0: ਵਿਕਸਿਤ ਹੋਣ ਜਾਂ ਆਪਾਂ ਬੜੇ ਪੁਰਾਣੇ ਇੱਥੇ ਆਈਏ ਹੋਈਏ ਤਾਂ ਅਸੀਂ ਇਹਨਾਂ ਚੀਜ਼ਾਂ ਬਾਰੇ ਸੋਚਣਾ ਹੈਗਾ। ਸੋ ਫਾਈਨੈਂਸ਼ੀਅਲ ਪਲੈਨਿੰਗ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਕਿਤੇ ਵੀ ਲਾਈਫ ਸ਼ੁਰੂ ਕਰਦੇ ਹੋ, ਚਾਹੇ ਤੁਸੀਂ ਇੱਥੇ ਐਜ਼ ਆ ਇਮੀਗ੍ਰੈਂਟ ਆ ਰਹੇ ਹੋ, ਚਾਹੇ ਤੁਸੀਂ ਇੱਥੇ 10-20 ਸਾਲ ਪੁਰਾਣੇ ਹੋ ਗਏ ਹੋ, ਜਾਂ ਤੁਸੀਂ ਇੱਥੇ ਬੜੇ ਬਿਜ਼ਨਸ ਅਸਟੈਬਲਿਸ਼ ਕਰ ਲਏ ਨੇ, ਹਰ ਇੱਕ ਪਰਸਨ ਦੇ ਲਈ ਜਿਹੜੇ ਪਹਿਲੇ ਕੁਝ ਕੁ ਸਟੈਪ ਹੈਗੇ ਨੇ ਉਹ ਬੜੇ ਜ਼ਰੂਰੀ ਹੁੰਦੇ ਨੇ ਇੱਕ ਪ੍ਰੋਪਰ ਪਲੈਨਿੰਗ ਦੇ ਲਈ। ਸੋ ਇਹ ਨਾ ਸੋਚੋ ਕਿ ਮੈਂ ਤੇ ਅਜੇ ਨਵਾਂ ਆਇਆ, ਮੈਂ ਵਰਕ ਪਰਮਿਟ ਤੇ ਆ, ਮੈਨੂੰ ਅਜੇ ਕੀ ਜ਼ਰੂਰਤ ਹੈ, ਕੋਈ ਗੱਲ ਨਹੀਂ। ਨਹੀਂ, ਅਗਰ ਤੁਸੀਂ ਅਰਲੀ ਸਟੈਪ ਜਿਹੜੇ ਨੇ ਉਹ ਸਹੀ ਤਰੀਕੇ ਨਾਲ ਚੁੱਕਦੇ ਹੈਗੇ ਹੋ ਤੇ ਆਉਣ ਵਾਲੀ ਲਾਈਫ ਤੁਹਾਡੀ ਜਿਹੜੀ ਆ ਉਹ ਸੁਖਾਲੀ ਹੋ ਜਾਂਦੀ ਹੈ। ਹੁਣ ਜਿਹੜੇ ਨਵੀਂ ਇੱਥੇ ਆਏ ਹੋਏ ਲੋਕ ਨੇ ਉਹਨਾਂ ਨੂੰ ਮੈਂ ਇੱਕ ਚੀਜ਼ ਜ਼ਰੂਰ ਸੁਜੈਸਟ ਕਰੂੰਗੀ, ਹਰ ਇੱਕ ਪਰਸਨ ਆਪਣਾ TFSA ਅਕਾਊਂਟ ਜ਼ਰੂਰ ਓਪਨ ਕਰੋ, ਟੈਕਸ ਫ੍ਰੀ ਸੇਵਿੰਗ ਅਕਾਊਂਟ, ਬਿਕਾਜ਼ ਉਹਦੇ 'ਚ ਜੋ ਵੀ ਤੁਹਾਡੀ ਸੇਵਿੰਗ ਮੰਥਲੀ $50 ਨੇ, $100 ਹੈ, $200, ਜੋ ਵੀ ਤੁਸੀਂ ਮੰਥਲੀ ਆਰਾਮ ਨਾਲ ਕੱਢ ਕੇ ਸਾਈਡ ਤੇ ਸੇਵ ਕਰ ਸਕਦੇ ਹੋ ਜ਼ਰੂਰ ਸੇਵ ਕਰੋ, ਕਿਉਂਕਿ ਉਹਦੇ ਤੇ ਜੋ ਵੀ ਤੁਹਾਨੂੰ ਰਿਟਰਨ ਆਏਗੀ ਟੈਕਸ ਫ੍ਰੀ ਆ, ਹੌਲੀ ਹੌਲੀ ਬੜੀ ਅੱਛੀ ਅਮਾਊਂਟ ਸੇਵ ਹੋ ਜਾਣੀ। ਜਿਹਨਾਂ ਨੇ ਜੇ ਘਰ ਲੈਣੇ ਨੇ ਉਹ ਆਪਣਾ ਫਸਟ ਹੋਮ ਸੇਵਿੰਗ ਅਕਾਊਂਟ ਜ਼ਰੂਰ ਖੋਲਣ, ਉਹਦੇ 'ਚ ਸੇਵਿੰਗ ਕਰਨ। ਜਿਹੜੇ ਲੋਕ ਸੈਟਲਡ ਹੋ ਚੁੱਕੇ ਨੇ, ਜਿਹਨਾਂ ਨੂੰ ਪਤਾ ਹੈ ਲਾਇਬਿਲਿਟੀਜ਼ ਨੇ, ਉਹਨਾਂ ਕੋਲ ਤੇ ਕੋਈ ਆਪਸ਼ਨ ਹੀ ਨਹੀਂ। ਉਹਨਾਂ ਨੂੰ ਤਾਂ ਮੈਂ ਕਹਿੰਦੀ ਨਹੀਂ ਹੁੰਦੀ ਕਿ ਹਾਂਜੀ ਜੀ ਤੁਸੀਂ ਇਹ ਕਰਵਾਓ ਤੇ ਨਾ ਕਰਵਾਓ, ਉਹਨਾਂ ਦੇ ਲਈ ਕੋਈ ਆਪਸ਼ਨ ਦੇਣ ਲਈ ਹੈਗੀ, ਉਹਨਾਂ ਕੋਈ ਐਕਸਕਿਊਜ਼ ਨਹੀਂ ਹੈਗਾ ਕਿ ਹਾਂਜੀ ਆਪਣੇ ਕੋਲ ਲਾਈਫ ਇੰਸ਼ੋਰੈਂਸ ਕਰਾਉਣ ਲਈ ਟਾਈਮ ਨਹੀਂ ਹੈ, ਸਾਡੇ ਕੋਲ ਮਨੀ ਨਹੀਂ ਹੈ, ਸਾਡੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਐਕਸਕਿਊਜ਼ ਤੁਸੀਂ ਨਹੀਂ ਲੈ ਸਕਦੇ, ਬਿਕਾਜ਼ ਤੁਹਾਡੇ ਉੱਪਰ ਮੌਰਗੇਜਿਸ ਨੇ, ਅਗਰ ਤੁਸੀਂ ਮੈਰਿਡ ਹੋ, ਫੈਮਿਲੀ ਰਿਸਪੋਂਸੀਬਿਲਟੀਜ਼ ਨੇ, ਤੁਹਾਨੂੰ ਹੈਵ ਟੂ ਹੈਵ ਜਿਹੜੀ ਆਪਣੀ ਪ੍ਰੋਪਰ ਪਲੈਨਿੰਗ ਕਰਨੀ ਪੈਣੀ ਹੈ, ਇੰਸ਼ੋਰੈਂਸ ਕਰਵਾਉਣੀ ਪੈਣੀ ਹੈ, ਆਪਣੀਆਂ ਵਿਲਸ ਬਣਾਉਣੀਆਂ ਪੈਣੀਆਂ ਨੇ, ਆਪਣੀਆਂ ਪਾਵਰ ਆਫ ਅਟਰਨੀ ਬਣਾਉਣੀਆਂ ਪੈਣੀਆਂ ਨੇ। ਹੁਣ ਅਗਰ ਕੀ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਹੁਣ ਜਦੋਂ ਕਿਸੇ ਪਰਸਨ ਨੂੰ ਕੋਈ ਮਿਸ ਹੈਪਨਿੰਗ ਹੋਣੀ ਹੈ ਉਦੋਂ ਸਾਨੂੰ ਕਿਹੜਾ ਫੋਨ ਕਰਕੇ ਆਉਣੀ ਹੈ ਕਿ ਹਾਂਜੀ ਪ੍ਰੋਬਲਮ ਆਉਣ ਲੱਗੀ ਆ ਜਾਈਏ ਜਾਂ ਨਾ ਆਈਏ, ਕਿ ਤੁਹਾਡੇ ਕੋਲ ਟਾਈਮ ਹੈਗਾ ਜਾਂ ਨਹੀਂ ਹੈਗਾ। ਤੋ ਜਿੱਥੇ ਅਸੀਂ ਬਾਕੀ ਚੀਜ਼ਾਂ ਲਈ ਟਾਈਮ ਕੱਢਦੇ ਹਾਂ ਇਹਦੇ ਲਈ ਟਾਈਮ ਕੱਢਣਾ ਪੈਣਾ, ਟਾਈਮ ਕਦੇ ਵੀ ਕਿਸੇ ਕੋਲ ਨਹੀਂ ਹੁੰਦਾ। ਇੱਦਾਂ ਤਾਂ ਬੰਦਾ ਕਹੇ ਜੀ ਹਾਂਜੀ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੈਗਾ, ਤਾਂ ਫਿਰ ਤਾਂ ਸਾਹ ਲੈਣ ਦਾ ਵੀ ਟਾਈਮ ਨਹੀਂ ਹੈਗਾ। ਉਹ ਤੁਹਾਨੂੰ ਆਪਣੀ ਲਾਈਫ ਦੇ ਵਿੱਚੋਂ ਉਹ ਟਾਈਮ ਕੱਢਣਾ ਪੈਣਾ, ਬਿਕਾਜ਼ ਇਹ ਚੀਜ਼ਾਂ ਸਾਨੂੰ ਸੁਣ ਕੇ ਲੱਗਦਾ ਕਿ ਚਲੋ ਕੋਈ ਨੀ ਨੋਰਮਲ ਜੀ ਗੱਲ ਹੈ, ਬਟ ਜਿਹਨਾਂ ਸਾਹਮਣੇ ਇਸ ਤੇ ਚੀਜ਼ਾਂ ਵਾਪਰਦੀਆਂ ਨੇ ਉਹਨਾਂ ਨੂੰ ਪੁੱਛ ਕੇ ਦੇਖੋ, ਇੱਕ ਸਿੰਪਲ ਵਿਲ ਜਿਹੜੀ ਤੁਸੀਂ ਨਹੀਂ ਬਣਾਈ ਹੁੰਦੀ ਬਾਅਦ ਵਿੱਚ ਫੈਮਿਲੀ ਦੀ ਲਾਈਫ ਨੂੰ ਕਿੰਨਾ ਕੰਪਲੀਕੇਟਡ ਕਰ ਦਿੰਦੀ ਹੈ।
1: ਬਿਲਕੁਲ,
0: ਸਾਲਾਂ 6 ਮਹੀਨੇ ਸਾਲ ਤੁਸੀਂ ਕੋਰਟ ਦੇ ਚੱਕਰ ਕੱਟਦੇ ਰਹਿ ਜਾਂਦੇ ਹੈਗੇ ਆਪਣੀ ਚੀਜ਼ ਆਪਣੇ ਨਾਂ ਤੇ ਕਰਵਾਉਣ ਦੇ ਲਈ। ਸੋ ਇਹ ਛੋਟੀਆਂ ਜਿਹੀਆਂ ਚੀਜ਼ਾਂ ਨੇ। ਔਰ ਤੀਜੇ ਜਿਹੜਾ ਵੱਡਾ ਨੰਬਰ ਹੈਗਾ, ਜਿਹਨਾਂ ਤੇ ਸਭ ਤੋਂ ਵੱਡਾ ਰਿਸਕ ਹੈ ਵਿਦਆਊਟ ਫਾਈਨੈਂਸ਼ੀਅਲ ਪਲੈਨਿੰਗ, ਅਗਰ ਪਰਸਨ ਚਲਾ ਜਾਂਦਾ ਹੈਗਾ, ਜਿਹਨਾਂ ਦੇ ਐਸੈਟ ਨੇ, ਜਿਹਨਾਂ ਦੇ ਬਿਜ਼ਨਸ ਨੇ, ਜਿਹਨਾਂ ਨੇ ਇੱਥੇ ਕੋਈ 2-4-6-10 ਪ੍ਰੋਪਰਟੀਜ਼ ਲਈਆਂ ਹੋਈਆਂ ਨੇ, ਉਹ ਅਗਰ ਇਹ ਚੀਜ਼ ਨੂੰ ਪਲਾਨ ਕੀਤੇ ਬਿਨਾਂ ਜਾਂਦੇ ਨੇ, ਉਹ ਪਿੱਛੇ ਇੰਨਾ ਵੱਡਾ ਮੈਸ ਕ੍ਰੀਏਟ ਕਰਕੇ ਜਾਂਦੇ ਨੇ, ਔਰ CRA ਕੋਲ ਉਸ ਲੈਗਸੀ ਦਾ ਇੱਕ ਬਹੁਤ ਵੱਡਾ ਹਿੱਸਾ ਐਜ਼ ਆ ਟੈਕਸ ਚਲਾ ਜਾਂਦਾ ਹੈਗਾ। ਸੋ ਫਾਈਨੈਂਸ਼ੀਅਲ ਪਲੈਨਿੰਗ ਦਾ ਮਤਲਬ ਇਹ ਨਹੀਂ ਹੈ ਕਿ ਹਾਂਜੀ ਜੀ ਆਪਾਂ ਕੋਈ ਨਾ ਜਦੋਂ ਰਿਟਾਇਰ ਹੋਵਾਂਗੇ ਉਦੋਂ ਜਾ ਕੇ ਸੋਚਾਂਗੇ ਇਸ ਚੀਜ਼ ਬਾਰੇ। ਪਹਿਲੇ ਸਟੈਪ ਤੋਂ ਤੁਸੀਂ ਹੌਲੀ ਹੌਲੀ ਸ਼ੁਰੂਆਤ ਕਰਨੀ ਹੈ, ਬੇਸਿਕ ਸ਼ੁਰੂਆਤ ਨਵੇਂ ਪਰਸਨ ਦੇ ਲਈ TFSA, FHSA, ਛੋਟੀ ਜਿਹੀ ਇੱਕ ਟਰਮ ਪਾਲਿਸੀ ਹੋ ਗਈ, ਛੋਟਾ ਜਿਹਾ ਇੰਸ਼ੋਰੈਂਸ ਪਲਾਨ $40-50 ਦਾ। ਹੌਲੀ ਹੌਲੀ ਜਿਸ ਤਰ੍ਹਾਂ ਤੁਸੀਂ ਲਾਈਫ ਦੇ ਵਿੱਚ ਗਰੋ ਕਰਦੇ ਜਾਣਾ ਹੈ, ਪੌੜੀਆਂ ਚੜ੍ਹਦੇ ਜਾਣਾ ਹੈ, ਉਦਾਂ ਉਦਾਂ ਤੁਸੀਂ ਆਪਣੀ ਪਲੈਨਿੰਗ ਨੂੰ ਚੇਂਜ ਔਰ ਮੋਡੀਫਾਈ ਕਰਦੇ ਜਾਣਾ ਹੈਗਾ। ਇਹੀ ਸਕਸੈਸਫੁਲ ਲਾਈਫ ਦਾ ਜਿਹੜਾ ਉਹ ਮੇਨ ਜਿਹੜਾ ਮੈਂ ਕਹਿ ਦਿੰਦੀ ਕਿ ਜਿਹੜੇ ਵੀ ਲੋਕ ਸਕਸੈਸਫੁਲ ਹੋਏ ਨੇ ਉਹ ਇਹੀ ਤਰੀਕੇ ਨਾਲ ਹੋਏ ਨੇ, ਉਹ ਕੋਈ ਰਾਤੋ ਰਾਤ ਬਿਨਾਂ ਪਲੈਨਿੰਗ ਤੋਂ ਨਹੀਂ ਅੱਗੇ ਚਲੇ ਗਏ। ਸੋ ਹਰ ਇੱਕ ਪਰਸਨ ਦੇ ਲਈ ਜ਼ਰੂਰੀ ਹੈ, ਛੋਟੀਆਂ ਜਿਹੀਆਂ ਚੀਜ਼ਾਂ ਨੇ, ਇਹਨਾਂ ਤੇ ਐਕਟ ਕਰੋ। ਕੋਈ ਕੁਐਸਚਨ ਹੁੰਦੇ ਨੇ ਤੁਹਾਡੀ ਇੰਸ਼ੋਰੈਂਸ ਇਨਵੈਸਟਮੈਂਟ ਜਾਂ ਕਿਸੇ ਵੀ ਪ੍ਰੋਡਕਟ ਨੂੰ ਲੈ ਕੇ ਜਿਹਦੇ 'ਚ ਤੁਸੀਂ ਸੇਵਿੰਗ ਜਾਂ ਮਨੀ ਬੈਕ ਜਾਂ ਕੋਈ ਵੀ ਇੰਸ਼ੋਰੈਂਸ ਹੈ, ਕੋਈ ਵੀ ਡਾਊਟ ਹੈ, ਤੁਸੀਂ ਜ਼ਰੂਰ ਕਾਲ ਕਰਨੀ ਹੈ। ਨੰਬਰ ਹੈ ਜੀ ਮੇਰਾ 416-994-7272, 416-994-7272। ਔਰ ਸਪੈਸ਼ਲੀ ਅਗਰ ਇਸ ਟਾਈਮ ਤੁਹਾਨੂੰ ਸੁਪਰ ਵੀਜ਼ਾ ਵਿਜ਼ਟਰ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਕੋਈ ਪੁਰਾਣੀ ਪਾਲਿਸੀਜ਼ ਨੂੰ ਰਿਵਿਊ ਕਰਨਾ ਹੈਗਾ, ਜਾਂ ਤੁਹਾਡੀ ਕੋਈ ਕੰਪਨੀ ਹੈ, ਤੁਸੀਂ ਗਰੁੱਪ ਪਲੈਨਸ ਲੈਣਾ ਚਾਹ ਰਹੇ ਹੈਗੇ ਹੋ, ਤਾਂ ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ। ਆਲ ਕੈਂਡ ਇੰਸ਼ੋਰੈਂਸ ਆਫਿਸ ਲੋਕੇਟਡ ਹੈ ਏਅਰਪੋਰਟ ਰੋਡ ਐਂਡ ਕੁਈਨ ਸਟ੍ਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ਾ ਦੇ ਬਿਲਕੁਲ ਨਾਲ, 90 Maritime ਇੰਟਰੀਅਰ ਬੁਲੇਵਾਰਡ। ਔਰ ਮੇਰਾ ਨੰਬਰ ਸੇਮ ਜੀ 416-994-7272, 416-994-7272.
1: ਇੱਕ ਵਾਰੀ ਨੰਬਰ ਫਿਰ ਬੋਲ ਦੋ
0: ਜੀ, 416-994-7272, 416-994-7272।
1: ਬਹੁਤ ਬਹੁਤ ਥੈਂਕ ਯੂ। ਔਰ ਇੱਕ ਵਾਰੀ ਫਿਰ ਮੈਡਮ ਸਿਮਰਨ ਸੈਣੀ ਜੀ ਨਾਲ 416-994-7272 ਤੇ ਕਾਲ ਕਰੋ। ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾਈਏ ਕਿ ਕੱਲ੍ਹ ਨੂੰ, ਪਰਸੋਂ ਨੂੰ ਤੇ ਨਰਸੋਂ 3 ਦਿਨ ਕੀਰਤਨ ਦਰਬਾਰ ਹੋ ਰਿਹਾ, ਬ੍ਰੈਂਪਟਨ ਦੀਆਂ ਫੇਅਰ ਗਰਾਊਂਡਸ ਦੇ ਵਿੱਚ ਵੱਧ ਚੜ ਕੇ ਜਿੱਥੇ ਕਿਤੇ ਵੀ ਆਵਾਜ਼ ਪਹੁੰਚਦੀ ਹੈ ਤੁਸੀਂ ਪਹੁੰਚੋ, ਇਸ ਕੀਰਤਨ ਦਰਬਾਰ ਵਿੱਚ ਸੇਵਾ ਕਰੋ ਔਰ ਨਾਲ ਦੀ ਨਾਲ ਕੀਰਤਨ ਜਿਹੜੇ ਬਹੁਤ ਮਹਾਰਥੀ ਕੀਰਤਨ ਦੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ, ਅਨੰਤਵੀਰ ਸਿੰਘ ਜੀ, ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ ਔਰ ਭਾਈ ਬੰਬੀਹਾ ਜੀ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਪਰਮਜੀਤ ਸਿੰਘ ਜੀ, ਬਹੁਤ ਸਾਰੇ ਹੋਰ ਰਾਗੀ ਅਤੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਬੜੇ ਵੱਡੇ ਪੱਧਰ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁਸ਼ੋਭਿਤ ਕੀਤਾ ਜਾਂਦਾ ਔਰ ਪੂਰੀ ਸੇਵਾ ਸੰਭਾਲ ਅਤੇ ਸਤਿਕਾਰ ਨੂੰ ਪਹਿਲ ਦਿੱਤੀ ਜਾਂਦੀ ਹੈ। ਲੰਗਰ ਗੁਰੂ ਕਾ ਤੁੱਟ ਵਰਤਦਾ ਅਤੇ ਤੁਸੀਂ ਜ਼ਰੂਰ ਪਹੁੰਚੋ ਅਤੇ ਜ਼ਰੂਰ ਤੁਸੀਂ ਇਸ ਮਹਾਨ ਕੀਰਤਨ ਦਰਬਾਰ ਵਿੱਚ ਕਹਿੰਦੇ ਨੇ ਕਿ ਸਤਿਗੁਰੂ ਦੀ ਬਾਣੀ ਜਦੋਂ ਰੱਬੀ ਬਾਣੀ ਦਾ ਕੀਰਤਨ ਹੁੰਦਾ ਤਾਂ ਫਿਰ ਤੁਹਾਡੇ ਮਨ ਤਨ ਸਭ ਕੁਝ ਪਵਿੱਤਰ ਹੋ ਜਾਂਦਾ, ਅਕਾਲ ਪੁਰਖ ਵਾਹਿਗੁਰੂ ਤੁਹਾਡੇ ਅੰਦਰ ਵਸ ਜਾਂਦਾ। ਜ਼ਰੂਰ ਤੁਸੀਂ ਪਹੁੰਚੋ ਅਤੇ ਸੇਵਾ ਵੀ ਜ਼ਰੂਰ ਕਰੋ। ਸੇਵਾ ਵਾਸਤੇ ਇੱਕ ਈਮੇਲ ਦਿੰਦੇ ਹਾਂ ਤੁਹਾਨੂੰ, seva2022@yahoo.com। ਅਤੇ ਇੱਕ ਮੈਂ ਵਧਾਈ ਦੇਣੀ ਚਾਹੁੰਦਾ ਸਾਡੇ ਲੁਧਿਆਣਾ ਵਾਸੀਆਂ ਨੂੰ, ਲੁਧਿਆਣਾ, ਮੁੱਲਾਂਪੁਰ, ਐਤੀਆਣਾ, ਹਲਵਾਰਾ, ਕਹਿੰਦੇ ਆ ਕਿ ਹੇਰਾਂ ਵਾਲਿਆਂ ਨੂੰ ਖਾਸ ਤੌਰ 'ਤੇ, ਅਤੇ ਨਾਲ ਰੱਬ ਥੋੜ੍ਹਾ ਭਲਾ ਕਰੇ ਸੱਜੇ ਖੱਬੇ ਪਿੰਡ ਜਿਹੜੇ ਸ਼ੇਖੂਪੁਰਾ, ਸਿੱਧਵਾਂ ਕਾਲਜ, ਘੋੜੇ, ਪੋਨਾ, ਸਾਰਿਆਂ ਨੂੰ। ਹਲਵਾਰਾ ਹਵਾਈ ਅੱਡਾ ਜਿਹੜਾ ਹੈ, ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ ਹਲਵਾਰਾ, ਉਹ ਐਤੀਆਣੇ ਵਾਲੇ ਕਹਿੰਦੇ ਸਾਡਾ, ਸੁਧਾਰ ਵਾਲੇ ਕਹਿੰਦੇ ਸਾਡਾ, ਅਤੇ ਹੇਰਾਂ ਵਾਲੇ ਕਹਿੰਦੇ ਸਾਡਾ, ਸਾਰਿਆਂ ਦਾ ਹੀ ਆ ਭਾਈ। ਅਤੇ ਉੱਥੋਂ ਉਡਾਨ ਦਿੱਲੀ ਨੂੰ ਸ਼ੁਰੂ ਹੋ ਗਈ ਹੈ ਬੜੀ ਚੜ੍ਹਦੀ ਕਲਾ ਵਿੱਚ, ਅਤੇ ਤੁਸੀਂ ਜ਼ਰੂਰ, ਮੇਰਾ ਖਿਆਲ ਆ ਕਾਫੀ ਲੰਬੇ ਸਮੇਂ ਤੋਂ ਇਹਦੀ ਉਡੀਕ ਸੀ ਔਰ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਏਵੀਏਸ਼ਨ ਸਰਕਾਰਾਂ ਦੇ ਅਤੇ ਭਾਰਤ ਸਰਕਾਰ ਦੇ, ਪੰਜਾਬ ਸਰਕਾਰ ਦੇ, ਕਿ ਹਲਵਾਰਾ ਹਵਾਈ ਮੈਪ ਉੱਤੇ ਆ ਗਿਆ ਅਤੇ ਦਿੱਲੀ ਨੂੰ ਉੱਥੋਂ ਉਡਾਨ ਸ਼ੁਰੂ ਹੋ ਗਈ ਆ। ਅੱਜ ਪਹਿਲੀ ਉਡਾਨ ਗਈ ਹੈ ਅਤੇ ਮੇਰੇ ਵੀ ਕੁਝ ਮਿੱਤਰ ਉਹਦੇ 'ਚ ਗਏ ਆ, ਕੁਛ ਮਿਨਿਸਟਰ ਨੇ, ਕੁਛ MLA ਗਏ ਆ ਔਰ ਮੈਂ, ਮੇਰੇ ਨਾਲ ਥੋੜ੍ਹੀ ਗੱਲਬਾਤ ਵੀ ਹੋਈ ਆ, ਤੋ ਬਾਕੀ ਡਿਟੇਲ ਜਿਹੜੀ ਹੈ ਤੁਹਾਨੂੰ ਸੁਦੀਪ ਢਿੱਲੋਂ ਸਾਹਿਬ ਦੇਣਗੇ। ਇੱਕ ਕਾਲ ਲੈ ਲਈਏ, 8192 ਜੀ, ਵੈਲਕਮ 8192।
2: ਗ੍ਰੈਂਡ ਫਰਨੀਚਰ ਭਾਜੀ,
1: ਆ ਜਾਓ ਜੀ, ਆਇਆਂ ਨੂੰ ਆਉਣ ਦਿਓ, ਫਿਰ ਚੱਕ ਦਿਓ ਫਟੇ।
2: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਸਾਡੇ ਕੋਲ ਸਟਾਰਟ ਹੋ ਚੁੱਕੀ ਆ। ਪਰਿਵਾਰ ਇਸ ਵੀਕਐਂਡ ਦੇ ਉੱਪਰ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਨੇ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੇ ਡਿਸਕਾਊਂਟ ਦਿੱਤੇ ਜਾ ਰਹੇ ਨੇ, ਤੇ ਹਰ ਇੱਕ ਪਰਚੇਜ ਨਾਲ ਜਿਹੜਾ ਗਿਫਟ ਤੋਹਫਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਸੋ ਤੁਸੀਂ ਵੀ ਪਹੁੰਚੋ 6685 ਟੌਮਗਨ ਰੋਡ ਦੇ ਉੱਪਰ, 6685 ਟੌਮਗਨ ਰੋਡ ਦੇ ਉੱਪਰ, ਕਿਉਂਕਿ ਡਿਸਕਾਊਂਟ ਜਿਹੜੀਆਂ ਪ੍ਰਾਈਜ਼ਾਂ ਵਿਕਟੋਰੀਆ ਡੇ ਵਾਲੀਆਂ ਤੁਹਾਨੂੰ ਟਿਊਜ਼ਡੇ ਤੱਕ ਨਹੀਂ ਮਿਲਣੀਆਂ, ਤੁਸੀਂ ਮੰਡੇ ਤੱਕ ਆਪਣੀਆਂ ਡੀਲਾਂ ਆ ਕੇ ਲੌਕ ਕਰ ਸਕਦੇ ਹੋ ਤੇ ਸਪੈਸ਼ਲ ਤੋਹਫੇ ਜਿਹੜੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਸੋਲਿਡ ਵੁੱਡ ਫਰੇਮ ਦੇ ਵਿੱਚ, ਕਲਰ ਤੁਹਾਨੂੰ ਚਾਹੇ ਤੁਸੀਂ ਵੈਲਵਟ ਦੇ ਵਿੱਚ ਬਣਾਉਣਾ, ਲੈਦਰ ਚਾਹੀਦਾ, ਫੈਬਰਿਕ ਚਾਹੀਦੀ ਆ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ, ਸੋਫਾ ਐਂਡ ਲਪਸਿਡ, ਜਿਹਦੀ ਰੈਗੂਲਰ ਕੀਮਤ 2000 ਡਾਲਰ ਸੀ। ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਡ 799 ਡਾਲਰ ਦੇ ਵਿੱਚ ਮਿਲੂਗਾ, ਤੇ ਨਾਲ ਤੋਹਫਾ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਗਿਫਟ ਮਿਲੂਗਾ। ਤੇ ਪੰਜਾਬੀ ਲਹਿਰਾਂ ਵੱਲੋਂ ਵੀ ਜਿਹੜਾ ਇਲੈਕਟ੍ਰੋਨਿਕ ਤੋਹਫਾ ਲੈਣਾ ਨਾ ਭੁੱਲਿਓ। ਸੋ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਵਿਕਟੋਰੀਆ ਡੇ ਦੇ ਉੱਪਰ ਸਪੈਸ਼ਲ ਪ੍ਰਾਈਜ਼ ਤੇ ਤੋਹਫੇ ਮਿਲ ਰਹੇ ਨੇ, ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ। 6685 ਟੌਮਗਨ ਰੋਡ ਦੇ ਉੱਪਰ, 6685 ਟੌਮਗਨ ਰੋਡ, ਡੈਰੀ ਐਂਡ ਟੌਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੌਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ। ਸੇਲ ਸੇਲ ਭਾਜੀ,
1: ਓ ਵਾਹ ਜੀ ਵਾਹ, ਇੱਕ ਵਾਰੀ ਫਿਰ ਪੰਜਾਬੀ ਲਹਿਰਾਂ ਵੱਲੋਂ ਇਸ ਸੇਲ ਨੂੰ ਫੁੱਲੀ ਇੰਡੋਰਸ ਕਰਦੇ ਹਾਂ ਅਸੀਂ, ਤੇ ਨਾਲ ਦੀ ਨਾਲ ਪੰਜਾਬੀ ਲਹਿਰਾਂ ਕਰਕੇ ਜਿਹੜੇ ਤੋਹਫੇ ਮਿਲ ਰਹੇ ਆ ਇਸ ਲੌਂਗ ਵੀਕਐਂਡ ਤੇ, ਉਹਦੇ ਲਈ ਅਸੀਂ ਸੁੱਖ ਭਾਜੀ ਦਾ, ਗ੍ਰੈਂਡ ਹੋਮ ਫਰਨੀਚਰ ਦੇ ਸਾਰੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਮਿਹਰਬਾਨੀ ਪ੍ਰੋਗਰਾਮ ਪੰਜਾਬੀ ਲਹਿਰਾਂ। ਔਰ ਪਿਛਲੇ ਦਿਨ ਸਰਹੰਦ ਉੱਤੇ ਫਤਿਹ, ਖਾਲਸਾ ਪੰਥ ਦਿਵਸ ਮਨਾਇਆ ਗਿਆ।

क्या बात है जी, ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਲਹਿਰਾਂ ਖੂਬਸੂਰਤ ਦਿਨ ਔਰ ਖੂਬਸੂਰਤ ਦਿਨ ਦੀ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰ

0: ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਕੀ ਤੁਹਾਡੇ ਸਿਰ ਚੜੇ ਕਰਜ਼ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋਹ ਲਈ ਹੈ ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 416-671-0577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮੁਆਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 416-671-0577-4176-77।
1: ਜੀ ਬਿਲਕੁਲ, ਖੂਬਸੂਰਤ ਸ਼ਾਮ ਦੇ ਨਾਲ ਨਾਲ ਖੂਬਸੂਰਤ ਬਾਈ ਫਰਾਈਡੇ ਵੀ ਆ ਜਾ, ਲੌਂਗ ਲੌਂਗ ਲੌਂਗ ਵੀਕਐਂਡ ਆ, ਪਰ ਲੌਂਗ ਵੀਕਐਂਡ ਦੀਆਂ ਤਿਆਰੀਆਂ ਤਾਂ ਤੁਸੀਂ ਸ਼ੁਰੂ ਕਰ ਲਈਆਂ ਹੋਣੀਆਂ। ਸੋ ਕੀ ਤਿਆਰੀਆਂ ਕੀਤੀਆਂ ਬਈ ਲੌਂਗ ਵੀਕਐਂਡ ਦੀਆਂ, ਕਿੱਧਰ ਜਾ ਰਹੇ ਹੋ ਘੁੰਮਣ ਫਿਰਨ, ਕਿਉਂਕਿ ਵੈਦਰ ਬੜਾ ਖੂਬਸੂਰਤ ਇਸ ਵੀਕਐਂਡ ਦੇ। ਅੱਛਾ, ਬਹੁਤ ਸਾਰੀਆਂ ਕਾਲਸ ਆ ਰਹੀਆਂ, ਗੱਲਾਂ ਬਾਤਾਂ ਕਰ ਲਈਏ ਪਹਿਲਾਂ, ਕਿਉਂਕਿ ਮਿਊਜ਼ਿਕ ਤਾਂ ਆਪਾਂ ਬਾਅਦ 'ਚ ਵੀ ਸੁਣ ਲੈਣਾ ਆ। ਸੋ ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਹੋ 6162।
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਹਾਂਜੀ, ਬਸ ਡਿਊਟੀ ਉਹਨਾਂ ਦੀ ਇੱਥੇ ਤੱਕ ਸੀ ਤੇ ਹੁਣ ਸਾਡੀ ਡਿਊਟੀ ਲੱਗੀ।
2: ਮੈਂ ਇੰਦੂ ਸ਼ਰੀਫ ਤੇ ਜੈਲੀ ਦਾ ਗਾਣਾ ਸੀਗਾ, ਮੈਂ ਤੇਰੇ ਪਹਿਲਾਂ ਤੇਰਾ ਵਗੈਰਾ ਪਿਆਰ ਢੋਲਾ, ਉਹਨਾਂ ਦੋਨਾਂ ਦੇ ਕੋਲੈਬੋਰੇਸ਼ਨ ਸੀ।
1: ਬਹੁਤ ਖੂਬਸੂਰਤ, ਆਪਾਂ ਸੁਣਦੇ ਆ। ਬਿਲਕੁਲ ਜੀ ਜੀ, ਬਿਲਕੁਲ ਸੁਣਦੇ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਬਾਈ ਜੀ, ਬਹੁਤ ਸ਼ੁਕਰੀਆ। 905-673-3337 ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ 3200। ਚੜ੍ਹਦੀ ਕਲਾ, ਬਹੁਤ ਚੜ੍ਹਦੀ ਕਲਾ ਜੀ, ਤੁਸੀਂ ਆ ਗਏ, ਹੋਰ ਚੜ੍ਹਦੀ ਕਲਾ ਹੋ ਜਾਣੀ ਹੈ।
3: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਚਾਹੁੰਦਾ, ਜਿੰਨੇ ਵੀ ਸਾਡੇ ਲਿਸਨਰਸ ਨੇ, ਤੇ ਜਿੱਥੇ ਅੱਜ ਸ਼ਾਮ ਨੂੰ ਸਾਰੇ ਇੰਜੋਏ ਕਰ ਰਹੇ ਹੁੰਦੇ ਆ। ਸਵੇਰੇ ਅਸੀਂ ਸਾਰਿਆਂ ਲਈ 10 ਤੋਂ ਲੈ ਕੇ 1 ਵਜੇ ਤੱਕ ਸ਼ੋਅ ਲੈ ਕੇ ਆਉਂਦੇ ਹਾਂ ਰੇਡੀਓ ਵਾਸ, ਜਿਸ ਵਿੱਚ ਸਾਰੇ ਚੈਨਲ ਸ਼ਾਮਿਲ ਹੋਣਗੇ। ਔਰ ਮੈਂ ਜ਼ਰੂਰ ਸਾਰਿਆਂ ਨੂੰ ਸੱਦਾ ਦਊਂਗਾ, ਸਾਨੂੰ ਕੋਈ ਵੀ ਜਾਣਕਾਰੀ ਲਈ 416-516-3200 ਤੇ ਕੋਈ ਵੀ ਗੱਲ ਕਰ ਸਕਦਾ। ਕੱਲ ਅਸੀਂ ਲਾਈਵ ਔਨ ਲੋਕੇਸ਼ਨ ਜਿਹੜੇ ਸ਼ੋਅ ਕਰ ਰਹੇ ਹੈਗੇ ਆ, ਜਿਹਨਾਂ ਦੇ ਵਿੱਚੋਂ ਇੱਕ ਅਸੀਂ ਨਜ਼ਾਰਾ ਰੈਸਟੋਰੈਂਟ ਤੋਂ ਸਵੇਰੇ ਸਾਰੇ ਪਹੁੰਚ ਰਹੇ ਹਾਂ। ਨਜ਼ਾਰਾ ਦੇ ਲਈ ਮੈਂ ਜ਼ਰੂਰ ਕਹੂੰਗਾ ਜਿੰਨੇ ਵੀ ਪੰਜਾਬੀ ਲੈਵਲ ਦੇ ਲਿਸਨਰਸ ਨੇ ਕਿ ਤੁਸੀਂ ਪਹੁੰਚਣਾ ਹੈਗਾ, ਤੁਸੀਂ ਅੱਜ ਸ਼ਾਮ ਨੂੰ ਵੀ ਕਿਸੇ ਨੇ ਡਾਈਨ ਇਨ ਕਰਨਾ ਹੈਗਾ। ਸਪੈਸ਼ਲ ਕਿਸਮ ਦੇ ਜਿਹੜੇ ਬੂਥ ਬਣੇ ਹੋਏ ਨੇ, ਬੜਾ ਸੋਹਣਾ ਅੰਦਰੋਂ ਸਿਟਿੰਗ ਅਰੇਂਜਮੈਂਟ ਹੈਗਾ, ਤੇ ਜਿੱਥੇ ਤੁਸੀਂ ਕੋਈ ਵੀ ਜਿਹੜੇ ਲਾਜਵਾਬ ਖਾਣੇ ਨੇ, ਜਿਹਨਾਂ ਵਿੱਚੋਂ ਪੀਜ਼ਾ ਤੋਂ ਲੈ ਕੇ ਤੁਸੀਂ ਜਿਹੜੇ ਇਹਨਾਂ ਦੇ ਸਪੈਸ਼ਲ ਸੂਪ ਹੈਗੇ ਨੇ ਜਾਂ ਇਹਨਾਂ ਦੇ ਸਪੈਸ਼ਲ ਜਿਹੜੇ ਤੁਸੀਂ ਪਾਸਤਾਸ ਨੇ ਟਰਾਈ ਕਰ ਸਕਦੇ ਹੋ। ਨਜ਼ਾਰਾ ਜਿਹੜਾ ਕਿ 30 ਰੈਂਬਲਰ ਡਰਾਈਵ ਦੇ ਉੱਤੇ ਆ, ਕੈਨੇਡੀ ਔਰ ਸਟੀਲ ਦੇ ਸੈਕਸ਼ਨ ਦੇ ਕੋਲ ਆ, ਤੇ ਇੱਥੇ ਤਕਰੀਬਨ 100 ਬੰਦੇ ਦੀ ਅਰੇਂਜਮੈਂਟ ਆ। ਤੁਹਾਡੇ ਘਰ 'ਚ ਕਿਸੇ ਦੇ ਵੀ ਜਨਮ ਦਿਨ ਆ ਰਿਹਾ, ਪਾਰਟੀ ਆ ਰਹੀ ਹੈ, ਜਾਂ ਕੋਈ ਤੁਸੀਂ ਕੋਈ ਵੀ ਸੈਲੀਬ੍ਰੇਸ਼ਨ ਕਰ ਰਹੇ ਹੋ, ਐਨਵਰਸਰੀ ਦੀ ਸਟੇਜ ਬਣੀ ਹੋਈ ਹੈ, ਇੱਥੇ LED ਲਾਈਟਸ ਲੱਗੇ ਹੋਏ ਨੇ ਅੰਦਰ ਜਿਹੜੇ ਡਾਂਸ ਲਈ ਚਾਹੀਦੇ ਹੁੰਦੇ ਨੇ, ਤੇ ਇੱਥੇ ਅੰਦਰ ਬਾਰ ਦੇ ਨਾਲ ਨਾਲ ਬੂਥ ਤੇ ਸਿਟਿੰਗ ਅਰੇਂਜਮੈਂਟ ਆ ਬੜਾ ਖੁੱਲਾ। ਔਰ ਇਹਨਾਂ ਦਾ ਇੱਕ ਪੈਟੀਓ ਆ ਬਹੁਤ ਵੱਡਾ ਬਾਹਰਲੇ ਪਾਸੇ, ਜਿਹਦੇ ਵਿੱਚ ਹੁਣ ਇੱਕ ਬਰਥਡੇ ਪਾਰਟੀ ਭਾਜੀ ਬੁੱਕ ਹੋ ਰਹੀ ਹੈ। ਚੰਪੀ ਦੱਸ ਰਿਹਾ ਸੀ ਮੈਨੂੰ ਕਿ ਉਹਦੇ ਵਿੱਚ ਬਾਹਰਲੇ ਪਾਸੇ ਕੈਂਡੀ ਵਾਲੇ ਤੇ ਹੋਰ ਸਾਰੇ ਜਿਹੜੇ ਉਹ ਸਟਾਲ ਲਗਾ ਰਹੇ ਨੇ। ਤੁਹਾਡਾ ਕਿਸੇ ਦਾ ਕੋਈ ਇਵੈਂਟ ਵੀ ਹੈਗਾ ਤੇ ਉਹਦੇ ਲਈ ਵੀ ਤੁਸੀਂ ਸਟਾਲ ਵੀ ਬਾਹਰ ਲਗਾਉਣਾ ਹੈਗਾ, ਪੈਟੀਓ ਬਣਾਇਆ ਹੈ ਵੱਡਾ ਸਾਰਾ, ਉੱਤੇ ਫੈਂਸ ਕੀਤੀ ਹੋਈ ਹੈ। ਤਕਰੀਬਨ ਤੁਸੀਂ 100 ਬੰਦੇ ਤੱਕ ਦੀ ਗੈਦਰਿੰਗ, ਜਾਂ ਤੋਂ ਘੱਟ ਵੱਧ ਗੈਦਰਿੰਗ ਹੈ, ਜਨਮ ਦਿਨ ਮਨਾਉਣਾ ਜਾਂ ਤੁਸੀਂ ਐਨਵਰਸਰੀ, ਸਪੈਸ਼ਲ ਡਾਈਨਿੰਗ ਚਾਹੁੰਦੇ ਹੋ ਕਿ ਯਾਦਗਾਰ ਬਣ ਜਾਵੇ, ਨਜ਼ਾਰਾ ਤੇ ਸਾਰੇ ਜ਼ਰੂਰ ਪਹੁੰਚੋ। ਨਜ਼ਾਰਾ ਜਿਹੜਾ ਕਿ 30 ਰੈਂਬਲਰ ਡਰਾਈਵ ਦੇ ਉੱਤੇ ਹੈ, ਤੇ ਤੁਸੀਂ ਪਾਸੇ ਜੋ ਕਾਲ ਕਰਨੀ ਹੈ ਤੇ ਉਹ ਵੀ ਮੈਂ ਨੰਬਰ ਦੇ ਦਿੰਦਾ, ਤੇ ਕੋਈ ਵੀ ਕਿਸੇ ਨੇ ਜਿਹੜਾ ਹੈਗਾ ਕਾਲ ਕਰਨੀ ਹੈ 905-451-2600 ਦੇ ਉੱਤੇ ਨਜ਼ਾਰਾ ਤੇ ਤੁਸੀਂ ਜਿਹੜਾ ਪਹੁੰਚ ਸਕਦੇ ਹੋ 905-451-2600। ਪਾਰਟੀ ਹੈ ਤੁਹਾਡੀ, ਕੋਈ ਵੀ ਇਵੈਂਟ ਹੈ ਤੁਹਾਡਾ, ਉਹਨੂੰ ਹੋਰ ਚਾਰ ਚੰਨ ਲਾਉਣੇ ਆ, ਘਰ ਦੇ ਵਿੱਚ ਕੋਈ ਰੱਖਣਾ ਨਹੀਂ ਚਾਹੁੰਦੇ ਇੱਦਾਂ ਦਾ ਵੀ ਸ਼ੋਰ ਸ਼ਰਾਬਾ ਰਹੇ, ਬਾਹਰ ਇਕੱਠੇ ਹੋਵੋ ਤੇ ਕੋਈ ਮਿਲਣੀ ਹੈ। ਵਾਸ਼ਰੂਮ ਦੇਖੋਗੇ ਬੜੇ ਵੱਡੇ ਸਾਈਜ਼ ਦੇ ਵਾਸ਼ਰੂਮ ਨੇ, ਜਿਵੇਂ ਏਅਰਪੋਰਟ ਤੇ ਬਣੇ ਹੁੰਦੇ ਨੇ ਉੱਦਾਂ ਦੇ ਵਾਸ਼ਰੂਮ ਨੇ ਵੱਡੇ ਵੱਡੇ ਸਾਰੇ, ਤੇ ਤੁਸੀਂ ਨਿਰਾਸ਼ ਨਹੀਂ ਹੋਵੋਗੇ। ਨਜ਼ਾਰਾ ਦੀ ਫੂਡ ਕੁਆਲਿਟੀ ਜਿਹੜੀ ਦੇਖੋਗੇ ਤੁਸੀਂ ਵਨ ਆਫ ਦਾ ਬੈਸਟ, ਤੇ ਗ੍ਰੇਵੀਜ਼ ਦੇ ਵਿੱਚ ਪਾਸਤਾ ਹੋ ਗਏ, ਪੀਜ਼ਾ ਹੋ ਗਏ, ਤੇ ਇਹਦੇ ਨਾਲ ਨਾਲ ਤੁਸੀਂ ਡੈਜ਼ਰਟ ਦੇ ਵਿੱਚ ਜਾਂ ਡਰਿੰਕਸ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਾਕਟੇਲ ਮਾਕਟੇਲ ਜਿਹੜੀਆਂ ਉਹਨਾਂ ਦੇ ਵਿੱਚ ਨਜ਼ਾਰਾ NAZARA ਵੈਬਸਾਈਟ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਤੇ ਪਿਕਚਰਸ ਨੇ, ਗੂਗਲ ਦੇ ਉੱਤੇ ਨਜ਼ਾਰਾ ਪਾ ਲਓਗੇ, ਨਜ਼ਾਰਾ ਇੰਡੀਅਨ ਰੈਸਟੋ ਲਾਂਚ 905-451-2600 ਤੇ ਤੁਸੀਂ ਸਾਰੇ ਕਾਲ ਕਰੋ। ਕੱਲ ਨੂੰ ਪਰਸੋਂ ਨੂੰ ਲੌਂਗ ਵੀਕਐਂਡ ਤੇ ਕੋਈ ਬੁਕਿੰਗ ਕਰਦੇ ਆ ਤੁਸੀਂ 10-20-30 ਚੱਲ ਜਾਣਾ ਦੀ ਜਨਮ ਦਿਨ ਤੇ ਵੀ ਸਪੈਸ਼ਲ ਬੂਥ ਨੇ ਵਿੱਚ ਬੈਲ ਲੱਗੀਆਂ ਹੋਈਆਂ ਨੇ ਤੁਹਾਡੀਆਂ ਆਰਡਰ ਰਿੰਗ ਕਰਨ ਦੇ ਵਾਸਤੇ 905-451-2600 ਦੇ ਉੱਤੇ ਕਾਲ ਕਰਨਾ। ਮੈਨਿਊ ਦੇ ਉੱਪਰ ਬੜੇ ਸਪੈਸ਼ਲ ਲਗਾਏ ਨੇ, ਅਗਰ ਤੁਸੀਂ ਬੁਕਿੰਗ ਕਰੋਗੇ 905-451-2600 ਤੇ। ਥੈਂਕ ਯੂ ਸਾਰੇ, ਕੱਲ ਨੂੰ ਮਿਲਦੇ ਹਾਂ ਸਵੇਰੇ ਤੁਹਾਡੇ ਲਈ ਨਜ਼ਾਰਾ ਤੋਂ ਲਾਈਵ, ਤੇ ਨਾਲ ਰੇਡੀਓ ਆਵਾਜ਼ ਨੂੰ ਤੁਸੀਂ ਸੁਣੋਗੇ ਸਵੇਰੇ 10 ਤੋਂ ਲੈ ਕੇ 1 ਵਜੇ ਤੱਕ।
1: ਨਜ਼ਾਰਾ ਤੇ ਨਜ਼ਾਰੇ ਲੈਣ ਜ਼ਰੂਰ ਪਹੁੰਚੋ, ਕਿਉਂਕਿ ਇੱਕ ਤਾਂ ਨਾ ਹੀ ਇੰਨਾ ਖੂਬਸੂਰਤ ਆ ਤੇ ਉੱਥੇ ਜਾ ਕੇ ਵੈਨਿਊ ਦੇਖ ਕੇ ਹੋਰ ਤੁਸੀਂ ਧੰਨ ਧੰਨ ਹੋ ਜਾਣਾ ਆ। 905-451-2600 905-451-2600 ਨਜ਼ਾਰਾ ਨੂੰ ਤੁਸੀਂ ਇੱਕ ਵਾਰੀ ਗੂਗਲ ਕਰ ਲਿਓ ਜੇ ਤੁਸੀਂ ਡਾਇਰੈਕਸ਼ਨ ਚਾਹੀਦੀ ਆ, ਕੋਈ ਵੀ ਨੰਬਰ ਲੈਣਾ ਤੁਸੀਂ, ਪਰ ਇੱਕ ਵਾਰੀ ਨਜ਼ਾਰਾ ਤੇ ਪਹੁੰਚੋ। ਲੌਂਗ ਵੀਕਐਂਡ ਆ, ਫੈਮਿਲੀ ਨਾਲ ਪਰਿਵਾਰਾਂ ਨਾਲ ਜ਼ਰੂਰ ਇੱਕ ਵਾਰ ਨਜ਼ਾਰੇ ਤੇ ਨਜ਼ਾਰਾ ਲੈ ਕੇ ਆਓ, ਖੂਬਸੂਰਤ ਵੈਨਿਊ ਦਾ ਆਨੰਦ ਲਓ ਔਰ ਨਾਲ ਦੀ ਨਾਲ ਸਵਾਦਿਸ਼ਟ ਖਾਣੇ ਦੋਨੋਂ ਨਜ਼ਾਰੇ ਤੇ ਮਿਲ ਜਾਣੇ ਆ, ਔਰ ਖੂਬਸੂਰਤ ਜਿੱਦਾਂ ਭਾਅ ਜੀ ਹੁਣਾਂ ਦੱਸਿਆ ਕਿ ਵਧੀਆ ਡਿਸਕਾਊਂਟ ਲੱਗੇ ਹੋਏ ਨੇ, ਔਰ ਤੁਸੀਂ ਜਾਓ ਫਿਰ ਔਰ ਨਾਲ ਦੀ ਨਾਲ ਇੰਜੋਏ ਕਰਕੇ ਆਓ ਲੌਂਗ ਵੀਕਐਂਡ ਆਪਣੀ ਫੈਮਿਲੀ ਦੇ ਨਾਲ। 905-451-2600 ਜਿੱਦਾਂ ਭਾਅ ਜੀ ਉਹਨਾਂ ਨੇ ਦੱਸਿਆ ਕਿ ਸਵੇਰੇ 10 ਤੋਂ 1 ਰੇਡੀਓ ਆਵਾਜ਼ ਨਾਲ ਤੁਸੀਂ ਸਾਰੇ ਜੁੜਦੇ ਹੋ, ਅਤੇ ਮੈਂ ਵੀ ਦੱਸਣਾ ਚਾਹੂੰਗਾ ਕਿ ਰੇਡੀਓ ਆਵਾਜ਼ ਮੇਰਾ ਵਨ ਆਫ ਦਾ ਫੇਵਰੇਟ ਸ਼ੋਅ ਬਿਕੋਜ਼ ਆਫ ਭਾਅ ਜੀ। ਸੋ ਭਾਅ ਜੀ ਹੁਣਾਂ ਵਾਸਤੇ 2 ਬੋਲ ਆ ਕਿ ਸੁਲਝੇ ਹੋਏ ਵਿਚਾਰ ਨੇ ਉਹਦੇ, ਸੁਲਝੇ ਹੋਏ ਵਿਚਾਰ ਨੇ ਉਹਦੇ, ਨਾਵਲ ਕਵਿਤਾ ਯਾਰ ਨੇ ਉਹਦੇ, ਤੱਕਿਆ ਮੈਂ ਜਦ ਉਸ ਦੇ ਅੰਦਰ, ਜੰਨਤ ਜਿਹੇ ਦੀਦਾਰ ਨੇ ਉਹਦੇ, ਤੇ ਕੁਦਰਤ ਮੰਗੇ ਸੂਰਤ ਉਸਦੀ, ਭਾਅ ਪੁੱਛਦੇ ਮੋਰ ਅਦਾਵਾਂ, ਤੇ ਮੈਂ ਵਾਕਫ ਉਹਦੇ, ਪਲ ਪਲ ਤੋਂ ਰਾਹ ਵੱਖਰੇ ਉਹਦੀਆਂ ਤੇ ਵੱਖਰੀਆਂ ਰਾਹਾਂ। ਸੋ ਸੁਲਝੇ ਹੋਏ ਵਿਚਾਰ ਨੇ ਉਹਦੇ, ਨਾਵਲ ਕਵਿਤਾ ਯਾਰ ਨੇ ਉਹਦੇ, ਬਹੁਤ ਸੁਲਝਿਆ ਹੋਇਆ ਰੇਡੀਓ ਪ੍ਰੋਗਰਾਮ। ਜੇ ਮੈਂ ਕਹੂੰਗਾ ਨਾ ਤੁਸੀਂ ਕੁਝ ਜ਼ਿੰਦਗੀ ਦੇ ਵਿੱਚ ਇੱਕ ਵੱਖਰੀ ਰਾਹ ਚੁਣਨੀ ਆ, ਤੁਹਾਨੂੰ ਕੁਛ ਪਤਾ ਨਹੀਂ ਲੱਗ ਰਿਹਾ, ਤਾਂ ਸਿਰਫ ਰੇਡੀਓ ਡਾਨ, ਮਾਫ ਕਰਨਾ, ਰੇਡੀਓ ਆਵਾਜ਼ ਤੁਸੀਂ ਟਿਊਨ ਕਰ ਲੈਣੀ ਹੈ ਕੱਲ੍ਹ ਨੂੰ 10 ਤੋਂ 1, ਅਤੇ ਫਿਰ ਦੇਖਿਓ ਕਿੱਦਾਂ ਅਮਨਦੀਪ ਭਾਅ ਜੀ ਤੁਹਾਨੂੰ ਡਾਇਰੈਕਸ਼ਨਾਂ ਦਿੰਦੇ ਆ। ਸੋ ਕਮਾਲ ਦੀ ਨੌਲੇਜ, ਕਮਾਲ ਦੇ ਹੋਸਟ, ਸੋ ਮੈਂ ਹਮੇਸ਼ਾ ਇਹਨਾਂ ਤੋਂ ਮੁਤਾਸਰ ਰਿਹਾ ਹਾਂ। ਸੋ ਬਿਲਕੁਲ ਜੀ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ, ਅਤੇ ਗੱਲਾਂ ਬਾਤਾਂ ਚੱਲ ਰਹੀਆਂ ਆਪਣੀਆਂ ਇਸ ਟਾਈਮ ਬਹੁਤ ਖੂਬਸੂਰਤ, ਅਤੇ ਨਾਲ ਦੀ ਨਾਲ ਮਿਊਜ਼ਿਕ ਮਿਊਜ਼ਿਕ, ਕਿਉਂਕਿ ਬਾਈ ਲੌਂਗ ਵੀਕਐਂਡ ਆ, ਔਰ ਉੱਤੋਂ ਹੈਪੀ ਹੈਪੀ ਹੈਪੀ ਫਰਾਈਡੇ ਆ, ਅਤੇ ਵੰਡ ਲਈ ਥੋੜ੍ਹੇ ਜਿਹੇ ਲੱਡੂ।

ਅੱਛਾ ਅੱਜ ਫਰਾਈਡੇ ਦਾ ਦਿਨ ਆ, ਸੋ ਫਰਾਈਡੇ ਕਿੱਦਾਂ ਦੀਆਂ ਖੂਬਸੂਰਤ ਗੱਲਾਂ ਬਾਤਾਂ ਕਰੀਏ, ਕਿਉਂਕਿ ਹੁਣ ਤੁਹਾਡਾ ਸਾਡਾ ਸਾਥ ਆਲਮੋਸਟ 10 ਵਜੇ ਤੱਕ ਰਹਿਣਾ, ਬਸ ਖਬਰਾਂ ਆਉਣੀਆਂ ਵਿੱਚੋਂ 15 ਮਿੰਟ, ਉਸ ਤੋਂ ਬਾਅਦ ਫਿਰ ਆਪਾਂ ਰੇਡੀਓ ਡਾਨ ਲੈ ਕੇ ਤੁਹਾਡੇ ਨਾਲ ਜੁੜ ਜਾਣਾ ਆ। ਸੋ ਆਲਮੋਸਟ ਆਪਣਾ ਹੁਣ 1.5 ਘੰਟਾ ਤੁਹਾਡਾ ਸਾਡਾ ਸਾਥ ਰਹਿਣਾ। ਸੋ ਕਿੱਦਾਂ ਦੀਆਂ ਗੱਲਾਂ ਬਾਤਾਂ, ਕੋਈ ਮਿਊਜ਼ਿਕ ਸੁਣਨਾ ਚਾਹੋਗੇ, ਕੋਈ ਅੱਜ ਪਹੇਲੀਆਂ ਬੁਝਾਰਤਾਂ ਹੋ ਜਾਣ, ਕਿੱਦਾਂ ਕੋਈ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਇੰਜੋਏ ਕਰਨਾ ਚਾਹੋਗੇ, ਥੋੜ੍ਹਾ ਜਿਹਾ ਮੈਨੂੰ ਦੱਸਿਓ ਅਤੇ ਫਿਰ ਗੱਲਾਂ ਬਾਤਾਂ ਕਰਾਂਗੇ। 905-673-3337 905-673-3337 'ਤੇ ਗੱਲਾਂ ਬਾਤਾਂ ਕਰਾਂਗੇ ਅਤੇ ਕੁਛ ਤੁਹਾਡੀਆਂ ਅੱਜ ਫਰਮਾਇਸ਼ਾਂ ਲਾਵਾਂਗੇ। ਅਤੇ ਫਰਾਈਡੇ ਅਤੇ ਫਰਾਈਡੇ ਨੂੰ ਫਰਾਈਡੇ ਦੀ ਤਰ੍ਹਾਂ ਮਨਾਉਣਾ ਅੱਜ। 905-673-3337 ਕਿਆ ਬਾਤ ਆ।

ਦੀ ਕਾਲ ਆਈ ਸੀ ਤੇ ਕਹਿੰਦੇ ਕਿ ਇਦੂ ਸ਼ਰੀਫ ਤੇ ਜੈਲੀ ਹੋਣਾ ਨੇ ਨਾ ਕੋਲੈਬ ਕੀਤਾ ਇੱਕ ਬੜੀ ਖੂਬਸੂਰਤ ਸੌਂਗ ਦੇ ਵਿੱਚ ਤੇਰਾ ਪਿਆਰ ਵੇ ਢੋਲਾ। ਸੋ ਉਹ ਆਪਾਂ ਸੁਣ ਲਈਏ ਦੋ ਬੋਲ, ਉਸ ਤੋਂ ਬਾਅਦ ਫਿਰ ਖੇਡਦੇ ਹਾਂ ਆਪਾਂ, ਕੋਈ ਗੱਲਾਂ ਬਾਤਾਂ ਕਰਦੇ ਹਾਂ, ਕੋਈ ਅੱਜ ਫਰਾਈਡੇ ਨੂੰ ਕੁਛ ਚਾਰ ਚੰਨ ਲਾਉਣੇ ਆ, ਗੱਲਾਂ ਬਾਤਾਂ ਕਰਦੇ ਹਾਂ, ਕਿਉਂਕਿ ਫਰਾਈਡੇ ਆ ਥੋੜ੍ਹਾ ਜਿਹਾ ਕੰਮ ਖਿੱਚ ਕੇ ਰੱਖੀਏ ਤਾਂ ਗੱਲ ਬਣਦੀ ਆ, ਕਿਉਂਕਿ ਹਾਈ ਐਨਰਜੀ ਹੋਣੀ ਚਾਹੀਦੀ ਅੱਜ। ਅੱਜ ਵੈਸੇ ਤੁਹਾਡੇ ਵੀ ਦੂਜੀ ਤਰ੍ਹਾਂ ਦੀ ਹਾਈ ਐਨਰਜੀ ਹੋ ਗਈ ਹੋਣੀ, ਤੁਸੀਂ ਡਟ ਸ਼ਟ ਖੋਲ ਲਏ ਹੋਣੇ ਆ, ਬਹੁਤ ਸਾਰੇ ਦੋਸਤਾਂ ਨੇ ਜਾ ਕੇ ਇੰਜੋਏ ਕਰਨਾ ਅੱਜ ਬਈ। ਬਸ ਡਰਾਈਵ ਸੇਫ ਕਰਨੀ ਆ, ਨੋ ਡਰਿੰਕ ਅਤੇ ਨੋ ਡਰਾਈਵ, ਬਸ ਇੰਨਾ ਖਿਆਲ ਰੱਖਣਾ, ਬਸ ਘਰ ਬਹਿ ਕੇ ਇੰਜੋਏ ਕਰਨਾ, ਚਿੱਲ ਮਾਰਨੀ ਆ। ਜੇ ਤੁਸੀਂ ਬਾਹਰ ਕਿਤੇ ਇੰਜੋਏ ਕਰਨ ਜਾ ਰਹੇ ਹੋ ਤਾਂ ਬਈ ਉਬਰ ਬੁਲਾ ਲਿਓ, ਕਿਉਂਕਿ ਤੁਹਾਡੀ ਸੇਫਟੀ ਅਤੇ ਬਸ ਸਾਡੀਆਂ ਅਰਦਾਸਾਂ ਇਹੀ ਹੁੰਦੀਆਂ ਕਿ ਤੁਸੀਂ ਠੀਕ ਠਾਕ ਚੜ੍ਹਦੀ ਕਲਾ ਆਪਣੇ ਘਰ ਪਹੁੰਚੋ। ਅਤੇ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ 10 ਵਜੇ ਤੱਕ, ਅਤੇ ਜੈਲੀ ਦਾ ਸੁਣੀਏ ਫਿਰ ਤੇਰਾ ਪਿਆਰ ਵੇ ਢੋਲਾ। ਜੁੜੇ ਰਹੋ ਪੰਜਾਬੀ ਲਹਿਰਾਂ ਦੇ ਨਾਲ, ਖੂਬਸੂਰਤ ਸ਼ਾਮ, ਖੂਬਸੂਰਤ ਰੇਡੀਓ ਪ੍ਰੋਗਰਾਮ, ਅਤੇ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ।

ਮੈਨੂੰ ਮੈਨੂੰ ਨਾ ਗਾਣੇ ਤੋਂ ਯਾਦ ਆਇਆ ਕਿ ਸੋਚੀ ਪੈਣਾ, ਥੋੜ੍ਹੇ ਜਿਹੇ ਖਿਆਲਾਂ 'ਚ ਖੋ ਜਾਣਾ। ਮੈਂ ਹਮੇਸ਼ਾ ਨਾ ਜਦੋਂ ਅੱਜ ਤਾਂ ਮੈਂ ਖਾਸ ਕਰਕੇ ਨੋਟ ਕਰਦਾ, ਮੈਂ ਕੁਛ ਇੰਟਰਸੈਕਸ਼ਨਸ 'ਤੇ ਰੁਕਿਆ। ਸੋ ਇੰਟਰਸੈਕਸ਼ਨ 'ਤੇ ਜਿੱਦਾਂ ਮੈਂ ਗੱਡੀ ਰੋਕੀ, ਸੋ ਮੈਂ ਆਪਣੇ ਆਲੇ ਦੁਆਲੇ ਦੇਖਿਆ, ਸੋ ਕੋਈ ਮੈਨੂੰ ਇਨਸਾਨ ਬ੍ਰੇਕਾਂ ਮਾਰੀਆਂ ਅਤੇ ਕੋਈ ਭੰਗੜਾ ਪਾ ਕੇ ਨੱਚ ਰਿਹਾ ਸੀਗਾ, ਗੱਡੀ ਦੇ ਵਿੱਚ ਮਿਊਜ਼ਿਕ ਲੱਗਿਆ ਅਤੇ ਇੰਜੋਏ ਕਰ ਰਿਹਾ, ਕਿਸੇ ਨੂੰ ਫਰਾਈਡੇ ਦਾ ਚਾਅ ਆ, ਕੋਈ ਬੰਦਾ ਟੈਨਸ਼ਨਾਂ ਦੇ ਵਿੱਚ ਖੋਇਆ ਹੋਇਆ, ਬਸ ਉਹਦਾ ਧਿਆਨ ਲਾਈਟਾਂ ਵੱਲ, ਟਿਕ ਟਿਕ ਵੱਲ, ਇਸ਼ਾਰਿਆਂ ਵੱਲ, ਕੋਈ ਆਪਣੇ ਖਿਆਲ ਵਿੱਚ ਖੋਇਆ ਹੋਇਆ, ਕੋਈ ਬੰਦਾ ਸਿਰ ਖੁਰਕ ਰਿਹਾ ਅਤੇ ਕੋਈ ਬੰਦਾ ਲਾਈਟ ਮਿਊਜ਼ਿਕ ਲਾ ਕੇ ਇੰਜੋਏ ਕਰ ਰਿਹਾ, ਕਿਸੇ ਨੇ ਠੋਡੀ 'ਤੇ ਹੱਥ ਰੱਖਿਆ ਹੋਇਆ, ਕੋਈ ਬੰਦਾ ਦਿਮਾਗ 'ਤੇ ਉਂਗਲ ਰੱਖ ਕੇ ਬੈਠਾ ਹੋਇਆ, ਕੋਈ ਬੰਦਾ ਫੋਨ 'ਤੇ ਲੱਗਿਆ ਹੋਇਆ, ਕੋਈ ਗੱਲਾਂ ਕਰ ਰਿਹਾ, ਕੋਈ ਹੱਸ ਰਿਹਾ, ਕੋਈ ਮੁਸਕਰਾ ਰਿਹਾ, ਕੋਈ ਸੈਡ ਆ। ਦੇਖੋ ਮੈਂ ਸੋਚ ਰਿਹਾ ਸੀ ਕਿ ਕੁਦਰਤ ਨੇ ਕਿੰਨੇ ਰੰਗ ਬਣਾਏ ਆ ਔਰ ਹਰ ਇਨਸਾਨ ਨੂੰ ਇੱਕ ਵੱਖਰਾ ਵੱਖਰਾ ਲਹਿਜਾ ਦਿੱਤਾ ਹੋਇਆ, ਸੋ ਹਰ ਲਹਿਜੇ ਦੇ ਵਿੱਚ ਇਨਸਾਨ ਜੁੜੇ ਹੋਏ ਆ। ਸੋ ਕਿਸੇ ਨੂੰ ਬਹੁਤ ਖੁਸ਼ੀ ਇਸ ਟਾਈਮ, ਕਿਸੇ ਨੂੰ ਜਦੋਂ ਆਪਾਂ ਮੋਸਟਲੀ ਜਦੋਂ ਆਪਾਂ ਗੱਲ ਕਰਦੇ, ਜਦੋਂ ਆਪਾਂ ਇੰਟਰਸੈਕਸ਼ਨ 'ਤੇ ਰੁਕਦੇ ਹਾਂ, ਉਦੋਂ ਆਪਾਂ ਕਿਹੜੀਆਂ ਕਿਹੜੀਆਂ ਹੈਬਿਟਸ ਕਰਦੇ ਹਾਂ, ਨੱਚਦੇ ਹਾਂ, ਆਲੇ ਦੁਆਲੇ ਦੇਖਦੇ ਹਾਂ ਕਿ ਕੌਣ ਕੌਣ ਬੰਦਾ ਕਿਹੜੀ ਕਿਹੜੀ ਗੱਡੀ 'ਚ ਕੌਣ ਕੌਣ ਬੈਠਾ, ਇਹ ਤੁਸੀਂ ਵੀ ਇਹ ਝਾਕ ਕਰਦੇ ਹੋ ਇਹਨੂੰ? ਵੈਸੇ ਇਹ ਮੈਂ ਕਹਿਣਾ ਨਹੀਂ ਚਾਹੁੰਦਾ, ਕੁੱਤੇ ਝਾਕ ਕਹਿ ਦਿੰਦੇ ਹਾਂ। ਸੋ ਤੁਸੀਂ ਵੀ ਇੱਦਾਂ ਗੱਡੀਆਂ ਦੇ ਵਿੱਚ ਬੈਠਿਆ ਕਦੀ ਦੂਜੇ ਲੋਕਾਂ ਨੂੰ ਨੋਟਿਸ ਕੀਤਾ? ਸੋ ਅੱਛਾ, ਕਈ ਵਾਰ ਬੜੀਆਂ ਅਜੀਬ ਅਜੀਬ ਹਰਕਤਾਂ ਵੀ ਕਰਦੇ ਹੁੰਦੇ ਆ ਜਦੋਂ ਇੰਟਰਸੈਕਸ਼ਨ 'ਤੇ ਰੁਕ ਜਾਂਦੇ ਹੋ। ਤੁਸੀਂ ਇੰਟਰਸੈਕਸ਼ਨ 'ਤੇ ਰੁਕਦੇ ਹੋ ਤਾਂ ਕੀ ਕਰਦੇ ਹੋ? ਸਿਰਫ ਗੱਲਾਂ ਵਿੱਚ ਬਿਜ਼ੀ ਹੁੰਦੇ ਹੋ ਜਾਂ ਖੋ ਜਾਂਦੇ ਹੋ ਜਾਂ ਕਾਲ ਦੇ ਵਿੱਚ ਲੱਗ ਜਾਂਦੇ ਹੋ? ਜਾਂ ਦੇਖੋ ਆਪਣੀ ਆਪਣੀ ਰੁਚੀ ਆ ਨਾ, ਕੋਈ ਬੰਦਾ ਕਿਸੇ ਨੂੰ ਇਹ ਕਿ ਇੰਟਰਸੈਕਸ਼ਨ ਰੁਕਿਆ ਹੁਣ ਭੱਜ ਕੇ ਆਹ ਕੰਮ ਕਰ ਲਾਂ, ਥੋੜ੍ਹਾ ਜਿਹਾ ਮੈਸੇਜ ਕਰ ਲਾਂ, ਟੈਕਸ ਕਰ ਲਾਂ, ਅਲੱਗ ਅਲੱਗ ਬੰਦਿਆਂ ਦੇ। ਪਰ ਮੈਂ ਅੱਜ ਅਲੱਗ ਅਲੱਗ ਚੀਜ਼ਾਂ ਦੇਖ ਕੇ ਆਇਆ ਵੀ ਦੇਖੋ, ਕੋਈ ਬੰਦਾ ਖੁਸ਼, ਕੋਈ ਬੰਦਾ ਸੈਡ, ਕੋਈ ਬੰਦਾ ਨੱਚ ਰਿਹਾ, ਕੋਈ ਬੰਦਾ ਸੋਚ ਰਿਹਾ। ਸੋ ਦੇਖ ਇਹ ਰੰਗ ਆ ਨਾ ਕੁਦਰਤ ਦੇ। 905-673-3333 9 0 5 6 7 3 3 3 7

0: ਕਿਆ ਬਾਤ ਹੈ ਜੀ। 905-673-3337 ਇੱਕ ਵਾਰ ਫਿਰ ਸਾਡੀ ਕਾਲ ਲੱਗ ਚੁੱਕੀ ਹੈ। ਲਾਈਵ ਲੋਕੇਸ਼ਨ ਅਸੀਂ ਪਹੁੰਚੇ ਹੋਏ ਸੀ, ਬਹੁਤ ਅਮੇਜ਼ਿੰਗ ਤੋਹਫੇ ਅਤੇ ਡੀਲਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ 6085 ਟੋਮਕ ਰੋਡ ਤੋਂ ਦਵਾ ਰਹੇ ਸੀਗੇ ਅਤੇ ਇੱਕ ਵਾਰ ਫਿਰ ਸੁਖਬਾਈ ਜੀ ਦੀ ਕਾਲ ਸਾਡਾ ਲੱਗ ਚੁੱਕੀ ਆ। ਅਮੇਜ਼ਿੰਗ ਤੋਹਫੇ, ਗੱਡੀਆਂ ਘੁਮਾ ਲਓ, ਫਰਨੀਚਰ ਲੈਣ ਬਾਰੇ ਸੋਚ ਰਹੇ ਹੋ ਨਾ, ਨਹੀਂ ਵੀ ਸੋਚ ਰਹੇ, ਜਿਹੜੇ ਪ੍ਰਾਈਜ਼ ਫਰਨੀਚਰ ਮਿਲ ਰਿਹਾ ਤੁਸੀਂ ਆਪਣੇ ਆਪ ਕਹਿਣਾ ਕਿ ਲੈ ਲਈਏ, ਬਾਅਦ ਵਿੱਚ ਐਸੀਆਂ ਡੀਲਾਂ ਨਹੀਂ ਆਉਣੀਆਂ। ਵਿਕਟੋਰੀਆ ਡੇ 'ਤੇ ਲੌਂਗ ਵੀਕਐਂਡ ਦੀਆਂ ਅਮੇਜ਼ਿੰਗ ਡੀਲਾਂ 6085 ਟੋਮਕ ਰੋਡ 'ਤੇ ਤੁਹਾਨੂੰ ਮਿਲ ਜਾਣੀਆਂ। ਸੁੱਖ ਭਾਅ ਜੀ ਸਾਡੇ ਨਾਲ ਜੁੜ ਚੁੱਕੇ ਨੇ, ਬਾਈ ਜੀ ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ ਵਿਕਟੋਰੀਆ ਡੇ, ਲੌਂਗ ਵੀਕਐਂਡ ਸੇਲ ਜਿਹੜੀ ਸੇਲ ਸਟਾਰਟ ਹੋ ਚੁੱਕੀ ਹੈ, ਪਰ ਇਹ ਪ੍ਰਾਈਜ਼ ਤੁਹਾਨੂੰ ਮੰਡੇ ਤੱਕ ਨਹੀਂ ਹੈ, ਦੂਜੇ ਨੂੰ ਇਹ ਪ੍ਰਾਈਜ਼ ਨਹੀਂ ਮਿਲਣੀਆਂ। ਕੋਈ ਵੀ ਫਰਨੀਚਰ ਦੀ ਬਾਈਂਗ ਕਰਨੀ ਆ, ਬੈਡਰੂਮ ਸੈੱਟ ਲੈਣਾ ਚਾਹੁੰਦੇ ਸੀ, ਬਿਲਕੁਲ ਸਹੀ ਸਮਾਂ, ਡਾਇਨਿੰਗ ਟੇਬਲ ਲੈਣਾ ਬਿਲਕੁਲ, ਜਾਂ ਤੁਸੀਂ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਬਿਲਕੁਲ ਸਹੀ ਸਮਾਂ ਤੁਹਾਡਾ।
0: ਕਿਆ ਬਾਤ ਆ ਜੀ। ਸੋ ਪਹੁੰਚੋ ਤੁਸੀਂ ਵੀ 6085 ਟੋਮਕ ਰੋਡ, 6085 ਟੋਮਕ ਰੋਡ, ਗ੍ਰੈਂਡ ਹੋਮ ਫਰਨੀਚਰ 'ਤੇ ਪਹੁੰਚੋ, ਔਰ ਬਹੁਤ ਸਾਰੀਆਂ ਅਮੇਜ਼ਿੰਗ ਡੀਲਾਂ ਤੁਹਾਨੂੰ ਅੱਜ ਮਿਲਣੀਆਂ। ਸੋ ਬਹੁਤ ਸਾਰੇ ਤੋਹਫੇ, ਔਰ ਮੰਡੇ ਤੱਕ ਇਹ ਡੀਲਸ ਆ, ਔਰ ਮੰਡੇ ਤੱਕ ਡੀਲਸ ਬਹੁਤ ਬਾਕਮਾਲ ਆ। ਤੁਸੀਂ ਜ਼ਰੂਰ ਇੱਕ ਗੇੜਾ ਗ੍ਰੈਂਡ ਹੋਮ ਫਰਨੀਚਰ 'ਤੇ ਲਾ ਕੇ ਆਉਣਾ। ਇਸ ਵੀਕਐਂਡ, ਲੌਂਗ ਵੀਕਐਂਡ 'ਤੇ ਤੁਹਾਨੂੰ ਬਹੁਤ ਸਾਰੇ ਤੋਹਫੇ ਮਿਲ ਰਹੇ ਆ। ਪੰਜਾਬੀ ਲਹਿਰ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
2: ਹੁੰਦਾ ਸੀ, ਲੋਕ ਕਹਿੰਦੇ ਸ਼ਾਇਦ ਕੋਈ ਬੁੜਾ ਬੰਦਾ ਗਾਉਂਦਾ, ਤੁਹਾਡੇ ਸਾਹਮਣੇ ਮੇਰਾ ਨਾਮ ਆਤਮਾ ਸਿੰਘ ਔਰ ਨਾਲ ਸਾਡੇ ਮੈਡਮ ਸਾਹਿਬਾ ਦਾ ਨਾਂ ਹੈ ਅਮਨ ਰੋਜੀ। ਕਈ ਬੰਦੇ ਚਾਹ ਦੇ ਨਾਲ ਪਤਾ ਕੀ ਕਹਿੰਦੇ ਆ, ਆਤਮਾ ਰੋਜੀ ਤੇ ਅਮਨ ਸਿੰਘ। ਗੱਲ ਇਹ ਹੈ, ਗੀਤ ਦੀ ਕਹਾਣੀ ਇਸ ਤਰ੍ਹਾਂ ਹੈ,
0: ਦੇਖੋ ਅਮਨ ਰੋਜੀ ਤੇ ਬਾਈ ਆਤਮਾ ਦੀ ਜੋੜੀ ਬੜੀ ਬਾਕਮਾਲ ਸੀ, ਪਰ ਨਜ਼ਰ ਲੱਗ ਗਈ ਇਹਨਾਂ ਨੂੰ, ਯਾਰ ਜੋੜੀ ਟੁੱਟ ਗਈ ਹੈ, ਟੁੱਟਣੀ ਨਹੀਂ ਚਾਹੀਦੀ ਸੀ, ਬਹੁਤ ਅਮੇਜ਼ਿੰਗ ਜੋੜੀ ਸੀ।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਮਰ ਦਾ ਸੀਜ਼ਨ ਆ ਗਿਆ ਹੈ ਅਤੇ ਹੁਣ ਬੈਸਟ ਟਾਈਮ ਹੈ ਕੋਈ ਵੀ ਕੰਕਰੀਟ ਪਵਾਉਣ ਦੇ ਲਈ। ਅਗਰ ਤੁਸੀਂ ਕੰਕਰੀਟ ਪਵਾਉਣੀ ਚਾਹੁੰਦੇ ਹੋ ਤਾਂ ਬੈਸਟ ਚੋਇਸ ਕੰਕਰੀਟ 416-564-7855। ਐਗਰੀਗੇਟ ਕੰਕਰੀਟ, ਪਲੇਨ ਕੰਕਰੀਟ, ਬ੍ਰਾਂਡ ਨਿਊ ਡਰਾਈਵੇ ਬਣਵਾਉਣਾ, ਬ੍ਰਾਂਡ ਨਿਊ ਸਾਈਡਵਾਕ ਬਣਵਾਉਣਾ, ਅਗਰ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਕੰਕਰੀਟ ਪੈਟੀਓ ਅਤੇ ਕੰਕਰੀਟ ਸਟੈਪਸ ਲਗਵਾਉਣੇ ਨੇ 416-564-7855। ਲੀਗਲ ਬੇਸਮੈਂਟ ਵਿਦ ਸਿਟੀ ਪਰਮਿਟ ਬਣਵਾਉਣੀ ਹੈ ਤਾਂ ਵੀ ਯਾਦ ਰੱਖੋ ਬੈਸਟ ਚੋਇਸ ਕੰਕਰੀਟ 416-564-7855।
1: ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲਹਿਰਾਂ ਨਾਲ, ਇੱਕ ਵਾਰ ਫਿਰ ਥੋੜ੍ਹਾ ਸਵਾਗਤ ਹੈ ਖੂਬਸੂਰਤ ਸ਼ਾਮ ਦੇ ਵਿੱਚ। ਸ਼ਾਮ ਵੀ ਅੱਜ ਬਈ ਸੁਨਹਿਰੀ ਸ਼ਾਮ ਆ, ਅੱਜ ਤਾਂ ਖੂਬਸੂਰਤ ਦਿਨ ਆ, ਔਰ ਉੱਤੋਂ ਦੇਖੋ ਲੌਂਗ ਵੀਕਐਂਡ ਦੀ ਸ਼ਾਮ ਆ, ਫਰਾਈਡੇ ਆ ਅਤੇ ਫਿਰ ਸੁਨਹਿਰੀ ਤਾਂ ਆਪਣੇ ਆਪ ਹੋਣੀ ਆ। ਔਰ ਸਾਡੇ ਨਾਲ ਜੁੜ ਚੁੱਕੇ ਨੇ ਨਾਗਪਾਲ ਸਰ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਅਤੇ ਨਾਗਪਾਲ ਸਰ ਤੋਂ ਅੱਜ ਨਾ ਖੂਬਸੂਰਤ ਜੀਆਂ ਡੀਲਾਂ ਹੀ ਲਊਂਗਾ ਮੈਂ ਕਹੂੰਗਾ, ਕਿਉਂਕਿ ਡੀਲਸ ਸਾਰੇ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ, ਕਿਉਂਕਿ ਨਾਗਪਾਲ ਸਰ 7 ਸਾਲ ਤੋਂ ਐਜੂਕੇਸ਼ਨਲ ਕੰਸਲਟੈਂਟ ਨੇ। ਔਰ ਜਦੋਂ ਅਸੀਂ ਅਵੇਅਰਨੈਸ ਦੀ ਗੱਲ ਕਰਦੇ ਹਾਂ, ਮੈਂ ਡੀਲਾਂ ਦੀ ਗੱਲ ਇਸ ਕਰਕੇ ਕੀਤੀ ਹੈ ਕਿਉਂਕਿ ਇਹ ਇੱਕ ਤਰ੍ਹਾਂ ਦਾ ਮੈਸੇਜ ਹੁੰਦਾ। ਕਈ ਵਾਰ ਅਸੀਂ ਬਹੁਤ ਸਾਰੀਆਂ ਬਹੁਤ ਨਿਊਜ਼ ਐਪੀਆਂ ਸੁਣਦੇ ਹਾਂ, ਸਾਨੂੰ ਉਹਦੇ 'ਚ ਨਾ ਕੈਚ ਲੱਗਣ ਲੱਗ ਜਾਂਦਾ ਵੀ ਯਾਰ ਇਹ ਕੈਚ ਤਾਂ ਨਹੀਂ ਕਿਤੇ। ਸੋ ਗ੍ਰਾਂਟਸ ਦਵਾਉਂਦੇ ਨੇ, ਫੰਡਿੰਗ ਦਵਾਉਂਦੇ ਨੇ, $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਤੋਂ ਤੁਹਾਨੂੰ ਯੂਨੀ ਗਲੋਬਲ ਐਡਵਾਈਜ਼ਰੀ ਦਵਾਉਂਦੀ ਆ। ਜੇ ਤੁਸੀਂ ਪੜ੍ਹ ਕੇ ਆਪਣਾ ਸਕਿੱਲ ਡਿਵੈਲਪ ਕਰਦੇ ਹਾਂ, ਤੁਸੀਂ ਸਕਿੱਲ ਡਿਵੈਲਪ ਕਰਕੇ ਲੇਬਰ ਜੋਬਾਂ ਤੋਂ ਖਹਿੜਾ ਚਲਾ ਕੇ ਆਪਣਾ ਸਕਿੱਲ ਡਿਵੈਲਪ ਕਰਨਾ ਚਾਹੁੰਦੇ ਤਾਂ ਗੌਰਮੈਂਟ ਤੁਹਾਨੂੰ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਦਿੰਦੀ ਹੈ, ਜਿਹਦੇ ਵਿੱਚ ਗ੍ਰਾਂਟ ਵਾਲਾ ਹਿੱਸਾ ਤੁਸੀਂ ਵਾਪਸ ਨਹੀਂ ਕਰਨਾ ਹੁੰਦਾ। ਨਾਗਪਾਲ ਸਰ ਵੱਲ ਚੱਲਦੇ ਹਾਂ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਕਿਆ ਬਾਤ ਹੈ ਜੀ, ਚੜ੍ਹਦੀ ਕਲਾ ਠੀਕ ਠਾਕ? ਔਰ ਲੌਂਗ ਵੀਕਐਂਡ ਆ ਜੀ, ਅਸੀਂ ਤਾਂ ਆਪੇ ਗੁੱਡ ਹੋਣਾ, ਤੁਸੀਂ ਵੀ ਗੁੱਡ ਹੋਵੋਗੇ ਕਿਉਂਕਿ ਸ਼ੁੱਕਰਵਾਰ ਆ, ਸ਼ੁੱਕਰਵਾਰ ਦੀ ਸ਼ਾਮ ਹਮੇਸ਼ਾ ਸਾਰਿਆਂ ਨੂੰ ਚਾਹ ਚੜਿਆ ਰਹਿੰਦਾ, ਕਿਉਂਕਿ ਹੁਣ 2 ਛੁੱਟੀਆਂ ਆ ਗਈਆਂ, ਹੁਣ 2 ਦੀਆਂ ਵੀ ਕਾਹਦੀਆਂ 3 ਆ ਗਈਆਂ, ਮੰਡੇ ਵੀ ਰੌਣਕ ਮੇਲੇ ਲੱਗਣੇ ਆ। ਸੋ ਲੌਂਗ ਵੀਕਐਂਡ ਆ, ਸੋ ਲੌਂਗ ਵੀਕਐਂਡ ਤੇ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡਾ ਆਫਿਸ ਸਰ ਅੱਜ ਤੇ ਕੱਲ ਹੀ ਆ, ਲੌਂਗ ਵੀਕਐਂਡ ਤੇ ਖੁੱਲ੍ਹਾ, ਕਦੋਂ ਬੰਦ ਰਹੂਗਾ ਤੇ ਕਦੋਂ ਤੱਕ ਖੁੱਲ੍ਹਾ? $30,000 ਤੋਂ ਲੈ ਕੇ $1,00,000 ਤੱਕ ਦੀ ਜਿਹੜੀ ਫੰਡਿੰਗ ਦੀ ਗੱਲ ਕਰਦੇ ਹਾਂ, ਉਹ ਕਿਵੇਂ ਮਿਲ ਸਕਦੀ ਹੈ?
2: ਹਾਂਜੀ, ਜਬ ਵੀ ਹਮ ਫੰਡਿੰਗ ਕਾ ਵਰਡ ਸੁਣਤੇ ਹਮੇ ਲਗਤਾ ਹੈ ਕੁਛ ਕੈਚ ਹੋਗਾ, ਬਬਲ ਬਨਤਾ ਦਿਮਾਗ ਮੇ, ਕਲਾਊਡ ਬਨਤਾ ਹੈ, ਫਿਰ ਆਤਾ ਹੈ ਕੁਸ਼ਨ ਮਾਰਕ, ਕੁਸ਼ਨ ਮਾਰਕ, ਕੁਸ਼ਨ ਮਾਰਕ। ਬਿਲਕੁਲ ਠੀਕ ਹੈ, ਹੋਣਾ ਚਾਹੀਏ। ਹਮ ਸਿਰਫ ਐਜੂਕੇਸ਼ਨ ਕੰਸਲਟੈਂਟ ਹੈ, ਐਜੂਕੇਸ਼ਨ ਵਾਲੀ ਫੰਡਿੰਗ ਮੇ ਹੀ ਡੀਲ ਕਰਤੇ ਹੈ ਜੀ, ਹਮ ਕੋਈ ਔਰ ਫੰਡਿੰਗ ਮੇ ਡੀਲ ਹੀ ਨਹੀਂ ਕਰਤੇ। ਸੋ ਲੈਟਸ ਬੀ ਵੈਰੀ ਕਲੀਅਰ, ਅਬ ਇਸਮੇ ਆਪ ਲਾਈਕ ਅਗਰ ਆਜ ਇਨਰੋਲ ਹੋਤੇ ਹੈ, ਗਵਰਨਮੈਂਟ ਫੰਡਡ ਪ੍ਰੋਗਰਾਮ ਕਰਤੇ ਹੈ, ਔਰ ਆਪ ਸਕਿੱਲ ਡਿਵੈਲਪ ਕਰ ਰਹੇ ਹੈ, ਚਾਹੇ ਆਪ ਐਚ ਵੈਕ, ਈ ਸੀ ਏ, ਪੀ ਐਸ ਡਬਲਿਊ ਐਸ ਏ, ਸਕਿੱਲ ਦਾ ਕੋਰਸ ਕਰਨਾ ਚਾਹਤੇ ਹੈ, ਅਰਲੀ ਚਾਈਲਡਹੁਡ ਅਸਿਸਟੈਂਟ ਜੈਸੇ, ਤੋ ਹਮਾਰੇ ਪਾਸ ਹੈ, ਉਸਮੇ ਆਪਕੋ ਇਨਪੁਟ ਜ਼ਿਆਦਾ ਦੇਣਾ ਪੜੇਗਾ। ਔਰ ਅਦਰ ਐਂਡ ਹਮਾਰੇ ਪਾਸ ਸੌਖੇ ਜਿਹੇ ਕੋਰਸਿਸ ਵੀ ਨੇ, ਫੁੱਲੀ ਆਨਲਾਈਨ ਨੇ, ਕਿਤਨੇ ਹਮਾਰੇ ਕਲਾਇੰਟਸ ਹੈ 7 ਈਅਰਸ ਇਨ ਬਿਜ਼ਨਸ ਮੈਂ, ਕਿਤਨੇ ਕਲਾਇੰਟਸ ਘਰ ਕੇ ਕੰਫਰਟ ਸੇ ਕਰ ਰਹੇ ਹੈ। ਕੋਵਿਡ ਕੇ ਬਾਅਦ ਸੇ ਨਾ ਮਿਨਿਸਟਰੀ ਨੇ ਅਲਾਊ ਕਰ ਰੱਖਾ ਤਾ ਫੁੱਲੀ ਆਨਲਾਈਨ ਕੋਰਸਿਸ ਕੇ ਲਈ, 2-3 ਘੰਟੇ ਲਾ ਰਹੇ ਨੇ, ਸਕਿੱਲ ਡਿਵੈਲਪ ਕਰ ਰਹੇ ਨੇ, ਫੰਡਿੰਗ ਹਾਸਲ ਕਰ ਚੁੱਕੇ ਨੇ ਆਪਣੇ ਅਕਾਊਂਟ ਵਿੱਚ, ਮੇਰੇ ਨਹੀਂ ਫੰਡਿੰਗ ਡਾਇਰੈਕਟ ਉਹਨਾਂ ਦੇ ਅਕਾਊਂਟ ਗਵਰਨਮੈਂਟ ਡਾਲਦੀ ਹੈਗੀ। ਐਂਡ ਦੈਨ ਤੁਸੀਂ ਆਜ ਅਨਰੋਲ ਕਰਦੇ ਹੋ, 30-90 ਡੇਜ਼ ਵਿੱਚ ਤੁਹਾਡੇ ਕੋਲ ਫਸਟ ਇੰਸਟਾਲਮੈਂਟ ਗਵਰਨਮੈਂਟ ਦੀ ਡਾਇਰੈਕਟ ਤੁਹਾਡੇ ਅਕਾਊਂਟ ਵਿੱਚ ਆਉਂਦੀ ਆ। 30-100,000 ਦੀ ਫੰਡਿੰਗ ਹੋਤੀ ਹੈ, ਡਿਪੈਂਡਿੰਗ ਔਨ ਫੈਮਿਲੀ ਸਾਈਜ਼, ਫੈਮਿਲੀ ਅਗਰ ਫੈਮਿਲੀ ਆਫ 2 ਹੈ, ਵਾਈਫ ਕਰਦੇ ਤਾਂ ਅਪ ਟੂ 40,000, ਫੈਮਿਲੀ ਆਫ 5 ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਦੇ ਨੇ, ਅਪ ਟੂ 100,000 ਦੀ ਫੰਡਿੰਗ ਡਾਇਰੈਕਟ ਉਹਨਾਂ ਦੇ ਅਕਾਊਂਟ ਵਿੱਚ ਜਾਂਦੀ ਆ। ਜਿਹਦੇ ਵਿੱਚ ਮਜ਼ੇ ਦੀ ਗੱਲ, ਹਾਫ ਪੋਰਸ਼ਨ ਕੀ ਆ, ਗ੍ਰਾਂਟ ਵਾਪਸ ਵੀ ਨਹੀਂ ਮੋੜਨਾ ਹੁੰਦਾ। ਆਪਣੇ ਡਾਕੂਮੈਂਟਸ ਵੀ ਕਿਆ ਲੱਗਦੇ ਆ ਜੀ, ਪਹਿਲੀ ਬਾਤ ਦੇ ਜਸਟ ਲੋਨ ਐਂਡ ਗ੍ਰਾਂਟ ਇਜ ਕੋਲੈਟਰਲ ਫਰੀ, ਸਿਕਿਉਰਿਟੀ ਫਰੀ, ਔਰ ਇਸਮੇ ਕੁਛ ਆਪਣੇ ਘਰ ਕੇ ਕਾਗਜ਼ ਨਹੀਂ ਲੱਗਤੇ ਭਾਈ ਸਾਹਿਬ, ਸਿਰਫ ਨੋਟਿਸ ਆਫ ਅਸੈਸਮੈਂਟ। ਜਿਤਨੀ ਕਮ ਇਨਕਮ ਉਤਨਾ ਜ਼ਿਆਦਾ ਗ੍ਰਾਂਟ ਫੰਡਿੰਗ ਆਪਣੇ ਅਕਾਊਂਟ ਮੇ ਆਤੀ ਹੈ, ਇਸਕੋ ਆਪ ਬੈਂਕ ਕੀ ਤਰ੍ਹਾਂ ਨਾ ਲੀਜੀਏ, ਗਵਰਨਮੈਂਟ ਆਪਕੋ ਫੰਡਿੰਗ ਕਰ ਰਹੀ ਹੈ, ਔਰ ਸਾਥ ਮੇ ਬਰਥ ਸਰਟੀਫਿਕੇਟ, ਮੈਰਿਟ ਸਰਟੀਫਿਕੇਟ, ਸੌਖੇ ਜਿਹੇ ਡਾਕੂਮੈਂਟਸ ਨੇ, ਸੌਖਾ ਜਿਹਾ ਕੰਮ ਹੈਗਾ, ਸਕਿੱਲ ਡਿਵੈਲਪ ਕਰੋ, ਮੈਨੇਜਮੈਂਟ ਦੇ ਕੋਰਸਿਸ ਕਰੋ, ਫੁੱਲੀ ਆਨਲਾਈਨ, ਨੋ ਏਜ ਲਿਮਿਟ 40-50 ਸਾਲ ਹੈ ਜੀ, ਕੋਈ ਦਿੱਕਤ ਨਹੀਂ ਹੈਗੀ, ਨੋ ਕ੍ਰੈਡਿਟ ਚੈੱਕ। ਸਾਡੇ ਆਫਿਸ ਆਓ, ਆਫਿਸ ਸਾਡਾ ਕੱਲ੍ਹ ਵੀ ਓਪਨ ਹੈਗਾ, ਔਰ ਲਾਈਕ ਤੁਸੀਂ ਲਾਈਕ ਕੋਈ ਕੈਸ਼ ਨਹੀਂ ਹੈਗਾ ਜੀ ਇਹਦੇ ਵਿੱਚ, ਗਵਰਨਮੈਂਟ ਜਿੱਦਾਂ ਲਾਈਕ ਡੈਂਟਲ ਕੇਅਰ, ਰਿਫਿਊਜੀ ਕੇਅਰ, ਫੋਰਨ ਏਡ ਮੇ ਇੰਨਾ ਪੈਸਾ $1,000,000,000 ਲਾਉਂਦੀ ਹੈ, ਗਵਰਨਮੈਂਟ ਐਜੂਕੇਸ਼ਨ ਤੇ ਲਾਉਂਦੀ ਆ। ਅਗਸਤ ਤੋਂ ਬਾਅਦ ਰੂਲ ਚੇਂਜ ਹੋ ਰਹੇ ਨੇ, ਬਹੁਤ ਲੋਕੀ ਆਲਰੇਡੀ ਲਾਹਾ ਲੈ ਚੁੱਕੇ ਨੇ, ਥੋੜੇ ਜਿਹੇ ਰਹਿ ਗਏ ਨੇ, ਤੁਸੀਂ ਪਿੱਛੇ ਨਾ ਰਹੋ, ਆਓ ਸਾਡੇ ਆਫਿਸ ਕਾਲ ਕਰੋ, ਹੁਣ ਕਾਲ ਕਰੋ, 437-264-3175, 437-264-3175, 437-264-3175। ਸਾਡੀ ਕੋਈ ਪਰਸੈਂਟੇਜ ਕਮਿਸ਼ਨ ਨਹੀਂ ਹੈਗੀ ਜੀ, हमको तो 1 ईयर भी पंजाबी लेना ज्यादा हो गया, 1 साल से भी ज्यादा हो गया, इतने लोगों को हम हेल्प कर पाए जी, कोई कैच हमने रखा ही नहीं है। पैसे आपने अपनी ईमानदारी से काम होने के बाद, आपके अकाउंट में जो फंडिंग आती है उसके बाद आपने अपनी ईमानदारी से देने, हमने सब कुछ ट्रांसपेरेंट रखा है एंड टू एंड। नंबर अगेन 4372631375।
1: बिल्कुल जी, नंबर एक बार फिर दे दो सर।
2: हाँ जी, नंबर आएगा जी यूनिक ग्लोबल एडवाइजरी, टी तो लेके लगता है फंडिंग लीजिए अपने अकाउंट जिसे मेजर पोर्शन ग्रांट वापस नहीं करना, साड़ी फीस 199 से 499, नो कमीशन नो कैच नो परसेंटेज, 4372641375, 4372641375।
1: सो एक शॉर्ट जे लिंक जे विच समझा दो कि जे फैमिली ऑफ 5 आ, हस्बैंड वाइफ आ, ते 3 बच्चे आ, ते किन्नी मैक्सिमम उना दी ते फंडिंग बन सकदी जी?
2: ये गोल्डन केस है जी, साढ़े को आज 3 ऐसे केस आए ने, टोटल लाइक 7 बच्चे आज, 7 क्लाइंट्स एनरोल हुए और उसमें से 3 के 3 किड्स थे, लाइक अप टू उनको अप टू 100,000 फंडिंग मिल रही है, किसी की 90, किसी की 95, किसी की लाइक 100, क्योंकि डिपेंड करता है बच्चे कॉलेज यूनिवर्सिटी जा रहे हैं तो उनकी फंडिंग, जो पेरेंट्स पढ़ रहे हैं, बच्चे नहीं पढ़ रहे इस केस में, जो सिनेरियो दिए फैमिली वाइफ का मीनिंग हस्बैंड वाइफ पढ़ रहे हैं, बच्चे छोटे हैं और चाहे कॉलेज यूनिवर्सिटी जा रहे तब भी डिपेंडेंट काउंट होते हैं वो, अप टू 90-100 उनके अकाउंट में फंडिंग, पेरेंट्स अकाउंट में फंडिंग आती है, वो पढ़ रहे हैं, बच्चे नहीं पढ़ रहे। सिंगल अगर आप हैं आपको बेनिफिट इतना नहीं है, अगर आप पीआर सिटीजन प्रोटेक्टेड पर्सन है तो ही आप एलिजिबल है। मेन थिंग जी, अगर आपकी इनकम 70,000 से ज्यादा है 2024 के नोटिस असेसमेंट में आपको बेनिफिट नहीं नहीं नहीं है, ऑन एयर भी नहीं है, ऑफ एयर भी नहीं है, तो इसलिए आप हमें कॉल करें, असेसमेंट कराएं, ऑफिस आए, 4372641375। जो लास्ट वीक गया उसमें अपटू 30 बंदों की फंडिंग उनके अकाउंट में अट्रैक्ट गई है, ठा करके 25 ने पैसे दे दिए, 5 ने भी देने हैं, शायद नहीं देंगे, फोन नहीं उठा रहे, तो मतलब घाटा हमारा हो सकता है, आपका नहीं हो सकता। कॉल करें 4372641375।
1: क्या बात है जी। सो एक बार फिर 4372641375 4372641375 ਤੇ ਤੁਸੀਂ ਕਾਲ ਕਰਕੇ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਆਪਣੀ ਫੰਡਿੰਗ ਦੀ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ। ਯੂਨੀ ਗਲੋਬਲ ਐਡਵਾਈਜ਼ਰੀ, ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।
3: ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ। 416-451-4565। ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਿਡ ਬੰਦ ਕਰਨ ਵਾਸਤੇ 416-451-4565। बेसमेंट लीक करती है तो असी बेस्ट रेनोवेशन दे सतविंदर जी का नाम ही रिकमेंड करते हाँ। 416-451-4565। कंक्रीट का कोई भी काम करवाने लई या फिर बेसमेंट की लीकेज नू प्रॉपर अते गरंटिड बंद करने वास्ते 416-451-4565।
4: साडे नाले बियॉन्ड आईवेयर तो रोमी हुणे जुड़ चुके ने। किसी ने भी अगर प्रिस्क्रिप्शन दिया या कोई तुसी डिजाइनर सनग्लासेस लेनिया ने, तुसी बच्चियां दा या तुसी आप दा आई एग्जाम करवाना, तो नंबर 1 लोकेशन बियॉन्ड आईवेयर ते तुसी एक बार गेड़ा जरूर लगाओ।
5: सासी गाल जी सारे नु, मैं थोड़ा अपना पलवान ते तुसी सुन रहे हो पंजाबी लहरां नवी सिद्धू दे नाल।

ਜੀ ਬਿਲਕੁਲ ਜੀ, ਫਰਾਈਡੇ ਦੀ ਖੂਬਸੂਰਤ ਸ਼ਾਮ ਦੇ ਵਿੱਚ ਪੰਜਾਬੀ ਲਹਿਰ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ। ਔਰ ਇਸ ਰੰਗਲੀ ਸ਼ਾਮ ਨੂੰ ਹੋਰ ਚਰਚਾ ਲਾਵਾਂਗੇ ਆਪਾਂ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਾਂਗੇ। ਸੋ ਖਬਰਾਂ ਦੀ ਸਾਂਝ ਪਾਵਾਂਗੇ, ਪੰਜਾਬ ਦਾ ਹਾਲ ਚਾਲ ਜਾਣਾਂਗੇ। ਸੋ ਉਸ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਆਵਾਂਗੇ ਤੁਹਾਡੇ ਨਾਲ। ਬਸ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ। ਸੋ ਜੁੜੇ ਰਹੋ ਪੰਜਾਬੀ ਲਹਿਰਾਂ ਦੇ ਨਾਲ।

0: ਸੁਬਿਕਲ ਜੀ, ਵੇਲਾ ਹੋ ਗਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੰਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਚੁੱਕੇ ਨੇ, ਸੋ ਸਟੇ ਟਿਊਨਡ। 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ। ਗੱਲਾਂ ਬਾਤਾਂ ਮਿਊਜ਼ਿਕ ਗੀਤ ਸੰਗੀਤ ਦੇ ਨਾਲ ਸ਼ੈਬਰਾਂ ਲਾਵਾਂਗੇ ਅੱਜ ਦੀ ਫਲਾਈਟ ਦੀ ਖੂਬਸੂਰਤ ਸ਼ਾਮ ਨੂੰ। ਸੋ ਇੱਥੇ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਔਰ ਹੁਣ ਜੁੜਦੇ ਹਾਂ ਜੀ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੰਦੀਪ ਸਿੰਘ ਢਿੱਲੋਂ।
1: ਪੰਜਾਬ ਦੇ ਹੱਕਾਂ ਤੇ ਖੇਤੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਰਾਜ ਭਵਨ ਵੱਲ ਕੂਚ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਹਜ਼ਾਰਾਂ ਕਿਸਾਨਾਂ ਤੇ ਚੰਡੀਗੜ੍ਹ ਪੁਲਿਸ ਦਰਮਿਆਨ ਜ਼ਬਰਦਸਤ ਧੱਕਾ ਮੁੱਕੀ ਅਤੇ ਟਕਰਾਅ ਹੋਇਆ। ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਿਸ ਵੱਲੋਂ ਭਾਰੀ ਲਾਠੀਚਾਰਜ ਕੀਤਾ ਗਿਆ। ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤੇ ਕਈ ਅਥਰੂ ਗੈਸ ਤੇ ਗੋਲੇ ਵੀ ਛੱਡੇ ਗਏ। ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋਏ ਨੇ। ਪੁਲਿਸ ਨੇ ਦਰਜਨਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ। ਦਰਅਸਲ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਹਜ਼ਾਰਾਂ ਕਿਸਾਨ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੇ YPS ਚੌਕ ਨੇੜੇ ਇਕੱਠੇ ਹੋਏ ਸਨ। ਕਿਸਾਨਾਂ ਦਾ ਇਹ ਕਾਫਲਾ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਦੇ ਅਧਿਕਾਰਾਂ ਸੰਬੰਧੀ ਲਏ ਫੈਸਲੇ, ਭਾਖੜਾ ਬਿਆਸ ਬੋਰਡ ਦੇ ਨਿਯਮਾਂ ਵਿੱਚ ਸੋਧਾਂ, ਫਸਲਾਂ ਦੀ MSP ਦੀ ਕਾਨੂੰਨੀ ਗਰੰਟੀ, ਬਿਜਲੀ ਸੋਧ ਬਿੱਲ ਅਤੇ ਬੀਜ ਕਾਨੂੰਨ 2025 ਦੇ ਵਿਰੋਧ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਸੌਂਪਣ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਜਾ ਰਿਹਾ ਸੀ। ਇਸ ਦਰਮਿਆਨ ਚੰਡੀਗੜ੍ਹ ਪੁਲਿਸ ਨੇ ਭਾਰੀ ਬੈਰੀਕੇਡਿੰਗ ਕਰ ਦਿੱਤੀ। ਜਿਵੇਂ ਹੀ ਕਿਸਾਨ ਨੇ ਮੋਹਾਲੀ ਸਰਹੱਦ ਉੱਤੇ ਲੱਗੇ ਪੁਲਿਸ ਦੇ ਨਾਕਿਆਂ ਨੂੰ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਇੱਥੇ ਟਕਰਾਅ ਸ਼ੁਰੂ ਹੋ ਗਿਆ। ਕਿਸਾਨ ਆਗੂਆਂ ਨੇ ਚੰਡੀਗੜ੍ਹ ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆਖਿਆ ਕਿ ਇਹ ਅੰਦੋਲਨ ਸਿਰਫ ਖੇਤੀ ਮੰਗਾਂ ਲਈ ਨਹੀਂ ਸੀ, ਸਗੋਂ ਪੰਜਾਬ ਦੇ ਸੰਵਿਧਾਨਕ ਤੇ ਸੰਘੀ ਢਾਂਚੇ ਦੇ ਅਧਿਕਾਰਾਂ ਦੀ ਰਾਖੀ ਲਈ ਉਲੀਕਿਆ ਗਿਆ ਸੀ। ਚੰਡੀਗੜ੍ਹ ਪੁਲਿਸ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਅੱਜ ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵੱਲੋਂ ਭਲਕੇ 17 ਮਈ ਨੂੰ ਤਖ਼ਤ ਸ੍ਰੀ ਤਲਵੰਡੀ ਸਾਹਿਬੋਂ ਬਠਿੰਡਾ ਵਿਖੇ ਇੱਕ ਵਿਸ਼ੇਸ਼ ਪੰਥਕ ਇਕੱਠ ਸੱਦਿਆ ਗਿਆ। ਇਸ ਇਕੱਠ ਵਿੱਚ ਸੂਬਾ ਸਰਕਾਰ ਵੱਲੋਂ ਹਾਲ ਹੀ ਵਿੱਚ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਜਥੇਦਾਰ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਇਹ ਐਕਟ ਪਾਸ ਕਰ ਦਿੱਤਾ ਗਿਆ ਅਤੇ ਇਸ ਬਾਰੇ ਚਰਚਾ ਕਰਨ ਲਈ ਉਹਨਾਂ ਭਲਕੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇਹ ਪੰਥਕ ਇਕੱਠ ਸੱਦਿਆ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ। ਉਹਨਾਂ ਵੀ ਦੱਸਿਆ ਕਿ ਇਕੱਠ ਵਿੱਚ ਪਹੁੰਚ ਰਹੀਆਂ ਪ੍ਰਮੁੱਖ ਪੰਥਕ ਸ਼ਖਸੀਅਤਾਂ ਤੋਂ ਇਲਾਵਾ ਕਾਨੂੰਨੀ ਮਾਹਰ ਅਤੇ ਵਿਦਵਾਨ ਵੀ ਇਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤੇ ਆਪਣੇ ਵਿਚਾਰ ਪੇਸ਼ ਕਰਨਗੇ। ਪੰਥਕ ਸਫ਼ਾ ਨਾਲ ਜੁੜਦੀ ਖ਼ਬਰ ਇਹ ਵੀ ਹੈ ਕਿ ਸੁਪਰੀਮ ਕੋਰਟ ਤੋਂ ਸੇਵਾ ਮੁਕਤ ਜਸਟਿਸ RS ਸੋਢੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਸੰਬੰਧੀ ਚਰਚਾ ਕੀਤੀ ਹੈ। ਇਹ ਮੁਲਾਕਾਤ ਜਥੇਦਾਰ ਗੜਗੜਜ ਦੇ ਦਫ਼ਤਰ ਵਿਖੇ ਹੋਈ ਹੈ। ਇਸ ਮੌਕੇ ਜਥੇਦਾਰ ਗੜਗੜਜ ਨੇ ਜਸਟਿਸ ਸੋਢੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਕਾਨੂੰਨੀ ਸੋਧ ਸੰਬੰਧੀ ਪਹਿਲੇ ਦਿਨ ਤੋਂ ਹੀ ਤਫਸੀਲੀ ਲੇਖਾਂ ਰਾਹੀਂ ਸੰਗਤ ਨੂੰ ਮਾਮਲੇ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ ਹੈ। ਜਸਟਿਸ ਸੋਢੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਿੱਖਾਂ ਦਾ ਅਕੀਦਾ ਨਿੱਜੀ ਅਤੇ ਆਤਮਕ ਮਾਮਲਾ ਹੈ, ਜਿਸ ਵਿੱਚ ਸਰਕਾਰ ਦੀ ਦਖਲ ਅੰਦਾਜ਼ੀ ਠੀਕ ਨਹੀਂ ਹੈ। ਜਥੇਦਾਰ ਗੜਗੜਜ ਤੇ ਜਸਟਿਸ ਸੋਢੀ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੇ ਨਵੇਂ ਕਾਨੂੰਨ ਵਿੱਚ ਕਈ ਗੰਭੀਰ ਖਾਮੀਆਂ ਨੇ ਅਤੇ ਇਹ ਸਿੱਖ ਕੌਮ ਮੁਤਾਬਕ ਢੁਕਵਾਂ ਨਹੀਂ। ਉਹਨਾਂ ਕਿਹਾ ਕਿ ਦੇਸ਼ ਵਿੱਚ ਪਹਿਲਾਂ ਹੀ ਬੇਅਦਬੀ ਮਾਮਲਿਆਂ ਲਈ ਕਾਨੂੰਨੀ ਪ੍ਰਬੰਧ ਮੌਜੂਦ ਨੇ, ਪਰ ਸਿੱਖਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਜਿਵੇਂ ਕਿ ਪਿਛਲੇ ਕਈ ਦਿਨ ਤੋਂ ਅਫਵਾਹਾਂ ਚੱਲ ਰਹੀਆਂ ਸਨ, ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਗਿਆ ਤੇ ਇੱਕੋ ਝਟਕੇ ਵਿੱਚ ਦੋਹਾਂ ਦੀ ਕੀਮਤ ਵਿੱਚ ਲਗਭਗ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ। ਦੇਸ਼ ਭਰ ਵਿੱਚ ਤੇਲ ਕੰਪਨੀਆਂ ਵੱਲੋਂ ਬਾਲਣ ਦੀਆਂ ਕੀਮਤਾਂ ਵਿੱਚ ਕੀਤੇ ਗਏ ਭਾਰੀ ਵਾਧੇ ਤੋਂ ਬਾਅਦ ਪੰਜਾਬ ਵਿੱਚ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚੜ ਗਈਆਂ ਨੇ। ਨਵੇਂ ਵਾਧੇ ਮੁਤਾਬਕ ਪੈਟਰੋਲ 2.97 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 2.94 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਤੇਲ ਦੀਆਂ ਨਵੀਆਂ ਤੇ ਵਧੀਆਂ ਹੋਈਆਂ ਕੀਮਤਾਂ ਸਵੇਰੇ 6 ਵਜੇ ਤੋਂ ਹੀ ਸਾਰੇ ਫਿਲਿੰਗ ਸਟੇਸ਼ਨਾਂ ਉੱਤੇ ਲਾਗੂ ਹੋ ਗਈਆਂ ਨੇ। ਨਵੇਂ ਰੇਟ ਮੁਤਾਬਕ ਹੁਣ ਆਮ ਪੈਟਰੋਲ ਦੀ ਕੀਮਤ 100 ਰੁਪਏ ਦਾ ਅੰਕੜਾ ਪਾਰ ਕਰਕੇ 101 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 91 ਰੁਪਏ 25 ਪੈਸੇ ਪ੍ਰਤੀ ਲੀਟਰ ਹੋ ਗਈ ਹੈ। ਸਿਰਫ ਆਮ ਤੇਲ ਹੀ ਨਹੀਂ ਬਲਕਿ ਪ੍ਰੀਮੀਅਮ ਤੇਲ ਦੀਆਂ ਕੀਮਤਾਂ ਵਿੱਚ ਵੀ ਵੱਡਾ ਉਛਾਲ ਵੇਖਿਆ ਗਿਆ, ਜਿਸ ਦੀ ਕੀਮਤ ਹੁਣ 110 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਆਮ ਲੋਕਾਂ ਦੀ ਜੇਬ ਉੱਤੇ ਇਸ ਤਰ੍ਹਾਂ ਇੱਕ ਹੋਰ ਬੋਝ ਪੈ ਗਿਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿੱਚੋਂ ਇੱਕ ਹੋਰ ਆਗੂ ਬਾਹਰ ਹੋ ਰਿਹਾ ਲੱਗਦਾ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਵਿਚਾਲੇ ਸਾਬਕਾ ਅਕਾਲੀ ਆਗੂ ਅਤੇ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਪਾਰਟੀ ਦੇ ਮੁਖੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਕਾਰਵਾਈ ਸੁਰਜੀਤ ਸਿੰਘ ਰੱਖੜਾ ਦੀਆਂ ਪਾਰਟੀ ਵਿਰੋਧੀ ਕਾਰਵਾਈਆਂ ਨੂੰ ਵੇਖਦੇ ਹੋਏ ਕੀਤੀ ਗਈ ਹੈ। ਇਸ ਵਿਚਾਲੇ ਹੁਣ ਚਰਚਾ ਇਹ ਵੀ ਚੱਲ ਰਹੀ ਹੈ ਕਿ ਅੱਜ ਭਾਰਤੀ ਸਮੇਂ ਮੁਤਾਬਕ ਸ਼ਨਿਚਰਵਾਰ 16 ਮਈ ਨੂੰ ਸੁਰਜੀਤ ਸਿੰਘ ਰੱਖੜਾ ਅਧਿਕਾਰਤ ਤੌਰ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ। ਇਸ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸਿੰਘ ਰੱਖੜਾ ਨੂੰ ਪਾਰਟੀ ਤੋਂ ਬਾਹਰ ਵੀ ਕਰ ਦਿੱਤਾ ਹੈ ਅਤੇ ਇਹ ਵੀ ਦੱਸਿਆ ਗਿਆ ਕਿ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਹੋਣ ਦੇ ਬਾਵਜੂਦ ਉਹ ਸਰਗਰਮ ਨਹੀਂ ਸਨ, ਜਿਸ ਕਾਰਨ ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ। ਇਸ ਨਾਲ ਪੰਜਾਬ ਦੀਆਂ ਸਿਆਸੀ ਸਫਾਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਪਟਿਆਲੇ ਦੇ ਹਲਕਾ ਸਮਾਣਾ ਦੇ ਸਿਆਸੀ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਹ ਸੰਭਾਵਨਾ ਹੁਣ ਸਪਸ਼ਟ ਹੋ ਗਈ ਹੈ ਕਿ ਸੁਰਜੀਤ ਸਿੰਘ ਰੱਖੜਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਅੱਜ ਹੀ ਇਹ ਸਾਰੀ ਕਾਰਵਾਈ ਇਸ ਬੰਨੇ ਤੁਰ ਸਕਦੀ ਹੈ। ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣੇ ਵਿੱਚ ਵੱਧ ਰਹੇ ਹਿੰਸਕ ਅਪਰਾਧ ਹੁਣ ਕਾਨੂੰਨ ਪ੍ਰਬੰਧ ਲਈ ਵੱਡੀ ਚੁਣੌਤੀ ਬਣਦੇ ਜਾ ਰਹੇ ਨੇ। ਸੜਕ ਹਾਦਸਿਆਂ ਤੋਂ ਬਾਅਦ ਹੁਣ ਕਤਲ ਦੇ ਮਾਮਲਿਆਂ ਵਿੱਚ ਵੀ ਲੁਧਿਆਣਾ ਸ਼ਹਿਰ ਦਾ ਰਿਕਾਰਡ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ। ਦਰਅਸਲ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦੀ ਜੋ ਤਾਜ਼ਾ ਰਿਪੋਰਟ ਆਈ ਹੈ ਉਸ ਮੁਤਾਬਕ ਸਾਲ 2024 ਦੌਰਾਨ ਕਤਲ ਦੇ ਮਾਮਲਿਆਂ ਵਿੱਚ ਲੁਧਿਆਣਾ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਦੂਜੇ ਸਥਾਨ ਉੱਤੇ ਪਹੁੰਚ ਗਿਆ। ਕ੍ਰਾਈਮ ਅੰਕੜਿਆਂ ਮੁਤਾਬਕ ਦੇਸ਼ ਦੇ 34 ਵੱਡੇ ਸ਼ਹਿਰਾਂ ਦੇ ਅਪਰਾਧ ਅੰਕੜਿਆਂ ਦੇ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਕਿ ਸਾਲ 2024 ਦੌਰਾਨ ਲੁਧਿਆਣਾ ਵਿੱਚ ਕਤਲ ਦੇ 56 ਮਾਮਲੇ ਦਰਜ ਹੋਏ, ਜਿਨ੍ਹਾਂ ਵਿੱਚ 58 ਲੋਕਾਂ ਦੀ ਜਾਨ ਗਈ ਹੈ। ਇਸ ਮਾਮਲੇ ਵਿੱਚ ਫਰੀਦਾਬਾਦ ਸ਼ਹਿਰ ਪੂਰੇ ਦੇਸ਼ ਵਿੱਚ ਪਹਿਲੇ ਨੰਬਰ ਤੇ ਆਇਆ ਤੇ ਆਗਰਾ ਤੀਜੇ ਨੰਬਰ ਉੱਤੇ ਆਇਆ। ਪੰਜਾਬ ਦੀ ਉਦਯੋਗਿਕ ਰਾਜਧਾਨੀ ਮੰਨੇ ਜਾਂਦੇ ਲੁਧਿਆਣੇ ਵਿੱਚ ਇਸ ਕਿਸਮ ਦੇ ਅੰਕੜੇ ਇੱਕ ਚਿੰਤਾ ਦਾ ਆਲਮ ਅਤੇ ਗੰਭੀਰ ਸਵਾਲ ਵੀ ਖੜੇ ਕਰਦੇ ਨੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪਿਛਲੇ ਕਈ ਦਿਨਾਂ ਤੋਂ ਦੇਸ਼ ਅੰਦਰ ਪੇਪਰ ਲੀਕ, ਖਾਸ ਕਰ ਨੀਟ UG ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਅਤੇ ਇਸ ਸੰਬੰਧੀ ਜਾਂਚ ਅਤੇ ਛਾਪੇਮਾਰੀ ਵੀ ਲਗਾਤਾਰ ਹੋ ਰਹੀ ਸੀ ਤੇ ਹੁਣੇ ਖਬਰ ਮਿਲੀ ਹੈ ਕਿ ਨੀਟ ਪੇਪਰ ਲੀਕ ਮਾਮਲੇ ਦਾ ਮੁੱਖ ਮੁਲਜ਼ਮ PV ਕੁਲਕਰਨੀ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੂੰ ਮਹਾਰਾਸ਼ਟਰ ਦੇ ਪੁਣੇ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਵੀ ਪਤਾ ਲੱਗਾ ਕਿ ਨੀਟ ਦਾ ਪੇਪਰ ਸੈੱਟ ਕਰਨ ਵਾਲੀ ਕਮੇਟੀ ਦਾ ਮੈਂਬਰ ਸੀ ਇਹ PV ਕੁਲਕਰਨੀ ਅਤੇ ਹੁਣ ਉਸ ਕੋਲੋਂ ਅੱਗੇ ਦੀ ਪੁੱਛ ਪੜਤਾਲ ਕੀਤੀ ਜਾਵੇਗੀ। ਇਹ ਵੀ ਫੈਸਲਾ ਲਿਆ ਗਿਆ ਕਿ ਅਗਲੇ ਸਾਲ ਤੋਂ ਨੀਟ ਯੂਜੀ ਦੀ ਪ੍ਰੀਖਿਆ ਕੰਪਿਊਟਰ ਜ਼ਰੀਏ ਯਾਨੀ ਕਿ ਆਨਲਾਈਨ ਲਈ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ UAE ਦੇ ਦੌਰੇ ਉੱਤੇ ਪਹੁੰਚ ਗਏ ਨੇ ਤੇ ਭਾਰਤ ਅਤੇ UAE ਦਰਮਿਆਨ ਪੈਟਰੋ ਉਤਪਾਦਾਂ ਦੇ ਰਣਨੀਤਿਕ ਭੰਡਾਰ ਸਮੇਤ 7 ਸਮਝੌਤਿਆਂ ਉੱਤੇ ਹਸਤਾਖਰ ਕੀਤੇ ਗਏ ਨੇ। ਲੰਮੀ ਉਡੀਕ ਤੋਂ ਬਾਅਦ ਆਖਿਰਕਾਰ ਹਲਵਾਰੇ ਦਾ ਹਵਾਈ ਅੱਡਾ ਸ਼ੁਰੂ ਹੋ ਗਿਆ ਤੇ ਲੰਘੇ ਕੱਲ ਪਹਿਲੀ ਉਡਾਣ ਦੇ ਰੂਪ ਵਿੱਚ ਸਵੇਰੇ 7 ਵਜੇ ਦਿੱਲੀ ਤੋਂ ਏਅਰ ਇੰਡੀਆ ਦਾ ਜਹਾਜ਼ ਪੁੱਜਾ ਅਤੇ ਇਸ ਪਹਿਲੀ ਉਡਾਣ ਵਿੱਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ, ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਤੋਂ ਇਲਾਵਾ ਵਿਕਰਮਜੀਤ ਸਿੰਘ ਸਾਹਨੀ ਵੀ ਮੌਜੂਦ ਸਨ। ਜਹਾਜ਼ ਦਾ ਹਲਵਾਰਾ ਦੇ ਹਵਾਈ ਅੱਡੇ ਉੱਤੇ ਪਹੁੰਚਣ ਉੱਤੇ ਢੋਲ ਦੀ ਥਾਪ ਉੱਤੇ ਸਵਾਗਤ ਕੀਤਾ ਗਿਆ। ਪੰਜਾਬ ਅੰਦਰ ਸਰਕਾਰੀ ਮੁਲਾਜ਼ਮ ਜਿਹੜੇ ਵਿਦੇਸ਼ਾਂ ਦੀ PR ਲੈ ਰਹੇ ਨੇ ਜਾਂ ਲੈਣ ਦੀ ਤਿਆਰੀ ਕਰ ਰਹੇ ਨੇ ਜਾਂ ਲੈ ਚੁੱਕੇ ਨੇ ਉਹਨਾਂ ਸਾਰਿਆਂ ਦੇ ਖਿਲਾਫ਼ ਸਰਕਾਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੰਬੰਧਿਤ ਵਿਭਾਗ ਨੇ ਇਸ ਸੰਬੰਧੀ ਰਿਪੋਰਟ ਮੰਗੀ ਹੈ। ਹੁਣ ਤੱਕ ਸਰਕਾਰ ਕੋਲ PR ਲੈਣ ਵਾਲੇ ਸਰਕਾਰੀ ਅਧਿਕਾਰੀਆਂ ਸੰਬੰਧੀ ਕੋਈ ਅੰਕੜਾ ਜਾਂ ਗਿਣਤੀ ਨਹੀਂ ਸੀ ਪਰ ਹੁਣ ਇਸ ਬੰਨੇ ਕਾਰਵਾਈ ਚਲਾ ਦਿੱਤੀ ਗਈ ਹੈ। ਪੰਜਾਬ ਦੇ ਮੌਸਮ ਸੰਬੰਧੀ ਹੁਣ ਇਹ ਦੱਸਿਆ ਗਿਆ ਕਿ ਆਉਂਦੇ ਦਿਨਾਂ ਦੌਰਾਨ ਗਰਮੀ ਪੰਜਾਬ ਦੇ ਲੋਕਾਂ ਦੇ ਵੱਟ ਕੱਟ ਸਕਦੀ ਹੈ ਅਤੇ ਆਉਂਦੇ 5 ਦਿਨ ਹੁਣ ਮੀਂਹ ਕਣੀ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਵਿੱਚ 17 ਤੋਂ 21 ਮਈ ਤੱਕ ਲੂ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਕਿ ਇਸ ਦੌਰਾਨ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ। IPL ਦੇ ਲੰਘੇ ਕੱਲ ਹੋਏ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੇ ਚੇਨਈ ਸੁਪਰ ਕਿੰਗਸ ਨੂੰ 7 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਤੇ ਇਸ ਜਿੱਤ ਦਾ ਪੰਜਾਬ ਨੂੰ ਥੋੜਾ ਫਾਇਦਾ ਹੋਇਆ ਕਿਉਂਕਿ ਪੰਜਾਬ ਦੀ ਟੀਮ ਜੋ ਕਿ 5 ਮੈਚ ਲਗਾਤਾਰ ਹਾਰ ਚੁੱਕੀ ਹੈ ਚੇਨਈ ਦੇ ਹਾਰਨ ਕਰਕੇ ਫਿਲਹਾਲ ਟੌਪ 4 ਦੇ ਪਹਿਲੀਆਂ 4 ਸਥਾਨਾਂ ਵਿੱਚ ਹੀ ਮੌਜੂਦ ਹੈ। ਅੱਜ IPL ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਦੇ ਨਾਲ ਹੋਵੇਗਾ ਅਤੇ ਪੰਜਾਬ
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ
3: ਪਹਿਲਾਂ ਨਾਲੋਂ ਵੀ ਘੱਟ।
2: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99 ਚ।
3: ਇਹ ਤਾਂ ਹੋਰ ਵੀ ਘੱਟ ਹੈ।
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
3: ਓਏ ਤੂੰ ਕਿੱਥੇ ਜਾ ਰਹੀ ਹੈ?
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: Wholesale Club, whole lot of value.
5: Swing into golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Betty Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
1: ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈ ਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
3: ਰੁਸ਼ਮੀਤ ਕੌਰ ਐਟ 647-539-4499
4: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਿਨੇਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-3311

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਅਤੇ ਚੜ੍ਹਦੀ ਕਲਾ ਲਿਆ ਵਾਲਾ ਅਤੇ ਖੁਸ਼ ਗਵਾਰ ਰਿਹਾ ਹੋਏਗਾ, ਕਿਉਂਕਿ ਅੱਜ ਖੂਬਸੂਰਤ ਦਿਨ ਸੀ। ਅੱਜ ਤਾਂ ਸੋਨੇ ਦੇ ਰੰਗ ਵਰਗੀ ਧੁੱਪ, ਕਿਹੜੀ ਧੁੱਪ ਸੀਗੀ। ਸੋ ਮੈਂ ਜਦੋਂ ਡਰਾਈਵ ਕਰਕੇ ਆ ਰਿਹਾ ਸੀ ਅਤੇ ਅੱਜ ਬਦੋ ਬਦੀ ਨਿਕਲ ਰਿਹਾ ਸੀ ਕਿ ਮੂੰਹ ਤੋਂ ਕਿ ਸ਼ੁਕਰ ਆ ਮਾਲਕਾ, ਅੱਜ ਬਹੁਤ ਹੀ ਪਿਆਰਾ ਦਿਨ ਸੀ। ਵੈਸੇ ਸਾਰੇ ਦਿਨ ਪਿਆਰੇ ਹੁੰਦੇ ਆ ਅਤੇ ਸਾਰੀਆਂ ਕੁਦਰਤ ਦੇ ਨਿਵਾਜੇ ਹੋਏ ਸਾਰੇ ਮੌਸਮ ਹੀ ਬੜੇ ਖੂਬਸੂਰਤ ਹੁੰਦੇ ਆ। ਔਰ ਇੱਦਾਂ ਇਨਸਾਨ, ਕੁਦਰਤ ਦੇ ਬਣਾਏ ਹੋਏ ਸਾਰੇ ਇਨਸਾਨ ਬੜੇ ਖੂਬਸੂਰਤ ਹੁੰਦੇ ਆ, ਪਰ ਵਿੱਚੋਂ ਕਈ ਹੁੰਦੇ ਆ ਇੱਧਰ ਉੱਧਰ ਕਰਨ ਵਾਲੇ ਨਾ। ਕਹਿੰਦੇ ਕਿ ਅੰਬਰਾਂ ਤੋਂ ਧਰਤੀ 'ਤੇ ਲਿਆਉਣ ਵਾਲੇ ਮਿਲਣਗੇ, ਅੰਬਰਾਂ ਤੋਂ ਧਰਤੀ 'ਤੇ ਲਿਆਉਣ ਵਾਲੇ ਮਿਲਣਗੇ। ਲੱਤਾਂ ਖਿੱਚਦੇ ਨਾ ਕਈ, ਮੀਸ ਨੇ ਕਿ ਮਿੱਟੀ 'ਚ ਮਿਲਾਉਣ ਵਾਲੇ ਮਿਲਣਗੇ, ਅੰਬਰਾਂ ਤੋਂ ਧਰਤੀ 'ਤੇ ਲਿਆਉਣ ਵਾਲੇ ਮਿਲਣਗੇ, ਮੀਸ ਨੇ ਕਿ ਮਿੱਟੀ 'ਚ ਮਿਲਾਉਣ ਵਾਲੇ ਮਿਲਣਗੇ। ਰੱਬ ਉੱਤੇ ਰੱਖੀ ਡੋਰਾਂ, ਡੁੱਲ ਨਾ ਤੂੰ ਜਾਵੀਂ, ਕੁਝ ਉਹਦੇ ਜੇ ਉਲਝਣਾ ਮਿਟਾਉਣ ਵਾਲੇ ਮਿਲਣਗੇ, ਅਤੇ ਧੂੜ ਵਾਂਗ ਝਾੜ ਕੇ ਤੂੰ ਪਰੇ ਦੇਵੀਂ ਕਰ, ਜਿਹੜੇ ਝੂਠੀ ਹਮਦਰਦੀ ਦਿਖਾਉਣ ਵਾਲੇ ਮਿਲਣਗੇ ਅਤੇ ਜਿਹੜੇ ਝੂਠੀ ਹਮਦਰਦੀ ਦਿਖਾਉਣ ਵਾਲੇ ਮਿਲਣਗੇ। ਸੋ ਦੋਸਤੋ, ਖੂਬਸੂਰਤ ਦਿਨ ਔਰ ਖੂਬਸੂਰਤ ਫਰਾਈਡੇ ਦੀ ਸ਼ਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਹੈਪੀ ਹੈਪੀ ਹੈਪੀ ਫਰਾਈਡੇ। ਅਤੇ ਨਾਲ ਦੀ ਨਾਲ ਲੌਂਗ ਵੀਕਐਂਡ ਦੀਆਂ ਤਿਆਰੀਆਂ, ਔਰ ਫਿਰ ਇਸ ਟਾਈਮ ਪੂਰੀਆਂ ਮਹਿਫਲਾਂ ਲੱਗੀਆਂ ਹੋਣੀਆਂ ਲੌਂਗ ਵੀਕਟਾਂ 'ਤੇ, ਤੁਸੀਂ ਜਿਨ੍ਹਾਂ ਨੇ ਘੁੰਮਣ ਫਿਰਨ ਜਾਣਾ ਬਾਹਰ, ਅਤੇ ਮੌਸਮ ਬਾਤਾ ਬਾ ਕਮਾਲ ਆ ਇਸ ਵੀਕਐਂਡ 'ਤੇ, ਅਤੇ ਤੁਸੀਂ ਆਲਰੇਡੀ ਤਿਆਰੀਆਂ ਕਰ ਲਈਆਂ ਹੋਣੀਆਂ, ਕਈਆਂ ਨੇ ਤਾਂ ਗੱਡੀਆਂ ਖਿੱਚ ਲਈਆਂ ਹੋਣੀਆਂ, ਔਰ ਕਈ ਘਰ ਇਸ ਟਾਈਮ ਚਿੱਲ ਮੋੜ ਦੇ ਉੱਪਰ ਵੀਕਐਂਡ ਦੀਆਂ ਜਿਹੜੀਆਂ ਤਿਆਰੀਆਂ ਕਰ ਰਹੇ ਹੋਣੇ ਆ। ਸੋ ਸਾਰਿਆਂ ਨੂੰ ਲੌਂਗ ਵੀਕਐਂਡ ਦੀਆਂ ਮੁਬਾਰਕਾਂ ਬਈ। ਸੋ ਇੰਜੋਏ ਕਰੋ, ਕਿਉਂਕਿ ਪੂਰੇ 5-6 ਦਿਨ ਜਦੋਂ ਤੁਸੀਂ ਦੌੜ ਭੱਜ ਕੇ ਥੱਕ ਹਾਰ ਕੇ ਇੱਕ ਫਰਾਈਡੇ ਦੀ ਵੇਟ ਕਰਦੇ ਹੋ ਨਾ, ਸੋ ਉਹ ਫਿਰ ਵੇਟ ਹੋਣੀ ਚਾਹੀਦੀ ਆ ਉਸਦੀ, ਜਿਹੜੀ ਪੂਰੀ ਮੈਂ ਕਹਿੰਦਾ ਕਿ ਨਿਚੋੜ ਕੱਢ ਕੇ ਜਿਹੜੀ ਕਹਿੰਦੇ ਨੇ ਕਿ ਉਹ ਪੂਰਾ ਇੰਜੋਏ ਉਹਦਾ ਹੋਣਾ ਚਾਹੀਦਾ, ਪੂਰੇ ਨਿਚੋੜ ਦਾ। ਸੋ 905-673-3337 ਫਰਾਈਡੇ ਆ, ਅਤੇ ਅੱਜ ਫਿਰ ਕੁਛ ਹੋ ਜਾਏ, ਕੁਛ ਵਧੀਆ ਗੱਲਾਂ ਬਾਤਾਂ ਤੜਕਵੀਆਂ ਭੜਕਵੀਆਂ, ਖਿੱਚ ਕੇ ਰੱਖੀ ਕੰਮ ਨੂੰ। ਸੋ 905-673-3337 ਵੀਕਐਂਡ 'ਤੇ ਖੂਬਸੂਰਤ ਜਿਹੀਆਂ ਗੱਲਾਂ ਬਾਤਾਂ ਕਰਾਂਗੇ। ਤੁਸੀਂ ਇਹ ਸਾਰੇ ਬਿਜ਼ੀ ਹੋ ਤਾਂ ਫਿਰ ਕੋਈ ਨਹੀਂ, ਮੈਂ ਤੁਹਾਨੂੰ ਮਿਊਜ਼ਿਕ ਸੁਣਾ ਦੇਣਾ। ਅੱਜ ਸਿਰਫ ਆਪਾਂ ਫਰਮਾਇਸ਼ੀ ਗੀਤ ਸੰਗੀਤ ਕਰ ਲੈਂਦੇ ਹਾਂ, ਫਰਾਈਡੇ ਆ ਅਤੇ ਮੈਂ ਕੋਈ ਦਿਮਾਗੀ ਬੋਝ ਤੁਹਾਡੇ 'ਤੇ ਪਾਉਣਾ ਨਹੀਂ ਆ, ਅਤੇ ਅੱਜ ਫਿਰ ਆਪਾਂ ਥੋੜ੍ਹਾ ਜਿਹਾ ਐਨਰਜੀ ਹਾਈ ਚੱਕ ਕੇ ਰੱਖਣਾ ਕੰਮ। ਸੋ 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਣ ਦੇਣਾ, ਤੁਸੀਂ ਜੁੜ ਚੁੱਕੇ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ।

ਭਾਈ ਜੀ ਮਾਫ ਕਰਨਾ ਲਖਵਿੰਦਰ ਵਡਾਲੀ ਬਾਈ ਜੀ ਸੋ ਆ ਰਹੇ ਆ ਭਾਈ ਆਪਣੀ ਨਗਰੀ ਦੇ ਵਿੱਚ ਅਤੇ ਆਪਣੀਆਂ ਸੂਫੀ ਕਲਾਵਾਂ ਦੇ ਨਾਲ ਤੁਹਾਨੂੰ ਥਰਕਾਉਣ ਅਤੇ ਜਿੱਥੇ ਕਮਾਲ ਕਮਾਲ ਕਮਾਲ ਦਾ ਜਿਹੜਾ ਵਡਾਲੀ

0: ਨਾਲ ਸੇਵਿੰਗ ਵੀ ਹੋ ਜੇ ਫਿਰ ਹੋਰ ਕੀ ਚਾਹੀਦਾ। ਸੁਖ ਬਾਈ ਜੀ ਸਤਿ ਸ਼੍ਰੀ ਅਕਾਲ, ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਦਾ ਜਿਹੜੀ ਸੇਲ ਸਾਡੇ ਕੋਲ ਸਟਾਰਟ ਹੋ ਚੁੱਕੀ ਆ, ਪਰਿਵਾਰ ਸੈਚਰਡੇ ਸੰਡੇ ਮੰਡੇ ਤਿੰਨੋਂ ਦਿਨ ਇਸ ਸੇਲ ਦਾ ਫਾਇਦਾ ਲੈ ਸਕਦੇ ਨੇ, ਕਿਉਂਕਿ ਵੱਡੇ ਡਿਸਕਾਊਂਟ ਤੇ ਵੱਡੇ ਤੋਹਫੇ ਮਿਲਣੇ ਨੇ ਵਿਕਟੋਰੀਆ ਡੇ, ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸੋ ਪਹੁੰਚਣਾ ਕਿੱਥੇ ਆ ਜੀ, 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6885 ਟੋਮਗਨ ਰੋਡ ਨੂੰ ਮਿਸ ਨਾ ਕਰਿਓ। ਚਾਹੇ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੋਫੀ ਟੇਬਲ ਲੈਣਾ, ਵੱਡੇ ਡਿਸਕਾਊਂਟ ਵਿਕਟੋਰੀਆ ਡੇ ਦੇ ਉੱਪਰ ਤੇ ਵੱਡੇ ਵੱਡੇ ਤੋਹਫੇ ਇੰਤਜ਼ਾਰ ਕਰ ਰਹੇ ਨੇ। ਬਹੁਤ ਸਾਰੀ ਜਿਹੜੀ ਨਵੀਂ ਸਿਲੈਕਸ਼ਨ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ, 6885 ਟੋਮਗਨ ਰੋਡ ਨੂੰ ਯਾਦ ਰੱਖਿਓ ਇਸ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਮੈਂ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਐਲ ਸ਼ੇਪ ਦਾ ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਚੇਸ ਦੇ ਵਿੱਚ ਸਟੋਰੇਜ ਵੀ ਹੋਵੇ, ਸੋਫਾ ਕਮ ਬੈੱਡ ਵਿਦ ਸਟੋਰੇਜ, ਜਿਹਦੀ ਰੈਗੂਲਰ ਕੀਮਤ $1,200 ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਸੋਫਾ ਕਮ ਬੈੱਡ ਵਿਦ ਸਟੋਰੇਜ, ਐਲ ਸ਼ੇਪ ਦਾ ਸੋਫਾ ਕਮ ਬੈੱਡ, ਕੋਡਰਾਈ ਫੈਬਰਿਕ ਦੇ ਵਿੱਚ, ਗ੍ਰੇ ਕਲਰ ਦਾ, ਸਿਰਫ ਸਿਰਫ $399 ਦਾ ਸੰਧੂ ਸਾਹਿਬ, ਸੋਫਾ ਕਮ ਬੈੱਡ ਸਿਰਫ $399 ਦਾ, ਤੇ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ,
0: ਤੋਹਫਾ ਮਿਲਣਾ,
1: ਸੰਧੂ ਸਾਹਿਬ ਦਾ ਆ ਕੇ ਰੈਫਰੈਂਸ ਦੇ ਦਿਓ, ਤੋਹਫਾ ਤੇ ਤੁਹਾਨੂੰ ਮਿਲਣਾ ਹੀ ਮਿਲਣਾ। ਸੋ ਕੋਈ ਵੀ ਫਰਨੀਚਰ ਦੀ ਬਾਇੰਗ ਗਾਇੰਗ ਨਹੀਂ ਆ, ਤਾਂ ਜ਼ਰੂਰ ਇੱਕ ਚੱਕਰ ਲਾਓ, 6885 ਟੋਮਗਨ ਰੋਡ ਦੇ ਉੱਪਰ, ਡੈਰੀ ਟੋਮਗਨ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ, ਸੇਲ, ਸੇਲ ਸੰਧੂ ਸਾਹਿਬ।
0: ਕਿਆ ਬਾਤ ਆ ਜੀ। ਸੋ 6885 ਟੋਮਕੋ ਰੋਡ, 6885 ਟੋਮਕੋ ਰੋਡ ਤੇ ਪਹੁੰਚ ਜਾਣਾ, ਫਰਨੀਚਰ ਦੀ ਕਿਸੇ ਵੀ ਤਰ੍ਹਾਂ ਤੁਸੀਂ ਬਾਇੰਗ ਕਰਨੀ ਆ, ਤੇ ਫਿਰ 6885 ਟੋਮਕੋ ਰੋਡ ਤੇ ਗੱਡੀਆਂ ਘੁਮਾ ਲਓ, ਤੇ ਫਿਰ ਦਈਏ ਤੁਹਾਨੂੰ ਖੂਬਸੂਰਤ ਜੀ ਨਿਊਜ਼।

ਕਿਆ ਬਾਤ ਆ। ਸੋ ਲਖਵਿੰਦਰ ਵਡਾਲੀ ਜੀ 28 ਮਈ ਨੂੰ ਬਸ 12 ਦਿਨ ਰਹਿ ਗਿਆ, 13ਵੇਂ ਦਿਨ ਤਾਂ ਰੌਣਕਾਂ ਲੱਗ ਜਾਣੀਆਂ, ਅਤੇ ਆਉਣਾ ਕਿੱਥੇ ਆ, ਇਹ ਲਿਵਿੰਗ ਆਰਟ ਸੈਂਟਰ ਮਿਸੀਸਾਗਾ ਦੇ ਵਿੱਚ 28 ਮਈ ਨੂੰ ਲਖਵਿੰਦਰ ਵਡਾਲੀ ਜੀ। ਸੋ ਵਡਾਲੀ ਮਿਊਜ਼ਿਕ ਦੀ ਜਿਹੜੀ ਸ਼ਾਨ ਆ ਨਾ, ਉਸ ਘਰਾਣੇ ਦੀ ਸ਼ਾਨ ਨੂੰ ਬਰਕਰਾਰ ਰੱਖਦੇ ਹੋਏ, ਔਰ ਮੈਂ ਕਹਿੰਦਾ ਕਿ ਜਦੋਂ ਵਡਾਲੀ ਸਾਹਿਬ ਆ ਗਏ ਅਤੇ ਜਦੋਂ ਗਾਉਣ ਲੱਗਦਾ ਫਿਰ ਤਾਂ ਤਾਨਸੇਨ ਅਤੇ ਦੀਵੇ ਜਗਾਉਣ ਵਾਲਾ ਕੰਮ ਹੋ ਜਾਂਦਾ। ਬਿਲਕੁਲ ਜੀ, ਟਿਕਟਾਂ ticketmaster.ca ਤੋਂ ਲੈ ਸਕਦੇ ਹੋ ਤੁਸੀਂ, ticketmaster.ca 'ਤੇ ਟਿਕਟਾਂ ਅਵੇਲੇਬਲ ਨੇ। ਲਖਵਿੰਦਰ ਵਡਾਲੀ ਜੀ ਤੁਹਾਡੇ ਸ਼ਹਿਰ ਆ ਰਹੇ ਨੇ ਲਜਪਾਲਾਂ ਟੂਰ ਲੈ ਕੇ, ਸੋ ਖਿੱਚ ਲਓ ਫਿਰ ਤਿਆਰੀਆਂ ਔਰ ਲਓ। ਜਿਹੜੇ ਜਿਹੜੇ ਸੂਫੀ ਦੇ ਸ਼ੌਕੀਨ ਆ ਉਹਨਾਂ ਨੇ ਤਾਂ ਆਲਰੇਡੀ ਟਿਕਟਾਂ ਲੈ ਲਈਆਂ, ਜਿਨ੍ਹਾਂ ਨੇ ਸੂਫੀ ਸੁਣਨਾ, ਔਰ ਸੂਫੀ ਵੀ ਇੱਕ ਜਿਹੜਾ ਰੰਗ ਪੇਸ਼ ਕਰਦੇ ਆ ਨਾ ਵਿੱਚ ਫੋਕ ਦਾ ਰੰਗ ਭਰ ਦਿੰਦੇ ਆ ਲਖਵਿੰਦਰ ਜੀ, ਉਹ ਤਾਂ ਫਿਰ ਹੈ ਬਹੁਤ ਬਾਕਮਾਲ ਆ।

ਬਿਲਕੁਲ ਜੀ, ਕਹਿੰਦੇ ਕਿ ਤਿੜਕ ਕੇ ਟੁੱਟ ਜਾਣ ਵਾਲੇ ਇਕੱਲੇ ਕੱਚ ਨਹੀਂ ਹੁੰਦੇ, ਤਿੜਕ ਕੇ ਟੁੱਟ ਜਾਣ ਵਾਲੇ ਇਕੱਲੇ ਕੱਚ ਨਹੀਂ ਹੁੰਦੇ, ਅਤੇ ਨਜ਼ਰ ਜੋ ਵੇਖਦੀ ਨਜ਼ਾਰੇ ਉਹ ਸਭ ਸੱਚ ਨਹੀਂ ਹੁੰਦੇ। ਰੱਖਿਆ ਕਰ ਦਬਾ ਕੇ ਤੂੰ ਵੀ ਇਹਨਾਂ ਦਰਦਾਂ ਨੂੰ ਸੀਨੇ ਦੇ ਵਿੱਚ, ਮਤਲਬੀ ਦੁਨੀਆਂ ਨੂੰ ਸੁਣਾ ਕੇ ਦਰਦ ਕਦੇ ਘੱਟ ਨਹੀਂ ਹੁੰਦੇ, ਦਰਦ ਕਦੇ ਘੱਟ ਨਹੀਂ ਹੁੰਦੇ। ਸੋ 905-673-3337 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਹਾਜ਼ਰ ਹੋ ਗਏ ਹਾਂ। ਸੋ ਤੋਂ ਹੁਣ ਥੋੜ੍ਹਾ ਲੈ ਕੇ ਤੁਹਾਡਾ ਸਾਡਾ ਸਾਥ 10 ਵਜੇ ਤੱਕ ਬਣਿਆ ਰਹਿਣਾ। ਸਟੂਡੀਓ ਦੇ ਘੜੀਆਂ ਦੇ ਮੁਤਾਬਕ 9:14 ਹੀ ਹੋਇਆ ਜੇ, ਸੋ ਬਹੁਤ ਸਮਾਂ ਪਿਆ, ਗੱਲਾਂ ਬਾਤਾਂ ਕਰਾਂਗੇ, ਮਿਊਜ਼ਿਕ ਦੀਆਂ ਸ਼ੈਬਰਾਂ ਲਾਵਾਂਗੇ। ਰੇਡੀਓ ਪ੍ਰੋਗਰਾਮ ਉਡਾਣ AM 530 ਤੋਂ ਪ੍ਰਭ ਸੰਧੂ ਦੇ ਨਾਲ। ਨਾਲ ਦੀ ਨਾਲ ਪ੍ਰੋਗਰਾਮ ਦੇ ਸਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਡਰੀਮ ਹੋਮ ਅਪਲਾਈਂਸਿਸ। ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੈਣ ਜਾ ਰਹੇ ਹੋ ਤਾਂ ਰੁਕੋ, ਡਰੀਮ ਹੋਮ ਅਪਲਾਈਂਸਿਸ ਦਾ ਸੁਨੇਹਾ ਸੁਣ ਕੇ ਜਾਇਓ। ਬਾਈ ਜੀ ਕਹਿੰਦੇ ਕਿ ਪੂਰੇ ਅੰਟਾਰੀਓ ਦੀ ਕੋਈ ਵੀ ਡੀਲ ਲੈ ਕੇ ਆ ਜਾਓ, ਅਸੀਂ ਮੈਚ ਨਹੀਂ ਕਰਾਂਗੇ, ਬੀਟ ਕਰਕੇ ਦੇਵਾਂਗੇ, ਸਾਡੀ ਗਰੰਟੀ ਸਾਡਾ

ਵਾਦਾ ਤੁਹਾਡੀ ਬਹੁਤ ਸਾਰੀ ਸੇਵਿੰਗ ਹੋ ਸਕਦੀ ਆ। ਜਦੋਂ ਡਰੀਮ ਹੋਮ ਅਪਲਾਈਂਸਸ ਨੇ ਵਾਅਦਾ ਕਰਤਾ, ਇਹ ਗਰੰਟੀ ਦੇਤੀ, ਤੇ ਫਿਰ ਉੱਥੇ ਕੋਈ ਕੁਐਸਚਨ ਕਿੰਤੂ ਪਰੰਤੂ ਰਹਿ ਨਹੀਂ ਜਾਂਦਾ। ਤੁਸੀਂ ਬਸ 2915 ਅਰਜੰਟੀਆ ਰੋਡ ਮਿਸੀਸਾਗਾ ਪਹੁੰਚ ਜਾਣਾ, 2915 ਅਰਜੰਟੀਆ ਰੋਡ ਮਿਸੀਸਾਗਾ, 905-805-3000, 905-805-3000। ਤੁਸੀਂ ਡਰੀਮ ਹੋਮ ਅਪਲਾਈਂਸਸ 'ਤੇ ਪਹੁੰਚੋ, ਅਮੇਜ਼ਿੰਗ ਅਮੇਜ਼ਿੰਗ ਕੁਆਲਿਟੀ ਦੇ ਤੁਸੀਂ ਉੱਥੋਂ ਜਾ ਕੇ ਸਾਰੇ ਬ੍ਰਾਂਡਾਂ ਦੇ ਅਪਲਾਈਂਸਸ ਅਵੇਲੇਬਲ ਆ। ਸੋ ਤੁਹਾਨੂੰ ਅਪਲਾਈਂਸਸ ਵੀ ਮਿਲ ਜਾਣੇ ਆ, ਔਰ ਨਾਲ ਦੀ ਨਾਲ ਜਾ ਕੇ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ। ਬਾਈ ਜੀ ਕਹਿੰਦੇ ਤੁਸੀਂ ਇੱਕ ਵਾਰੀ ਪੂਰੇ GTA 'ਤੇ ਚੱਕਰ ਲਾ ਕੇ ਆ ਜਾਓ, ਅਤੇ ਸਾਡੇ ਸਟੋਰ 'ਤੇ ਆਓਗੇ, ਤੁਸੀਂ ਖਾਲੀ ਨਹੀਂ ਜਾਓਗੇ, ਵੇਖਣ ਆਓਗੇ ਅਤੇ ਅਪਲਾਈਂਸਸ ਲੈ ਕੇ ਜਾਓਗੇ। ਕਿਉਂਕਿ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ, ਬਹੁਤ ਸਾਰੀ ਸੇਵਿੰਗ ਹੋਣੀ ਤੁਹਾਡੀ, ਡਿਲੀਵਰੀ ਬਿਲਕੁਲ ਫਰੀ, ਔਰ ਨਾਲ ਦੀ ਨਾਲ ਚਾਹੇ ਤੁਸੀਂ ਇੱਕ ਅਪਲਾਈਂਸ ਲੈਂਦੇ ਹੋ, ਦੋ ਲੈਂਦੇ ਹੋ, ਤਿੰਨ ਲੈਂਦੇ ਹੋ, ਚਾਰ ਲੈਂਦੇ ਹੋ, ਪੰਜ ਲੈਂਦੇ ਹੋ, ਤੁਹਾਡੀ ਇੰਸਟਾਲੇਸ਼ਨ ਬਿਲਕੁਲ ਫਰੀ। ਕਿਆ ਬਾਤ ਆ ਬਾਈ ਜੀ, ਕਹਿੰਦੇ ਬਸ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਇੰਸਟਾਲੇਸ਼ਨ ਬਿਲਕੁਲ ਫਰੀ ਕਰ ਦੇਣੀ ਆ। ਸੋ ਡਰੀਮ ਹੋਮ ਅਪਲਾਈਂਸਸ, ਇੱਕ ਤਾਂ ਅਪਲਾਈਂਸਸ ਸਸਤੇ, ਡੀਲਾਂ ਬੀਟ ਕਰਕੇ ਦੇਣਗੇ, ਡਿਲੀਵਰੀ ਫਰੀ ਹੋ ਗਈ, ਔਰ ਨਾਲ ਤੁਹਾਨੂੰ ਇੰਸਟਾਲੇਸ਼ਨ ਮਿਲ ਗਈ ਬਿਲਕੁਲ ਫਰੀ, $500-700 ਦਾ ਤੁਹਾਡਾ ਫਾਇਦਾ ਹੋ ਗਿਆ। ਡਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ, ਆਪਣੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਨੂੰ ਦੱਸ ਦਿਓ ਕਿ ਅਪਲਾਈਂਸਸ ਲੈਣੇ ਆ, ਤਾਂ ਸ਼ੋਪ ਰਾਊਂਡ ਕਰਕੇ ਜਾਓ ਅਤੇ ਡਰੀਮ ਹੋਮ ਅਪਲਾਈਂਸਸ 'ਤੇ ਪਹੁੰਚ ਜਾਓ, 2915-2915 ਅਰਜੰਟੀਆ ਰੋਡ ਮਿਸੀਸਾਗਾ, ਅਤੇ ਬਸ ਫਿਰ ਜਾ ਕੇ ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ, ਸੇਵਿੰਗ ਤੁਹਾਡੀ ਹੋ ਜਾਣੀ ਆ, ਤੋਹਫੇ ਵੀ ਤੁਹਾਨੂੰ ਮਿਲ ਜਾਣੇ ਆ। ਸੋ 905-600-73-33-37 ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ। ਸੋ ਅੱਜ ਫਿਰ ਬਾਲੀਵੁੱਡ ਸੁਣੀਏ, ਕਿਸੇ ਦਾ ਹੈ ਕੋਈ ਅੱਜ ਇੰਟਰਸਟ ਬਾਲੀਵੁੱਡ ਦਾ? ਕਿਉਂਕਿ ਫਰਾਈਡੇ ਤੁਸੀਂ ਕਰਦੇ ਹੁੰਦੇ ਆ, ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਆਉਂਦੀਆਂ ਕਿ ਬਈ ਅੱਜ ਕੁਛ ਬਾਲੀਵੁੱਡ ਤੁਹਾਨੂੰ ਸਭ ਲਾ ਦਿਓ। ਸੋ ਅੱਜ ਕੁਛ ਬਾਲੀਵੁੱਡ ਦਾ ਸੁਣਨ ਦਾ ਮਨ ਹੈ ਜਾਂ ਪੰਜਾਬੀ ਨਾਲ ਹੀ ਫਿਰ ਹੱਸੀਏ ਗਾਈਏ ਅਤੇ ਭੰਗੜੇ ਪਾਈਏ?

0: ਇੱਕ ਇੱਕ ਦਿਨ ਇੱਕ ਹਰਿਆਣਵੀ ਵੀਰ ਦਾ ਫੋਨ ਆਇਆ ਸੀਗਾ ਤੇ ਉਹਨਾਂ ਨੇ ਇੱਕ ਗਾਣਾ ਦੱਸਿਆ ਸੀਗਾ ਹਰਿਆਣਵੀ ਦੇ ਵਿੱਚ। ਸੋ ਬਹੁਤ ਅਮੇਜ਼ਿੰਗ ਸੀ ਮਿਊਜ਼ਿਕ। ਉਹ ਮੇਰੇ ਵੀਰ ਕੋਈ ਹਰਿਆਣਵੀ ਵੀਰ ਮੈਨੂੰ ਸੁਣ ਰਿਹਾ ਤੇ ਇੱਕ ਨਵਾਂ ਗਾਣਾ ਆਇਆ ਕਿਸੇ ਸੱਜਣ ਦਾ, ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਤਾਂ ਜ਼ਰੂਰ ਮੈਨੂੰ ਕਾਲ ਕਰਕੇ ਦੱਸਿਓ ਉਹ ਹਰਿਆਣਵੀ ਗਾਣਾ ਕਿਹੜਾ ਸੀ। 905-673-33-37 ਰੇਡੀਓ ਪ੍ਰੋਗਰਾਮ ਉਡਾਨ। ਕਿਆ ਬਾਤ ਆ ਜੀ, ਸ਼ਾਮੀ ਪੀ ਲੈਣੇ। ਅੱਜ ਤਾਂ ਪੀਣ ਪੂਣ ਵਾਲੀਆਂ ਗੱਲਾਂ ਅੱਜ ਨਾ ਕਰੀਏ ਤੇ ਚੰਗਾ, ਕਿਉਂਕਿ ਅੱਜ ਤਾਂ ਵੈਸੇ ਹੀ ਬੋਤਲਾਂ ਦੇ ਡੱਟ ਖੁੱਲ੍ਹ ਗਏ ਹੋਣੇ, ਕਿਉਂਕਿ ਲੌਂਗ ਲੌਂਗ ਲੌਂਗ ਵੀਕਐਂਡ ਆ ਬਈ, ਅੱਜ ਨਾ ਮੈਨੂੰ ਰੋਕਿਓ। ਸੋ 905-673-33-37 ਅੱਜ ਤਾਂ ਕਹਿੰਦੇ ਹੋਣੇ ਕਿ ਬਈ ਅੱਜ ਫਿਰ ਆਪ ਲਾ ਦੇ ਸਾਕੀਆ ਅਤੇ ਜਾਮ, ਫਿਰ ਅੱਜ ਤਾਂ ਜਾਮ ਜੂਮ ਵਾਲੀਆਂ ਗੱਲਾਂ ਕਰ ਲਈਏ ਥੋੜ੍ਹੀਆਂ ਜਿਹੀਆਂ, ਕਿ ਨੋਨ ਵੈੱਜ ਹੀ ਰੱਖੀਏ ਪ੍ਰੋਗਰਾਮ। 905-673-33-37 ਸੋ ਜੀ ਸਤਿ ਸ਼੍ਰੀ ਅਕਾਲ, 0418 ਤੁਸੀਂ ਆਉਂਦੇ ਹੋ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ, ਐਂ ਕਰ ਲੈਂਦੇ ਫਿਰ ਅੱਜ ਵੀ ਕੋਈ ਨਾ ਸੋਰੀ ਜਾ ਕੇ ਆਇਆ
0: ਹੈ
1: ਤੇ ਰਾਜ ਤੁਰਿਆ ਆਉਂਦਾ, ਸੁਣਾ ਦੋ ਫਿਰ ਉਹ ਤੇਰੇ ਸਹੁਰਿਆਂ ਦਾ ਪਿੰਡ ਨੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਕਿਆ ਬਾਤ ਆ, 905-673-33-37 905-673-33-37 ਅੱਛਾ ਇੱਕ ਨਾ ਪਹਿਲਾਂ ਰੇਡੀਓ ਪ੍ਰੋਗਰਾਮ ਤੇ ਫਰਮਾਇਸ਼ੀ ਪ੍ਰੋਗਰਾਮ ਚੱਲਦੇ ਹੁੰਦੇ ਸੀਗੇ, ਉਹ ਕੁਛ ਨਹੀਂ ਕਰਦੇ ਸੀਗੇ, ਬਸ ਸਿਰਫ ਫਰਮਾਇਸ਼ਾਂ ਆਉਂਦੀਆਂ ਸੀ ਅਤੇ ਉਹ ਲਾਉਂਦੇ ਸੀ। ਅੱਛਾ ਕਈ ਫਰਮਾਇਸ਼ਾਂ ਚਿੱਠੀਆਂ ਦੇ ਵਿੱਚ ਆਉਂਦੀਆਂ ਹੁੰਦੀਆਂ ਸੀਗੀਆਂ। ਤੁਸੀਂ ਦੇਖੋ ਲੋਕਾਂ ਦੇ ਵਿੱਚ ਕਿੰਨਾ ਸਬਰ ਹੁੰਦਾ ਸੀ, ਉਹਨਾਂ ਨੇ ਪਹਿਲਾਂ ਚਿੱਠੀ ਲਿਖਣੀ, ਇੱਕ ਹਫ਼ਤਾ ਦੋ ਹਫ਼ਤਿਆਂ ਬਾਅਦ ਉਹਨਾਂ ਦੀ ਚਿੱਠੀ ਪਹੁੰਚਣੀ ਅਤੇ ਫਿਰ ਉਹਨਾਂ ਨੇ ਵੇਟ ਕਰਨੀ ਕਿ ਸਾਡੀ ਚਿੱਠੀ ਪੜ੍ਹੀ ਜਾਊਗੀ ਅਤੇ ਸਾਡੀ ਫਿਰ ਫਰਮਾਇਸ਼ ਲੱਗੂਗੀ। ਸਬਰ ਦੀ ਗੱਲ ਆ, ਅੱਜ ਕੱਲ੍ਹ ਤਾਂ ਆਪਾਂ ਕਾਲ ਵੀ ਜੇ ਕਰ ਲਈਏ ਸਟੂਡੀਓ ਦੇ ਵਿੱਚ, ਹੁਣ ਕਾਲਾਂ ਆਈਆਂ ਸੀ 3-4 ਅਤੇ ਬਸ ਡੇਢ ਮਿੰਟ ਵੀ ਨਹੀਂ ਕਾਲ ਕੀਤੀ ਅਤੇ ਨਾਲ ਦੀ ਨਾਲ ਕੱਟਤਾ। ਮੈਂ ਗੱਲਬਾਤ ਕਰ ਰਿਹਾ ਕਿ ਕਿੰਨਾ ਸਬਰ ਹੁੰਦਾ ਸੀ ਯਾਰ ਉਦੋਂ ਲੋਕਾਂ ਦੇ ਵਿੱਚ। ਉਹ ਲੋਕਾਂ ਦੇ ਵਿੱਚ ਸਿਰਫ ਸਬਰ ਨਹੀਂ ਸੀ, ਸਕੂਨ ਵੀ ਸੀ, ਠਹਿਰਾਵ ਵੀ ਸੀ, ਉਹ ਰੱਜੇ ਹੋਏ ਲੋਕ ਸੀ ਉਦੋਂ। ਅੱਜ ਕੱਲ੍ਹ ਤਾਂ ਆਪਾਂ ਭੁੱਖੇ ਹੋ ਗਏ ਨਾ, ਨੀਤਾਂ ਦੇ ਵੀ, ਵਕਤ ਦੇ ਵੀ, ਮਨ ਤੋਂ ਵੀ, ਆਪਣੀਆਂ ਖੁਸ਼ੀਆਂ ਤੋਂ ਵੀ, ਭੁੱਖ ਆ ਨਾ ਸਾਡੇ ਅੰਦਰ, ਭੱਜ ਰਹੇ ਹਾਂ, ਦੌੜ ਰਹੇ ਹਾਂ। ਸੋ ਉਹ ਲੋਕ ਕਮਾਲ ਦੇ ਸੀ ਔਰ ਉਹ ਸਮੇਂ ਵੀ ਕਮਾਲ ਦੇ ਸੀ। ਅੱਛਾ ਉਹ ਸਮਿਆਂ ਦੇ ਵਿੱਚ ਵੀ ਕੁਛ ਐਸਾ ਇਨਵਾਇਰਮੈਂਟ ਵੀ ਐਸੀ ਸੀ ਉਦੋਂ ਕਿ ਲੋਕ ਵੈਸੇ ਹੀ ਰੱਜੇ ਸੀ, ਨੀਤਾਂ ਦੇ ਸਾਫ, ਦਲੇਰ, ਚੜ੍ਹਦੀ ਕਲਾ ਵਾਲੇ ਲੋਕ ਅਤੇ ਸਬਰਾਂ ਦੇ ਖੁੱਲ੍ਹੇ ਡੁੱਲੇ। ਸਬਰ ਬਹੁਤ ਹੁੰਦਾ, ਚਿੱਠੀਆਂ ਦਾ ਜ਼ਮਾਨਾ ਯਾਰ ਦੇਖੋ, ਲੈਂਡਲਾਈਨ ਤਾਂ ਬਹੁਤ, ਲੈਂਡਲਾਈਨ ਫੋਨ ਤਾਂ ਬਹੁਤ ਲੇਟ ਆਏ ਆ। ਦੇਖੋ ਕੈਨੇਡਾ ਤੋਂ ਵੀ ਇੱਥੋਂ ਚਿੱਠੀਆਂ ਪਾਉਣੀਆਂ ਅਤੇ 15-15, 20-20 ਦਿਨਾਂ ਬਾਅਦ ਪਹੁੰਚਣੀਆਂ, ਅਤੇ ਈਵਨ ਕਿ ਤੁਸੀਂ ਇੰਡੀਆ ਦੇ ਵਿੱਚ ਪੰਜਾਬ 'ਚ ਵੀ ਜੇ ਉੱਥੋਂ ਹੀ ਦੂਰਦਰਸ਼ਨ ਨੂੰ ਚਿੱਠੀ ਲਿਖਣੀ ਹੁੰਦੀ ਸੀਗੀ ਕਿਸੇ ਫਰਮਾਇਸ਼ੀ ਗੀਤ ਲਈ, ਉਹ ਵੀ 10-15 ਦਿਨਾਂ ਬਾਅਦ ਹੀ ਪਹੁੰਚਦੀ ਸੀ, ਫਿਰ ਜਾ ਕੇ ਅਗਲੇ ਹਫ਼ਤੇ ਦੇ ਪ੍ਰੋਗਰਾਮ ਦੇ ਵਿੱਚ ਉਹ ਚਿੱਠੀ ਪੜ੍ਹੀ ਜਾਣੀ ਅਤੇ ਫਰਮਾਇਸ਼ ਲੱਗਣੀ। ਦੇਖੋ ਫਿਰ ਅੱਛਾ ਪ੍ਰੋਗਰਾਮ ਨੂੰ ਸੁਣਨਾ, ਫਿਰ ਅਗਲੇ ਹਫ਼ਤੇ ਨੂੰ ਬਹਿ ਕੇ ਉਸ ਪ੍ਰੋਗਰਾਮ ਨੂੰ ਸੁਣਨਾ, ਕਿੰਨਾ ਯਾਰ ਦੇਖੋ ਤੁਸੀਂ ਸੋਚ ਸਕਦੇ ਹੋ ਵੀ ਕਿੰਨਾ ਉਹਨਾਂ ਲੋਕਾਂ ਦੇ ਵਿੱਚ ਕਿੰਨਾ। ਅੱਜ ਕੱਲ੍ਹ ਤਾਂ ਆਪਾਂ ਇੰਨਾ ਵੇਟ ਕਰ ਹੀ ਨਹੀਂ ਸਕਦੇ,

0: क्या बात है जी। 905-673-3393-05673-3337 ਤੇ ਗੱਲਾਂ ਬਾਤਾਂ ਹੋ ਰਹੀਆਂ, ਨਾਲ ਦੀ ਨਾਲ ਪ੍ਰੋਗਰਾਮ ਦੇ ਸਿਰਸੇ ਨੂੰ ਸਪੌਂਸਰ ਕਰ ਰਹੇ ਨੇ ਜੀ ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ 'ਤੇ ਅਮੇਜ਼ਿੰਗ ਡੀਲਾਂ। ਤੁਸੀਂ ਵਿਆਹ ਸ਼ਾਦੀ ਪਾਰਟੀ ਆ ਗਈ ਆ ਘਰ ਦੇ ਵਿੱਚ ਅਤੇ ਤਾਂ ਵੀ ਤੁਸੀਂ ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਕਿਉਂਕਿ ਇਨ ਹਾਊਸ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ। ਘੁੰਮਣ ਫਿਰਨ ਜਾ ਰਹੇ ਹੋ ਤਾਂ ਇਹਨਾਂ ਕੋਲ ਲੈਗ ਸੈੱਟ ਦੀ ਵੱਡੀ ਕੁਲੈਕਸ਼ਨ ਆ। ਤੁਸੀਂ ਸਫਾਰੀ ਲੈਗ ਸੈੱਟ ਲੈਣੇ ਆ, ਵਿੰਟੇਜ ਲੈਗ ਸੈੱਟ ਲੈਣੇ ਆ, ਔਰ ਨਾਲ ਦੀ ਨਾਲ ਕੁੜਤੇ ਪਜਾਮੇ ਚਾਦਰੇ ਪਾਈ ਕਮਾਲ ਕਮਾਲ ਕਮਾਲ ਦੀ ਪ੍ਰੀਮੀਅਮ ਕੁਆਲਿਟੀ ਦੀ ਕਲੈਕਸ਼ਨ ਹੈ ਇਹਨਾਂ ਕੋਲ। ਸੋ ਭੈਣਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਜੇ ਤੁਸੀਂ $100 ਦੀ ਸ਼ੋਪਿੰਗ ਕਰੋਗੇ ਤਾਂ 30 ਪਿੰਡ ਬ੍ਰੈਂਪਟਨ ਦੇ ਮੇਲੇ ਦੀਆਂ ਟਿਕਟਾਂ ਤੁਹਾਨੂੰ ਬਿਲਕੁਲ ਫ੍ਰੀ ਮਿਲ ਜਾਣੀਆਂ ਆ। ਸੋ ਰਲ ਮਿਲ ਕੇ ਭੈਣਾਂ ਜਾਓ, ਲਹਿੰਗੇ ਗਰਾਰੇ ਸ਼ਰਾਰੇ ਲੈ ਲਓ ਅਤੇ 20% ਤੋਂ ਲੈ ਕੇ 50% ਔਫ ਵੀ ਲੱਗਿਆ ਹੋਇਆ। ਸੋ ਭੈਣੋ ਵੇਟ ਕੀਦਾ ਹੈ ਫਿਰ, ਹੁਣ ਮੇਲੇ ਆ ਰਹੇ ਆ ਤੀਆਂ ਦੇ ਬਹੁਤ ਸਾਰੇ, ਅਤੇ ਲੈ ਕੇ ਆਓ ਫਿਰ ਸੂਟ ਗਰਾਰੇ ਸ਼ਰਾਰੇ ਲਹਿੰਗੇ ਪੰਜਾਬੀ ਸੂਟ ਪਲਾਜੋ ਪਤਾ ਨਹੀਂ ਕਿੰਨੇ ਕੁ ਕੁਛ ਹੁੰਦੇ ਆ। ਸੋ ਨਾਲੇ ਗੱਭਰੂ ਹੁਣ ਬਈ ਕੁੜਤੇ ਪਜਾਮੇ ਕੋਟ ਪੈਂਟ ਸੂਟ ਸਵਾਉਣੇ ਆ ਤਾਂ ਵੀ ਇਹਨਾਂ ਕੋਲ ਇਨ ਹਾਊਸ ਟੇਲਰ ਟੀਮ ਅਵੇਲੇਬਲ ਆ। ਥੀਮ ਵੈਡਿੰਗ ਵਾਸਤੇ ਹੁਣ ਤੁਹਾਨੂੰ ਇੰਡੀਆ ਭੱਜਣ ਦੀ ਲੋੜ ਨਹੀਂ ਆ, ਥੀਮ ਵੈਡਿੰਗ ਵਾਸਤੇ ਵੀ ਇਹਨਾਂ ਕੋਲ ਟੌਪ ਦੀ ਟੇਲਰ ਟੀਮ ਆ। ਸੋ ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਤੁਸੀਂ 905-453-2225-905-453-2225-905-453-2225 ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਵਾਲੇ ਨੇ ਬਾਈ ਕਮਾਲ ਕਰ ਪਈ ਆ। ਮੈਂ ਲੱਗਦਾ ਕਿ ਜਿਹੜਾ ਤੀਆਂ ਪਿੰਡ ਬ੍ਰੈਂਪਟਨ ਦਾ ਮੇਲਾ ਆ ਉਹ ਵੀ ਫੈਸ਼ਨ ਆਈ ਕਿਊ ਸਪੌਂਸਰ ਕਰ ਰਿਹਾ ਪ੍ਰਾਊਡਲੀ। 24 ਮਈ ਨੂੰ ਇਹ ਮੇਲਾ ਲੱਗਣਾ ਆ। ਸੋ ਭੈਣਾਂ ਨੂੰ ਦੱਸ ਦਈਏ ਕਿ ਟਿਕਟਾਂ ਤੁਸੀਂ ਫੈਸ਼ਨ ਆਈ ਕਿਊ ਤੋਂ ਵੀ ਪਿਕਅਪ ਕਰ ਸਕਦੇ ਹੋ ਅਤੇ ਤੁਸੀਂ ਗਲੈਮ ਬਾਏ ਮੀਨੂ ਦੇ ਪੇਜ 'ਤੇ ਜਾ ਕੇ ਵੀ ਟਿਕਟਾਂ ਲੈ ਸਕਦੇ ਹੋ ਅਤੇ ਨੰਬਰ ਉਹਦੇ ਵਾਸਤੇ ਮੈਂ ਤੁਹਾਨੂੰ ਅੱਗੇ ਜਾ ਕੇ ਦਊਂਗਾ। ਸੋ ਇਹ ਮੇਲਾ 24 ਮਈ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਹੋਣ ਜਾ ਰਿਹਾ। ਸੋ ਮਿਸ ਨਾ ਕਰਿਓ ਭੈਣੋ, ਬਹੁਤ ਸਾਰੀਆਂ ਐਕਟੀਵਿਟੀ ਇਹਦੇ ਵਿੱਚ, ਬਹੁਤ ਸਾਰੀਆਂ ਖੇਡਾਂ ਭੈਣਾਂ ਦੀਆਂ, ਮਟਕਾ ਦੌੜ, ਸੋ ਬੱਚਿਆਂ ਦੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਆ, ਔਰ ਬਹੁਤ ਸਾਰੇ ਸੋਨੇ ਦੇ ਗਿਫਟ ਮਿਲਣੇ ਆ ਉੱਥੇ। ਸੋ ਗਿਫਟ ਤਾਂ ਮੈਂ ਕਹਿੰਦਾ ਕਿ ਉੱਥੇ ਤੁਸੀਂ ਐਸਾ ਮੇਲਾ ਕਦੀ ਵੇਖਿਆ ਨਹੀਂ ਹੋਣਾ। ਸੋ 24 ਮਈ ਨੂੰ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਅਤੇ ਫੈਸ਼ਨ ਆਈ ਕਿਊ ਤੋਂ ਟਿਕਟਾਂ ਤੁਸੀਂ ਪਿਕਅਪ ਕਰ ਲਿਓ। ਸੋ ਪਹੁੰਚੋ ਫਿਰ ਫੈਸ਼ਨ ਆਈ ਕਿਊ, ਨਾਲੇ ਲਹਿੰਗੇ ਗਰਾਰੇ ਸ਼ਰਾਰੇ, $100 ਦੀ ਸ਼ੋਪਿੰਗ ਕਰੋਗੇ ਟਿਕਟ ਬਿਲਕੁਲ ਫ੍ਰੀ ਮਿਲ ਜਾਣੀ ਆ। ਸੋ 905-673-3337
1: ਕਰ ਗਿਆ ਆ ਮਾੜਾ ਮੋਟਾ ਜਿਹੜਾ ਟੂਮ ਟੱਲਾ ਪਾਇਆ ਸਾਰਾ ਲਹਾ ਕੇ ਲੈ ਜਾਊਗਾ ਤੇ ਉਹ ਵਿਚਾਰੀ ਪਹਿਲੀ ਵਾਰੀ ਕਿ ਦੂਜੀ ਵਾਰੀ ਸਹੁਰਿਆਂ ਨੂੰ ਚੱਲੀ ਹੈ ਉਹ ਸੰਗਤੀ ਮਾਰੀ ਅੱਧਾ ਫਰਲਾਂਗ ਪਿੱਛੇ ਤੁਰੀ ਆਉਂਦੀ ਹੈ ਨੇੜੇ ਹੋ ਕੇ ਨਹੀਂ ਤੁਰਦੀ ਘਬਰਾਉਂਦੀ ਹੈ ਸ਼ਰਮਾਉਂਦੀ ਹੈ ਕਿਹਨਾਂ ਤੋਂ ਹਾਲੀਆਂ ਤੋਂ ਪਾਲੀਆਂ ਤੋਂ ਰਾਹਗੀਰਾਂ ਤੋਂ ਸੋਚਦੀ ਹੈ ਜੇ ਕਿਤੇ ਮੈਂ ਬਰਾਬਰ ਹੋ ਕੇ ਤੁਰ ਪਈ ਲੋਕਾਂ ਨੇ ਦੇਖ ਲਿਆ ਤਾਂ ਪਿੰਡ ਜਾ ਕੇ ਗੱਲਾਂ ਬਣਾਉਣਗੇ ਯਾਰ ਕਰਕੇ ਮੁਟਿਆਰ ਘਰ ਵਾਲੇ ਨੂੰ ਕਹਿੰਦੇ ਤੂੰ ਤਾਂ ਦੀ ਛਾਂ ਕਿੰਨੀ ਸੰਘਣੀ ਹੈ ਆ ਜਾ ਬਹਿ ਜਾ ਨਾ ਦੋ ਘੜੀ ਆਰਾਮ ਕਰ

0: ਤੁਹਾਨੂੰ ਇੱਕ ਮੈਸੇਜ ਦੇ ਦਈਏ, ਜੇ ਤੁਸੀਂ ਘਰ ਵਿੱਚ ਬੇਸਮੈਂਟ ਦੇ ਵਿੱਚ ਆਪਣੀ ਕਮਰਸ਼ੀਅਲ ਯੂਨਿਟ ਦੇ ਵਿੱਚ ਪੇਂਟਿੰਗ ਦੀਆਂ ਸੇਵਾਵਾਂ ਲੈਣ ਲਈ ਇੱਕ ਵਧੀਆ ਪੇਂਟਰ ਦੀ ਭਾਲ ਵਿੱਚ ਸੀਗੇ ਤਾਂ BDS ਹੋਮ ਪੇਂਟਿੰਗ ਦੇ ਜੁਗਰਾਜ ਸਿੰਘ ਉਹਨਾਂ ਨੂੰ ਕਾਲ ਕਰ ਲਓ 905-965-6311। ਤੁਸੀਂ ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਬਸ ਨੰਬਰ ਨੋਟ ਕਰਨਾ ਆ, ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦੇਣਾ ਆ। ਜੁਗਰਾਜ ਬਾਈ ਜੀ ਕਹਿੰਦੇ ਡਿਸਕਾਊਂਟ ਵੀ ਦੇ ਦਾਂਗੇ, ਪਰ ਕੰਮ ਅਸੀਂ ਤਸੱਲੀ ਬਖਸ਼ ਕਰਕੇ ਦੇਵਾਂਗੇ। ਹੋ ਸਕਦਾ ਕਿ ਮਾਰਕੀਟ ਨਾਲ ਸਾਡਾ ਪ੍ਰਾਈਜ਼ ਬਹੁਤਾ ਘੱਟ ਨਾ ਹੋਵੇ, ਪਰ ਤੁਹਾਨੂੰ ਕੰਮ ਦੀ ਕੋਈ ਸ਼ਿਕਾਇਤ ਨਹੀਂ ਆਉਣ ਦੇਵਾਂਗੇ, ਕਿਉਂਕਿ 12 ਸਾਲਾਂ ਦਾ ਬਾਈ ਹੁਣਾਂ ਨੂੰ ਤਜਰਬਾ ਆ। ਤੁਸੀਂ ਬੇਸਮੈਂਟ ਫਿਨਿਸ਼ ਕਰਵਾਉਣੀ ਆ, ਫਲੋਰਿੰਗ ਦਾ ਕੰਮ ਕਰਵਾਉਣਾ ਆ, ਅਤੇ ਜਾਂ ਤੁਸੀਂ ਡੈੱਕ ਫੈਂਸ ਪੇਂਟ ਕਰਵਾਉਣੀ ਆ, ਤਾਂ ਜੁਗਰਾਜ ਸਿੰਘ ਉਹਨਾਂ ਨੂੰ ਕਾਲ ਕਰ ਲਿਓ 905-965-6311 905-965-6311 BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਜੀ। ਸੋ ਬਿਲਕੁਲ ਜੀ, ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ 6322।
1: ਓਕੇ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਮੈਮ,
1: ਜੀ ਗਾਣੇ ਦੀ ਫਰਮਾਇਸ਼ ਕਰਨੀ ਸੀ।
0: ਜੀ ਮੈਮ,
1: ਜੀਤੇ ਜਗਜੀਤ ਦਾ
0: ਗਾਣਾ। ਮਨ ਜੀਤੇ ਜਗਜੀਤ ਦਾ ਕਿਹੜਾ ਗਾਣਾ ਜੀ?
1: ਜਦੋਂ ਵੀ ਬਨੇਰੇ ਬੋਲੇ ਕਾਂ।
0: ਜਦੋਂ ਵੀ ਬਨੇਰੇ ਬੋਲੇ ਕਾਂ, ਬਿਲਕੁਲ ਜੀ, ਬਹੁਤ ਸ਼ੁਕਰੀਆ, ਜ਼ਰੂਰ ਲਾਉਣੇ ਆ। ਥੈਂਕ ਯੂ ਸੋ ਮਚ,
1: ਥੈਂਕ ਯੂ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3333। ਸੋ ਗੱਲਾਂ ਬਾਤਾਂ ਹੋ ਰਹੀਆਂ, ਹੋਰ ਬੜੇ ਖੂਬਸੂਰਤ ਮੈਸੇਜ ਤੁਹਾਨੂੰ ਅੱਗੇ ਜਾ ਕੇ ਦੇਣੇ ਆ, ਬਸ ਸਟੇ ਟਿਊਨ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ।

0: ਕਿਆ ਬਾਤ ਹੈ ਜੀ। ਸੋ ਸਾਡੇ ਬਹੁਤ ਹੀ ਪਿਆਰੇ ਮਿੱਤਰ ਅਜ਼ੀਜ਼, ਮੈਨੂੰ ਇੱਕ ਸੈਕਿੰਡ, ਮੈਨੂੰ ਕਾਲ ਆ ਰਹੀ ਹੈ, ਸੋ ਕਾਲ ਨੰਬਰ ਜਾਣਿਆ। ਓ ਬੱਲੇ ਬੱਲੇ, ਕਿਆ ਬਾਤ ਆ। ਸੋ ਮੇਜਰ ਚੱਕ ਸਾਬੂ ਬਾਈ ਮੇਲਾ ਲੈ ਕੇ ਆ ਰਿਹਾ, ਬਹੁਤ ਜ਼ਬਰਦਸਤ ਮੇਲਾ। ਔਰ ਸਭ ਤੋਂ ਖੂਬਸੂਰਤ ਗੱਲ ਪਤਾ ਕੀ ਆ ਕਿ ਮੇਲਾ ਬਿਲਕੁਲ ਫਰੀ ਮਿੱਤਰੋ। ਸੋ ਦੇਈਏ ਤੁਹਾਨੂੰ ਜਾਣਕਾਰੀ ਇਸ ਮੇਲੇ ਦੀ। ਸੋ ਮੇਲਾ ਤੁਸੀਂ ਬਹੁਤ ਗਰਮੀਆਂ ਆ ਗਈਆਂ, ਹੁਣ ਤਾਂ ਸਮਰ ਆ ਗਿਆ, ਸਮਰ ਦੇ ਵਿੱਚ ਮੇਲਿਆਂ ਦਾ ਦੌਰ ਆ। ਸੋ ਸੁਣ ਕੇ
1: ਤੁਹਾਡੀ ਆਪਣੇ ਬ੍ਰੈਂਪਟਨ ਦੇ ਵਿੱਚ ਹੋਣ ਜਾ ਰਿਹਾ ਜ਼ਿੰਦਾਬਾਦ ਮੇਲਾ।
2: 3 ਮਈ ਦਿਨ ਸ਼ਨੀਵਾਰ ਪਹੁੰਚ ਰਹੇ ਪ੍ਰਸਿੱਧ ਕਲਾਕਾਰ
1: ਸੁਖਵਿੰਦਰ ਸੁੱਖੀ, ਹਰਮਨਦੀਪਣ ਜੱਟ।
2: ਪਹੁੰਚਣਾ ਨਾ ਭੁੱਲਿਓ, ਚੰਕੋਜ਼ੀ ਸੈਕੰਡਰੀ ਸਕੂਲ, 1370 ਵਿਲੀਅਮਸ ਪਾਰਕਵੇ, ਈਸਟ ਬ੍ਰੈਂਪਟਨ।
1: ਸਭ ਤੋਂ ਵੱਡੀ ਗੱਲ, ਇਸ ਦੀ ਕੋਈ ਟਿਕਟ ਨਹੀਂ ਹੈ, ਐਂਟਰੀ ਵਿਦ ਪਾਸ ਓਨਲੀ। ਵਧੇਰੇ ਜਾਣਕਾਰੀ ਲਈ ਕਾਲ ਕਰੋ ਮੇਜਰ ਸਿੰਘ ਚੱਕ ਸਾਬੂ, 519-577-5577,
2: 519-577-5577।
0: ਕਿਆ ਬਾਤ ਹੈ ਜੀ। ਸੋ ਜ਼ਿੰਦਾਬਾਦ ਰੇਡੀਓ ਐਂਡ ਟੀਵੀ ਜ਼ਿੰਦਾਬਾਦ ਮੇਲਾ ਇੱਕ ਵਾਰ ਫਿਰ ਬਾਈ ਜੀ ਲੈ ਕੇ ਆ ਗਿਆ 30 ਮਈ ਨੂੰ। ਸੋ ਇਹ ਮੇਲਾ ਬਿਲਕੁਲ ਫਰੀ ਆ। ਸੋ ਜਿੱਥੇ ਸੁਖਵਿੰਦਰ ਸੁਖੀ, ਬੁੱਕਨ ਜੱਟ ਅਤੇ ਹਰਮਨਦੀਪ ਜੀ ਮਹਿਫਲਾਂ ਲਾਉਣਗੇ। ਸੋ ਇਸ ਮੇਲੇ ਦੇ ਪਾਸ ਲੈਣ ਲਈ ਜਾਂ ਮੇਲੇ ਦੇ ਬਾਬਤ ਕੋਈ ਵੀ ਤੁਹਾਡੀ ਇਨਕੁਆਇਰੀ ਆ, ਕੋਈ ਸਪੋਂਸਰਸ਼ਿਪ ਤੁਸੀਂ ਕਰਨੀ ਆ, ਤਾਂ 519-577-5577 519-577-5577 ਜਾਂ 5577 ਮੇਜਰ ਚੱਕ ਸਾਬੂ ਬਾਈ ਨਾਲ ਗੱਲਬਾਤ ਕਰ ਲਿਓ। ਜ਼ਿੰਦਾਬਾਦ ਮੇਲਾ, ਰਲ ਮਿਲ ਕੇ ਲਾਵਾਂਗੇ ਮਹਿਫਲਾਂ 'ਤੇ ਪਾਵਾਂਗੇ ਭੰਗੜੇ। ਸੋ ਜ਼ਿੰਦਾਬਾਦ ਮੇਲੇ ਦੇ ਵਿੱਚ ਸੋ ਜ਼ਰੂਰ ਪਹੁੰਚਿਓ, ਤੁਸੀਂ ਇਸ ਮੇਲੇ ਦੀ ਰੌਣਕ ਨੂੰ ਵਧਾਇਓ। ਸੋ 905-673-3337। ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ 9090।
3: ਜੀ ਸਤਿ ਸ਼੍ਰੀ ਅਕਾਲ ਪ੍ਰੇਮ ਜੀ, ਕੈਸੇ ਹੈ ਆਪ?
0: ਜੀ ਆਲ ਗੁੱਡ, ਬਹੁਤ ਚੜ੍ਹਦੀ ਕਲਾ ਮੇ ਹੈ ਔਰ ਉੱਪਰ ਸੇ ਫਰਾਈਡੇ ਹੈ ਤੋ ਫਿਰ ਔਰ ਜ਼ਬਰਦਸਤ ਹੋ ਗਿਆ ਜੀ।
3: ਜੀ ਇੱਕ ਗਾਣੇ ਕੀ ਫਰਮਾਇਸ਼ ਵੀ ਹੈ, ਬੜਾ ਚੰਗਾ ਗਾਣਾ ਹੈ ਫਰਾਈਡੇ ਕੇ ਹਿਸਾਬ ਸੇ
0: ਜੀ।
3: ਲੇਕਿਨ ਆਪ ਵੋ ਚਿੱਠੀਓਂ ਕਾ ਜ਼ਿਕਰ ਕਰ ਰਹੇ ਥੇ ਤੋ ਮੁਝੇ ਵੋ ਯਾਦ ਆ ਗਿਆ ਕਿ ਬੜਾ ਪਿਆਰਾ ਰਹਤਾ ਥਾ, ਇੰਤਜ਼ਾਰ ਕਰਨਾ ਪੜਤਾ ਥਾ ਚਿੱਠੀ ਲਿਖ ਕੇ, ਮੈਂ ਵੀ ਲਿਖਤਾ ਥਾ ਉਸਮੇ। ਸ਼ੁਰੂ ਹੋਤਾ ਥਾ, ਯੇ ਸ਼੍ਰੀਲੰਕਾ ਬ੍ਰੌਡਕਾਸਟੇਸ਼ਨ ਕਾਰਪੋਰੇਸ਼ਨ ਕਾ ਵਿਦੇਸ਼ੀ ਬਾਗ ਹੈ, ਰਾਤਰੀ ਕੇ 9:30 ਬਜ ਰਹੇ
0: ਕਿਆ ਬਾਬਾ।
3: ਅਬ ਆਪ ਸੁਣੇਂਗੇ ਕਾਰਿਕ੍ਰਮ ਰਸੀਲੇ ਗੀਤ ਸੁਰੀਲੇ ਮੀਤ। ਇਨ ਸਭ ਮੇ ਚਿੱਠੀ ਲਿਖੀ ਹੈ ਜਲੰਧਰ ਸੇ ਅਮ੍ਰਿਤ ਸਿੰਘ, ਗੁਰਜੀਤ ਸਿੰਘ, ਮਾਨ ਸਿੰਘ। तो ये नहीं, जो लिस्ट होती थी वो गाने से ज्यादा लंबी लिस्ट होती थी, खत्म नहीं होता था। बीकानेर से सुधा जी, सलका जी, फायदा जी, सारे सारों के नाम लेने।
0: अच्छा, गली जी देखो, मैं उन्होंने वेलियां की गलबात कर रहा सीगा, किन्ने खूबसूरत वेले सी, किन्ने खूबसूरत लोग सी, और सबर किन्ना हुंदा सीगा। देखो आप, मैं सारे परिवार का नाम लिखना, सज्जना मित्र के नाम लिख के चिट्ठियां दे भेजने।
3: ठहराव रहता था और ये रिकॉर्ड करते थे बाखदा, यानी वो लोग कोई कैसेट में रिकॉर्ड नहीं करते थे, पेन और कॉपी लेके बैठे रहते थे। ये इतनी तेज लिखने वाले होते थे, हिंदी हो, पंजाबी हो, उर्दू हो, कि आप ऐसा बोले और तेजी से लिखते, इसको शॉर्ट हैंड बोलते, बड़ा तेजी से लिखते, इसका बाखदा कोर्स होता था। अब तो सब आहिस्ता आहिस्ता खत्म हो जा रहा, हर चीज निकल जा रही, समझ में नहीं आ रहा टेक्नोलॉजी आखिर जाके कहाँ रुकेगी।
0: सोशल मीडिया ने सारे निके निके चाह सारे खा लिया, सोशल मीडिया ने
3: सारी चीजें खा गई, लेकिन उसमें फीकापन बहुत है ना, उसमें असली चीज नहीं है। असली घी होता, लाग उसको कितना भी कुछ कर लो, वो बात ही नहीं आती। बहरहाल गाने की फरमाइश है, अभी तो मैं जवान हूँ।
0: आज तक क्या बात है, तुसी खलीजी, तुसी मैं थोड़ी वेट कर रहे थे, तुसी आए नहीं है, हुन मेरा शिकवा है, मैं 2 वीक हो गए, तुसी जल्दी आओ।
3: निकल ही नहीं पाया मैं, एक तो सुबह का मौसम इतना था, तबीयत ऐसी खराब हुई कि मैं ऐसी नॉर्मल निकल गया, तो पता है 7 डिग्री था कल।
0: ਕਿਆ ਬਾਤ,
3: ਸਰਦੀ ਕੇ ਮੈਂ ਕਿਆ ਬੋਲੂ ਬਾਰਾ।
0: ਬਿਲਕੁਲ ਜੀ, ਚਲੋ ਕੋਈ ਨਾ ਜੀ, ਤੁਸੀਂ ਜਰੂਰ ਆਇਓ, ਤੁਹਾਡੀ ਵੇਟ ਹੋ ਰਹੀ ਹੈ, ਆਪਾਂ ਜਰੂਰ ਕਿਸੇ ਰਲ ਮਿਲ ਕੇ ਮਹਿਫਲਾਂ, ਉਸ ਦਿਨ ਬਹੁਤੀਆਂ ਗੱਲਾਂ ਬਾਤਾਂ ਹੋ ਨਹੀਂ ਸਕੀਆਂ, ਸੋ ਇਸ ਦਿਨ ਆਪਾਂ ਲਾਵਾਂਗੇ ਮਹਿਫਲਾਂ। ਬਹੁਤ ਸ਼ੁਕਰੀਆ ਜੀ।
3: ਫਿਲਮ ਦਾ ਨਾਮ ਹੈ ਦ ਕਿਲਰ,
0: ਬਸ ਮਿਲ ਗਈ ਜੀ, ਲਾ ਗਿਆ ਹੁਣ
3: ਲਾਵਾਂ। ਬੜਾ ਚੰਗਾ ਗਾਣਾ ਹੈ,
0: ਕਿਆ ਬਾਤ,
3: ਇਸ ਕੀ ਬੜੀ ਸ਼ਾਨਦਾਰ। ਥੈਂਕ ਯੂ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 2258 2258 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਜੀ, ਤੁਸੀਂ ਸੁਣਾਓ? ਠੀਕ ਠਾਕ।
4: ਮਨਜੀਤ ਕੌਰ ਬੋਲਦੀ ਹੈ, ਮੈਨੂੰ ਗਾਣਾ ਲਾ ਦੋਗੇ ਪੇਕੇ ਹੁੰਦੇ ਮਾਵਾਂ ਨਾਲ?
0: ਪੇਕੇ ਹੁੰਦੇ ਮਾਵਾਂ ਨਾਲ, ਤੁਹਾਨੂੰ ਲੱਗਦਾ ਅੱਜ ਮਾਤਾ ਜੀ ਦਾ ਚੇਤਾ ਆ ਗਿਆ?
4: ਅੱਜ ਉਹਦੇ ਫੁੱਲ ਪਾ ਕੇ ਆਏ ਅਸੀਂ।
0: ਓ, ਤੁਸੀਂ ਅੱਜ ਉਹਨਾਂ ਦੇ ਫੁੱਲ ਪਾ ਕੇ ਆਇਓ?
4: ਹਾਂਜੀ, ਸਾਲ 10 ਮਹੀਨੇ ਹੋ ਗਏ ਉਹਨਾਂ ਨੂੰ ਪੂਰੇ ਹੋਇਆ ਨੂੰ।
0: ਓਕੇ, ਤੁਸੀਂ ਅੱਜ ਦੇ ਦਿਨ ਪਾਏ ਸੀ ਜਾਂ ਅੱਜ ਪਾ ਕੇ ਆਏ ਹੋ?
4: ਅੱਜ ਪਾ ਕੇ ਆਏ ਹਾਂ।
0: ਓਕੇ, ਅੱਜ ਪਾ ਕੇ
4: 12 ਵਜੇ।
0: ਚਲੋ, ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮਦਰ ਡੇ ਹੋਏ ਹੁਣੇ ਟੱਪ ਕੇ ਗਿਆ, ਤੇ ਸਾਰੀਆਂ ਮਾਵਾਂ ਸਲਾਮਤ ਰਹਿਣ ਜਿਨ੍ਹਾਂ ਦੀਆਂ ਹੈਗੀਆਂ। ਪਰ ਬਿਲਕੁਲ ਜੀ, ਸੋ ਇੱਥੋਂ ਤੱਕ ਸਾਥ, ਇੱਕ ਇਹ ਜ਼ਿੰਦਗੀ ਦੀ ਸੱਚਾਈ ਆ, ਆਪਾਂ ਹਰ ਇੱਕ ਇਨਸਾਨ ਨੇ ਇਸ ਧਰਤੀ ਤੋਂ ਜਾਣਾ ਆ, ਜਿਹੜਾ ਜਿਹੜਾ ਵੀ ਇਨਸਾਨ ਆਇਆ ਸਭ ਨੇ ਜਾਣਾ ਆ। ਸੋ ਬਿਲਕੁਲ ਜ਼ਰੂਰ ਲਾਉਣੇ ਆ, ਜ਼ਰੂਰ ਲਾਉਣੇ ਆ। ਥੈਂਕ ਯੂ ਸੋ ਮੱਚ। 905-673-3337 ਪਹਿਲਾਂ ਤਾਂ ਆਪਾਂ ਲਾ ਦਈਏ ਜੀ, ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ, ਉਸ ਤੋਂ ਬਾਅਦ ਅਗਲੀ ਫਰਮਾਇਸ਼ ਵੱਲ ਵਧਾਂਗੇ।

0: 905-673-3537-3337 ਇੱਕ ਵਾਰ ਫਿਰ ਚੱਲਦੇ ਹਾਂ ਜੀ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਵੱਲ, ਜਿੱਥੇ ਬਹੁਤ ਸਾਰੇ ਤੋਹਫੇ, ਬਹੁਤ ਸਾਰੀਆਂ ਡੀਲਾਂ ਤੁਹਾਡਾ ਵੇਟ ਕਰ ਰਹੀਆਂ ਲੌਂਗ ਲੌਂਗ ਲੌਂਗ ਵੀਕਐਂਡ 'ਤੇ। ਔਰ ਇਸ ਹਫ਼ਤੇ ਫਿਰ ਕਮਾਲ ਕਰ ਦੇਣਾ ਬਾਈ ਜੀ, ਕਹਿੰਦੇ ਕਿ ਤੋਹਫਿਆਂ ਦੇ ਨਾਲ ਰੂਮ ਫੁੱਲ ਪਿਆ ਆ, ਬਸ ਤੁਹਾਡੀ ਵੇਟ ਹੋ ਰਹੀ ਆ। ਬਹੁਤ ਅਮੇਜ਼ਿੰਗ ਪ੍ਰਾਈਜ਼, ਬਹੁਤ ਅਮੇਜ਼ਿੰਗ ਪ੍ਰਾਈਜ਼ ਮਿਲ ਜਾਣੀਆਂ ਤੁਹਾਨੂੰ, ਔਰ ਨਾਲ ਦੀ ਨਾਲ ਤੋਹਫੇ ਤੋਹਫੇ ਇੱਕ ਚੀਜ਼ ਬਾਏ ਕਰੋ ਨਾਲ ਦੋ ਦੋ ਤੋਹਫੇ ਬਾਈ ਜੀ ਆਫਰ ਕਰ ਰਹੇ ਆ। ਸੋ ਬਿਲਕੁਲ ਸੁਖ ਬਾਈ ਜੀ ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀ ਸੇਲ ਹੈ ਸਟਾਰਟ ਹੋ ਚੁੱਕੀ ਆ। ਪਰਿਵਾਰ ਕੱਲ੍ਹ ਸਵੇਰੇ ਸ਼ਾਰਪ ਜਿਹੜੇ 11 ਵਜੇ ਦਰਵਾਜ਼ੇ ਓਪਨ ਹੋ ਜਾਣੇ ਨੇ। ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਡਿਸਕਾਊਂਟ ਤੋਹਫੇ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਮਿਲਣੇ ਆ। ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਚਾਹੇ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਲੋਵੈਸਟ ਪ੍ਰਾਈਸ ਮਿਲਣੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ। ਤੇ ਹਰੇਕ ਪਰਚੇਜ਼ ਨਾਲ ਤੋਹਫਾ ਤਾਂ ਮਿਲਣਾ ਹੀ ਮਿਲਣਾ, ਤੇ ਇੱਕ ਡੀਲ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ। ਸੋਫਾ ਲੱਭ ਸੈੱਟ ਐਂਡ ਚੇਅਰ, 3 ਸੀਟਰ ਸੋਫਾ, 2 ਸੀਟਰ ਲੱਭ ਸੈੱਟ ਨਾਲ ਸਿੰਗਲ ਚੇਅਰ, ਕਰੋਮ ਲੈਕਸ ਨਾਲ ਮਾਡਰਨ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $1500-1600 ਸੀ ਮਾਰਕੀਟ ਦੇ ਵਿੱਚ, ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ 699 ਦੇ ਵਿੱਚ ਕੰਪਲੀਟ ਸੋਫਾ ਸੈੱਟ 699 ਦਾ ਮਿਲੂਗਾ। ਤੇ ਤੋਹਫਾ ਰੇਡੀਓ ਉਡਾਨ ਦਾ ਜਦੋਂ ਤੁਸੀਂ ਰੈਫਰ ਦੇਣਾ, ਸੰਧੂ ਸਾਹਿਬ ਦਾ ਆ ਕੇ ਤੁਸੀਂ ਰੈਫਰ ਦੇਣਾ, ਕੰਪਲੀਟ ਸੋਫਾ ਸੈੱਟ 699 ਦਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਹਰੇਕ ਬਾਈਕ ਦੇ ਉੱਤੇ। ਸੋ ਜ਼ਰੂਰ ਇੱਕ ਚੱਕਰ ਲਾਓ, 6885 ਟੌਂਗਰ ਰੋਡ ਦੇ ਉੱਪਰ, ਡੈਰੀ ਟੌਂਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੌਂਗਰ ਰੋਡ, 6685 ਟੌਂਗਰ ਰੋਡ ਦੇ ਉੱਪਰ ਲੱਗ ਚੁੱਕੀ ਹੈ।
0: ਕਿਆ ਬਾਤ ਆ ਜੀ, ਬਿਲਕੁਲ 6885 ਟੌਮਕਨ ਰੋਡ ਤੇ ਪਹੁੰਚਣਾ ਤੁਸੀਂ, 6885 ਟੌਮਕਨ ਰੋਡ। ਓਕੇ, ਆਈ ਥਿੰਕ ਮੈਂ ਇਹ ਨਹੀਂ ਵਿੱਚੋਂ ਚੱਲ ਰਿਹਾ ਸੀਗਾ। ਸੋ ਪਹਿਲਾਂ ਆਪਾਂ ਅਗਲੇ ਵਾਲੇ ਫਰਮਾਇਸ਼ ਪੂਰੀ ਕਰ ਲਈਏ, ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵੱਲ ਵਧਾਂਗੇ। 905-673-3337 ਜਦੋਂ ਜਦੋਂ ਵੀ ਬਨੇਰੇ ਬੋਲੀ ਕਾਂ।

0: ਜੀ 905-673-3337 905-673-3337 ਗੱਲਾਂ ਬਾਤਾਂ ਚੱਲ ਰਹੀਆਂ ਨਾਲ ਦੀ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਡੇ ਨਾਲ ਨਾਗਪਾਲ ਸਰ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ। ਨਾਗਪਾਲ ਸਰ ਕੀ ਹਾਲ ਚਾਲ? ਹੁਣ ਦੱਸੋ ਜੀ।
1: ਵਧੀਆ ਜੀ, ਪ੍ਰਭੂ ਕਿਰਪਾ
0: ਕਿਰਪਾ ਜੀ। ਸੋ ਨਾਗਪਾਲ ਸਰ, ਅੱਜ ਫਿਰ ਤੁਸੀਂ ਥੱਕੇ ਟੁੱਟੇ ਹੋ ਅੱਜ। ਅੱਛਾ, ਮੈਂ ਡਿਫਰੈਂਟ ਤਰੀਕੇ ਨਾਲ ਸਵਾਲ ਪੁੱਛਦਾ, ਅੱਜ ਕਿੰਨੇ ਕਲਾਇੰਟਸ ਨੂੰ ਕਿੰਨੀ ਫੰਡਿੰਗ ਦਵਾ ਕੇ ਆਏ ਹੋ?
1: ਅੱਜ 7 ਕਲਾਇੰਟਸ ਦੀ ਫੰਡਿੰਗ ਗਿਰੀ ਉਹਨਾਂ ਦੇ ਅਕਾਊਂਟ ਵਿੱਚ ਡਾਇਰੈਕਟ, ਐਂਡ ਫਸਟ ਇੰਸਟਾਲਮੈਂਟ ਪਹਿਲੇ ਆਤੀ ਹੈ, ਸੈਕੰਡ ਬਾਅਦ ਮੇ ਆਤੀ ਹੈ, ਰਾਈਟ
0: ਜੀ।
1: ਤੋ ਅੱਜ ਅਪਰੋਕਸੀਮੇਟਲੀ ਸਭ ਕੋ 21-35 ਕੇ ਬੀਚ ਮੇ $1,000 6 ਜੋ ਆਦੀ ਇੰਸਟਾਲਮੈਂਟ ਉਨਕੇ ਅਕਾਊਂਟ ਮੇ ਗਿਰ ਚੁੱਕੀ ਹੈ, ਬਾਕੀ 5 ਮਹੀਨੇ ਬਾਅਦ ਗਿਰ ਜਾਏਗੀ। ਤੋ ਦੇ ਆਰ ਵੈਰੀ ਹੈਪੀ, ਐਂਡ ਦੈਨ ਲਾਈਕ ਪੂਰਾ ਦਿਨ ਇਸ ਮੇ ਨਿਕਲ ਗਿਆ, ਐਂਡ ਅਪ ਥੱਕ ਗਿਆ ਹਮ।
0: ਓਕੇ, ਕਿੰਨੀ ਫੰਡਿੰਗ, ਮੈਂ ਪੁੱਛਣਾ ਅਮਾਊਂਟ ਕਿੰਨੀ ਸੀ ਈਚ ਫੈਮਿਲੀ, ਕਿੰਨੀ ਕੁ ਅਮਾਊਂਟ ਤੁਸੀਂ, ਜੇ ਆਪਾਂ 5 ਫੈਮਿਲੀ ਦੀ ਗੱਲਬਾਤ ਕਰ ਰਹੇ ਸੀ ਨਾ ਪਹਿਲਾਂ,
1: ਹਾਂਜੀ।
0: ਸੋ ਹਸਬੈਂਡ ਵਾਈਫ ਅਤੇ 3 ਬੱਚਿਆਂ ਦੀ ਕਿੰਨੀ ਮੈਕਸੀਮਮ ਫੰਡਿੰਗ ਹੋ ਜਾਂਦੀ ਹੈ?
1: ਸੋ ਜੈਸੇ ਇਸ ਕੇਸ ਮੈਂ ਅਪ ਟੂ 100,000 ਕੀ ਫੰਡਿੰਗ ਬਣਤੀ ਹੈ, ਅਗਰ ਦੋਨੋਂ ਹਸਬੈਂਡ ਵਾਈਫ ਇਨਰੋਲਡ ਹੈ, ਔਰ ਇਸ ਮੇ ਇਨਕਾ ਮੰਨ ਕੇ ਚਲੇ $60,000 ਆਜ ਫੈਮਿਲੀ 5 ਜੋ 7 ਕਲਾਇੰਟਸ ਮੇ ਜੋ ਫੰਡਿੰਗ ਗਿਰੀ ਹੈ, ਉਨਮੇ ਦੋ ਲਾਈਕ ਕਪਲ ਹੈ, ਉਨਕੋ $60,000 ਕਪਲ ਵਿਥ 3 ਕਿਡਸ ਹੈ, ਉਨਕੋ $60,000 ਅੱਜ ਗਿਰਾ ਉਨਕੇ ਅਕਾਊਂਟ ਮੇ ਡਾਇਰੈਕਟ, ਔਰ ਬਾਕੀ ਜੋ $40,000 ਹੈ ਵੋ 5 ਮਹੀਨੇ ਬਾਅਦ ਗਵਰਨਮੈਂਟ ਡਾਇਰੈਕਟ ਉਨਕੇ ਅਕਾਊਂਟ ਮੇ ਡਾਲ ਦੇਤੀ ਹੈ। ਸਕਿੱਲ ਡਿਵੈਲਪ ਕਰ ਰਹੇ ਹੈ, ਬਿਜ਼ਨਸ ਮੈਨੇਜਮੈਂਟ ਕਾ ਕੋਰਸ ਕਰ ਰਹੇ ਹੈ ਵੋ ਕਪਲ, ਐਂਡ ਦੈਨ ਕਿਉਂਕਿ ਉਨਕੇ ਕਿਡਸ ਜ਼ਿਆਦਾ ਹੈ ਇਸ ਲਈ ਉਨਕੋ ਜ਼ਿਆਦਾ ਫੰਡਿੰਗ ਆਈ ਹੈ। ਅਗਰ ਮੈਰਿਡ ਕਪਲ ਹੋਤਾ ਸਿਰਫ $45,000 ਆਤਾ, ਡਿਪੈਂਡ ਕਰਤਾ ਕੇਸ ਬਾਈ ਕੇਸ, ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਆਪਕਾ ਸਟੇਟਸ ਹੋਣਾ ਚਾਹੀਏ, 30 ਤੋਂ ਲੈ ਕੇ $1,00,000 ਦੀ ਫੰਡਿੰਗ ਆਪਣੇ ਅਕਾਊਂਟ ਵਿੱਚ ਹਾਸਿਲ ਕਰੇ ਅਤੇ ਸਕਿੱਲ ਫਿਰ ਡਿਵੈਲਪ ਕਰੇ ਫੁੱਲੀ ਔਨਲਾਈਨ ਕੋਰਸਿਸ ਕਰਕੇ, ਅਤੇ ਆਧਾ ਪੋਰਸ਼ਨ ਜੀ ਗ੍ਰਾਂਟ ਹੈਗੀ, ਗ੍ਰਾਂਟ ਡਰੋ ਮਤ, ਗ੍ਰਾਂਟ ਸੇ ਕੋਈ ਕੈਚ ਨਹੀਂ ਹੈਗਾ ਇਹਦੇ 'ਚ।
0: ਬਿਲਕੁਲ ਜੀ। ਅੱਛਾ, ਫੰਡਿੰਗ ਤੁਹਾਡੇ ਅਕਾਊਂਟ 'ਚ ਆਉਂਦੀ ਹੈ ਡਾਇਰੈਕਟ ਜਾਂ ਕਲਾਇੰਟ ਦੇ ਅਕਾਊਂਟ
1: 'ਚ? ਬਿਲਕੁਲ, ਕਲਾਇੰਟ ਕੇ ਅਕਾਊਂਟ 'ਚ, ਤੁਸੀਂ ਅੱਜ ਇਨਰੋਲ ਕਰਦੇ ਹੋ, 30-90 ਡੇਜ਼ ਤੁਹਾਡੇ ਅਕਾਊਂਟ ਵਿੱਚ ਫੰਡਿੰਗ ਗਵਰਨਮੈਂਟ ਡਾਇਰੈਕਟ ਡਾਲਦੀ ਹੈ ਜੀ। ਡਾਇਰੈਕਟ ਗਵਰਨਮੈਂਟ ਆਪਸੇ ਤੁਹਾਡਾ ਆਪਕਾ ਅਕਾਊਂਟ ਪੁੱਛਦੀ ਹੈ, ਡਾਇਰੈਕਟ ਫੰਡਿੰਗ ਆਪਕੇ ਅਕਾਊਂਟ ਮੇ ਡਾਲਤੀ ਹੈ, ਔਰ ਇਸ ਲਈ ਕੋਈ ਕੈਚ ਇਸਮੇ ਹੈ ਹੀ ਨਹੀਂ ਜੀ, ਕੁਛ ਸਭ ਕੁਝ ਐਵਰੀਥਿੰਗ ਇਜ਼ ਟ੍ਰਾਂਸਪੇਰੈਂਟ ਬਾਏ ਦਾ ਬੁੱਕਸ, ਔਰ ਇਸਮੇ ਡਾਕੂਮੈਂਟਸ 'ਤੇ ਕੋਈ ਹੇਰਾ ਫੇਰੀ ਨਹੀਂ ਹੈ, ਨਾ ਅਪਰੋਚ ਹੈ ਨਾ ਸੈਟਿੰਗ ਹੈ। ਕਿਉਂ? ਕਿਉਂਕਿ ਜਿੰਨੀ ਕਮ ਇਨਕਮ ਹੈ, ਜਿੰਨਾ ਜ਼ਿਆਦਾ ਫੈਮਿਲੀ ਸਾਈਜ਼ ਹੈ
0: ਜੀ,
1: ਉਹਦੀ ਜ਼ਿਆਦਾ ਫੰਡਿੰਗ ਆਤੀ ਹੈ ਜੀ, ਇਨਕਮ ਜ਼ਿਆਦਾ ਹੋਣਾ ਯਹਾਂ ਪੇ ਪਾਪ ਹੈ।
0: ਸੋ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਤੁਸੀਂ ਦਵਾਉਂਦੇ ਹੋ, ਅਤੇ ਇਸ ਫੰਡਿੰਗ ਦੇ ਵਿੱਚੋਂ ਐਗਜ਼ਾਮਪਲ ਤੁਸੀਂ $1,00,000 ਦਵਾ ਤਾ, ਉਹਦੇ 'ਚ ਕਿੰਨੇ ਅਮਾਊਂਟ ਕਲਾਇੰਟ ਦੇ ਜੇਬ ਵਿੱਚ ਜਾਂਦਾ, ਕਿੰਨੇ ਵਾਪਸ ਕਰਨੇ ਪੈਂਦੇ?
1: ਬਿਲਕੁਲ ਜੀ, ਆਪ ਮੰਨ ਕੇ ਚਲੇ ਫੈਮਿਲੀ ਅਗਰ 5 ਹੈ, ਔਰ ਹਸਬੈਂਡ ਵਾਈਫ ਦੋਨੋਂ ਪੜ੍ਹ ਰਹੇ, ਜੈਸੇ ਹਮਨੇ ਕਿਹਾ ਕਿ 100,000 ਕੀ ਫੰਡਿੰਗ ਉਨਕੋ ਆਤੀ, ਜਿਸ ਮੇ ਸੇ $50,000 ਤੋਂ ਗ੍ਰਾਂਟ ਹੈ
0: ਜੀ,
1: ਰੈਸਟ $50,000 ਆਪਸ਼ਨਲ ਲੋਨ ਐਟ 0% ਹੈ, ਡੇਢ ਸਾਲ ਬਾਅਦ ਪੇ ਕਰਨਾ ਸਟਾਰਟ ਕਰਨਾ, ਤਬ ਵਿਆਜ ਦਰ ਕਿਆ ਹੈ 2.5% ਪੂਰੇ ਸਾਲ ਕਾ, ਸ਼ੁਰੂ ਮੇ 0%, ਬਾਅਦ ਮੇ 2.5%, ਜੋ ਕਿ ਬਹੁਤ ਚੀਪ ਹੈ। ਅਬ ਇਸ ਮੇ ਡਾਇਰੈਕਟ ਕਲਾਇੰਟ ਅਕਾਊਂਟ ਮੇ ਫੰਡਿੰਗ ਜਾਤੀ ਹੈ, ਕੋਈ ਕੈਚ ਨਹੀਂ ਹੈ, ਔਰ ਲਾਈਕ ਹਮਨੇ ਹਮਾਰੀ ਫੀਸ ਵੀ ਬਾਅਦ ਮੇ ਆਤੀ ਹੈ, ਹਮਾਰੀ ਫੀਸ ਕੀ ਬਾਤ, ਤੋ ਹਮਨੇ ਨਾ ਸਭ ਕੁਛ ਟ੍ਰਾਂਸਪੇਰੈਂਟ ਸਾ ਰੱਖਾ ਜੀ, ਪਹਿਲੇ ਪੈਸੇ ਹਮ ਲੇਤੇ ਨਹੀਂ ਹੈ, ਕਾਮ ਹੋਣੇ ਕੇ ਬਾਅਦ ਲੋਕ ਖੁਦ ਹੀ ਦੇ ਦੇਤੇ ਹੈ, ਐਸੇ ਇੱਕ ਅੱਛਾ ਮੁਹਾਵਰਾ ਬਣ ਗਿਆ, ਪਹਿਲੇ ਪੈਸੇ ਹਮ ਲੇਤੇ ਨਹੀਂ, ਬਾਅਦ ਮੇ ਲੋਕ ਦੇਤੇ ਨਹੀਂ ਹੈ,
0: ਯੂਨੀ ਗਲੋਬਲ ਐਡਵਾਈਜ਼ਰੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, 437 ਆਈ ਥਿੰਕ ਕਾਲ ਡਿਸਕਨੈਕਟ ਹੋ ਗਈਆਂ, ਸੋ ਪਲੀਜ਼ ਮੈਨੂੰ ਜੀ ਕਾਲ ਕਰ ਰਹੇ ਸੀ, ਮੈਨੂੰ ਜੀ ਪਲੀਜ਼ ਦੁਬਾਰਾ ਕਾਲ ਕਰ ਲਓ, ਚਰਨਜੀਤ ਬਾਈ ਜੀ ਤੁਸੀਂ ਵੀ ਪਲੀਜ਼ ਦੁਬਾਰਾ ਕਾਲ ਕਰ ਲਓ, ਕਾਲ ਆਟੋਮੈਟਿਕ ਡਿਸਕਨੈਕਟ ਹੋ ਗਈਆਂ। ਯੂਨੀ ਗਲੋਬਲ ਐਡਵਾਈਜ਼ਰੀ ਨਾਲ ਤੁਸੀਂ ਰਾਬਤਾ ਕਰੋ, ਯੂਨੀ ਗਲੋਬਲ ਐਡਵਾਈਜ਼ਰੀ 437-264-3175।
1: ਵਹੀ ਮਿੱਠੀ ਮਿੱਠੀ ਬਾਤਾਂ ਕਰਤੇ ਨੇ ਜੀ, ਆਤੀ ਨਹੀਂ ਹਮੇ ਕਰਨੀ, ਕੋਈ ਅਪਰੋਚ ਨਹੀਂ, ਕੋਈ ਸੈਟਿੰਗ ਨਹੀਂ ਹੈ, ਗਵਰਨਮੈਂਟ ਆਪਕੋ ਮੰਨ ਕੇ ਚੱਲੇ ਐਗਜ਼ਾਮਪਲ ਦੇਸੀ ਭਾਸ਼ਾ ਮੇ 5 ਰੁਪਏ ਦੇ ਰਹੀ ਹੈ ਪੜ੍ਹਨੇ ਕੇ ਲੀਏ, 1 ਰੁਪਿਆ ਕਾਲਜ ਕੀ ਫੀਸ ਆਟੋਮੈਟਿਕ ਕੇ ਲਈ ਗਵਰਨਮੈਂਟ ਕਾਲਜ ਕੇ ਖਾਤੇ ਮੇ ਡਾਲ ਦੇਤੀ ਹੈ, ਜੈਸੇ ਹੀ ਜਾ ਰਹੀ ਹੈ ਆਪਕੇ, 1 ਰੁਪਿਆ ਕਾਲਜ ਕੋ ਚਲਾ ਗਿਆ, 4 ਰੁਪਏ ਆਪਣੇ ਖਾਤੇ ਮੇ ਆਇਆ, 4 ਰੁਪਏ ਵੈਸੇ 2 ਰੁਪਏ ਗ੍ਰਾਂਟ ਹੈ, 2 ਰੁਪਏ ਲੋਨ ਹੈ
0: ਜੀ।
1: ਅਬ ਗਵਰਨਮੈਂਟ ਆਪਕੋ ਲੱਗ ਰਿਹਾ ਕੈਚ, ਅਰੇ ਭਾਈ ਇਸਮੇ ਗਵਰਨਮੈਂਟ ਪੈਸੇ ਕਿਉਂ ਦੇ ਰਹੀ ਹੈ? ਬਿਲਕੁਲ ਠੀਕ ਕਹਿ ਰਹੇ ਜੀ ਆਪ, 1 ਅਗਸਤ ਕੇ ਬਾਅਦ ਗਵਰਨਮੈਂਟ ਪੈਸੇ ਨਹੀਂ ਦੇ ਰਹੀ, ਗ੍ਰਾਂਟਸ ਨਹੀਂ ਦੇ ਰਹੀ, ਲੋਨ ਦੇ ਰਹੀ ਹੈ, ਸਿਰਫ ਕੱਟਸ ਕਰ ਰਹੀ ਹੈ ਗਵਰਨਮੈਂਟ ਗ੍ਰਾਂਟਸ ਮੇ, ਬਿਲਕੁਲ ਠੀਕ ਕਹਿ ਰਹੇ, ਬਟ ਆਜ ਨਹੀਂ, 3 ਮਹੀਨੇ ਬਾਅਦ ਆਪਕੀ ਬਾਤ ਸੱਚ ਹੈ। ਜੋ ਗਵਰਨਮੈਂਟ ਯੂਕਰੇਨ ਕੋ 25 ਬਿਲੀਅਨ ਪਹਿਲੇ, 5 ਬਿਲੀਅਨ ਉਸਕੇ ਬਾਅਦ ਮੇ, 275 ਮਿਲੀਅਨ 2 ਹਫ਼ਤੇ ਪਹਿਲੇ, 51 ਮਿਲੀਅਨ 2 ਦਿਨ ਪਹਿਲੇ, दे रही है और दे चुकी है इतना पैसा, जो गवर्नमेंट कॉन्गो, टेंजेनिया, मोजाम्बिक्यू ऐसे देशों को फॉरेन एड में 158 मिलियन ईच दे चुकी है, क्यूबा को 8.2 मिलियन, डेंटल केयर में, रिफ्यूजीज के अकोमोडेशन में बिलियंस ऑफ डॉलर्स, रिफ्यूजी के हेल्थ केयर में बिलियंस ऑफ डॉलर्स। तो गवर्नमेंट जब एजुकेशन में पीआर सिटीजन प्रोटेक्टेड पर्सन के लिए देती है, हमें लगता है भाई सब यही कुछ कैच होगा, बाकी जगह तो कैच है नहीं
0: जी,
1: यही है, बट ऐसा गलत है। एनरोल करें, स्किल डेवलप करें, सोखे जो कोर्सेज करें, फुली ऑनलाइन घर के कंफर्ट से करें, पूरा दिन नहीं लगाना, 2 से 3 घंटे लाने हैं जी, एज लिमिट दी कोई गल नहीं हैगी, 30, 40, 50, 60, 70 साढ़े को क्लाइंट्स है जो पेंशन ते आगे, वो भी स्किल डेवलप कर रहे हैं, असाइनमेंट्स है, एग्जामिनेशन नहीं आ, साड़ी फीस 199, 499 काम होने तो बाद आपने ईमानदारी से हमें देनी है, पैसा आपके खाते में आते हैं, मेरे में नहीं। कॉल करें, अभी कॉल करें, ऑफिस हमारे कल 11 से 4 ओपन है, कल भी आप आ सकते हैं, चाहे सैटरडे हमने ओपन रखा है आपके लिए हमेशा
0: जी।
1: और नंबर 437-264-3175 कॉल करें होने, 437-264-3175 437-264-3175 थोड़ी एक विजिट, थोड़ी एक कॉल तानू 30 to 1 lakh dollars की फंडिंग दिवा सकती है, विदाउट कैच, विदाउट एनी लाइक हेरा फेरी, क्योंकि इसमें नंबर्स नहीं हिल रहे जी, कोई सेटिंग नहीं है इसके अंदर
0: जी।
1: कॉल करें आप हमें 437-264

0: जी बिल्कुल, 905-673-3337-9056-733-3337 ਦੇ ਗੱਲਾਂ ਬਾਤਾਂ ਹੋ ਰਹੀਆਂ। ਰੇਡੀਓ ਪ੍ਰੋਗਰਾਮ ਉਡਾਉਣ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੀਨੂ ਜੋਸਨ ਉਹਨਾਂ ਦਾ ਫੋਨ ਮੈਨੂੰ ਲੱਗਦਾ ਡਿਸਕਨੈਕਟ ਹੋ ਗਿਆ, ਸੋ ਤੁਹਾਨੂੰ ਪਹਿਲਾਂ ਵੀ ਮੈਸੇਜ ਦਿੱਤਾ ਆ, ਫਿਰ ਮੈਸੇਜ ਦੇ ਰਹੇ ਹਾਂ ਕਿ ਜਿਨ੍ਹਾਂ ਭੈਣਾਂ ਨੇ ਤੀਆਂ ਪਿੰਡ ਬ੍ਰੈਂਪਟਨ ਦਾ ਮੇਲਾ ਮਿਸ ਨਹੀਂ ਕਰਨਾ, ਟਿਕਟਾਂ ਬਹੁਤ ਲਿਮਿਟਡ ਆ, ਟਿਕਟਾਂ ਤੁਸੀਂ ਫੈਸ਼ਨ ਆਈਕਿਊ ਤੋਂ ਵੀ ਪਿਕਅਪ ਕਰ ਸਕਦੇ ਹੋ, ਜਾਂ ਤੁਸੀਂ 416-671-1996 416-671-1996 'ਤੇ ਜਾਂ ਕਾਲ ਕਰਕੇ ਤੁਸੀਂ ਪੂਰੀ ਇਨਫੋਰਮੇਸ਼ਨ ਮੇਲੇ ਦੀ ਲੈ ਸਕਦੇ ਹੋ। ਤੀਆਂ ਪਿੰਡ ਬ੍ਰੈਂਪਟਨ ਦੀਆਂ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਇਹ ਮੇਲਾ ਹੋਣ ਜਾ ਰਿਹਾ ਆ, ਬਹੁਤ ਵੱਡਾ ਮੇਲਾ, ਬਹੁਤ ਅਮੇਜ਼ਿੰਗ ਮੇਲਾ ਆ, ਅਤੇ ਬਹੁਤ ਸਾਰੀਆਂ ਐਕਟੀਵਿਟੀਜ਼ ਹੋਣੀਆਂ, ਜਿੱਥੇ ਰੱਸੀ ਟੱਪਾਂ, ਜੇ ਤੁਸੀਂ ਇੱਕ ਮਟਕਾ ਰੇਸ ਹੋਣੀ ਆ, ਕਿਡਸ ਦੀਆਂ ਗੇਮ ਆ, ਫੂਡ ਸਟਾਲ, ਸ਼ੋਪਿੰਗ ਸਟਾਲ, ਔਰ ਬਹੁਤ ਸਾਰੇ ਪ੍ਰਾਈਜ਼ ਤੁਸੀਂ ਜਿੱਤ ਸਕਦੇ ਹੋ ਇਸ ਮੇਲੇ ਦੇ ਵਿੱਚ। ਇਸ ਮੇਲੇ ਨੂੰ ਫੈਸ਼ਨ ਆਈਕਿਊ ਅਤੇ ਲਵਾਣਾ ਵੈਲਨੈਸ ਸਪਾ ਸਪੋਂਸਰ ਕਰ ਰਹੇ ਨੇ, ਸੋ ਜ਼ਰੂਰ ਇਸ ਮੇਲੇ ਦੀ ਸ਼ਾਨ ਬਣਿਓ। ਜਿੰਨੀਆਂ ਵੀ ਭੈਣਾਂ ਮੈਨੂੰ ਇਸ ਟਾਈਮ ਸੁਣ ਰਹੀਆਂ ਨੇ, ਜ਼ਰੂਰ ਇਸ ਮੇਲੇ 'ਤੇ ਰੰਗ ਬੰਨਣ ਆਇਓ, ਸੋ ਇਹ ਮੇਲਾ ਬਹੁਤ ਵੱਡਾ ਔਰ ਬਹੁਤ ਅਮੇਜ਼ਿੰਗ ਮੇਲਾ ਹੋਣ ਜਾ ਰਿਹਾ ਤੀਆਂ ਪਿੰਡ ਬ੍ਰੈਂਪਟਨ ਦੀਆਂ। ਸੋ 416-671-1996 ਸੋ ਗੱਲਾਂ ਬਾਤਾਂ ਇੱਦਾਂ ਹੀ ਜਾਰੀ ਰਹਿਣੀਆਂ, ਕਿਉਂਕਿ ਹੁਣ ਮੈਂ ਤੁਹਾਨੂੰ ਜਿਹੜਾ ਮੈਸੇਜ ਦੇਣ ਲੱਗਿਆ, ਮੇਰੇ ਨਾਲ ਚਰਨਜੀਤ ਜੀ ਜੁੜ ਚੁੱਕੇ ਨੇ, ਲਰਨ ਫ੍ਰੈਂਚ ਵਿਦ ਨਿਤਿਕਾ ਜੀ। ਸੋ ਇਹ ਨਿਤਿਕਾ ਜੀ ਦੇ ਨਾਲ ਫ੍ਰੈਂਚ ਸਿਖਾਉਂਦੇ ਨੇ, ਹੁਣ ਬਾਈ ਜੀ ਹਸਬੈਂਡ ਨੇ ਨਿਤਿਕਾ ਜੀ ਦੇ, ਮੈਂ ਇਹਨਾਂ ਨੂੰ ਇੰਟਰੋਡਿਊਸ ਕਰ ਰਿਹਾ ਕਿਉਂਕਿ ਇਹਨਾਂ ਨੂੰ ਵੀ ਬਹੁਤ ਨੌਲੇਜ ਹੈ। ਜਦੋਂ ਮੈਂ ਗੱਲਬਾਤ ਕਰ ਰਿਹਾ ਸੀ ਨਾ ਫ੍ਰੈਂਚ ਦੀ, ਸੋ ਫ੍ਰੈਂਚ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਇਸ ਫ੍ਰੈਂਚ ਇੱਕ ਸਿਰਫ ਲੈਂਗੁਏਜ ਨਹੀਂ ਆ, ਹੁਣ ਤਾਂ ਸਕਿੱਲ ਬਣ ਚੁੱਕੀ ਆ, ਕਿਉਂਕਿ ਜੇ ਤੁਹਾਡੇ ਕੋਲ ਫ੍ਰੈਂਚ ਦਾ ਸਕਿੱਲ ਹੈ ਤਾਂ ਤੁਸੀਂ ਆਪਣੇ ਆਪ ਨੂੰ ਲੇਬਰ ਦੀਆਂ ਜੋਬਾਂ ਤੋਂ ਪਾਸੇ ਖੜਾ ਕਰ ਸਕਦੇ ਹੋ। ਤੁਹਾਡੇ ਬੱਚੇ ਜਿਹੜੇ ਲੇਬਰ ਜੋਬਸ ਕਰਕੇ ਲਾਈਨਾਂ ਦੇ ਵਿੱਚ ਲੱਗਦੇ ਆ, ਤੁਸੀਂ ਉਹਨਾਂ ਦੇ ਵਿੱਚੋਂ ਪਾਸੇ ਖੜਾ ਕਰ ਸਕਦੇ ਹੋ। ਆਪਣੇ ਬੱਚਿਆਂ ਨੂੰ ਫ੍ਰੈਂਚ ਸਿਖਾਓ ਅਤੇ ਲੇਬਰ ਜੋਬ ਤੋਂ ਪਾਸੇ ਹਟਾਓ, ਤਾਂ ਕਿ ਮੈਨੂੰ ਲੱਗਦਾ ਕਿ ਈਵਨ ਕਿ ਇੱਥੋਂ ਦੇ ਬੋਰਨ ਬੱਚਿਆਂ ਨੂੰ ਵੀ ਬਹੁਤ ਕੰਪਲੀਕੇਸ਼ਨਸ ਆਉਂਦੀਆਂ, ਬਹੁਤ ਪ੍ਰੋਬਲਮਸ ਆਉਂਦੀਆਂ ਜੋਬ ਲੈਣ ਲੱਗਿਆਂ, ਫਿਰ ਉਹ ਵਿਚਾਰੇ ਟਾਈਮ 'ਤੇ ਜਾਂਦੇ ਆ ਜਾਂ ਛੋਟੀਆਂ ਛੋਟੀਆਂ ਜੋਬਾਂ। ਹਾਲਾਂਕਿ ਜੇ ਤੁਹਾਡੇ ਕੋਲ ਫ੍ਰੈਂਚ ਦਾ ਸਕਿੱਲ ਹੈ ਤਾਂ ਬਹੁਤ ਵਧੀਆ ਜੋਬਸ ਤੁਹਾਡੇ ਵਾਸਤੇ ਅਵੇਲੇਬਲ ਨੇ। ਸੋ ਲਰਨ ਫ੍ਰੈਂਚ ਵਿਦ ਨਿਤਿਕਾ, 4 ਤੋਂ ਵੱਧ ਸਾਲਾਂ ਦਾ ਤਜਰਬਾ ਨਿਤਿਕਾ ਜੀ ਨੂੰ। ਸੋ ਜੇ ਤੁਸੀਂ ਫ੍ਰੈਂਚ ਸਿੱਖ ਕੇ ਆਪਣਾ ਸਕਿੱਲ ਡਿਵੈਲਪ ਕਰਨਾ ਚਾਹੁੰਦੇ, ਜਾਂ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਫਿਰ ਤਾਂ ਭਾਈ ਫ੍ਰੈਂਚ ਬਿਨਾਂ ਤੁਹਾਡਾ ਗੁਜ਼ਾਰਾ ਹੈ ਹੀ ਨਹੀਂ। ਸੋ ਬਾਈ ਜੀ ਬਹੁਤ ਬਹੁਤ ਸਵਾਗਤ ਹੈ, ਕੀ ਹਾਲ ਚਾਲ?
1: ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ ਆ?
0: ਚੜ੍ਹਦੀ ਕਲਾ ਬਾਈ ਜੀ, ਬਾਈ ਜੀ ਫ੍ਰੈਂਚ ਦੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ, ਸੋ ਫ੍ਰੈਂਚ ਇੰਨੀ ਜ਼ਰੂਰੀ ਕਿਉਂ ਅੱਜ ਦੇ ਸਮੇਂ 'ਚ?
1: ਬਿਲਕੁਲ, ਦੇਖੋ ਪ੍ਰਭ ਜੀ, ਜਿੱਦਾਂ ਹੁਣ ਆਪਾਂ ਕੈਨੇਡਾ ਦੀ ਗੱਲ ਕਰ ਲਈਏ ਨਾ, ਇੱਥੇ ਹਮੇਸ਼ਾ ਹੀ ਜੋਬ ਦੀ ਤੇ PR ਦੀ ਪ੍ਰੋਬਲਮ ਰਹੀ ਆ ਨਾ, ਤੇ ਆਪਾਂ ਵੀ ਚਾਹੁੰਦੇ ਹਾਂ ਲਾਈਕ, ਦੇਖੋ ਜਿਹੜੇ ਬੱਚੇ ਹੁਣ ਇੱਥੇ ਆਉਂਦੇ ਹੈਗੇ ਉਹ 23-24-25 ਸਾਲ ਦੀ ਏਜ ਦੇ ਵਿੱਚ ਆਪਾਂ ਪ੍ਰੋਪਰ ਇੱਕ ਜੋਬ ਸ਼ੁਰੂ ਕਰ ਲੈਂਦੇ ਹੈਗੇ, ਤੇ ਉਸ ਤੋਂ ਬਾਅਦ ਹੁੰਦਾ ਕੀ ਹੈਗਾ ਕਿ 5-10 ਸਾਲਾਂ ਬਾਅਦ ਜਦੋਂ ਸਾਡੇ ਫੈਮਿਲੀ ਰਿਸਪੋਂਸੀਬਿਲਟੀ ਵੱਧ ਜਾਂਦੇ ਨੇ, ਉਦੋਂ ਆਪਾਂ ਵੇਖਦੇ ਹਾਂ ਕਿ ਕੋਈ ਏਦਾਂ ਦਾ ਕੰਮ ਆਪਾਂ ਕਰੀਏ ਜਿਹਦੇ ਵਿੱਚ ਵਰਕ ਲਾਈਫ ਬੈਲੈਂਸ ਹੋਵੇ। ਫ੍ਰੈਂਚ ਇੱਥੇ ਸਕਿੱਲ ਦੀ ਤਰ੍ਹਾਂ, ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਸਕਿੱਲ ਦੀ ਤਰ੍ਹਾਂ ਕੰਮ ਕਰ ਰਹੀ ਹੈਗੀ, ਇੱਥੇ ਹੁਣ ਆਪਾਂ ਨੂੰ ਇਹ 2 ਬੈਨੀਫਿਟ ਦੇ ਰਹੀ ਹੈ ਕਿ ਇੱਕ ਤਾਂ ਸਭ ਤੋਂ ਇੰਪੋਰਟੈਂਟ ਜਿਹੜੀ PR ਆ ਉਹ ਆਪਣੀ ਫ੍ਰੈਂਚ ਦੇ ਥਰੂ ਹੋ ਰਹੀ ਆ, ਸੈਕੰਡਲੀ ਆਪਾਂ 8-9 ਮੰਥ ਆਪਾਂ ਇਨਵੈਸਟ ਕਰਦੇ ਹਾਂ ਨਾ, ਜੇ ਪੈਸਾ ਵੀ ਚਲੋ ਆਪਾਂ ਪੇ ਕਰਦੇ ਹਾਂਗੇ, ਤੇ ਟਾਈਮ ਮੈਂ ਮੰਨਦਾ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਜਿਹੜਾ ਤੁਸੀਂ 8-9 ਮੰਥ ਦਿੱਤੇ ਨੇ ਉਹ ਆਪਾਂ PR ਲਈ ਦਿੱਤੇ, ਬਟ ਨਾਲ ਨਾਲ ਆਪਾਂ ਨੂੰ ਇੱਕ ਸਕਿੱਲ, ਇੱਕ ਆਪਾਂ ਨੂੰ ਕਹਿ ਲਈਏ ਕਿ ਵਧੀਆ ਜੋਬ ਜਿਹੜੀ ਆਪਾਂ ਇਨ ਫਿਊਚਰ ਜਿਹਦੀ ਆਪਾਂ ਡ੍ਰੀਮ ਵੇਖਦੇ ਹਾਂਗੇ ਉਹ ਆਪਾਂ ਨੂੰ ਮਿਲ ਰਹੀ ਹੈਗੀ। ਸੋ ਅੱਜ ਦੀ ਡੇਟ ਦੇ ਵਿੱਚ ਚਾਹੇ ਬੱਚਾ ਇੰਟਰਨੈਸ਼ਨਲ ਸਟੂਡੈਂਟ ਆ ਉਹਦੇ ਲਈ ਵੀ, ਚਾਹੇ ਕੋਈ ਇੱਥੇ ਦਾ ਬੋਰਨ ਬੱਚਾ ਹੈਗਾ ਉਹਦੇ ਲਈ ਵੀ ਫ੍ਰੈਂਚ ਸਭ ਤੋਂ ਜ਼ਿਆਦਾ ਮਸਟ ਹੈਗੀ।
0: ਬਿਲਕੁਲ, ਔਰ ਬਾਈ ਜੀ ਨਾਲ ਦੀ ਨਾਲ ਮੈਨੂੰ ਇਹ ਦੱਸੋ ਕਿ ਫ੍ਰੈਂਚ ਕਹਿੰਦੇ ਔਖੀ ਬਹੁਤ ਆ, ਬਹੁਤ ਸਾਰੇ ਬੱਚਿਆਂ ਤੋਂ ਮੈਂ ਇਹ ਸੁਣਿਆ ਕਿ ਕਹਿੰਦੇ ਔਖੀ ਬਹੁਤ ਆ ਫ੍ਰੈਂਚ, ਕੀ ਵਾਕਿਆ 'ਚ ਫ੍ਰੈਂਚ ਸਿੱਖਣੀ ਇੰਨੀ ਔਖੀ ਆ?
1: ਦੇਖੋ ਪ੍ਰਭੂ ਜੀ, ਇਹਦਾ ਆਂਸਰ ਇਹ ਆ ਕਿ ਦੇਖੋ ਕੋਈ ਵੀ ਚੀਜ਼ ਆ ਨਾ ਦੁਨੀਆਂ ਦੇ ਵਿੱਚ ਔਖੀ ਆ ਉਦੋਂ ਤੱਕ ਉਹ ਔਖੀ ਹੈਗੀ ਜਦੋਂ ਤੱਕ ਤੁਹਾਡੇ ਮਾਇੰਡ ਦੇ ਵਿੱਚ ਹੈਗੀ। ਜੇ ਤੁਸੀਂ ਕਿਸੇ ਚੀਜ਼ ਨੂੰ ਹਲੇ ਆਪਾਂ ਸਟਾਰਟ ਨਹੀਂ ਕਰਿਆ, ਆਪਾਂ ਪਹਿਲੀ ਬੱਚਿਆਂ ਤੋਂ ਸੁਣ ਕੇ, ਲੋਕਾਂ ਤੋਂ ਸੁਣ ਕੇ ਕਿ ਬਹੁਤ ਔਖੀ ਹੈਗੀ, ਉਹ ਡੈਫੀਨੇਟਲੀ ਔਖੀ ਹੈ। ਲੈ ਆਪਾਂ ਜੇ ਬਚਪਨ ਤੋਂ ਗੱਲ ਕਰਦੇ ਨਾ, ਬੱਚੇ ਨੂੰ ਚੱਲਣਾ ਵੀ ਨਹੀਂ ਆਉਂਦਾ, ਉਹਨੂੰ ABC ਦੀ ਉਹਨੂੰ ਇੱਕ ਲਾਈਨ ਪੈਨਸਲ ਨਾਲ ਨਹੀਂ ਲਿਖਣੀ ਹੁੰਦੀ, ਉਹਦੇ ਲਈ ਉਦੋਂ ਸਭ ਕੁਛ ਔਖਾ ਹੈਗਾ, ਬਟ ਜਦੋਂ ਆਪਾਂ ਸਿੱਖਣਾ ਸ਼ੁਰੂ ਕਰ ਦਿਆਂਗੇ ਫਿਰ ਬੜਾ ਸੌਖਾ। ਤੇ ਸਭ ਤੋਂ ਇੰਪੋਰਟੈਂਟ ਆਪਾਂ ਨੂੰ ਪਤਾ ਕਿ ਜ਼ਿੰਦਗੀ ਦੇ ਵਿੱਚ ਜੇ ਸਾਨੂੰ ਕੋਈ ਗਾਈਡ ਕਰਨ ਵਾਲਾ ਮਿਲ ਜੇ, ਜੇ ਸਾਨੂੰ ਸਹੀ ਕੋਈ ਲੀਡਰ ਜਾਂ ਸਾਡਾ ਕੋਈ ਗਾਈਡੈਂਸ ਦੇਣ ਵਾਲਾ ਸਾਨੂੰ ਮਿਲ ਜੇ, ਫਿਰ ਹਰ ਚੀਜ਼ ਸੌਖੀ ਹੋ ਜਾਂਦੀ ਹੈ। ਤਾਂ ਸੇਮ ਹੁਣ ਇੱਥੇ ਫ੍ਰੈਂਚ ਦੇ ਵਿੱਚ ਆ, ਫ੍ਰੈਂਚ ਮੈਂ ਕਹਿੰਦਾ ਕਿ ਜਿਹੜੇ ਬੰਦੇ ਨੂੰ, ਜੇ ਫੋਰ ਐਗਜ਼ਾਮਪਲ ਕਿਸੇ ਬੰਦੇ ਨੂੰ ਕੋਈ ਵੀ ਲੈਂਗੁਏਜ ਨਹੀਂ ਆਉਂਦੀ ਉਹਦੇ ਲਈ ਔਖੀ ਆ। ਈਵਨ ਜੇ ਆਪਾਂ ਗੱਲ ਕਰੀਏ ਕਿਸੇ ਨੇ ਇੰਗਲਿਸ਼ ਜਾਂ ਪੰਜਾਬੀ ਸਿੱਖਣੀ ਹੋਵੇ ਤਾਂ ਜਿਹੜਾ ਫ੍ਰੈਂਚ ਜਿਹਨੂੰ ਆ ਗਈ ਹੈਗੀ ਉਹ ਦੱਸ ਸਕਦਾ ਕਿ ਉਹ ਪੰਜਾਬੀ ਸਿੱਖਣੀ ਔਖੀ ਇੱਕ ਨਵੇਂ ਬੰਦੇ ਲਈ, ਫਿਰ ਵੀ ਉਨੀ ਡਿਫੀਕਲਟ ਨਹੀਂ ਹੈਗੀ।
0: ਬਾਜੀ ਤੁਹਾਡੀਆਂ ਜਿਹੜੀਆਂ ਕਲਾਸਸ ਆ ਜਿਹੜੀਆਂ ਮੋਸਟਲੀ ਉਹਦੀ ਉਹਦੀ ਫੀਡਬੈਕ ਕਿੱਦਾਂ ਦੀ ਆ?
1: ਫੀਡਬੈਕ ਵਾਸਤੇ ਨਾ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋਗੇ ਲਰਨ ਫ੍ਰੈਂਚ ਵਿਦ ਨੀਤਿਕਾ, ਤੇ ਤੁਸੀਂ ਦੇਖੋਗੇ ਕਿ ਜਿੰਨੇ ਕ ਆਪਣੇ ਰਿਵਿਊ ਪਏ ਹੋਏ ਆ ਸਾਰਿਆਂ ਦੇ ਵਿੱਚ ਆਪਣੀ 5 ਰੇਟਿੰਗ ਆ ਜੀ। ਸੋ ਬੱਚੇ ਜਿਹੜੇ ਦੱਸਦੇ ਆ ਕਿ ਬੱਚੇ ਨਾ ਬਹੁਤ ਜ਼ਿਆਦਾ ਇੱਥੇ ਇਸ ਚੀਜ਼ ਤੇ ਚਲੇ ਜਾਂਦੇ ਕਿ ਜੇ ਅਸੀਂ ਆਫਲਾਈਨ ਹੋਏਗੀ ਕਲਾਸ ਤਾਂ ਅਸੀਂ ਪੜ੍ਹ ਪਾਵਾਂਗੇ, ਕਿਉਂਕਿ ਆਨਲਾਈਨ ਬਹੁਤ ਜਗ੍ਹਾ ਟਰਾਈ ਕਰਦੇ ਆ ਨਹੀਂ ਸਮਝ ਆਉਂਦੀ। ਸਾਡੇ ਕੋਲ ਕੁਛ ਬੱਚੇ ਜਿਹੜੇ ਆਫਲਾਈਨ ਸੋਚ ਕੇ ਵੀ ਆਏ ਹੈਗੇ ਨਾ, ਉਹ ਸਾਨੂੰ ਦੱਸਦੇ ਹੈਗੇ ਕਿ ਨਹੀਂ ਆਫਲਾਈਨ ਆਨਲਾਈਨ ਮੈਟਰ ਨਹੀਂ ਕਰਦਾ, ਜੇ ਟੀਚਰ ਵਧੀਆ ਹੈਗਾ
0: ਜੀ
1: ਤਾਂ ਫਿਰ ਚਾਹੇ ਉਹ ਆਨਲਾਈਨ ਆ ਫਿਰ ਆਫਲਾਈਨ ਆ, ਉਸ ਤੋਂ ਵੱਧ ਕੁਛ ਨਹੀਂ ਹੋ ਸਕਦਾ
0: ਜੀ। ਤੁਸੀਂ ਕਿਹੜੇ ਕਿਹੜੇ ਇਗਜ਼ਾਮ ਦੀ ਤਿਆਰੀ ਕਰਾਉਂਦੇ ਹੋ ਫ੍ਰੈਂਚ ਦੀ?
1: ਆਪਾਂ ਟੈਫ TCF ਤੇ ਡੈਲਫ ਹੋ ਗਏ ਉਹਦੀ ਤਿਆਰੀ ਕਰਵਾਉਂਦੇ ਹਾਂ ਤੇ ਸਕੂਲ ਦੇ ਬੱਚਿਆਂ ਵਾਸਤੇ ਨਾ। ਸਾਡੀ ਕਲਾਸ ਦੇ ਵਿੱਚ ਇੱਕ ਥੋੜੀ ਜਿਹੀ ਚੀਜ਼ ਦਾ ਡਿਫਰੈਂਸ ਇਹ ਆ ਕਿ ਅਸੀਂ ਜਿੱਦਾਂ ਹੁਣ ਫ੍ਰੈਂਚ ਦੇ ਵਿੱਚ ਨਾ ਟੈਫ ਔਰ TCF ਲਈ ਤਾਂ ਕੋਈ ਲੈਵਲ ਕਰਨ ਦੀ ਲੋੜ ਨਹੀਂ ਹੈਗੀ, ਬਟ ਜੇ ਡੈਲਫ ਜਾਂਦੇ ਹੋ ਤਾਂ ਡੈਲਫ ਦਾ ਜਿਹੜਾ ਪੁਰਾਣਾ ਸਿਸਟਮ ਚੱਲਦਾ ਰਿਹਾ ਉਹ ਲੈਵਲ ਦੇ ਅਕੋਰਡਿੰਗ ਆ, ਪਹਿਲਾਂ A1 A2 B1 B2 ਡੈਲਫ ਕੌਣ ਕਰਦੇ ਹੈਗੇ, ਲਾਈਕ ਜਿਹੜੇ ਬੱਚੇ ਨੂੰ ਜਿਹੜੇ ਸਾਡੇ ਕੋਲ ਟੈਫ TCF ਕਰ ਰਿਹਾ ਉਹਨਾਂ ਨੂੰ ਵੀ ਗਾਈਡ ਕਰਦੇ ਕਿ ਜਦੋਂ ਤੁਹਾਡਾ ਟੈਫ ਦਾ ਐਗਜ਼ਾਮ ਕਲੀਅਰ ਹੋ ਗਿਆ ਉਸ ਤੋਂ ਬਾਅਦ ਤੁਸੀਂ ਡੈਲਫ ਜ਼ਰੂਰ ਦੇ ਦਿਓ, ਸੋ ਦੈਟ ਉਹ ਲਾਈਫ ਟਾਈਮ ਤੁਹਾਡੇ ਕੋਲ ਡਿਪਲੋਮਾ ਕਾਇੰਡ ਆਫ ਇੱਕ ਰਹਿ ਜਾਏਗਾ। ਇੱਥੇ ਦਾ ਬੱਚਾ ਹੈਗਾ ਜਿਹੜਾ ਉਹਨੂੰ PR ਲਈ ਲੋੜ ਨਹੀਂ ਹੈਗੀ, ਉਹਨੇ ਜੋਬ ਲਈ ਕਰਨਾ ਗਾ, ਤਾਂ ਜੋਬ ਲਈ ਡੈਲਫ ਦਾ ਐਗਜ਼ਾਮ ਕਰਨਾ। ਹੁਣ ਡੈਲਫ ਦੇ B2 ਲੈਵਲ ਤੇ ਜਾ ਕੇ ਬੱਚਾ ਇੰਨਾ ਕੁ ਕੈਪੇਬਲ ਹੁੰਦਾ ਕਿ ਉਹ ਇੰਟਰਵਿਊ ਕਰੈਕ ਕਰ ਲੈਂਦਾ ਗਾ, ਤਾਂ ਉਹਦੇ ਚ ਪਹਿਲਾ ਪ੍ਰੋਸੈਸ ਹੋ ਗਿਆ ਕਿ ਪਹਿਲਾਂ A1 A2 B1 B2 ਕਰੇ। ਬਟ ਇੱਥੇ ਕੰਪਲਸਰੀ ਨਹੀਂ ਹੈਗਾ ਕਿ ਅਗਰ ਤੁਸੀਂ B2 ਦਾ ਐਗਜ਼ਾਮ ਦੇਣਾ ਤੁਹਾਡੇ ਕੋਲ B1 ਹੋਣਾ ਜ਼ਰੂਰੀ ਹੈ ਜਾਂ A1 ਜਾਂ A2 ਹੋਣਾ ਜ਼ਰੂਰੀ ਆ। ਤਾਂ ਇਸ ਚੀਜ਼ ਨੂੰ ਆਪਾਂ ਦੇਖ ਕੇ ਬੱਚੇ ਨੂੰ ਡਾਇਰੈਕਟ B2 ਦੀ ਤਿਆਰੀ ਕਰਵਾਉਣਾ, ਜਿਹਦੇ ਵਿੱਚ ਉਹਦਾ ਟਾਈਮ ਵੀ ਬਹੁਤ ਘੱਟ ਬਚਦਾ ਗਾ ਔਰ ਆਪਣਾ ਪੈਸਾ ਤਾਂ ਚਲੋ ਬਚਣਾ ਹੀ ਬਚਣਾ ਗਾ
0: ਜੀ। ਬਿਲਕੁਲ, ਔਰ ਇੱਕ ਵਾਰੀ ਜੀ ਜੀ
1: ਸਾਡੇ ਕੋਲ ਕੁਛ ਬੱਚੇ ਆਇਆ ਜਿਹੜੇ 9th 10th ਦੇ ਵਿੱਚ ਬੱਚੇ ਹੈਗੇ ਜਿਹੜੇ ਫ੍ਰੈਂਚ ਪੜ੍ਹ ਰਹੇ ਹੈਗੇ, ਤੇ ਉਹ ਬੱਚਿਆਂ ਨੇ ਫ੍ਰੈਂਚ ਦੀਆਂ ਕਲਾਸਾਂ ਲਾਈਕ ਜੋ ਸਕੂਲ ਦੀ ਰੈਗੂਲਰ ਸੀਗੀ ਉਹ ਲਗਾਣੀ ਸੀਗੀ ਉਹਨਾਂ ਨੇ, ਉਹ ਕਲਾਸਾਂ ਲਗਾਣੀਆਂ ਸੀਗਾ। ਬਟ ਕੁਛ ਬੱਚਿਆਂ ਨੇ ਜਦੋਂ ਸਾਰਾ ਸਿਸਟਮ ਸਮਝਿਆ ਉਹਨਾਂ ਨੂੰ ਫ੍ਰੈਂਚ ਦਾ ਪਤਾ ਲੱਗਾ ਕਿ ਪਲੱਸ ਟੂ ਤੋਂ ਬਾਅਦ ਆਪਾਂ ਕਿੱਦਾਂ ਅਸੀਂ ਇੱਕ ਬਾਇਲੈਂਗੁਅਲ ਜੋਬ ਕਰ ਸਕਦੇ ਹਾਂ, ਸਟਾਰਟ ਆਪਾਂ ਟਿਮ ਦੇ ਉੱਤੇ ਜੋਬ ਕਰੀਏ, ਤਾਂ ਉਹਨਾਂ ਨੇ 10th ਦੇ ਵਿੱਚ ਹੀ ਡੈਲਫ ਦੀ ਤਿਆਰੀ ਸ਼ੁਰੂ ਕਰਤੀ
0: ਜੀ। ਬਿਲਕੁਲ ਬਾਜੀ, ਨੰਬਰ ਦੇ ਦਿਓ ਇੱਕ ਵਾਰ, ਕਿਉਂਕਿ ਸਮਾਂ ਆਪਣੇ ਬਹੁਤ ਘੱਟ ਆ, ਸੋ ਨੰਬਰ ਦੇ ਦਿਓ ਤਾਂ ਕਿ ਪੇਰੈਂਟਸ ਖਾਸ ਕਰਕੇ ਤੁਹਾਨੂੰ ਕਾਲ ਕਰਕੇ ਆਪਣੇ ਬੱਚਿਆਂ ਨੂੰ ਫ੍ਰੈਂਚ ਬਾਰੇ ਜਾਣਕਾਰੀ ਲੈ ਸਕਣ। ਬਾਕੀ ਜਿੱਥੇ ਇੰਟਰਨੈਸ਼ਨਲ ਦੋਸਤ ਵਰਕ ਪਰਮਿਟ ਜਾਂ PR ਲੈਣ ਵਿੱਚ ਹਾਸਲ ਹੋ ਰਿਹਾ ਉਹ ਵੀ ਤੁਹਾਨੂੰ ਰਾਬਤਾ ਕਰ ਸਕਣ।
1: ਹਾਂਜੀ, ਨੰਬਰ ਆਪਣਾ ਹੈਗਾ 6475949093
0: ਜੀ। 647-594-90-93 6475949093 ਫ੍ਰੈਂਚ ਤੁਸੀਂ ਸਿੱਖਣ ਦੇ ਲਈ ਖੁਦ ਸਿੱਖਣਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹੋ ਤਾਂ 6475949093 ਇਹਨਾਂ ਨੂੰ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਸਰਚ ਕਰ ਸਕਦੇ ਹੋ ਲਰਨ ਫ੍ਰੈਂਚ ਵਿਦ ਨੀਤਿਕਾ। ਸੋ ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮੱਚ, ਮਿਲਦੇ ਹਾਂ ਆਪਾਂ ਮੰਡੇ ਫਿਰ ਗੱਲਬਾਤ ਕਰਾਂਗੇ।
1: ਥੈਂਕ ਯੂ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਸੋ 905-673-3337 ਰਸ਼ਮੀਰ ਜੀ ਸਾਡੇ ਨਾਲ ਜੁੜ ਚੁੱਕੇ ਨੇ, ਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਸੋ ਮੋਰਗੇ ਦੇ ਬਾਬਤ ਤੁਹਾਨੂੰ ਪਹਿਲਾਂ ਵੀ ਮੈਸੇਜ ਦੇ ਕੇ ਹਟਿਆ ਕਿ ਮੋਰਗੇਜ ਇੱਕ ਐਸਾ ਪੇਚੀਦਾ ਵਿਸ਼ਾ ਆ ਜਿਸ ਬਾਰੇ ਕਿਸੇ ਅਵੇਸਲੇ ਨਹੀਂ ਹੋ ਸਕਦੇ। ਸੋ ਮੋਰਗੇ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਰਸ਼ਮੀਰ ਤੁਹਾਨੂੰ ਤੁਸੀਂ ਕਾਲ ਕਰ ਲਿਓ 647-539-4994। ਜੀ ਰਸ਼ਮੀਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
2: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ,
2: ਬੜਾ ਟਾਈਮ ਥੋੜਾ ਰਹਿ ਗਿਆ
0: ਤੇ
2: ਸ਼ਾਰਟ ਐਂਡ ਸਵੀਟ ਰੱਖਾਂਗੀ
0: ਜੀ,
2: ਸਵੀਟ ਪਤਾ ਨਹੀਂ ਸ਼ਾਰਟ
0: ਜੀ।
2: ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ, ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੈਗੇ ਹੋ, ਕੋਈ ਕਰਜ਼ੇ ਇਕੱਠੇ ਹੋ ਗਏ ਨੇ, ਕੰਸੋਲੀਡੇਟ ਕਰਨੇ ਨੇ, ਇਕੱਠੇ ਕਰਨੇ ਨੇ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਕੁਇਟੀ ਕੱਢਣੀ ਹੈ ਘਰ ਚੋਂ, ਰਿਨਿਊਅਲ ਆ ਗਿਆ ਹੈਗਾ, ਕਿਸੇ ਵੀ ਤਰ੍ਹਾਂ ਦਾ ਮੋਰਗੇਜ ਰਿਲੇਟਡ ਕੋਈ ਵੀ ਕੁਐਸਚਨ ਹੈ ਤੁਹਾਡਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜ, 647-539-4499-647-549-4499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ
0: ਜੀ। ਬਿਲਕੁਲ ਜੀ, 647-539-4499 ਮੋਰਗੇ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਰਸ਼ਮੀਤ ਜੀ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਸੋ ਜ਼ਰੂਰ ਯਾਦ ਰੱਖਿਓ ਆਪਣੇ ਦੋਸਤ ਸੱਜਣਾ ਮਿੱਤਰਾਂ ਦੇ ਨਾਲ ਇਹ ਨੰਬਰ ਜ਼ਰੂਰ ਸਾਂਝਾ ਕਰਿਓ ਤਾਂ ਕਿ ਮੋਰਗੇ ਦੇ ਕਿਸੇ ਵੀ ਵਿਸ਼ੇ 'ਤੇ ਕੋਈ ਵੀ ਸਲਾਹ ਤਾਂ ਇੱਕੋ ਇੱਕ ਨੰਬਰ 647-539-4499। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਰਸ਼ਮੀਤ ਜੀ। ਕਿਆ ਮਤਲਬ ਜੀ 905-673-3337 ਗੱਲਾਂ ਬਾਤਾਂ ਬਹੁਤ ਔਰ ਕਾਲਸ ਬਹੁਤ ਸਾਰੀਆਂ ਸੀਗੀਆਂ ਮੀਨੂ ਜੀ ਉਹਨਾਂ ਦੀ ਕਾਲ ਸਾਡੇ ਤੋਂ ਲੈ ਨਹੀਂ ਪਾਏ ਸੋ ਲੰਬੀਆਂ ਕਾਲਸ ਔਰ ਬਹੁਤ ਸਾਰੇ ਦੋਸਤਾਂ ਦੀਆਂ ਕਾਲਸ ਵਿੱਚ ਆ ਰਹੀਆਂ ਸੀਗੀਆਂ ਸੋ ਮੀਨੂ ਜੀ ਜੇ ਤੁਸੀਂ ਸਾਨੂੰ ਸੁਣ ਪਾ ਰਹੇ ਹੋ ਤਾਂ ਪਲੀਜ਼ ਕਾਲ ਲਾਓ ਤਾਂ ਕਿ ਅਸੀਂ ਮੇਲੇ ਦੀ ਪੂਰੀ ਜਾਣਕਾਰੀ ਤੁਹਾਡੇ ਮੂੰਹ ਤੋਂ ਇੱਕ ਵਾਰੀ ਅਨਾਊਂਸ ਕਰਵਾ ਦਈਏ ਸੋ ਇੱਕ ਵਾਰ ਫਿਰ ਨਾਗਪਾਲ ਸਰ ਹੁਣ ਵੱਲ ਚੱਲਦੇ ਹਾਂ ਨਾਗਪਾਲ ਸਰ ਥੋੜ੍ਹਾ ਜਿਹਾ ਸ਼ਾਰਟ ਅਤੇ ਸਵੀਟ ਰੱਖਿਓ ਜਿੱਦਾਂ ਰਸ਼ਮੀਤ ਜੀ ਕਹਿ ਕੇ ਗਏ ਆ ਕਿ $100,000 ਤੱਕ ਦੀ ਫੰਡਿੰਗ ਲਈ ਕੌਣ ਐਲੀਜੀਬਲ ਹੋ ਸਕਦਾ ਅਤੇ ਕਦੋਂ ਤੱਕ ਮੈਂ ਸੁਣਿਆ ਕਿ ਜੁਲਾਈ ਦੇ ਵਿੱਚ ਇਹ ਗ੍ਰਾਂਟਸ ਬੰਦ ਹੋ ਜਾਣੀਆਂ ਜੀ
3: ਪਹਿਲੇ ਜੋ ਇੱਕ ਮੇਲਾ ਹੈਗਾ ਤੀਆ ਦਾ ਮੇਲਾ ਉਹਦੇ ਵਿੱਚ ਲਾਈਕ ਮੇਲ ਵੀ ਜਾ ਸਕਦੇ ਹੈ ਹਮ ਲੋਕ ਵੀ ਜਾ ਸਕਦੇ ਹੈ
0: ਬਿਲਕੁਲ ਜੀ ਜੇ ਤੁਸੀਂ ਸਪੌਂਸਰ ਕੀਤਾ ਤੇ ਤੁਸੀਂ ਸਪੈਸ਼ਲੀ ਜਾ ਕੇ ਦੇਖ ਸਕਦੇ ਹੋ ਰੌਣਕ ਮੇਲਾ
3: ਕਰੋ ਤੋਂ ਵੀ
0: ਨਹੀਂ ਇਦਾਂ ਨਹੀਂ ਜਾ ਸਕਦੇ ਸਿਰਫ ਭੈਣਾਂ ਦਾ ਮੇਲਾ ਆ
3: ਐਸਾ ਹੁੰਦਾ ਹੈ
0: ਹਾਂ ਸਿਰਫ ਲੇਡੀਜ਼ ਮੇਲਾ ਆ ਤੀਆ ਹੁਣ ਤੁਸੀਂ ਗਿੱਧਾ ਪਾ ਲਓਗੇ ਜੀ ਬਿਲਕੁਲ ਸੋ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਮੇਲਾ ਸੋ ਮੀਨੂ ਜੀ ਕਰ ਲਓ ਕਾਲ ਫਿਰ ਤੁਹਾਡੇ ਮੂੰਹ ਤੋਂ ਅਸੀਂ ਅਨਾਊਂਸ ਕਰਵਾ ਦਈਏ ਇੱਕ ਵਾਰੀ ਜੀ ਸਰ
3: ਹਾਂਜੀ ਲਾਈਕ ਸੋ ਵੋਈ ਸੇਮ ਥਿੰਗ ਅਗਰ ਲਾਈਕ ਬਹੁਤ ਲੋਕ ਪਹਿਲੇ ਹੀ ਇਨਰੋਲ ਕਰਾ ਚੁੱਕੇ ਹੈ ਫੰਡਿੰਗ ਹਾਸਿਲ ਕਰ ਚੁੱਕੇ ਹੈ ਆਪਣੇ ਅਕਾਊਂਟ ਮੇ ਔਰ ਦੋ ਮਹੀਨੇ ਬਾਅਦ ਰੂਲਸ ਚੇਂਜ ਹੋ ਰਹੇ ਹੈ ਸੋ ਬੈਚਿਸ ਰਹਿ ਗਏ ਹੈ ਸਿਰਫ ਤੀਨ ਮਹੀਨੇ ਰਹਿ ਗਏ ਹੈ ਦੋ ਹੁਣੇ ਇਨਰੋਲ ਕਰੋ ਪਿੱਛੇ ਨਾ ਰਹੋ ਤੀਹ ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਲੱਖ ਡਾਲਰ ਦੀ ਫੰਡਿੰਗ ਆਪਣੇ ਅਕਾਊਂਟ ਵਿੱਚ ਹਾਸਿਲ ਕਰੋ ਸੋ ਇਹ ਬਾਈਕ ਹਮਾਰੇ ਪਾਸ ਐਸੇ ਕਲਾਇੰਟਸ ਆਤੇ ਹੈ ਜਿਨ੍ਹਾਂਨੇ ਚੜ੍ਹਤੀ ਮਾਰਕੀਟ ਮੇ ਬਹੁਤ ਸਾਰੇ ਪ੍ਰੋਪਰਟੀ ਮੇ ਇਨਵੈਸਟਮੈਂਟ ਕਰਾ ਅਬ ਹਾਰਡ ਟਾਈਮ ਸੇ ਗੁਜ਼ਰ ਰਹੇ ਹੈ ਸਿੰਗਲ ਮਦਰ ਆਤੇ ਜਿਨਕੀ ਜੋਬ ਚਲੀ ਗਈ ਹੈ ਓਲਡ ਲੋਕ ਆਤੇ ਜੋ ਲਾਈਕ ਸਟੂਡੈਂਟ ਹੈ ਕਿ ਕੁਛ ਸਕਿੱਲ ਡਿਵੈਲਪ ਕਰੇ ਟਾਈਮ ਨਹੀਂ ਪਾਸ ਹੋਤਾ ਰਾਈਟ ਓਲਡ ਏਜ ਮੇ ਸੋ ਹਮ ਲਾਈਕ ਵੀ ਆਰ ਵੈਰੀ ਗ੍ਰੇਟਫੁਲ ਕਿ ਹਮ ਉਨਕੋ ਹੈਲਪ ਕਰ ਪਾ ਰਹੇ ਹੈ ਸਕਿੱਲ ਡਿਵੈਲਪ ਕਰ ਰਹੇ ਹੈ ਸੌਖੇ ਜਿਹੇ ਕੋਰਸਿਸ ਕਰ ਰਹੇ ਨੇ ਫੁੱਲੀ ਔਨਲਾਈਨ ਕੋਰਸਿਸ ਕਰ ਰਹੇ ਨੇ ਅਸਾਈਨਮੈਂਟਸ ਹੈਗੀ ਐਗਜ਼ਾਮੀਨੇਸ਼ਨ ਨਹੀਂ ਹੈਗੀ ਔਰ ਸਾਥ ਹੀ ਸਾਥ ਤੀਹ ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਡਿਪੈਂਡਿੰਗ ਔਨ ਐਵਰੀਬਡੀਜ਼ ਕੇਸ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਤੁਹਾਡਾ ਸਟੇਟਸ ਹੋਣਾ ਚਾਹੀਦਾ ਐਂਡ ਦੈਨ ਤੁਸੀਂ ਹੈਮਿਲਟਨ ਬੈਰੀ ਜੀ ਟੀ ਕਿੱਥੇ ਵੀ ਰਹਿੰਦੇ ਹੋ ਓਨਟਾਰੀਓ ਵਿੱਚ ਤੁਸੀਂ ਐਲੀਜੀਬਲ ਹੋ ਮੇਨ ਥਿੰਗ ਤੁਹਾਡੀ ਇਨਕਮ 2024 ਦੇ ਨੋਟਿਸ ਆਫ ਅਸੈਸਮੈਂਟ ਵਿੱਚ ਲੈਸ ਦੈਨ $70,000 ਹੈਗੀ ਲੋਕ ਪੁੱਛਦੇ ਨੇ ਬਾਈ 2024 ਕਾ ਹੀ ਕਿਉਂ ਚਾਹੀਏ ਨੋਟਿਸ ਆਫ ਅਸੈਸਮੈਂਟ ਅਭੀ ਅਕੈਡਮਿਕ ਈਅਰ ਚੱਲ ਰਿਹਾ 25-26 ਉਸਮੇ 24 ਕਾ ਦੇਖਾ ਜਾਤਾ ਹੈ ਐਨਓਏ
0: ਜੀ
3: ਔਰ ਤੋ 1 ਅਗਸਤ ਕੇ ਬਾਅਦ 2025 ਕਾ ਐਨਓਏ ਦੇਖਾ ਜਾਏਗਾ ਤੋ ਇਸ ਲਈ ਆਪ ਅਭੀ ਇਨਰੋਲ ਕਰੇ ਕਾਲ ਕਰੇ ਹਮਾਰੀ ਫੀਸ ਆਪ ਡਰੇ ਮਤ ਕੋਈ ਕੈਚ ਨਹੀਂ ਹੈ ਜੀ ਇਸਮੇ ਔਰ ਫੀਸ ਆਪਣੇ ਹਮਾਰੀ ਛੋਟੀ ਸੀ ਫੀਸ ਹੈ $199 ਆਪਕੇ ਯੈਸ ਆਪ ਲੈਕੇ ਜਾ ਰਹੇ 30 ਸੇ ਲੈਕੇ $100,000 ਲੈਕੇ ਜਾ ਰਹੇ ਆਪ ਹਮਾਰੀ ਛੋਟੀ ਸੀ ਫੀਸ ਹੈ ਜੀ 199 ਕਾਮ ਹੋਣੇ ਕੇ ਬਾਅਦ ਦੇਣੀ ਹੈ ਹਮਾਰੀ ਨਜ਼ਰ ਹਮਾਰੀ ਗੁੱਲਕ ਪੇ ਹੈ ਕੋਈ ਮੀਠੀ ਬਾਤੇਂ ਹਮ ਕਰਤੇ ਨਹੀਂ ਇਸ ਲਈ ਇਹ ਪੇ ਫੀਸ ਬਤਾਤੇ ਹੈ ਜੀ ਔਰ ਕਾਲ ਕਰੇ 437-264-3175 ਕਾਮ ਹੋਣੇ ਕੇ ਬਾਅਦ ਫੀਸ ਦੇਣੀ ਹੈ ਪਹਿਲੇ ਨਹੀਂ 437-264-3175 437-264-3175 ਸੋ ਕਾਲ ਕਰੇ ਹੁਣੇ ਸਾਡਾ ਆਫਿਸ ਕੱਲ੍ਹ ਵੀ ਓਪਨ ਹੈਗਾ 218 ਐਕਸਪਰਟ ਬੁਲੇਵਰਡ ਹਰਨਟਾਰੀ ਡੇਰੀ ਤੇ 7 years ਦੇ ਬਿਜ਼ਨਸ ਮੈਂ ਹਜ਼ਾਰੋਂ ਕੋ ਹੈਲਪ ਕਰ ਚੁੱਕੇ ਹੈ 437-264-3175 ਫੈਮਿਲੀ ਸਾਈਜ਼ ਜ਼ਿਆਦਾ ਤੋਂ ਫੰਡਿੰਗ ਜ਼ਿਆਦਾ
0: ਕੀ ਬਾਤ ਹੈ ਜੀ ਸੋ 905-673-3337 ਸੋ ਨਾਲ ਦੀ ਨਾਲ ਫੈਸ਼ਨ ਆਈਕਿਊ ਨੂੰ ਯਾਦ ਰੱਖਣਾ ਫੈਸ਼ਨ ਆਈਕਿਊ ਤੋਂ ਜਿੱਥੇ ਤੁਸੀਂ ਇਸ ਲੌਂਗ ਵੀਕਐਂਡ ਤੇ ਬਹੁਤ ਸਾਰੇ ਅਮੇਜ਼ਿੰਗ ਡਿਸਕਾਊਂਟ ਲੱਗੇ ਹੋਏ ਆ 20% ਤੋਂ ਲੈ ਕੇ 50% ਔਫ ਭੈਣਾਂ ਵਾਸਤੇ ਲਹਿੰਗੇ ਗਰਾਰੇ ਸ਼ਰਾਰੇ ਜਾਂ ਬਾਈ ਜਿੱਦਾਂ ਦੇ ਵੀ ਸੂਟ ਅੱਜ ਕੱਲ੍ਹ ਸੂਟਾਂ ਦੇ ਨਾਮ ਬਹੁਤ ਆ ਗਏ ਆ ਸੋ 20% ਤੋਂ ਲੈ ਕੇ 50% ਡਿਸਕਾਊਂਟ ਲੱਗਾ ਹੋਇਆ ਸੋ ਬਹੁਤ ਸਾਰੇ ਮੇਲੇ ਵੀ ਆ ਰਹੇ ਆ ਸੋ ਮੇਲਿਆਂ ਤੇ ਜਾਣਾ ਭੈਣੋ ਸੋ ਫੈਸ਼ਨ ਆਈਕਿਊ ਤੇ ਪਹੁੰਚੋ ਤੁਸੀਂ ਇੱਕ ਤਾਂ ਲਹਿੰਗੇ ਗਰਾਰੇ ਸ਼ਰਾਰੇ ਵਿਆਹ ਵਾਲੇ ਸਜਾ ਜਿਹੜੇ ਵਿਆਹ ਸ਼ਾਦੀ ਪਾਰਟੀਆਂ ਆ ਗਈਆਂ ਬਈ ਹੁਣ ਇੰਡੀਆ ਜਾਣ ਦੀ ਲੋੜ ਨਹੀਂ ਇਹਨਾਂ ਕੋਲ ਇਨ ਹਾਊਸ ਟੇਲਰ ਟੀਮ ਅਵੇਲੇਬਲ ਆ ਥੀਮ ਵੈਡਿੰਗ ਵਾਸਤੇ ਵੀ ਇਹਨਾਂ ਕੋਲ ਟੌਪ ਦੀ ਟੇਲਰ ਟੀਮ ਅਵੇਲੇਬਲ ਆ ਹੁਣ ਇੰਡੀਆ ਜਾਣ ਦੀ ਕੋਈ ਲੋੜ ਨਹੀਂ ਆ ਲਗਜ਼ਰੀ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਫੈਸ਼ਨ ਆਈਕਿਊ ਤੋਂ ਤੁਹਾਨੂੰ ਮਿਲ ਜਾਣਾ ਚਾਹੇ ਕੁੜਤੇ ਪਜਾਮੇ ਹੋਣ ਚਾਹੇ ਸ਼ੇਰਵਾਨੀਆਂ ਹੋਣ ਜਾਂ ਕੋਟ ਪੈਂਟ ਸੂਟ ਹੋਣ ਬਲੇਜ਼ਰ ਹੋਣ ਤਾਂ ਫੈਸ਼ਨ ਆਈਕਿਊ ਨੂੰ ਯਾਦ ਰੱਖਿਓ ਘੁੰਮਣ ਫਿਰਨ ਜਾ ਰਹੇ ਹੋ ਤਾਂ ਲੈਗਜ਼ ਸੈੱਟ ਦੀ ਵੱਡੀ ਕਲੈਕਸ਼ਨ ਇਹਨਾਂ ਕੋਲ ਅਵੇਲੇਬਲ ਆ ਸਫਾਰੀ ਸੂਟ ਤੁਸੀਂ ਲੈਣਾ ਸਫਾਰੀ ਲੈਗ ਸੈੱਟ ਤੁਸੀਂ ਲੈਣਾ ਆ ਜਾਂ ਤੁਸੀਂ ਵਿੰਟੇਜ ਲੈਗ ਸੈੱਟ ਲੈਣਾ ਆ ਤਾਂ ਵੀ ਤੁਸੀਂ ਫੈਸ਼ਨ ਆਈਕਿਊ ਨੂੰ ਯਾਦ ਰੱਖਣਾ 905-453-2225 905-453-2225 ਫੈਸ਼ਨ ਆਈਕਿਊ ਔਰ ਨਾਲ ਦੀ ਨਾਲ ਤੁਸੀਂ ਬੀ ਡੀ ਸੋਮ ਪੇਂਟਿੰਗ ਨੂੰ ਯਾਦ ਰੱਖਣਾ ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਜੁਗਰਾਜ ਬਾਈ ਜੀ 905-965-63-11 ਗ੍ਰੈਂਡ ਹੋਮ ਫਰਨੀਚਰ ਤੇ 647-262-00 ਜ਼ਰੂਰ ਪਹੁੰਚੋ ਇਸ ਹਫ਼ਤੇ 'ਤੇ ਬਹੁਤ ਸਾਰੀ ਸੇਵਿੰਗ ਤੁਹਾਡੀ ਹੋਣੀ ਆ ਸੋ ਭੁੱਲਿਓ ਨਾ ਮੁਸਕਰਾਉਣਾ ਹਾਸੇ ਆਬਾਦ ਰੱਖਿਓ ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ ਯਾਦ ਰੱਖਿਓ ਕੱਲ੍ਹ ਨੂੰ ਮਿਲਦੇ ਹਾਂ ਸਵੇਰੇ 6 ਤੋਂ ਲੈ ਕੇ 8 ਵਜੇ ਸਵੇਰੇ ਖਬਰਾਂ ਦੇ ਨਾਲ ਜੁੜਾਂਗੇ ਔਰ ਰਮੇਸ਼ ਹੁਸ਼ਿਆਰਪੁਰ ਜੀ ਜੁੜਨਗੇ ਨਾਲ ਅਤੇ ਰਲ ਮਿਲ ਕੇ ਪੰਜਾਬ ਦੀ ਧਰਤੀ ਤੋਂ ਖਬਰਾਂ ਔਰ ਨਾਲ ਦੀ ਨਾਲ ਫਿਰ ਰੌਣਕਾਂ ਲਾਵਾਂਗੇ ਸੋ ਜੁੜਿਓ ਜ਼ਰੂਰ ਲਵ ਯੂ ਆਲ ਜ਼ਿੰਦਗੀ ਜ਼ਿੰਦਾਬਾਦ ਇੰਜੋਏ ਯੋਰ ਵੀਕਐਂਡ ਸੋ ਲੌਂਗ ਵੀਕਐਂਡ ਹੈ ਇੰਜੋਏ ਕਰੋ ਅਤੇ ਮਿਲਦੇ ਹਾਂ ਫਿਰ ਜਲਦੀ ਬ੍ਰੇਕ ਤੋਂ ਬਾਅਦ ਔਰ ਜਾਂਦੇ ਜਾਂਦੇ ਵੀ ਮੈਸੇਜ ਦੇ ਦੀ ਸਾਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਜ਼ਰੂਰ ਜ਼ਰੂਰ ਜ਼ਰੂਰ ਫੋਲੋ ਕਰੋ ਤਾਂ ਕਿ ਹੋਰ ਅਪਡੇਟਸ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਬਹੁਤ ਸਾਰੇ ਸ਼ੋਅ ਆ ਰਹੇ ਆ ਅਪਕਮਿੰਗ ਸ਼ੋਅ ਦੀ ਜਾਣਕਾਰੀ ਲੈਣ ਵਾਸਤੇ ਵੀ ਤੁਸੀਂ ਸਾਡਾ ਰੇਡੀਓ ਉਡਾਨ ਦਾ ਪੇਜ ਜ਼ਰੂਰ ਫੋਲੋ ਕਰੋ

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Asleep Punjab Varga. Yaad rakho, 100 Kennedy Road, South Brampton. Ya fir contact kar sakte ho 9052304800 te. Ya email karo bramptoncashandcarry2023@gmail.com te. ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ ਬੁਫੇ ਡਾਈਨ ਇਨ ਟੇਕ ਆਊਟ ਕੇਟਰਿੰਗ ਲੰਚ ਤੇ ਡਿਨਰ ਸਾਰਾ ਕੁਝ ਹੈ ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ ਤੇ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਕਾਲ ਕਰੋ 905-450-3333 ਤੇ ਐਡਰੈਸ ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ ਹੇਅਰ ਸਟਾਈਲਿੰਗ ਡਿਪਲੋਮਾ ਮੈਡੀਕਲ ਐਸਥੈਟਿਕ ਡਿਪਲੋਮਾ ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ ਯੂਨਿਟ 2 ਬ੍ਰੈਂਪਟਨ ਓਨਟਾਰੀਓ
2: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਿਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000 6474481000 ਸੇਵਾ ਭੇਜਣ ਵਾਸਤੇ ਸੇਵਾ 2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ

ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ, ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ ਓ ਪੰਜਾਬੀ ਨਾ ਭੁਲਾ ਦਿਓ, ਵੇਖਿਓ ਪੰਜਾਬੀ ਓ ਪੰਜਾਬੀ ਨਾ ਭੁਲਾ ਦਿਓ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਗਏ ਹੋ ਕਿ ਤੇ ਸਾਡਾ ਤੁਹਾਡਾ ਸਾਥ ਰਹੇਗਾ 10 ਵਜੇ ਤੋਂ ਲੈ ਕੇ 11 ਵਜੇ ਤੱਕ। ਅਸੀਂ ਮਿਲਦੇ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਅੱਜ ਵੀਕਐਂਡ ਦੇ ਦਿਨ ਵੀ ਤੁਹਾਡੇ ਨਾਲ ਹਾਜ਼ਰ ਹਾਂ। ਅੱਜ ਵੀਕਐਂਡ ਦਾ ਦਿਨ ਹੈ ਤੇ ਬੜਾ ਖੂਬਸੂਰਤ ਦਿਨ ਹੈ, ਮੌਸਮ ਦੇ ਪੱਖੋਂ ਵੀ ਬਹੁਤ ਖੂਬਸੂਰਤ ਦਿਨ ਹੈ ਤੇ ਵੈਸੇ ਵੀ ਅੱਜ ਬੜਾ ਵਧੀਆ ਦਿਨ ਹੈ, ਬੜਾ ਖੁਸ਼ੀਆਂ ਵਾਲਾ ਦਿਨ ਹੈ ਸੀ ਕਿਉਂਕਿ ਅੱਜ ਸੰਗਰਾਂਦ ਸੀ, ਜੇਠ ਦੇ ਮਹੀਨੇ ਦੀ ਪਹਿਲੀ ਤਰੀਕ ਸੀ ਤੇ ਜੇਠ ਦਾ ਮਹੀਨਾ ਅੱਜ ਸ਼ੁਰੂ ਹੋਇਆ। ਦੂਸਰਾ ਮਹੀਨਾ ਜਿਹੜਾ ਦੇਸੀ ਸਾਲ ਹੁੰਦਾ, ਦੇਸੀ ਮਹੀਨਿਆਂ ਦਾ ਦੂਸਰਾ ਚੇਤ ਤੋਂ ਸ਼ੁਰੂ ਹੁੰਦਾ। ਸੋ ਕਿਸੇ ਦੋਸਤ ਮਿੱਤਰ ਨੂੰ ਜਾਣਕਾਰੀ ਹੋਏ ਤਾਂ ਸਾਰੇ ਮਹੀਨਿਆਂ ਦੇ ਇੱਕ ਵਾਰ ਨਾਮ ਮੈਨੂੰ ਦੱਸ ਦੇਵੇ ਤੇ ਬਹੁਤ ਵਧੀਆ ਹੋਏਗਾ ਕਿਉਂਕਿ ਸਾਰੇ ਸਰੋਤਿਆਂ ਤੀਕਰ ਆਪਾਂ ਪਹੁੰਚਾ ਦਈਏ ਕਿ ਦੇਸੀ ਮਹੀਨਿਆਂ ਦੇ ਨਾਮ। ਜਨਵਰੀ ਫਰਵਰੀ ਤਾਂ ਅਸੀਂ ਸਾਰਿਆਂ ਦੇ ਘੋਟੇ ਲੱਗੇ ਹੁੰਦੇ ਨੇ, ਲੇਕਿਨ ਇਹ ਜਿਹੜੇ ਦੇਸੀ ਮਹੀਨੇ ਹੁੰਦੇ ਨੇ ਇਹ ਸਾਰਿਆਂ ਦੀ ਜਾਣਕਾਰੀ ਵਿੱਚ ਨਹੀਂ ਹੁੰਦੇ। ਸੋ ਕਿਸੇ ਦੋਸਤ ਮਿੱਤਰ ਭੈਣ ਭਰਾ ਨੂੰ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੇ। ਸੋ ਰੇਡੀਓ ਪ੍ਰੋਗਰਾਮ ਸਭ ਰੰਗ ਜੋ ਪੇਸ਼ ਕੀਤਾ ਜਾਂਦਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੁਆਰਾ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਕੱਢਿਆ ਜਾਂਦਾ, ਤੁਸੀਂ ਪੜ੍ਹ ਸਕਦੇ ਹੋ ਸਵੇਰੇ ਐਪ ਡਾਊਨਲੋਡ ਕਰਕੇ। ਕਿਸੇ ਕਾਰਨ ਇਸ ਵੇਲੇ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਜੁੜਨ ਤੋਂ ਖੁੰਝ ਗਏ ਜਾਂ ਕਿਸੇ ਕੰਮ ਦੇ ਰੁਝੇਵੇਂ ਦੇ ਕਾਰਨ ਤੁਸੀਂ ਨਹੀਂ ਜੁੜ ਸਕੇ ਸਾਡੇ ਪ੍ਰੋਗਰਾਮ ਦੇ ਨਾਲ, ਤਾਂ ਤੁਸੀਂ vps24.ch 24 ਘੰਟੇ ਚੱਲਣ ਵਾਲਾ IPTV ਚੈਨਲ 3384 ਉਸਦਾ ਨੰਬਰ ਹੈ ਸਾਡੇ ਏਰੀਏ ਦੇ ਵਿੱਚ, ਹੋ ਸਕਦਾ ਕਿਸੇ ਹੋਰ ਏਰੀਏ ਦੇ ਵਿੱਚ IPTV ਦਾ ਇਸ ਨੰਬਰ ਹੋਰ ਹੋਏ, ਤੁਸੀਂ vps24.ch ਜਦੋਂ ਭਰ ਲਓਗੇ ਨਾ ਪੰਜਾਬੀ ਸੈਕਸ਼ਨ ਚ ਜਾ ਕੇ ਤੇ ਆਪਣੇ ਆਪ ਆ ਜਾਏਗਾ। ਨੈਕਸਟ ਡੇ ਅਸੀਂ 6 ਤੋਂ ਲੈ ਕੇ 6:30 ਦੇ ਦਰਮਿਆਨ ਅੱਜ ਦਾ ਇਹ ਪ੍ਰੋਗਰਾਮ ਜੋ ਰਿਕਾਰਡਡ ਹੁੰਦਾ ਉਸ ਨੂੰ ਫਿਰ ਅਸੀਂ ਅਪਲੋਡ ਕਰ ਦਿੰਦੇ ਹਾਂ ਤੇ ਤੁਸੀਂ ਸੁਣ ਸਕਦੇ ਹੋ। ਸਾਡੇ ਇੱਕ ਕਾਲਰ ਆ ਗਏ ਨੇ, ਪਹਿਲਾਂ ਆਪਾਂ ਉਹਨਾਂ ਦੀ ਗੱਲ ਵੀ ਸੁਣ ਲਈਏ। ਬੀਬੀ ਕੁਲਦੀਪ ਗੋਸਲ ਜੀ, ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਸੁਣਾਵਾਂ ਵੀ ਇਹਨੂੰ?
0: ਸੁਣਾ ਦਿਓ, ਬਿਲਕੁਲ ਸੁਣਾਓ।
1: ਚੇਤ ਵਿਸਾਖ ਜੇਠ ਹਾੜ ਸੌਣ ਭਾਦੋਂ ਅੱਸੂ ਕੱਤਕ ਮੱਘਰ ਪੋਹ ਮਾਘ ਫੱਗਣ।
0: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ, ਤੁਹਾਡੀ ਯਾਦਾਸ਼ਤ ਬਹੁਤ ਵਧੀਆ।
1: ਅੱਜ ਯਾਦਾਸ਼ਤ ਜੇਠ ਚੜ ਗਿਆ।
0: ਇਹ ਵੈਸੇ ਵੈਸੇ ਵੈਸੇ ਸਾਰਿਆਂ ਨੂੰ ਨਹੀਂ ਪਤਾ ਹੁੰਦਾ ਦੇਸੀ ਮੀ

0: ਤੁਸੀਂ ਲੈ ਸਕਦੇ ਹੋ। 23 ਤਰੀਕ ਨੂੰ ਹੈ ਉੱਥੇ, ਬਹੁਤ ਵਧੀਆ ਇੱਕ ਕਵੀ ਦਰਬਾਰ ਅਸੀਂ ਰੱਖਿਆ, ਉਸ ਦਾ ਟਾਈਮ ਜਿਹੜਾ ਅਸੀਂ ਤੁਹਾਨੂੰ ਮੰਡੇ ਨੂੰ ਦੱਸ ਦੇਵਾਂਗੇ ਕਿ ਕਿੰਨੇ ਤੋਂ ਕਿੰਨੇ ਹੋਏਗਾ। ਸ਼ਾਮ ਨੂੰ ਹੀ ਟਾਈਮ ਹੋਏਗਾ, ਬਸ 3 ਵਜੇ ਹੋਏ ਜਾਂ 4 ਵਜੇ ਹੋਏ, ਅਤੇ ਉਸ ਤੋਂ ਬਾਅਦ 2-3 ਘੰਟੇ ਦਾ ਉਹਦਾ ਵਕਫਾ ਹੁੰਦਾ। ਅਤੇ ਬਹੁਤ ਖੂਬਸੂਰਤ ਕਵੀ ਦਰਬਾਰ, ਕਿਉਂਕਿ ਅਸੀਂ ਹਰ ਮਹੀਨੇ ਦੇ ਵਿੱਚ ਇੱਕ ਕਵੀ ਦਰਬਾਰ ਜ਼ਰੂਰ ਉੱਥੇ ਕਰਵਾਉਂਦੇ ਹਾਂ, ਜਿਹਦੇ ਵਿੱਚ ਸਾਡੇ ਬ੍ਰਹਮਟਨ ਦੇ ਵਿੱਚ ਰਹਿ ਰਹੇ ਬਹੁਤ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਦੋਸਤ ਮਿੱਤਰ ਸਾਰੇ ਇਕੱਠੇ ਹੁੰਦੇ ਨੇ, ਭੈਣਾਂ ਭਰਾ, ਅਤੇ ਅਸੀਂ ਮਿਲ ਕੇ ਉੱਥੇ ਆਪਣੀ ਆਪਣੀ ਜੋ ਹੁਨਰ ਹੁੰਦਾ, ਕਿਸੇ ਦੇ ਵਿੱਚ ਕੋਈ ਕਵਿਤਾ ਲਿਖਦਾ, ਕੋਈ ਕਹਾਣੀ ਲਿਖਦਾ, ਕੋਈ ਹੋਰ ਮਿੰਨੀ ਕਹਾਣੀ ਲਿਖਦਾ, ਕੋਈ ਹੋਰ ਗੱਲਬਾਤ ਕਰਨੀ ਚਾਹੇ, ਤੇ ਅਸੀਂ ਉੱਥੇ ਸਭ ਨੂੰ ਮੌਕਾ ਦਿੰਦੇ ਹਾਂ। ਛੋਟੀ ਤੋਂ ਛੋਟੀ ਇੱਕ ਸਟੇਜ ਹੈ ਜਿੱਥੇ ਸਾਰੇ ਭੈਣ ਭਰਾ ਮਿਲ ਕੇ ਬੈਠ ਕੇ ਪੰਜਾਬ, ਪੰਜਾਬੀ ਔਰ ਪੰਜਾਬੀ ਦੀ ਗੱਲਬਾਤ ਅਸੀਂ ਕਰਦੇ ਹਾਂ। 30 ਤਰੀਕ ਨੂੰ ਡਾਕਟਰ ਸੁਰਜੀਤ ਪਾਤਰ ਜੀ ਦੀ ਜਿਹੜੀ ਬਰਸੀ 11 ਮਈ ਨੂੰ ਸੀ, ਉਹ ਕਿਉਂਕਿ ਬ੍ਰਹਮਟਨ ਹੈ, ਕੈਨੇਡਾ ਹੈ, ਇੱਥੇ ਅਸੀਂ ਇਹ ਵੀ ਦੇਖਿਆ ਜਾਂਦਾ ਕਿ ਸੈਟਰਡੇ ਸੰਡੇ ਨੂੰ ਜਿੱਥੇ ਕੋਈ ਵੈਨਿਊ ਅਵੇਲੇਬਲ ਹੋ ਜਾਏ ਅਤੇ ਉੱਥੇ ਅਸੀਂ ਉਸ ਨੂੰ ਸੈਲੀਬ੍ਰੇਟ ਕਰਦੇ ਹਾਂ, ਅਤੇ ਉਹਨਾਂ ਨੂੰ ਟ੍ਰਿਬਿਊਟ, ਉਹਨਾਂ ਨੂੰ ਜੋ ਸ਼ਰਧਾਂਜਲੀ ਉਹਨਾਂ ਦੀ ਬਰਸੀ ਦੇ ਉੱਪਰ ਦੇਣੀ, ਉਹ 30 ਤਰੀਕ ਸੈਟਰਡੇ ਨੂੰ ਇੱਥੇ ਟਾਈਮ ਰੱਖਿਆ ਹੋਇਆ 3:30 ਵਜੇ ਤੋਂ ਲੈ ਕੇ 5:30 ਵਜੇ ਤੱਕ ਹੋਏਗਾ, ਜਿਸ ਨੂੰ ਹੋਸਟ ਕਰ ਰਹੇ ਨੇ ਸਾਡੇ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ, ਚੇਅਰਮੈਨ ਵਿਸ਼ਵ ਪੰਜਾਬੀ ਸਭਾ, ਔਰ ਡਾਕਟਰ ਬਲਵਿੰਦਰ ਸਿੰਘ ਜੀ ਜਿਹੜੇ ਸਰਗਮ ਰੇਡੀਓ ਵਾਲੇ ਨੇ, ਅਤੇ ਇਹ ਦੋਨੋਂ ਮਿਲ ਕੇ, ਦੋਨੋਂ ਆਪਣੀ ਕੋਲੈਬੋਰੇਸ਼ਨ ਦੇ ਨਾਲ ਬਹੁਤ ਖੂਬਸੂਰਤ ਅੱਛੇ ਅੱਛੇ ਆਰਟਿਸਟ ਉੱਥੇ ਆਉਣਗੇ, ਔਰ ਮਿਊਜ਼ਿਕ ਦੇ ਨਾਲ ਸੁਰਜੀਤ ਪਾਤਰ ਜੀ ਦੀ ਸ਼ਾਇਰੀ ਦਾ ਜਿਹੜਾ ਗਾਇਨ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰਨਗੇ। ਉੱਥੇ ਵੀ ਤੁਹਾਨੂੰ ਆਉਣ ਦਾ ਖੁੱਲ੍ਹਾ ਸੱਦਾ, ਤੁਸੀਂ ਆ ਸਕਦੇ ਹੋ, ਸੈਟਰਡੇ 30 ਤਰੀਕ ਨੂੰ ਹੋਏਗੀ। ਸੋ ਅੱਜ ਦੋਸਤੋ ਤਰੀਕ ਹੋ ਗਈ 15 ਤਰੀਕ ਤਾਂ ਸਮਝ ਲਓ ਬੀਤ ਹੀ ਗਈ, ਕਿ ਹੁਣ ਬਸ 1.5-2 ਘੰਟੇ ਬਾਕੀ ਹੈ। ਟਾਈਮ ਇਸ ਵੇਲੇ ਹੋ ਗਿਆ 10:13, ਅਤੇ ਟੈਂਪਰੇਚਰ ਇਸ ਵੇਲੇ ਹੈਗਾ 14 ਡਿਗਰੀ। ਕੱਲ 16 ਮਈ ਨੂੰ ਸ਼ਨੀਵਾਰ ਨੂੰ ਕਿਹਾ ਕੁਦਰਤ ਨੇ ਆਪਣੇ ਨਜ਼ਾਰੇ ਜਿਹੜੇ ਫਿਰ ਤੁਹਾਨੂੰ ਦਿਖਾਉਣੇ ਸ਼ੁਰੂ ਕਰ ਦੇਣੇ ਆ। ਕੱਲ ਟੈਂਪਰੇਚਰ ਹੋ ਜਾਣਾ 24 ਡਿਗਰੀ ਟੈਂਪਰੇਚਰ, ਅਤੇ ਉਸ ਤੋਂ ਬਾਅਦ ਐਤਵਾਰ ਨੂੰ ਟੈਂਪਰੇਚਰ ਹੋ ਜਾਣਾ ਜੇ 25 ਡਿਗਰੀ ਟੈਂਪਰੇਚਰ, ਵੱਧ ਤੋਂ ਵੱਧ 25, ਘੱਟ ਤੋਂ ਘੱਟ 15, ਕੱਲ ਵੱਧ ਤੋਂ ਵੱਧ 24, ਘੱਟ ਤੋਂ ਘੱਟ 12, ਸੋਮਵਾਰ ਨੂੰ ਵੱਧ ਤੋਂ ਵੱਧ 30 ਟੈਂਪਰੇਚਰ ਹੋ ਜਾਏਗਾ, ਘੱਟ ਤੋਂ ਘੱਟ 20, ਮੰਗਲਵਾਰ ਨੂੰ 29 ਅਤੇ ਮਿਨੀਮਮ 17, ਫਿਰ ਉਸ ਤੋਂ ਅੱਗੇ ਬੁੱਧਵਾਰ ਨੂੰ, ਫਿਰ ਉਸ ਤੋਂ ਬਾਅਦ ਮੰਗਲਵਾਰ ਤੋਂ ਬਾਅਦ ਬੁੱਧਵਾਰ ਅਤੇ ਵੀਰਵਾਰ ਜਿਹੜਾ ਘਟਣਾ ਸ਼ੁਰੂ ਹੋ ਜਾਣਾ, ਬੁੱਧਵਾਰ ਨੂੰ 19, ਵੱਧ ਤੋਂ ਵੱਧ ਘੱਟ ਤੋਂ ਘੱਟ 5 ਹੋਏਗਾ, ਔਰ ਵੀਰਵਾਰ ਨੂੰ 13 ਅਤੇ ਘੱਟ ਤੋਂ ਘੱਟ 5 ਹੋਏਗਾ। ਸੋ ਕੁਦਰਤ ਦੇ ਜਿਹੜੇ ਨਜ਼ਾਰੇ ਆ ਨਾ, ਕੁਦਰਤ ਦੇ ਜਿਹੜੇ ਨਜ਼ਾਰੇ ਆ ਉਹਨਾਂ ਦਾ ਨਜ਼ਾਰਾ ਤੁਸੀਂ ਲਿਆ ਕਰੋ, ਕਿਉਂਕਿ ਕੁਦਰਤ ਸਾਨੂੰ ਬਹੁਤ ਵੱਡੇ ਵੱਡੇ ਲੈਸਨ ਦਿੰਦੀ ਹੈ, ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਨਾ ਸਿੱਖਿਆਵਾਂ ਸਾਨੂੰ ਕੁਦਰਤ ਦਿੰਦੀ ਹੈ, ਅਤੇ ਕੁਦਰਤ ਤੋਂ ਜਿਹੜੀਆਂ ਸਿੱਖਿਆਵਾਂ ਨਾ ਸਾਨੂੰ ਲੈਣੀਆਂ ਚਾਹੀਦੀਆਂ ਨੇ। ਸੋ ਮੈਂ ਗੱਲ ਕੁਦਰਤ ਦੀ ਵੀ ਕਰਾਂਗੇ, ਆਪਾਂ ਕੰਟੀਨਿਊ ਕਰਾਂਗੇ, ਪਹਿਲਾਂ ਸਾਡੇ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ, ਸਾਡੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਜਿਹੜੇ ਅੱਜ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ। ਕਥੂਰੀਆ ਸਾਹਿਬ, ਤੁਹਾਡੇ ਆਪਣੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ।
1: ਬਹੁਤ ਬਹੁਤ ਮਿਹਰਬਾਨੀ ਦਰਸ਼ਨਦੀਪ ਜੀ। ਸਭ ਤੋਂ ਪਹਿਲਾਂ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਯਾਨੀ ਕਿ ਦਲਬੀਰ ਸਿੰਘ ਕਥੂਰੀਆ, ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ, ਬਹੁਤ ਹੀ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਵੀਕਐਂਡ ਹੈ, ਤੁਸੀਂ ਹੁਣ ਇੰਜੋਏ ਕਰਨਾ ਹੈ ਸਾਡਾ ਪ੍ਰੋਗਰਾਮ ਤਾਂ ਅੱਜ ਦਾ, ਹੋਰ ਤੁਸੀਂ ਸਾਨੂੰ ਅੱਧਾ 1.25 ਘੰਟਾ ਮਿਲਣਾ, ਉਸ ਤੋਂ ਬਾਅਦ ਤੁਸੀਂ ਅਸੀਂ ਤੁਹਾਨੂੰ ਮਿਲਣਾ ਜਾ ਕੇ ਕੱਲ ਤੋਂ ਸ਼ੁਰੂ ਹੋ ਜਾਣਾ, ਔਰ ਕੱਲ ਤੋਂ ਪਰਸੋਂ ਤੇ ਚੌਥ ਉੱਥੇ ਤਰ੍ਹਾਂ ਤਰ੍ਹਾਂ ਸਟਾਲ ਵੀ ਲੱਗ ਰਹੇ ਆ, ਔਰ ਵਿਲੇਜ ਆਫ ਇੰਡੀਆ ਵੱਲੋਂ ਚਾਹ ਦਾ ਸਟਾਲ ਵੀ ਲੱਗਾ ਰਹੇਗਾ ਉੱਥੇ 3 ਦਿਨੀ, ਔਰ ਉਮੀਦ ਕਰਦੇ ਹਾਂ ਕਿ ਅਸੀਂ ਬਹੁਤ ਹੀ ਰਸ ਪਿੰਡਾਂ ਜਿਹੜਾ ਕੀਰਤਨ ਉਸਦਾ ਸਾਰੇ ਹੀ ਰਲ ਮਿਲ ਕੇ ਆਨੰਦ ਮਾਣਾਂਗੇ। ਔਰ ਉਹਨਾਂ ਦਾ ਨੰਬਰ 647-448-1000 ਹੈ, ਜੇਕਰ ਤੁਸੀਂ ਕਿਸ ਤਰ੍ਹਾਂ ਦੀ ਹੋਰ ਜਾਣਕਾਰੀ ਲੈਣੀ ਹੋਵੇ ਸਿੰਘ ਹਰਜੀਤ ਨੂੰ ਤੁਸੀਂ ਫੋਨ ਕਰ ਸਕਦੇ ਹੋ, ਸਿੰਘ ਹਰਜੀਤ।
0: ਹਾਂ, ਕੱਲ ਦਾ ਤੇ ਪਰਸੋਂ ਦਾ ਜਿਹੜਾ ਟਾਈਮ ਹੈ ਉਹ 12 ਵਜੇ ਤੋਂ ਲੈ ਕੇ 7 ਵਜੇ ਤੱਕ ਹੈ,
1: ਹਾਂਜੀ,
0: ਤੇ ਜਿਹੜਾ ਮੰਡੇ ਦਾ ਟਾਈਮ ਹੈ ਉਹ 7 ਵਜੇ ਤੋਂ ਲੈ ਕੇ 10 ਵਜੇ ਤੱਕ ਹੈ, 12942 ਬ੍ਰਹਮਟਨ ਫੇਅਰ ਗਰਾਊਂਡ ਹਾਰਟ ਲੇਕ ਦੇ ਉੱਪਰ ਕੈਲੇਡਨ ਦੇ ਵਿੱਚ ਹੋ ਰਿਹਾ। ਤੇ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਸਾਡਾ ਇਹ ਰਿਕੁਐਸਟ ਹੈ ਕਿ ਚਲੋ, ਸਾਡੀ ਰਿਕੁਐਸਟ ਨਹੀਂ, ਤੁਹਾਨੂੰ ਆਪਣੇ ਆਪ ਹੀ ਤੁਹਾਡੀ ਅੰਤਰ ਆਤਮਾ ਹੀ, ਕਿਉਂਕਿ ਜੇ ਗੁਰਬਾਣੀ ਨਾਲ ਜੁੜਨਾ ਬਹੁਤ ਅੱਛੀ ਗੱਲ ਹੈ, ਕੋਈ ਜ਼ਰੂਰੀ ਨਹੀਂ ਕਿ ਜੇ 7-7 ਘੰਟੇ ਦਾ ਸਪੈਨ ਹੈ ਤੁਸੀਂ 7 ਦੇ 7 ਘੰਟੇ ਹੀ ਜਾਣਾ ਹੈ, ਜਿੰਨਾ ਤੁਹਾਨੂੰ 2-3-4 ਘੰਟੇ ਮਿਲਣ ਤਾਂ ਗੁਰਬਾਣੀ ਨਾਲ ਜੁੜੋ, ਲਾਹਾ ਲਓ, ਆਪਣੀ ਆਤਮਾ ਨੂੰ ਸ਼ੁੱਧ ਕਰੋ ਤੇ ਅੰਮ੍ਰਿਤ ਦਾ ਰਸ ਉੱਤੇ ਬਰਸਣਾ ਤੇ ਤੁਸੀਂ ਸਾਰੇ ਉੱਥੇ ਇੰਜੋਏ ਕਰੋ।
1: ਦੇਖੋ ਜੀ, ਜਿਹੜੇ ਜਥੇ ਆ ਰਹੇ ਹੈ, ਬਹੁਤ ਵੱਡੀ ਮਿਹਨਤ ਹੈ ਔਰ ਏਡਾ ਏਡਾ

0: ਪ੍ਰੋਗਰਾਮ ਉਲੀਕਣਾ ਸੌਖੀ ਗੱਲ ਨਹੀਂ ਹੁੰਦੀ ਔਰ ਸਿੱਖ ਹਰਜੀਤ ਦਾ ਹੀ ਕੰਮ ਹੈ ਕਿ ਹਰ ਸਾਲ ਪ੍ਰੋਗਰਾਮ ਕਰਾਉਂਦੇ ਆ ਔਰ ਇਹਦੇ ਵਾਸਤੇ ਪਰਮਿਸ਼ਨਾਂ ਲੈਣੀਆਂ ਗਰਾਊਂਡ ਸੈੱਟ ਕਰਨੀ ਉਸ ਤੋਂ ਬਾਅਦ ਸਟਾਲ ਲਾਉਣੇ ਉਸ ਤੋਂ ਬਾਅਦ ਇਹਨਾਂ ਨੂੰ ਭਾਈ ਸਾਹਿਬ ਹੋਰਾਂ ਨੂੰ ਸਾਰਿਆਂ ਨਾਲ ਇੰਤਜ਼ਾਮ ਕਰਨਾ ਸਾਰਿਆਂ ਨੂੰ ਬੁਲਾਉਣਾ ਕੋਈ ਅਮੈਰੀਕਾ ਤੋਂ ਆ ਰਿਹਾ ਕੋਈ ਇੰਡੀਆ ਤੋਂ ਆ ਰਿਹਾ ਕੋਈ ਕੈਲੀਫੋਰਨੀਆ ਤੋਂ ਆ ਰਿਹਾ ਕੋਈ ਵੈਨਕੂਵਰ ਤੋਂ ਆ ਰਿਹਾ ਟਿਕਟਾਂ ਦੇ ਅਰੇਂਜ ਕਰਨੇ ਰਹਿਣ ਦਾ ਅਰੇਂਜਮੈਂਟ ਕਰਨਾ ਸਾਰਿਆਂ ਦਾ ਔਰ ਸਾਰੇ ਜਿਹੜੇ ਜਥੇ ਹੈ ਉਹ ਸਾਰੇ ਹੀ ਵੱਧ ਤੋਂ ਵੱਧ ਜਥੇ ਆ ਰਹੇ ਆ ਔਰ ਸਾਰਿਆਂ ਦਾ ਹੀ ਜਿਹੜਾ ਕੀਰਤਨ ਹੈ ਉਹਦਾ ਤੁਸੀਂ ਆਨੰਦ ਮਾਨਣਾ ਤੇ ਤੁਸੀਂ ਤਿੰਨੇ ਦਿਨ ਤਿਆਰ ਹੋ ਜਾਓ ਤਿੰਨੇ ਦਿਨ ਵੱਧ ਤੋਂ ਵੱਧ ਟਾਈਮ ਜਿਹੜਾ ਸਮਾਂ ਜਿਹੜਾ ਹੈ ਉਹ ਰੱਬ ਵੱਲ ਲਾਓ ਗੁਰਬਾਣੀ ਵੱਲ ਲਾਓ ਕਿਉਂਕਿ ਗੁਰਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ
1: ਰੱਬ ਵੈਸੇ ਹੀ ਬੇਅੰਤ ਹੈ ਜੀ ਕਥੂਰੀਆ ਸਾਹਿਬ ਤੁਸੀਂ ਦੇਖੋ ਕਿ ਸੋਮਵਾਰ ਨੂੰ ਟੈਂਪਰੇਚਰ ਹੋ ਜਾਣਾ ਜੇ 30
0: ਵਾਹ ਜੀ ਵਾਹ
1: 30 ਟੈਂਪਰੇਚਰ ਹੋ ਜਾਣਾ ਮੈਂ ਹੁਣੇ ਦੱਸ ਕੇ ਟਿਆ 30, 29, 25 ਤੇ ਕੁਦਰਤ ਦੇ ਰੰਗ ਦੇਖੋ ਤੁਸੀਂ ਕਿ ਅਸੀਂ ਐਵੇਂ ਉਲਾਹਮੇ ਦਿੰਦੇ ਰਹਿੰਦੇ ਆ ਐਵੇਂ ਸ਼ਿਕਵੇ ਦਿੰਦੇ ਰਹਿੰਦੇ ਆ ਕਿ ਇਹ ਹੋ ਗਿਆ ਇਹ ਨਹੀਂ ਹੋ ਗਿਆ ਕੁਦਰਤ ਦੇ ਰੰਗਾਂ ਦੇ ਵਿੱਚ ਆਪਣੇ ਆਪ ਨੂੰ ਜੋ ਰੰਗ ਲਈਏ ਨਾ ਤਾਂ ਉਸਦਾ ਲੁਤਫ ਜਿਹੜਾ ਉਹ ਆਪਣੇ ਆਪ ਦੇ ਵਿੱਚ ਹੀ ਹੈ ਕੁਦਰਤ ਵੈਸੇ ਸਾਨੂੰ ਬੜੇ ਬੜੇ ਵੱਡੇ ਲੈਸਨ ਦਿੰਦੀ ਹੈ ਮੈਂ ਜ਼ਰੂਰ ਸਾਡੇ ਸਰੋਤਿਆਂ ਨਾਲ ਸ਼ੇਅਰ ਕਰਨਾ ਚਾਹੂੰਗਾ ਸਭ ਤੋਂ ਪਹਿਲਾਂ ਤੇ ਹੈ ਕਿ ਜਦੋਂ ਕਾਮਯਾਬੀ ਕੋਈ ਪ੍ਰਾਪਤ ਕਰਨੀ ਹੋਵੇ ਨਾ ਉਸ ਕਾਮਯਾਬੀ ਨੂੰ ਪ੍ਰਾਪਤ ਕਰਨ ਦੇ ਵਿੱਚ ਨਾ ਟਾਈਮ ਲੱਗਦਾ ਹੈ ਜਿਵੇਂ ਅਸੀਂ ਕਹਿੰਦੇ ਨਾ ਕਿ ਗਰੋਥ ਟੇਕਸ ਟਾਈਮ ਦੇਖੋ ਕੁਦਰਤ ਦੇ ਵਿੱਚ ਪੇੜ ਪੌਦੇ ਜਿਹੜੇ ਇੱਕ ਬੀਜ ਬੋਇਆ ਜਾਂਦਾ ਉਸ ਬੀਜ ਨੂੰ ਛੋਟਾ ਜਿਹਾ ਪੌਦਾ ਹੁੰਦਾ ਉਸ ਤੋਂ ਬਾਅਦ ਵੱਡਾ ਪੇੜ ਬਣਦਾ ਵਧਦਿਆਂ ਵਧਦਿਆਂ ਵਧਦਿਆਂ ਵਧਦਿਆਂ ਇਟ ਟੇਕਸ ਟਾਈਮ ਲੇਕਿਨ ਸਾਨੂੰ ਇਹ ਲੈਸਨ ਇਹ ਮਿਲਦਾ ਹੈ ਕਿ ਜਦੋਂ ਅਸੀਂ ਵੀ ਕੋਈ ਵੀ ਕੰਮ ਕਰਦੇ ਨਾ ਸਾਨੂੰ ਸਬਰ ਦੇ ਨਾਲ ਸਾਨੂੰ ਸੰਤੋਖ ਦੇ ਨਾਲ ਸਾਨੂੰ ਪੇਸ਼ੈਂਸ ਦੇ ਨਾਲ ਸਾਨੂੰ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੀਦਾ ਲੇਕਿਨ ਉਸ ਦਾ ਫਲ ਜਿਹੜਾ ਨਾ ਆਪਣੇ ਆਪ ਸਾਨੂੰ ਟਾਈਮ ਦੇ ਨਾਲ ਮਿਲ ਜਾਣਾ ਜਦੋਂ ਅਸੀਂ ਮਿਹਨਤ ਕਰਾਂਗੇ ਇਮਾਨਦਾਰੀ ਨਾਲ ਕਰੀ ਜਾਵਾਂਗੇ ਤਾਂ ਮਿਲ ਹੀ ਜਾਵਾਂਗੇ ਕਿੱਡਾ ਵੱਡਾ ਲੈਸਨ ਜਿਹੜੀ ਕੁਦਰਤ ਸਾਨੂੰ ਦਿੰਦੀ ਹੈ ਦੂਸਰਾ ਉਹ ਦਿੰਦੀ ਹੈ ਕਿ ਹਰ ਇੱਕ ਜ਼ਿੰਦਗੀ ਦੇ ਫੇਸ ਦਾ ਇੱਕ ਆਪਣਾ ਲੁਤਫ ਹੈ ਦੇਖੋ ਪੇੜ ਹੁੰਦਾ ਹੈ ਜਦੋਂ ਪਤਝੜ ਆ ਜਾਂਦੀ ਹੈ ਪੱਤੇ ਸਾਰੇ ਝੜ ਜਾਂਦੇ ਹਨ ਉਸ ਤੋਂ ਬਾਅਦ ਫੇਰ ਬਹਾਰ ਆਉਂਦੀ ਹੈ ਪੱਤੇ ਸਾਰੇ ਉਹਦੇ ਤੇ ਦੁਬਾਰਾ ਆ ਜਾਂਦੇ ਹਨ ਸੋ ਕੁਦਰਤ ਦੇ ਵਿੱਚ ਜਿਹੜੀਆਂ ਸਾਡੀਆਂ ਤਬਦੀਲੀਆਂ ਜਿਹੜੀਆਂ ਨਾ ਆਟੋਮੈਟਿਕਲੀ ਹੌਲੀ ਹੌਲੀ ਹੌਲੀ ਆਉਂਦੀਆਂ ਜਾਂਦੀਆਂ ਲੇਕਿਨ ਅਸੀਂ ਹਰ ਇੱਕ ਫੇਸ ਜਦੋਂ ਨਾ ਅਸੀਂ ਇੰਤਜ਼ਾਰ ਕਰਨ ਦੀ ਸਾਡੇ ਚ ਪੇਸ਼ੈਂਸ ਬਹੁਤ ਘੱਟ ਆ ਅਸੀਂ ਕਾਹਲੀ ਕਾਹਲੀ ਜਿਹੜੀ ਨਾ ਅਸੀਂ ਕਹਿੰਦੇ ਵੀ ਜੇ ਕੋਈ ਮੁਸ਼ਕਲ ਘੜੀ ਆ ਗਈ ਇਹ ਜਲਦੀ ਜਲਦੀ ਬੀਤ ਜਾਵੇ ਜੇ ਕੋਈ ਚੰਗੀ ਘੜੀ ਆ ਗਈ ਤਾਂ ਇਹ ਬੜੀ ਲੰਬੀ ਹੋ ਜਾਵੇ ਸੋ ਇਹ ਜਿਹੜੀ ਸੋਚ ਮਨ ਦੇ ਵਿੱਚ ਨਹੀਂ ਰੱਖਣੀ ਚਾਹੀਦੀ ਸੋਚ ਇਹ ਚਾਹੀਦੀ ਜੇ ਕੋਈ ਸੁੱਖ ਹੋਵੇ ਜਾਂ ਦੁੱਖ ਹੋਵੇ ਉਹਨੂੰ ਇਕੁਅਲ ਟ੍ਰੀਟ ਕਰੋ ਇੱਕੋ ਸਮਾਨ ਜਾਣੋ ਸੁੱਖ ਦੁੱਖ ਦੋਨੋਂ ਸਮਕਰ ਜਾਣੇ ਸੋ ਕੁਦਰਤ ਦਾ ਬਹੁਤ ਵੱਡਾ ਲੈਸਨ ਇਹਦੇ ਵਿੱਚ ਵੀ ਤੇ ਤੀਸਰਾ ਸਭ ਤੋਂ ਵੱਡਾ ਇਹਦੇ ਵਿੱਚ ਹੈ ਕਿ ਅੱਗੇ ਵਧਣ ਦੇ ਲਈ ਰਸਤੇ ਦੇ ਵਿੱਚ ਜੇਕਰ ਰੁਕਾਵਟਾਂ ਆਉਂਦੀਆਂ ਨਾ ਤਾਂ ਉਹਨਾਂ ਨੂੰ ਪਾਰ ਕਰਨ ਦੇ ਲਈ ਕੋਈ ਹੀਲੇ ਲੱਭੋ ਉਹਨਾਂ ਨਾਲ ਟਕਰਾਉਣ ਦੀ ਕੋਸ਼ਿਸ਼ ਨਾ ਕਰੋ ਉਹਦੇ ਨਾਲ ਫੋਰਸਫੁਲੀ ਕਰਨ ਦੀ ਕੰਮ ਜਿਵੇਂ ਉਹ ਕਹਿੰਦੇ ਵੀ ਪਾਣੀ ਵਹਿੰਦਾ ਨਾ ਪਾਣੀ ਦੇ ਅੱਗੇ ਮੰਨ ਲਓ ਕੋਈ ਪੱਥਰ ਆ ਗਿਆ ਉਸ ਪੱਥਰ ਦੇ ਨਾਲ ਟਕਰਾਉਂਦਾ ਨਹੀਂ ਹੈ ਉਹ ਜਾਂ ਤੇ ਆਪਣਾ ਰਸਤਾ ਬਦਲ ਕੇ ਅੱਗੇ ਨਿਕਲ ਜਾਂਦਾ ਹੈ ਜਾਂ ਉਸ ਪੱਥਰ ਤੋਂ ਉਹਨੇ ਅੱਗੇ ਨਿਕਲ ਜਾਣਾ ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਸਾਡੇ ਰਸਤੇ ਦੇ ਵਿੱਚ ਕੋਈ ਰੁਕਾਵਟ ਆ ਗਈ ਨਾ ਅਸੀਂ ਉਹਨੂੰ ਤੋੜ ਭੰਨ ਦੇਈਏ ਅਸੀਂ ਉਹਨੂੰ ਬਰਬਾਦ ਕਰ ਦੇਈਏ ਤੇ ਆਪਣਾ ਮਤਲਬ ਹੱਲ ਕਰਦੇ ਰਹੀਏ ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਨਾ ਕੋਈ ਨਵਾਂ ਰਸਤਾ ਢੂੰਡ ਕੇ ਕੋਈ ਨਾ ਕੋਈ ਨਵੀਂ ਐਫਰਟਸ ਕਰਕੇ ਕੋਈ ਨਾ ਕੋਈ ਨਵੀਂ ਕੋਸ਼ਿਸ਼ ਕਰਕੇ ਸੋ ਕੁਦਰਤ ਨੂੰ ਆਪਣੇ ਕੁਦਰਤ ਜਿਹੜੀ ਇਨਸਾਨ ਨੂੰ ਆਪਣੇ ਆਪ ਨਾਲ ਜੋੜ ਲੈਂਦੀ ਹੈ ਤੇ ਬੜੇ ਲੈਸਨ ਸਾਨੂੰ ਕੁਦਰਤ ਦੇ ਵਿੱਚੋਂ ਹੀ ਮਿਲਦੇ ਆ ਸੋ ਕੁਦਰਤ ਦੇ ਰੰਗਾਂ ਦਾ ਹਮੇਸ਼ਾ ਸਾਨੂੰ ਨਜ਼ਾਰਾ ਹੀ ਲੈਣਾ ਚਾਹੀਦਾ ਕੋਈ ਗਿਲੇ ਸ਼ਿਕਵੇ ਉਲਾਮੇ ਜਿਹੜੇ ਨਾ ਉਹ ਐਵੇਂ ਨਹੀਂ ਕਰਦੇ ਰਹਿਣਾ ਚਾਹੀਦਾ ਸਾਨੂੰ
0: ਅਸੀਂ ਕਈ ਵਾਰ ਸੋਚ ਲੈਂਦੇ ਨਾ ਅਸੀਂ ਕਈ ਵਾਰ ਪੁੱਠੀ ਸੋਚ ਰੱਖਦੇ ਹਾਂ ਅਸੀਂ ਕਹਿੰਦੇ ਜੋ ਅੜੇ ਸੋ ਝੜੇ ਜਿਹੜਾ ਅੜ ਗਿਆ ਉਹਨੂੰ ਝਾੜ ਦਿਓ ਪਰ ਅਗਲੇ ਬਣੇ ਗੁਰਬਾਣੀ ਚੋਲੇ ਜੋ ਅੜੇ ਸੋ ਝੜੇ ਪਰ ਜੋ ਸ਼ਰਨ ਪੜੇ ਸੋ ਤਰੇ
1: ਜੀ ਜੀ ਜੀ ਜੀ ਜੀ ਗੁਰਬਾਣੀ ਦੇ ਵਿੱਚ ਵੀ ਹੁਣ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ ਤਾਂ ਉਹਨਾਂ ਨੇ ਸਾਨੂੰ ਫਾਈਟਰ ਨਹੀਂ ਬਣਾਇਆ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਕਿ ਵਾਰੀਅਰ ਬਣੋ ਚੁੰਕਾਰ ਹਮਾ ਚੁੰਕਾਰ ਹਮਾ ਵੀ ਜਦੋਂ ਕੋਈ ਸਾਰੇ ਸੰਵਾਦ ਦੇ ਗੱਲਬਾਤ ਦੇ ਰਸਤੇ ਸਾਰੇ ਖਤਮ ਹੋ ਜਾਣ ਨਾ ਤੁਸੀਂ ਬਿਲਕੁਲ ਹੀ ਕੋਈ ਰਸਤਾ ਨਾ ਲੱਭੇ ਫੇਰ ਤਲਵਾਰ ਉਠਾਉਣੀ ਜਿਹੜੀ ਬੜੀ ਜਾਇਜ਼ ਹੈ ਪਰ ਐਵੇਂ ਨਹੀਂ ਤਲਵਾਰ ਉੱਠ ਕੇ ਮੈਂ ਵੱਢ ਦੂ ਇਹ ਪਹਿਲਾਂ ਹੀ ਕਰਦੇ ਫਿਰੋ ਇਹ ਜਿਹੜੀ ਬਿਲਕੁਲ
0: ਉਹ ਜਿਹੜੇ ਪਹਿਲਾਂ ਕਹਿਣ ਉਹ ਕਰਦੇ ਕੁਛ ਨਹੀਂ ਉਹ ਵੈਸੇ ਭੜਕਾਈ ਹੁੰਦੀ ਹੈ ਪਰ ਦੱਸ ਦਈਏ ਕਿ ਅੱਜ ਜਿਹੜਾ ਪ੍ਰੋਗਰਾਮ ਹੈ ਉਹਨੂੰ ਇੰਦਰਵੀਰ ਸਿੰਘ ਲਾਇਰ ਹੈ ਜੀ ਬੜੇ ਤਗੜੇ
1: ਜੀ ਜੀ
0: ਜੇ ਤੁਸੀਂ ਕੋਈ ਆਪਣੀ ਲੀਗਲ ਐਡਵਾਈਸ ਲੈਣੀ ਤੁਸੀਂ ਉਹਨਾਂ ਕੋਲ ਲੈ ਸਕਦੇ ਹੋ ਘਰ ਦੀ ਕਲੋਜ਼ਿੰਗ ਕੋਈ ਬਿਜ਼ਨਸ ਦੀ ਕਲੋਜ਼ਿੰਗ ਕਰਾਉਣੀ ਹੈ ਤਾਂ ਇੰਦਰਵੀਰ ਸਿੰਘ ਲਾਇਰ ਹੈ ਬਹੁਤ ਹੀ ਸਾਡੇ ਮੰਨੇ ਪ੍ਰਮੰਨੇ ਸਾਡੇ ਸ਼ਹਿਰ ਦੇ
1: ਜੀ
0: ਪੰਜਾਬੀ ਭਰਾ ਉਹਨਾਂ ਦਾ ਫੋਨ ਨੰਬਰ ਹੈ 416-800-99
1: ਜੀ ਜੀ ਜੀ ਜੀ
0: 416-857-0189 ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਕੋਈ ਤੁਸੀਂ ਲੀਗਲ ਐਡਵਾਈਸ ਲੈਣੀ ਹੈ ਜਾਂ ਘਰ ਦੀ ਕਲੋਜ਼ਿੰਗ ਕਰਾਉਣੀ ਹੈ, ਬਿਜ਼ਨਸ ਕਲੋਜ਼ਿੰਗ ਕਰਾਉਣੀ ਜਾਂ ਕੋਈ ਵੀ ਤੁਹਾਨੂੰ ਕੋਈ ਸਲਾਹ ਮਸ਼ਵਰਾ ਚਾਹੀਦਾ, ਕੋਈ ਨੋਟਰੀ ਕਰਾਉਣੇ ਪੇਪਰ, ਤਾਂ ਵੀ ਤੁਸੀਂ ਇੰਦਰਬੀਰ ਸਿੰਘ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ। 416-857-0199 ਉਹਨਾਂ ਦਾ ਫੋਨ ਨੰਬਰ।
1: ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਤੇ ਸਾਡੇ ਸਟੂਡੀਓ ਦਾ ਨੰਬਰ ਰੋਜ਼ ਦੀ ਤਰ੍ਹਾਂ 647-367-5353 ਇਹ ਪੱਕਾ ਹੀ ਨੰਬਰ ਹੈ, ਤੁਸੀਂ ਨੋਟ ਕਰ ਛੱਡੋ 647-367-5353। ਸੋ ਅਕਤੂਰੀਆ ਸਾਹਿਬ, ਅੱਜ ਹੈਗਾ ਜੀ ਵੀਕਐਂਡ, ਵੀਕਐਂਡ ਦੇ ਉੱਪਰ ਨਾ ਅਸੀਂ ਕੋਈ ਖਾਸ ਪਰਟੀਕੁਲਰ ਵਿਸ਼ਾ ਨਹੀਂ ਕਦੇ ਲੈ ਕੇ ਆਉਂਦਾ, ਵੀਕਐਂਡ ਦੇ ਉੱਪਰ ਅਸੀਂ ਦਰਸ਼ਕਾਂ ਸਾਡੇ ਦੋਸਤਾਂ ਮਿੱਤਰਾਂ ਸਰੋਤਿਆਂ ਦੇ ਉੱਪਰ ਹੀ ਛੱਡਦੇ ਹੁੰਦੇ ਹਾਂ ਕਿ ਕਿਸੇ ਨੇ ਆਪਣਾ ਕੋਈ ਗੀਤ ਕੋਈ ਗੁਣਗੁਣਾਉਣਾ ਹੋਵੇ, ਕੋਈ ਗਜ਼ਲ ਸੁਣਾਉਣੀ ਹੋਵੇ, ਕੋਈ ਕਵਿਤਾ ਸੁਣਾਉਣੀ ਹੋਵੇ, ਕੋਈ ਆਪਣੀ ਹੱਡ ਬੀਤੀ, ਕੋਈ ਆਪਣੀ ਜੱਗ ਬੀਤੀ, ਤੁਸੀਂ ਸਾਡੇ ਨਾਲ ਕੋਈ ਵੀ ਸ਼ੇਅਰ ਕਰਨੀ ਚਾਹੋ ਤਾਂ 647-367-5353। ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਕਰਦੇ ਹਾਂ ਇੱਕ ਬੜੇ ਪਿਆਰੇ ਜਿਹੇ ਗੀਤ ਦੇ ਨਾਲ, ਉਸ ਤੋਂ ਬਾਅਦ ਤੁਹਾਡੇ ਫੋਨ ਦੀ ਅਸੀਂ ਇੰਤਜ਼ਾਰ ਕਰਦੇ ਹਾਂ ਕਿ ਤੁਹਾਡੇ ਕੋਈ ਵੀ ਆਪਣਾ ਐਕਸਪੀਰੀਅੰਸ ਕੋਈ ਗੀਤ ਗਜ਼ਲ ਦੇ ਰੂਪ ਵਿੱਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਆਪਾਂ ਗੱਲਾਂ ਕਰਾਂਗੇ ਛੋਟੀਆਂ ਛੋਟੀਆਂ, ਲੇਕਿਨ ਉਹਨਾਂ ਗੱਲਾਂ ਦੇ ਵਿੱਚ ਮੈਸੇਜ ਬਹੁਤ ਹੋਏਗਾ, ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਛੋਟੀਆਂ ਛੋਟੀਆਂ ਗੱਲਾਂ ਆਪਣੇ ਦੋਸਤਾਂ ਨਾਲ ਜ਼ਰੂਰ ਕਰਾਂਗੇ, ਲੇਕਿਨ ਪਹਿਲਾਂ ਸੁਣਦੇ ਇੱਕ ਛੋਟਾ ਜਿਹਾ ਗੀਤ।

0: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, 3622 ਨੰਬਰ ਹੈ ਜੀ ਤੁਹਾਡਾ।
2: ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ ਜਿਹੜੇ ਆਹ ਕੀਰਤਨ ਦਰਬਾਰ ਲਈ ਤੁਸੀਂ ਕਹਿ ਰਹੇ ਸੀਗੇ, ਇਹ ਜਿਹੜੇ ਸਿੰਘਾਂ ਜੀ ਦੋਣਾ ਵਾਲੀ ਆਉਂਦੀ ਹੈ ਐਡ, ਉਹਦੇ ਵਿੱਚ ਤਾਂ ਹੈਗਾ 3 ਵਜੇ ਤੋਂ ਲੈ ਕੇ, ਤੁਸੀਂ 12 ਵਜੇ ਤੋਂ ਕਹਿ ਰਹੇ ਹੋ।
1: ਨਹੀਂ, ਦੋ ਦਿਨ ਜਿਹੜਾ ਨਾ, ਦੋ ਦਿਨ ਜਿਹੜੇ ਛੁੱਟੀ ਵਾਲੇ ਦਿਨ ਹੈ ਨਾ, ਸੈਟਰਡੇ ਸੰਡੇ, ਇਹ 12 ਤੋਂ 7 ਟਾਈਮ ਹੈ, ਤੇ ਮੰਡੇ ਨੂੰ ਕਿਉਂਕਿ ਵਰਕਿੰਗ ਹੈ, ਉਸ ਦਿਨ 3 ਵਜੇ ਤੋਂ ਲੈ ਕੇ 10 ਵਜੇ ਤੱਕ ਟਾਈਮ ਹੈ।
0: ਚੈੱਕ ਕਰ ਲੋ,
2: ਤਿੰਨ ਤੋਂ 10 ਵਜੇ ਤੱਕ ਹੈਗਾ ਜੀ। ਵੈਸੇ ਦੋ ਦਿਨ ਕਹਿੰਦੇ ਸੀ ਸਭ ਤੋਂ ਪਹਿਲੇ ਐਡ ਚੱਲੀ ਸੀ ਉਹਦੀ।
1: ਚਲੋ ਮੈਂ ਕਨਫਰਮ ਕਰਕੇ ਦੁਬਾਰਾ ਫਿਰ ਰਿਪੀਟ ਕਰ ਦਿੰਦਾ ਜੀ। ਠੀਕ
0: ਹੈ, ਦੋ ਜਿਹੜੇ ਹੈ ਨਗਰ ਕੀਰਤਨ ਵੀ ਹੋ ਰਹੇ ਹੈ, ਇੱਕ ਨਗਰ ਕੀਰਤਨ ਲੰਡਨ ਦੇ ਵਿੱਚ ਹੈ, ਔਰ ਦੂਸਰਾ ਨਗਰ ਕੀਰਤਨ ਜਿਹੜਾ ਹੈ ਵਿੰਡਸਰ ਦੇ ਵਿੱਚ ਹੋ ਰਿਹਾ। ਜਿਹੜੇ ਵਿੰਡਸਰ ਦੇ ਸਾਡੇ ਸਰੋਤੇ ਸਾਨੂੰ ਸੁਣ ਰਹੇ ਆ, ਉਹ ਵੀ ਤਿਆਰ ਰਹਿਣਗੇ ਨਗਰ ਕੀਰਤਨ ਦੀ ਆਨੰਦ ਮਾਣਨ, ਨਗਰ ਕੀਰਤਨ ਨੂੰ ਜਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਔਰ ਲੰਡਨ ਦੇ ਵਿੱਚ ਵੀ ਐਤਵਾਰ ਨੂੰ ਨਗਰ ਕੀਰਤਨ ਹੈ, ਉਸ ਦੇ ਵਿੱਚ ਤੁਸੀਂ ਗੁਰੂ ਘਰ ਜਾ ਕੇ ਮੱਥਾ ਟੇਕੋ, ਨਾਲ ਨਗਰ ਕੀਰਤਨ ਦਾ ਆਨੰਦ ਮਾਣੋ
1: ਜੀ।

0: ਮੈਂ ਦੱਸ ਦਿਆਂ ਸਾਡੇ ਸੋਤੇ ਸਾਡੇ ਲਾਈਨ ਤੇ ਉਹਨਾਂ ਨੂੰ ਲੈਣੇ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ 16 ਮਈ 2026 ਸ਼ਨੀਵਾਰ ਵਾਲੇ ਦਿਨ 3 ਵਜੇ ਤੋਂ ਲੈ ਕੇ 10 ਵਜੇ ਤੱਕ ਹੈ। 17 ਮਈ ਨੂੰ ਫਿਰ 3 ਵਜੇ ਤੋਂ ਲੈ ਕੇ 10 ਵਜੇ ਤੱਕ ਹੈ ਔਰ 18 ਮਈ ਨੂੰ 2026 ਮੰਡੇ ਵਾਲੇ ਦਿਨ ਐਤਵਾਰ ਵਾਲੇ ਦਿਨ 12 ਵਜੇ ਤੋਂ ਲੈ ਕੇ 7 ਵਜੇ ਤੱਕ ਥੋੜੀ ਜਿਹੀ ਉਲਟ ਚੱਲ ਗਏ ਤੁਸੀਂ, ਬਾਕੀ ਕੰਮ ਠੀਕ ਸੀ। ਉਹ ਦੋ ਦਿਨ 3 ਤੋਂ 10 ਹੈ ਔਰ ਫਿਰ 12 ਤੋਂ 7
1: ਹੈ। ਮੈਂ ਦੱਸਣ ਚ ਗੱਲ ਦੱਸ ਗਿਆ, ਪਹਿਲਾਂ ਐਡ ਚਲਾਈ ਹੈ ਨਾ ਉਹਨਾਂ ਦੀ ਸਿੰਘ ਗਿੱਲ ਵਾਲੇ ਤੇ ਉਹਦੇ ਵਿੱਚ ਠੀਕ ਸੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, 0593 ਨੰਬਰ ਤੁਹਾਡਾ, ਤੁਸੀਂ ਆਉਣੇ ਰਹੋ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
2: ਐਕਚੁਅਲੀ ਤੁਹਾਡਾ ਟੌਪਿਕ ਦਾ ਵੈਸੇ ਹਲਕਾ ਫੁਲਕਾ ਦੂਜੇ ਪਾਸੇ ਜਾ ਚੱਲ ਰਿਹਾ ਤੁਹਾਡਾ,
1: ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ ਜੀ ਤੁਹਾਡੀ।
2: ਜੀ ਮੈਂ ਕਿਹਾ ਸੀਗਾ ਜੀ ਤੁਹਾਡਾ ਟੌਪਿਕ ਤਾਂ ਚੱਲ ਰਿਹਾ, ਕਿਸੇ ਹੋਰ ਟੌਪਿਕ ਤੇ ਉੱਤੇ ਗੱਲਬਾਤ ਚੱਲ ਰਹੀ ਆ।
0: ਹਾਂਜੀ,
2: ਪਰ ਮੈਂ ਗੱਲ ਕਰ ਰਹੀ ਸੀ ਜਿਹੜਾ
0: ਸੋਮਵਾਰ ਨੂੰ ਗੱਲ ਕਰ ਲਈਏ ਭਾਜੀ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ। ਸਾਨੂੰ ਕੋਈ ਇਤਰਾਜ਼ ਨੀ ਵੈਸੇ, ਠੀਕ ਹੈ ਠੀਕ ਹੈ, ਕਰੋ ਗੱਲ ਕਰੋ ਗੱਲ, ਕੋਈ ਗੱਲ ਕਰੋ ਗੱਲ ਜੀ ਆਇਆਂ ਨੂੰ।
1: ਵੈਸੇ ਨਾ ਮੇਰਾ ਖਿਆਲ ਹੈ ਉਹ ਗਾਰਬੇਜ ਪਲਾਂਟ ਆਲਰੇਡੀ ਉੱਥੇ ਹੈ ਤੇ ਹੈ, ਮਤਲਬ ਉਹਦੀ ਕਪੈਸਿਟੀ ਪਹਿਲੇ ਘੱਟ ਹੈ, ਉਹਦੀ ਕਪੈਸਿਟੀ ਉਹਨਾਂ ਨੇ ਹੁਣ ਵਧਾਉਣ ਦਾ ਕੋਈ ਡਿਕਲੇਅਰ ਕੀਤਾ? ਬਿਲਕੁਲ, ਮਿਸੀਸਾਗਾ ਔਰ ਬ੍ਰਮਟਨ ਦੀ ਬਿਲਕੁਲ ਹੱਦ ਦੇ ਉੱਪਰ ਹੀ ਹੈ। ਚਲੋ ਕੋਈ ਨੀ, ਅਸੀਂ ਵੀ ਗੱਲ ਕਰਾਂਗੇ ਤੇ ਬਾਕੀ ਸਾਰੇ ਰੇਡੀਓਜ ਦੇ ਉੱਪਰ ਸਾਰੇ ਗੱਲ ਕਰਦੇ ਹੀ ਆ, ਅੱਜ ਗੱਲ ਹੋਈ ਹੈ, ਮੈਂ ਦਿਨ ਵੇਲੇ ਕਈ ਰੇਡੀਓ ਸੁਣੇ ਆ ਤੇ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਜਿੰਨਾ ਕੁ ਮੈਸੇਜ ਅਸੀਂ ਕਨਵੇ ਕਰ ਸਕਦੇ ਹੋਈਏ ਸਰੋਤਿਆਂ ਦੇ ਨਾਲ ਸ਼ੇਅਰ ਕਰ ਸਕਦੇ ਹੋਏ, ਜਰੂਰ ਕਰਾਂਗੇ।
2: ਮੰਗਦੇ ਤਾਂ ਜਨਤਾ ਕੁਝ ਹੋਰ ਚੀਜ਼ਾਂ ਆ, ਕਈ ਕੁਝ ਹੋਰ ਦਿੰਦੇ
0: ਆ, ਇਹੀ ਗੱਲ ਹੈ ਜੀ। ਪੋਲੀਟੀਸ਼ੀਅਨ ਆਪਣਾ ਦੇਖਦੇ ਆ, ਸਾਡਾ ਕਿਹੜੇ ਵਸੂਤ ਆਉਂਦਾ।
1: ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਤੁਹਾਡੀ ਆਵਾਜ਼ ਪਹੁੰਚ ਗਈ, ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਜਿੰਨੀ ਕੋਸ਼ਿਸ਼ ਅਸੀਂ ਕਰ ਸਕਦੇ। ਥੈਂਕ ਯੂ,
2: ਪਲੀਜ਼, ਥੈਂਕ ਯੂ।
1: ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, 647-367-5353 ਸਾਡਾ ਨੰਬਰ ਹੈ, 6473-6753-53। ਅੱਜ ਫਰਾਈਡੇ ਹੈ, ਅੱਜ ਅਸੀਂ ਕੋਈ ਪਰਟੀਕੁਲਰ ਵਿਸ਼ਾ ਕੋਈ ਨਹੀਂ ਹੈ, ਗੱਲਾਂ ਬਾਤਾਂ ਛੋਟੀਆਂ ਮੋਟੀਆਂ ਅਸੀਂ ਕਰਾਂਗੇ ਤੁਹਾਡੇ ਨਾਲ, ਤੁਹਾਡੀਆਂ ਗੱਲਾਂ ਬਾਤਾਂ ਸੁਣਾਂਗੇ ਤੇ ਗੱਲਾਂ ਬਾਤਾਂ ਦੇ ਵਿੱਚੋਂ ਕੋਈ ਨਾ ਕੋਈ ਅੱਛੀ ਗੱਲਬਾਤ ਜ਼ਰੂਰ ਨਿਕਲੇਗੀ। ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 647-367-5353, ਕਿਸੇ ਨੇ ਕੋਈ ਗੀਤ ਗਾਉਣਾ ਹੋਵੇ, ਕੋਈ ਗਜ਼ਲ ਗਾਉਣੀ ਹੋਵੇ ਤੇ ਅਸੀਂ ਤੇ ਅੱਜ ਕੱਲ ਤੁਹਾਨੂੰ ਇੱਕ ਸਾਡੇ ਕਾਲਰ ਆ ਗਏ ਨੇ ਹੋਰ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, 8268 ਨੰਬਰ ਤੁਹਾਡਾ ਆਨ ਏਅਰ ਜੀ।
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਕਹਿੰਦੇ ਹਰ ਬੰਦੇ ਨੂੰ ਰੱਬ ਨਹੀਂ ਮਿਲਦਾ
1: ਜੀ,
3: ਰੱਬ ਮਿਲਦਾ ਪੀਰਾਂ ਤੇ ਫਕੀਰਾਂ ਨੂੰ। ਦੁਨੀਆਂ ਨੇ ਰੱਬ ਪੈਸੇ ਨੂੰ ਮੰਨਿਆ, ਪੈਸਾ ਮਿਲਦਾ ਅਕਸਰ ਅਮੀਰਾਂ ਨੂੰ, ਅਮੀਰ ਅਮੀਰ ਹੋ ਜਾਂਦਾ ਏ, ਗਰੀਬ ਦੀ ਹਾਲਤ ਹੋਰ ਵੀ ਹੋ ਜਾਂਦੀ ਏ। ਜਿਹਨੇ ਰੱਬ ਨੂੰ ਮੰਨਿਆ ਉਹ ਭੁੱਖਾ ਵੀ ਹੱਸਦਾ ਏ, ਜਿਹਨੇ ਗੁਨਾਹ ਕੀਤੇ ਉਹ ਰੱਜ ਕੇ ਵੀ ਰੋਈ ਜਾਂਦਾ ਏ।
1: ਕਿਆ ਬਾਤ, ਕਿਆ ਬਹੁਤ ਵਧੀਆ ਜੀ, ਬਹੁਤ ਵਧੀਆ ਤੁਸੀਂ। ਮੈਂ ਤੁਹਾਡਾ ਰੋਜ਼ ਫੋਨ ਆਉਂਦਾ ਔਰ ਤੁਹਾਨੂੰ ਅਧਿਆਤਮਕ ਦਾ ਬਹੁਤ ਗਿਆਨ ਹੈ, ਤੁਸੀਂ ਬੁੱਲੇ ਸ਼ਾਹ ਨੂੰ ਤੇ ਬੜੇ ਬੜੇ ਸੂਫੀ ਕਵੀਆਂ ਨੂੰ ਕੋਟ ਕਰਕੇ ਨਾ ਤੇ ਬਹੁਤ ਵਧੀਆ ਕੋਟੇਸ਼ਨਾਂ ਸੁਣਾਉਂਦੇ ਹੋ ਸਾਨੂੰ ਤੁਸੀਂ।
3: ਅਜਿਹੇ ਕਰਮ ਜ਼ਰੂਰ ਕਰੋ ਜਿਸ ਨਾਲ ਦੁਆ ਮਿਲੇ, ਕਿਉਂਕਿ ਪਰਮਾਤਮਾ ਕੇਵਲ ਕਰਮਾਂ ਦੀ ਵਸੀਅਤ ਹੀ ਵੇਖਦਾ।
0: ਹਾਂਜੀ ਜੀ ਜੀ,
1: ਬਹੁਤ ਵਧੀਆ ਬਹੁਤ ਵਧੀਆ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ,
0: ਬਹੁਤ ਮਿਹਰਬਾਨੀ ਜੀ।
1: ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰ ਸਕਦੇ ਹੋ 647-367-5353। ਕਦੂਰੀਆ ਸਾਹਿਬ, ਮੈਂ ਨਾ ਅੱਜ ਇੱਕ ਜਗ੍ਹਾ ਤੇ ਪੜ੍ਹ ਰਿਹਾ ਸੀ, ਉੱਥੇ ਬੜੀ ਖੂਬਸੂਰਤ ਕੋਟੇਸ਼ਨ ਇੱਕ ਮੈਨੂੰ ਮਿਲੀ। ਉਹ ਕਹਿੰਦੇ ਆ ਵੀ ਇਨਸਾਨ ਲੂੰਬੜੀ ਦੇ ਨਾਲ ਕਦੇ ਰਿਹਾ ਨਹੀਂ, ਜੰਗਲ ਦੇ ਵਿੱਚ ਲੂੰਬੜੀ ਮਿਲਦੀ ਨਾ ਜਿਹੜੀ, ਇਨਸਾਨ ਲੂੰਬੜੀ ਦੇ ਨਾਲ ਕਦੇ ਰਿਹਾ ਨਹੀਂ, ਲੇਕਿਨ ਚਲਾਕੀਆਂ ਲੂੰਬੜੀ ਤੋਂ ਵੀ ਜ਼ਿਆਦਾ ਕਰਦਾ। ਫਿਰ ਕਹਿੰਦੇ ਵੀ ਇਨਸਾਨ ਸੱਪ ਦੇ ਨਾਲ ਕਦੇ ਨਹੀਂ ਰਿਹਾ ਨਾ ਰਹਿ ਸਕਦਾ, ਲੇਕਿਨ ਇਨਸਾਨ ਦੇ ਮਾਰੇ ਹੋਏ ਜਿਹੜੇ ਡੰਗ ਹੈ ਨਾ, ਉਹ ਸੱਪ ਤੋਂ ਵੀ
0: ਜ਼ਹਿਰੀਲੇ ਹੁੰਦੇ ਆ।
1: ਨਾ ਇਨਸਾਨ ਕਦੇ ਸ਼ੇਰ ਦੇ ਨਾਲ ਕਦੇ ਰਿਹਾ, ਲੇਕਿਨ ਤੁਸੀਂ ਦੇਖ ਲਓ ਮਾੜੇ ਤੇ ਹਮਲਾ ਉਹਦਾ ਜਿਹੜਾ ਹੁੰਦਾ ਹੈ ਨਾ, ਉਹ ਸ਼ੇਰ ਦੀ ਤਰ੍ਹਾਂ ਚਪਟ ਪੈਂਦਾ ਹੈ, ਮਾੜੇ ਤੋਂ ਆਪਣੇ ਤੇ ਮਾੜੇ ਤੇ ਹਰ ਇੱਕ ਬੰਦਾ ਚਪਟ ਪੈਂਦਾ, ਤੇ ਕੁੱਤੇ ਦੇ ਨਾਲ ਇਨਸਾਨ ਰਹਿੰਦਾ ਹੀ ਰਹਿੰਦਾ। ਕੁੱਤੇ ਆਮ ਅਸੀਂ ਦੇਖਿਆ ਲੋਕਾਂ ਨੇ ਘਰਾਂ ਦੇ ਵਿੱਚ ਪਾਲੇ ਹੁੰਦੇ ਆ, ਪਰ ਕੁੱਤੇ ਵਾਲੀ ਵਫਾਦਾਰੀ ਜਿਹੜੀ ਹੈ ਨਾ ਉਹ ਇਨਸਾਨ ਵੇਖੋ ਕਦੇ ਸਿੱਖਦਾ ਨਹੀਂ ਹੈ। ਕਿੱਡਾ ਅਜੀਬ ਇਤਫਾਕ ਹੈ ਨਾ ਵੀ ਜਿਹੜਿਆਂ ਜਾਨਵਰਾਂ ਦੇ ਨਾਲ ਜਿਹੜੀਆਂ ਚੀਜ਼ਾਂ ਦੇ ਨਾਲ ਕਦੇ ਉਹਦਾ ਵਾਹ ਪਿਆ ਹੀ ਨਹੀਂ, ਉਹਨੂੰ ਰਹਿਣ ਦਾ ਇੱਕ ਦਿਨ ਦਾ ਵੀ ਮੌਕਾ ਨਹੀਂ ਮਿਲਿਆ, ਉਹਨਾਂ ਦਾ ਅਸਰ ਉਹਨੇ ਕਿੰਨਾ ਕਬੂਲਿਆ ਹੋਇਆ, ਉਹਨਾਂ ਦੀਆਂ ਆਦਤਾਂ ਕਿੰਨੀਆਂ ਕਬੂਲੀਆਂ ਹੋਈਆਂ, ਤੇ ਜਿਸ ਨੂੰ ਉਹ 24 ਘੰਟੇ ਆਪਣੇ, ਮੈਂ ਕਈ ਵਾਰੀ ਦੇਖਿਆ ਆਪਣੇ ਬੈੱਡ ਦੇ ਉੱਪਰ ਵੀ ਨਾਲ ਆਪਣੇ ਨਾਲ ਸੌਂਦੇ, ਤੇ ਉਹਦੇ ਵਰਗੀ ਵਫ਼ਾਦਾਰੀ ਕਿਉਂ ਨਹੀਂ ਸਿੱਖੀ ਇਨਸਾਨ ਨੇ? ਦੇਖੋ ਕਿੱਡਾ ਇਤਫਾਕ, ਅਜੀਬ ਇਤਫਾਕ ਨਹੀਂ ਹੈਗਾ ਸਾਡੇ ਲਈ। ਸੋ ਤੁਸੀਂ ਵੀ ਆਪਣਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਸਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ। ਤੇ ਇੱਕ ਹੋਰ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦੇ ਵੀ ਜ਼ਿੰਦਗੀ ਨੂੰ ਜੇਕਰ ਤੁਸੀਂ ਬਣਾਉਣਾ ਨਾ ਬਹੁਤ ਹੀ ਮਜ਼ੇਦਾਰ ਬਣਾਉਣਾ ਹੈ, ਜੇ ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਬਿਤਾਉਣੀ ਹੈ ਨਾ, ਤੇ ਉਹਦੇ ਵਾਸਤੇ ਤਾਂ ਤੁਹਾਨੂੰ ਬਹੁਤ ਧਨ ਦੌਲਤ ਚਾਹੀਦਾ। ਲੇਕਿਨ ਜੇ ਤੁਸੀਂ ਜ਼ਿੰਦਗੀ ਬਣਾਉਣੀ ਹੈ ਨਾ ਆਨੰਦਦਾਇਕ, ਉਹਦੇ ਵਾਸਤੇ ਤੁਹਾਨੂੰ ਬਹੁਤ ਅੱਛੀ ਫੈਮਿਲੀ, ਫਰਮਾਦਾਰ ਤੁਹਾਡੇ ਬੱਚੇ, ਆਰਾਮ ਤੁਹਾਨੂੰ ਘਰ ਦੇ ਵਿੱਚ ਹੋਏ, ਤੁਸੀਂ ਘਰ ਦੇ ਵਿੱਚ ਜਾਓ ਤੇ ਘਰ ਦੇ ਵਿੱਚ ਤੁਹਾਡੀ ਇੰਤਜ਼ਾਰ ਹੁੰਦੀ ਹੋਵੇ, ਇਹ ਨਾ ਹੋਵੇ ਤੁਸੀਂ ਘਰ ਜਾਓ ਤੇ ਘਰ ਦੇ ਕਹਿਣ ਵੀ ਕਿੱਧਰੋਂ ਆ ਗਿਆ ਜੇ, 2-3 ਘੰਟੇ ਹੋਰ ਹੀ ਕਿਤੇ ਬਾਹਰ ਲਾਉਂਦਾ। ਇਹ ਜ਼ਿੰਦਗੀ ਚ ਜਿਹੜਾ ਆਨੰਦ ਹੈ ਨਾ, ਉਹ ਆਨੰਦ ਜਿਹੜਾ ਪੈਸੇ ਵਾਲੀ ਜ਼ਿੰਦਗੀ ਚ ਜਿਹੜਾ ਮੇਰਾ ਖਿਆਲ ਹੈ ਨਾ, ਉਹ ਨਹੀਂ ਮਿਲ ਸਕਦਾ।
0: ਨਹੀਂ, ਉਹ ਸੈਟੀਸਫੈਕਸ਼ਨ ਸਭ ਤੋਂ ਵੱਡੀ ਚੀਜ਼ ਹੈ।
1: ਹਾਂ, ਜ਼ਿੰਦਗੀ ਦੇ ਵਿੱਚ ਸੈਟੀਸਫੈਕਸ਼ਨ ਜਿਹੜੀ ਹੋਣੀ ਹੈ ਨਾ, ਉਹ ਬਹੁਤ ਜ਼ਰੂਰੀ ਹੈ। ਤੇ ਸੈਟੀਸਫੈਕਸ਼ਨ ਜਿਹੜੀ ਹੋ ਸਕਦੀ ਹੈ ਨਾ, ਉਹ ਜੇਕਰ ਅਸੀਂ ਸਬਰ ਰੱਖਾਂਗੇ, ਸੰਤੋਖ ਰੱਖਾਂਗੇ, ਸਾਡੇ ਕੰਮ ਚ ਇਮਾਨਦਾਰੀ ਹੋਏਗੀ, ਤਾਂ ਸਬਰ ਸੰਤੋਖ ਦੇ ਵਿੱਚ ਜਿਹੜਾ ਸੈਟੀਸਫੈਕਸ਼ਨ ਹੈ ਨਾ, ਉਹ ਤਾਂ ਹੀ ਹੋ ਸਕਦੀ ਹੈ ਸਰ। ਸੋ ਤੁਸੀਂ ਇੱਕ ਗੱਲ ਅੱਜ ਸੁਣਾ ਰਹੇ ਸੀ ਮੈਨੂੰ ਆਫਿਸ ਦੇ ਵਿੱਚ, ਤੇ ਉਹ ਬੜੀ ਖੂਬਸੂਰਤ ਮੈਨੂੰ ਗੱਲ ਲੱਗੀ ਸੀ। ਇਹ ਤੁਹਾਡੇ ਦਿਮਾਗ ਦੇ ਵਿੱਚ ਹੈ ਜਿਹੜੀ ਗੱਲ ਪਹਿਲਾਂ ਤੁਸੀਂ ਇੱਕ ਸ਼ੇਅਰ ਕੀਤੀ ਸੀ, ਬਹੁਤ ਵਧੀਆ ਇੱਕ ਇੰਸੀਡੈਂਟ ਵਾਲੀ ਗੱਲ, ਪਹਿਲਾਂ ਆਪਾਂ ਆਫਿਸ ਦੇ ਵਿੱਚ ਅੱਜ ਬੈਠੇ ਸੀ ਨਾ, ਤੇ ਇੱਕ ਗੱਲ ਬੜੀ ਲੰਬੀ ਚੌੜੀ ਤੁਸੀਂ ਗੱਲ ਬੜੀ ਵਧੀਆ ਸੁਣਾਈ ਸੀ, ਬੜੇ ਹਾਸੇ ਵਾਲੀ। ਮੈਂ ਕਿਹਾ ਜੇ ਤੁਹਾਡੇ ਦਿਮਾਗ ਦੇ ਵਿੱਚ, ਮੇਰੇ ਤਾਂ ਦਿਮਾਗ ਚੋਂ ਨਿਕਲ ਗਈ, ਜੇ ਤੁਹਾਡੇ ਗੱਲ ਵਿੱਚ ਤੁਸੀਂ
0: ਸੁਣਦੇ ਆ, ਅਸੀਂ ਅੱਜ ਸੋਤਿਆਂ ਕੋਲ ਗੱਲਬਾਤ ਸੁਣਨੀ ਹੈ। ਸੋਤੇ ਸਾਡੇ, ਸਾਨੂੰ ਫੋਨ ਕਰੋ
1: 647-300-7353,
0: ਤੁਹਾਡੇ ਨਾਲ ਗੱਲਬਾਤ ਕਰੀਏ, ਸਾਨੂੰ ਚੰਗਾ ਪਤਾ ਲੱਗੇ ਕਿ ਸਾਨੂੰ ਕਿੰਨੇ ਜਣੇ ਸੁਣ ਰਹੇ ਆ,
1: ਬਿਲਕੁਲ
0: ਸੁਣ ਵੀ ਰਹੇ ਕਿ ਨਹੀਂ ਸੁਣ ਰਹੇ, ਸਾਨੂੰ ਪਤਾ ਤਾਂ ਲੱਗੇ ਨਾ ਸ਼ੁੱਕਰਵਾਰ ਦਾ ਦਿਨ ਹੈ,
1: ਬਿਲਕੁਲ
0: ਅੱਗੋ ਵੀਕਐਂਡ ਤੁਸੀਂ ਮਨਾਉਣਾ ਹੈ, ਔਰ ਲੌਂਗ ਵੀਕਐਂਡ ਆਇਆ ਹੋਇਆ ਹੈ, ਤੁਹਾਨੂੰ ਸ਼ਨੀਵਾਰ ਵੀ ਛੁੱਟੀ ਹੈ, ਐਤਵਾਰ ਵੀ ਛੁੱਟੀ ਹੈ, ਸੋਮਵਾਰ ਵੀ ਛੁੱਟੀ ਹੈ, ਹਾਂਜੀ, ਸਾਡੇ ਨਾਲ ਹੀ 5 ਮਿੰਟ ਲਾ ਲਓ, ਕਰੋ ਫੋਨ ਫਿਰ 647-300-7353।
1: ਬਿਲਕੁਲ ਬਿਲਕੁਲ, ਮੈਨੂੰ ਤਾਂ ਇਹ ਲੱਗਦਾ ਕਿ ਮੈਂ ਅੱਜ ਇੱਕ ਅਖਾਣ ਪੜਿਆ, ਮੈਨੂੰ ਲੱਗਦਾ ਮੈਂ ਘੱਟ ਹੀ ਬੋਲਾਂ। ਉਹ ਕਹਿੰਦੇ ਵੀ ਤੁਸੀਂ ਉਦੋਂ ਬੋਲੋ ਜਦੋਂ ਤੁਹਾਨੂੰ ਇਹ ਲੱਗੇ ਵੀ ਤੁਹਾਡੇ ਲਫ਼ਜ਼ ਜਿਹੜੇ, ਤੁਹਾਡੀ ਚੁੱਪ ਦੇ ਨਾਲ ਉਹਨਾਂ ਬਹੁਤ ਬਿਹਤਰ ਹੈਗੇ ਤੁਹਾਡੇ ਕੋਲ, ਤੇ ਪਰ ਅਸੀਂ ਤਾਂ ਧੜਾ ਧੜ ਬੋਲੀ ਜਾਂਦੇ, ਸਾਡੇ ਸਰੋਤੇ ਸਾਨੂੰ ਸੁਣਦੇ ਆ ਤੇ ਸਾਨੂੰ ਕਾਲ ਅੱਜ ਘੱਟ ਕਰਦੇ, ਅੱਜ ਵੀਕਐਂਡ ਦੇ ਉੱਪਰ ਜ਼ਿਆਦਾ ਕਾਲਾਂ ਦੀ ਸਾਨੂੰ ਉਮੀਦ ਸੀ, ਤੇ ਚਲੋ ਕੋਈ ਗੱਲ ਨੀ, 647-300-7353
0: ਚੁੱਪ ਸੌ ਸੁੱਖ,
1: ਬਿਲਕੁਲ ਬਿਲਕੁਲ ਬਿਲਕੁਲ,
0: ਜੇ ਤੁਹਾਡੇ ਲਫ਼ਜ਼ ਤੁਹਾਡੀ ਉਸ ਚੁੱਪ ਨੂੰ ਚੰਗੇ ਹੈ, ਤੁਹਾਨੂੰ ਬੋਲਣ ਚ ਕੋਈ ਹਰਜ਼ ਨਹੀਂ ਹੈ,
1: ਬਿਲਕੁਲ ਬਿਲਕੁਲ,
0: ਨਹੀਂ ਤੇ ਚੁੱਪ ਰਹਿਣਾ ਤਾਂ ਬਹੁਤ ਵੱਡੀ ਗੱਲ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਚਲੋ ਅਸੀਂ
0: ਤੁਹਾਡਾ ਕੀ ਵਿਚਾਰ ਹੈ, ਚੁੱਪ ਰਹਿਣਾ ਚੰਗਾ ਕਿ ਬੋਲਣਾ ਚੰਗਾ? ਵੈਸੇ ਤਾਂ ਕਈ ਵਾਰ ਲੋਕ ਕਹਿੰਦੇ ਹੁੰਦੇ ਜਦੋਂ ਕੋਈ ਕਵੀ ਖਲੋਤਾ ਹੋਵੇ ਨਾ ਕਿ ਸਟੇਜ ਦੇ ਉੱਤੇ ਵੀ, ਤੇ ਉਹ ਆਪਣੇ ਵਾਂਗੂ ਜਿਵੇਂ ਆਪਾਂ ਬੋਲਦੇ ਹਾਂ, ਬੋਲੀ ਜਾਵੇ ਤੇ ਲੋਕ ਅੱਕ ਜਾਂਦੇ ਆ, ਤੇ ਕਈ ਆਉਂਦੇ ਕਵੀ ਉਹ 5-2 ਮਿੰਟ 'ਚ ਆਪਣੀ ਗੱਲ ਕਰ ਚਲੇ ਜਾਂਦੇ, ਉਹ ਕਹਿੰਦੇ ਲਓ ਜੀ ਇਹਨੇ ਕੁਝ ਸਮੁੰਦਰ ਬੰਦ ਕਰ ਦਿੱਤਾ, ਉਹਨਾਂ ਵਾਕਿਆ ਕੁਝ ਸਮੁੰਦਰ ਬੰਦ ਕੀਤਾ ਹੁੰਦਾ,
1: ਬਿਲਕੁਲ,
0: ਪਰ ਜਿਹੜਾ ਕੋਈ ਮੇਰੇ ਵਰਗਾ ਬੋਲੀ ਜਾਂਦਾ ਬੋਲਿਓ ਤੇ ਬੋਲਾਂ 'ਚ ਹੁੰਦਾ ਵੀ ਕੁਛ ਨਹੀਂ, ਔਰ ਲੋਕ ਉਹਨੂੰ ਕਹਿੰਦੇ ਯਾਰ ਇਹ ਕੀ ਚੌਲ ਮਾਰ ਗਿਆ।
1: ਇੱਕ ਵਾਰੀ ਪਾਤਰ ਸਾਹਿਬ ਨੇ ਇੱਕ, ਮੈਂ ਉਹਦੀ ਨਜ਼ਮ ਉਹਨਾਂ ਦੀ ਪੜ੍ਹ ਰਿਹਾ ਸੀ, ਉਹਨਾਂ ਨੇ ਲਿਖਿਆ ਸੀ ਕਿ ਕਿੰਨੇ ਸੂਰਜ ਡੁੱਬੇ ਮੇਰੇ ਸੀਨੇ ਵਿੱਚ, ਕਿੰਨੇ ਸੂਰਜ ਡੁੱਬੇ ਮੇਰੇ ਸੀਨੇ ਵਿੱਚ, ਚਾਨਣ ਚਾਹੀਦਾ ਤਾਂ ਸੀਨਾ ਖੋਲਾ ਮੈਂ, ਕਵਿਤਾ ਅਕਸਰ ਕਵੀ ਨੂੰ ਕਹਿੰਦੀ ਰਹਿੰਦੀ ਹੈ, ਕਵੀਆ ਜੇ ਤੂੰ ਚੁੱਪ ਕਰੇ ਤਾਂ ਬੋਲਾਂ ਮੈਂ। ਸੋ ਕਵੀ ਬੋਲਦੇ ਰਹਿੰਦੇ ਆ, ਤੇ ਸਾਡਾ ਕੰਮ ਤੇ ਹੈ ਹੀ ਬੋਲਣਾ, ਅਸੀਂ ਤਾਂ ਰੇਡੀਓ ਤੇ, ਅਸੀਂ ਤਾਂ ਦੋਸਤਾਂ ਮਿੱਤਰਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਹੀ ਕਰਨੀਆਂ, ਅਸੀਂ ਚੁੱਪ ਉਦੋਂ ਕਰਾਂਗੇ ਜਦੋਂ ਸਾਨੂੰ ਕੋਈ ਕਾਲ ਆਈ ਗਈ, ਸਾਨੂੰ ਕਾਲ ਆ ਗਈ, ਇੱਕ ਸਾਡੇ ਕਾਲਰ ਆ ਗਏ। ਬੀਬੀ ਕੁਲਦੀਪ ਬੋਸਲ ਜੀ, ਸਤਿ ਸ੍ਰੀ ਅਕਾਲ ਜੀ।
4: ਸ਼ੌਂਕਣ ਮੇਲੇ ਦੀ ਡੰਗਰਾਂ 20 ਲੱਖ ਗੋਰੀ ਦਾ ਮਰੋੜੇ ਖਾਵੇ, ਪੇਸ਼ ਨਾ ਜਾਵੇ ਚੌਂਕਣ ਮੇਲੇ ਦੀ, ਪੈਰ ਧੋ ਕੇ ਜਾਂਦੇ ਰਾ ਪਾਉਣ ਦੀ ਚੌਂਕਣ ਮੇਲੇ ਦੀ। ਬੱਲੇ ਬੱਲੇ
0: ਸੁਰਜੀਤ ਪਾਤਰ ਜੀ ਦੀ ਯਾਦ ਵਿਚ ਪ੍ਰੋਗਰਾਮ ਹੋ ਰਿਹਾ ਸ਼ਾਇਰੀ ਦੀ ਇੱਕ ਸ਼ਾਮ ਸੁਰਜੀਤ ਪਾਤਰ ਦੇ ਨਾਮ। 30 ਮਈ 2026 ਵਾਲੇ ਦਿਨ ਸ਼ਨੀਚਰਵਾਰ ਨੂੰ 3:30 ਵਜੇ ਵਿਸ਼ਵ ਪੰਜਾਬੀ ਭਵਨ 114 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਹੋ ਰਿਹਾ, ਵਿਲੇਜ ਆਫ ਇੰਡੀਆ ਬਿਲਕੁਲ ਪਿਛਲੇ ਪਾਸੇ। ਇਸ ਪ੍ਰੋਗਰਾਮ ਬਾਰੇ ਹੋਰ ਗੱਲਬਾਤ ਕਰਨੀ ਤੇ ਤੁਸੀਂ ਡਾਕਟਰ ਬਲਵਿੰਦਰ ਸਰਗਮ ਰੇਡੀਓ ਵਾਲ ਨੂੰ ਗੱਲ ਕਰ ਸਕਦੇ ਹੋ ਜਾਂ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ
1: 416-7091
0: ਨੰਬਰ ਹੀ ਭੁੱਲ ਗਿਆ ਆਪਣਾ
3: ਖਾਮੋਸ਼ੀ
0: ਵਾਹ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗਾ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
1: ਤੁਹਾਡੀ ਕਾਲ ਡਿਸਕਨੈਕਟ ਹੋ ਗਈ ਜੀ ਤੁਸੀਂ ਦੁਬਾਰਾ ਕਾਲ ਕਰੋ ਤੁਸੀਂ ਆਉਣੇ ਰਹੇ ਸੀ ਲੇਕਿਨ ਕਾਲ ਤੁਹਾਡੀ ਡਿਸਕਨੈਕਟ ਹੋ ਗਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
5: ਹੈਲੋ ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
5: ਭਾਜੀ ਦਲਬੀਰ ਕਚੋੜੀਆ ਦੀ ਹੋਰ ਸੁਣਾਓ
0: ਬਹੁਤ ਵਧੀਆ ਤੂੰ ਸੁਣਾ ਚਰਨਜੀਤ ਠੀਕ ਠਾਕ ਹੈ
1: ਗੁਰਦਾਸ ਮਾਨ ਦਾ ਤੁਹਾਨੂੰ ਇੱਕ ਗਾਣਾ ਸੁਣਾਇਆ ਸੀ ਇਹ ਨੀ ਚੰਗਾ ਲੱਗਾ
5: ਇੱਕ ਜਰੂਰੀ ਗੱਲ ਕਰਨੀ ਹੈ
0: ਕਰੋ ਕਰੋ
5: ਸਵੇਰੇ ਪ੍ਰੋਗਰਾਮ ਕਿਹੜੇ ਕਿਹੜੇ ਆਉਣੇ ਸਵੇਰੇ
0: ਦੱਸ ਦਿੰਦਾ ਮੈਂ ਬਾਅਦ ਦੱਸ ਦਾਂਗਾ ਓਕੇ
1: ਬਾਅਦ ਚ ਗੱਲ ਕਰਦੇ ਸੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ

0: ਸਾਡੇ ਨਾਲ ਜੁੜੇ ਨੇ ਸਿੰਘ ਰਜੀਤ ਜੀ, ਪੰਜਾਬੀ ਵਿਰਸਾ ਵਾਲੇ ਕਥੂਰੀਆ ਸਾਹਿਬ।
1: ਉਹ ਆਪਣੇ ਪ੍ਰੋਗਰਾਮ ਬਾਰੇ ਜਾਣਕਾਰੀ ਅਸੀਂ ਤਾਂ ਦੇ ਰਹੇ ਹਾਂ, ਉਹ ਵੀ ਆਪਣੇ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਗੇ।
0: ਡਿਸਕਨੈਕਟ ਹੋ ਗਿਆ ਫੋਨ, ਜੁੜ ਗਿਆ ਸੀ ਸਾਡਾ, ਕਨੈਕਟ ਹੋ ਗਿਆ ਸੀ। ਮੈਂ ਰੀਡਾਇਲ ਕਰਦਾ, ਤੁਸੀਂ ਉਨੀ ਦੇਰ ਤੱਕ ਚਲੋ। ਮੈਂ
1: ਦੱਸ ਦਿਆਂ ਕਿ ਜਿਹੜਾ ਕੀਰਤਨ ਦਰਬਾਰ ਹੋ ਰਿਹਾ ਉਹਨੂੰ ਜਿਹੜਾ ਕੀਰਤਨ ਦਰਬਾਰ ਕਰਵਾ ਰਹੇ ਸਿੰਘ ਹਰਜੀਤ ਜੀ, ਹਰ ਸਾਲ ਦੀ ਤਰ੍ਹਾਂ ਬਹੁਤ ਮਿਹਨਤ ਕਰਕੇ ਕੀਰਤਨ ਦਰਬਾਰ ਕਰਵਾਉਂਦੇ ਆ ਔਰ ਬਹੁਤ ਸੰਗਤਾਂ ਉਸਦਾ ਲਾਹਾ ਲੈਂਦੀਆਂ ਨੇ, ਔਰ ਅਸੀਂ ਉਸਦੇ ਬਾਰੇ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ। ਔਰ ਮੈਂ ਕਹਾਂਗਾ ਕਿ ਸਰਦਾਰ ਸਿੰਘ ਹਰਜੀਤ ਵੀ ਆ ਕੇ ਆਪਣੀ ਜਾਣਕਾਰੀ ਜ਼ਰੂਰ ਦੇਣ, ਕਿਹੜੇ ਕਿਹੜੇ ਜਥੇ ਆ ਰਹੇ, ਕੀ ਕੀ ਟਾਈਮਿੰਗ ਹੈ, ਅਸੀਂ ਦੱਸੀ ਜਾ ਰਹੇ ਹਾਂ, ਪਰ ਉਹ ਵੀ ਤੁਹਾਡੇ ਨਾਲ ਸਾਂਝ ਪਾਉਣਗੇ ਔਰ ਸੰਗਤਾਂ ਨੂੰ ਬੇਨਤੀ ਕਰਨਗੇ।
0: ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡਾ ਤੁਹਾਡਾ ਸਾਥ ਹੁੰਦਾ। ਤੇ ਸਿੰਘ ਰਜੀਤ ਜੀ ਨੂੰ ਅਸੀਂ ਕਾਲ ਕਰ ਰਹੇ, ਉਹਨਾਂ ਦੀ ਕਾਲ ਮਿਲ ਨਹੀਂ ਰਹੀ। ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਅਸੀਂ ਕੰਟੀਨਿਊ ਕਰਦੇ ਜੀ ਉਸ ਤੋਂ ਬਾਅਦ। ਵੈਦਰ ਤਾਂ ਬਹਿਜਾ ਬਹਿਜਾ ਹੋ ਗਈ ਆ ਸਾਡੇ। ਟੈਂਪਰੇਚਰ ਸੋਮਵਾਰ ਨੂੰ ਹੋ ਜਾਣਾ 30, ਤੇ ਕੱਲ ਨੂੰ ਟੈਂਪਰੇਚਰ ਹੋ ਜਾਣਾ 23 ਕੱਲ ਨੂੰ।
2: ਵੈਦਰ
1: ਕੋਈ ਪਤਾ ਲੱਗ ਨੀ ਰਿਹਾ ਕਿਹੜੇ ਪਾਸੇ ਕੀ ਹੋ ਰਿਹਾ, ਕੋਈ ਤੇ ਮਈ ਦੇਖੋ ਆ ਗਈ ਤੇ ਠੰਡ ਜਿਹੜੀ ਅਜੇ ਗਈ ਨੀ।
2: ਹਾਂਜੀ ਨਹੀਂ ਗਈ ਬਿਲਕੁਲ,
1: ਅਜੇ ਵੀ ਕੋਟੀਆਂ ਨੇ ਪਾਉਣ ਦੀ ਲੋੜ ਪੈ ਜਾਂਦੀ ਹੈ, ਕਦੇ ਕਦੇ ਸਵੇਰੇ ਨੀ, ਦੁਪਹਿਰੇ ਨੀ ਤੇ ਸ਼ਾਮ ਨੂੰ ਤਾਂ ਪੈ ਹੀ ਜਾਂਦੀ ਹੈ। ਬਾਕੀ ਚਲੋ, ਕੁਦਰਤ ਦੇ ਨਜ਼ਾਰੇ ਨੇ, ਉਹ ਪਰਮਾਤਮਾ ਦੀ ਦੇਣ ਹੈ, ਜੋ ਦਿੰਦਾ ਹੈ ਕੀ ਮਾੜਾ ਹੈ, ਆਪਣਾ ਤੇ ਕੋਈ ਕਿੰਤੂ ਪਰੰਤੂ ਨਹੀਂ। ਅਸੀਂ ਤਾਂ ਸੈਟਿਸਫਾਈ ਹੋ ਹੀ ਨੀ ਸਕਦੇ, ਸਾਨੂੰ ਜੋ ਦਿੱਤਾ ਉਹਦੀ ਸੈਟਿਸਫਾਈ ਨਹੀਂ ਹੋਈ ਨਾ ਬਹੁਤ ਹੈ।
2: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਉਹ ਇੱਕ ਸ਼ਾਇਰ ਲਿਖਦਾ ਨਾ ਜੀ, ਉਹ ਕਹਿੰਦਾ ਕਿ ਤੂੰ ਕਾਹਦਾ ਕਰਦਾ ਮਾਣ ਪਤੰਦਰਾ, ਖੁੱਲਦਾ ਨੀ ਉਹਦਾ ਲਾਇਆ ਜਿੰਦਰਾ, ਤੂੰ ਝੜਦਾ ਬੰਦਿਆ ਜਿਉਂ ਪੱਤਾ ਸੁੱਕੀ ਟਾਹਣੀ ਦਾ, ਕਿ ਕੁਦਰਤ ਦੇ ਰੰਗਾਂ ਨੂੰ ਐਵੇਂ ਨੀ ਜਾਣੀਦਾ। ਕੁਦਰਤ ਨੇ 30 ਟੈਂਪਰੇਚਰ ਕਰ ਦੇਵੇ ਤਾਂ ਅਸੀਂ ਕੁਝ ਨੀ ਕਰ ਸਕਦੇ, ਜੇ ਉਹ 5 ਕਰ ਦੇਵੇ ਤਾਂ ਅਸੀਂ ਕੁਝ ਨੀ ਕਰ ਸਕਦੇ, ਜੋ -30 ਕਰ ਦਿੰਦੀ ਸੀ ਤਾਂ ਅਸੀਂ ਕੀ ਕਰ ਲਿਆ
1: ਉਹਦੇ, ਅਸੀਂ ਕੋਟੀ ਪਾ ਸਕਦੇ ਹਾਂ,
0: ਅਸੀਂ ਇਹ ਕਰ ਸਕਦੇ ਹਾਂ ਵੀ ਰਜਾਈ ਲੈ ਕੇ ਬਹਿ ਜਾਓ ਤੇ ਸਵੈਟਰ ਪਾ ਲਓ ਉੱਤੇ, ਬਸ
1: ਹੀਟਰ ਲਾ ਸਕਦੇ
2: ਹਾਂ।
1: ਉਹ ਵੀ ਉਹਨੇ ਹੀ ਸਾਨੂੰ ਦੱਸਿਆ ਕਿ ਤੁਸੀਂ ਆਹ ਕੰਮ ਕਰ ਲਿਆ ਕਰੋ, ਜਦੋਂ ਮੈਂ ਆਹ ਕੰਮ ਕਰਦਾ।
2: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਰੱਬ ਜੋ ਕਰਦਾ ਚੰਗਾ ਹੀ ਕਰਦਾ ਜੀ, ਬਸ ਜੋ ਕਰਦਾ ਉਹਨੂੰ ਮੰਨੀ ਜਾਓ ਤੇ ਬਸ ਇਹੀ ਤੁਹਾਡੇ ਵਾਸਤੇ ਬਿਹਤਰ ਹੈ। ਬਸ
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਉਹ ਵੀ ਰਜਾ ਚ ਰਹੋਗੇ ਤੇ ਚੰਗੇ ਰਹੋਗੇ।
1: ਹਾਂਜੀ ਹਾਂਜੀ
0: ਬਿਲਕੁਲ ਸਹੀ ਗੱਲ ਹੈ।
2: ਹਾਂਜੀ ਹਾਂਜੀ ਹਾਂਜੀ,
0: ਚਲੋ ਹੋਰ ਸਭ ਠੀਕ ਠਾਕ ਜੀ?
2: ਹਾਂਜੀ ਹਾਂਜੀ ਹਾਂਜੀ, ਠੀਕ ਹੈ ਸਰ, ਠੀਕ ਹੈ।
1: ਸਿੰਘ ਸਾਹਿਬ, ਤੁਹਾਡੇ ਵਿਣੀ ਪੈ ਗਈ ਬ੍ਰਹਮਟਨ ਕੈਸ਼ਨ ਕਰੀ ਖੋਲਿਆ ਹੋਇਆ, ਗਏ ਕਦੇ ਉਧਰ ਨੂੰ?
0: ਰੇਡੀਓ ਧਮਾਲ ਨਾਲ ਜੁੜ ਗਏ ਜੀ, ਉੱਥੇ ਮੰਗਲਵਾਰ ਵੀ ਉਹਨਾਂ ਕੋਲ ਜਾਂਦੇ ਹੁੰਦੇ ਰੇਡੀਓ ਧਮਾਲ,
1: ਧਮਾਲ ਪਾਉਂਦੇ ਆ,
0: ਧਮਾਲ ਪਾਉਂਦੇ ਆ।
2: ਹਾਂਜੀ ਹਾਂਜੀ ਹਾਂਜੀ, ਧਮਾਲ ਪਾਉਂਦੇ ਨਹੀਂ ਮੰਗਲਵਾਰ।
1: ਹਾਂਜੀ ਹਾਂਜੀ, ਅਸੀਂ ਬ੍ਰਹਮਟਨ ਕੈਸ਼ਨ ਕਰੀ, ਇਹਦੀ ਕਾਫੀ ਹੁਣ ਲੋਕੇਸ਼ਨਾਂ ਖੋਲ ਦਿੱਤੀਆਂ, ਇੱਕ ਵਿਨੀਪੈਗ ਵੀ ਹੈ, ਉਸ ਤੋਂ ਬਾਅਦ ਐਡਮਿੰਟਨ ਵੀ ਹੈ, ਕੈਲਗਰੀ ਵੀ ਹੈ, ਬਹੁਤ ਜਲਦੀ ਇੱਕ ਰਿਟੇਲ ਸਟੋਰ ਖੁੱਲ ਰਿਹਾ ਕੋਈ 20,000 ਸਕੁਅਰ ਫੁੱਟ ਦੇ ਵਿੱਚ, ਉਹਦੀ 2 ਮਹੀਨੇ ਲੱਗਣਗੇ ਹਾਲੇ, ਫਿਰ ਅਸੀਂ ਓਪਨਿੰਗ ਕਰਾਂਗੇ
0: ਕੈਲਗਰੀ,
1: ਔਰ ਉਸ ਦੇ ਵਿੱਚ ਕੈਲਗਰੀ ਕੈਲਗਰੀ 32nd Avenue ਦੇ ਉੱਤੇ
2: ਬਹੁਤ ਵਧੀਆ ਵੀ ਸਟੋਰ ਵਧੀਆ ਚੱਲਦਾ ਜੀ ਤੁਹਾਡਾ।
1: ਹਾਂਜੀ ਹਾਂਜੀ ਹਾਂਜੀ, ਇਹ ਸਭ ਤੁਹਾਡੇ ਭਰਾਵਾਂ ਦਾ ਸਹਿਯੋਗ ਹੈ, ਸਾਥ ਹੈ, ਤਾਂ ਹੀ ਚੱਲੀ ਜਾਂਦੀ ਜੀ,
2: ਪਰਮਾਤਮਾ ਦੀ ਕਿਰਪਾ ਬਣੀ ਹੈ ਜੀ। ਹਾਂਜੀ ਹਾਂਜੀ ਹਾਂਜੀ, ਬਹੁਤ ਅੱਛਾ,
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ।
1: ਇੱਥੇ ਵੀ ਅਸੀਂ 4 ਲੋਕੇਸ਼ਨ ਤੋਂ ਤੁਹਾਡੇ ਨੇੜੇ ਨੇੜੇ ਹੈਗੇ ਆ, ਨਗਰਾ ਫਲ ਹੈ, ਬ੍ਰੈਂਪਟਨ ਹੈ,
2: ਹਾਂਜੀ ਹਾਂਜੀ ਆਮ
1: ਰੈਸਟੋਰੈਂਟ ਹੈ, ਉਸ ਤੋਂ ਬਾਅਦ ਵਿਨਜ਼ਰ ਵੀ ਹੈ, ਉੱਥੇ
2: ਕਾਨਫਰੰਸ
1: 2-3-4 ਅਕਤੂਬਰ ਦੀ ਹੈ ਜੀ, ਕਿਉਂਕਿ 2-3-4 ਅਕਤੂਬਰ ਮੌਸਮ ਵੀ ਬੜਾ ਸੋਹਣਾ ਹੋਏਗਾ ਉਦੋਂ, ਤਾਂ ਸਾਰੇ ਸਾਡੇ ਲੋਕ ਜਿਹੜੇ ਇੰਡੀਆ ਤੋਂ ਆਉਣੇ ਜਿਹੜੇ ਪਤਵੰਤੇ ਉਹ ਵੀ ਆ ਜਾਣਗੇ, ਜਿਹਨਾਂ ਚ ਬਾਹਰੋਂ ਕੋਈ ਨਹੀਂ ਆਉਂਦਾ, ਤੁਸੀਂ ਇੰਟਰਨੈਸ਼ਨਲ ਕਾਨਫਰੰਸ ਅੰਤਰਰਾਸ਼ਟਰੀ ਕਾਨਫਰੰਸ ਨਹੀਂ ਕਹਿ ਸਕਦੇ ਉਸ ਨੂੰ, ਆਪਸ ਮਰਜ਼ੀ ਸੈਮੀਨਾਰ ਕਰ ਲੋ, ਅਸੀਂ ਕੋਸ਼ਿਸ਼ ਕਰ ਰਹੇ ਕਾਨਫਰੰਸ ਜਿਹੜੀ ਸ਼ਹਿਰ ਵਿਚ ਵੀ ਕੀਤੀ ਜਾਵੇ ਉਦੋਂ ਉਹ ਵੀ ਉਹਨਾਂ ਨੇ ਤਰੀਕ ਅਨਾਊਂਸ ਕਰਾਂਗੇ। ਕੱਲ ਮੇਰੀ ਉਹਨਾਂ ਨਾਲ ਗੱਲ ਹੋਈ ਸੀ, ਕਹਿੰਦੇ ਸ਼ਹਿਰ ਦੇ ਵਿਚ ਵੀ ਲਿਖਣੀ ਹੈ। ਮੈਂ ਕਿਹਾ ਠੀਕ ਹੈ ਜੀ, ਇੱਕ ਸ਼ਹਿਰ ਵਿਚ ਹੋ ਜਾਏਗੀ ਤੇ ਇੱਕ ਬ੍ਰਹਮਟਨ ਦੇ ਵਿਚ ਹੋਏਗੀ। 2-3-4 ਅਕਤੂਬਰ ਦੀ ਕਾਨਫਰੰਸ ਜਿਹੜੀ ਉਹ ਬ੍ਰਹਮਟਨ ਦੇ ਵਿਚ ਹੈ ਜੀ, ਵਿਸ਼ਵ ਪੰਜਾਬੀ ਕਾਨਫਰੰਸ, ਜਿਹਦੇ ਚ ਵਿਸ਼ਵ ਭਰ ਤੋਂ ਜਿਹੜੇ ਹੈ ਉਹ ਸ਼ਾਇਰ ਵੀ ਆਉਣਗੇ, ਕਵੀ ਵੀ ਆਉਣਗੇ, ਇੰਟਲੈਕਚੁਅਲ ਵੀ ਆਉਣਗੇ। ਅਸੀਂ ਮਾਂ ਬੋਲੀ ਪੰਜਾਬੀ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਆਪਣੀ ਪੀੜ੍ਹੀ ਦਾ ਕਿਵੇਂ ਲੈ ਕੇ ਜਾਣਾ, ਉਹਦੇ ਬਾਰੇ ਵਿਚਾਰ ਵਟਾਂਦਰੇ ਕਰਾਂਗੇ। ਜਿਵੇਂ ਪਹਿਲੀ ਕਾਨਫਰੰਸ ਅਸੀਂ ਹੋਈ ਸੀ, ਉਹਦੇ ਸਾਰੇ ਸਾਡੇ ਵਿਦਵਾਨ ਆਏ ਸੀ, ਉਹਨਾਂ ਦੀਆਂ ਜਿਹੜੀਆਂ ਜੀਵਨੀ ਜਿਹੜੇ ਉਹਨਾਂ ਦੇ ਆਧਾਰ ਤੇ ਜਿਹੜੇ ਉਹਦੇ ਪਰਚੇ ਪੜੇ ਗਏ ਸੀ, ਇੱਕ ਕਿਤਾਬ ਬਣੀ ਉਹਦੇ ਚ ਪੰਜਾਬੀ ਬੋਲੀ
0: ਰਮਜ਼ਾਂ
1: ਦੇ ਰਾਹ। ਔਰ ਇਸ ਵਾਰ ਕੋਸ਼ਿਸ਼ ਕਰਾਂ ਕਿ ਜਿਹੜੇ ਇਸ ਵਾਰ ਪਰਚੇ ਪੜੇ ਜਾਣ ਉਹਨਾਂ ਦੇ ਇੱਕ ਹੋਰ ਬੁੱਕ ਲਿਖੀ ਜਾਵੇ।
2: ਔਰ ਕਿਉਂਕਿ
1: ਜਿਹੜੀ ਯਾਦਗਿਰੀ ਹੈਗੀ ਹੈ ਇੱਕ ਸਾਡਾ ਬਣ ਜਾਵੇ, ਤਾਂ ਕਿ ਅਸੀਂ ਕਾਨਫਰੰਸ ਕੀ ਕੁਛ ਕੀਤਾ ਉਹਦੇ ਬਾਰੇ ਸਾਰਾ ਕੋਈ, ਸਾਰੇ ਜਿਹੜੇ ਨਹੀਂ ਆ ਸਕਦੇ ਉਹਨਾਂ ਨੂੰ ਪਤਾ ਲੱਗ ਸਕੇ, ਉਹ ਵੀ ਪੜ੍ਹ ਕੇ ਜਾਣ।
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜ਼ਰੂਰੀ ਹੈ ਜੀ।
1: ਹਾਂਜੀ, ਔਰ ਕੋਸ਼ਿਸ਼ ਕਰਿਆ ਕਰੋ ਤੁਸੀਂ ਵਿਨੀਪੈਗ ਵੀ ਸਾਰੇ ਭਰਾ ਪੰਜਾਬੀ ਇਕੱਠੇ ਹੋਇਆ ਕਰੋ, ਉੱਥੇ ਵੀ ਕੋਈ ਨਾ ਕੋਈ ਕਵੀ ਦਰਬਾਰ ਕਰਾਇਆ ਕਰੋ, ਜਦੋਂ ਕਰਾਓ ਸਾਨੂੰ ਸੱਦ ਲਿਆ ਸੀ ਵੀ ਆਵਾਂਗੇ।
0: ਬਿਲਕੁਲ
2: ਹਾਂਜੀ, ਠੀਕ ਹੈ ਸਰ, ਕਰਾਂਗਾ ਮੈਂ, ਜਲਦੀ ਕਰਾਂਗੇ ਅਸੀਂ।
1: ਔਰ ਤੁਹਾਡੇ ਦਲਜੀਤ ਸਿੰਘ ਬਰਾੜ ਤੁਹਾਡੇ MLA ਵੀ ਹੈਗੇ NDP ਤੋਂ, ਉਹ ਵੀ ਆਪਣੇ ਨਾਲ ਜੁੜੇ ਹੋਏ ਆ।
2: ਹਾਂਜੀ ਹਾਂਜੀ, ਬਰਾੜ ਸਾਹਿਬ ਹੈਗੇ ਜੀ, ਹਾਂਜੀ,
1: ਪਰਾਂਬੀਆਂ ਨਾਲ ਬਹੁਤ ਪਿਆਰ ਕਰਦੇ ਆ। ਔਰ ਉਹਨਾਂ ਦੀ ਇਲੈਕਸ਼ਨ ਸੀਗੀ, ਉਹਨਾਂ ਨੇ ਆਪਣੇ ਜਿਹੜਾ ਆਪਣਾ ਸਟੋਰ ਨੀ ਬਰਾਂਡ ਕੈਸ਼ ਕਰੀ, ਉਹਦੇ ਚ ਕੰਪੇਨ ਆਫਿਸ ਉੱਥੇ ਬਣਾਇਆ ਸੀ ਉਹਨਾਂ ਦਾ, ਉੱਥੋਂ ਜਿੱਤ ਕੇ ਫਿਰ MLA ਬਣੇ ਆ, ਅੱਜ ਵੀ ਯਾਦ ਕਰਦੇ ਆ, ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਔਰ ਬਹੁਤ ਪਿਆਰੇ ਇਨਸਾਨ ਹੈ, ਔਰ ਕਮਿਊਨਿਟੀ ਦੀ ਬੜੇ ਕੰਮ ਕਰਦੇ, ਕਮਿਊਨਿਟੀ ਚ ਕੰਮ ਆਉਣ ਵਾਲੇ ਬੰਦੇ ਆ।
2: ਹਾਂਜੀ ਹਾਂਜੀ, ਕਰਦੇ ਕਰਦੇ ਕੰਮ, ਬਿਲਕੁਲ ਕਰਦੇ ਜੀ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸੇਖੋ ਸਾਹਿਬ, ਬਹੁਤ ਬਹੁਤ
2: ਮਿਹਰਬਾਨੀ।
0: ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਸਾਡੇ ਰੇਡੀਓ ਪ੍ਰੋਗਰਾਮ ਦੇ। ਇਸ ਵੇਲੇ ਦੇ ਜਿਹੜੇ ਮੇਨ ਸਪੋਂਸਰ ਉਹਨੇ ਨੇ ਬ੍ਰਹਮਟਨ ਕੈਸ਼ ਐਂਡ ਕੈਰੀ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਘਰ ਦੀ ਕਿਚਨ ਦੀ ਕੋਈ ਗਰੋਸਰੀ, ਘਰ ਦੀ ਕਿਚਨ ਦਾ ਕੋਈ ਬਰਤਨ, ਤੁਸੀਂ ਆਪਣੇ ਕੋਈ ਰੈਸਟੋਰੈਂਟ ਦੀ ਗਰੋਸਰੀ ਲੈਣੀ ਹੋਵੇ, ਰੈਸਟੋਰੈਂਟ ਦਾ ਕੋਈ ਵੀ ਬਰਤਨ ਲੈਣਾ ਹੋਵੇ, ਡਿਸਪੋਜ਼ੇਬਲ ਸਮਾਨ ਤੁਸੀਂ ਲੈਣਾ ਹੋਵੇ ਬਲਕ ਦੇ ਵਿੱਚ, ਵੱਖਰੇ ਵੱਖਰੇ ਰੰਗਾਂ ਦੇ ਵਿੱਚ, ਵੱਖਰੇ ਵੱਖਰੇ ਡਿਜ਼ਾਈਨਾਂ ਦੇ ਵਿੱਚ,

ਬਰਨੌਲ, ਵਿਕਸ, ਹਾਲ, ਜਹਾਜ਼ ਮੌਲਾ, ਜੋ ਵੀ ਤੁਹਾਨੂੰ ਚਾਹੀਦਾ ਹੋਏ, ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ, ਕਿਸੇ ਦੇਵੀ ਦੇਵਤੇ ਦੀ ਪੂਜਾ ਸਮੱਗਰੀ ਚਾਹੀਦੀ ਹੋਏ, ਤੁਹਾਨੂੰ ਮਿਲੇਗੀ।

ਜਾਣਿਆ ਪਹਿਚਾਣਿਆ ਨਾਮ। ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਕਰਨਾ ਹੈ, ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਮੈਨੂੰ ਡਿਸਾਈਡ ਕਰਕੇ ਤੁਹਾਡੇ ਘਰ ਦੇ ਦਰਵਾਜ਼ੇ ਤੇ ਗਰਮਾ ਗਰਮ ਹਰ ਚੀਜ਼ ਤੁਹਾਨੂੰ ਸਪਲਾਈ ਹੋਏਗੀ।

0: ਮਿਸੀਸਾਗਾ ਦਾ ਨੰਬਰ ਹੈ।
1: ਉਹ ਲੰਡਨ ਦੇ ਵਿੱਚ ਵੀ ਹੈ, ਲੰਡਨ ਵਿੱਚ ਵੀ ਤੁਸੀਂ ਟਿਫਨ ਲਗਵਾ ਸਕਦੇ ਹੋ, ਤੇ ਨਾਲ ਦੀ ਨਾਲ ਹੈਲੀਫੈਕਸ
0: ਜੀ ਜੀ
1: ਉੱਥੇ ਤੁਸੀਂ ਟਿਫਨ ਲਗਵਾਉਣਾ ਤਾਂ, ਪਰ ਜੇ ਤੁਸੀਂ ਬੈਠ ਕੇ ਖਾਣਾ ਤਾਂ ਵੀ ਖਾ ਸਕਦੇ ਹੋ। ਤਾਜ਼ੀਆਂ ਤਾਜ਼ੀਆਂ ਮਠਿਆਈਆਂ, ਛੋਲੇ ਭਟੂਰੇ, ਅੰਮ੍ਰਿਤਸਰੀ ਕੁਲਚਾ, ਨਾਨ, ਹਰ ਤਰ੍ਹਾਂ ਦਾ ਚਾਟ, ਪਾਪੜੀ ਕੀ, ਗੋਲ ਪੇਕੀ, ਹਰ ਤਰ੍ਹਾਂ ਦਾ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਬਿਲਕੁਲ ਵੈਜੀਟੇਰੀਅਨ ਸ਼ਾਕਾਹਾਰੀ ਭੋਜਨ ਖਾਣ ਦੇ ਸ਼ੌਕੀਨ ਹੋ ਤਾਂ ਵਿਲੇਜ ਆਫ ਇੰਡੀਆ ਹਮੇਸ਼ਾ ਨਾਮ ਯਾਦ ਰੱਖੋ। ਚਾਹੇ ਤੁਸੀਂ ਹੈਲੀਫੈਕਸ ਹੋਵੋ, ਚਾਹੇ ਲੰਡਨ ਹੋਵੋ, ਚਾਹੇ ਬ੍ਰੈਂਪਟਨ ਹੋਵੋ, ਚਾਹੇ ਮਿਸਸਾਗਾ ਹੋਵੋ, ਚਾਰ ਲੋਕੇਸ਼ਨ ਤੁਹਾਡੀ ਸੇਵਾ ਕਰਦਾ ਹੈ।
0: ਇੱਕ ਹੋਰ ਨਜ਼ਾਰਾ
1: ਜਲਦੀ ਖੁੱਲ ਰਹੀ ਹੈ ਵਿੰਡਸਰ ਦੇ ਵਿੱਚ,
0: ਗਰਮੀਆਂ ਆ ਗਈਆਂ ਹੁਣ ਤੁਹਾਡੇ ਬਾਹਰ, ਇੱਥੇ ਵਿਲੇਜ ਆਫ ਇੰਡੀਆ ਦੇ ਬਾਹਰ ਬਿਲਕੁਲ ਸਟਾਲ ਤੇ ਐ ਲੱਗ ਜਾਂਦਾ ਜਿਵੇਂ ਸਟਰੀਟ ਫੂਡ ਦਾ ਹੁੰਦਾ ਹੈ ਨਾ, ਬਿਲਕੁਲ ਉਦਾਂ ਦਾ ਮਾਹੌਲ ਬਣ ਜਾਂਦਾ ਹੀ ਹੁੰਦਾ।
1: ਅੱਜ ਕੱਲ ਸਟਰੀਟ ਫੂਡ ਅੰਦਰੋਂ ਮਿਲ ਜਾਂਦਾ, ਅੰਦਰ ਸਟਰੀਟ ਫੂਡ ਦੇ ਦੇਣ ਤਾਂ ਕਿ ਬੈਠ ਕੇ ਲੋਕ ਖਾ ਸਕਣ, ਕਿਉਂਕਿ ਮੌਸਮ ਦਾ ਪਤਾ ਨਹੀਂ ਲੱਗਦਾ ਕਦੋਂ ਠੰਡ ਹੋ ਜਾਂਦੀ ਹੈ ਤੇ ਕਦੋਂ ਗਰਮੀ ਹੋ ਜਾਂਦੀ ਹੈ। ਗਰਮ ਗਰਮ ਜਲੇਬੀਆਂ ਲੈਣੀਆਂ ਹੁਣ ਤਾਂ ਵੀ ਤੁਸੀਂ ਦੇਸੀ ਘਿਓ ਦੀਆਂ ਜਲੇਬੀਆਂ ਰੋਜ਼ ਹਰ ਵੇਲੇ ਗਰਮ ਗਰਮ ਮਿਲਦੀਆਂ ਨੇ। ਇੰਨੀ ਕੋਈ ਟਾਈਮਿੰਗ ਹੈ ਕਿ ਤੁਸੀਂ 2 ਵਜੇ ਆਉਣਾ ਕਿ 3 ਵਜੇ ਆਉਣਾ, ਜਦੋਂ ਵੀ ਤੁਸੀਂ ਗਰਮ ਗਰਮ ਜਲੇਬੀਆਂ ਖਾਣੀਆਂ ਹੁਣ ਦੇਸੀ ਘਿਓ ਦੀਆਂ, ਤੇ ਤੁਸੀਂ ਵਿਲੇਜ ਆਫ ਇੰਡੀਆ ਜਾ ਕੇ ਨਹੀਂ ਕਹਿ ਦੋ ਕਿ ਸਾਨੂੰ ਗਰਮ ਜਲੇਬੀ ਚਾਹੀਦੀ ਹੈ, ਤੁਹਾਨੂੰ ਸਿਰਫ ਗਰਮ ਗਰਮ ਜਲੇਬੀਆਂ ਅੰਦਰੋਂ ਕੱਢ ਕੇ ਦੇਣਗੇ।
0: ਚਲੋ ਅੱਜ ਫਰਾਈਡੇ ਹੈ ਤੇ ਹੁਣ ਅਸੀਂ ਫਿਰ ਚਲੋ ਥੋੜੀਆਂ ਬਹੁਤੀਆਂ ਬੋਲੀਆਂ ਬੋਲੀਆਂ ਪਾ ਲਈਏ ਤੇ ਤੁਹਾਡਾ ਫੋਨ ਦਾ ਅਸੀਂ ਇੰਤਜ਼ਾਰ ਕਰਦੇ। ਇਨ ਦਾ ਮੀਨ ਟਾਈਮ ਸੁਣੋ ਤੁਸੀਂ ਪੰਜਾਬੀ ਬੋਲੀਆਂ।

0: ਗੁਰਿਆ ਸਾਹਿਬ, ਮੈਂ ਨਾ ਇੱਕ ਪੜ੍ਹ ਰਿਹਾ ਸੀ ਕਿਤੇ, ਉਹ ਕਹਿੰਦੇ ਵੀ ਅਸੀਂ ਹਮੇਸ਼ਾ ਇਨਸਾਨ ਜਿਹੜਾ ਹੁੰਦਾ ਨਾ, ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਮੈਂ ਕੋਈ ਕੰਮ ਕਰਾਂ ਨਾ ਤੇ ਮੈਨੂੰ ਉਹਦੇ ਵਿੱਚ ਜਿੱਤ ਮਿਲੇ। ਕੋਈ ਇਨਸਾਨ ਐਸਾ ਨਹੀਂ ਜਦੋਂ ਕੋਈ ਕੰਮ ਕਰਦਾ ਨਾ ਤੇ ਉਹਦੇ ਮਨ ਚ ਇਹ ਹੋਵੇ ਮੈਂ ਹਾਰ ਜਾਵਾਂ। ਹਮੇਸ਼ਾ ਉਹਦੀ ਕੋਸ਼ਿਸ਼ ਹੁੰਦੀ ਵੀ ਮੈਂ ਜਿੱਤ ਜਾਵਾਂ, ਮੈਂ ਜਿੱਤ ਜਾਵਾਂ।
1: ਪਰ ਇਹ ਕਿਵੇਂ ਕਹਿੰਦੇ, ਕਈ ਹਾਰ ਕੇ ਵੀ ਜਿੱਤ ਜਾਂਦੇ?
0: ਹਾਂ, ਕਈ ਗੱਲ ਕਈ ਚੀਜ਼ਾਂ ਐਸੀਆਂ ਹੈਗੀਆਂ, ਕਈ ਸਾਡੀ ਜ਼ਿੰਦਗੀ ਦੇ ਵਿੱਚ ਐਸੇ ਐਸਪੈਕਟ ਹੈ ਜਿੱਥੇ ਸਾਨੂੰ ਹਾਰ ਕੇ ਜ਼ਿਆਦਾ ਸਕੂਨ ਮਿਲਦਾ। ਹੁਣ ਤੁਹਾਡਾ ਛੋਟਾ ਜਿਹਾ ਬੱਚਾ ਹੈ, ਤੁਸੀਂ ਬੱਚੇ ਦੇ ਨਾਲ ਘਰੇ ਛੋਟੀਆਂ ਛੋਟੀਆਂ ਗੇਮਾਂ ਜਦੋਂ ਬੱਚੇ ਤੁਹਾਡੇ ਨਾਲ ਖੇਲਦੇ ਹੋ ਨਾ, ਤੁਸੀਂ ਬੱਚੇ ਤੋਂ ਜਦੋਂ ਹਾਰ ਜਾਂਦੇ ਹੋ, ਜਾਣਬੁੱਝ ਕੇ ਹੀ ਹਾਰਦੇ ਹੋ, ਜਿਹੜੀ ਬੱਚੇ ਦੇ ਚਿਹਰੇ ਤੇ ਮੁਸਕਾਨ ਆਉਂਦੀ ਹੈ ਨਾ, ਜਿਹੜੀ ਉਹ ਮੁਸਕਾਨ ਦੇ ਨਾਲ ਤੁਹਾਡੇ ਮਨ ਨੂੰ ਜਿਹੜੀ ਸੰਤੁਸ਼ਟੀ ਮਿਲਦੀ ਹੈ ਨਾ, ਉਹ ਤੁਹਾਨੂੰ ਜਿੱਤ ਕੇ ਵੀ ਨਹੀਂ ਮਿਲ ਸਕਦੀ ਜਿਹੜੀ ਤੁਹਾਨੂੰ ਹਾਰ ਕੇ ਮਿਲਦੀ। ਇਵੇਂ ਤੁਹਾਡੇ ਮਾਂ ਬਾਪ ਹੈ ਘਰ ਦੇ ਵਿੱਚ, ਮਾਂ ਬਾਪ ਵੱਡੇ ਬਜ਼ੁਰਗ ਹੈ, ਕਈ ਵਾਰ ਮਾਂ ਬਾਪ ਤੁਹਾਨੂੰ ਤੁਹਾਡੀ ਗਲਤੀ ਤੋਂ ਥੋੜਾ ਬਹੁਤਾ ਕਿਤੇ ਝਿੜਕਦੇ ਹੈ, ਉਹਨਾਂ ਦੀ ਉਸ ਝਿੜਕ ਨੂੰ ਤੁਸੀਂ ਸਕੂਨ ਰੱਖ ਕੇ ਬਰਦਾਸ਼ਤ ਕਰਕੇ ਤੁਸੀਂ ਬਰਦਾਸ਼ਤ ਕਰ ਲਓ, ਸੁਣ ਲਓ ਜੋ ਕਹਿੰਦੇ ਆ, ਕੋਈ ਗੱਲ ਨਹੀਂ। ਉਹਦੇ ਨਾਲ ਤੁਹਾਨੂੰ ਲੱਗੇਗਾ ਤਾਂ ਥੋੜਾ ਜਿਹਾ, ਲੇਕਿਨ ਜੇਕਰ ਤੁਸੀਂ ਉਹ ਹਾਰ ਗਏ ਨਾ, ਤੁਸੀਂ ਉਹਨਾਂ ਦੇ ਸਾਹਮਣੇ, ਉਹਨਾਂ ਦੀ ਗੱਲਬਾਤ ਦੇ ਸਾਹਮਣੇ, ਜੋ ਉਹਨਾਂ ਦੇ ਮਨ ਦਾ ਸਕੂਨ ਜਿਹੜਾ ਹੋਏਗਾ ਨਾ, ਜੋ ਤੁਸੀਂ ਜਿੱਤੋਗੇ, ਉਹਦਾ ਕੋਈ ਮੁੱਲ ਨਹੀਂ ਹੈ, ਉਹਦੀ ਕੋਈ ਕੀਮਤ ਨਹੀਂ ਹੈ।
1: ਮੈਂ ਡਾਕਟਰ ਸਾਹਿਬ ਫਿਰ ਇੱਕ ਵਾਰ ਦੱਸ ਦਿਆਂ ਕਿ ਪੰਜਾਬੀ ਵਿਰਸਾ ਰੇਡੀਓ ਤੇ ਟੀਵੀ ਪ੍ਰੋਗਰਾਮ ਵੱਲੋਂ ਜਿਹੜਾ ਸਰਬੱਤ ਦੇ ਭਲੇ ਲਈ 3 ਦਿਨਾਂ, ਇਹ 5ਵੇਂ ਸਾਲ ਚ ਹੈ, 5ਵਾਂ ਕੀਰਤਨ ਦਰਬਾਰ ਹੈ ਜਿਹੜਾ 3 ਦਿਨਾਂ ਕੀਰਤਨ ਦਰਬਾਰ ਹੋ ਰਿਹਾ ਹੈ। ਉਸ ਦੇ ਵਿੱਚ ਜਿਹੜੇ ਸਾਡੇ ਭਾਈ ਸਾਹਿਬ ਆ ਰਹੇ ਹਨ, ਭਾਈ ਸਾਹਿਬ ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਸੰਤ ਅਨੂਪ ਸਿੰਘ ਜੀ ਉਨੇ ਵਾਲੇ, ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਭਾਈ ਅਨੰਤਵੀਰ ਸਿੰਘ ਜੀ ਐਲਏ ਵਾਲੇ ਲੋਸ ਏਂਜਲਸ ਤੋਂ, ਭਾਈ ਮਨਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਤੇ ਨਾਲ ਦੇ ਭਾਈ ਜਗਜੀਤ ਸਿੰਘ ਜੀ ਬੱਬੀਹਾ, ਬਹੁਤ ਪਿਆਰਾ ਕੀਰਤਨ ਕਰਦੇ ਹਨ, ਯੰਗ ਨੌਜਵਾਨ ਮੁੰਡੇ ਹਨ, ਪਰ ਬਹੁਤ ਇਹਨਾਂ ਨੂੰ ਗਿਆਨ ਹੈ ਇਹਦੇ ਬਾਰੇ ਵਿੱਚ, ਔਰ ਬਹੁਤ ਹੀ ਵਧੀਆ ਕੀਰਤਨ ਹੁੰਦਾ ਹੈ। ਔਰ ਕੀਰਤਨ ਦਰਬਾਰ ਬਾਰੇ ਤੁਹਾਨੂੰ ਦੱਸ ਦਈਏ ਕਿ ਕੀਰਤਨ ਦਰਬਾਰ ਜਿਹੜਾ ਹੋਣ ਜਾ ਰਿਹਾ 16 ਮਈ, 17 ਮਈ ਤੇ 18 ਮਈ, 16 ਤੇ 17 ਨੂੰ 3 ਵਜੇ ਤੋਂ ਲੈ ਕੇ 10 ਵਜੇ ਤੱਕ, ਔਰ 18 ਮਈ ਨੂੰ ਤੁਹਾਨੂੰ ਪਤਾ ਸੋਮਵਾਰ ਦਾ ਦਿਨ ਹੈ, ਅਗਲੇ ਦਿਨ ਸਾਰਿਆਂ ਕੰਮ 'ਤੇ ਜਾਣਾ ਹੁੰਦਾ ਹੈ, ਉਸ ਦਿਨ 12 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜਾ ਹੈ ਇਹ ਕੀਰਤਨ ਦਰਬਾਰ ਬ੍ਰੈਂਪਟਨ ਫੇਅਰ ਗਰਾਊਂਡ, ਜਿਸ ਦਾ ਐਡਰੈਸ ਹੈ
0: 12942
1: ਹਾਰਟ ਲੇਕ ਰੋਡ ਕੈਲੇਡਨ ਦੇ ਵਿੱਚ। ਔਰ ਤੁਸੀਂ ਸਾਰਾ ਪਹੁੰਚਿਆ, ਇੱਥੇ ਤਰ੍ਹਾਂ ਦੇ ਸਟਾਲ ਵੀ ਲੱਗੇ ਹੋਣਗੇ, ਖਾਣ ਪੀਣ ਦਾ ਪੂਰਾ ਇੰਤਜ਼ਾਮ ਹੋਏਗਾ, ਔਰ ਨਾਲ ਦੀ ਨਾਲ ਵਿਲੇਜ ਆਫ ਇੰਡੀਆ ਵੱਲੋਂ ਤੁਹਾਨੂੰ ਚਾਹ ਦਾ ਲੰਗਰ ਵੀ ਛਕਾਇਆ ਜਾਏਗਾ। ਔਰ ਤੁਸੀਂ ਸਾਰਿਆਂ ਉੱਥੇ ਪਹੁੰਚਣਾ ਹੈ, ਕਾਰ ਪੂਲ ਚੰਗਾ ਕਰੋ ਅਤੇ ਤੁਸੀਂ ਆਪਣੀ ਕਾਰ ਜਿੰਨੇ ਵੱਧ ਤੋਂ ਜਣੇ ਜਾ ਸਕਦੇ ਹੋ ਉਨੇ ਜਣੇ ਜਾਓ, ਕਿਉਂਕਿ ਉੱਥੇ ਕਾਰਾਂ ਦੀ ਪਾਰਕਿੰਗ ਤਾਂ ਬਹੁਤ ਹੈ, ਫਿਰ ਵੀ ਤੁਹਾਨੂੰ ਪਤਾ ਕਿ ਪਾਰਕਿੰਗ ਮੁਸ਼ਕਿਲ ਹੋ ਜਾਂਦੀ ਹੈ, ਇਸ ਲਈ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜੀ ਹੈ ਕਾਰ ਭਰ ਕੇ ਜਾਵੇ, ਅਤੇ ਤਾਂ ਹੀ ਚੰਗੀ ਗੱਲ ਹੈ। ਜੇ ਕੋਈ ਤੁਹਾਡੇ ਆਂਢ ਗੁਆਂਢ ਹੋਰ ਜਾਣ ਵਾਲਾ, ਤੁਸੀਂ 1-2 ਜਗ੍ਹਾ ਇੱਕ ਕਾਰ ਲੈ ਜਾਓ, ਪਰ ਸਾਰੇ ਜਾਓ ਉੱਥੇ। ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਸਿੰਘ ਹਰਜੀਤ 647-448-1000 'ਤੇ ਤੁਸੀਂ ਫੋਨ ਕਰ ਸਕਦੇ ਹੋ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
0: ਹਾਂ, ਸਾਡੇ ਕਾਲਰ ਨੇ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ 0418 ਜੀ, ਸਤਿ
1: ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਪ੍ਰੋਗਰਾਮ ਜੀ, ਸੁਣ ਕੇ ਆਨੰਦ ਆ ਰਿਹਾ।
0: ਢੀਂਡਸਾ ਸਾਹਿਬ, ਢੀਂਡਸਾ ਸਾਹਿਬ ਕੀ ਹਾਲ ਚਾਲ?
2: ਢੀਂਡਸਾ ਬੋਲ, ਹਾਂਜੀ ਹਾਂਜੀ ਸਰ, ਢੀਂਡਸਾ ਬੋਲ ਰਿਹਾ ਸੀ।
0: ਹਾਂਜੀ ਜੀ ਜੀ ਜੀ,
2: ਹਾਂਜੀ, ਉਹ ਗੱਲ ਚੱਲਦੀ ਸੀ ਨਾ ਵੀ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਕਈ ਵਾਰੀ ਐਵੇਂ ਵੀ ਹੋ ਜਾਂਦਾ ਵੀ ਉਹ ਮਤਲਬ ਇਰਾਨ ਜਿਵੇਂ ਵਿਚਾਰਾ ਦੇਖ ਲੋ ਐ ਖੜ ਗਿਆ ਨਾ, ਤੇ ਉਹ ਫੱਫੜ ਜੀ ਫੇਰ ਵੀ ਕਹਿੰਦੇ ਕੈਨੇਡਾ ਨੂੰ 55ਵਾਂ ਸੂਬਾ ਬਣਾਉਣਾ, ਦੱਸੋ
0: ਓਏ, ਉਹ ਤਾਂ ਬੇਵਕੂਫ ਹੈਗਾ ਉਹ ਤਾਂ।
1: ਕੈਨੇਡਾ ਮਿਲ ਕੇ ਆਇਆ, ਕਿਉਂ ਮਿਲਣ ਗਿਆ, ਮੈਂ ਇਹਦੀਆਂ ਕਾਰਾਂ ਇੱਥੇ ਲੈਣ, ਇਹਨਾਂ ਨੇ ਕੰਟੈਕਟ ਕੀਤਾ, ਮੈਂ ਕਾਰ ਵੜਨ ਨਹੀਂ ਦੇਣੀ। ਪਰ ਅੱਜ ਵੇਖੋ ਉਹ ਉਸੇ ਚਾਈਨਾ ਨੂੰ ਕਹਿ ਰਿਹਾ ਕਿ ਉਹਦੇ ਨਾਲ ਤਾਂ ਬੰਦਾ ਹੀ ਕੋਈ ਨੀ,
0: ਬੰਦਾ ਹੀ ਕੋਈ ਨੀ,
1: ਉਹ ਬੰਦਾ ਹੀ ਬੜਾ ਉੱਥੋਂ ਬਿਜ਼ਨਸ।
2: ਕਿਸੇ ਤੇ 200% ਲਾ ਲੈਣਾ ਟੈਰਿਫ, ਕਿਸੇ ਤੇ 900% ਟੈਰਿਫ, ਟੈਰਿਫ ਟੈਰਿਫ, ਉਹ ਗੱਲ ਨਹੀਂ, ਕੋਈ ਕੋਈ ਸਾਨੀ ਆਉਂਦੀ ਗੱਲ, ਕੋਈ ਚੱਜ ਦੀ ਗੱਲ ਸਮਾਜ ਦੇ ਭਲੇ ਦੀ ਹੋਣੀ ਚਾਹੀਦੀ।
0: ਚਲੋ, ਬਹੁਤ ਬਹੁਤ ਸ਼ੁਕਰੀਆ,
2: ਧੰਨਵਾਦ ਜੀ, ਬਹੁਤ ਵਧੀਆ ਸੁਣ ਰਿਹਾ ਪ੍ਰੋਗਰਾਮ, ਬਹੁਤ
1: ਮਿਹਰਬਾਨੀ ਜੀ ਸਾਡੇ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ 5276 ਨੰਬਰ ਹੈ ਜੀ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ,
3: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਵੀਰ ਜੀ,
0: ਸਤਿ ਸ਼੍ਰੀ ਅਕਾਲ ਜੀ,
3: ਮੈਂ ਤੁਹਾਡਾ ਪ੍ਰੋਗਰਾਮ ਰੋਜ਼ ਸੁਣਦੀ ਆ, ਬਹੁਤ ਵਧੀਆ ਵਾ। ਅੱਜ ਮੈਨੂੰ ਚਾਵਲਾ ਜੀ ਦੀ ਬਹੁਤ ਆਇਆ, ਇਹ ਵੀ ਆਇਆ ਸਟੂਡੀਓ ਚ, ਇਹਨਾਂ ਨੂੰ ਵੀ ਵੈਲਕਮ ਕਰਾਂ। ਪਰ ਇਹਨਾਂ ਨੂੰ ਮੈਂ ਦੇਖੋ ਵੀਰ ਜੀ ਨੂੰ ਮੈਂ 26 ਸਾਲ ਤੋਂ ਜਾਣਦੀ ਆ।
0: ਅੱਛਾ ਜੀ, ਵੈਰੀ
3: ਗੁੱਡ। ਅਸੀਂ ਬਹੁਤ ਭੈਣੇ ਇਹਨਾਂ ਦੇ, ਬਾਪੂ ਜੀ ਦਾ ਵੀ ਮੇਰਾ ਦਿਮਾਗ ਚ ਆਇਆ ਵੀ ਬਾਪੂ ਜੀ ਦਾ ਹਾਲ ਚਾਲ ਪੁੱਛਾ, ਭੈਣ ਜੀ ਦਾ।
1: ਬਾਪੂ ਜੀ ਬਿਲਕੁਲ ਠੀਕ ਠਾਕ ਆ ਜੀ, ਬਾਪੂ ਜੀ ਇੰਡੀਆ ਗਏ ਹੋਏ ਆ ਤੇ 11 ਜੂਨ ਨੂੰ ਵਾਪਿਸ ਆਉਣਗੇ। ਹੁਣ ਬਾਪੂ ਜੀ ਤੇ ਮੰਮੀ ਵੀ ਇੰਡੀਆ ਗਏ ਆ, ਉਹਨਾਂ ਨੇ 11 ਜੂਨ ਨੂੰ ਵਾਪਿਸ ਆ ਜਾਣਾ।
3: ਬਹੁਤ ਯਾਦ ਆਉਂਦੀ ਹੈ, ਇੱਥੇ ਹੁੰਦੇ ਸੀ ਨਾ ਤੁਹਾਡੇ ਨੀਅਰ ਸ਼ਾਮ ਫੈਸ਼ਨ ਕੇ,
1: ਇੱਥੇ
3: ਬਹੁਤ ਆਉਂਦੇ ਸੀਗੇ ਤੁਹਾਡੇ ਇੱਥੇ ਲੰਚ ਲੈਣ, ਭਟੂਰੇ ਛੋਲੇ ਲੈਣ।
1: ਹੁਣ ਵੀ ਆਇਆ ਕਰੋ, ਉਹੀ ਭਟੂਰੇ ਛੋਲੇ ਹੁਣ ਮਿਲਦੇ ਆ।
3: ਬਹੁਤ ਮੈਂ ਤੁਹਾਨੂੰ ਜਾਣਦੀ ਹੈ, ਬਹੁਤ ਮੈਂ ਤੁਹਾਡੇ ਇੱਕ ਸਟੋਰ ਤੇ ਆਈ ਸੀ ਮੈਂ 2001 ਚ, ਉਦੋਂ ਮੈਂ ਤੁਹਾਡੇ ਸਟੋਰ ਤੇ ਕੰਮ ਵੀ ਕੀਤਾ।
1: ਨਾਇਬ ਸਿੰਘ ਸੈਣੀ ਉਹਨਾਂ ਦੇ ਭਰਾ ਵੀ ਹੈ, ਕਜ਼ਨ ਨੇ
0: ਜੀ ਜੀ।
1: ਔਰ ਹੁਣ ਅੱਜ ਕੱਲ ਟੋਰਾਂਟੋ ਆਏ ਹੋਏ ਨੇ, ਵੈਸੇ ਟੋਰਾਂਟੋ ਤੋਂ ਗਏ ਸੀ, ਟੋਰਾਂਟੋ ਆਏ ਨੇ ਵਾਪਸ। ਮੀਟ ਐਂਡ ਗ੍ਰੀਟ ਉਹਨੇ ਰੱਖਿਆ ਹੋਇਆ ਸਾਰਿਆਂ ਫਰੈਂਡਾਂ ਨਾਲ, ਦੋਸਤਾਂ ਮਿੱਤਰਾਂ ਨਾਲ। ਜਦੋਂ ਆਉਂਦੇ ਫਿਰ ਜ਼ਿਆਦਾ ਟਾਈਮ ਹੁੰਦਾ ਨਹੀਂ, ਤਾਂ ਕਹਿੰਦੇ ਵੀ ਇੱਕ ਜਗ੍ਹਾ ਇਕੱਠੀ ਰੱਖ ਲਓ। ਗੁਲਾਬ ਸਿੰਘ ਸੈਣੀ ਨੂੰ ਤੁਸੀਂ ਮਿਲਣਾ ਤੇ ਸ਼ਨੀਵਾਰ ਵਾਲੇ ਦਿਨ May 16, 2026 ਟਾਈਮ ਜਿਹੜਾ 2 ਵਜੇ ਤੋਂ ਲੈ ਕੇ 4 ਵਜੇ ਤੱਕ ਦਾ। ਔਰ ਤੁਸੀਂ ਚਾਂਦਨੀ ਵਿਕਟੋਰੀਆ 'ਚ ਉਹਨਾਂ ਨੂੰ ਮਿਲ ਸਕਦੇ, ਵੈਨੂ ਚਾਂਦਨੀ ਵਿਕਟੋਰੀਆ 2939 ਡਰਿਊ ਰੋਡ ਦੇ ਉੱਤੇ ਮਿਸੀ ਸਾਗਾ ਦੇ ਵਿੱਚ ਉਹਨਾਂ ਨੂੰ ਮਿਲ ਸਕਦੇ ਹੋ। ਔਰ ਇਹ ਗੁਲਾਬ ਸਿੰਘ ਸੈਣੀ ਚੇਅਰਮੈਨ ਏਸ਼ੀਅਨ ਕਬੱਡੀ ਫੈਡਰੇਸ਼ਨ
0: ਜੀ ਜੀ ਜੀ
1: ਔਰ ਉਹਨਾਂ ਨੂੰ ਜੀਆਂ ਨੂੰ ਸਾਡੇ ਵੱਲੋਂ ਨਾਲ ਦੀ ਨਾਲ ਸਾਡੇ ਹਰਜੀ ਬਾਜਵਾ ਵੱਲੋਂ ਇਹਨਾਂ ਨੂੰ ਜੀਆਂ ਨੂੰ।
0: ਲੋ ਜੀ, ਇੱਕ ਅਸੀਂ ਥੋੜੀ ਜਿਹੀ ਲੈਣੇ ਆ ਬ੍ਰੇਕ।
4: ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।
5: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ May 16, 17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ। May 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ। ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
0: ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਤੁਹਾਡਾ ਸਾਥ ਬਸ 2-3 ਮਿੰਟ ਹੀ ਬਾਕੀ ਹੈ, ਸਾਡਾ ਪ੍ਰੋਗਰਾਮ ਸਮਾਪਤੀ ਵੱਲ ਵਧ ਰਿਹਾ ਤੇ ਅਸੀਂ ਜੁੜਦੇ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਆਪਣੇ ਕਿਸੇ ਕਾਰੋਬਾਰ ਦੀ, ਕਿਸੇ ਬਿਜ਼ਨਸ ਦੀ, ਕਿਸੇ ਪ੍ਰੋਫੈਸ਼ਨ ਦੀ, ਕੋਈ ਹੁਨਰ, ਕੋਈ ਟੈਲੈਂਟ ਹੈ ਤੁਹਾਡੇ ਕੋਲ ਜਾਂ ਹੋਰ ਕੋਈ ਵੀ ਸਰਵਿਸ ਜਿਹੜੀ ਤੁਸੀਂ ਸੋਸਾਇਟੀ ਤੱਕ ਪਹੁੰਚਾਉਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ 6473657 ਤੇ, ਜਾਂ ਮੇਰਾ ਪਰਸਨਲ ਨੰਬਰ 4372403091। ਤੁਸੀਂ ਸਭ ਲਾਸਟ 2-3 ਮਿੰਟ ਹੈ, ਤੁਸੀਂ ਕੋਈ ਗੱਲ ਕਰਨੀ ਚਾਹੋ
1: ਦੱਸ ਦਿਆਂ ਕਿ ਜੇਕਰ ਤੁਸੀਂ ਘਰ ਲੈਣਾ ਹੈ ਜਾਂ ਵੇਚਣਾ ਹੈ ਜਾਂ ਕਿਰਾਏ ਦੇਣਾ ਹੈ ਕੋਈ ਚੀਜ਼ ਜਾਂ ਪਰਸਨਲ ਜਾਂ ਕੋਈ ਬਿਜ਼ਨਸ ਜਾਂ ਕੋਈ ਰੈਜੀਡੈਂਸ਼ੀਅਲ ਪ੍ਰੋਪਰਟੀ ਲੈਣੀ ਵੇਚਣੀ ਹੈ ਤਾਂ ਇੰਦਰ ਪਾਲ ਅਰੋੜਾ
0: ਜੀ ਜੀ
1: ਜਾਂ ਰਮਨਦੀਪ ਕਥੂਰੀਆ ਨਾਲ ਗੱਲਬਾਤ ਹੋ ਸਕਦੀ ਹੈ। ਉਹਨਾਂ ਨੂੰ ਤੁਸੀਂ ਫੋਨ ਕਰ ਲਓ, ਤੁਹਾਡੀ ਤੁਹਾਡੀ ਵਿੱਤ ਮੁਤਾਬਕ, ਤੁਹਾਡੀ ਲੋੜ ਮੁਤਾਬਕ ਤੁਹਾਨੂੰ ਵਧੀਆ ਘਰ ਲੱਭ ਕੇ ਦੇਣਗੇ ਔਰ ਚੰਗੀ ਪ੍ਰਾਈਸ ਲੈ ਕੇ ਦੇਣਗੇ ਤੁਹਾਡੀ ਲੋੜ ਮੁਤਾਬਕ, ਵਿੱਤ ਮੁਤਾਬਕ। ਪਹਿਲੇ ਆਪ ਇਨਕੁਆਇਰੀ ਕਰਦੇ ਆ, ਪਹਿਲੋਂ ਸਾਥ ਦੇਖਦੇ ਆ, ਉਸ ਤੋਂ ਬਾਅਦ ਤੁਹਾਡਾ ਟਾਈਮ ਖਰਾਬ ਨਹੀਂ ਕਰਦੇ
0: ਜੀ,
1: ਫਿਰ ਤੁਹਾਨੂੰ ਪ੍ਰੋਪਰਟੀ ਦਿਖਾਉਂਦੇ ਆ ਔਰ ਫਿਰ ਤੁਹਾਨੂੰ ਪ੍ਰੋਪਰਟੀ ਵੇਚਦੇ ਆ।
0: ਫੋਨ ਨੰਬਰ ਉਹਨਾਂ ਦਾ 4165254 416 5257 4000। ਬਿਲਕੁਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹਨਾਂ ਦੀ ਡੀਲਿੰਗ ਹੈ ਵੀ ਤੁਹਾਡੀ ਮੋਰਟਗੇਜ ਦੇ ਬਾਰੇ, ਡਾਊਨ ਪੇਮੈਂਟ ਦੇ ਬਾਰੇ ਔਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਹਰ ਚੀਜ਼ ਬੜੇ ਡਿਟੇਲ ਦੇ ਨਾਲ ਤੁਹਾਡੇ ਨਾਲ ਡਿਸਕਸ ਕਰਨਗੇ। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਰਮਨ ਕਥੂਰੀਆ। ਫੋਨ ਨੰਬਰ 4165254100। ਸੋ ਹੁਣ ਦੋਸਤੋ ਸਾਡਾ ਪ੍ਰੋਗਰਾਮ ਦੀ ਸਮਾਪਤੀ ਹੈ, ਸੋਮਵਾਰ ਨੂੰ ਆਪਾਂ ਮਿਲਾਂਗੇ ਕਿਸੇ ਵਧੀਆ ਜੇ ਵਿਸ਼ੇ ਨੂੰ ਲੈ ਕੇ ਇੱਕ ਵਧੀਆ ਜਿਹੀ ਗੱਲਬਾਤ ਦੇ ਨਾਲ ਤੇ ਤੁਹਾਡੇ ਫੋਨ ਦਾ ਸਾਨੂੰ ਇੰਤਜ਼ਾਰ ਰਹਿੰਦਾ।
1: ਆਪਣੀ ਬੋਲੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾਨਾ ਬਜਾ ਦਿਓ, ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ। ਪੰਜਾਬੀ ਪੰਜਾਬੀ ਪੰਜਾਬੀ ਜਿੰਦਾਬਾਦ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: locations in GTA. For more information, visit rajdhanisweets.ca.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।

0: ਫਰਾਈਡੇ ਦੀ ਸ਼ਾਮ ਹੈ, ਲੌਂਗ ਵੀਕਐਂਡ, ਹੈਪੀ ਲੌਂਗ ਵੀਕਐਂਡ ਕਿਵੇਂ ਹੋ? ਫਿਰ ਮੈਂ ਕਿਹਾ ਹੁਣ ਸਾਰੀ ਚੱਕ ਦੀ ਕੰਮ ਨੂੰ ਥੋੜ੍ਹਾ ਜਿਹਾ ਤੁਹਾਡਾ ਮੂਡ ਜਿਹਾ ਬਣਾ ਦਈਏ, ਤੁਸੀਂ ਵੀ ਕਹਿਣ ਜੋਗੇ ਹੋ ਕਿ ਨਵੀਂ ਨੇ ਵੀ ਆ ਕੇ ਬਸ ਕੋਈ ਢਿੱਲ ਨਹੀਂ ਵਰਤੀ, ਚੱਕ ਤੇ ਫੱਟੇ ਤੇ ਨਾਲ ਹੀ ਪੰਜਵੀਂ ਗੇਅਰ ਪਾਤੀ। ਸੋ ਹੈਪੀ ਵਿਕਟੋਰੀਆ ਡੇ, ਹੈਪੀ ਲੌਂਗ ਵੀਕਐਂਡ, ਬੈਸਟ ਵਿਸ਼ੇਸ ਸਾਰਿਆਂ ਨੂੰ ਤੇ ਸਾਡੇ ਵੱਲੋਂ ਬਹੁਤ ਸਾਰਾ ਪਿਆਰ। 9 ਵਜੇ ਤੱਕ ਅਸੀਂ ਤੁਹਾਡੇ ਨਾਲ, ਤੁਸੀਂ ਸਾਡੇ ਨਾਲ, ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ, ਹੈ ਨਹੀਂ ਲੋਕਾਂ ਨੂੰ ਬੋਲਣ ਦੇ। ਸੋ ਆ ਜਾਓ ਫਿਰ ਲਾਉਣੇ ਰੌਣਕ। ਸਟੂਡੀਓ ਦਾ 9056733337, 9056733337 ਰੌਣਕ ਮੇਲਾ ਸ਼ੁਰੂ ਹੈ ਤੇ ਲੌਂਗ ਵੀਕਐਂਡ ਵੀ ਸ਼ੁਰੂ ਹੈ। ਵੀਕਐਂਡ ਦੇ ਆਉਣ ਨਾਲ ਦੇਖੋ ਮੌਸਮ ਵੀ ਬਹੁਤ ਪਿਆਰਾ, ਬੜਾ ਮਿੱਠਾ, ਤੇ ਬਸ ਧੁੱਪ ਨਿਕਲੀ ਆਈ ਤੇ ਮਦਰ ਨੇਚਰ, ਕੁਦਰਤ ਨੇ ਵੀ ਕਿਹਾ ਯਾਰ ਕਿ ਲੋਕਾਂ ਨੇ ਲੌਂਗ ਵੀਕਐਂਡ ਇੰਜੋਏ ਕਰਨਾ ਤੇ ਥੋੜ੍ਹੀ ਜਿਹੀ ਗਰਮੀ ਕਰ ਦਈਏ, ਧੁੱਪ ਕਰ ਦਈਏ ਤੇ ਥੋੜ੍ਹਾ ਜਿਹਾ ਲੋਕਾਂ ਦੀ ਇੰਟਰਟੇਨਮੈਂਟ ਤਾਂ ਹੋ ਜਾਵੇ। ਮੌਸਮ ਵਧੀਆ ਯਾਰ, ਸੋਹਣਾ ਦਿਨ ਲੱਗਿਆ। ਹੋਰ ਸੁਣਾਓ ਕਿਵੇਂ ਹੋ, ਕੀ ਪਲਾਨ ਹੈ ਅੱਜ? ਕੰਨ ਕਰ ਗੱਲ ਸੁਣ, ਮੱਖਣਾ ਹੈ ਤੈਨੂੰ ਪਿਆਰ ਦਾ ਮੈਂ ਵੱਲ ਦੱਸਣਾ। ਸੋ ਅੱਜ ਕੱਲ੍ਹ ਕੰਨ ਕਰ ਗੱਲ ਸੁਣਨ ਦੀ ਲੋੜ ਨਹੀਂ, ਕਿਉਂਕਿ ਖੁੱਲੇ ਆਮ ਹੀ ਲੋਕ ਕਹੀ ਜਾਂਦੇ ਆ, ਜੋ ਕਹਿਣਾ ਪਹਿਲਾਂ ਹੁੰਦਾ ਸੀਗਾ ਕਿ ਥੋੜ੍ਹੇ ਚੁੱਪ ਚੁਪੀਤੇ ਕੰਨ 'ਚ ਗੱਲ ਪਾ ਦੇ ਜਿਹੜੀ ਪਾਉਣੀ ਹੈ, ਹੋਰ ਕਿਸੇ ਨੂੰ ਨਾ ਪਤਾ ਲੱਗੇ, ਹੈਂ। ਸੋ ਹੌਲੀ ਹੌਲੀ ਕੋਈ ਨਾ ਕੋਈ ਗੱਲ ਕਹੀ ਜਾਂਦੀ ਸੀ, ਹੁਣ ਤਾਂ ਸਪੀਕਰ ਫੋਨ ਲਾ ਕੇ ਅਗਲਾ ਦੱਸਦਾ ਵੀ ਮੈਂ ਤੈਨੂੰ ਪਿਆਰ ਕਰਦਾ, ਕਰਦੀ ਹਾਂ। ਸੋ ਚਲੋ ਜ਼ਮਾਨੇ ਦੇ ਨਾਲ ਨਾਲ ਚੇਂਜ ਹੋਣਾ ਜ਼ਰੂਰੀ ਹੈ। ਅਤੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਪ੍ਰਦੀਪ ਭਾਅ ਜੀ ਵੱਲੋਂ। ਦੇਖੋ ਤੁਹਾਡੇ ਕੋਈ ਵੀ ਅਪਲਾਇੰਸਿਸ ਪੁਰਾਣੇ ਨੇ, ਉਹ ਖਰਾਬ ਹੋ ਗਏ, ਵਾਸ਼ਰ, ਡਿਸ਼ ਵਾਸ਼ਰ, ਡਰਾਇਰ, ਟੀਵੀ, ਪ੍ਰਦੀਪ ਜੀ ਐਨ ਫਿਕਸ ਕਰਕੇ ਨਵੇਂ ਬਣਾ ਦੇਣਗੇ। ਪ੍ਰਦੀਪ ਜੀ ਦਾ ਨੰਬਰ ਹੈ 647-622-3203। ਪ੍ਰਦੀਪ ਭਾਜੀ ਬਹੁਤ ਹੀ ਸੋਹਣਾ ਕੰਮ ਕਰਦੇ ਆ, 647-622-3203 ਮਿਸਟਰ ਪ੍ਰਦੀਪ। ਤੇ ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਭਾਜੀ, ਅਗਰ ਤੁਸੀਂ ਨਵੀਂ ਕਿਚਨ ਰੈਡੀ ਕਰਾਉਣੀ ਹੈ ਤਾਂ ਨਿਊ ਹਾਈਟਸ ਕਿਚਨ ਨੂੰ ਜ਼ਰੂਰ ਜ਼ਰੂਰ ਜ਼ਰੂਰ ਫੋਨ ਕਰੋ। ਬਹੁਤ ਹੀ ਖਾਸ ਡਿਸਕਾਊਂਟ ਸਾਡੇ ਰੈਫਰੈਂਸ ਤੇ ਭਾਜੀ ਦੇਣਗੇ, ਉਹਦੇ ਨਾਲ ਨਾਲ ਤੁਸੀਂ ਸਾਡਾ ਨਾਮ ਲੈ ਦਿਓ। ਇੱਕ ਡਬਲ ਅੰਡਰਮਾਊਂਟ ਦਾ ਸਿੰਕ ਤੁਹਾਨੂੰ ਬਿਲਕੁਲ ਫ੍ਰੀ ਦੇ ਰਹੇ ਨੇ। ਜਸਪਾਲ ਬਾਈ ਜੀ ਦਾ ਫੋਨ ਨੰਬਰ ਹੈ 416-859-1920। ਹਾਈ ਐਂਡ ਕਿਚਨਸ, ਕਾਊਂਟਰ ਟੋਪ, ਵੈਨਿਟੀਜ, ਬਾਰ ਰੈਡੀ ਕਰਾਉਣਾ, ਟੀਵੀ ਯੂਨਿਟ ਰੈਡੀ ਕਰਾਉਣੇ ਆ, 416-859-1920। ਓ ਲੱਕੀ ਜੀ ਕਿਵੇਂ ਹੋ?
1: ਵਧੀਆ ਨਵੀਂ ਵੀਰ,
0: ਕੀ ਬਣਦਾ?
1: ਕੈਲੀਫੋਰਨੀਆ ਦਾ ਨਾਲੇ ਸਾਨੂੰ ਕ੍ਰਿਕਟ ਮੈਚ ਲਾਉਣੇ ਆ, ਦੋ ਦਿਨ ਆਪਣੇ ਹੀ ਮੈਂ ਕ੍ਰਿਕਟ ਦੀ ਨਾ ਆਪਾਂ ਕ੍ਰਿਕਟ ਖੇਡਦੇ ਆ ਤੇ ਨਾਲੇ ਉਹ ਲੈ ਕੇ ਆਇਆ ਉਧਰ ਲਾਇਆ ਉਧਰਲੀ ਆਪਣੀ ਕਿਹੜੀ ਆ, ਇੱਕ ਮਿੰਟ ਰੁਕਿਓ, ਬੁਲੇਟ ਬੁਲੇਟ ਅਮੈਰੀਕਨ ਸਕੌਚ
0: ਕਿਹੜੀ ਆ? ਬੁਲੇਟ ਯਾਰ ਮੈਂ ਪਹਿਲੀ ਵਾਰ ਸੁਣੀ ਆ, ਬੁਲੇਟ ਸਕੌਚ।
1: ਹਾਂ ਬੁਲੇਟ ਸਕੌਚ,
0: ਇਹ ਤਾਂ ਯਾਰ ਨਾਮ ਤੋਂ ਹੀ ਬੜੀ ਖਤਰਨਾਕ ਆ, ਬਾਲੀ ਨਾ ਪੀ ਲਿਓ ਤੁਸੀਂ ਵੀ, ਬੁਲੇਟ ਵਾਂਗੂ ਉੱਡਦੇ ਜਾਣਾ ਫਿਰ।
1: ਨਹੀਂ ਨਹੀਂ ਭਰਾ, ਇੰਨਾ ਨਹੀਂ ਅਸੀਂ ਹੈਗੇ।
0: ਇਹ ਅੱਛਾ, ਇਹ ਆ ਬਰਬਨ ਹੈ?
1: ਹਾਂ ਬਰਬਨ ਹੈਗੀ ਆ। ਮੈਂ ਕਿਹਾ ਮੈਨੂੰ ਬਾਈ ਨੇ ਪੁੱਛਿਆ ਸੀ, ਮੈਂ ਕਿਹਾ ਸਕੌਚ ਲੈ ਆਈਏ, ਕਹਿੰਦਾ ਅਸੀਂ ਕਹਿੰਦਾ ਅਸੀਂ ਸਕੌਚ ਲਈ ਫੇਮਸ ਨਹੀਂ ਆ, ਮੈਂ ਤਾਂ ਉਹ
0: ਬੋਲ ਨੀ ਯਾਦ ਹੁਸਤਿੰਦਰ ਦਾ ਗਾਣਾ ਕਿ ਹੋਰ ਕੀ ਚਾਹੀਦਾ ਜੱਟਾਂ ਨੂੰ,
1: ਬਸ ਬਸ
0: ਪੈਗ ਲਾਉਣ ਨੂੰ ਹੋਵੇ ਤੇ ਫਿਸ਼ ਖਾਣ ਨੂੰ ਹੋਵੇ, ਨੀ ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ,
1: ਹੋਰ ਕੀ ਚਾਹੀਦਾ ਯਾਰ। ਇੱਕ ਮੈਂ ਵੀ ਭਰਾ ਲਾਉਣਾ ਸੀ ਸੌਂਗ, ਇੱਕ ਨਾ ਰਣਜੀਤ ਬਾਵੇ ਦਾ ਆਇਆ ਹਾਈਪ, ਆਪਣੇ ਸ਼ੋਅ ਦੀ ਪੂਰੀ ਵਾਈਬ ਮੈਚ ਹੁੰਦੀ ਹੈ ਨਾ,
0: ਹਾਈਪ ਹਾਈਪ ਵੀ ਲਾ ਦਿੰਦੇ ਆ, ਕੋਈ ਚੱਕਰ ਨੀ। ਸੋ ਹਾਈਪ ਤਾਂ ਹੀ ਯਾਰ ਬਣੂਗੀ ਜੇ ਪੰਜਾਬ ਵਾਲੇ ਜਿੱਤ ਜਾਣਗੇ ਪਰਸੋਂ ਨੂੰ।
1: ਦੇਖੋ ਭਰਾ ਹੁਣ ਸਪੋਰਟ ਪੂਰੀ ਹੈ, ਹੁਣ ਉਦਾਂ ਹੈਗੇ
0: ਲੈ, ਤੁਸੀਂ ਕਾਹਦੀ ਸਪੋਰਟ ਤੁਹਾਡੀ ਪੂਰੀ ਹੈ? ਹੈ ਕਹਿਤਾ ਕਿ ਆਈ ਕੁਇਟ ਸਪੋਰਟਿੰਗ ਪੰਜਾਬ ਕਿੰਗਸ,
1: ਯਾਰ ਭਰਾ ਕੁਛ ਕਰਦੇ ਹੀ ਨੀ, ਅਖੀਰਲੇ ਓਵਰ ਫਸਾ ਕੇ ਬਹਿ ਜਾਂਦੇ ਆ, ਤਿੰਨ ਬੋਲਾਂ ਦੇ ਲਾਸਟ ਓਵਰ ਕੋਈ ਕੱਢਣ ਵਾਲਾ ਹੀ ਨਹੀਂ, ਉਹਨਾਂ ਦੀਆਂ ਟੀਮਾਂ ਤੋਂ ਆਪਾਂ ਹਾਰ ਰਹੇ ਹਾਂ ਜਿਨ੍ਹਾਂ ਨੇ ਆਪਾਂ 250 ਰਨ।
0: ਕੋਈ ਨਾ, ਹੁਣ ਭਾਵੇਂ ਬੰਗਲੌਰ ਵਾਲੇ ਤਕੜੇ ਆ, ਆਪਾਂ ਉਹਨਾਂ ਨੂੰ ਹਰਾ ਦੇਣਾ, ਦੇਖੀ ਚੱਲਿਓ।
1: ਅੱਜ ਵੀ ਤੁਸੀਂ ਦੇਖਿਆ ਲਖਨਊ ਵਾਲਿਆਂ ਨੇ ਮੈਚ ਫਸਾਤਾ ਸੀਗਾ, ਲਖਨਊ ਸਭ ਤੋਂ ਬੋਟਮ ਦੇ ਆ।
0: ਚਲੋ ਗੁੱਡ ਲੱਕ, ਇੰਜੋਏ ਕਰੋ ਆਪਣੀ ਬੁਲੇਟ ਨੂੰ ਤੇ ਹੈਵ ਅ ਗੁੱਡ ਵੀਕਐਂਡ।
1: ਯੂ ਟੂ ਬਾਏ
0: ਥੈਂਕ ਯੂ ਸਰ ਥੈਂਕ ਯੂ ਐਚ ਕੇ ਮੂਵਰਸ ਨੂੰ ਸਾਰੇ ਯਾਦ ਰੱਖੋ ਨੰਬਰ ਵਨ ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ ਤੇ ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ ਜੇ ਤੁਹਾਡੀ ਕਲੋਜ਼ਿੰਗ 6-7 ਮਹੀਨਿਆਂ ਨੂੰ ਹੈ ਨਾ ਤਾਂ 416-524-6704 ਐਚ ਕੇ ਮੂਵਰਸ 416-524-6704 ਰਾਜਵੰਤ ਕੌਰ ਨੂੰ ਯਾਦ ਰੱਖੋ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ ਤਾਂ ਰਾਜਵੰਤ ਕੌਰ ਰਾਜਵੰਤ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਰਾਜਵੰਤ ਤੁਹਾਨੂੰ 25 ਤੋਂ ਵੱਧ ਕੰਪਨੀਆਂ ਤੋਂ

0: ਵਿੱਚ ਬਜੈਰੋ ਦੇ ਰੱਖ ਲਈ ਦੇਸੀ ਗਨ। ਸੋ ਪ੍ਰਭ ਹੁਣੇ ਬਸ ਅੱਜ ਮੈਨੂੰ ਲੱਗਦਾ ਕਿ ਗਨ ਦੇ ਪਟਾਕਿਆਂ ਦਾ ਕੰਮ ਕਰਨਗੇ, ਜਿਹੜੇ ਹਿਸਾਬ ਨਾਲ ਡੀਲਾਂ ਲੈ ਕੇ ਪ੍ਰਭ ਹੁਣੇ ਹਾਜ਼ਰ ਨੇ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ ਤੋਂ ਅਸੀਂ ਲਾਈਵ ਹਾਂ, ਅਸੀਂ ਜੁੜ ਚੁੱਕੇ ਹਾਂ, ਪ੍ਰਭ ਸਾਡੇ ਨਾਲ ਨੇ ਤੇ ਦੇਖਦੇ ਫਿਰ ਕੀ ਡੀਲਾਂ ਨੇ ਜੀ ਪ੍ਰਭ।
1: ਜੀ ਬਿਲਕੁਲ ਨਵੀਂ ਵੀਰੇ, ਹਮੇਸ਼ਾ ਦੀ ਤਰ੍ਹਾਂ ਗ੍ਰੈਂਡ ਹੋਮ ਫਰਨੀਚਰ ਕੁਛ ਨਵਾਂ ਕਰਦਾ। ਉਹ ਡੀਲਾਂ ਦੀ ਜਿਵੇਂ ਤੁਸੀਂ ਗੱਲ ਕੀਤੀ, ਅੱਜ ਸੁਨਹਿਰੀ ਦਿਨ ਆ, ਸੋਨੇ ਦੇ ਰੰਗ ਵਰਗਾ ਅੱਜ ਧੁੱਪ ਚੜੀ ਹੋਈ ਆ। ਸੋ ਅੱਜ ਸਾਰਿਆਂ ਨੂੰ ਖੁੱਲਾ ਸੱਦਾ, ਵਿਕਟੋਰੀਆ ਡੇ ਤੇ, ਲੌਂਗ ਵੀਕਐਂਡ ਤੇ ਅਮੇਜ਼ਿੰਗ ਡੀਲਾਂ ਤੇ ਅਮੇਜ਼ਿੰਗ ਤੋਹਫੇ। ਬਾਈ ਜੀ ਉਹ ਜਿਹੜਾ ਪਿੱਛੇ ਆਫਲੋਡ ਹੋ ਰਿਹਾ, ਉਹ ਸਾਰਾ ਤੋਹਫੇ ਦੇਣੇ ਆ ਕਿ ਵੇਚਣੇ ਆ?
2: ਨਹੀਂ ਜੀ, ਦੇਣੇ ਆ ਤੋਹਫੇ। ਤੋਹਫੇ ਕਦੀ ਵਿਕਦੇ ਨਹੀਂ ਹੁੰਦੇ, ਜਦੋਂ ਪੰਜਾਬੀ ਲਹਿਰਾਂ ਦੇ ਪਰਿਵਾਰ ਆਉਂਦੇ ਆ ਤੋਹਫੇ ਫਿਰ ਦਿੱਤੇ ਜਾਂਦੇ ਆ, ਕਿਉਂਕਿ ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ ਚੱਲਦਾ ਵੀ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ। ਬਾਈ ਜੀ ਬਹੁਤ ਸਾਰੇ ਪਰਿਵਾਰ ਜਿਹੜੇ ਪੰਜਾਬੀ ਲਹਿਰਾਂ ਦੇ ਸਾਡੇ ਕੋਲ ਪਹੁੰਚ ਵੀ ਰਹੇ ਨੇ। ਇੱਕ ਬਾਈ ਜੀ ਸਵੇਰੇ ਨਿਆਗਰਾ ਫਾਲਸ ਤੋਂ ਆ ਕੇ ਐਲ ਸੀ ਸੁਪਰ ਸੈਟ ਲੈ ਕੇ ਗਏ ਨੇ। ਸੋ ਵਿਕਟੋਰੀਆ ਡੇ ਜਿਹੜੀ ਲੌਂਗ ਵੀਕਐਂਡ ਸੇਲ ਜਿਹੜੀ ਸਟਾਰਟ ਹੋ ਚੁੱਕੀ ਆ, ਪਰਿਵਾਰ ਜਿਹੜੇ ਫਾਇਦਾ ਲੈ ਰਹੇ ਨੇ, ਵੱਡੀ ਵੱਡੀ ਸੇਵਿੰਗ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ 6885 ਟੋਮਕਨ ਰੋਡ ਦੇ ਉੱਪਰ। ਬਾਈ ਜੀ ਜੇ ਤੁਸੀਂ ਟਰਕੀ ਸਟਾਈਲ ਦੇ ਸੁਪਰ ਸੈਟ ਲੈਣੇ ਨੇ, ਬਹੁਤ ਸਾਰੀ ਇਨਵੈਂਟਰੀ ਪਰ ਡਿਸਕਾਊਂਟਡ ਪ੍ਰਾਈਸ ਤੇ, ਵਿਕਟੋਰੀਆ ਡੇ ਸਪੈਸ਼ਲ ਹਾਈਡ੍ਰੋਲਿਕ ਬੈਡਰੂਮ ਸੈੱਟ, ਪਾਵਰ ਰਿਕਲਾਈਨਰ, ਆਲੇ ਦਰਜੇ ਦਾ ਜਿਹੜਾ ਫਰਨੀਚਰ ਸਾਡੇ ਕੋਲ ਲੱਗਾ ਹੋਇਆ ਤੇ ਲੱਗਾ, ਪਰ ਵਿਕਟੋਰੀਆ ਡੇ ਸਪੈਸ਼ਲ ਡਿਸਕਾਊਂਟਡ ਪ੍ਰਾਈਸ ਤੇ ਤੇ ਨਾਲ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਬਾਈ ਜੀ ਇੱਕ ਅੱਜ ਡੀਲ ਇੱਦਾਂ ਦੀ ਦੇਣ ਲੱਗੇ ਆ, ਬਹੁਤ ਵਾਰੀ ਤੁਸੀਂ ਸੁਣਿਆ ਹੋਣਾ ਕਿ ਸੋਫਾ ਸੈੱਟ ਬਾਏ ਕਰੋ ਤੇ ਕੰਫਰਟੇਬਲ ਫ੍ਰੀ ਹੁੰਦਾ। ਕਦੀ ਸੁਣਿਆ ਵੀ ਕੰਫਰਟੇਬਲ ਬਾਏ ਕਰੋ ਤੇ ਸੋਫਾ ਫ੍ਰੀ ਹੋਊਗਾ? ਨਹੀਂ ਹੁਣੇ ਨਹੀਂ। ਓਕੇ ਐਗਜ਼ਾਮਪਲ ਦਿੰਦੇ ਆ ਤੁਹਾਨੂੰ, ਵਿਕਟੋਰੀਆ ਡੇ ਇਹ ਗ੍ਰੈਂਡ ਫਰਨੀਚਰ ਆ, ਹਮੇਸ਼ਾ ਵੱਖਰਾ ਹੀ ਕਰਦਾ ਜਦੋਂ ਵੀ ਕਰਦਾ, ਕਲਾਸ ਦਾ ਮਾਡਰਨ ਕੰਫਰਟੇਬਲ। ਬਾਈ ਜੀ ਉੱਪਰ ਵੀ ਗਲਾਸ ਲੱਗਾ ਹੋਊਗਾ, ਥੱਲੇ ਵੀ ਸ਼ੈਲਮ ਬਣੀ ਹੋਊਗੀ, ਸਟੇਨਲੈਸ ਸਟੀਲ ਦੀਆਂ ਲੈਕਸ ਲੱਗੀਆਂ ਹੋਣਗੀਆਂ, ਗਲਾਸ ਦਾ ਮਾਡਰਨ ਕੰਫਰਟੇਬਲ ਜਿਹਦੀ ਵਰਥ 500-600 ਆ। ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਕਲਾਸ ਦਾ ਮਾਡਰਨ ਕੰਫਰਟੇਬਲ ਨਾ 600 ਨਾ 500 ਨਾ 400 ਨਾ 350 ਨਾ 300 ਗਲਾਸ ਦਾ ਮਾਡਰਨ ਕੰਫਰਟੇਬਲ, ਸਿਰਫ 299 ਦਾ ਗਲਾਸ ਦਾ ਮਾਡਰਨ ਕੰਫਰਟੇਬਲ, 299 ਇੱਥੇ ਹੀ ਬਸ ਨੀ, ਗਲਾਸ ਦਾ ਮਾਡਰਨ ਕੰਫਰਟੇਬਲ ਬਾਏ ਕਰੋ 299 ਦਾ। ਐਲ ਸ਼ੇਪ ਦਾ ਸੋਫਾ, ਐਲ ਸ਼ੇਪ ਦਾ ਸੋਫਾ ਫ੍ਰੀ ਫ੍ਰੀ ਫ੍ਰੀ, ਇਹਨੂੰ ਕਹਿੰਦੇ ਆ ਗ੍ਰੈਂਡ ਫਰਨੀਚਰ। 6885 ਟੋਮਕਨ ਰੋਡ ਦੇ ਉੱਪਰ ਪਰਿਵਾਰ ਪਹੁੰਚ ਜਾਣਾ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਲੌਂਗ ਵੀਕਐਂਡ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ। ਚਾਹੇ ਟਰਕੀ ਦੇ ਸੁਪਰ ਸੈੱਟ ਵੀ ਬਹੁਤ ਸਾਰੀ ਇਨਵੈਂਟਰੀ ਨਵੀਂ ਆ, ਪਾਵਰ ਰਿਕਲਾਈਨਰ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕੰਫਰਟੇਬਲ, 20,000 ਸਕੁਅਰ ਫੁੱਟ ਸ਼ੋਰੂਮ ਦੇ ਵਿੱਚ ਤੁਹਾਡਾ ਵੈਲਕਮ ਕੀਤਾ ਜਾ ਰਿਹਾ ਤੇ ਡਿਸਕਾਊਂਟ ਤੇ ਤੋਹਫੇ ਇੰਤਜ਼ਾਰ ਕਰ ਰਹੇ ਨੇ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਬਾਈ।
0: ਵੈਰੀ ਗੁੱਡ। ਸੋ 6685 ਟੋਮਕਨ ਰੋਡ, 6685 ਟੋਮਕਨ ਰੋਡ, ਹੁਣੇ ਪਹੁੰਚੋ। ਅੱਜ ਕੱਲ੍ਹ ਪਰਸੋਂ ਡੀਲ ਹੈ, ਬਟ ਅੱਜ ਪਹੁੰਚੋਗੇ ਅਸੀਂ ਤੁਹਾਨੂੰ ਤੋਹਫੇ ਤੋਹਫੇ ਤੋਹਫੇ ਤੋਹਫੇ ਦਵਾਵਾਂਗੇ। ਸੋ ਪਹੁੰਚੋ ਤੇ ਲੱਗ ਗਈਆਂ ਨੇ ਰੌਣਕਾਂ ਐਟ ਗ੍ਰੈਂਡ ਹੋਮ ਫਰਨੀਚਰ।

0: ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਸਤਿੰਦਰਪਾਲ ਸਿੰਘ ਸਿੱਧਵਾਂ ਵੱਲੋਂ ਵੀ ਪੂਰੀ ਸਾਡੀ ਕਮਿਊਨਿਟੀ ਨੂੰ, ਕਿਉਂਕਿ ਫਰਾਈਡੇ ਆ ਔਰ ਲੌਂਗ ਵੀਕਐਂਡ ਹੈ ਤੇ ਇਸ ਅਸੀਂ ਤੁਹਾਡੇ ਨਾਲ ਗੱਲਬਾਤਾਂ ਕਰਨ ਵਾਸਤੇ ਰੈਡੀ ਹੋ ਗਏ ਹਾਂ ਔਰ ਤੁਸੀਂ ਸਾਡੇ ਨਾਲ 905-673-3337 'ਤੇ ਗੱਲਬਾਤ ਕਰ ਸਕਦੇ ਹੋ। ਹਸਤਿੰਦਰ ਦਾ ਗੀਤ ਬੜਾ ਖੂਬਸੂਰਤ, ਚਿੱਟੇ ਪਾਉਣ ਨੂੰ ਤੇ ਕਾਲੀ ਖਾਣ ਨੂੰ, ਓ ਵਾਈ ਗੋਡ, ਮੁੰਡਿਓ ਗੱਭਰੂ ਕਿਆ ਬਾਤ ਆ। ਖੈਰ ਦੇਖਦੇ ਹਾਂ ਕੀ ਕੁਛ ਹੁੰਦਾ ਅੱਜ ਪੰਜਾਬੀ ਲਹਿਰਾਂ ਪ੍ਰੋਗਰਾਮ ਵਿੱਚ। ਨਵੀਂ ਸਿੱਧੂ ਤੇ ਸਤਿੰਦਰਪਾਲ ਸਿੱਧਵਾਂ ਤੁਹਾਡੇ ਵਾਸਤੇ ਬੜਾ ਖੂਬਸੂਰਤ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਚਨਾ ਦੇਣੀ ਚਾਹੁੰਦਾ ਕਿ ਜਿਵੇਂ ਅੱਜ ਦੁਪਹਿਰੇ ਵੀ ਮੈਂ ਪੰਜਾਬੀ ਵਿਰਸਾ ਤੇ ਬੋਲਦਿਆਂ ਕਿਹਾ ਸੀ ਕਿ ਕੱਲ੍ਹ ਨੂੰ, ਪਰਸੋਂ ਨੂੰ ਤੇ ਮੰਡੇ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ 3 ਦਿਨਾਂ ਦਾ ਕੀਰਤਨ ਦਰਬਾਰ ਹੋ ਰਿਹਾ। ਤੋ ਸਾਰੀਆਂ ਸੰਗਤਾਂ ਨੂੰ ਹੁੰਮ ਹੁਮਾ ਕੇ ਬ੍ਰੈਂਪਟਨ ਫੇਅਰ ਗਰਾਊਂਡਸ ਵਿੱਚ ਕਹਿੰਦੇ ਨੇ ਕਿ ਬਹੁਤ ਹੀ ਗੁਰੂ ਦੀ ਪਵਿੱਤਰ ਬਖਸ਼ਿਸ਼ ਹੋ ਰਹੀ ਹੈ ਅਤੇ ਇਹ ਨਜ਼ਾਰਾ ਸਾਲ ਵਿੱਚ ਇੱਕ ਵਾਰੀ ਵੇਖਣ ਨੂੰ ਮਿਲਦਾ। ਇੰਨੇ ਮਹਾਨ ਕੀਰਤਨੀਏ ਔਰ ਇੰਨਾ ਮਹਾਨ ਜਿਹੜੇ ਸਮਾਗਮ ਨੇ ਉਹ ਚਾਰੇ ਪਾਸੇ ਤੁਹਾਨੂੰ ਸਿੱਖ ਸੰਗਤਾਂ ਗੁਰੂ ਦੇ ਜੈਕਾਰੇ ਛੱਡਦੀਆਂ, ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਇਹ ਕਹਿੰਦੀਆਂ ਹੋਈਆਂ ਉੱਥੇ ਨਜ਼ਰ ਆਉਣਗੀਆਂ। ਅਤੇ ਕੀਰਤਨ ਦਰਬਾਰ ਦੇ ਵਿੱਚ ਤੁਹਾਡੇ ਲਈ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਸੰਤ ਰੂਪ ਸਿੰਘ ਜੀ ਉਨਾ ਸਾਹਿਬ ਵਾਲੇ ਔਰ ਭਾਈ ਬੰਬੀਹਾ ਜੀ ਅਤੇ ਨਾਲ ਦੀ ਨਾਲ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਅਤੇ ਅਨੰਤਵੀਰ ਸਿੰਘ ਜੀ, ਹੋਰ ਬਹੁਤ ਸਾਰੇ ਹੀ ਜਿਹੜੇ ਸਾਡੇ ਕੀਰਤਨ ਦੇ ਮਹਾਰਥੀ ਨੇ ਉਹ ਇਸ ਕੀਰਤਨ ਦਰਬਾਰ ਵਿੱਚ ਤੁਹਾਨੂੰ ਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੋੜਨਗੇ। ਸੋ ਹੁਮ ਹੁਮਾ ਕੇ ਤੁਸੀਂ ਪਹੁੰਚਣਾ ਹੈ, ਸੇਵਾ ਕਰਨੀ ਹੈ ਅਤੇ ਉਹਦੇ ਲਈ ਜਾਣਕਾਰੀ ਵਾਸਤੇ 647-448-1000 ਟੈਲੀਫੋਨ ਨੰਬਰ ਹੈ, ਸੇਵਾ 2022@yahoo.com 'ਤੇ ਤੁਸੀਂ ਆਪਣੀ ਦਸਾਨਾਂ ਦੀ ਕਿਰਤ ਵਿੱਚੋਂ ਸੇਵਾ ਭੇਜ ਦੇ ਸਕਦੇ ਹੋ, ਜ਼ਰੂਰ ਭੇਜੋ। ਪ੍ਰੋਗਰਾਮ ਪੰਜਾਬੀ ਲਹਿਰਾਂ ਅਤੇ ਅਸੀਂ ਕੁਝ ਕੁ ਤੁਹਾਡੇ ਵਾਸਤੇ ਸਾਡੇ ਸਪੋਂਸਰਸ ਦੇ ਸੰਦੇਸ਼, ਕੁਝ ਹੋਰ ਗੱਲਬਾਤ ਤੁਹਾਡੇ ਨਾਲ ਕਰਾਂਗੇ। ਪਰ ਹਾਲ ਦੀ ਘੜੀ ਸਾਡੇ ਨਾਲ ਵੇਖਦੇ ਹਾਂ ਕਿ 7143 ਜੀ ਵੈਲਕਮ।
1: ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।
1: ਜਿੱਦਾਂ ਦਾ ਮਾਹੌਲ ਚੱਲਦਾ ਹੋਵੇ ਹੁਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਨਹੀਂ ਕਰਨੀ ਚਾਹੀਦੀ ਫਤਿਹ ਤਾਂ
1: ਲੈ ਕੇ ਆਏ ਜੀ।
0: ਹਾਂ
1: ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆਏ ਹਾਂ ਤੁਹਾਡਾ ਹੀ। ਵੈਸੇ ਤਾਂ ਜਿੱਦਾਂ ਕਹਿੰਦੇ ਹੁੰਦੇ ਆਸ਼ੀਰਵਾਦ ਉਹਨਾਂ ਨੂੰ, ਹਰਜੀਤ ਸਿੰਘ ਹੋਣਾ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਆ।
0: ਠੀਕ ਹੈ,
1: ਤੇ ਬਹੁਤ ਖੁਸ਼ੀ ਵਾਲੀ ਗੱਲ ਆ, ਸਾਨੂੰ ਬ੍ਰੈਂਪਟਨ ਵਾਲਿਆਂ ਨੂੰ ਪ੍ਰਾਊਡ ਹੋਣਾ ਚਾਹੀਦਾ ਇੱਦਾਂ ਦੇ ਸਮਾਗਮ ਕਰਾ ਰਹੇ ਆ
0: ਜੀ ਜੀ
1: ਸਿੰਘ ਹੋਣੀ। ਤੇ ਬਾਕੀ ਬਹੁਤ ਵਧੀਆ ਲੱਗਾ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ
0: ਜੀ।
1: ਤੇ ਬਾਕੀ ਮੇਰਾ ਇੱਕ ਵੈਸੇ ਹਰਜੀਤ ਸਿੰਘ ਹੋਣਾ ਨੂੰ ਉਦੋਂ ਮੈਂ ਗੱਲ ਕਰਨੀ ਚਾਹੁੰਦਾ ਸੀ, ਮੈਂ ਕਿਹਾ ਜੇ ਇਹ ਤਿੰਨਾਂ,
0: ਪਤਾ ਕੀ ਅੱਜ ਤੁਸੀਂ ਇਹ ਗੱਲਾਂ ਜਿਹੜੀਆਂ ਹੁਣ ਜੋ ਹੋ ਰਿਹਾ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ, ਬਾਕੀ ਦੀਆਂ ਗੱਲਾਂ ਜਿਹੜੀਆਂ ਆਫ ਦੀ ਏਅਰ ਕਰਾਂਗੇ। ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ 4166770106 ਜਾਂ 647-448-1000 ਤੇ ਕਾਲ ਕਰ ਸਕਦੇ ਹੋ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਤੋ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਹੋਵੇਗਾ ਜੋ ਕਿ ਗ੍ਰੈਂਡ ਹੋਮ ਫਰਨੀਚਰ ਤੋਂ, ਬੜੀ ਜਲਦ ਗ੍ਰੈਂਡ ਹੋਮ ਫਰਨੀਚਰ ਦੀ ਟੀਮ ਸਾਡੇ ਨਾਲ ਜੁੜੂਗੀ। ਗ੍ਰੈਂਡ ਹੋਮ ਫਰਨੀਚਰ 6885 ਟੌਮਕਨ ਰੋਡ ਉੱਤੇ ਅੱਜ ਮੇਲਾ ਲੱਗਿਆ ਹੋਇਆ। ਇਸ ਮੇਲੇ ਦੇ ਵਿੱਚ ਜੋ ਫਰਨੀਚਰ ਤੁਸੀਂ ਖਰੀਦਣਾ ਉਹ ਅੱਜ ਤੋਂ ਹੀ ਉਹਦੀਆਂ ਡੀਲਸ ਜਿਹੜੀਆਂ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸੋ 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਦੋ ਸੰਦੇਸ਼ ਲੈ ਲਈਏ, ਇਹਨਾਂ ਸੰਦੇਸ਼ਾਂ ਤੋਂ ਫੌਰਨ ਬਾਅਦ ਤੁਹਾਡੇ ਨਾਲ ਅਸੀਂ ਫਿਰ ਪ੍ਰੋਗਰਾਮ ਨੂੰ ਆਪਣੇ ਵੱਖਰੇ ਢੰਗ ਨਾਲ ਤੁਹਾਡੇ ਵਾਸਤੇ ਪੇਸ਼ ਕਰਨ ਵਾਸਤੇ ਰੈਡੀ ਹੋਣ ਲੱਗੇ ਹਾਂ। ਸਟੂਡੀਓ ਦਾ ਨੰਬਰ ਮੇਰੇ ਨਾਲ ਗੱਲਬਾਤ ਕਰਨ ਲਈ 905-673-3337 905-673-3337 ਟੈਲੀਫੋਨ ਨੰਬਰ ਆ। ਗੱਲਾਂ ਤਾਂ ਹੋਰ ਵੀ ਬੜੀਆਂ ਕਰਨ ਨੂੰ ਆ, ਪਰ ਗਾਣਾ ਲੱਗਿਆ ਸੀ ਸਤਿੰਦਰ ਦਾ, ਚਿੱਟੇ ਪਾਉਣ ਨੂੰ ਤੇ ਕਾਲੀ ਖਾਣ ਨੂੰ। ਯਾਰ ਇਹ ਵੀ ਇੱਕ ਪਤਾ ਨਹੀਂ ਕਿਉਂ ਕਾਲੀ ਨੂੰ ਨਾਗਣੀ ਵੀ ਕਹਿੰਦੇ ਆ, ਹੋਰ ਪਤਾ ਨਹੀਂ ਕੀ ਕੁਛ ਇਹਨੂੰ ਕਹਿੰਦੇ ਹੋਣੇ ਆ। ਮੈਂ ਤਾਂ ਕਦੇ ਇਹਦਾ ਨਸ਼ਾ ਇੰਜੋਏ ਨਹੀਂ ਕੀਤਾ, ਤੁਹਾਡੇ ਵਿੱਚੋਂ ਕਿਸੇ ਨੇ ਕਾਲੀ ਖਾਧੀ ਹੋਵੇ ਜਾਂ ਤੁਸੀਂ ਇਹਦੇ ਸਪੋਰਟਰ ਹੋਵੋ। ਪੰਜਾਬ 'ਚ ਬੜੀਆਂ ਗੱਲਾਂ ਚੱਲਦੀਆਂ ਕਿ ਪੰਜਾਬ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ, ਪਤਾ ਨਹੀਂ ਤੁਸੀਂ ਉਹਦੇ ਹੱਕ 'ਚੋਂ ਉਲਟੋਂ ਕਈ ਲੀਡਰ ਜਿਹਨਾਂ ਨੂੰ ਹੋਰ ਕੋਈ ਇਸ਼ੂ ਨਹੀਂ ਲੱਭਦਾ ਉਹ ਫਿਰ ਇਹ ਗੱਲਾਂ ਕਰਨ ਲੱਗ ਪੈਂਦੇ ਆ ਜੀ ਉੱਥੇ ਖੇਤੀ ਹੋਣੀ ਚਾਹੀਦੀ ਆ ਇਸ ਕਾਲੀ ਨਾਗੜੀ ਦੀ 905-673-33-37 ਇੱਥੇ ਵੀ ਕਹਿੰਦੇ ਗੱਫਿਆਂ ਦੇ ਗੱਫੇ ਮਿਲ ਜਾਂਦੇ ਆ ਜੇ ਲੈਣੀ ਹੋਵੇ ਤਾਂ ਤਾਂ ਪਤਾ ਨਹੀਂ ਕਿਉਂ ਕੋਈ ਨਾ ਕੋਈ ਨਸ਼ਾ ਇਹ ਸਾਡੇ ਮਗਰ ਹੀ ਪਿਆ ਰਹਿੰਦਾ ਪਰ ਫਿਰ ਵੀ ਤੁਹਾਡੇ ਕੀ ਵਿਚਾਰ ਨੇ ਸੁਣਦੇ ਹਾਂ ਵੇਖਦੇ ਹਾਂ ਕਿ ਇਹ ਕਿੱਥੋਂ ਕੁ ਤੱਕ ਸਹੀ ਹੈ ਚਿੱਟੇ ਤਾਂ ਚਲੋ ਠੀਕ ਹੈ ਪਾਉਣੇ ਤਾਂ ਚਾਹੀਦੇ ਹੀ ਹੈ ਪਰ ਕਾਲੀ ਖਾਣ ਨੂੰ ਕੀ ਸੱਚਮੁੱਚ ਨੌਜਵਾਨਾਂ ਨੂੰ ਬਹੁਤ ਜ਼ਰੂਰੀ ਹੋ ਗਈ ਹੈ 905-673-33-37 'ਤੇ ਤੁਸੀਂ ਕਾਲ ਕਰ ਸਕਦੇ ਹੋ ਅੱਗੇ ਬੜਾ ਕਹਿੰਦੇ ਹੁੰਦੇ ਸੀ ਬੜਾ ਹੀ ਕਮਾਲ ਦੀਆਂ ਜਿਹੜੀਆਂ ਗੱਲਾਂ ਜੁੜੀਆਂ ਹੋਈਆਂ ਨੇ ਇਸ ਜਿਹੜਾ ਹੈ ਨਸ਼ਾ ਜਿਹਨੂੰ ਅਫੀਮ ਵੀ ਕਹਿੰਦੇ ਆ ਜਿਹਨੂੰ ਕਾਲੀ ਨਾਗਣੀ ਪੰਜਾਬੀ 'ਚ ਸਾਰੇ ਕਹਿੰਦੇ ਆ ਮੈਨੂੰ ਨਹੀਂ ਪਤਾ ਇਹਦਾ ਨਸ਼ਾ ਕਿਹੋ ਜਿਹਾ ਹੁੰਦਾ ਕਹਿੰਦੇ ਆ ਕਿ ਹੁਣ ਮੁਹੰਮਦ ਸਦੀਕ ਹੋਣਾ ਦੇ ਗਾਣੇ ਵੀ ਸੀ ਬਈ ਅਮਲੀ ਨੂੰ ਡੱਬੀ 'ਚੋਂ ਰੱਖ ਦੇ ਦੇ ਫਿਰ ਭਾਵੇਂ ਗੱਡੇ ਨਾਲ ਜੋੜ ਲਈ ਕਿੰਨਾ ਕੁ ਯਾਰ ਇਹਦੇ ਖਾਣ ਨਾਲ ਤਾਕਤ ਆ ਜਾਂਦੀ ਹੈ ਸੋ ਮੈਂ ਤਾਂ ਬਹੁਤ ਸਾਰੇ ਅਮਲੀ ਜਿਹੜੇ ਵਿਚਾਰੇ ਘੋਰੀ ਹੋਏ ਦੇਖੇ ਆ ਅਤੇ ਪਤਾ ਨਹੀਂ ਆਈ ਡੋਂਟ ਨੋ ਔਰ ਇਹਨੂੰ ਗਿੱਪੀ ਗਰੇਵਾਲ ਨੇ ਵੀ ਕਹਿੰਦੇ ਕਿ ਮੈਨੂੰ ਰੱਖ ਚਾਂਦੀ ਦੀ ਡੱਬੀ ਦੇ ਵਿੱਚ ਸਾਂਭ ਕੇ ਸੋ ਵਟ ਯੂ ਥਿੰਕ ਕਿ ਇਹ ਜਿਹੜਾ ਕਾਲੀ ਨਾਗਣੀ ਦਾ ਨਸ਼ਾ ਹੈ ਇਹ ਚੰਗਾ ਸਿਹਤ ਵਾਸਤੇ ਕਈ ਲੋਕ ਕਹਿੰਦੇ ਆ ਕਿ ਜੇ ਕਿਸੇ ਨੂੰ ਕਹਿੰਦੇ ਕਿ ਅਧਰੰਗ ਵਗੈਰਾ ਦਾ ਦੌਰਾ ਪੈ ਜਾਵੇ ਜਾਂ ਹਾਰਟ ਦਾ ਕੋਈ ਪ੍ਰੋਬਲਮ ਆ ਜਾਵੇ ਤਾਂ ਉਹਨੂੰ ਇੱਕਦਮ ਜੇ ਇਹ ਮਿਲ ਜਾਵੇ ਤਾਂ ਫਿਰ ਕੁਝ ਨਾ ਕੁਝ ਬਚਤ ਹੋ ਜਾਂਦੀ ਹੈ ਸੋ ਕੁਝ ਗੱਲਾਂ ਕਰਾਂਗੇ 905-673-33-37 ਉਸ ਤੋਂ ਪਹਿਲਾਂ ਮੈਂ ਪ੍ਰਦੀਪ ਜੀ ਜੋ ਸਾਡੇ ਸਪੋਂਸਰ ਵੀ ਨੇ ਪਰ ਨਾਲ ਦੀ ਨਾਲ ਅਪਲਾਇੰਸਿਸ ਦੀ ਕੋਈ ਵੀ ਬਿਮਾਰੀ ਆ ਤਾਂ ਮਿਸਟਰ ਪ੍ਰਦੀਪ ਨੂੰ ਇੱਕ ਘੰਟੀ ਤੁਹਾਡੀ ਖੜਕਣੀ ਚਾਹੀਦੀ ਆ ਅਤੇ ਅਪਲਾਇੰਸਿਸ ਅੱਧੇ ਤਾਂ ਪ੍ਰਦੀਪ ਹੋਣਾ ਦਾ ਨਾਂ ਸੁਣਦਿਆਂ ਹੀ ਬਿਲਕੁਲ 9x9 ਤਰੋ ਤਾਜ਼ਾ ਰਾਜ਼ੀ ਬਾਜ਼ੀ ਹੋ ਜਾਂਦੇ ਆ ਮੈਂ ਹੁਣੇ ਤੁਹਾਨੂੰ ਨੰਬਰ ਦੇਣ ਲੱਗਿਆ ਪਰ ਉਦੋਂ ਪਹਿਲਾਂ ਮੈਂ ਕਾਲ ਲੈ ਲਵਾਂ ਜੀ 9650 ਜੀ ਵੈਲਕਮ ਸਤਿ ਸ਼੍ਰੀ ਅਕਾਲ ਜੀ ਨਹੀਂ ਤੁਹਾਡਾ ਆਪਣਾ ਪਰਸਨਲ ਐਕਸਪੀਰੀਅੰਸ ਆ ਕਿ ਜੇ ਜਾਂ ਕੰਪੈਰੀਜ਼ਨ ਕਿਉਂ ਕਰਦੇ ਆ ਆਪਾਂ ਵੀ ਚਿੱਟੇ ਨਾਲੋਂ ਕਾਲੀ ਵਧੀਆ ਆਈ ਡੋਂਟ ਨੋ
1: ਜੇ ਜੇ ਤੁਸੀਂ ਕਰਦੇ ਬਈ ਇਹਨਾਂ ਇਹਦੇ ਨੁਕਸਾਨ ਕੋਈ ਨਹੀਂ ਬਾਈ
0: ਅੱਛਾ
1: ਬਹੁਤ ਦੇਰ ਨਾਲ ਬਜ਼ੁਰਗ ਆਪਣੇ ਕੰਨਾ ਕੰਨਾ ਚਿਰ ਲੰਮੀ ਜ਼ਿੰਦਗੀ ਭੋਗ ਕੇ ਗਏ ਜਿਹੜੇ ਖਾਂਦੇ ਕੰਮ ਕੰਨਾ ਕਰਦੇ ਸੀ ਹਨਾ ਤੇ ਚਿੱਟਾ ਖਾ ਕੇ ਬੰਦਾ ਡਿੱਗਦਾ ਬੰਦਾ ਗਲੀਆਂ ਚ ਉਹ ਚੰਗਾ ਨੀ ਲੱਗਦਾ
0: ਜੇ ਬੰਦਾ ਦਾਰੂ ਦੂਰੂ ਵੀ ਪੀਂਦਾ ਓਹਦੇ ਨਾਲ ਕਈ ਵਾਰੀ ਬੱਕਰੇ ਬੁਲਾਉਣ ਲੱਗ ਜਾਂਦਾ ਪਰ ਜਿਹੜੀ ਕਾਲੀ ਨਾਗਲੀ ਖਾਣ ਨਾਲ ਬੰਦਾ ਘੱਟੋ ਘੱਟ ਕਿਸੇ ਨੂੰ ਗਾਲ ਦੁੱਪੜ ਨੀ ਕੱਢਦਾ ਮੰਦਾ ਨੀ ਕਹਿੰਦਾ ਕਿਸ ਤਰ੍ਹਾਂ ਬੜਾ ਖੂਬਸੂਰਤ ਮੌਸਮ ਆ ਇੰਜੋਏ ਕਰ ਰਹੇ ਹੋ ਪੂਰਾ ਬਹੁਤ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਲਹਿਰਾ 905-673-33-37 ਸਟੂਡੀਓ ਦਾ ਫੋਨ ਨੰਬਰ ਹੈ ਇੱਕ ਸੰਦੇਸ਼ ਲੈ ਲਈਏ ਫਿਰ ਮੈਂ ਵਾਪਸ ਆ ਕੇ ਅਗਲੀ ਕਾਲ ਲੈਂਦੇ ਹਾਂ 905-673-33-37 'ਤੇ ਰੌਣਕਾਂ ਲਾਓ ਅੱਜ ਫਰਾਈਡੇ ਆ ਸ਼ੁੱਕਰਵਾਰ ਆ ਜੁੰਮਾ ਹੈ ਅਤੇ ਤੁਹਾਡੀਆਂ ਕਾਲ ਜਿਹੜੀਆਂ ਉਹ ਲਾਈਨਾਂ ਦੀਆਂ ਲਾਈਨਾਂ ਟੁੱਟਣੀਆਂ ਨਹੀਂ ਚਾਹੀਦੀਆਂ ਐਨ ਕਿਰਾਂ ਪਤਾ ਲੱਗੇ ਕਿ ਯਾਰ ਸਤਿੰਦਰਪਾਲ ਨਾਲ ਵੀ ਤੁਸੀਂ ਉਨੀਆਂ ਹੀ ਗੱਲਾਂ ਮਾਰਦੇ ਹੋ ਜਿੰਨੀਆਂ ਗੱਲਾਂ ਤੁਸੀਂ ਨਵੀਂ ਸਿੱਧੂ ਦੇ ਨਾਲ ਨਵੀਤਾ ਜਦੋਂ ਸਟੇਸ਼ਨ 'ਤੇ ਆਉਂਦੇ ਆ ਤਾਂ ਨਵੀਂ ਦੇ ਆਉਣ ਤੋਂ ਪਹਿਲਾਂ ਹੀ ਸਾਰੀਆਂ ਲਾਈਨਾਂ ਫੁੱਲ ਹੋਈਆਂ ਹੁੰਦੀਆਂ ਅਤੇ ਅੱਜ ਨਵੀਂ ਦਾ ਡੈਡੀ ਆ ਬਈ ਅਤੇ ਨਵੀਂ ਦੇ ਡੈਡੀ ਨਾਲ ਵੀ ਗੱਲਾਂ ਬਾਤਾਂ ਕਰੋ ਕਾਫੀ ਦੇਰ ਬਾਅਦ ਮੈਂ ਪ੍ਰੋਗਰਾਮ ਤੁਹਾਡੇ ਵਾਸਤੇ ਕਰਨ ਲੱਗਿਆ ਔਰ ਬੜੀ ਜਲਦ ਨਵੀਂ ਨੂੰ ਵੀ ਬੁਲਾਵਾਂਗੇ ਉਹਨਾਂ ਨੂੰ ਵੀ ਹਾਜ਼ਰ ਕਰਾਂਗੇ ਪਰ ਹਾਲ ਦੀ ਘੜੀ 905-673-33-37 ਸਟੂਡੀਓ ਦਾ ਫੋਨ ਨੰਬਰ ਹੈ

0: locations in GTA. For more information, visit rajdhanisweets.ca.
1: ਹੈਲੋ ਬੰਦਕਾਰ ਸਤਿੰਦਰਪਾਲ, ਇਹ ਜਿਹੜੀਆਂ ਭੋਰਾ ਭੋਰਾ ਨਿੱਕੀ ਨਿੱਕੀ ਗੱਲਾਂ ਨਾ, ਇਹਨਾਂ ਨੂੰ ਤੁਸੀਂ ਐਂ ਨਾ ਸਮਝਿਆ ਕਰ ਵੀ ਇਹ ਕਈ ਚੀਜ਼ਾਂ ਹੱਥ ਜਿਵੇਂ ਵੱਜਾਂ ਹੱਥ ਪੈ ਜਾਂਦੇ ਕਈ ਵਾਰੀ, ਇਹ ਨਾ ਜਿਹੜਾ ਲਾਲ ਬਟਨ ਆ ਇਹ ਨੁਕਸਾਨ ਕਰਦਾ। ਖੈਰ, ਪ੍ਰਦੀਪ ਜੀ ਦੀ ਗੱਲ ਕਰ ਰਿਹਾ ਸੀ ਮੈਂ ਕਿ ਕਿਸੇ ਵੀ ਤਰ੍ਹਾਂ ਦਾ ਅਪਲਾਇੰਸ ਨੂੰ ਕੋਈ ਵੀ ਬਿਮਾਰੀ ਹੋ ਗਈ ਹੈ ਤਾਂ ਫਿਰ ਕਹਿੰਦੇ ਨੇ ਕਿੱਧਰ ਜਾਤੇ ਹੋ ਕਿੱਧਰ ਕਾ ਖਿਆਲ ਹੈ, ਹਰ ਬਿਮਾਰ ਅਪਲਾਇੰਸ ਕਾ ਪ੍ਰਦੀਪ ਹੀ ਹਸਪਤਾਲ ਹੈ। 647-622-3203 ਇੱਕੋ ਇੱਕ ਨਾਮ ਅਸੀਂ ਰਿਕਮੈਂਡ ਕਰਦੇ ਹਾਂ, 647-622-3203 6476223203। ਬਹੁਤ ਸਾਰੇ ਸੱਜਣ ਤਕਰੀਬਨ ਰੋਜ਼ ਪ੍ਰਦੀਪ ਜੀ ਦਾ ਨੰਬਰ ਦਿੰਦੇ ਆ ਤੇ ਅਪਲਾਇੰਸ ਜਿਹੜੇ ਆ ਨੌ ਵਰਨੋ ਹੋ ਜਾਂਦੇ ਆ। ਸਮਝ ਲਓ ਵੀ ਕੋਈ ਐਮਰਜੈਂਸੀ ਆ, ਇੱਕ ਵਾਰੀ ਤੁਸੀਂ ਜ਼ਰੂਰ ਇਹਨਾਂ ਨੂੰ ਘੰਟੀ ਖੜਕਾ ਲਓ। ਤੇ ਪ੍ਰੋਗਰਾਮ 'ਚ ਤੁਹਾਨੂੰ ਅਸੀਂ ਜਗਦੀਸ਼ ਸਿੱਧੂ JS ਹੋਮ ਇੰਪਰੂਵਮੈਂਟ 905-799-0333 ਵੀ ਨੰਬਰ ਦੇਵਾਂਗੇ, ਪਰ ਹਾਲ ਦੀ ਘੜੀ 5052 ਜੀ ਵੈਲਕਮ ਏਜੈਕਸ 5052 ਹੈਲੋ 5052 ਹੈਲੋ ਨਹੀਂ ਓਕੇ ਨੈਕਸਟ ਕਾਲ ਦੇਖੀਏ 8274 ਜੀ ਵੈਲਕਮ ਹੈਲੋ 8274 ਹੈਲੋ ਨਹੀਂ ਬਈ ਚਲੋ ਇੱਕ ਐਡਵਰਟਾਈਜ਼ਮੈਂਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਉਸ ਤੋਂ ਬਾਅਦ ਇਹਨਾਂ ਲਾਈਨਾਂ ਨੂੰ ਇੱਕ ਲਾਈਨ ਹੋਰ ਲੈ ਕੇ ਦੇਖਦੇ ਹਾਂ। ਕਾਰਨ ਕੀ ਹੈ ਯਾਰ, ਇਹ ਹੁਣੇ ਤਾਂ ਲਾਈਨਾਂ ਔਨ ਹੋ ਰਹੀਆਂ ਸੀਗੀਆਂ, ਹੁਣ ਆ ਗਈ ਆ, ਇਹ ਆ ਗਈ ਲਾਈਨ ਬਈ 4245 ਨਾ ਜੀ 2445 ਜੀ ਵੈਲਕਮ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ।
2: ਇਹ ਜਿਹੜਾ ਆਪਾਂ ਗੱਲਾਂ ਕਰ ਰਹੇ ਨਾ, ਇਹ ਬਹੁਤ ਪੁਰਾਣੀ ਪੰਜਾਬ ਚ ਬਹੁਤ ਪੁਰਾਣੀ ਪੈਦਾਇਸ਼ ਹੈ। ਇਹਨੂੰ ਕਹਿੰਦੇ ਸੀ ਸੂਤ ਦਾ ਧਾਗਾ।
1: ਕਿਸ ਚੀਜ਼ ਦਾ ਧਾਗਾ?
2: ਸੂਤ ਦਾ ਧਾਗਾ, ਸੂਤ ਦਾ ਧਾਗਾ ਬਣਦਾ ਸੀ, ਇਹ ਦਰੀਆਂ ਬਣਦੀਆਂ ਸੀ, ਬੋਰੀਆਂ ਬਣਦੀਆਂ ਸੀ।
1: ਅੱਛਾ,
2: ਇਹ ਉਦੋਂ ਇਸਤੇਮਾਲ ਹੁੰਦਾ ਸੀ। ਫਿਰ ਨਾਇਲਾਨ ਦੀਆਂ ਰੱਸੀਆਂ ਆ ਗਈਆਂ ਨਾ, ਰੱਸੀਆਂ ਵੀ ਬਣਦੀਆਂ ਸੀ, ਨਾਇਲਾਨ ਦੀ ਰੱਸੀ ਨੇ ਇਹਨੂੰ ਮਾਰਤਾ ਸੀ।
1: ਅੱਛਾ,
2: ਤੇ ਉਦੋਂ ਦਾ ਫਿਰ ਇਹ ਖਤਮ ਹੋ ਗਿਆ ਕਿਉਂਕਿ ਨਾਇਲਾਨ ਆ ਗਿਆ, ਸਭ ਕੁਝ ਨਾਇਲਾਨ ਦਾ ਬਣਨ ਲੱਗ ਗਿਆ, ਫਿਰ ਇਹ ਖਤਮ ਹੋ ਗਿਆ, ਫਿਰ ਲੋਕੀ ਭੁੱਲ ਗਏ ਇਹਦੇ ਬਾਰੇ।
1: ਕਾਹਦੀ ਕਿਹਦੀ ਗੱਲ ਕਰੀ ਜਾਂਦੇ ਤੁਸੀਂ?
2: ਇਹ ਤਾਂ ਸੂਤ ਨੂੰ ਸੁੱਤਾ ਵੀ ਕਹਿੰਦੇ ਨਾ।
1: ਨਹੀਂ ਨਹੀਂ ਨਹੀਂ, ਮੈਂ ਸੂਤ
2: ਹਰੇ
1: ਵੱਖਰਾ ਪਲਾਂਟ ਹੁੰਦਾ ਮੈਰਾਵਾਨਾ, ਹੋਰ ਚੀਜ਼ ਆ। ਅਫੀਮ ਜਿਹੜੀ ਆ ਉਹ ਪੋਸਤ ਡੋਡਿਆਂ ਦੇ ਪਲਾਂਟ ਤੋਂ ਬਣਦੀ ਆ। ਅੱਜ ਤੁਹਾਡੀ ਨਵੀਂ, ਅੱਜ ਤੁਹਾਡੀ ਇਨਫੋਰਮੇਸ਼ਨ ਚ ਵਾਧਾ ਹੋਇਆ, ਦੇਖ ਲਓ ਪੰਜਾਬੀ ਲਹਿਰਾਂ ਸੁਣਦੇ ਹੋ ਤੁਸੀਂ ਤੇ ਤੁਹਾਡੀ ਵਾਧਾ ਹੋ ਗਿਆ। ਜਿਹੜਾ ਪੋਸ ਜਿਹੜਾ ਮੈਰਾਵਾਨਾ,
2: ਨਹੀਂ
1: ਉਹ ਨਹੀਂ ਹੁੰਦਾ, ਪਲਾਂਟ ਦਾ ਅੰਬ ਦਾ ਵੀ ਆ ਪਲਾਂਟ, ਮਤੀ ਆਪਣੇ ਦੂਜਾ ਜਾਮਣਾ ਦਾ ਵੀ, ਉਹ ਵੱਖਰਾ ਨਾ ਪਲਾਂ, ਉਹ ਇਉਂ ਨਹੀਂ ਕਰੀਦਾ ਹੁੰਦਾ ਆਪਦੀ ਗੱਲ ਨੂੰ ਸਹੀ ਕਰਨ ਲਈ। ਦੇਖੋ ਕਿੰਨਾ ਫਰਕ ਹੈ। ਕਹਿੰਦੇ ਨੇ ਕਿ ਉਹ ਇੱਕ ਬੜਾ ਸੋਹਣਾ ਦੋਹਰਾ ਹੁੰਦਾ ਸੀ, ਲਾਲ ਵੀ ਕੱਚ ਦਾ ਤੇ ਮਣਕਾ ਵੀ ਕੱਚ ਦਾ, ਰੰਗ ਇੱਕੋ ਜਿਹਾ ਦੋਹਾਂ ਦਾ, ਜਦ ਜੌਹਰੀ ਬੱਚੇ ਤੋਂ ਪਰਖ ਕਰਾਈ ਤਾਂ ਫਰਕ ਪਿਆ 100 ਕੋਹਾਂ ਦਾ, ਇੱਕ ਹੀਰਾ ਹੁੰਦਾ ਇੱਕ ਕੱਚ ਹੁੰਦਾ। ਖੁਸ਼ ਹੈ? ਦੇਖਿਆ, ਇਹਨੂੰ ਕਹਿੰਦੇ ਆ ਹਾਂ ਪੰਜਾਬੀ ਲਹਿਰਾਂ। 5052 ਜੀ ਹੈਲੋ 5052 ਹੈਲੋ ਓ ਓਕੇ ਚਲੋ ਜੀ 2474 ਜੀ ਸਤਿ ਸ਼੍ਰੀ ਅਕਾਲ ਬੱਲੇ ਬੱਲੇ ਬਾਈ ਜੀ, ਬੱਲੇ ਬੱਲੇ ਆ, ਤੁਸੀਂ ਸੁਣਾਓ, ਥੋੜੀ ਕਾਲ ਆ ਗਈ, ਹੋਰ ਕੀ ਚਾਹੀਦਾ?
3: ਚਲੋ ਵਧੀਆ ਵਧੀਆ ਬਾਈ, ਮੈਂ ਕਹਿੰਦਾ ਜੀ ਇਹਦੀ ਤਾਂ ਵਧੀਆ ਹੀ ਖੇਤੀ ਹੋਣੀ ਚਾਹੀਦੀ, ਅਸੀਂ 3000 ਜਣੇ ਨੇ ਜਾਣਾ ਜੀ ਇੰਡੀਆ।
1: ਅੱਛਾ,
3: ਧਰਨੇ ਚ ਉਹਨਾਂ ਦਾ ਸਾਥ ਹੈ।
1: ਖੁਦ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰਾਂ ਨੇ ਇਹਨੂੰ ਇੰਜੋਏ ਕੀਤਾ?
3: ਹਾਂਜੀ ਹਾਂਜੀ, ਮੇਰੇ ਚਾਚੇ ਤਾਏ ਖਾਂਦੇ ਹੁੰਦੇ ਸੀਗੇ, ਵਧੀਆ ਉਹਨਾਂ ਨੇ ਕੰਮ ਕੀਤਾ, ਸੋਹਣਾ ਕੰਮ ਕੀਤਾ, ਦਾਰੂ ਸ਼ਰਾਬ ਨੂੰ
1: दारू शराब नालों ये खांदे सी ते ओ
3: ਵਧੀਆ ਸੀ ਕੰਮ ਕੁੰਮ ਕਰਦੇ ਸੀਗੇ ਜੀ ਵਧੀਆ ਸੀ ਹਨਾ ਉਹਨਾਂ ਦਾ
1: ਅੱਛਾ
3: ਤੇ ਓਕੇ ਸੀਗਾ ਕੰਮ ਕੁੰਮ ਵਧੀਆ ਕਰਦੇ ਰਹੇ ਵਿਚਾਰੇ ਚੰਗੀਆਂ ਉਮਰਾਂ ਭੋਗ ਕੇ ਗਏ ਆ ਹਨਾ
1: ਤੇ
3: ਦੂਜਿਆਂ ਨਸ਼ਿਆਂ ਨਾਲੋਂ ਵਧੀਆ ਬਈ ਸ਼ੀਸ਼ਿਆਂ ਸ਼ੂਸ਼ਿਆਂ ਨਾਲੋਂ ਚਿੱਟੇ ਨਾਲੋਂ ਹਨਾ
1: ਜ਼ਮੀਨਾਂ ਜ਼ਮੂਨਾਂ ਬਣਾਈਆਂ ਹੋਰ ਕੇ
3: ਬਈ ਵਧੀਆ ਐਨ ਓਕੇ ਕੀਤਾ ਜੀ ਉਹਨਾਂ ਨੇ
1: ਹਾਂ
3: ਬਣਾਈ ਕੇ
1: ਚਲੋ ਖੈਰ ਥੈਂਕ ਯੂ ਵੈਰੀ ਮਚ ਜ਼ਰੂਰ ਤੁਸੀਂ ਧਿਆਨ ਰੱਖਿਓ ਆਪਣਾ ਜਦੋਂ ਗਏ 905-673 ਇੱਥੇ ਵੀ ਮਿਲ ਜਾਂਦੀ ਕਿਤੇ ਨਾ ਕਿਤੇ ਖਾਧੀ पर कुदरती गल चली है और पंजाब विच तकरीबन बहुत सारे लीडर बहुत सारे लोग कहिंदे आ कि जी काली नागनी की खेती होनी चाहिए आ तो उहदे नाल बड़ा देखो दूसरे पासे अफगानिस्तान वर्गे मुल्कां च जिथों इह वड्डा अफीम की खेती हुंदी आ उह दुनिया नूं तां सप्लाई करी जांदे आ पर उत्थे इन्नी जिन्नी तरक्की होनी चाहीदी उन्नी तरक्की नहीं हो सकी और अफीम ने उन्होंने कारोबार च कोई बड़ा वड्डा योगदान नहीं पाया पर तुसीं की महसूस करदे हो उहदे बारे आपां थोड़ी जी गलबात करदे आ जी 7750 हैलो क्या बात होया मेरी आवाज नहीं पसंद आई थोनू 7750 905-673-3333 एक थोनू टेलीफोन नंबर देने लगे असी समिट रियलिटी का बई वाह क्या बात है समिट रियलिटी

0: हाँ हाँ एक्सपर्ट हैं, एक्सपीरियंस्ड एंड अप्रोचेबल ब्रोकर ऑफ रिकॉर्ड, प्रोफेशनल ट्रेनिंग, लीड जनरेशन सिस्टम, पैसिव इनकम प्रोग्राम फॉर रियल्टर्स, फ्री एडमिन सपोर्ट, हायरिंग फुल टाइम एंड पार्ट टाइम रियल्टर्स, कॉल 416-823-9505 और विजिट summitrealtyexperts.com. Summit Realty Expert.
1: बिल्कुल जी, समेट रियल्टी एक्सपर्ट नूं जरूर तुसीं भी एक्सपर्ट हो जाओगे जे समेट रियल्टी एक्सपर्ट दे नाल जुड़ जाओगे। प्रोग्राम पंजाबी लैणा 0001, मैनूं याद आ गया गाणा हुंदा सीगा गड्डी लै ली 0001, ते मैनूं पता है कि लगदा कि इह साडे प्रभ संधु साहब दा टेलीफोन नंबर है, ते इह कॉल आई हैगी आ ग्रैंड होम फर्नीचर तों। वेखदे आ कि उत्थे ਪੰਜਾਬੀ ਲਹਿਰਾਂ ਦੇ ਸਰੋਤੇ ਮੇਲਾ ਲਾਉਣਗੇ ਤੇ ਨਾਲ ਦੀ ਨਾਲ ਪ੍ਰਾਈਸਿਸ ਦਾ ਕਚੂੰਬਰ ਕੱਢ ਦਿੱਤਾ ਜਾਵੇਗਾ ਅੱਜ ਤੁਹਾਡੇ ਬਿਲਕੁਲ ਲੌਂਗ ਵਿਕਟੋਰੀਆ ਡੇ ਉੱਤੇ। ਜੀ ਆਤਿਸ਼ਬਾਜ਼ੀਆਂ ਫੁੱਲ ਝੜੀਆਂ ਚੱਲਣਗੀਆਂ ਤੇ ਤੁਸੀਂ ਫਰਨੀਚਰ ਖਰੀਦੋਗੇ। ਜੀ ਵੈਲਕਮ ਪ੍ਰਭ। ਹੈਲੋ ਪ੍ਰਭ ਜੀ, ਹੈਲੋ ਪ੍ਰਭ
2: ਪਹੁੰਚ ਰਹੀ ਹੈ ਜੀ।
1: ਜੀ ਵੈਲਕਮ ਵੈਲਕਮ ਵੈਲਕਮ
2: ਜੀ ਭਾਜੀ, ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਨੂੰ ਤੁਹਾਡੀ ਆਵਾਜ਼ ਸੁਣਨ ਦਾ ਮੌਕਾ ਮਿਲਿਆ। ਪਹਿਲੀ ਇਹ ਖੁਸ਼ਖਬਰੀ ਕਿ ਸਾਨੂੰ ਤੁਹਾਡੀ ਆਵਾਜ਼ ਸੁਣਨ ਦਾ ਮੌਕਾ ਮਿਲ ਗਿਆ, ਦੂਜੀ ਇਹ ਖੁਸ਼ਖਬਰੀ ਕਿ ਅੱਜ ਅਸੀਂ ਪਹੁੰਚੇ ਹੋਏ ਹਾਂ ਗ੍ਰੈਂਡ ਹੋਮ ਫਰਨੀਚਰ ਦੀ ਲਾਈਵ ਇਨ ਲੋਕੇਸ਼ਨ ਤੋਂ, ਜਿੱਥੇ ਪੰਜਾਬੀ ਲਹਿਰਾਂ ਅੱਜ ਬਹੁਤ ਸਾਰੀ ਸੇਵਿੰਗ ਕਰਾ ਰਿਹਾ ਲੌਂਗ ਲੌਂਗ ਲੌਂਗ ਵੀਕਐਂਡ ਤੇ, ਜਿੱਥੇ ਅੱਜ ਬਹੁਤ ਸਾਰੇ ਤੋਹਫੇ ਅਸੀਂ ਲੈ ਕੇ ਦੇ ਰਹੇ ਹਾਂ। ਜਿੰਨੇ ਵੀ ਸਾਡੇ ਦੋਸਤ ਇਸ ਟਾਈਮ ਪੰਜਾਬੀ ਲਹਿਰਾਂ ਨੂੰ ਸੁਣ ਰਹੇ ਆ, ਇੱਕ ਵਾਰੀ ਗੱਡੀਆਂ ਘੁਮਾਓ, ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਹੈ ਤਾਂ ਸਾਨੂੰ ਮਿਲੋ ਆ ਕੇ, ਅੱਜ ਤੁਹਾਨੂੰ ਜਿੱਥੇ ਅਸੀਂ ਖੂਬਸੂਰਤ ਤੋਹਫੇ ਵੀ ਲੈ ਕੇ ਦੇਣੇ ਆ ਵਿਕਟੋਰੀਆ ਡੇ ਤੇ। ਅਸੀਂ ਭਾਜੀ ਅਸੀਂ ਅੱਜ ਸੁਖਾਂ ਨੂੰ ਸਾਈਡ ਤੇ ਲਿਆ ਕੇ ਬਿਠਾ ਲਿਆ, ਅਸੀਂ ਕਹਿ ਕੇ ਜਿੰਨੇ ਵੀ ਪੰਜਾਬੀ ਲਹਿਰ ਦੇ ਲਿਸਨਰ ਹੁਣ ਸਾਨੂੰ ਸੁਣ ਕੇ ਆ ਰਹੇ ਆ, ਅਸੀਂ ਤੋਹਫੇ ਆਪਣੇ ਹੱਥ ਨਾਲ ਦੇਣੇ ਆ ਤੇ ਡੀਲਾਂ ਵੀ ਬਾਈ ਹੋਣਾ ਤੋਂ ਅਸੀਂ ਅੱਜ ਆਪਣੇ ਮਨ ਪਸੰਦ ਦੀਆਂ ਲੈਣੀਆਂ। ਸੁਖ ਭਾਈ ਜੀ ਆ ਜਾਓ।
3: ਬਹੁਤ ਸ਼ੁਕਰੀਆ, ਧੰਨਵਾਦ ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਸਾਡੇ ਕੋਲ ਸਟਾਰਟ ਹੋ ਚੁੱਕੀ ਆ, ਬਹੁਤ ਸਾਰੇ ਪੰਜਾਬੀ ਲਹਿਰਾਂ ਦੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ। ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਤੇ ਗੱਡੀਆਂ ਹੁਣ ਸਿੱਧੀਆਂ ਘੁਮਾ ਲਓ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਦਾ ਜਿਹੜੇ ਸਟੀਅਰਿੰਗ ਤੁਸੀਂ ਘੁਮਾ ਲਓ, ਕਿਉਂਕਿ ਵੱਡੀ ਸੇਵਿੰਗ ਤੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ। ਚਾਹੇ ਤੁਸੀਂ ਮਾਸਟਰ ਬੈਡਰੂਮ ਦੇ ਲਈ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਚਾਹੀਦੇ ਨੇ, ਟਰਕੀ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਹਰੇਕ ਪਰਚੇਜ਼ ਦੇ ਉੱਪਰ ਡਿਸਕਾਊਂਟ ਤਾਂ ਮਿਲਣੇ ਹੀ ਮਿਲਣੇ ਆ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਦਿੱਤਾ ਜਾ ਰਿਹਾ। ਸੋ ਪਹੁੰਚੋ ਸਾਰੇ ਜਾਣੇ 6885 ਟੋਮਗਨ ਰੋਡ ਦੇ ਉੱਪਰ। ਤੇ ਸੰਜੀਤ ਸਾਹਿਬ, ਮੈਂ ਇੱਕ ਡੀਲ ਦਿੰਦਾ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ
2: ਡੀਲ ਐਸੀ ਲੈਣੀ ਆ
3: ਜੀ,
2: ਤੇ ਪਹਿਲਾਂ ਇਹ ਡੀਲ ਕਦੀ ਨਾ ਆਈ ਹੋਵੇ
3: ਜੀ,
2: ਤੇ ਨਾ ਤੋਹਫੇ ਵੀ ਅਸੀਂ ਲੈਣੇ ਅੱਜ, ਇੱਕ ਨੀ
3: ਜੀ,
2: ਦੇਖੋ ਇੱਕ ਮੇਰੇ ਨਾਮ ਦਾ
3: ਜੀ,
2: ਪੰਜਾਬੀ ਲਹਿਰਾਂ ਦੇ ਨਾਮ ਦਾ
3: ਜੀ,
2: ਦੂਜਾ ਅੱਜ ਆਪ ਭਾਜੀ ਆਏ ਆ।
3: ਫਿਰ ਭਾਜੀ ਇਹ ਲੋ ਤੋਹਫਾ ਵੀ ਵੱਡਾ ਦੇਣਾ ਪੈਣਾ ਜੀ, ਆਪ ਸਟੂਡੀਓ ਚ ਬੈਠੇ ਡਨ ਹੋ ਗਿਆ। ਰਿਕਲਾਈਨਰ ਸੋਫਾ ਸੈੱਟ ਜੀ ਡੀਲ ਦਿੰਦੇ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ, ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, 3-ਸੀਟਰ ਸੋਫਾ, 2-ਸੀਟਰ ਲਫਸਿਡ, 4 ਰਿਕਲਾਈਨਰ, ਡ੍ਰੌਪ ਡਾਊਨ ਕੱਪ ਹੋਲਡਰ, ਇਹਦੀ ਸੰਜੀਤ ਸਾਹਿਬ ਰੈਗੂਲਰ ਕੀਮਤ ਜਿਹੜੀ ਮਾਰਕੀਟ ਦੇ ਵਿੱਚ 2500 ਡਲ ਰਿਹਾ, ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ 6885 ਟੋਮਗਨ ਰੋਡ ਦੇ ਉੱਪਰ ਆ ਜਾਓ, 2500 ਵਾਲਾ ਰਿਕਲਾਈਨਰ ਸੋਫਾ ਸੈੱਟ 999 ਦੇ ਵਿੱਚ, $1000 ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਮਿਲੋ, ਬਿਲਕੁਲ 900 ਦੇ ਨਹੀਂ ਸੋਫਾ ਐਂਡ ਲਫਸਿਡ ਫੁੱਲੀ ਲੋਡਡ ਜੀ, ਫੁੱਲੀ ਲੋਡਡ 999 ਦਾ। ਤੇ ਪੰਜਾਬੀ ਲਹਿਰਾਂ ਵੱਲੋਂ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ, ਤੇ ਭਾਜੀ ਵੱਲੋਂ ਵੱਡਾ ਤੋਹਫਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਬਿਲਕੁਲ ਫ੍ਰੀ,
1: ਵੱਡੀ
3: ਗੱਲ
2: ਪੂਰੀ,
3: ਇੱਕ ਤੋਹਫਾ ਭਾਜੀ ਵੱਲੋਂ ਹੋਰ, ਟੋਸਟਰ ਬਿਲਕੁਲ ਫ੍ਰੀ। ਹੁਣ ਤੁਸੀਂ ਘੁਮਾ ਲਓ ਗੱਡੀਆਂ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਐਂਡ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਉੱਪਰ 6885 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਭਾਜੀ।
1: ਬਿਲਕੁਲ, ਬਹੁਤ ਬਹੁਤ ਸ਼ੁਭ ਇੱਛਾਵਾਂ ਵਿਕਟੋਰੀਆ ਡੇ ਦੀ ਸੇਲ ਜਿਹੜੀ ਆ, ਮੇਰੇ ਖਿਆਲ ਕੇ ਪਹਿਲੀਆਂ ਜਿਹੜੀਆਂ ਵਿਸਾਖੀ ਦੀ ਸੇਲ ਤੇ ਹੋਰ ਵੱਡੀਆਂ ਸੇਲਸ ਗ੍ਰੈਂਡ ਹੋਮ ਫਰਨੀਚਰ ਨੇ ਲਾਈਆਂ, ਉਦੋਂ ਵੀ ਕਮਾਲ ਦੀਆਂ ਪ੍ਰਾਈਸਿਸ ਦੇ ਨਾਲ ਜਿਹੜੇ ਅੱਜ ਪੰਜਾਬੀ ਲਹਿਰਾਂ ਦੇ ਕਰਕੇ ਔਰ ਸਾਡੇ ਪ੍ਰਭ ਜੀ ਉੱਥੇ ਪਹੁੰਚੇ ਹੋਏ ਨੇ ਤੇ ਨਾਲ ਸਟੂਡੀਓ ਦੇ ਵਿੱਚ ਮੇਰੇ ਆਉਣ ਕਰਕੇ ਅੱਜ ਹੋਰ ਵੀ ਜ਼ਿਆਦਾ ਤੁਹਾਨੂੰ ਗਿਫਟ ਵੀ ਮਿਲਣੇ ਆ ਔਰ ਡਿਸਕਾਊਂਟ ਵੀ ਮਿਲਣਾ, ਤਾਂ ਤੁਸੀਂ ਮਿਸ ਨਾ ਕਰਿਓ ਇਸ ਵੀਕਐਂਡ ਤੇ 6085 ਟੌਮਕਨ ਰੋਡ ਉੱਤੇ ਜ਼ਰੂਰ ਪਹੁੰਚਣਾ ਤੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੇਲ ਇੰਜੋਏ ਕਰਨੀ ਆ। ਪ੍ਰਭ ਬੜੀ ਜਲਦ ਅਸੀਂ ਫੇਰ ਜੁੜਦੇ ਹਾਂ
2: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
1: ਬੜੀ ਮਿਹਰਬਾਨੀ। ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਆਫਰ, ਕੁਝ ਸੰਦੇਸ਼ ਲੈ ਲਈਏ ਤੇ ਫਿਰ ਥੋੜੀਆਂ ਕੁਝ ਕਾਲ ਲੈਣੇ ਆ। ਗੱਲਬਾਤ ਹੋ ਰਹੀ ਸੀ, ਹਸਤਿੰਦਰ ਦਾ ਗੀਤ ਆਇਆ ਸੀ ਕਿ ਚਿੱਟੇ, ਕੁਝ ਹੋਰ ਵੀ ਇਸ ਤਰ੍ਹਾਂ ਦੇ ਗੀਤ ਤੁਹਾਨੂੰ ਯਾਦ ਹੋਣ ਤਾਂ ਫਿਰ ਅੱਜ ਲਾਉਣੇ ਆ। ਵੈਸੇ ਪ੍ਰਮੋਟ ਨਹੀਂ ਕਰਦੇ ਪਰ ਪੰਜਾਬੀਆਂ 'ਚ ਇਹ ਜਿਹੜੀ ਹੈ ਨਾ ਕਾਲੀ, ਇਹਦੀ ਗੱਲਬਾਤ ਬਹੁਤ ਚੱਲਦੀ ਆ। ਇੱਕ ਤਾਂ ਸਦੀਕ ਦਾ ਗਾਣਾ ਲਾਉਣਾ ਮੈਂ, ਅਮਲੀ ਕਹਿੰਦਾ ਕਿ ਰੀਠੇ ਜਿੰਨੀ ਦੇ ਦੇ ਪਤਾ ਨਹੀਂ ਕਾਹਦੇ 'ਚੋਂ, ਫਿਰ ਭਾਵੇਂ ਜੱਟ ਨੂੰ ਗੱਡੇ ਨਾਲ ਜੋੜ ਲਈ, ਕੀ ਕਿਹੜਾ ਗੀਤ ਆ ਉਹ ਮੈਨੂੰ ਦੱਸਿਓ। ਆਈ ਡੋਂਟ ਨੋ ਕਿ ਇੰਨਾ ਤਾਕਤ ਆ ਇਹਦੇ ਵਿੱਚ ਕਿ ਬੰਦਾ ਭਾਵੇਂ ਡਿੱਗਿਆ ਪਿਆ ਹੋਵੇ, ਭੋਰਾ ਖਾ ਲਵੇ ਅਤੇ ਮੁੜ ਕੇ ਗੱਡੇ ਨਾਲ ਵੀ ਜੁੜ ਸਕਦਾ। ਸੋ ਗੱਲਬਾਤ ਹਲਕੀ ਫੁਲਕੀ ਆ ਪਰ ਆਪਾਂ ਇੰਜੋਏ ਕਰਦੇ ਹਾਂ। ਫਰਾਈਡੇ ਦਾ ਦਿਨ ਹੈ ਔਰ ਮੈਂ ਕੋਈ ਪ੍ਰਮੋਟ ਨਹੀਂ ਕਰ ਰਿਹਾ ਅਤੇ ਨਾ ਹੀ ਅਸੀਂ ਇਹਨੂੰ ਕਹਿੰਦੇ ਆ ਕਿ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਖਾਓ। ਵੈਸੇ ਤਾਂ ਨਸ਼ਾ ਜਿਹੜਾ ਉਹ ਕੋਈ ਵੀ ਚੰਗਾ ਨਹੀਂ ਹੈ ਪਰ ਦੁਨੀਆ ਜਿਹੜੀ ਆ ਉਹਦੇ ਵਿੱਚ ਖਾਣ ਪੀਣ ਇਹ ਚੱਲੀ ਜਾ ਰਿਹਾ ਕਿੰਨੇ ਸਾਲਾਂ ਤੋਂ, ਕਿੰਨੇ ਸੌ ਵਰ੍ਹਿਆਂ ਤੋਂ, ਹਜ਼ਾਰਾਂ ਵਰ੍ਹਿਆਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਨੇ। 905-673-3337 ਅਤੇ ਤੁਸੀਂ ਖੁਦ ਇਹਦਾ ਸੇਵਨ ਕੀਤਾ ਹੋਵੇ, ਇਹਨੂੰ ਖਾਧਾ ਹੋਵੇ ਤਾਂ ਦੱਸਿਓ। ਅਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਕੱਲ੍ਹ ਨੂੰ ਤੁਹਾਨੂੰ ਪਰਸੋਂ ਨੂੰ ਤਿੰਨ ਦਿਨ ਅਸੀਂ ਕੀਰਤਨ ਦਰਬਾਰ, ਜੋ ਕਿ ਪੰਜਵਾਂ ਸਾਲਾਨਾ ਕੀਰਤਨ ਦਰਬਾਰ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਛਤਰ ਛਾਇਆ ਦੇ ਹੇਠ, ਉੱਥੇ ਪਹੁੰਚਣ ਵਾਸਤੇ ਤੁਹਾਨੂੰ ਬੇਨਤੀ ਕਰ ਰਹੇ ਹਾਂ ਅਤੇ ਤੁਸੀਂ ਹੁੰਮ ਹੁਮਾ ਕੇ ਬ੍ਰੈਂਪਟਨ ਦੀਆਂ ਫੇਅਰ ਗਰਾਊਂਡਸ ਵਿੱਚ ਪਹੁੰਚਣਾ, ਉੱਥੇ ਆਪਣਾ ਜੀਵਨ ਸਫਲਾ ਕਰਨਾ, ਆਪਣੇ ਪਰਿਵਾਰ ਨੂੰ ਸਫਲਿਆਂ ਕਰਨਾ। ਤੋ ਕੱਲ੍ਹ ਨੂੰ ਅਤੇ ਇਹਦੀ ਸ਼ੁਰੂਆਤ ਹੋ ਜਾਣੀ ਹੈ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ। ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਆਲਰੇਡੀ ਪਹੁੰਚ ਚੁੱਕੇ ਨੇ ਟੋਰੰਟੋ, ਅਤੇ ਨਾਲ ਦੀ ਨਾਲ ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲੇ, ਮਨਿੰਦਰ ਸਿੰਘ ਜੀ ਔਰ ਜੋਗਿੰਦਰ ਸਿੰਘ ਜੀ ਬੰਬੀਹਾ, ਅਤੇ ਬਹੁਤ ਸਾਰੇ ਹੋਰ ਜਿਹੜੇ ਸਾਡੇ ਕੀਰਤਨ ਦੇ ਮਹਾਰਥੀ ਨੇ ਉਹ ਤੁਹਾਡੇ ਵਾਸਤੇ ਇਹ ਕੀਰਤਨ ਦੀਆਂ ਮਹਾਨ ਖੇਬਰਾਂ ਲਾਉਣਗੇ।
4: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ। ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
1: ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ 5222 ਜੀ ਵੈਲਕਮ
5: ਜੀ ਸਰ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ, ਮੈਂ ਕਿਹਾ ਕਾਲੀ ਤੇ ਗਾਣਾ ਕਹਿੰਦੇ ਸੀ, ਉਹ ਗਾਣਾ ਸੀਗਾ ਜੀ, ਕਾਲੀ ਘੋੜੀ ਕਾਲੀ ਗੱਡੀ ਕਾਲੀ ਰਫਲ ਦਨਾਲੀ ਆ, ਦੁੱਗੇ ਵੜਦਾਂ ਦੀ ਘਰੇ ਜੋੜੀ ਡਾਂਗ ਕੋਕਿਆਂ ਵਾਲੀ ਆ, ਪੂਰਾ ਸਿੱਕਾ ਚੱਲਦਾ ਏ ਯਾਰਾਂ ਦੀ ਯਾਰੀ ਦਾ, ਇੱਕ ਤੇਰੀ ਦੀਵਾਨਗੀ ਨੀ ਦੂਜਾ ਸ਼ੌਂਕ ਸਰਦਾਰੀ ਦਾ,
1: ਸਰਦਾਰੀ ਦਾ। ਇੱਕ ਇਹ ਸੀਗਾ ਬੱਬੂ ਮਾਨ ਦਾ,
5: ਨਹੀਂ ਸਿੱਪੀ ਗੱਲ ਦਾ ਜੀ।
1: ਅੱਛਾ, ਸਿੱਪੀ ਗੱਲ ਦਾ। ਤੇ ਤੁਸੀਂ ਕੀ ਇਹਦੇ, ਜਿਹੜੀ ਮੈਂ ਗੱਲਬਾਤ ਕਰ ਰਿਹਾ ਕਿ ਤੁਸੀਂ ਇਹਦੇ ਹੱਕ ਚੋਂ ਕਦੇ ਖਾਧੀ ਆ ਜਾਂ ਤੁਹਾਨੂੰ ਪਤਾ ਕਿ ਇਹਦਾ ਨਸ਼ਾ ਕਿਹੋ ਜਿਹਾ ਹੁੰਦਾ?
5: ਨਹੀਂ, ਮੈਂ ਤੁਹਾਨੂੰ ਸੋਚ, ਮੈਂ ਤਾਂ ਹੁਣੇ ਲਾਇਆ ਸੀ, ਮੈਨੂੰ ਲੱਗਿਆ ਸੀ ਕਿ ਕਾਲੇ ਕਾਲੇ ਰੰਗ ਤੇ ਜਾਂ ਕਾਲੀ ਤੇ ਕੋਈ ਗਾਣਾ ਕਿਹਾ ਵਾ।
1: ਨਹੀਂ, ਗੱਲ ਕਰ ਰਹੇ ਸੀ ਉਹਦਾ ਗਾਣਾ ਸੀ ਆਪਣੇ ਦਾ ਹਸਤਿੰਦਰ ਦਾ, ਚਿੱਟੇ ਪਾਉਣ ਨੂੰ ਤੇ ਕਾਲੀ ਕਾਲੀ ਖਾਣ ਨੂੰ। ਤੇ ਮੈਂ ਕਿਹਾ ਵੀ ਪੰਜਾਬ ਚ ਬਾਹਲੇ ਲੋਕ ਕਹੀ ਜਾਂਦੇ ਆ ਵੀ ਇਹਦੀ ਖੇਤੀ ਹੋਣੀ ਚਾਹੀਦੀ ਆ, ਕਈ ਲੀਡਰ ਵੀ ਜਿਹਨਾਂ ਕੋਲ ਹੋਰ ਕੋਈ ਗੱਲ ਨਹੀਂ ਆਉਂਦੀ, ਉਹ ਕਹਿਣ ਜੀ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ। ਤੇ ਤੁਸੀਂ ਇਹਦੇ ਹੱਕ ਚੋਂ ਕਿ ਤੁਸੀਂ ਕਦੇ ਖਾਧੀ ਆ ਜਾਂ ਤੁਹਾਨੂੰ?
5: ਨਹੀਂ ਨਹੀਂ ਨਹੀਂ, ਨਾ ਖਾਧੀ ਆ ਕਦੇ, ਨਾ ਹੀ ਆਪਾਂ ਕਹੀ ਐਵੇਂ ਹੱਕ ਚ ਆ। ਇਹ ਤਾਂ ਪਤਾ ਕੀ ਹੈ ਜੀ, ਮੈਂ ਅੱਜ ਕੱਲ ਜਿਹੜਾ ਵੀ ਦੇਖਦਾ, ਜੋ ਵੀ ਨਵੇਂ ਮੁੰਡੇ ਆ ਜਾਂ ਜੋ ਵੀ ਆ, ਉਹਨਾਂ ਨੂੰ ਇਹ ਲੱਗਦਾ ਵੀ ਕੋਈ ਸਾਡੀ, ਅਸੀਂ ਇਹ ਖਾਂਦੇ ਆ ਜਾਂ ਸਾਡੀ ਜੇਬ ਦੇ ਵਿੱਚ ਅਸੀਂ ਕਿਸੇ ਨੂੰ ਦਿਖਾਉਂਦੇ ਆ ਤਾਂ ਸਾਡੀ ਕੋਈ ਬਹਾਦਰੀ ਆ, ਸਾਡੀ ਕੋਈ ਮਤਲਬ ਦੁਨੀਆ ਤੇ ਅਸੀਂ ਰਹਿੰਦੇ ਆ ਤਾਂ ਤੁਹਾਨੂੰ ਪਤਾ ਲੱਗੂ। ਮੈਨੂੰ ਸਮਝ ਨੀ ਲੱਗਦੀ ਵੀ ਦਿਮਾਗਾਂ ਚ ਬੜਿਆ ਕੀ ਹੋਇਆ। ਚਲੋ ਆਪਾਂ ਪੁਰਾਣੇ ਬਜ਼ੁਰਗਾਂ ਦੀ ਗੱਲ ਕਰਦੇ ਆ ਜੀ, ਕਹਿਣ ਦਾ ਮਤਲਬ ਜੋ ਵੀ ਆ, ਡੋਡੇ ਆ, ਭੁੱਕੀ ਆ, ਫੀਮ ਆ, ਖਾਂਦੇ ਸੀਗੇ, ਕੋਈ ਸ਼ੱਕ ਨੀ। ਪਰ ਉਹ ਖਾਂਦੇ ਸੀ, ਜੇ ਉਹਨਾਂ ਨੇ 100 ਦੀ ਖਾ ਲਈ ਹੈ ਨਾ, 500 ਦਾ ਕੰਮ ਲੈਂਦੇ ਸੀ ਸਰੀਰ ਤੋਂ।
1: ਸਹੀ ਗੱਲ ਹੈ,
5: ਹਾਂਜੀ, ਕਿਉਂਕਿ ਆਪਾਂ ਉਦੋਂ ਤਾਂ ਪਾਣੀ ਦਾ ਗਲਾਸ ਪੀਣ ਤੱਕ ਵੀ ਆਪਾਂ ਨੂੰ ਨਲਕੇ ਦੀ ਹੱਥੀ ਮਾਰਨੀ ਪੈਂਦੀ ਸੀ, ਉਹ ਤਾਂ ਟੱਚ ਦਾ ਆ ਗਿਆ ਤੇ ਇਹਨਾਂ ਨੇ ਜੇ ਖਾ ਵੀ ਲਈ ਤੇ ਖਾ ਕੇ ਜਾਂ ਤਾਂ ਗਾਣੇ ਉੱਚੀ ਛੱਡ ਕੇ ਗੱਡੀ ਚ ਘੁੰਮ ਲੈਣਾ ਜਾਂ ਬੈਠੇ ਰਹਿਣਾ ਵਾ, ਤੇ ਸਰੀਰ ਗਲਣਾ ਹੀ ਆ, ਤਾਂ ਖਾ ਕੇ ਤਾਂ ਆਪਾਂ 10 ਰੋਟੀਆਂ ਵੱਧ ਪਏ ਰਹੀਏ ਰੋਜ਼, ਆਪਾਂ ਸਰੀਰ ਦਾ ਤਾਂ ਵੀ ਗਲ ਜੂ।
1: ਬਾਬਾ ਹੋਰ ਖਾਣਾ ਖੁਸ਼ੀ ਖੁਆਰ ਹੈ।
5: ਹਾਂਜੀ, ਤੇ ਇਸ ਕਰਕੇ ਉਹ ਗੱਲਾਂ ਉਹ ਕਰੀ ਜਾਂਦੇ ਆ, ਹੁਣ ਤੱਕ ਉਹ ਖਾਂਦੇ ਸੀ ਜੀ, ਉਹਨਾਂ ਨੇ ਐ ਕਰ ਲਿਆ ਸੀ, ਜਿਹਨਾਂ ਤੋਂ ਮੁੰਡਿਆਂ ਤੋਂ ਪੁੱਛਦੇ ਆ ਫਲਾਨੇ ਬਾਬੇ ਨੇ ਇੰਨਾ ਟਾਈਮ ਖਾ ਲਈ, ਪਰ ਨਹੀਂ, ਉਹਦਾ ਨੁਕਸਾਨ ਹੀ ਆ, ਮੈਨੂੰ ਲੱਗਦਾ ਨੀ, ਕਿਉਂਕਿ ਜਾਂ ਤਾਂ ਆਪਣੇ ਸਰੀਰ ਤੋਂ ਕੰਮ ਲਵੋ, ਬਾਹੋ ਸਰੀਰ ਨੂੰ ਅਗਲਾ ਹਾਲ ਦੇ ਬਰਾਬਰ ਪਾਉਂਦਾ ਸੀ।
1: ਕਿਆ ਬਾਤ ਹੈ, ਬਹੁਤ ਸੋਹਣੀ ਗੱਲ ਕੀਤੀ ਤੁਸੀਂ, ਥੈਂਕ ਯੂ ਵੈਰੀ ਮਚ, ਸੋ ਨਾਈਸ ਆਫ ਯੂ, ਥੈਂਕ ਯੂ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਲਹਿਰਾਂ, ਇੱਕ ਹੋਰ ਵੀ 222 ਵਾਲੇ ਜਿੱਤ ਗਏ ਅੱਜ ਤਾਂ, ਇੱਕ 3222 ਨਹੀਂ 2222 ਜੀ, 2222 ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਜੀ, 2222 ਸਤਿ ਸ੍ਰੀ ਅਕਾਲ ਜੀ।
6: ਬਾਕੀ ਸਦੀਕ ਸਾਹਿਬ ਤਾਂ ਬਹੁਤ ਕੁਛ ਕਹਿ ਗਿਆ, ਇਹ ਵੀ ਕਹਿ ਗਿਆ, ਕਹਿੰਦਾ ਹੋ ਮੁੱਕ ਗਈ ਫੀਮ ਡੱਬੀ ਚੋ ਯਾਰੋ,
1: ਅੱਜ ਕੋਈ ਅਮਲੀ
6: ਫੀਮ ਡੱਬੀ ਚੋ ਯਾਰੋ, ਅੱਜ ਕੋਈ ਅਮਲੀ ਦਾ ਡੰਗ ਸਾਰੋ, ਸਾਡੀ ਰੁੱਸੀ ਫਿਰ ਇੱਕ ਉਤਾਰੋ, ਕੌਣ ਮਨਾਵੇ ਪੀਰ
1: ਨੂੰ,
6: ਨਿਕਲ ਚੱਲੀ ਹਾਈਜਨ ਨਿਕਲ ਚੱਲੀ ਤੁਹਾਡੇ ਸਰੀਰ ਨੂੰ।
1: ਬਾਈ ਜੀ ਤੁਸੀਂ ਚੰਗੇ ਵਿਚਾਰ ਦਿੰਦੇ ਹੁੰਦੇ ਹੋ, ਗੱਲ ਮੇਰੀ ਚੱਲੀ ਸੀ ਇੱਥੋਂ ਵੀ ਬਹੁਤ ਪੰਜਾਬ ਚ ਮੁੰਡੇ ਵੀ ਕਹਿੰਦੇ ਗਾਉਣ ਵਾਲੇ ਕਹਿੰਦੇ ਜੀ ਚਿੱਟੇ ਪਾਉਣ ਨੂੰ ਹੋਣ ਤੇ ਕਾਲੀ ਖਾਣ ਨੂੰ ਹੋਵੇ, ਕਾਲੀ ਘੋੜੀ ਹੋਵੇ, ਤੇ ਪੰਜਾਬ ਚ ਬਹੁਤ ਸਾਰੇ ਕਈ ਲੋਕ ਕਹਿੰਦੇ ਆ ਜੀ ਕਿ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਤੇ ਇਹ ਨਸ਼ਾ ਚੰਗਾ। ਤੁਸੀਂ ਕਦੇ ਖਾਧੀ ਆ ਜਾਂ ਤੁਸੀਂ ਖਾਣ ਵਾਲਿਆਂ ਦਾ ਹਾਲ ਦੇਖਿਆ ਤਾਂ ਦੱਸੋਗੇ?
6: ਹਾਂ ਬਾਈ ਜੀ, ਮੈਂ ਜਦੋਂ ਤੁਹਾਨੂੰ ਪਤਾ ਬਜ਼ੁਰਗ ਆਪਣੇ ਉਹ ਕੰਮ ਕਰਦੇ, ਜ਼ਿਆਦਾਤਰ ਕੇ ਕਣਕਾਂ ਵੱਢਦੇ ਹਾੜੀਆਂ ਤੋਂ, ਤੇ ਗਰਮੀ ਹੁੰਦੀ ਸੀ ਕੰਡ ਤੂੜੀ ਢੋਣੀ ਜਾਂ ਪ੍ਰੈਸ਼ਰ ਚਲਾਉਣੇ, ਹਨਾ, ਉਦੋਂ ਖਾਂਦੇ ਰਹੇ ਆ। ਮੈਨੂੰ ਹਜ਼ਮ ਨਹੀਂ ਹੋਣੀ ਬਾਈ ਜੀ, ਫਰੇਵਾ ਹੋ ਜਾਂਦਾ ਸੀਗਾ, ਮੈਂ ਛੱਡਤੀ ਤੇ ਨਾ ਮੈਨੂੰ ਤੁਹਾਡੇ ਹਜ਼ਮ ਸੀਗੇ, ਪਰ ਹੁਣ ਬਜ਼ੁਰਗਾਂ ਨੇ ਬਾਈ ਜੀ ਨੇ ਕਹਿ ਕੇ ਗਿਆ ਵੀ ਜੇ 50 ਵੀ ਖਾਂਦਾ ਸੀ ਤਾਂ 250 ਦਾ ਕੰਮ
1: ਕਰਦੇ,
6: ਸਿਰਫ ਉਦੋਂ ਸੀਜ਼ਨ ਵੇਲੇ ਖਾਂਦੇ ਹੁੰਦੇ ਸੀ। ਬਾਕੀ ਜਿਹੜੀ ਰਹੀ ਹੁਣ ਮੈਡੀਕਲ ਬੇਸ ਤੇ, ਹੁਣ ਧਰਮਵੀਰ ਗਾਂਧੀ ਨੇ ਬਾਈ ਜੀ ਕੱਲ ਪਰਸੋਂ ਇੱਕ ਵੀਡੀਓ ਪਾਈ ਉਹਨੇ ਆਪਦੀ ਬੋਲ ਕੇ ਵੀ ਇਹ ਚੀਜ਼ ਲਿਆਓ ਪੰਜਾਬ ਦੇ ਵਿੱਚ, ਹੋਰ ਠੇਕੇ ਮਿਲਦੇ ਰਾਜਸਥਾਨ, ਤੁਹਾਨੂੰ ਤਾਂ ਸਾਰਾ ਪਤਾ ਬਾਈ ਜੀ, ਜਾਂਦੇ ਰਹੇ ਸਾਰੀ ਜਗ੍ਹਾ ਤੇ
1: ਤੁਸੀਂ। ਇਹ ਗੱਲ ਤਾਂ ਠੀਕ ਆ ਹੋਵੇ, ਇਹ ਜਿਵੇਂ ਸ਼ਰਾਬ ਵਿਕਦੀ ਹੈ ਠੇਕਿਆਂ ਤੇ ਵਿਕਣ ਲੱਗ ਜੇ ਉਹ ਇੱਕ ਵੱਖਰੀ ਗੱਲ ਆ, ਪਰ ਜਿਹੜੀ ਖੇਤੀ ਕਰਨੀ ਆ, ਮੈਂ ਪਹਿਲਾਂ ਕਹਿ ਕੇ ਹਟਿਆ ਵੀ ਅਫਗਾਨਿਸਤਾਨ ਚ ਇਹਦੀ ਖੇਤੀ ਹੁੰਦੀ ਰਹੀ ਆ,
6: ਹੁਣ ਵੀ ਹੁੰਦੀ ਆ,
1: ਤੇ ਉਹ ਕਿੰਨਾ ਕੁ ਤਰੱਕੀ ਕਰ ਗਿਆ?
6: ਤਰੱਕੀ ਦੀ ਗੱਲ ਨੀ ਬਾਈ ਜੀ, ਉੱਥੇ ਦੇਖੋ ਰਾਜਸਥਾਨ ਦੇ ਵਿੱਚ ਦੇਖਿਆ ਮੈਂ ਕੋਈ ਵੀ ਚਿੱਟੇ ਨੂੰ ਮਰਿਆ ਕੋਈ ਨੌਜਵਾਨ?
1: ਹਾਂ, ਇਹ ਗੱਲ ਸਹੀ ਆ, ਹਾਂ ਰਾਜਸਥਾਨ ਚ
6: ਇਹਦੇ ਨਾਲ ਨਾ ਸਰੀਰ ਦਾ ਨੁਕਸਾਨ ਨੀ ਕਰਦੀ, ਚਲੋ ਨਸ਼ਾ ਤਾਂ ਕੋਈ ਵੀ ਮੈਂ ਉਹ ਨਹੀਂ ਪ੍ਰਮੋਟ ਨਹੀਂ ਕਰਦਾ, ਮਾੜੇ ਸਾਰੇ ਹੁੰਦੇ ਆ, ਬਿਨਾਂ ਸੋਫੀ ਬੰਦੇ ਨੂੰ ਕੰਮ ਕਰਨਾ ਚਾਹੀਦੇ ਆ, ਜੇ ਆਪਾਂ ਇਸ ਕੰਮ ਨੂੰ ਯੂਜ਼ ਕਰੀਏ ਨਸ਼ਿਆਂ ਪਿੱਛੇ ਚੱਲੀਏ ਤਾਂ ਆਪਾਂ ਫਿਰ ਆਪਾਂ ਚਿੱਟੇ ਨਾਲ, ਉਹ ਤਾਂ ਵਧੀਆ ਚੀਜ਼ ਆ ਜੀ।
1: ਚਲੋ
6: ਬਾਕੀ ਮੈਂ ਬਾਈ ਜੀ ਜਿੰਨਾ ਕੁ ਸੁਣਿਆ ਨਾ, ਤੁਹਾਨੂੰ ਤਾਂ ਜ਼ਿਆਦਾ ਪਤਾ ਆ, ਤੇ ਇਹ ਨਾ ਜਦੋਂ ਬੰਦੇ ਨੂੰ ਉਹਦਾ ਹੁੰਦਾ ਸੀਗਾ ਕਹਿੰਦੇ ਥੋੜੀ ਜਿਹੀ ਦੇ ਦਿਓ, ਤਾਂ ਉਹਦਾ ਡਾਕਟਰ ਵੀ ਮੰਨਦੇ ਵੀ ਠੀਕ ਹੋ ਜਾਂਦਾ,
1: ਕਹਿੰਦੇ ਆ ਵੀ ਉਹਨੂੰ ਥੋੜਾ ਜਿਹਾ ਇੱਕਦਮ ਕਹਿੰਦੇ ਉਹ ਦੇ ਦਿੱਤੀ ਜਾਵੇ ਤਾਂ ਉਹਦੇ ਨਾਲ। ਖੈਰ ਦਵਾਈ ਦੇ ਤੌਰ ਤੇ ਤਾਂ ਦੇਖੋ ਦਵਾਈਆਂ ਚ ਤਾਂ ਜਿਹੜੀ ਆਪਾਂ ਟੈਲਨੋਲ ਲੈਨੇ ਆ, ਐਸਪ੍ਰੀਨ ਲੈਨੇ ਆ, ਉਹਨਾਂ ਚ ਵੀ ਇਹ ਹੈਗੀ ਆ,
6: ਸਾਰਿਆਂ ਚ ਇਹੀ ਪੈਂਦੀ ਆ, ਕਿਥੇ ਨਹੀਂ ਪੈਂਦੀ ਆ ਜੀ।
1: ਹਾਂ, ਦਵਾਈਆਂ ਦੇ ਤੌਰ, ਦਵਾਈ ਦੇ ਤੌਰ ਤੇ
6: ਇੱਕ ਸੱਚੀ ਕਹਾਣੀ ਆ, ਮਤਲਬ ਆਪਣੇ ਪਿੰਡਾਂ ਦੀ ਗੱਲ ਹੀ ਆ ਉਹ, ਤੇ ਬਜ਼ੁਰਗ ਸੀਗਾ ਉਹਨੂੰ ਨਾ ਉਹਨੇ ਮਤਲਬ ਇਹ ਖਾਧੀ ਹੋਈ ਸੀ ਤੇ ਉਹਨੂੰ ਹਾਰਟ ਅਟੈਕ ਆ ਗਿਆ, ਜਦੋਂ ਲੁਧਿਆਣੇ ਲਗਾਇਆ ਉਹਨੂੰ ਡਾਕਟਰ ਕਹਿੰਦਾ ਵੀ ਬਾਸ਼ ਲਾ ਗਿਆ ਇਹਦੇ ਕਰਕੇ, ਨਾ ਹੁੰਦਾ ਤਾਂ ਇਹਦਾ ਮਤਲਬ ਨਾਲੀ ਬਲੋਕ ਖੁੱਲਣੀ ਨਹੀਂ ਸੀ, ਪੰਪ ਤੇਜ਼ ਹੋ ਜਾਂਦਾ ਆਪਣਾ ਥੋੜਾ ਜਿਹਾ ਉਹਦੇ ਨਾਲ।
1: ਚਲੋ ਬਹੁਤ ਚੰਗਾ ਲੱਗਿਆ ਬਾਈ ਜੀ,
6: ਪ੍ਰਮੋਟ ਨਹੀਂ ਕਰਦੇ ਕਿਸੇ ਚੀਜ਼ ਨੂੰ ਬਾਈ ਜੀ, ਬਹੁਤ ਬਹੁਤ ਧੰਨਵਾਦ,
1: ਬਹੁਤ ਚੰਗਾ ਲੱਗਿਆ ਤੁਸੀਂ ਗੱਲਬਾਤ ਕੀਤੀ, ਔਰ
6: ਪਾਈਆ ਖੂਨ ਵੱਧ ਗਿਆ ਸਾਡਾ,
1: ਟਾਹਲੀਆਣਾ ਅਸੀਂ ਜਾ ਕੇ ਆਏ ਹਾਂ, ਟਾਹਲੀਆਣਾ ਸਾਹਿਬ ਮੱਥਾ ਕੇ ਤੇ ਫਿਰ ਨੇੜੇ ਤਲੇ ਰਾਏਕੋਟ, ਬਹੁਤ ਯਾਦਾਂ ਰਾਏਕੋਟ ਨਾਲ ਜੁੜੀਆਂ ਹੋਈਆਂ, ਯਾਦ ਤਾਜ਼ਾ ਕੀਤੀਆਂ। ਕਿਆ ਬਾਤ ਆ, ਬਹੁਤ ਮਿਹਰਬਾਨੀ, ਜਿਉਂਦੇ ਵਸਦੇ ਰਹੋ, ਕਰਦੇ ਰਿਹਾ ਕਰੋ ਕਾਲ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਲੈਣਾ ਢਿੱਲੋਂ ਵੀਡੀਓ, ਅੱਜ ਕੱਲ IPL ਚੱਲ ਰਿਹਾ ਤੇ ਅੱਜ ਪੰਜਾਬੀ ਥੋੜੇ ਜਿਹੇ ਖੁਸ਼ ਆ, ਖੁਸ਼ ਇਸ ਕਰਕੇ ਆ ਕਿ ਲਖਨਊ ਜਿੱਤ ਗਿਆ ਤੇ ਪੰਜਾਬ ਕਿੰਗਸ ਅਜੇ ਵੀ ਚੌਥੇ ਨੰਬਰ ਤੇ ਬਣੇ ਹੋਏ ਆ, ਤੇ ਅਗਲੇ 2 ਮੈਚ ਪੰਜਾਬ ਕਿੰਗਸ ਜੇ ਜਿੱਤਦੇ ਆ ਤਾਂ ਉਹ ਕੁਆਲੀਫਾਈ ਕਰ ਸਕਦੇ ਆ। ਤੋ ਵੇਖਦੇ ਆ ਹੁਣ ਸਾਡੀ ਟੇਕ ਜਿਹੜੀ ਦੂਜੀਆਂ ਟੀਮਾਂ ਤੇ ਆ। ਤੋ ਕਰੋ ਸਟਰੀਮ ਐਪ ਡਾਊਨਲੋਡ ਕਰੋ ਤੇ ਲੋ ਵੀਡੀਓ ਤੋਂ ਕੋਠੇ ਤੇ ਸਪੀਕਰ ਖੜ ਕੇ ਰੇਡੀਓ ਲੈ ਕੇ ਆਓ ਤੇ ਲੋ ਵੀਡੀਓ ਦਾ ਆਈ ਪੀ ਟੀ ਵੀ ਬਾਕਸ ਲਗਵਾਓ ਤੇ ਲੋ ਵੀਡੀਓ ਦਾ ਕਰੋ ਸਟਰੀਮ ਤੁਹਾਨੂੰ ਕ੍ਰਿਕਟ ਦੇ ਸਾਰੇ ਮੈਚ ਦਿਖਾਉਂਦਾ ਇੱਕ ਐਡਵਰਟਾਈਜ਼ਮੈਂਟ ਢਿੱਲੋਂ ਵੀਡੀਓ ਦੀ ਸੁਣਦੇ ਆ 905-204-13-13
7: ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਆਈ ਪੀ ਟੀਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ
1: 905-204-13-13 ਢਿੱਲੋਂ ਵੀਡੀਓ 8177 ਜੀ
8: ਅੱਛਾ
1: ਵੈਰੀ ਗੁਡ ਵੈਰੀ ਗੁਡ ਬਹੁਤ ਖੁਸ਼ੀ ਜੀ
8: ਨਵੀਂ ਦਾ ਸ਼ੋ ਜਦੋਂ ਮੈਂ ਕਾਰ ਚੁਣਦੀ ਆ ਨਵੀਂ ਦਾ ਸ਼ੋ ਹੀ ਚੱਲਦਾ ਤੇ ਮੈਂ ਤਾਂ ਟਿਕਟੌਕ ਤੇ ਵੀ ਉਹਦਾ ਪਾ ਦਿੰਨੀ ਆ ਫੇ
1: ਹਾਂ ਬਿਲਕੁਲ ਬਿਲਕੁਲ ਟਿਕਟੌਕ ਤੇ ਨਵੀਂ ਬਹੁਤ ਐਕਟਿਵ ਆ ਕਾਫੀ ਅੱਛੀਆਂ ਅੱਛੀਆਂ ਵੀਡੀਓਜ਼ ਪਾਉਂਦੇ ਆ ਨਵੀਂ ਬਹੁਤ ਸ਼ਾਬਾਸ਼ ਆ ਥੈਂਕ ਯੂ ਵੈਰੀ ਮੱਚ ਤੁਸੀਂ ਨਵੀਂ ਦੇ ਫੈਨ ਹੋ
8: ਤੁਸੀਂ ਬਹੁਤ ਵਧੀਆ ਆਪਣੇ ਬੱਚੇ ਦੀ ਪਰਵਰਿਸ਼ ਕੀਤੀ ਆ ਏਦਾਂ ਦਾ ਬੱਚਾ ਘਰ ਘਰ ਜੰਮਣਾ ਚਾਹੀਦਾ ਆ ਤੇ ਉਹਨਾਂ ਦੀ ਉਹਨਾਂ ਨੂੰ ਏਦਾਂ ਦੇ ਤਸਰੀ ਦੇਣੀ ਚਾਹੀਦੀ ਆ ਜਿੱਦਾਂ ਤੁਸੀਂ ਇਹਨਾਂ ਨੂੰ ਪਾਲਿਆ ਮੈਂ ਬਹੁਤ ਬਹੁਤ ਪ੍ਰਾਊਡ ਹਾਂ
1: ਨਵੀਂ ਦੀ ਮੰਮੀ ਨੂੰ ਕ੍ਰੈਡਿਟ ਜਾਂਦਾ ਜੀ ਨਵੀਂ ਦੀ ਦਾਦੀ ਨੂੰ ਮੈਂ ਤਾਂ ਉਹਨਾਂ ਟਾਈਮ ਨਹੀਂ ਦੇ ਸਕਿਆ ਪਰ ਉਹਨਾਂ ਨੇ ਸਾਰਾ ਕੀਤਾ ਬਹੁਤ ਮਿਹਰਬਾਨੀ ਤੁਹਾਡੀ ਥੈਂਕ ਯੂ ਤੇ ਹੋਰ ਕੁਝ ਕਹਿਣਾ ਚਾਹੁੰਦੇ ਹੋ
8: ਬਾਕੀ ਤੁਸੀਂ ਕਹਿੰਦੇ ਸੀਗੇ ਆਪਣੀ ਸੀਨ ਦਾ ਟੋਟਿਆਂ ਦਾ ਕੋਈ ਵੀ ਚੀਜ਼ ਆ ਉਹ ਦਵਾਈ ਵੱਲ ਵਰਤੀ ਜਾਵੇ ਤਾਂ ਉਹਦਾ ਕੋਈ ਨੁਕਸਾਨ ਨੀ ਜੇ ਦਵਾਈ ਤੋਂ ਜ਼ਿਆਦਾ ਵਰਤੀ ਜਾਵੇ ਉਹਦਾ ਨੁਕਸਾਨ ਹੀ ਨੁਕਸਾਨ ਆ ਭਾਵੇਂ ਕੋਈ ਹੈਲਥੀ ਖਾਣਾ ਹੀ ਆ ਮੈਂ ਹੈਲਥ ਕੇਅਰ ਫੀਲਡ ਚ ਕੰਮ ਕਰਦੀ ਹਾਂ ਭਾਜੀ
1: ਜੀ ਜੀ
8: ਇਹ ਦਵਾਈਆਂ ਜਿਹੜਾ ਕਹਿ ਦਿੰਦੇ ਆ ਸ਼ਰਾਬ ਨੀ ਪੀਣੀ ਬੀਬੀਆਂ ਕਹਿੰਦੀਆਂ ਆ ਨੀ ਇਹ ਨਸ਼ਾ ਆ ਨਸ਼ਾ ਹਰ ਇੱਕ ਦਵਾਈ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਆ ਉਹ ਹੈਗਾ ਫਾਰਮਾਸਿਊਟੀਕਲ ਕੰਪਨੀਆਂ ਕਰਦੀਆਂ ਆ ਆਪਣਾ ਪੈਸਾ ਬਣਾਉਂਦੀਆਂ ਆ ਜੇ ਤੁਸੀਂ ਆਪਣੇ ਘਰੇ ਜੇ ਬਈ ਤੁਹਾਡਾ ਆਪਦਾ ਬਲੱਡ ਪ੍ਰੈਸ਼ਰ ਹੈਗਾ ਹਾਈ ਆ ਜਾਂ ਕੁਛ ਵੀ ਆ ਤੁਹਾਡਾ ਖੂਨ ਚੱਕਿਆ ਤੁਸੀਂ ਥੋੜੀ ਜਿਹੀ ਦਵਾਈ ਅੰਦਰ
1: ਤੁਹਾਡੀਆਂ ਬਲੈਸਿੰਗਸ ਜਿਹੜੀਆਂ ਉਹ ਜ਼ਰੂਰ ਪਹੁੰਚ ਗਈਆਂ ਔਰ ਨਵੀਂ ਸੁਣਦੇ ਹੀ ਹੋਣੇ ਆ ਤੇ ਤੁਸੀਂ ਜੋ ਗੁੱਡ ਵਿਸ਼ਿਸ ਦਿੱਤੀਆਂ ਤੁਹਾਡੇ ਪਰਿਵਾਰ ਲਈ ਵੀ ਤੁਹਾਡੇ ਵਾਸਤੇ ਵੀ ਬਹੁਤ ਆਉਣ ਵਾਲਾ ਸਮਾਂ ਜਿਹੜਾ ਹੋਰ ਵੀ ਚੰਗਾ ਹੋਵੇ ਤੇ ਬਿਲਕੁਲ ਤੰਦਰੁਸਤ ਚੜ੍ਹਦੀ ਕਲਾ ਵਾਲਾ ਹੋਵੇ ਥੈਂਕ ਯੂ ਵੈਰੀ ਮੱਚ ਥੈਂਕ ਯੂ ਮੈਡਮ ਸੋ ਨਾਈਸ ਆਸ ਦੀ ਕਿਰਨ ਜਿਹੜੇ ਲੋਕ ਨਸ਼ਿਆਂ ਵਿੱਚ ਗੁਲਤਾਨ ਹੋ ਜਾਂਦੇ ਆ ਤਾਂ ਕਪੂਰਥਲੇ ਦੇ ਵਿੱਚ ਇੱਕ ਆਸ ਦੀ ਕਿਰਨ ਆ ਇਹ ਮੈਂ ਖੁਦ ਉੱਥੇ ਵਿਜ਼ਿਟ ਕਰਕੇ ਆਇਆ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਉੱਥੋਂ ਤੰਦਰੁਸਤ ਹੋਏ ਨਸ਼ਾ ਛੱਡਿਆ ਜਿਨ੍ਹਾਂ ਨੇ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ
9: ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ। ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛੁਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
1: ਇੱਕ ਵਾਰ ਫਿਰ ਤੁਹਾਨੂੰ ਪ੍ਰਦੀਪ ਜੀ ਦਾ ਨੰਬਰ ਦਈਏ। ਅਪਲਾਈਸਿਸ ਨੂੰ ਰਿਪੇਅਰ ਕਰਨ ਵਾਸਤੇ ਇੱਕੋ ਇੱਕ ਨੰਬਰ ਰਿਕਮੈਂਡ ਕਰਦੇ ਹਾਂ ਅਸੀਂ, ਉਹ ਹੈ ਮਿਸਟਰ ਪ੍ਰਦੀਪ। ਹਰ ਤਰ੍ਹਾਂ ਦੇ ਅਪਲਾਈਸਿਸ ਦੀ ਤਸੱਲੀ ਬਖਸ਼ ਅਤੇ ਬਹੁਤ ਰੀਜ਼ਨੇਬਲ ਰੇਟ ਤੇ ਰਿਪੇਅਰ। 647-622-3203 647-622-3203 8177। ਹੈਲੋ, ਸਤਿ ਸ਼੍ਰੀ ਅਕਾਲ ਜੀ। 8177 ਚਲੋ ਨੈਕਸਟ ਕਾਲ ਤੇ ਜਾਂਦੇ ਹਾਂ। 4790 ਜੀ ਵੈਲਕਮ।
10: ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ।
10: ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ।
1: ਮਿਹਰਬਾਨੀ, ਥੈਂਕ ਯੂ।
10: ਡੇਲੀ ਸੁਣਦੇ ਨਵੀਂ ਵੀਰੇ ਨੂੰ
1: ਬਹੁਤ ਅੱਛੇ,
10: ਤੇ ਜਿਵੇਂ ਉਹ ਕਹਿ ਕੇ ਗਏ ਆ ਲਾਸਟ ਕਾਲਰ, ਹਨਾ, ਕਿੰਨਾ ਉਹਨਾਂ ਨੇ ਦੁਆ ਉਹਨਾਂ ਨੂੰ ਦਿੱਤੀ ਆ ਲਾਈਕ।
1: ਜੀ ਜੀ,
10: ਵਧੀਆ ਲੱਗਦਾ ਏਦਾਂ, ਕਿਉਂਕਿ ਇੱਕ ਉਹ ਆਪਣਾ ਟੋਪਿਕ ਚੱਲ ਰਿਹਾ ਫੀਮ ਤੇ, ਤਾਂ ਮੈਨੂੰ ਲੱਗਦਾ ਵਾ ਜੀ ਜਿੱਦਾਂ ਨਾ ਪਹਿਲਾਂ ਲੋਕ ਕੰਮ ਕਰਦੇ ਬਹੁਤ ਸੀਗੇ, ਹਨਾ, ਹੱਥੀ ਸਾਰਾ ਕੰਮ, ਮਸ਼ੀਨਾਂ ਘੱਟ ਸੀਗੀਆਂ, ਹੱਥੀ ਬੜਾ ਕੰਮ ਕਰਦੇ ਸੀ ਤੇ ਉਹ ਖਾ ਕੇ ਕੰਮ ਕਰਦੇ ਸੀਗੇ, ਤੇ ਹੁਣ ਅੱਜ ਕੱਲ ਕੀ ਹੋ ਰਿਹਾ, ਮਤਲਬ ਮੇਰੇ ਪਿੰਡ ਹੀ ਹੈਗੇ ਆ ਬਹੁਤ ਏਦਾਂ ਦੇ ਘਰ ਵੀ ਜਿਹੜੇ ਉਹ ਵਿਚਾਰੇ ਲੱਗੇ ਹੋਏ ਸੀ ਪੁਰਾਣੇ ਖਾਣ ਤੇ ਹੁਣ ਤਾਂ ਫਿਰ ਕੰਮ ਨੀ ਹੈਗਾ। ਉਹ ਕੀ ਹੁੰਦਾ ਵੀ ਡੋਜ ਵਧੀ ਜਾਂਦੀ ਉਹਨਾਂ ਦੀ, ਰਾਈਟ, ਪਹਿਲਾਂ ਤਾਂ ਕੰਮ ਕਰਦੇ ਸੀ ਤਾਂ ਉਹ એનર્ਜੀ ਉਹਨਾਂ ਦੀ ਵੇਸਟ ਹੋਈ ਜਾਂਦੀ ਸੀ ਉਧਰ ਕੰਮ ਚ। ਹੁਣ ਕੀ ਹੁੰਦਾ ਵੀ ਹੁਣ ਉਹ ਵਿਹਲੇ ਆ, ਉਹ ਜਿੰਨੀ ਖਾਂਦੇ ਆ ਉਹ ਮਤਲਬ ਅਗਲੇ ਦਿਨ ਉਹਨਾਂ ਨੂੰ ਵੱਧ ਹੀ ਚਾਹੀਦੀ ਹੁੰਦੀ ਆ, ਵੀ ਜੇ ਇੱਕ ਤੋਲਾ ਚਾਰ ਤੋਲੇ ਤੋਂ ਵੱਧ ਚਾਹੀਦੀ ਹੈ ਥੋੜੀ ਜੀ, ਉਹ ਡੋਜ ਵੱਧ ਹੀ ਰਹਿੰਦੀ ਆ, ਉਹ ਨੁਕਸਾਨ ਕਰਦੀ ਹੈ ਸਰੀਰ ਦਾ ਵੀ ਤੇ ਅਫੋਰਡ ਨੀ ਹੋ ਸਕਦੀ, ਹਨਾ, ਆਪਣੇ ਪੰਜਾਬ ਚ ਤਾਂ ਨੀ ਹੋ ਸਕਦੀ ਕਿਉਂਕਿ ਮਹਿੰਗੀ ਹੁੰਦੀ ਆ। ਸਾਰੇ ਹੁਣ ਮਿਡਲ ਕਲਾਸ ਆਪਣੇ ਜਿਹੜੇ ਸੀਗੇ ਵਿਚਾਰੇ ਉਹ ਜ਼ਿਆਦਾ ਖਾਂਦੇ ਸੀ ਕਿਉਂਕਿ ਕੰਮ ਕਰਦੇ ਸੀ, ਅਸੀਂ ਮਿਹਨਤ ਕਰਦੇ ਸੀ, ਹੁਣ ਉਹਨਾਂ ਨੂੰ ਉਹ ਨੁਕਸਾਨ ਕਰਦੀ ਆ ਉਹ ਚੀਜ਼, ਲਾਈਕ ਉਹ ਇੰਨਾ ਅਫੋਰਡ ਨੀ ਕਰ ਸਕਦੇ, ਮਹਿੰਗੀ ਬਹੁਤ ਆ, ਤੇ ਉਹਦੇ ਵਾਸਤੇ ਫਿਰ ਉਹ ਦੂਜੇ ਨਸ਼ੇ ਤੇ ਹੋ ਜਾਂਦੇ ਆ, ਹਨਾ, ਜਿਵੇਂ ਕੋਈ ਆਪਣਾ ਮੈਡੀਕਲ ਨਸ਼ਾ ਹੋ ਜਾਂਦਾ ਉਹ
1: ਚੀਜ਼
10: ਨੁਕਸਾਨ ਕਰਦੀ ਆ।
1: ਬਿਲਕੁਲ ਸਹੀ ਗੱਲ ਤੁਹਾਡੀ, ਗੱਲ ਪਹਿਲਾਂ,
10: ਹਾਂਜੀ, ਮਤਲਬ ਜੇ ਮੈਂ ਪਹਿਲਾਂ ਤਾਂ ਏਦਾਂ ਸੀਗਾ ਵੀ ਉਹ ਵੀ ਜਿਵੇਂ ਕਹਿ ਕੇ ਸਿੱਖ ਕੋਲਰ ਕੀ ਹੱਥੀ ਕਣਕ ਵੱਢਦੇ ਸੀ, ਸਰੋਂ ਵੱਢਦੇ ਸੀ, ਹਨਾ,
1: ਦਿਨ ਬੰਦਾ ਥੋੜੀ ਮੋਟੀ ਖਾ ਲੈਂਦਾ ਸੀ, ਮੁੜ ਕੇ ਸਾਰਾ ਸਾਲ ਨੀ ਸੀ ਖਾਂਦੇ।
11: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
12: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
11: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
12: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
11: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
12: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
11: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
12: ਪ੍ਰੋਗਰਾਮ ਪੰਜਾਬੀ ਲਹਿਰਾਂ
11: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
13: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
14: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: patients in GTA. For more information, visit rajdhanisweets.ca.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984।

वाहेगुरु जी का खालसा, वाहेगुरु जी की फतेह।

0: ਤੇ ਭਲੇ ਸੰਜੋਗਾ ਪ੍ਰਭ ਪਾਣੀ ਸਭ ਸੁਭਾਖਿਆ ਗਾਵਹ ਸੁਣਹੁ ਪੜਹੁ ਨਿਤ ਪਾਈ ਗੁਰਪੁਰਾ ਪੂਰਾ ਕਿਆ ਰਹਾਉ ਸਾਚਾ ਸਾਹਿਬ ਅੰਮ੍ਰਿਤ ਵਡਾਈ ਭਗਤ ਬਚਨ ਦਇਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦਿ ਬਿਰਦ ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਵਿੱਚ ਪੁੱਜੋ ਸਰਬ ਵੇਲਾ ਮੁਖ ਪਾਵ ਚਰਾ ਮਰਾ ਤਾਪ ਸਾਹਮਣਾ ਛੋੜੇ ਗੁਰੂ ਗੋਬਿੰਦ ਨਿਤ ਗਾਵਾ
1: ਸੁਣਨ ਲੱਗਿਆ ਸੁਣ ਕੇ ਸੋਹਣੇ

ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਸੂਰਤ ਮਾਲਾ ਪੰਜਵਾਂ ਸੁਖ ਮੰਗਲ ਕਲਿਆਣ।

ਸਤਿਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ। ਤਾਪ ਰੋਗ ਗਏ ਗੁਰ ਬਚਨੀ ਮਨ ਇੱਛੇ ਫਲ ਪਾਇਆ। ਮੇਰਾ ਗੁਰ ਪੂਰਾ ਸੁਖਦਾਤਾ ਜਨ ਸਤ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਉ ਅਨੰਦ।

ओम श्री शनै शन पातु पालं मे।

ಚತುರ್ಭುಜೋ ಮೇ ಹೃದಯಂ ಭುಕ್ಷಿಂ ರೋಗಾಪಹಾರಕಃ ಕಟಿಂ

बाधा सब हर करे सब काम सफल।

ਇਸ਼ਕੇ ਦੀ ਚਾਦਰ ਕਰੀ ਜਾਣ ਲਈ ਹੋਟਲ ਦੇ ਵੇਲੇ ਚ ਚੂੜੀ ਖਵਾ ਕੇ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ।

ਤੇਰੇ ਵਿਗੇ ਫੁਲਕਾਰੀਆਂ ਦਿੱਲੀਆਂ ਕੰਨਾਂ ਵਿੱਚ ਕੋਕਰੂ ਤੇ ਵਾਰੀਆਂ ਵੀ ਗਈਆਂ ਤੇਰੇ ਵਿਗੇ ਫੁਲਕਾਰੀਆਂ ਦਿੱਲੀਆਂ ਕੰਨਾਂ ਵਿੱਚ ਕੋਕਰੂ ਤੇ ਵਾਰੀਆਂ ਵੀ ਗਈਆਂ ਕ੍ਰਿਸ਼ਮੀ ਦੁਪੱਟੇ ਗੋਰੇ ਜਾਲੀਆਂ ਵੀ ਗਈਆਂ ਕੁੜੀ ਵੀ ਗਏ ਤੇ ਖੁੱਟ ਵਾਲੀਆਂ ਵੀ ਗਈਆਂ ਚੱਲ ਪ੍ਰਭਾ ਕੀ ਪਾਣੀ ਕੀ ਬਣੂ ਸੱਚੇ ਪਾਤਸ਼ਾਹ ਬਾਗ ਕਰੂ

ਤੇ ਪਾਣੀ ਲਿਆ ਪੱਟੀਏ ਮਜਾ ਜਣੇ ਮਜਾ ਫੁੱਲ ਕੇ ਕਿਤੇ ਆਸਾਰ ਦਸ਼ਨਾ ਚ ਰੁੱਲ ਕੇ ਛੁੱਟੀ ਜਰੇ ਸੀ ਗਾਨੇ ਮੁਖੀ ਬਣ ਮੁਖੀ ਬਣ।

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: AM 530, CHLO AM, an Evanoff Communications station, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: So kaho tal gur seviya अहनेसो सहज सुभाए दर्शन परसे गुरु दुख जाए होवे सिफत खसम दी नूरे अरसह कुरसह चटिया तुद डिठे सचे पाते सा ਮਾਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾ।

रहाऊं, कहत कबीर सुनो रे लोई, परम

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਜਾਨ ਭਾਉ ਭਗਤ ਕਛ ਜਾਣੈ ਤਾਕਉ ਅਚਰਜ ਕਾਹੂ ਜਿਉ ਜਲ ਜਲ ਮਹਿ ਪੈਸ ਨਾ ਨਿਕਸੈ ਤਿਉ ਢੋਰ ਮਿਲਿਓ ਜੁਲਾਹੂ ਰਾਗ ਤਨਾਸਰੀ

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਂਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਖੂਬਸੂਰਤ ਸਵੇਰ ਦੇ ਵਿੱਚ, ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਦੀ ਸਵੇਰ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਇੰਜੋਏ ਕਰ ਰਹੇ ਹੋਗੇ, ਕੁਦਰਤ ਦੇ ਇਸ ਖੂਬਸੂਰਤ ਵਰਤਾਰੇ ਨੂੰ ਆਪਣੇ ਮਨਾਂ ਦੇ ਵਿੱਚ ਵਸਾ ਚੁੱਕੇ ਹੋਗੇ, ਕਿਉਂਕਿ ਬਹੁਤ ਖੂਬਸੂਰਤ ਸਵੇਰ ਔਰ ਸਵੇਰ ਦੀਆਂ ਸੂਰਜ ਦੀਆਂ ਕਿਰਦਾਂ ਦੇ ਨਾਲ ਚੜ੍ਹਦੀ ਕਲਾ ਦਾ ਪਸਾਰ ਹੋਣਾ ਚਾਰੇ ਪਾਸੇ ਸ਼ੁਰੂ ਹੋ ਗਿਆ। ਸੋ ਸਟੂਡੀਓ ਦੇ ਘੜੀਆਂ ਦੇ ਮੁਤਾਬਕ 6:12 ਹੋ ਚੁੱਕੇ ਆ। ਅੱਜ 16 ਮਈ ਦਾ ਖੂਬਸੂਰਤ ਦਿਨ, ਪਰਮਾਤਮਾ ਕਰੇ ਸਭ ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰਦੇ ਹਾਂ, ਅਤੇ ਸਰਬੱਤ ਬਹੁਤ ਹੀ ਖੂਬਸੂਰਤ ਦਿਨ ਅੱਜ ਦਾ ਲੈ ਕੇ ਆਵੇ। ਸੋ ਨਾਲੇ ਆਪਾਂ ਇਹ ਵੀ ਦੱਸ ਦਈਏ ਕਿ ਅੱਜ ਭਾਈ ਲੌਂਗ ਵੀਕਐਂਡ ਦੀ ਸ਼ੁਰੂਆਤ ਹੋ ਚੁੱਕੀ ਆ, ਅਤੇ ਅੱਜ ਸਾਰਿਆਂ ਦੀਆਂ ਛੁੱਟੀਆਂ ਆ। ਸੋ ਅੱਜ ਸਾਰੇ ਘਰਾਂ 'ਚ ਬੈਠ ਕੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਣਗੇ, ਜਿਹੜੇ ਵੀਰ ਸਾਨੂੰ ਟਰੱਕਾਂ, ਗੱਡੀਆਂ ਅਤੇ ਮੋਟਰਕਾਰਾਂ ਦੇ ਵਿੱਚ ਬਹਿ ਕੇ ਇੰਜੋਏ ਕਰ ਰਿਹਾ, ਸੋ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਆਦਾਬ ਔਰ ਤੁਹਾਡੀ ਚੜ੍ਹਦੀ ਕਲਾ ਦੀ ਔਰ ਤੰਦਰੁਸਤੀ ਅਰਦਾਸ। ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਪਾਸੋਂ ਅਸੀਂ ਕਰਦੇ ਹਾਂ। ਸੋ ਬਿਲਕੁਲ ਜੀ, ਨਾਲ ਦੀ ਨਾਲ ਜਿਵੇਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਕਰਦੇ ਹੁੰਦੇ ਹਾਂ। ਸੋ ਰਮੇਸ਼ ਹੁਸ਼ਿਆਰਪੁਰੀ ਜੀ ਬਸ ਕੁਝ ਸਮੇਂ ਦੇ ਵਿੱਚ ਸਾਡੇ ਨਾਲ ਜੁੜ ਜਾਣਗੇ, ਫਿਰ ਖਬਰਾਂ ਦੇ ਨਾਲ ਸਾਂਝ ਪਾਵਾਂਗੇ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ। ਸੋ ਫਿਰ ਇੱਦਾਂ ਹੀ ਚੱਲ ਸੋ ਚੱਲ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ। ਕਹਿੰਦੇ ਕਿ ਖੁਦ ਨੂੰ ਵੇਚ ਖਰੀਦੇ ਰਿਸ਼ਤੇ, ਐਵੇਂ ਕਦਰ ਗਵਾਈ ਅਤੇ ਮੇਰੀ ਵਾਰੀ ਕੋਈ ਨਾ ਖੜਿਆ, ਫਿਰ ਅਕਲ ਜਾ ਕੇ ਆਈ ਅਤੇ ਨਾ ਚਾਵਾਂ ਦਾ ਚਾਹ ਹੁੰਦਾ ਏ ਨਾ ਕਦਰ ਹੁੰਦੀ ਏ ਰੀਝਾਂ ਦੀ, ਨਾ ਚਾਵਾਂ ਦਾ ਚਾਹ ਹੁੰਦਾ ਏ ਨਾ ਕਦਰ ਹੁੰਦੀ ਏ ਰੀਝਾਂ ਦੀ, ਅਕਸਰ ਬੇਕਦਰੀ ਹੀ ਹੁੰਦੀ ਮੁਫਤ 'ਚ ਮਿਲੀਆਂ ਚੀਜ਼ਾਂ ਦੀ। ਕਈ ਵਾਰ ਅਸੀਂ ਜਿਹੜੀਆਂ ਚੀਜ਼ਾਂ ਸਾਨੂੰ ਬਹੁਤ ਆਸਾਨੀ ਨਾਲ ਮਿਲ ਜਾਂਦੀਆਂ ਨਾ, ਅਸੀਂ ਉਹਦੀ ਕਦਰ ਕਰ ਨਹੀਂ ਪਾਉਂਦੇ, ਜਾਂ ਕਈ ਵਾਰ ਉਹਦੇ ਵਿੱਚ ਕੋਈ ਰਿਸ਼ਤੇ ਹੋ ਜਾਣ, ਤੁਹਾਡਾ ਕਾਰੋਬਾਰ ਹੋ ਜਾਏ, ਚਾਹੇ ਤੁਸੀਂ ਬੜੇ ਸੌਖੇ ਤਰੀਕੇ ਨਾਲ ਕਿਸੇ ਦੇਸ਼ ਦੇ ਵਿੱਚ ਚਲੇ ਜਾਓ। ਪਹਿਲਾਂ ਅਸੀਂ ਬਹੁਤ ਅਰਦਾਸਾਂ, ਗੁਜ਼ਾਰਿਸ਼ਾਂ ਕਰਦੇ ਹਾਂ ਕਿ ਹੇ ਪਰਮਾਤਮਾ ਸਾਨੂੰ ਇਸ ਧਰਤੀ 'ਤੇ ਲੈ ਜਾ, ਅਤੇ ਜਦੋਂ ਫਿਰ ਅਸੀਂ ਚਲੇ ਜਾਂਦੇ ਹਾਂ ਫਿਰ ਗਿਲੇ, ਸ਼ਿਕਵੇ, ਸ਼ਿਕਾਇਤਾਂ ਸਾਡੀਆਂ ਸ਼ੁਰੂ ਹੋ ਜਾਂਦੀਆਂ। ਸੋ 905-673-3337 9056733337 'ਤੇ ਗੱਲਾਂ ਬਾਤਾਂ ਹੋ ਸਕਦੀਆਂ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ, ਸ਼ਨੀਵਾਰ ਦਾ ਖੂਬਸੂਰਤ ਦਿਨ ਅਤੇ ਸਾਹਮਣੇ ਮੇਰੇ ਚੜ੍ਹਦੀ ਕਲਾ। ਮੈਂ ਜਦੋਂ ਵੀ ਉਡਾਰੀ ਨੂੰ, ਉਡਾਨ ਨੂੰ, ਪ੍ਰਵਾਸ ਭਰਨ ਦੀ ਗੱਲਬਾਤ ਕਰਦੇ ਹਾਂ, ਸੋ ਮੇਰੇ ਸਾਹਮਣੇ ਚੜ੍ਹਦੀ ਕਲਾ ਉਸ ਤਰ੍ਹਾਂ ਹੀ ਆ ਜਾਂਦੀ ਆ। ਸੋ ਚੜ੍ਹਦੀ ਕਲਾ ਦਾ ਜ਼ਿਕਰ ਕਰਦੇ ਹਾਂ ਜੀ, ਚੜ੍ਹਦੀ ਕਲਾ ਦਾ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਜੀ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਮੈਨੂੰ ਖੂਨ ਦਿਆਂ ਰਿਸ਼ਤਿਆਂ ਤੋਂ ਗੱਲ ਯਾਦ ਆਈ ਕਿ ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੇ ਐਸੇ ਰਿਸ਼ਤੇ ਹੁੰਦੇ ਆ, ਕਈ ਵਾਰ ਅਸੀਂ ਸਾਰੀ ਉਮਰ ਸਮਝਦੇ ਰਹਿੰਦੇ ਹਾਂ ਕਿ ਇਹ ਇਨਸਾਨ ਸਾਡਾ ਬਹੁਤ

0: ਜੀ ਪਾਣੀ ਦਿੰਦਾ ਸੀ। ਉਹ ਕੀ ਕਰਦਾ ਸੀ ਕਿ ਉਸ ਪਾਣੀ ਵਿੱਚ ਨਾ ਥੋੜ੍ਹਾ ਥੋੜ੍ਹਾ ਰੋਜ਼ ਜ਼ਹਿਰ ਮਿਲਾਉਂਦਾ ਸੀ ਅਤੇ ਪੌਦਾ ਬਹੁਤ ਖੁਸ਼ ਸੀਗਾ। ਉਹਦੇ ਵਿੱਚ ਗਮਲੇ ਦੇ ਵਿੱਚ ਜਿਹੜਾ ਪੌਦਾ ਲੱਗਿਆ ਸੀ ਉਹ ਬਹੁਤ ਮੁਸਕਰਾਉਣਾ ਉਹਨੇ ਸਵੇਰੇ ਉੱਠ ਕੇ ਕਿ ਯਾਰ ਦੇਖ ਮੇਰਾ ਮਾਲੀ ਮੇਰਾ ਬੰਦਾ ਮੈਨੂੰ ਕਿੰਨਾ ਪਿਆਰ ਕਰਦਾ, ਰੋਜ਼ ਮੈਨੂੰ ਪਾਣੀ ਦਿੰਦਾ ਅਤੇ ਮੇਰੀ ਕਿੰਨੀ ਦੇਖਭਾਲ ਕਰਦਾ। ਉਹਨੂੰ ਇਹ ਲੱਗਦਾ ਸੀ ਕਿ ਇਹ ਮੇਰਾ ਸਭ ਤੋਂ ਨਜ਼ਦੀਕੀ ਆ ਕਿਉਂਕਿ ਇਹ ਮੇਰਾ ਫਾਇਦਾ ਸੋਚਦਾ, ਇਹ ਮੇਰਾ ਭਲਾ ਸੋਚਦਾ। ਪਰ ਉਹ ਇਨਸਾਨ ਰੋਜ਼ ਥੋੜ੍ਹਾ ਥੋੜ੍ਹਾ ਪਾਣੀ ਵਿੱਚ ਜ਼ਹਿਰ ਮਿਲਾਉਂਦਾ ਸੀ। ਪਰ ਪੌਦਾ ਤਾਂ ਬਹੁਤ ਖੁਸ਼ ਸੀ, ਉਸਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਹੋ ਰਹੀ ਆ। ਇੱਕ ਦਿਨ ਉਹ ਪੌਦਾ ਨਾ ਬਿਲਕੁਲ ਮੁਰਝਾ ਗਿਆ ਹੌਲੀ ਹੌਲੀ। ਉਸਦੇ ਮਾਲਕ ਨੇ ਉਸਨੂੰ ਪੁੱਛਿਆ ਕਿ ਤੂੰ ਕਿਉਂ ਮੁਰਝਾ ਰਿਹਾ? ਉਸ ਕੋਲ ਕੋਈ ਜਵਾਬ ਨਹੀਂ ਸੀ, ਉਹ ਸਿਰਫ ਉਦਾਸ ਸੀ। ਪਰ ਉਹ ਅੰਦਰੋਂ ਅੰਦਰੀ ਇਹ ਸੋਚ ਰਿਹਾ ਸੀ ਕਿ ਮੈਂ ਮੁਰਝਾ ਕਿਉਂ ਰਿਹਾ ਹਾਂ? ਮਾਲਕ ਨੇ ਕਿਹਾ ਕਿ ਮੈਂ ਤਾਂ ਤੈਨੂੰ ਰੋਜ਼ ਪਾਣੀ ਦਿੰਦਾ, ਸਮੇਂ 'ਤੇ ਖਾਦ ਵੀ ਪਾਉਣਾ, ਤੂੰ ਮੁਰਝਾ ਰਿਹਾ ਹਾਂ। ਪੌਦੇ ਨੂੰ ਆਪਣੇ ਅੰਦਰ ਅੰਦਰ ਆਪਣੇ ਆਪ 'ਚ ਕਮੀ ਮਹਿਸੂਸ ਹੋਣ ਲੱਗ ਗਈ। ਪੌਦੇ ਨੂੰ ਲੱਗਿਆ ਕਿ ਯਾਰ ਇਹ ਕੁਛ ਮੇਰੇ ਵਿੱਚ ਹੀ ਕਮੀ ਹੋਣੀ ਆ, ਜਿਹੜਾ ਮੈਂ ਮੁਰਝਾ ਰਿਹਾ, ਜਿਹੜਾ ਮੈਂ ਹੌਲੀ ਹੌਲੀ ਢਿੱਲਾ ਹੁੰਦਾ ਜਾ ਰਿਹਾ, ਇਹ ਕੁਛ ਮੇਰੇ ਅੰਦਰ ਹੀ ਕਮੀ ਹੋਣੀ ਆ। ਅਤੇ ਮਾਲਕ ਨੇ ਵੀ ਕਹਿਣਾ ਕਿ ਮੈਨੂੰ ਲੱਗਦਾ ਤੇਰੀਆਂ ਜੜ੍ਹਾਂ ਕਮਜ਼ੋਰ ਹੋ ਗਈਆਂ। ਰੋਜ਼ ਇੱਦਾਂ ਸੋਚਦਾ ਸੋਚਦਾ ਪੌਦਾ ਬਿਲਕੁਲ ਕਮਜ਼ੋਰ ਅਤੇ ਸੁੱਕ ਗਿਆ ਅਤੇ ਆਖਿਰਕਾਰ ਇੱਕ ਦਿਨ ਉਹ ਮਰ ਹੀ ਗਿਆ। ਉਹ ਆਖਰੀ ਸਮੇਂ ਤੱਕ ਖੁਦ ਨੂੰ ਕੋਸਦਾ ਰਿਹਾ ਕਿ ਮੇਰੇ ਵਿੱਚ ਹੀ ਬਹੁਤ ਕਮੀਆਂ ਨੇ, ਮੇਰੇ ਵਿੱਚ ਹੀ ਬਹੁਤ ਖਾਮੀਆਂ ਨੇ ਕਿ ਮੈਂ ਸੁੱਕਦਾ ਹੀ ਜਾ ਰਿਹਾ। ਮੇਰਾ ਮਾਲਕ ਉਹ ਤਾਂ ਮੈਨੂੰ ਰੋਜ਼ ਪਾਣੀ ਦਿੰਦਾ, ਉਹ ਤਾਂ ਬਹੁਤ ਚੰਗਾ ਆ, ਸਿਰਫ ਮੇਰੇ ਵਿੱਚ ਕਮੀਆਂ ਨੇ। ਇੱਥੇ ਮੇਰੀ ਗੱਲ ਕਰਨ ਦਾ ਭਾਵ ਸਿਰਫ ਇੰਨਾ ਆ ਕਿ ਲੋਕ ਇੱਥੇ ਬਾਹਰੀ ਤੌਰ 'ਤੇ ਕਈ ਵਾਰ ਮਦਦ ਕਰਨ ਦਾ ਦਿਖਾਵਾ ਕਰਦੇ ਆ, ਔਰ ਅਸੀਂ ਉਹ ਮੰਨ ਵੀ ਲੈਂਦੇ ਹਾਂ ਕਿ ਯਾਰ ਦੇਖੋ ਇਹ ਲੋਕ ਮੇਰੀ ਵਾਕਿਆ 'ਚ ਮਦਦ ਕਰਦਾ, ਇਹ ਮੇਰੇ ਆਸ ਪਾਸ ਰਹਿੰਦਾ, ਇਹ ਮੇਰਾ ਸੱਜਣ ਆ, ਇਹ ਮੇਰੇ ਨਾਲ ਪਾਰਟੀਆਂ ਕਰਦਾ, ਇਹ ਮੇਰੇ ਨਾਲ ਡਰਾਈਵ 'ਤੇ ਜਾਂਦਾ, ਇਹ ਮੇਰੇ ਨਾਲ ਪਾਰਕ 'ਚ ਬਹਿੰਦਾ। ਪਰ ਕਈ ਲੋਕ ਅਸਲ ਵਿੱਚ ਤੁਹਾਨੂੰ ਹੌਲੀ ਹੌਲੀ ਮਾਨਸਿਕ ਤੌਰ 'ਤੇ ਅੰਦਰੋਂ ਤੋੜ ਰਹੇ ਹੁੰਦੇ ਆ, ਤੁਹਾਨੂੰ ਨੈਗਟਿਵਿਟੀ ਦਾ ਪਾਣੀ ਦੇ ਰਹੇ ਹੁੰਦੇ ਆ। ਇਹੋ ਜਿਹੇ ਲੋਕ ਇੱਕ ਜ਼ਹਿਰ ਦੀ ਤਰ੍ਹਾਂ ਹੁੰਦੇ ਆ, ਜਿਨ੍ਹਾਂ ਦਾ ਜ਼ਹਿਰ ਸਿਰਫ ਦਿਖਦਾ ਨਹੀਂ ਪਰ ਉਹ ਹੌਲੀ ਹੌਲੀ ਤੁਹਾਨੂੰ ਅੰਦਰੋਂ ਖਤਮ ਕਰ ਦਿੰਦੇ ਆ ਅਤੇ ਤੁਹਾਨੂੰ ਹਮੇਸ਼ਾ ਇਹ ਅਹਿਸਾਸ ਹੁੰਦਾ ਰਹਿੰਦਾ ਕਿ ਯਾਰ ਇਹ ਬੰਦਾ ਬਹੁਤ ਚੰਗਾ, ਮੇਰੇ ਵਿੱਚ ਹੀ ਕੋਈ ਨਾ ਕੋਈ ਕਮੀ ਹੋਣੀ ਆ। ਕਈ ਵਾਰ ਸਾਨੂੰ ਇੱਦਾਂ ਦੇ ਬਾਹਰੀ ਤੌਰ 'ਤੇ ਵਿਖਣ ਵਾਲੇ ਰਿਸ਼ਤੇ, ਕੋਈ ਸੱਜਣ ਮਿੱਤਰ ਭੈਣ ਭਰਾ, ਬਹੁਤ ਸਾਰੇ ਐਸੇ ਰਿਸ਼ਤੇ ਹੁੰਦੇ ਆ ਜਿਹੜੇ ਸਾਨੂੰ ਲੱਗਦੇ ਆ ਕਿ ਇਹ ਸਾਡੇ ਆਪਣੇ ਆ ਪਰ ਅਸਲ ਵਿੱਚ ਉਹ ਹੁੰਦੇ ਨਹੀਂ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਚੱਲ ਰਹੀਆਂ। ਸੋ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਥੋੜ੍ਹਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਰਹਿਣਾ। ਬਸ ਕੁਛ ਹੀ ਸਮੇਂ ਦੇ ਵਿੱਚ ਰਮੇਸ਼ ਹੁਸ਼ਿਆਰਪੁਰੀ ਸਾਡੇ ਨਾਲ ਜੁੜ ਜਾਣਗੇ ਅਤੇ ਫਿਰ ਪਾਉਣੀ ਆਪਾਂ ਖਬਰਾਂ ਦੀ ਸਾਂਝ।
1: जब तक ये अपनी बात पूरी करते हैं, आप डाउनलोड कीजिए करो स्ट्रीम ऐप और देखिए IPL 2026 लाइव। क्रिकेट लवर्स का फेवरेट IPL इज बैक। अगर आप भी कोई भी मैच मिस नहीं करना चाहते तो डाउनलोड कीजिए करो स्ट्रीम ऐप। 5 डिवाइसेस पर मैच लाइव देखिए सिर्फ $6.66 में। टर्म्स एंड कंडीशंस अप्लाई। विजिट karostream.com और कॉल 905-204-1313।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
3: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ, ਫਸਟ ਸੈਕਿੰਡ ਥਰਡ ਮੋਰਗੇਜ ਦੀ ਭਾਲ ਵਿੱਚ ਹੋ, ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ, ਐਕਸਪਰਟ ਸਲਾਹ, ਛੇਤੀ ਬਣੂ ਕੰਮ। ਕਾਲ ਮੁਨੀਸ਼ ਤੇਜੀ

ਬਿਲਕੁਲ ਜੀ, ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ ਹਰਪ੍ਰੀਤ ਸੈਣੀ ਜੀ, ਟੌਪ ਚੁਆਇਸ ਇੰਸ਼ੋਰੈਂਸ ਤੋਂ। ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਚਾਹੇ ਤੁਸੀਂ ਲਾਈਫ ਇੰਸ਼ੋਰੈਂਸ ਵਾਸਤੇ ਕੋਈ ਸਵਾਲ, ਤੁਹਾਡਾ ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰਵੀਜ਼ਾ ਇੰਸ਼ੋਰੈਂਸ ਜਾਂ ਹੈਲਥ ਡੈਂਟਲ ਇਨਵੈਸਟਮੈਂਟ ਪਲਾਨ ਬਾਰੇ ਤੁਹਾਡਾ ਕੋਈ ਵੀ ਸਵਾਲ ਆ, ਤਾਂ ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। 416-816-6500 ਔਰ ਨਾਲ ਦੀ ਨਾਲ ਤੁਸੀਂ ਹਰਮਨ ਬੱਤਰਾ ਨੂੰ ਯਾਦ ਰੱਖਣਾ, ਜੇ ਤੁਸੀਂ ਮੌਰਗੇਜ ਦੀ ਕਿਸੇ ਵੀ ਮੁਸ਼ਕਲ ਦੇ ਵਿੱਚ ਫਸ ਗਏ ਹੋ, ਮੌਰਗੇਜ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਆ, ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸਿੰਗ ਕਰਾਉਣੀ ਆ, ਡੈਟ ਕੰਸੋਲੀਡੇਟ ਬਾਰੇ ਕੋਈ ਵੀ ਸਵਾਲ, ਜਾਂ ਤੁਹਾਡਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਥਰੂ ਮਲਟੀਪਲ ਲੈਂਡਰਸ ਸਰਵਿਸਿਸ ਪਰਚੇਜ ਰੀਨਿਊਅਲਸ ਰੀਫਾਈਨੈਂਸਿੰਗ ਪ੍ਰੀ ਅਪਰੂਵਲ ਅਤੇ ਇਨਵੈਸਟਮੈਂਟ ਪ੍ਰੋਪਰਟੀ ਮੌਰਗੇਜ ਲਈ ਤੁਸੀਂ ਯਾਦ ਰੱਖਣਾ ਹਰਮਨ ਬੱਤਰਾ 647-685-9000 'ਤੇ ਤੁਸੀਂ ਗੱਲਬਾਤ ਕਰ ਲੈਣੀ ਆ ਹਰਮਨ ਬੱਤਰਾ ਹੋਣਾ ਨਾਲ। ਸੋ ਨਾਲ ਦੀ ਨਾਲ ਬਸ 5 ਕੁ ਮਿੰਟ ਰਹਿ ਗਿਆ ਅਤੇ ਆਪਾਂ ਫਿਰ ਜੁੜਦੇ ਹਾਂ, ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਖਬਰਾਂ ਦੇ ਨਾਲ ਸਾਂਝ ਪਾਉਣੇ ਆ। ਸੋ ਖਬਰਾਂ ਤੁਸੀਂ ਬਹੁਤ ਪਿਆਰ ਮੁਹੱਬਤ ਦੇ ਨਾਲ ਸੁਣਦੇ ਹੋ ਅਤੇ ਬਹੁਤ ਮੈਨੂੰ ਲੱਗਦਾ ਕਿ ਇੱਦਾਂ ਲੱਗਦਾ ਕਿ ਪੰਜਾਬ ਦਾ ਗੇੜਾ ਹੀ ਮਾਰ ਆਏ ਹਾਂ। ਸੋ ਮੈਂ ਖਬਰਾਂ ਦੇ ਨਾਲ, ਮੈਨੂੰ ਸਿਰਫ ਜੁੜੇ ਨੂੰ ਅਜੇ 2 ਕੁ ਵੀਕ ਹੀ ਹੋਏ ਆ, ਪਰ ਇੱਦਾਂ ਲੱਗ ਰਿਹਾ ਸੀ ਕਿ ਕਿਸੇ ਨਾ ਡਿਬੇਟ ਦੇ ਵਿੱਚ ਬੈਠੇ ਹੋਈਏ, ਕਿਉਂਕਿ ਜਿਹੜਾ ਤਰੀਕਾ ਰਮੇਸ਼ ਹੁਸ਼ਿਆਰਪੁਰ ਜੀ ਦਾ ਖਬਰਾਂ ਦੇਣ ਦਾ ਅਤੇ ਤੁਹਾਡਾ ਸਵਾਲ ਕਰਨ ਦਾ ਜਿਹੜਾ ਸਲੀਕਾ, ਉਹ ਬਹੁਤ ਬਾਕਮਾਲ ਆ। ਸੋ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਬੈਠਾ ਹਾਂ ਕਿਸੇ ਵਧੀਆ, ਜਿਹੜੇ ਜਦੋਂ ਚੋਣ ਡਿਬੇਟਸ ਨਹੀਂ ਹੁੰਦੇ ਗੇ, ਸੋ ਡਿਬੇਟਸ ਦੇ ਵਿੱਚ ਜਦੋਂ ਕਈ ਆਉਂਦੇ ਆ ਵਿਚਾਰੇ ਭਲੇ ਮਾਨਸ ਜੇ, ਇੱਦਾਂ ਬੈਠੇ ਹੁੰਦੇ ਆ, ਦੋਨੋਂ ਪਾਸੋਂ ਦੀ ਡਿਬੇਟ ਸੁਣ ਰਹੇ ਹੁੰਦੇ ਆ ਅਤੇ ਬਹੁਤ ਇੰਜੋਏ ਕਰ ਰਹੇ ਹੁੰਦੇ ਆ, ਸਭ ਤੋਂ ਜ਼ਿਆਦਾ ਮੈਂ ਇੰਜੋਏ ਕਰਦਾ। ਸੋ ਨਾਲ ਦੀ ਨਾਲ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ, ਤੁਸੀਂ ਅਪਲਾਇੰਸਿਸ ਖਰੀਦਣੇ ਆ ਘਰ ਵਾਸਤੇ, ਬੇਸਮੈਂਟ ਪ੍ਰੋਪਰਟੀ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਤਾਂ ਅਪਲਾਇੰਸਿਸ ਖਰੀਦਣ ਦੇ ਲਈ ਤੁਸੀਂ ਯਾਦ ਰੱਖਣਾ ਅਪਲਾਇੰਸਿਸ ਜੰਕਸ਼ਨ ਨੂੰ 905-450-0054। ਕਿਸੇ ਵੀ ਤਰ੍ਹਾਂ ਦੇ ਅਪਲਾਇੰਸਿਸ ਹੋਣ, ਫਰਿਜਸ, ਡਿਸ਼ ਵਾਸ਼ਰਸ, ਸਟੋਵਸ, ਡਰਾਇਰਸ ਔਰ ਵਾਸ਼ਰਸ, ਤੁਸੀਂ ਅਪਲਾਇੰਸ ਜੰਕਸ਼ਨ 'ਤੇ ਪਹੁੰਚ ਜਾਣਾ ਆ 905-450-0054, ਅਪਲਾਇੰਸ ਜੰਕਸ਼ਨ। ਅਤੇ ਪੰਜਾਬੀ ਦੀ ਗੱਲਬਾਤ ਜਦੋਂ ਕਰੀਏ, ਪੰਜਾਬੀਅਤ ਦੀ ਗੱਲਬਾਤ ਕਰੀਏ, ਫਿਰ ਇੱਕ ਖੂਬਸੂਰਤ ਜਿਹਾ ਸੌਂਗ ਸਰਤਾਜ ਹੁਣ ਦਾ ਸੁਣ ਲਈਏ ਅਤੇ ਜਲਦੀ ਜੁੜਦੇ ਹਾਂ ਆਪਾਂ ਰਮੇਸ਼ ਹੁਸ਼ਿਆਰਪੁਰ ਜੀ ਦੇ ਨਾਲ।

0: ਜੀ ਬਿਲਕੁਲ, ਇੱਕ ਖੂਬਸੂਰਤ ਸ਼ਾਮ ਦੇ ਇੱਕ ਵਧੀਆ ਖੂਬਸੂਰਤ ਪੜਾਅ ਦੇ ਵਿੱਚੋਂ ਲੰਘ ਕੇ ਆਪਾਂ ਕੱਲ੍ਹ ਵੀ ਗੱਲਾਂ ਬਾਤਾਂ ਕਰ ਰਹੇ ਸੀਗੇ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੀਆਂ। ਸੋ ਹੁਣ ਪਹੁੰਚ ਗਏ ਹਾਂ ਇੱਕ ਖੂਬਸੂਰਤ ਸਵੇਰ ਦੇ ਵਿੱਚ, ਅਤੇ ਜਿੱਥੇ ਕਹਿੰਦੇ ਕਿ ਤੇਰੀ ਮੰਜ਼ਿਲ ਵੱਖਰੀ, ਮੇਰਾ ਪੜਾਅ ਵੱਖਰਾ, ਤੇਰੀ ਸ਼ੁਰੂਆਤ ਵੱਖਰੀ, ਮੇਰਾ ਮੁਕਾਮ ਵੱਖਰਾ, ਮੇਰੀ ਪਸੰਦ ਵੱਖਰੀ ਅਤੇ ਤੇਰਾ ਝੁਕਾਅ ਵੱਖਰਾ, ਤੇਰੀ ਜੱਕ ਵੱਖਰੀ ਅਤੇ ਮੇਰਾ ਟਿਕਾਅ ਵੱਖਰਾ, ਤੇਰੀ ਸੋਚ ਵੱਖਰੀ ਅਤੇ ਮੇਰਾ ਸੁਝਾਅ ਵੱਖਰਾ। ਸੋ ਆਪਣੇ ਆਪਣੇ ਸੁਝਾਵ ਅਤੇ ਆਪਣੇ ਆਪਣੇ ਸਵਾਲ ਲੈ ਕੇ ਤੁਸੀਂ ਤਿਆਰ ਹੋ ਜਾਓ, ਕਿਉਂਕਿ ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੋ ਇਸ ਤੋਂ ਬਾਅਦ ਫਿਰ ਆਪਾਂ ਕਮਾਂਡ ਦੇ ਦਿੰਦੇ ਹਾਂ ਤੁਹਾਡੇ ਹੱਥ ਅਤੇ ਰਮੇਸ਼ ਹੁਸ਼ਿਆਰਪੁਰ ਜੀ ਦੇ ਹੱਥ, ਕਿਉਂਕਿ ਪੋਲੀਟੀਕਲ ਗੱਲਾਂ ਬਾਤਾਂ, ਪੰਜਾਬ ਦੀਆਂ ਖਬਰਾਂ, ਸੋ ਇੱਦਾਂ ਲੱਗਦਾ ਕਿ ਪੰਜਾਬ ਦਾ ਹੀ ਗੇੜਾ ਮਾਰ ਕੇ ਆ ਗਏ ਹੁੰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰੀਏ ਰਮੇਸ਼ ਹੁਸ਼ਿਆਰਪੁਰ ਜੀ ਦਾ, ਜੁੜ ਚੁੱਕੇ ਨੇ ਪੰਜਾਬੀ ਲਹਿਰਾਂ ਦੇ ਵਿੱਚ ਇੱਕ ਖੂਬਸੂਰਤ ਸਵੇਰ ਦੇ ਵਿੱਚ, ਸ਼ਨੀਵਾਰ ਦੀ ਖੂਬਸੂਰਤ ਸਵੇਰ, ਔਰ ਇੰਡੀਆ ਦੇ ਵਿੱਚ ਸ਼ਾਮ, ਤਰਕਾਲਾ ਜਿਹਨੂੰ ਕਹਿੰਦੇ ਆ। ਸੋ ਤਰਕਾਲਾ ਦੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਰਮੇਸ਼ ਜੀ, ਤੁਹਾਡਾ ਕੀ ਹਾਲ ਚਾਲ?
1: ਚੰਦੂ ਸਾਹਿਬ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਬਹੁਤ ਬਹੁਤ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ, ਔਰ ਬੜੀ ਉਡੀਕ ਰਹਿੰਦੀ ਆ ਹਫ਼ਤੇ ਦੇ, ਮੈਨੂੰ ਤਾਂ ਬਹੁਤ ਸਭ ਨਾਲੋਂ ਜ਼ਿਆਦਾ ਉਡੀਕ ਰਹਿੰਦੀ ਕਿ ਕਦੋਂ ਤੁਹਾਡੀ ਇਸ ਚੜ੍ਹਦੀ ਕਲਾ ਵਾਲੀਆਂ ਖਬਰਾਂ ਅਤੇ ਇਸ ਦਮਦਾਰ ਆਵਾਜ਼ ਅਤੇ ਉਸ ਸਲੀਕੇ, ਅਤੇ ਸਭ ਤੋਂ ਜ਼ਿਆਦਾ ਮੈਂ ਤੁਹਾਡੀ ਜਿਹੜੀ ਹਮੇਸ਼ਾ ਗੱਲਾਂ ਚੱਲਦੀਆਂ ਰਹਿੰਦੀਆਂ ਸਾਡੇ ਇੱਥੇ ਦੋਸਤਾਂ ਦੇ ਵਿੱਚ, ਕਿ ਜਿਹੜਾ ਇੱਕ ਇੱਕ ਤਰੀਕਾ ਹੁੰਦਾ ਨਾ, ਇੱਕ ਅੰਦਾਜ਼ ਹੁੰਦਾ ਖਬਰਾਂ ਪੇਸ਼ ਕਰਨ ਦਾ, ਸੋ ਉਹ ਉਸਨੂੰ ਅਸੀਂ ਬਹੁਤ ਮਿਸ ਕਰਦੇ ਰਹੀਦਾ। ਸੋ ਅੱਜ ਉਹ ਘੜੀ ਆ ਗਈ ਹੈ ਜੀ, ਫਿਰ ਸ਼ਨੀਵਾਰ ਦਾ ਖੂਬਸੂਰਤ ਦਿਨ ਆ, ਸੋ ਵੀਕਐਂਡ ਸਾਡੀਆਂ ਬਰੂਹਾਂ 'ਤੇ ਪਹੁੰਚ ਚੁੱਕਿਆ ਔਰ ਖੂਬਸੂਰਤ ਸਵੇਰ ਦੇ ਵਿੱਚ, ਅਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਕੁਛ ਕੁਛ ਕਹਿਣਾ ਚਾਹੋ, ਜਾਂ ਉਸ ਤੋਂ ਪਹਿਲਾਂ ਆਪਾਂ ਅੱਜ ਦੀਆਂ ਖਬਰਾਂ ਦੀ ਸ਼ੁਰੂਆਤ ਕਰੀਏ।
1: ਸੰਧੂ ਸਾਹਿਬ, ਇੱਦਾਂ ਹੁੰਦਾ ਕਿ ਮੇਰਾ ਵੀ ਦਿਲ ਕਰਦਾ ਹੁੰਦਾ ਕਿ ਮੈਂ ਬਹੁਤ ਸਾਰੀਆਂ ਗੱਲਾਂ ਪੰਜਾਬ ਦੀਆਂ, ਭਾਰਤ ਦੀਆਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰ ਸਕਾਂ, ਇਸ ਕਰਕੇ ਕਹਿਣ ਨੂੰ ਤੇ ਬਹੁਤ ਕੁਛ ਹੁੰਦਾ, ਪਰੰਤੂ ਮਨ ਹੁੰਦਾ ਕਿ ਸਿੱਧੀਆਂ ਉਹਨਾਂ ਗੱਲਾਂ ਤੇ ਚੱਲੀਏ ਜਿਹੜੀਆਂ ਪਿਛਲੇ ਕੁਛ ਘੰਟੇ ਚ ਵਾਪਰੀਆਂ ਹੁੰਦੀਆਂ ਕੁਛ ਘੰਟਿਆਂ ਚ। ਸੋ ਮੈਨੂੰ ਲੱਗਦਾ ਕਿ ਸੰਧੂ ਸਾਹਿਬ ਸਿੱਧੀ ਸੂਈ ਆਪਾਂ ਉੱਥੇ ਲੈ ਚੱਲੀਏ।
0: ਬਿਲਕੁਲ, ਮੇਰੇ ਕੋਲ ਨਾ ਇੱਕ ਖਬਰ ਆ, ਔਰ ਮੈਂ ਖਬਰ ਤੋਂ ਥੋੜਾ ਜਿਹਾ ਹਟ ਕੇ ਵੀ ਜਾਣਾ ਚਾਹੂੰਗਾ। ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੇ ਕਹਿੰਦੇ ਕਿ ਇੱਕ ਬੋਰਵੈਲ ਦੇ ਵਿੱਚ ਡਿੱਗਿਆ ਬੱਚਾ ਬਚਾਇਆ, ਕਿੱਥੇ ਬਚਾਇਆ, ਕਦੋਂ ਬਚਾਇਆ, ਪਰ ਇਹ ਜਿਹੜੀਆਂ ਬੋਰਵੈਲ ਵਾਲੀਆਂ ਘਟਨਾਵਾਂ ਆ, ਇਹ ਕੁਛ ਕੁ ਸਮੇਂ ਬਾਅਦ ਉੱਭਰ ਕੇ ਆ ਜਾਂਦੀਆਂ, ਪਰ ਕੀ ਇਹਨਾਂ 'ਤੇ ਕੁਛ ਲਗਾਮ, ਕੁਛ ਸੇਫਟੀ ਲਗਾਈ ਨਹੀਂ ਜਾ ਸਕਦੀ ਜੀ?
1: ਸੰਧੂ ਸਾਹਿਬ, ਜਿਹੜਾ ਤੇ ਸੇਫਟੀ ਦੀ ਗੱਲ ਹੈ, ਲਗਾਮ ਦੀ ਗੱਲ ਹੈ, ਦੇਖੋ ਕਾਨੂੰਨ ਸਾਡੇ ਵੀ ਮੁਲਕਾਂ 'ਚ ਉਹੀ ਹੈ ਜਿਹੜੇ ਤੁਹਾਡੇ ਮੁਲਕਾਂ 'ਚ ਕਾਨੂੰਨ ਹੈ
0: ਜੀ।
1: ਇੱਥੇ ਵੀ ਬੜੇ ਸਿੱਧੇ ਤੇ ਸਾਫ਼ ਹੁਕਮ ਆ ਕਿ ਆਪਾਂ ਇਹੋ ਜਿਹੀ ਕੋਈ ਹਰਕਤ, ਗਲਤੀ ਨਹੀਂ ਕਰ ਸਕਦੇ ਜਿਹਦੇ ਨਾਲ ਕਿਸੇ ਦਾ ਕੁਛ ਵੀ ਨੁਕਸਾਨ ਹੋ ਸਕੇ। ਜਾਨੀ ਨੁਕਸਾਨ ਤੇ ਬਹੁਤ ਵੱਡੀ ਗੱਲ ਹੈ, ਕੋਈ ਵੀ ਨੁਕਸਾਨ ਹੋ ਜਾਵੇ, ਪਰੰਤੂ ਕਰੀਏ ਤੇ ਕੀ ਕਰੀਏ, ਕੁਛ ਆਦਤਾਂ ਤੋਂ ਅਸੀਂ ਮਜਬੂਰ ਹਾਂ, ਜਿੱਥੇ ਸਰਕਾਰਾਂ ਦੇ ਨੁਕਸ ਹੈ, ਜਿੱਥੇ ਪੁਲਿਸ ਪ੍ਰਸ਼ਾਸਨ ਦੇ ਨੁਕਸ ਹੈ, ਸੰਧੂ ਸਾਹਿਬ ਉੱਥੇ ਵਿਅਕਤੀਗਤ ਤੌਰ ਤੇ ਸਾਡੇ ਵੀ ਬਹੁਤ ਸਾਰੇ ਨੁਕਸ ਹੈ, ਤੇ ਉਹ ਨੁਕਸਾਂ ਦੇ ਕਈ ਵਾਰ ਨੁਕਸਾਨ ਇੰਨੇ ਕੁ ਹੁੰਦੇ ਆ ਨਾ ਸੰਧੂ ਸਾਹਿਬ ਕਿ ਪੁੱਛੋ ਨਾ। ਹੁਣ ਜਿਸ ਘਟਨਾ ਦਾ ਤੁਸੀਂ ਜ਼ਿਕਰ ਛੇੜ ਲਿਆ ਹੈ, ਇਹ ਘਟਨਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਘਟਨਾ ਆ। ਜ਼ਿਲ੍ਹਾ ਹੁਸ਼ਿਆਰਪੁਰ ਤੋਂ ਜਿਹੜਾ ਹੁਸ਼ਿਆਰਪੁਰ ਸ਼ਹਿਰ ਹੈ, ਜਦੋਂ ਆਪਾਂ ਬੱਸ ਵਿੱਚ ਬਹਿ ਜਾਈਏ ਤੇ ਕਹਿ ਲਈਏ ਕਿ ਅੰਬਾ ਵਾਲੇ ਰਸਤੇ ਚੋਂ ਹੁੰਦੇ ਹੋਏ ਦਸੂਹੇ ਵਾਲੇ ਪਾਸੇ ਨੂੰ ਜਾਈਏ, ਜਿੱਥੇ ਇੱਧਰ ਵੀ ਅੰਬ ਤੇ ਉੱਧਰ ਵੀ ਅੰਬ, ਜਿੱਥੇ ਅਨਾਮੀ ਬਾਗ ਹੈ, ਇੱਕ ਦੁਨੀਆਂ ਦੇ ਵਿੱਚ ਇੱਕੋ ਇੱਕ ਬਾਗ ਹੈ, ਅੰਬਾਂ ਦਾ ਬਾਗ ਹੈ, ਉਹਨੂੰ ਅਨਾਮਾ ਵਾਲਾ ਬਾਗ ਕਿਹਾ ਜਾਂਦਾ, ਅਨਾਮੀ ਬਾਗ ਹੈ, ਕਹਿੰਦੇ ਅੰਗਰੇਜ਼ਾਂ ਨੇ ਉਹਨੂੰ ਇਨਾਮ ਦਿੱਤਾ ਸੀ, ਇੰਨਾ ਅੱਜ ਵੀ ਹੈ ਉਹ ਸੰਧੂ ਸਾਹਿਬ ਬਾਗ। ਤੇ ਉਸ ਬਾਗ ਦੇ ਖੇਤਰ ਦੇ ਵਿੱਚ ਇੱਕ ਪਿੰਡ ਪੈਂਦਾ, ਪਿੰਡ ਦਾ ਨਾਮ ਹੈ ਚੱਕ ਸਮਾਣਾ, ਥੋੜਾ ਜਿਹਾ ਹਟਮਾ ਹੈ। ਉਸ ਚੱਕ ਸਮਾਣਾ ਦੇ ਵਿੱਚ ਕੱਲ ਸ਼ਾਮ ਇਸ ਕਬੀਲੇ ਦੀ, ਇੱਥੋਂ ਥੋੜਾ ਜਿਹਾ ਘੰਟਾ ਹੋਰ ਅੱਗੇ ਚਲੇ ਜਾਂਦੇ ਆ, ਅਚਾਨਕ ਇੱਕ ਸੰਧੂ ਸਾਹਿਬ ਸਾਢੇ ਸਵਾ ਕੁ ਤਿੰਨ ਸਾਲ ਦਾ ਬੱਚਾ ਘਰ ਦੇ ਬਾਹਰ ਖੇਡਦਾ ਖੇਡਦਾ ਇੱਕ ਬੋਰਵੈਲ ਚ ਡਿੱਗ ਜਾਂਦਾ। ਬੋਰਵੈਲ ਤੋਂ ਭਾਵ ਇੱਕ ਵਿਸ਼ੇਸ਼ ਢੰਗ ਦਾ ਟੋਆ ਹੁੰਦਾ, ਜਦੋਂ ਅਸੀਂ ਬੋਰ ਕਰਦੇ ਹਾਂ ਕਈ ਥਾਵਾਂ ਤੇ ਬੋਰ ਵਿਸ਼ੇਸ਼ ਤਕਨੀਕ ਨਾਲ ਕੀਤੇ ਜਾਂਦੇ ਆ, ਖੁੱਲਾ ਟੋਆ ਮਾਰਿਆ ਜਾਂਦਾ ਹੈ। ਕਾਨੂੰਨ ਤੇ ਨਿਯਮ ਤੇ ਇਹੀ ਕਹਿੰਦਾ ਕਿ ਤੁਰੰਤ ਉਹਨੂੰ ਬੰਦ ਕਰੋ, ਪਰੰਤੂ ਇੱਥੇ ਅਸੀਂ ਛੱਡ ਦਿੰਦੇ ਹਾਂ। ਉਹ ਛੱਡੇ ਹੋਏ ਟੋਏ ਦੇ ਵਿੱਚ ਇੱਕ ਬੱਚਾ ਖੇਡਦਾ ਖੇਡਦਾ ਡਿੱਗ ਜਾਂਦਾ ਹੈ। ਸੰਧੂ ਸਾਹਿਬ, ਇੱਥੇ ਸਭ ਤੋਂ ਵੱਡੀ ਗੱਲ, ਜਿਨ੍ਹਾਂ ਨੇ ਉਹ ਬੋਰ ਕਰਾਇਆ, ਜਿਸ ਪਰਿਵਾਰ ਦਾ ਉਹ ਬੋਰ ਸੀ, ਬੱਚਾ ਵੀ ਉਹਨਾਂ ਦਾ ਹੀ ਸੀ। ਜਦੋਂ ਉਹਦੇ ਵਿੱਚ ਬੱਚਾ ਡਿੱਗ ਜਾਂਦਾ ਫਿਰ ਦੁਹਾਈ ਪੈਂਦੀ ਹੈ, ਮਾਪੇ ਵੀ ਰੋਂਦੇ ਆ, ਚੀਕਾਂ ਵੱਜਦੀਆਂ, ਪਿੰਡ ਦੇ ਲੋਕ ਇਕੱਠੇ ਹੁੰਦੇ, ਇਧਰੋਂ ਉਧਰੋਂ ਲੋਕ ਇਕੱਠੇ ਹੁੰਦੇ ਆ। ਸੰਧੂ ਸਾਹਿਬ ਖਬਰ ਪਹੁੰਚਦੀ ਆ ਪੁਲਿਸ ਤੇ ਪ੍ਰਸ਼ਾਸਨ ਦੇ ਕੋਲ। ਪੁਲਿਸ ਤੇ ਪ੍ਰਸ਼ਾਸਨ ਨੇ ਸੰਧੂ ਸਾਹਿਬ ਕਰੀਬ ਕਰੀਬ ਕਹਿ ਲਈਏ ਕਿ 9 ਘੰਟੇ ਲਾਏ। 9 ਘੰਟੇ ਦੇ ਵਿੱਚ ਉਹ ਬੱਚੇ ਨੂੰ ਸੁਰੱਖਿਅਤ ਵਿੱਚੋਂ ਕੱਢ ਲਿਆ। 30 ਫੁੱਟ ਡੂੰਘਾ, 30 ਫੁੱਟ ਬਹੁਤ ਵੱਡੀ ਗੱਲ ਹੁੰਦੀ, 30 ਫੁੱਟ ਹੇਠਾਂ ਜਾ ਕੇ ਬੱਚੇ ਨੂੰ ਸੁਰੱਖਿਅਤ ਬਚਾ ਲਿਆ। ਇਸ ਲਈ ਪੁਲਿਸ ਹੋਵੇ ਜਾਂ ਪ੍ਰਸ਼ਾਸਨ ਹੈ ਜਾਂ NDRF ਦੀ ਟੀਮ ਜਿਸਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ, ਸੰਧੂ ਸਾਹਿਬ ਪਹਿਲਾਂ ਤੇ ਉਹਨਾਂ ਦਾ ਧੰਨਵਾਦ ਹੈ, ਉਹ ਵਧਾਈ ਦੀ ਪਾਤਰ ਹੈ। ਔਰ ਜਿਹੜੀਆਂ ਰਿਪੋਰਟਾਂ ਮੈਂ ਲਗਾਤਾਰ ਜੁੜਿਆ ਰਿਹਾ, ਕੁਛ ਘੰਟੇ ਉੱਥੇ ਸਾਥੀ ਉੱਥੇ ਮੌਕੇ ਤੇ ਹਾਜ਼ਰ ਸੀ, ਸੰਧੂ ਸਾਹਿਬ ਤੁਰੰਤ ਪਹੁੰਚਦੇ ਹੈ, ਪੁਲਿਸ ਦੇ ਅਧਿਕਾਰੀ ਜਿਹੜੇ ਸਥਾਨਕ ਖੇਤਰ ਦੇ ਹੈ ਤੁਰੰਤ ਪਹੁੰਚਦੇ ਹੈ, ਜ਼ਿਲ੍ਹੇ ਦੇ SSP ਤੁਰੰਤ ਪਹੁੰਚਦੀ ਹੈ, ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਔਰ ਮੌਕੇ ਦੇ ਇੱਕ ਕੈਬਨਿਟ ਮੰਤਰੀ ਨੇ ਉੱਥੋਂ ਆਮ ਆਦਮੀ ਪਾਰਟੀ ਦੇ, ਉਹ ਵੀ ਉੱਥੇ ਪਹੁੰਚਦੇ ਹੈ। ਬਾਕੀ ਸਾਰਾ ਪੁਲਿਸ ਪ੍ਰਸ਼ਾਸਨ ਉੱਥੇ ਪੱਬਾਂ ਭਾਰ ਹੋ ਗਿਆ। ਔਰ ਮੇਰੇ ਕੋਲ ਰਿਪੋਰਟਾਂ ਆਇਆ ਕਿ ਪੁਲਿਸ ਪ੍ਰਸ਼ਾਸਨ ਨੇ ਫਿਰ ਇਹ ਨਹੀਂ ਵੇਖਿਆ ਕਿ ਸਾਡੀ ਖਾਕੀ ਗੰਦੀ ਹੁੰਦੀ ਹੈ, ਮਿੱਟੀ ਪੈ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਇਹ ਨਹੀਂ ਵੇਖਿਆ ਉਸ ਵੇਲੇ ਕਿ ਭਾਈ ਇੱਥੇ ਤੇ ਸਾਡੇ ਪੈਰਾਂ ਦੇ ਉੱਪਰ ਤੇ ਸਾਡੇ ਬੂਟ ਹੈ, ਉੱਥੇ ਖਰਾਬ ਹੋ ਜਾਣਗੇ, ਉਹ ਤਾਂ ਗਰਮੀ ਇੰਨੀ ਕਿ ਪੁੱਛੋ ਨਾ। ਕਹਿੰਦੇ ਆ ਕਿ ਮੁੜਕੋ ਮੁੜਕੀ ਹੋ ਗਏ ਲੋਕ, ਵਿੱਚੇ ਖੇਤਰ ਦੇ ਲੋਕ, ਵਿੱਚੇ ਸਥਾਨਕ ਜਿਹੜੇ ਹੋਰ ਇਧਰੋਂ ਉਧਰੋਂ ਆਏ ਹੋਏ, ਵਿੱਚੇ ਪੁਲਿਸ ਪ੍ਰਸ਼ਾਸਨ। ਮੌਕੇ ਤੇ DC ਨੇ NDRF ਦੀ ਨੂੰ ਟੀਮ ਕਰ ਦਿੱਤਾ ਕਿ ਭਾਈ ਆਪਣੀ ਟੀਮ ਲੈ ਕੇ ਪਹੁੰਚ ਜਾਓ, ਔਰ NDRF ਦੀ ਟੀਮ ਵੀ ਸੰਧੂ ਸਾਹਿਬ ਮੌਕੇ ਤੇ ਪਹੁੰਚ ਗਈ। ਔਰ ਜਦੋਂ ਕਹਿੰਦੇ ਆ ਨਾ ਕਿ ਅਸੀਂ ਚੰਗੇ ਦੇ ਲਈ ਦਿਲੋਂ ਯਤਨ ਕਰੀਏ, ਮੈਨੂੰ ਲੱਗਦਾ ਕਿ ਇੱਥੇ ਦਿਲੋਂ ਯਤਨ ਹੋਏ। ਇੱਥੇ ਇੰਤਜ਼ਾਰ ਨਹੀਂ ਕਰਨਾ ਪਿਆ ਕਿ ਜ਼ਿਲ੍ਹੇ ਦੀ DC ਕਿਉਂ ਨਹੀਂ ਆਈ, SSP ਕਿਉਂ ਨਹੀਂ ਆਇਆ, ਇੱਥੇ ਇਲਾਕੇ ਦਾ ਮੰਤਰੀ ਕਿਉਂ ਨਹੀਂ ਆਇਆ, ਇਲਾਕੇ ਦਾ ਵਿਧਾਇਕ ਕਿਉਂ ਨਹੀਂ ਆਇਆ, ਇਲਾਕੇ ਦੀ ਸਾਰੇ ਸੰਧੂ ਸਾਹਿਬ ਆ ਗਏ। ਤੇ ਕਹਿੰਦੇ ਹੁੰਦੇ ਨਾ ਨੀਤ ਨੂੰ ਮਰਾਦਾ, ਫਿਰ ਨੀਤ ਨੂੰ ਮਰਾਦਾ। ਸੰਧੂ ਸਾਹਿਬ ਬੱਚਾ 3.25-3 ਸਾਲ ਦਾ, ਰਾਤ ਦੇ 12 ਵਜੇ ਜਦੋਂ ਘੁੱਪ ਹਨੇਰਾ ਸੀ ਉਸ ਵੇਲੇ ਉਸਨੂੰ ਸੁਰੱਖਿਅਤ ਕੱਢਿਆ ਗਿਆ। ਬਾਕੀ ਰਾਤ ਵੇਲੇ ਵੀ ਰੈਸਕਿਊ ਆਪਰੇਸ਼ਨ ਰੋਕਿਆ ਨੀ, ਲਗਾਤਾਰ ਰੈਸਕਿਊ ਆਪਰੇਸ਼ਨ ਚੱਲਿਆ। ਹਾਲਾਂਕਿ ਇਹਦੇ ਵਿੱਚ ਮੈਂ ਇੱਕ ਚੀਜ਼ ਜਿਹੜੀ ਸਮਝਦਾ
0: ਜੀ,
1: ਬੀਤੇ ਸਮੇਂ ਚ ਸੰਧੂ ਸਾਹਿਬ ਪੰਜਾਬ ਵਿੱਚ ਇਹੋ ਜਿਹੀਆਂ ਬੜੀਆਂ ਘਟਨਾਵਾਂ ਹੋਈਆਂ, ਜਿਹਦੇ ਵਿੱਚ 1-2 ਘਟਨਾਵਾਂ ਤੇ ਏਦਾਂ ਦੀਆਂ ਸੀ ਕਿ ਬੜੀ ਮਿਹਨਤ ਦੇ ਬਾਵਜੂਦ ਵੀ ਬੱਚਾ ਬਚਾਇਆ ਨਹੀਂ ਜਾ ਸਕਿਆ ਸੀ। ਭਾਰਤ ਵਿੱਚ ਗਾਹੇ ਬਗਾਹੇ ਘਟਨਾ ਹੁੰਦੀਆਂ ਰਹਿੰਦੀਆਂ। ਸ਼ਾਇਦ ਪੁਲਿਸ ਪ੍ਰਸ਼ਾਸਨ ਨੇ ਉਸ ਗੱਲ ਤੋਂ ਸਿੱਖਦੇ ਹੋਏ, ਇੱਥੇ ਇਹ ਨਹੀਂ ਕਿਹਾ ਕਿ NDRF ਦੀ ਟੀਮ ਆਵੇਗੀ ਉਹ ਸਲਾਹ ਦੇਵੇਗੀ ਫਿਰ ਵੇਖਾਂਗੇ। DC ਕੀ ਕਹਿੰਦਾ, ਮੌਕੇ ਤੇ 4 JCB ਮਸ਼ੀਨਾਂ, ਇਲਾਕੇ ਦੇ ਟਰੈਕਟਰ ਟਰਾਲੀਆਂ ਦਾ ਪਤਾ ਨਹੀਂ ਲੱਗਦਾ ਸੀ, ਲੋਕ ਕਹਿੰਦੇ ਮੂੰਹੋਂ ਕੱਢੋ ਦੱਸੋ ਕੀ ਚਾਹੀਦਾ, ਅਸੀਂ ਸਾਰਾ ਕੁਛ ਦੇਣ ਨੂੰ ਤਿਆਰ ਆ। ਬਾਕੀ ਜਿਹੜੇ ਬੰਦੇ ਤੋਂ ਜੋ ਕੁਛ ਹੋਇਆ, ਚਾਹੇ ਉਹ ਪੁਲਿਸ ਦੇ ਰੂਪ ਵਿੱਚ ਸੀ, ਚਾਹੇ ਪ੍ਰਸ਼ਾਸਨ ਦੇ ਰੂਪ ਵਿੱਚ ਸੀ, ਚਾਹੇ ਸਥਾਨਕ ਲੋਕ ਸੀ, ਉਹਨਾਂ ਨੇ ਯਤਨ ਕੀਤੇ ਤੇ ਸੰਧੂ ਸਾਹਿਬ ਉਹ ਯਤਨਾਂ ਨੂੰ ਫਿਰ ਖੈਰ ਪਈ। ਉਹ ਮਾਸੂਮ ਬੱਚਾ ਆਪਣੀ ਮਾਂ ਦੀ ਝੋਲੀ ਚ ਰਾਤ 12 ਵਜੇ ਆ ਗਿਆ। ਤੇ ਜਦੋਂ ਉਸ ਮਾਸੂਮ ਬੱਚੇ ਨੇ, ਕਿਉਂਕਿ NDRF ਦਾ ਜਵਾਨ ਜਦੋਂ ਉਸ ਬੱਚੇ ਨੂੰ ਗੋਦ ਵਿੱਚ ਚੁੱਕ ਕੇ ਲੈ ਕੇ ਆਉਂਦਾ ਹੈ, ਤੇ ਮਾਂ ਦੇ ਕਲਾਵੇ ਦੇ ਵਿੱਚ ਸੰਧੂ ਸਾਹਿਬ ਜਦੋਂ ਬੱਚੇ ਨੇ ਆ ਕੇ ਲੇਰਾਂ ਮਾਰੀਆਂ ਨਾ, ਤੇ ਉਸ ਵੇਲੇ ਲੋਕਾਂ ਨੇ ਵੀ ਲੇਰਾਂ ਮਾਰੀਆਂ, ਲੋਕਾਂ ਦਾ ਚਾਹ ਦੇ ਨਾਲ, ਖੁਸ਼ੀ ਦੇ ਨਾਲ ਲੋਕਾਂ ਨੇ ਲੇਰੀਆਂ ਮਾਰੀਆਂ, ਕਿਉਂਕਿ ਲੱਗਦਾ ਸੀ ਕਿ ਪਤਾ ਨੀ ਬੱਚਾ ਬਾਹਰ ਆ ਕੇ ਰੋਣ ਜੋਗਾ ਵੀ ਬਚੇਗਾ ਕਿ ਨਹੀਂ ਬਚੇਗਾ। ਸੋ ਰਾਤ ਦੇ 12 ਵਜੇ ਜਿਹੜਾ ਉਹ ਬੱਚੇ ਨੂੰ ਸੁਰੱਖਿਅਤ ਬਚਾਇਆ ਗਿਆ। ਤੇ ਮੈਂ ਸਮਝਦਾ ਕਿ ਇਹ ਪੁਲਿਸ ਪ੍ਰਸ਼ਾਸਨ ਸਮੁੱਚਾ ਉਹ ਲੋਕ ਜਿਨ੍ਹਾਂ ਨੇ ਮਿਹਨਤ ਕੀਤੀ ਪਰ ਗਰਮੀ ਦੇ ਵਿੱਚ ਪਰਵਾਹ ਨਹੀਂ ਕੀਤੀ ਸਾਰੇ ਕਾਸੇ ਦੀ, ਸੋ ਉਹਨਾਂ ਨੂੰ ਸੰਧੂ ਸਾਹਿਬ ਇੱਕ ਵਾਰ ਸਾਡਾ ਸਲਿਊਟ ਹੈ।
0: ਬਿਲਕੁਲ ਜੀ, ਚਲੋ ਮੈਨੂੰ ਲੱਗਦਾ ਕਿ ਜਿਹੜੇ ਯਤਨ ਇੱਥੇ ਸ਼ਲਾਘਾ ਵੀ ਕਰਨੀ ਬਣਦੀ ਹੈ, ਜਿਵੇਂ ਤੁਸੀਂ ਦੱਸਿਆ ਕਿ ਪੂਰਾ ਪੁਲਿਸ ਪ੍ਰਸ਼ਾਸਨ ਨੇ ਉੱਥੇ ਜੀ ਤੋੜ ਮਿਹਨਤ ਕੀਤੀ ਇਲਾਕਾ ਵਾਸੀਆਂ ਨੇ, ਪਰ ਨਾਲ ਦੀ ਨਾਲ ਜਿੱਥੇ ਆਪਾਂ ਉਹਨਾਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹਾਂ, ਚਲੋ ਮਿਹਨਤ ਦਾ ਮੁੱਲ ਪਿਆ, ਉਸ ਬੱਚੇ ਦੀ ਜਾਨ ਬਚੀ, ਨਾਲ ਦੀ ਨਾਲ ਇਹਨਾਂ ਜਿਹੜੀਆਂ ਬੋਰਵੈਲ ਦੀਆਂ ਗਾਹੇ ਬਗਾਹੇ ਜਿਹੜੀਆਂ ਘਟਨਾ ਹੁੰਦੀਆਂ, ਇਹਨਾਂ 'ਤੇ ਕੁਝ ਪ੍ਰਸ਼ਾਸਨ ਨੂੰ ਵੀ ਸਖਤੀ ਲੈਣੀ ਚਾਹੀਦੀ ਆ, ਤਾਂ ਕਿ ਕਿਸੇ ਮਾਸੂਮ ਦੀ ਦੁਬਾਰਾ ਜਾਨ ਮੁਸ਼ਕਲ ਦੇ ਵਿੱਚ ਨਾ ਪਵੇ। ਔਰ ਜਿਹੜੀ ਵੀ ਕੰਪਨੀਆਂ ਬੋਰ ਕਰਦੀਆਂ ਜਾਂ ਖੁਦ ਕਰਵਾਉਂਦੇ, ਉਹਨਾਂ ਨੂੰ ਬੜੀ ਸਟ੍ਰਿਕਟ ਇੰਸਟਰਕਸ਼ਨਸ ਮੈਨੂੰ ਲੱਗਦਾ ਹੋਣੀਆਂ ਚਾਹੀਦੀਆਂ ਕਿ ਭਾਈ ਉਸ ਨੂੰ ਕਵਰ ਕਰਕੇ ਪ੍ਰੋਪਰ ਤਰੀਕੇ ਨਾਲ ਰੱਖਿਆ ਜਾਵੇ, ਤਾਂ ਕਿ ਐਸੀਆਂ ਮੁਸ਼ਕਲਾਂ ਨਾ ਆਉਣ ਪ੍ਰਸ਼ਾਸਨ ਨੂੰ ਜਾਂ ਤੁਹਾਨੂੰ ਜਾਂ ਪਰਿਵਾਰਾਂ ਨੂੰ ਇਹ ਵਕਤ ਪਵੇ, ਜਾਂ ਕਿਸੇ ਮਾਸੂਮ ਦੀ ਜਾਨ 'ਤੇ ਇਹ ਚੀਜ਼ ਦੁਬਾਰਾ ਨੌਬਤ ਆਵੇ। ਸੋ ਬਿਲਕੁਲ ਰਮੇਸ਼ ਜੀ, ਅਗਲੀ ਖਬਰ ਵੱਲ ਵੱਧਦੇ ਹਾਂ ਆਪਾਂ। ਸ਼੍ਰੋਮਣੀ ਕਮੇਟੀ ਹੁਣ ਕਹਿੰਦੇ ਚੋਣਾਂ ਲਈ ਦਿੱਲੀ ਵਿੱਚ ਮੋਰਚਾ ਲੱਗੂਗਾ, ਜਾਂ ਇਹ ਕੀ ਖਬਰ ਕੀ ਹੈ ਇਹਦੇ ਵਿੱਚ ਪੂਰੀ, ਦਿੱਲੀ ਮੋਰਚਾ ਕਿਉਂ ਲਾਉਣਾ?
1: ਸੰਧੂ ਸਾਹਿਬ ਖਬਰ ਬੜੀ ਮਹੱਤਵਪੂਰਨ ਹੈ ਔਰ ਵਿਸ਼ਾ ਵੀ ਬਹੁਤ ਮਹੱਤਵਪੂਰਨ। ਤੁਸੀਂ ਜ਼ਿਕਰ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
0: ਜੀ,
1: ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਜਿੱਥੇ ਇੱਕ ਧਾਰਮਿਕ ਅਦਾਰਾ ਆ ਉੱਥੇ ਆਪਣੇ ਆਪ 'ਚ ਇੱਕ ਲੋਕਤੰਤਰੀ ਅਦਾਰਾ ਵੀ ਹੈ। ਇੱਥੇ ਐ ਨਹੀਂ ਹੈ ਕਿ ਤੁਹਾਡਾ ਚਿੱਤ ਕੀਤਾ ਤੁਸੀਂ ਜਾ ਕੇ ਵਿਰਾਜਮਾਨ ਹੋ ਕੇ ਕਿ ਭਾਈ ਮੈਂ ਪ੍ਰਧਾਨ ਹੈ ਮੈਂ ਸੈਕਟਰੀ ਹਾਂ, ਏਦਾਂ ਨਹੀਂ ਹੈ। ਇਹ ਬਕਾਇਦਾ ਇੱਕ ਸਰਕਾਰ ਦਾ ਲਿਖਿਆ ਹੋਇਆ ਇੱਕ ਢਾਂਚਾ ਆ, ਜਿਸ ਢਾਂਚੇ ਦੇ ਤਹਿਤ ਸੰਧੂ ਸਾਹਿਬ ਇੱਥੇ ਵੋਟਾਂ ਪੈਂਦੀਆਂ, ਵੋਟਾਂ ਪੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਹੈ ਤੇ ਫਿਰ ਉਹਦੇ ਵਿੱਚੋਂ ਅਹੁਦੇਦਾਰ ਹੁੰਦੇ ਆ। ਹੁਣ ਉਹ ਚੋਣਾਂ ਦਾ ਤੁਸੀਂ ਜ਼ਿਕਰ ਕੀਤਾ, ਹੁਣ ਦੂਜੇ ਪਾਸੇ ਇਹ ਤੇ ਬਿਲਕੁਲ ਸੱਚ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬੜਾ ਹੀ ਖੂਬਸੂਰਤ ਸ਼ਾਨਾਵਤੀ ਲੋਕਤੰਤਰੀ ਢਾਂਚਾ ਆ, ਇੱਕ ਬੜੀ ਵੱਡੀ ਸੰਸਥਾ ਆ ਜਿਹਨੂੰ ਆਪਾਂ, ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਸਿੱਖਾਂ ਦਾ ਮਿੰਨੀ ਪਾਰਲੀਮੈਂਟ ਹੈ। ਉਹ ਸਿੱਖਾਂ ਦੇ ਮਿੰਨੀ ਪਾਰਲੀਮੈਂਟ ਚ ਸੰਧੂ ਸਾਹਿਬ ਦੇਖ ਲਓ, ਸੰਨ 2011 ਵਿੱਚ ਸੰਧੂ ਸਾਹਿਬ ਵੋਟਾਂ ਪਈਆਂ ਸੀ। 5 ਸਾਲ ਲਈ ਵੋਟਾਂ ਹੁੰਦੀਆਂ ਨੇ ਤੇ ਕਿੱਥੇ 2011 ਤੇ ਕਿੱਥੇ 2026, ਵੋਟਾਂ ਹੀ ਨਹੀਂ ਪਈਆਂ ਅੱਜ ਤੱਕ। ਭਾਵ ਕਿ 2011 ਵਿੱਚ ਜਿਹੜੇ ਲੋਕ ਚੁਣੇ ਗਏ ਸੰਧੂ ਸਾਹਿਬ ਉਹੀ ਚਲੀ ਆ ਰਹੇ ਹੈ। ਮਾਫ ਕਰਨਾ, ਮੈਂ ਇਹ ਵੀ ਜ਼ਿਕਰ ਕਰਨਾ ਪਵੇਗਾ ਕਿ ਕਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਨੁਮਾਇੰਦੇ
0: ਜੀ,
1: ਕਿਉਂਕਿ ਬਹੁਤੇ ਇਹਦੇ ਵਿੱਚ ਬਜ਼ੁਰਗ ਅਵਸਥਾ 'ਚ ਹੁੰਦੇ ਨੇ, ਕਈਆਂ ਦੀ ਮੌਤ ਹੋ ਚੁੱਕੀ ਹੈ, ਉਹ ਪਦਵੀਆਂ ਵੀ ਖਾਲੀ ਪਈਆਂ ਹੈ। ਔਰ ਇਹਦੇ ਵਿੱਚ ਜਦੋਂ 2011 'ਚ ਵੋਟਾਂ ਪਈਆਂ ਸੀ, ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਾ ਧੜਾ ਨੇ ਮਜ਼ਬੂਤੀ ਮਿਲੀ ਸੀ, ਭਾਵ ਕਿ ਜ਼ਿਆਦਾ ਸਾਰੀਆਂ ਸੀਟਾਂ ਉਹਨਾਂ ਦੇ ਧੜੇ ਨੇ ਜਿੱਤੀਆਂ ਸੀ। ਤੇ ਦੂਜੇ ਸ਼ਬਦਾਂ 'ਚ ਇਹ ਵੀ ਕਹਿ ਸਕਦੇ ਕਿ 2011 ਤੋਂ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੀ SDPC ਦੇ ਉੱਪਰ ਦਬਦਬਾਇਆ, ਕਬਜ਼ਾ ਵੀ ਕਹਿ ਸਕਦੇ। ਔਰ ਉਹਦਾ ਕਾਰਨ ਇੱਕੋ ਇੱਕ ਹੈ, ਜਿਹੜੀਆਂ ਵੋਟਾਂ ਹਰ 5 ਸਾਲ ਬਾਅਦ ਹੋਣੀਆਂ ਹੁੰਦੀਆਂ ਜੋ ਅੱਜ ਤੱਕ ਹੋਈਆਂ ਹੀ ਨਹੀਂ। ਹੁਣ ਹੈ ਤੇ ਆਪਣੇ ਆਪ 'ਚ ਬਹੁਤ ਹੈਰਾਨੀਜਨਕ ਹੈ, ਅਕਾਲੀ ਵੀ ਚਲੇ ਗਏ ਰਾਜ ਕਰਕੇ, ਅਕਾਲੀਆਂ ਨੂੰ ਵੀ ਫਿਕਰ ਨਾ ਪਿਆ ਕਿ ਭਾਈ ਵੋਟਾਂ ਕਰਾਉਣੀਆਂ। ਹਾਲਾਂਕਿ ਅਕਾਲੀ ਦਲ ਚਾਹੁੰਦਾ ਤੇ ਮਿੰਟਾਂ ਸਕਿੰਟਾਂ 'ਚ ਵੋਟਾਂ 5 ਸਾਲ ਬਾਅਦ ਕਰਾ ਸਕਦਾ ਸੀ, ਕਿਉਂਕਿ ਭਾਜਪਾ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਨਾਲ ਜਾਰੀ ਰਹੀ ਹੈ ਇਹਨਾਂ ਦੀ, ਤੇ ਭਾਜਪਾ ਨੇ, ਭਾਵ ਕਿ ਕੇਂਦਰ ਸਰਕਾਰ ਨੇ ਫੈਸਲਾ ਲੈਣਾ ਹੁੰਦਾ SGPC ਦੀਆਂ ਵੋਟਾਂ ਦਾ
0: ਜੀ।
1: ਇੱਥੇ ਮੈਂ ਇਸ ਗੱਲ ਦਾ ਜ਼ਿਕਰ ਕਰਦਾ, ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਵੱਖਰੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਹੈ। ਉਹਦਾ ਫੈਸਲਾ ਕੇਂਦਰ ਸਰਕਾਰ ਨੇ ਨਹੀਂ ਲੈਣਾ, ਉਹਦਾ ਸੂਬੇ ਨੇ ਲੈਣਾ, ਕਿਉਂਕਿ ਉਹ ਸੂਬਾ ਪੱਧਰ ਦੀ ਸੰਸਥਾ ਆ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਕਈ ਸੂਬਿਆਂ ਦੇ ਆਧਾਰਤ ਹੈ, ਇਸ ਕਰਕੇ ਇਹਦਾ ਫੈਸਲਾ ਕੇਂਦਰ ਸਰਕਾਰ ਲੈਂਦੀ ਹੈ। ਔਰ ਤੁਸੀਂ ਵੇਖ ਲਓ, ਕੇਂਦਰ ਸਰਕਾਰ ਨੇ ਅੱਜ ਤੱਕ ਇਹਦੀਆਂ ਵੋਟਾਂ ਪਾਉਣ ਲਈ ਯਤਨ ਹੀ ਨਹੀਂ ਕੀਤਾ। ਅਕਾਲੀ ਦਲ ਨੇ ਤੇ ਹੁਣ ਸੰਧੂ ਸਾਹਿਬ ਚੁੱਪ ਰਹਿਣਾ ਹੀ ਹੈ, ਸਭ ਨੂੰ ਪਤਾ ਕਿ ਭਾਈ ਜਿਹਦਾ ਦਬਦਬਾ ਉਹ ਕੇ ਬੋਲੇ, ਉਹ ਤਾਂ ਕਹੂਗਾ ਸਾਰੀ ਉਮਰ ਇਵੇਂ ਚੱਲਣ ਦੋ। ਹੁਣ ਬਾਕੀ ਵੀ ਬਹੁਤ ਚੋਣਾਂ ਨਹੀਂ ਪਾ ਰਹੇ। ਹੁਣ ਜਿਹੜਾ ਤੁਸੀਂ ਦਿੱਲੀ ਮੋਰਚੇ ਦਾ ਜ਼ਿਕਰ ਕੀਤਾ ਕਿ ਵੋਟਾਂ ਦੇ ਲਈ ਦਿੱਲੀ ਮੋਰਚਾ ਲਾਉਣਾ ਹੈ, ਇਹ ਗਿਆਨੀ ਹਰਪ੍ਰੀਤ ਹੁਣਾਂ ਨੇ ਜ਼ਿਕਰ ਕੀਤਾ। ਗਿਆਨੀ ਹਰਪ੍ਰੀਤ ਹੁਣਾਂ ਦੀ ਪਾਰਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ ਹੈ, ਵਿਸ਼ੇਸ਼ ਬੈਠਕ ਹੋਈ ਹੈ। ਉਸ ਬੈਠਕ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਜ਼ਾਮ ਬਦਲਣ ਦੇ ਲਈ, ਜਿਹੜੇ ਬੁਜ਼ਦਲ ਲੋਕ ਉੱਥੇ ਕਹਿੰਦੇ ਬੈਠੇ ਹੈ ਉਹਨਾਂ ਦੇ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੁਟਕਾਰਾ ਦਵਾਉਣ ਦੇ ਲਈ ਜਿਹੜਾ ਕਹਿੰਦੇ ਕਿ ਅਸੀਂ ਹੁਣ ਦਿੱਲੀ ਮੋਰਚਾ ਲਾਉਣਾ। ਹੁਣ ਦਿੱਲੀ ਮੋਰਚਾ ਕਹਿ ਤੇ ਦਿੱਤਾ ਹੈ, ਦਿੱਲੀ ਮੋਰਚਾ ਤੇ ਉਹ ਵੀ ਮੋਰਚਾ ਸੀ ਸੰਧੂ ਸਾਹਿਬ ਜਿਹੜਾ ਕਿਸਾਨਾਂ ਨੇ ਲਾਇਆ ਸੀ, ਜਿਹੜਾ ਸਾਲਾਂ ਬੱਧੀ ਚੱਲਿਆ ਔਰ ਸ਼ਾਨਾਮਤੀ ਜਿੱਤ ਪ੍ਰਾਪਤ ਕਰਕੇ ਆਇਆ, ਔਰ ਸ਼ਾਨਾਮਤੀ ਮੋਰਚਾ ਚੱਲਿਆ ਦਿੱਲੀ ਤੇ, ਮੋਰਚਾ ਉਹ ਵੀ ਸੀ। ਹੁਣ ਗਿਆਨੀ ਹਰਪ੍ਰੀਤ ਹੁਣਾਂ ਨੇ ਇਹ ਕਹਿ ਤੇ ਦਿੱਤਾ ਕਿ ਅਸੀਂ ਦਿੱਲੀ ਮੋਰਚਾ ਲਾਉਣਾ। ਮਾਫ ਕਰਨਾ, ਸੱਚ ਇਹ ਹੈ ਕਿ ਮੋਰਚਾ ਤੇ ਪੰਜਾਬ ਵਿੱਚ ਨਹੀਂ ਇਹਨਾਂ ਤੋਂ ਕੋਈ ਲੱਗ ਰਿਹਾ, ਤੇ ਦਿੱਲੀ ਜਾ ਕੇ ਕਿੱਥੋਂ ਲਾ ਦੇਣਗੇ। ਹਾਲਾਂਕਿ ਇੱਕ ਚੀਜ਼ ਉਹਨਾਂ ਨੇ ਨਾਲ ਜ਼ਰੂਰ ਆਖੀ, ਕਹਿੰਦੇ ਜੀ ਅਸੀਂ ਹਮ ਖਿਆਲੀ ਧਿਰਾਂ ਨੂੰ ਨਾਲ ਲੈਣਾ। ਹੁਣ ਹਮ ਖਿਆਲੀ ਵਿੱਚੋਂ ਇੱਕ ਧਿਰ ਤੇ ਭਾਈ ਅੰਮ੍ਰਿਤਪਾਲ ਦੀ ਧਿਰ ਹੋ ਗਈ
0: ਜੀ।
1: ਭਾਈ ਅੰਮ੍ਰਿਤਪਾਲ ਦੀ ਧਿਰ ਠੀਕ ਹੈ, ਉਹ ਵੀ ਲਗਾਤਾਰ ਇਹ ਮੰਗ ਕਰ ਰਹੀ ਹੈ, ਮੰਗ ਤੇ ਪੰਜਾਬ ਦੇ ਵਿੱਚ ਹੋਰ ਧਿਰਾਂ ਵੀ ਕਰ ਰਹੀਆਂ ਕਿ ਵੋਟਾਂ ਪੈਣੀਆਂ ਚਾਹੀਦੀਆਂ, ਪਰੰਤੂ ਸੰਧੂ ਸਾਹਿਬ ਹੈ ਵਾਕੇ ਹੈਰਾਨੀ ਹੈ ਕਿ ਕੇਂਦਰ ਦੀ ਸਰਕਾਰ ਨੇ ਇਸ ਮਸਲੇ ਤੇ ਚੁੱਪੀ ਆਖਰ ਧਾਰੀ ਤੇ ਧਾਰੀ ਕਿਉਂ ਹੈ, ਕਿਹੜੀ ਏਦਾਂ ਦੀ ਕੇਂਦਰ ਦੀ ਸਰਕਾਰ ਦੀ ਮਜਬੂਰੀ ਹੈ ਜਿਹੜੀਆਂ ਉਹ ਵੋਟਾਂ ਨਹੀਂ ਪੈਣ ਦੇ ਰਹੀ। ਸੋ ਵੇਖਦੇ ਹਾਂ ਹੁਣ ਗੱਲ ਕਿੱਧਰ ਨੂੰ ਤੁਰਦੀ ਹੈ, ਮੋਰਚੇ ਦੀ ਗੱਲ ਆਖੀ ਹੈ ਜੇ ਤਰੀਕ ਕੋਈ ਨਹੀਂ ਐਲਾਨ ਕੀਤੀ, ਕਿੱਦਾਂ ਦਾ ਮੋਰਚਾ ਲਾਉਣਾ ਹੈ, ਪੱਕਾ ਮੋਰਚਾ ਲਾਉਣਾ, ਕੱਚਾ ਮੋਰਚਾ ਲਾਉਣਾ, ਜਾਂ ਕੇਵਲ ਟੈਲੀਵਿਜ਼ਨਾਂ ਤੇ ਅਖਬਾਰਾਂ ਤੇ ਰੇਡੀਓ ਤੇ ਮੋਰਚਾ ਲਾਉਣਾ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਕਿਹਾ ਜ਼ਰੂਰ ਹੈ ਗਿਆਨੀ ਹਰਪ੍ਰੀਤ ਹੁਣਾਂ ਦੀ ਪਾਰਟੀ ਨੇ ਕਿ ਅਸੀਂ ਦਿੱਲੀ 'ਚ ਮੋਰਚਾ ਲਾਵਾਂਗੇ
0: ਜੀ, ਬਿਲਕੁਲ। ਔਰ ਦੂਜੇ ਪਾਸੇ ਜਦੋਂ ਵੀ ਚੋਣਾਂ ਆਉਂਦੀਆਂ ਫਿਰ ਕੋਈ ਇੱਧਰ ਟਪੂਸੀ ਮਾਰ ਕੇ ਕੋਈ ਇਸ ਪਾਰਟੀ ਦੇ ਵਿੱਚ, ਇੱਧਰੋਂ ਟਪੂਸੀ ਵੱਜਦੀ ਉਸ ਪਾਰਟੀ ਦੇ ਵਿੱਚ, ਇਹ ਚੋਣਾਂ ਦੇ ਦੌਰ ਤੋਂ ਪਹਿਲਾਂ ਹੀ ਇਹ ਜਿਹੜੇ ਸਾਰੇ ਵਰਤਾਰੇ ਸ਼ੁਰੂ ਹੋ ਜਾਂਦੇ ਆ। ਹੁਣ ਸ਼੍ਰੋਮਣੀ ਮਾਫ ਕਰਾਂ ਟਕਸਾਲੀ ਆਗੂ ਇਹ ਕਿਹੜਾ ਟਕਸਾਲੀ ਆਗੂ ਆ ਕਹਿੰਦੇ ਇਹ ਜਾ ਕੇ ਆਪ ਦੇ ਵਿੱਚ ਸ਼ਾਮਲ ਹੋ ਗਿਆ?
1: ਸੰਧੂ ਸਾਹਿਬ, ਇਹ ਸਾਰੀ ਟਕਸਾਲੀ ਹੈ। ਕੋਈ ਕਾਂਗਰਸ ਵਿੱਚ ਟਕਸਾਲੀ ਬੈਠਾ ਹੈ, ਕੋਈ ਕਹਿੰਦਾ ਮੈਂ ਭਾਈ ਭਾਰਤੀ ਜਨਤਾ ਪਾਰਟੀ ਦਾ ਟਕਸਾਲੀ ਹਾਂ, ਕੋਈ ਆਪਣੇ ਆਪ ਨੂੰ ਅਕਾਲੀ ਦਲ ਚ ਟਕਸਾਲੀ ਆਖੀ ਜਾਂਦਾ। ਆ ਥੋੜਾ ਸਮਾਂ ਰੁਕ ਜਾਓ, ਆਮ ਆਦਮੀ ਪਾਰਟੀ ਵਿੱਚ ਵੀ ਕਹਿਣ ਲੱਗ ਪੈਣਾ ਅਸੀਂ ਟਕਸਾਲੀ ਹਾਂ, ਜਿਹੜੇ ਆ ਸਫ਼ਰ ਪੂਰਾ ਕਰ ਗਏ ਨਾ 5 ਸਾਲ ਦਾ, ਰਹਿ ਗਏ 5-4 ਮਹੀਨੇ, ਇਹਨਾਂ ਨੇ ਵੀ ਕਹਿਣਾ ਅਸੀਂ ਆਮ ਆਦਮੀ ਪਾਰਟੀ ਦੇ ਟਕਸਾਲੀ ਹਾਂ, ਕਿਉਂਕਿ ਜਿਹਨਾਂ ਨੇ ਛਲਾਂਗਾ ਮਾਰਨੀਆਂ ਸੀ ਉਹ ਚਲੇ ਗਏ ਆ। ਕਿੰਨੇ ਰਹਿ ਜਾਂਦੇ ਆ, ਕਿੰਨੇ ਟਕਸਾਲੀ ਬਣਦੇ, ਇਸ ਸਮਾਂ ਦੱਸੇਗਾ। ਹੁਣ ਜਿਹੜੇ ਟਕਸਾਲੀ ਦਾ ਤੁਸੀਂ ਜ਼ਿਕਰ ਕੀਤਾ ਨਾ, ਜਿਹੜਾ ਟਕਸਾਲੀ ਅਕਾਲੀ ਦਲ ਦਾ ਟਕਸਾਲੀ, ਉਹ ਹੈ ਸੁਰਜੀਤ ਸਿੰਘ ਰੱਖੜਾ। ਸੁਰਜੀਤ ਸਿੰਘ ਰੱਖੜਾ, ਸੰਧੂ ਸਾਹਿਬ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਨਾਮੀ ਵਿਅਕਤੀ ਹੈ, ਪੈਸੇ ਧੇਲੇ ਪੱਖੋਂ ਵੀ ਤੇ ਸਿਆਸਤ ਪੱਖੋਂ ਵੀ। ਸ਼੍ਰੋਮਣੀ ਅਕਾਲੀ ਦਲ ਚ ਇਸ ਪਰਿਵਾਰ ਦੀ ਕਦੇ ਬਾਦਲ ਧੜੇ ਚ ਤੂਤੀ ਬੋਲਦੀ ਹੁੰਦੀ ਸੀ, ਲੋਕ ਵਾਰ ਚੋਣ ਲੜੀ, ਜਿੱਤੀ ਵੀ, ਮੰਤਰੀਸ਼ਿਪ ਵੀ ਕੀਤੀ, ਵਿਧਾਇਕੀ ਵੀ ਕੀਤੀ, ਬੜਾ ਸ਼ਾਨਾ ਮੱਤੀ ਸਫ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਨਾਲ ਸੁਰਜੀਤ ਸਿੰਘ ਰੱਖੜੇ ਦਾ ਰਿਹਾ, ਉਹਨਾਂ ਦੇ ਪਰਿਵਾਰ ਦਾ ਰਿਹਾ। ਫਿਰ ਜਿਹੜਾ ਬੀਤੇ ਸਾਲਾਂ ਚ ਖੋਰੂ ਖੱਪੇ ਪਏ, ਰੌਲੇ ਪਏ ਜੀ, ਸੁਖਬੀਰ ਸਿੰਘ ਬਾਦਲ ਮਾੜਾ ਆ, ਇੰਤਸਾਦ ਨੂੰ ਮਾਫ਼ੀ ਦੇ ਦਿੱਤੀ ਬਿਨਾਂ ਮੰਗਿਆ, ਇਸਨੇ ਤੇ ਜਥੇਦਾਰਾਂ ਤੋਂ ਆਹ ਕੁਛ ਕਰਾ ਦਿੱਤਾ, ਇਹ ਮਾੜਾ ਬੰਦਾ, ਇਸ ਕਰਕੇ ਭਾਈ ਇਹ ਤੇ ਚਾਹੀਦਾ ਹੀ ਨਹੀਂ ਅਕਾਲੀ ਦਲ ਚ। ਵੱਖਰਾ ਅਕਾਲੀ ਦਲ ਹੋਂਦ ਵਿੱਚ ਆਇਆ ਸੀ, ਜਿਹਦਾ ਅਸੀਂ ਹੁਣੇ ਜ਼ਿਕਰ ਕਰਕੇ ਆਏ, ਜਿਹੜਾ ਕਹਿੰਦੇ ਅਸੀਂ ਦਿੱਲੀ ਮੋਰਚਾ ਲਾਉਣਾ ਐਸ ਜੀ ਪੀ ਸੀ ਦੀਆਂ ਚੋਣਾਂ ਲਈ, ਗਿਆਨੀ ਹਰਪ੍ਰੀਤ ਹੋਣਾ ਵਾਲਾ ਅਕਾਲੀ ਦਲ ਹੈ। ਤੇ ਸੰਧੂ ਸਾਹਿਬ, ਸੁਰਜੀਤ ਸਿੰਘ ਰੱਖੜਾ ਉਸ ਅਕਾਲੀ ਦਲ ਦਾ ਲੀਡਰ ਬਣ ਜਾਂਦਾ ਹੈ, ਭਾਵ ਕਿ ਉਹਦਾ ਸਰਪ੍ਰਸਤਾਂ ਚ ਕਹਿ ਸਕਦੇ ਹਾਂ, ਮੁੱਢਲੇ ਮੈਂਬਰਾਂ ਚ ਕਹਿ ਸਕਦੇ ਹਾਂ, ਉਹਦੇ ਮੁੱਖ ਲੀਡਰਾਂ ਚ ਕਹਿ ਸਕਦੇ ਹਾਂ, ਭਾਵ ਕਿ ਉਹਦਾ ਮੁੱਖ ਅੰਗ ਬਣ ਜਾਂਦਾ ਹੈ। ਹੁਣ ਤੁਸੀਂ ਦੇਖੋ ਕਿੱਥੋਂ ਤੁਰਿਆ ਅਕਾਲੀਆਂ ਚੋਂ ਬਾਦਲਾਂ ਨੂੰ ਤੇ ਮਨ ਸਮਝ ਆਉਂਦੀ ਕਿ ਇਸ ਕਰਕੇ ਛੱਡ ਗਿਆ ਜੀ, ਸੁਖਬੀਰ ਸਿੰਘ ਬਾਦਲ ਬੰਦਾ ਮਾੜਾ ਹੈ
0: ਜੀ,
1: ਉਸਨੇ ਸਿਰਸੇ ਵਾਲੇ ਸਾਧ ਨੂੰ ਬਿਨਾਂ ਮੰਗਿਆ ਮਾਫ਼ੀ ਦਿੱਤੀ, ਉਸਨੇ ਬੇਅਦਬੀ ਕਰਵਾਉਣ ਦੇ ਵਿੱਚ ਉਹਦਾ ਨਾਮ ਲੱਗਦਾ ਕਿ ਭਾਈ ਜਿਨ੍ਹਾਂ ਨੇ ਬੇਅਦਬੀ ਕਰਾਈ, ਇਸਨੇ ਇਨਸਾਫ਼ ਦੇ ਵਿੱਚ ਅੜਚਣਾ ਪਾਈਆਂ, ਜਾਂ ਗੋਲੀ ਕਾਂਡ, ਜਿਹੜਾ ਲੋਕ ਬੇਅਦਬੀ ਕਾਂਡ ਲਈ ਲੜ ਰਹੇ ਸੀ, ਜਿਹਨਾਂ ਦੇ ਉੱਪਰ ਗੋਲੀਆਂ ਚੱਲੀਆਂ, ਉਹ ਵੀ ਲੱਗਦਾ ਦੋਸ਼ ਬਾਦਲਾਂ ਦੇ। ਹੁਣ ਉਹ ਤੋਂ ਬਾਅਦ ਇਹ ਗਿਆਨੀ ਹਰਪੀ ਦੇ ਧੜੇ ਦੇ ਨਾਲ ਆ ਗਿਆ। ਹੁਣ ਗਿਆਨੀ ਹਰਪੀ ਦੇ ਧੜੇ ਚੋਂ ਸੰਧੂ ਸਾਹਿਬ, ਇਹ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਜਾ ਰਿਹਾ ਹੈ, ਸ਼ਾਇਦ ਜਦੋਂ ਅਸੀਂ ਇਸ ਵੇਲੇ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਹੋ ਸਕਦਾ ਸ਼ਾਮਲ ਹੋ ਵੀ ਗਿਆ ਹੋਵੇ। ਪਤਾ ਇਹ ਲੱਗਾ ਹੈ ਕਿ ਭਗਵੰਤ ਮਾਨ ਜੀ ਖੁਦ ਉਹਨਾਂ ਦੇ ਘਰ ਜਾ ਰਹੇ ਹੈ। ਵੈਸੇ ਇਹਨਾਂ ਲੋਕਾਂ ਦੇ ਘਰ ਨਹੀਂ ਹੁੰਦੇ, ਇਹਨਾਂ ਦੇ ਫਾਰਮ ਹਾਊਸ ਹੁੰਦੇ ਆ, ਵਿਲੇ ਹੁੰਦੇ ਆ, ਬੰਗਲੇ ਹੁੰਦੇ ਆ ਵੱਡੇ ਵੱਡੇ, ਔਰ ਉਸ ਬੰਗਲੇ ਦੇ ਵਿੱਚ ਕਹਿੰਦੇ ਬੜਾ ਵੱਡਾ ਸਮਾਗਮ ਰੱਖਿਆ ਗਿਆ। ਸੁਰਜੀਤ ਸਿੰਘ ਰੱਖੜਾ ਆਪਣੇ ਸੈਂਕੜੇ ਸਮਰਥਕ ਉੱਥੇ ਇਕੱਠੇ ਕਰ ਰਿਹਾ ਹੈ, ਉਹਨਾਂ ਸੈਂਕੜੇ ਸਮਰਥਕਾਂ ਦੀ ਹਾਜ਼ਰੀ ਦੇ ਵਿੱਚ ਭਗਵੰਤ ਮਾਨ ਖੁਦ ਜਾ ਰਿਹਾ, ਕਹਿੰਦੇ ਉੱਥੇ ਸੁਰਜੀਤ ਸਿੰਘ ਰੱਖੜੇ ਦੇ ਘਰ। ਹੁਣ ਭਗਵੰਤ ਮਾਨ ਵੀ ਕਮਾਲ ਹੈ, ਕਦੇ ਕਹਿੰਦਾ ਕਿ ਅਕਾਲੀ ਦਲ ਮਾੜੇ ਮਾੜੇ ਆ, ਕਦੇ ਕਹਿੰਦਾ ਇਹ ਪੁਰਾਣੇ ਮਾੜੇ ਆ, ਹੁਣ ਉਸੇ ਸੁਰਜੀਤ ਸਿੰਘ ਰੱਖੜੇ ਦੇ ਘਰ ਪਹੁੰਚ ਗਿਆ। ਹੁਣ ਸੰਧੂ ਸਾਹਿਬ, ਗੱਲ ਇਹ ਹੈ ਕਿ ਚਲੋ ਸੁਰਜੀਤ ਸਿੰਘ ਰੱਖੜੇ ਦੀ ਮਰਜ਼ੀ ਹੈ, ਸਾਰੇ ਛਲਾਂਗਾ ਮਾਰੀ ਜਾਂਦੇ, ਟਪੂਸੀਆਂ ਮਾਰੀ ਜਾਂਦੇ, ਇੱਧਰ ਉੱਧਰ ਉਹ ਵੀ ਚਲਾ ਗਿਆ, ਭਗਵੰਤ ਮਾਨ ਪਹਿਲਾਂ ਵੀ ਬਥੇਰਿਆਂ ਨੂੰ ਨਾਲ ਲੈ ਕੇ ਗਿਆ, ਹੋਰ ਲੈ ਗਿਆ। ਹੁਣ ਸਵਾਲ ਇਹ ਹੈ ਕਿ ਸੰਧੂ ਸਾਹਿਬ, ਇਹ ਸਾਰੇ ਦਾ ਪੰਜਾਬ ਦੀ ਸਿਆਸਤ ਤੇ ਅਸਰ ਕੀ ਪਵੇਗਾ? ਦੇਖੋ ਗੱਲ ਇਹ ਹੈ ਕਿ ਸੁਰਜੀਤ ਸਿੰਘ ਰੱਖੜਾ, ਇਹ ਤੇ ਹੈ ਨੀ ਕਿ ਉਹ ਕਵੇ ਜੀ ਮੈਂ ਸੇਵਾ ਕਰਨੀ ਚਾਹੁੰਦਾ, ਭਾਈ ਮੈਨੂੰ ਦਰੀਆਂ ਵਿਛਾਉਣ ਤੇ ਰੱਖ ਲਓ, ਇਸ ਕੰਮ ਨੂੰ ਤੇ ਗਿਆ ਨੀ ਹੈਗਾ
0: ਜੀ।
1: ਜਾਂ ਇਹ ਕਹੀਏ ਜੀ ਕਿ ਮੇਰੇ ਤੋਂ ਪੈਸੇ ਬਹੁਤ ਹੈ, ਮੈਂ ਤੁਹਾਨੂੰ ਫੰਡ ਦੇਣਾ, ਆ ਕੇ ਲੈ ਜਾਓ ਝੋਲਾ ਭਰ ਕੇ, ਨਾ ਇਸ ਕੰਮ ਨੂੰ ਗਿਆ, ਕਿਉਂਕਿ ਇਹ ਲੋਕ ਤੇ ਸੰਧੂ ਸਾਹਿਬ ਜਿਸ ਕਾਰਜ ਲਈ ਜਾਂਦੇ ਉਹ ਕਾਰਜ ਤੁਹਾਨੂੰ ਸਾਨੂੰ ਬੜਾ ਸਿੱਧ ਪਤਾ ਹੈ
0: ਜੀ,
1: ਕੇਵਲ ਤੇ ਕੇਵਲ ਕੁਰਸੀ ਦੀ ਪ੍ਰਾਪਤੀ ਲਈ ਜਾਂਦੇ ਹੈ, ਹੋਰ ਇਹਨਾਂ ਦਾ ਇੱਧਰ ਉੱਧਰ ਜਾਣਾ ਕੋਈ ਨਿਸ਼ਾਨਾ ਨਹੀਂ ਆ। ਕਿ ਜੇ ਅਸੀਂ ਕਹੀਏ ਜੀ ਬਾਦਲਾਂ ਦੇ ਨਾਲ ਗਏ ਤੇ ਬੜੀ ਪੰਜਾਬ ਦੀ ਸੇਵਾ ਇਹਨਾਂ ਨੇ ਕੀਤੀ ਹੈ, ਜਾਂ ਗਿਆਨੀ ਹਰਪ੍ਰੀਤ ਉਹਨਾਂ ਦੇ ਨਾਲ ਤਾਂ ਗਏ, ਇਹਨਾਂ ਨੂੰ ਪੰਜਾਬ ਦਾ ਬੜਾ ਦਰਦ ਸੀ, ਜਾਂ ਆਮ ਆਦਮੀ ਪਾਰਟੀ ਨਾਲ ਤਾਂ ਚੱਲੇ ਆ ਜੀ, ਇਹਨਾਂ ਨੇ ਕੋਈ ਪੰਜਾਬ ਦੀ ਵਿਸ਼ੇਸ਼ ਸੇਵਾ ਕਰਨੀ ਹੈ, ਇਹਨਾਂ ਦਾ ਕੁਛ ਨਹੀਂ ਹੈ। ਹੁਣ ਇਸ ਕਰਕੇ ਮੈਂ ਕਿਹਾ ਕਿ ਪੰਜਾਬ ਦੀ ਸਿਆਸਤ ਤੇ ਜਿਹੜਾ ਅਸਰ ਪੈਣਾ ਸਵਾਲੇ ਹੈ, ਔਰ ਉਹ ਅਸਰ ਬੜਾ ਸਿੱਧਾ ਪੱਧਰਾ ਆ, ਕਿ ਜਿਵੇਂ ਭਾਰਤੀ ਜਨਤਾ ਪਾਰਟੀ ਵਾਲੇ ਆਨੰਦ ਇਧਰੋਂ ਵੀ, ਆਨੰਦ ਉਧਰੋਂ ਵੀ ਧੜਾ ਧੜ ਇਕੱਠੇ ਕਰੀ ਜਾਂਦੇ ਆ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਟਿਕਟਾਂ ਤੇ 117 ਹੀ ਆ, ਜਿਹੜੀ ਮਰਜ਼ੀ ਪਾਰਟੀ ਜੇ 117 ਵੀ ਜਿੱਤ ਜਾਵੇ ਤਾਂ ਵੀ 117 ਤੋਂ 118ਵਾਂ ਨਹੀਂ ਬਣਨਾ, ਤੇ 117 ਤੁਸੀਂ ਜਿਸ ਢੰਗ ਦੇ ਨਾਲ ਤੁਹਾਡੇ ਪਹਿਲਾਂ ਹੀ ਆਪਣੇ ਆ, ਤੇ ਤੁਸੀਂ ਦੂਜੀਆਂ ਪਾਰਟੀਆਂ ਚੋਂ ਆਪਣੀ ਪਾਰਟੀ ਤੇ ਰਲੇਵਾਂ ਕਰਾਓਗੇ, ਤੇ ਸੰਧੂ ਸਾਹਿਬ ਇਹਦਾ ਅਰਥ ਕੀ ਨਿਕਲਦਾ? ਇਹਦਾ ਅਰਥ ਇਹ ਨਿਕਲਦਾ ਆ ਕਿ ਜਿਸ ਸੀਟ ਤੋਂ ਸੁਰਜੀਤ ਸਿੰਘ ਰੱਖੜੇ ਨੂੰ ਟਿਕਟ ਮਿਲੂਗੀ, ਉੱਥੇ ਆਮ ਆਦਮੀ ਪਾਰਟੀ ਵਾਲਾ ਜਿਹੜਾ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਟਕਸਾਲੀ ਇੱਕ ਦੂਜੀ ਪਾਰਟੀ ਦਾ ਟਕਸਾਲੀ ਤੇ ਇੱਧਰ ਆ ਗਿਆ ਤੇ ਜਿਹੜਾ ਇਹਨਾਂ ਦਾ ਟਕਸਾਲੀ ਫਿਰ ਉਹ ਕਿਸੇ ਹੋਰ ਦੀ ਘਨੇਰੀ ਚੜੇਗਾ, ਫਿਰ ਅਸੀਂ ਕਹਿੰਦੇ ਦਲ ਬਦਲਦੀਆਂ ਪਾਰਟੀਆਂ, ਫਿਰ ਅਸੀਂ ਕਹਿੰਦੇ ਜੀ ਫਲਾਣੇ ਜਾਂਦੇ ਲੋਕ ਆ ਕਰਦੇ ਹੈਗੇ ਆ। ਸੋ ਇਹ ਸਿਆਸਤ ਕੋਈ ਖਰੀ ਸਿਆਸਤ ਨਹੀਂ ਹੈ। ਠੀਕ ਹੈ ਕਿਸੇ ਨੇ ਆਉਣਾ ਚੁੱਪ ਕਰਕੇ ਆ ਜਾ ਭਾਈ, ਤੇ ਇੱਥੇ ਤੇ ਬਹੁਤ ਆ ਜੀ ਭਗਵੰਤ ਮਾਨ ਜੀ ਜਿਹੜਾ ਸੁਰਜੀਤ ਸਿੰਘ ਰੱਖੜੇ ਨੂੰ ਸ਼ਾਮਿਲ ਕਰੂਗੇ ਅਕਾਲੀ ਦਲ ਨੂੰ ਬਹੁਤ ਝਟਕੀ ਪਾਰਟੀ ਵੱਡੀ ਪ੍ਰਾਪਤੀ ਨੂੰ ਇਵੇਂ ਪ੍ਰਚਾਰਿਆ ਜਾ ਰਿਹਾ ਇਸ ਵੇਲੇ। ਹੁਣ ਪ੍ਰਾਪਤੀ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜੀ ਪ੍ਰਾਪਤੀ ਸੁਰਜੀਤ ਸਿੰਘ ਰੱਖੜੇ ਨੇ ਬੀਤੇ ਸਮੇਂ ਚ, ਪਤਾ ਨੀ ਪੰਜਾਬ ਚ ਕਿਹੜਾ ਏਡਾ ਵੱਡਾ ਕਾਰਜ ਕੀਤਾ ਜਿਹੜੀ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਹੋ ਗਈ ਹੈ। ਸੋ ਕਿਤੇ ਨਾ ਕਿਤੇ ਅਜੇ ਵੀ ਕਾਲੇ ਮਾਲੇ ਸੰਧੂ ਸਾਹਿਬ ਚੱਲ ਰਹੇ ਆਮ ਆਦਮੀ ਪਾਰਟੀ ਦੇ। ਆਮ ਆਦਮੀ ਪਾਰਟੀ ਨੂੰ ਮੈਨੂੰ ਲੱਗਦਾ ਕਿ ਸੰਭਲ ਜਾਣਾ ਚਾਹੀਦਾ ਹੈ। ਆ ਤਾਜ਼ਾ ਤਰੀਨ ਜਿਹੜੇ ਝਟਕੇ ਲੱਗੇ ਨਾ ਆਮ ਆਦਮੀ ਪਾਰਟੀ ਨੂੰ, ਲੋਕਾਂ ਨੇ ਜਵਾਬ ਨੀ ਆਉਣ ਦਿੱਤਾ ਸੀ। ਇਹ ਕਹਿੰਦੇ ਪੰਜਾਬ ਦੇ ਨਾਲ ਗਦਾਰੀ ਕੀਤੀ, ਲੋਕ ਕਹਿੰਦੇ ਪੰਜਾਬ ਦੇ ਨਾਲ ਕਾਹਦੀ ਗਦਾਰੀ, ਜਿੱਦਾਂ ਦਾ ਤੁਸੀਂ ਕੀਤਾ ਉਦਾਂ ਦਾ ਤੁਸੀਂ ਸਾਰਾ ਕੁਛ ਤੁਹਾਨੂੰ ਮਿਲ ਗਿਆ, ਜਿਹੋ ਜਿਹਾ ਬੀਜਿਆ ਉਹੋ ਜਿਹਾ ਵੱਢ ਲਿਆ, ਤੁਸੀਂ ਕਿਉਂ ਬਣਾਏ ਉਹ ਰਾਜ ਸਭਾ ਮੈਂਬਰ, ਤੁਸੀਂ ਦੱਸੋ ਉਹਨਾਂ ਚ ਦੇਖਿਆ ਕੀ ਸੀਗਾ। ਹੁਣ ਫਿਰ ਉਹੀ ਕੁਛ ਕਰੀ ਜਾਂਦਾ ਆਮ ਆਦਮੀ ਪਾਰਟੀ ਵਾਲੇ ਉਹ। ਸੋ ਵੇਖਦੇ ਆ ਭਾਈ, ਉਹਨਾਂ ਦੀ ਪਾਰਟੀ ਹੈ, ਉਹਨਾਂ ਦੀ ਮਰਜ਼ੀ ਆ, ਪਰੰਤੂ ਗੱਲ ਬੜੀ ਸਿੱਧੀ ਪੱਧਰੀ ਆ ਕਿ ਜਿਹੜੇ ਰਾਹੇ ਇਹ ਤੁਰੇ ਆ ਇਹ ਰਾਹਾ ਕੋਈ ਖਰਾ ਰਾਹਾ ਨਹੀਂ ਹੈ। ਇਹਦੇ ਨਾਲ ਪੰਜਾਬ ਦੀ ਸਿਆਸਤ ਵਿਗਾੜ ਹੀ ਵਿਗਾੜ ਹੈ, ਕੋਈ ਸਵਾਰਨ ਵਾਲੀ ਗੱਲ ਨਹੀਂ ਹੈ
0: ਜੀ। ਬਿਲਕੁਲ, ਜਦੋਂ ਆਮ ਆਦਮੀ ਪਾਰਟੀ ਦੇ ਇੱਕ ਆਪਣਾ ਪਰਚਮ ਲੈ ਕੇ ਇਹ ਆਏ ਸੀ ਤੇ ਇਹਨਾਂ ਦਾ ਇੱਕੋ ਇੱਕ ਮੁੱਦਾ ਸੀ ਕਿ ਜਿਹੜੇ ਪੁਰਾਣੇ ਰਾਜਨੀਤਿਕ ਲੋਕ ਆ ਉਹਨਾਂ ਤੋਂ ਹਟ ਕੇ ਨਵਿਆਂ ਨੂੰ ਮੌਕਾ ਦਿੱਤਾ ਜਾਊਗਾ, ਨਵੇਂ ਲੋਕ ਆਮ ਆਦਮੀ ਆਮ ਜਿਹੜੇ ਘਰਾਂ ਦੇ ਬੱਚੇ ਉਹ ਸਿਆਸਤ ਵਿੱਚ ਆਉਣਗੇ। ਪਰ ਇਹ ਫਿਰ ਬੀਜੇਪੀ ਤੇ ਕਿਹੜੇ ਮੂੰਹ ਨਾਲ ਉਂਗਲਾਂ ਚੁੱਕਣਗੇ ਕਿ ਇਹ ਵਾਸ਼ਿੰਗ ਮਸ਼ੀਨ ਆ ਜੀ, ਇੱਥੇ ਉਹ ਆ ਗਿਆ, ਉੱਥੇ ਇਹ ਆ ਗਿਆ। ਮੈਨੂੰ ਲੱਗਦਾ ਕਿ ਇਹ ਵੀ ਕਿਤੇ ਨਾ ਕਿਤੇ ਉਹਨਾਂ ਪੈੜਾਂ 'ਤੇ ਪੈਰ ਰੱਖ ਰਹੇ ਆ। ਚਲੋ ਜੀ, ਅੱਗੇ ਜਾ ਕੇ ਦੇਖਾਂਗੇ। ਫਿਲਹਾਲ ਆਪਾਂ ਪਹੁੰਚੀਏ ਕਿ ਸੰਦੀਪ ਪਾਠਕ ਵਿਰੁੱਧ FIR ਦਰਜ ਹੋ ਗਈ ਆ ਜੀ, ਕਿ ਗੁਆਚ ਗਈ ਆ, ਮਾਫ ਕਰਨਾ, ਕਹਿੰਦੇ ਜਿਹੜੀ FIR ਸੀ ਉਹ ਗੁਆਚ ਹੀ ਗਈ ਆ। ਦਰਜ ਤਾਂ ਆਈ ਥਿੰਕ ਪਹਿਲਾਂ ਹੋ ਚੁੱਕੀ ਸੀਗੀ। ਸੋ ਇਹਦੇ ਇਹਦੇ ਕਿੱਥੇ ਗੁਆਚ ਗਈ ਜੀ, FIR ਗੁਆਚਣ ਲੱਗ ਗਈਆਂ ਤੇ ਫਿਰ ਬਣੂਗਾ ਕੀ ਜੀ?
1: ਸੰਧੂ ਸਾਹਿਬ ਬਣੂਗਾ ਕੀ ਇਹ ਤੇ ਰੱਬ ਹੀ ਜਾਣਦਾ। ਉਹ ਕਹਿੰਦਾ ਨਾ ਗੁਰਦਾਸ ਮਾਨ ਨੇ ਕੀ ਬਣੂ ਦੁਨੀਆਂ ਦਾ, ਉਹ ਵਾਕਿਆ ਕੀ ਬਣੂ ਦੁਨੀਆਂ ਦਾ ਹੀ ਅੱਜ ਉਹ ਮੈਨੂੰ ਲੱਗਦਾ ਕਿ ਗੀਤ ਉਹਦੇ ਉਹ ਬੋਲ ਸੱਚੇ ਹੀ ਹੈ। ਤੇ ਗੱਲ ਹੁਣ ਇਹ ਆ ਕਿ ਜਿਸ FIR ਦਾ ਤੁਸੀਂ ਜ਼ਿਕਰ ਕੀਤਾ ਨਾ, ਸੰਦੀਪ ਪਾਠਕ ਦੇ ਖਿਲਾਫ਼ ਜਿਹੜੀ FIR ਹੈ, ਹੁਣ ਸੰਦੀਪ ਪਾਠਕ ਨੂੰ ਮੈਂ ਦੱਸ ਦੇਵਾਂ ਕਿ ਇਹ ਉਹ ਆਮ ਆਦਮੀ ਪਾਰਟੀ ਦਾ ਸੰਸਕਾਰੀ ਉਹ ਚਹੇਤਾ ਲੀਡਰ ਸੀਗਾ ਜਿਹੜਾ ਜਿੱਤ ਤੋਂ ਉੱਪਰ ਕਹਿੰਦੇ ਕੋਈ ਸਿਆਣਾ ਬੰਦਾ ਹੀ ਨਹੀਂ ਧਰਤੀ ਤੇ ਜਨਮਿਆ। ਇਹ ਮੈਂ ਨੀ ਕਹਿੰਦਾ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ, ਔਰ ਆਮ ਆਦਮੀ ਪਾਰਟੀ ਵਿੱਚ ਇਹ ਗੱਲ ਆਮ ਹੀ ਚਰਚਾ ਵਿੱਚ ਸੀਗੀ। ਜਿਹੜੀਆਂ ਪੰਜਾਬ ਦੇ ਵਿੱਚ 94 ਸੀਟਾਂ ਦੀ ਵੱਡੀ ਜਿੱਤ ਮਿਲੀ ਸੀਗੀ, ਉਹਦੇ ਵਿੱਚ ਸੰਦੀਪ ਪਾਠਕ ਦਾ ਬੜਾ ਵੱਡਾ ਯੋਗਦਾਨ ਹੈ। ਸੰਦੀਪ ਪਾਠਕ ਦੀ ਸਾਰੀ ਨੀਤੀ ਕਹਿੰਦੇ ਉਸ ਵੇਲੇ ਚੱਲੀ ਸੀ, ਉਹ ਸੰਦੀਪ ਪਾਠਕ ਇਹਨਾਂ ਨੂੰ
0: ਜੀ।
1: ਉਹ ਜਿਹੜਾ ਸੰਦੀਪ ਪਾਠਕ ਹੈ ਉਹ ਹੁਣ ਭਾਜਪਾ ਚ ਜਾਣ ਤੋਂ ਬਾਅਦ ਪੈਂਦੇ ਸੱਟੇ ਖਬਰਾਂ ਇਹ ਪੰਜਾਬ ਚੋਂ ਆਉਂਦੀਆਂ ਨੇ ਕਿ ਸੰਦੀਪ ਪਾਠਕ ਦੇ ਖਿਲਾਫ਼ 2 ਪਰਚੇ ਦਰਜ ਕੀਤੇ ਗਏ। 2 ਪਰਚਿਆਂ ਨੂੰ ਲੈ ਕੇ ਪੰਜਾਬ ਪੁਲਿਸ ਸੰਦੀਪ ਪਾਠਕ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪਹੁੰਚ ਜਾਂਦੀ। ਹਾਹਾਕਾਰ ਮੱਚ ਗਈ ਪੂਰੇ ਪੰਜਾਬ ਦੇ ਵਿੱਚ ਕਿ ਪਹਿਲਾਂ ਤੇ ਤੁਹਾਨੂੰ ਉਹ FIR ਦਰਜ ਨਾ ਆਈ, ਪਹਿਲਾਂ ਤੁਹਾਨੂੰ ਉਹ ਨਾ ਕਦੇ ਭ੍ਰਿਸ਼ਟਾਚਾਰੀ ਨਜ਼ਰ ਆਇਆ, ਨਾ ਤੁਹਾਨੂੰ ਉਹ 'ਚ ਕੋਈ ਹੋਰ ਨੁਕਸ ਨਜ਼ਰ ਆਇਆ। ਹੁਣ ਜਦੋਂ ਭਾਜਪਾ ਚਲਾ ਗਿਆ ਤੁਸੀਂ ਪਰਚਾ ਦਰਜ ਕਰਤਾ। ਸੰਦੀਪ ਪਾਠਕ ਸੰਧੂ ਸਾਹਿਬ ਪਹੁੰਚ ਗਿਆ ਹਾਈਕੋਰਟ। ਹਾਈਕੋਰਟ ਜਾ ਕੇ ਕਹਿੰਦਾ ਜੀ ਕਿਆ ਵੇਖੋ ਕੀ ਕੁਛ ਹੋ ਰਿਹਾ, ਅਖਬਾਰਾਂ ਪੜ੍ਹੋ, ਟੈਲੀਵਿਜ਼ਨ ਵੇਖੋ, ਰੇਡੀਓ ਸੁਣੋ, ਆ ਖਬਰਾਂ ਕੀ ਆ ਰਹੀਆਂ, ਮੇਰੇ ਖਿਲਾਫ਼ ਪਰਚੇ ਦਰਜ ਕਰ ਦਿੱਤੇ ਗਏ ਆ, ਮੈਨੂੰ ਪੁਲਿਸ ਫੜਨ ਆ ਗਈ ਦਿੱਲੀ ਮੇਰੇ ਘਰ, ਮੇਰਾ ਕਸੂਰ ਦੱਸੋ ਕੀ ਹੈ, ਪਾਰਟੀ ਬਦਲੀ ਮੇਰੀ ਮਰਜ਼ੀ ਆ, ਕਹਿੰਦੇ ਮੈਂ ਜਿਹੜੀ ਮਰਜ਼ੀ ਜਾਵਾਂ। ਹਾਈਕੋਰਟ ਕਹਿੰਦਾ ਗੱਲ ਬਿਲਕੁਲ ਠੀਕ ਹੈ, ਪਾਰਟੀ ਬਦਲਣੀ ਤੇ ਇੱਥੇ ਕਾਨੂੰਨ ਦੇ ਮੁਤਾਬਿਕ ਕਿਸੇ ਦਾ ਹੱਕ ਹੀ ਹੈ, ਪਰੰਤੂ ਆਹ ਜਿਹੜੀ FIR ਵਾਲੀ ਗੱਲ ਹੈ ਕਹਿੰਦੇ ਪੰਜਾਬ ਸਰਕਾਰ ਨੂੰ ਪੁੱਛ ਲੈਣੇ। ਹਾਈਕੋਰਟ ਕਹਿੰਦਾ, ਪੰਜਾਬ ਸਰਕਾਰ ਦੇ ਵਕੀਲ ਉੱਥੇ ਪੇਸ਼ ਹੋ ਗਏ। ਹਾਈਕੋਰਟ ਕਹਿੰਦਾ ਵੀ ਆਹ ਦੱਸੋ 2 FIR ਦਰਜ ਕੀਤੀਆਂ, ਲਿਆਓ ਤੇ ਪੜ੍ਹੀਏ ਉਹਨਾਂ ਚ ਹੈ ਕੀ ਹੈ। ਉਹ ਕਹਿੰਦੇ ਜੀ ਅਗਲੀ ਤਰੀਕ ਨੂੰ ਲੈ ਕੇ ਆਉਂਦੇ ਆ। ਸੰਧੂ ਸਾਹਿਬ ਆ 3 ਤੋਂ ਲੈ ਕੇ 4 ਤਰੀਕਾਂ ਪੈ ਗਈਆਂ, ਪਹਿਲੀ ਨੂੰ ਛੱਡ ਲਈਏ 3 ਚ, ਪਹਿਲੀ ਤਰੀਕ ਚ ਤੈਨੂੰ ਕੇਸ ਲੱਗਾ ਉਹਨੂੰ ਵੀ ਜੋੜ ਲਈਏ 4। ਸੰਧੂ ਸਾਹਿਬ ਇਹਨਾਂ 3 ਤਰੀਕਾਂ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਉਹ ਅਜੇ ਤੱਕ FIR ਨਹੀਂ ਲੱਭੀ ਕਿ ਸੰਦੀਪ ਪਾਠਕ ਦੇ ਖਿਲਾਫ਼ FIR ਕਿੱਥੇ ਦਰਜ ਹੈ, ਤੇ ਨਾ ਪੰਜਾਬ ਦੀ ਸਰਕਾਰ ਦੇ ਕਿਸੇ ਵਕੀਲ ਨੇ ਹਾਈਕੋਰਟ ਤੇ ਜਾ ਕੇ ਇਹ ਕਿਹਾ ਮਹਾਰਾਜ FIR ਤੇ ਕੋਈ ਦਰਜ ਹੀ ਨਹੀਂ, ਨਾ ਅਜੇ ਤੱਕ ਇਹ ਕਿਹਾ ਕਿ ਨਹੀਂ ਦਰਜ, ਨਾ ਹਾਈਕੋਰਟ ਦੇ ਵਾਰ ਵਾਰ ਮੰਗਣ ਤੇ ਉੱਥੇ FIR ਪੇਸ਼ ਕਰ ਰਹੇ ਆ। ਹੁਣ ਹਾਈਕੋਰਟ ਕਹਿੰਦਾ ਅਕਲ ਦੀ ਗੱਲ ਹੈ। ਹਾਈ ਕੋਰਟ ਕਹਿੰਦਾ ਕਿੰਨਾ ਔਖਾ ਸਵਾਲ ਹੈ ਵਕੀਲ ਸਾਹਿਬ, ਬੜਾ ਸਿੱਧਾ ਸਵਾਲ ਹੈ ਕਿ ਜਿਹੜੀ ਐਫ ਆਈ ਆਰ ਹੈ ਉਹਦੀ ਕਾਪੀ ਦੇ ਦਿਓ। ਇਹ ਕਿੰਨਾ ਕੁ ਕਹਿੰਦੇ ਔਖਾ ਸਵਾਲ ਹੈ ਜਿਹਦਾ ਤੁਸੀਂ ਜਵਾਬ ਨੀ ਲੱਭ ਰਿਹਾ। ਇਧਰੋਂ ਕਦੇ ਫੜ ਲੈਂਦੇ ਗੱਲ, ਕਦੇ ਉਧਰੋਂ ਫੜ ਲੈਂਦੇ ਆ ਜੀ, ਇਹ ਇੰਟੀਸਪੈਕਟਰੀ ਲੈ ਲੈ, ਇਹ ਅਗਾਊਂ ਜਮਾਨਤ ਲੈ ਲੈ। ਉਹ ਕਹਿੰਦਾ ਉਹ ਅਗਾਊਂ ਜਮਾਨਤ ਲੈਣੀ ਆ ਜਾਂ ਨਹੀਂ ਲੈਣੀ ਇਹ ਅਦਾਲਤ ਵੇਖੇਗੀ, ਇਹ ਉਹ ਦੇਖੇਗਾ। ਤੁਹਾਨੂੰ ਜਿਹੜਾ ਸਵਾਲ ਪੁੱਛਿਆ ਤੁਸੀਂ ਉਹਦਾ ਜਵਾਬ ਦਿਓ। ਪਰ ਸੰਧੂ ਸਾਹਿਬ ਅਜੇ ਤੱਕ ਪੰਜਾਬ ਦੇ ਵਕੀਲਾਂ ਨੂੰ ਇਹਦਾ ਜਵਾਬ ਨਹੀਂ ਲੱਭਿਆ, ਤੇ ਤੁਸੀਂ ਹੁਣ ਆਪ ਵੇਖ ਲਓ ਫਿਰ ਗੱਲ ਕਿੱਧਰ ਨੂੰ ਜਾਂਦੀ ਹੈ। ਪਾਰਟੀ ਇੱਥੇ ਏਡਾ ਕਿ ਘਾਲੇ ਵਾਲੇ ਆ ਕਿ ਪੁੱਛੋ ਹੀ ਨਾ। ਹੁਣ ਵਾਕਿਆ ਉਹ ਐਫ ਆਈ ਆਰ ਇੰਨੀਆਂ ਕਮਜ਼ੋਰ ਹੈ ਜਾਂ ਕਾਗਜ਼ਾਂ 'ਚ ਤੋੜ ਮਰੋੜ ਕੇ ਪੇਸ਼ ਕੀਤੀਆਂ ਜਿਹੜੀਆਂ ਹਾਈ ਕੋਰਟ 'ਚ ਟਿਕਣ ਯੋਗ ਹੀ ਨਹੀਂ, ਜਾਂ ਸੱਚਿਓ ਹੀ ਝੂਠ ਸੀਗਾ, ਐਫ ਆਈ ਆਰ ਦਰਜ ਹੀ ਹੈ ਨਹੀਂ ਗੀ, ਇਹ ਆਪਣੇ ਆਪ 'ਚ ਹੁਣ ਸਵਾਲ ਵੱਡੇ ਬਣ ਗਏ ਹੈ। ਪਰੰਤੂ ਮੈਨੂੰ ਲੱਗਦਾ ਕਿ ਪੰਜਾਬ ਦੀ ਸਰਕਾਰ ਇਸ ਮਸਲੇ 'ਚ ਕਸੂਤੀ ਫਸ ਗਈ ਹੈ, ਕਿਉਂਕਿ ਇਹ ਮਸਲਾ ਹੁਣ ਕਿਸੇ ਸਿਆਸੀ ਪਾਰਟੀ ਨੇ ਸਿਆਸੀ ਸਟੇਜ ਤੋਂ ਚੁੱਕਿਆ ਮਸਲਾ ਨਹੀਂ ਹੈ ਜਿੱਥੇ ਉਹ ਰੌਲਾ ਪਾ ਕੇ ਚੁੱਪ ਕਰ ਜਾਣਗੇ। ਇਹ ਹਾਈ ਕੋਰਟ ਦਾ ਮਸਲਾ ਹੈ, ਇੱਥੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ, ਔਰ ਮੈਨੂੰ ਲੱਗਦਾ ਕਿ ਅੱਜ ਨਹੀਂ ਤੇ ਭਲਕੇ ਹਾਈ ਕੋਰਟ 'ਚ ਇਹ ਗੱਲ ਦੱਸਣੀ ਹੀ ਪੈਣੀ ਹੈ ਕਿ ਐਫ ਆਈ ਆਰ ਦਰਜ ਹੈਗੀ ਕਿ ਨਹੀਂ। ਜੇ ਤੇ ਐਫ ਆਈ ਆਰ ਪੇਸ਼ ਕਰ ਦਿੰਦੇ ਗੱਲ ਹੋਰ ਹੈ, ਤੇ ਜੇ ਸੰਧੂ ਸਾਹਿਬ ਨਾ ਲੱਭੀ ਤੇ ਫਿਰ ਜਿਹੜੀ ਪੰਜਾਬ ਸਰਕਾਰ ਦੀ ਕਿਰਕਰੀ ਹੋਣੀ ਹੈ ਉਹ ਆਪਣੇ ਆਪ 'ਚ ਬੜੀ ਵੱਡੀ ਗੱਲ ਹੋਣੀ ਹੈ। ਸੋ ਵੇਖਦੇ ਹਾਂ ਪੰਜਾਬ ਦੀ ਸਰਕਾਰ ਇੱਕ ਅੱਧੇ ਦਿਨ 'ਚ ਕੀ ਜਵਾਬ ਲੱਭਦੀ ਹੈ ਤੇ ਕੀ ਤਿਆਰ ਕਰਕੇ ਜਵਾਬ ਉੱਥੇ ਪੇਸ਼ ਕਰਦੀ।
0: ਜੀ ਬਿਲਕੁਲ ਰਮੇਸ਼ ਜੀ, ਐਸ ਆਈ ਆਰ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਦਾ ਵੱਡਾ ਦਾਅਵਾ ਆਇਆ ਆ, ਬੜੀਆਂ ਗੱਲਾਂ ਤੇ ਚਰਚਾਵਾਂ ਛਿੜੀਆਂ ਨੇ ਸਰ ਨੂੰ ਲੈ ਕੇ ਐਸ ਆਈ ਆਰ, ਤੇ ਇਹਦੇ ਬਾਰੇ ਕੁਛ ਦੱਸੋਗੇ ਸਾਨੂੰ?
1: ਦੇਖੋ ਸੰਧੂ ਸਾਹਿਬ, ਐਸ ਆਈ ਆਰ ਵੈਸੇ ਭਾਰਤ ਦਾ ਬਹੁਤ ਭਗਤਾ ਮੁੱਦਾ ਆ, ਜੋ ਤੇ ਅੱਜ ਤੱਕ ਕੰਨਾਂ 'ਚ ਪਿਆ ਲੋਕਾਂ ਦੇ ਮੀਡੀਆ ਦੇ ਥਰੂ, ਸੋਸ਼ਲ ਮੀਡੀਆ ਰਾਹੀਂ
0: ਜੀ।
1: ਉਹ ਤੇ ਇਹੀ ਆ ਕਿ ਐਸ ਆਈ ਆਰ ਭਾਈ ਇੱਕ ਏਦਾਂ ਦੀ ਚੀਜ਼ ਹੈ ਜਿਹੜੀ ਭਾਜਪਾ ਆਪਣੇ ਪੱਖ ਲਈ ਕਰਾ ਰਹੀ ਹੈ, ਭਾਜਪਾ ਉਹਦੇ ਰਾਹੀਂ ਕੋਈ ਸ਼ਡਿਆਂਤਰ ਰਚਦੀ ਹੈ, ਭਾਜਪਾ ਇਹਦੇ ਨਾਲ ਵੋਟਾਂ ਕੱਟ ਦਿੰਦੀ ਹੈ, ਭਾਜਪਾ ਇੰਜ ਕਰਦੀ ਹੈ, ਭਾਜਪਾ ਉਂਜ ਕਰਦੀ। ਇਹ ਗੱਲ ਇੱਕ ਕਾਫੀ ਵੱਡੇ ਪੱਧਰ ਤੇ ਭਾਰਤ ਵਿੱਚ ਵਿਰੋਧੀ ਧਿਰਾਂ ਭੇਜਣ ਵਿੱਚ ਕਾਮਯਾਬ ਰਹੀ ਹੈ। ਪਰੰਤੂ ਦੂਜੇ ਪਾਸੇ ਇਹ ਵੀ ਗੱਲ ਸੱਚ ਹੈ ਕਿ ਨਿਰੰਤਰ ਐਸ ਆਈ ਆਰ ਜਾਰੀ ਹੈ, ਬਹੁਤ ਸਾਰੇ ਸੂਬਿਆਂ 'ਚ ਹੋ ਗਈ ਹੈ। ਲਗਭਗ ਆਖਰੀ ਪੜਾਅ 'ਚ ਦੇ ਵਿੱਚ 16 ਰਾਜ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ 19 ਥਾਵਾਂ ਤੇ ਸੰਧੂ ਸਾਹਿਬ 15 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਐਸ ਆਈ ਆਰ। ਕੇਵਲ ਜੰਮੂ ਕਸ਼ਮੀਰ ਰਹਿ ਜਾਣਾ ਹੈ ਤੇ ਹਿਮਾਚਲ ਪ੍ਰਦੇਸ਼ ਰਹਿ ਜਾਣਾ, ਸ਼ਾਇਦ ਲਦਾਖ ਹੈ, ਇਹ 3 ਥਾਵਾਂ ਨੇ ਜਿੱਥੇ ਰਹਿ ਜਾਣੀ ਹੈ। ਉਹਦਾ ਕਾਰਨ ਇਹ ਆ ਕਿ ਇੱਥੇ ਬਰਫ਼ ਬੁਰਫ਼ ਦੀਆਂ ਸਥਿਤੀਆਂ ਨੂੰ ਵੇਖ ਕੇ ਕਿ ਕਿਹੜੇ ਮਹੀਨਿਆਂ 'ਚ ਕਰਾਉਣੀ ਹੈ, ਉਹ ਬਾਅਦ ਵਿੱਚ ਕਰਾਏਗਾ ਚੋਣ ਕਮਿਸ਼ਨ। ਹੁਣ ਜਦੋਂ ਪੰਜਾਬ ਵੀ ਇਸ ਵਾਰੀ ਐਸ ਆਈ ਆਰ ਦੀ ਸੂਚੀ ਸ਼ਾਮਲ ਹੈ, ਹੁਣ ਪੰਜਾਬ 'ਚ ਹਾਹਾਕਾਰ ਬਚੀ ਹੈ, ਕਿਉਂਕਿ ਸੰਧੂ ਸਾਹਿਬ ਜਿੱਥੇ ਨਾ ਵੋਟਾਂ ਪੈਣੀਆਂ ਨੇ ਕਰੀਬ ਕਰੀਬ 10 ਮਹੀਨਿਆਂ ਬਾਅਦ, 3 ਸੂਬੇ ਆ ਉਹ, ਉਹਨਾਂ 3 ਸੂਬਿਆਂ 'ਚੋਂ ਇੱਕ ਪੰਜਾਬ ਹੈ, ਉਵੇਂ 19 ਥਾਵਾਂ 'ਤੇ ਐਸ ਆਈ ਆਰ ਹੈ, ਕਿਸੇ 'ਚ 1.5 ਸਾਲ ਬਾਅਦ ਵੋਟਾਂ, ਕਿਸੇ 'ਚ ਮੌਕਮ ਹੈ, ਕਿਸੇ 'ਚ 2 ਸਾਲ ਬਾਅਦ, ਕਿਸੇ 3 ਸਾਲ ਬਾਅਦ, ਜਿੱਥੇ ਕੇਵਲ ਕੇਵਲ 10 ਮਹੀਨੇ ਬਚੇ ਆ ਉਹ ਪੰਜਾਬ ਹੈ, ਕੇਵਲ 3 ਸੂਬੇ ਆ ਉਹਨਾਂ 'ਚ ਇੱਕ ਪੰਜਾਬ ਹੈ। ਹੁਣ ਪੰਜਾਬ 'ਚ ਇਸ ਗੱਲ ਦਾ ਵਿਰੋਧ ਆ ਕਿ ਐਸ ਆਈ ਆਰ ਨੇ ਮੌਕੇ 'ਤੇ ਤਾਂ ਕੀਤੀ ਜਾ ਰਹੀ ਹੈ ਕਿ ਭਾਜਪਾ ਨੇ ਇਹਦੇ ਵਿੱਚ ਗੜਬੜ ਕਰਨੀ ਹੈ। ਹੁਣ ਉਹਦੇ ਵਿੱਚ ਚੋਣ ਕਮਿਸ਼ਨ ਤੇ ਚਲੋ ਆਪਣੀਆਂ ਸਫਾਈਆਂ ਦੇ ਰਿਹਾ, ਉਹ ਤੇ ਕਹਿੰਦਾ ਨਾ ਭਾਈ ਇਹ ਤੇ ਇੱਕ ਕੇਵਲ ਸੋਧ ਦਾ ਢੰਗ ਹੈ, ਇੱਦਾਂ ਦਾ ਰੌਲਾ ਨਹੀਂ। ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਉੱਥੇ ਕਿਹਾ ਸੰਧੂ ਸਾਹਿਬ, ਉਹ ਕਹਿੰਦੇ ਕਿ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਅਸੀਂ ਇੱਕ ਵੀ ਜਿਹੜੀ ਜਾਇਜ਼ ਵੋਟ ਹੈ, ਅਸਲੀ ਵੋਟ ਹੈ, ਉਹਨੂੰ ਕੱਟਣ ਨਹੀਂ ਦੇਵਾਂਗੇ। ਇਹ ਬਹੁਤ ਵੱਡੀ ਗੱਲ ਹੈ ਸੂਬੇ ਦੇ ਮੁੱਖ ਮੰਤਰੀ ਵੱਲੋਂ ਇਹ ਗੱਲ ਕਹਿਣੀ, ਇੱਕ ਹੌਸਲਾ ਵੀ ਹੋ ਗਿਆ। ਦੂਜਾ, ਉਹਨਾਂ ਨੇ ਆਪਣੀ ਜਿਸ ਕੁਰਸੀ ਤੇ ਬੈਠੇ ਆ ਉਸ ਪਦਵੀ ਦਾ ਰੋਲ ਵੀ ਅਦਾ ਕੀਤਾ ਕਿ ਅਸੀਂ ਪੰਜਾਬ 'ਚ ਨਹੀਂ ਕੱਟਣ ਦੇਵਾਂਗੇ, ਬਾਕੀ ਨਹੀਂ ਕਹਿੰਦੇ ਸਾਨੂੰ ਪਤਾ। ਇਹ ਬਹੁਤ ਵੱਡੀ ਗੱਲ ਹੈ। ਔਰ ਉਹਦੇ ਵਿੱਚ ਉਹਨਾਂ ਨੇ ਦੂਜੀ ਗੱਲ ਆਖੀ ਕਿ ਸਾਡੇ BLA, ਇੱਕ ਤਾਂ BLO ਹੁੰਦੇ ਜਿਹੜੇ ਸਰਕਾਰ ਦੇ ਮੁਲਾਜ਼ਮ ਹੁੰਦੇ ਆ, ਬੂਥ ਲੈਵਲ ਅਫਸਰ, ਇੱਕ ਹੁੰਦੇ BLA, ਬੂਥ ਲੈਵਲ ਏਜੰਟ। ਉਹ ਕਹਿੰਦੇ ਸਾਡੇ BLA BLO ਦੇ ਨਾਲ ਰਹਿਣਗੇ, ਉਹ ਜਿਹੜੇ ਸਾਡੇ ਬੂਥ ਲੈਵਲ ਏਜੰਟ ਹੈ ਬਿਲਕੁਲ ਆਪਣੀ ਜਿਹੜੀ ਹੈ ਤਿੱਖੀ ਤੇ ਤਿਰਛੀ ਨਜ਼ਰ ਰੱਖਣਗੇ ਕਿ ਕਿਸੇ ਦੇ ਨਾਲ ਗੜਬੜ ਨਾ ਹੋਵੇ। ਮੈਨੂੰ ਲੱਗਦਾ ਕਿ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ, ਕਿਉਂਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਵੋਟਾਂ ਨਹੀਂ ਕੱਟਣ ਦੇਵਾਂਗੇ ਜਾਂ ਫਲਾਣੇ ਵਰਗ ਦੀਆਂ ਨਹੀਂ, ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ। ਬੜੀ ਕਮਾਲ ਦੀ ਗੱਲ ਹੈਗੀ, ਇਹਦੇ ਨਾਲ ਪੰਜਾਬੀਆਂ ਨੂੰ ਮੈਨੂੰ ਲੱਗਦਾ ਕੁਛ ਨਾ ਕੁਛ ਹੌਸਲਾ ਜ਼ਰੂਰ ਮਿਲਿਆ ਹੋਵੇਗਾ। ਬਾਕੀ 15 ਜੂਨ ਤੋਂ ਇਹ ਐਸ ਆਈ ਆਰ ਸ਼ੁਰੂ ਹੋਣੀ ਹੈ ਤੇ ਫਿਰ ਦੇਖਦੇ ਸੰਧੂ ਸਾਹਿਬ 'ਚ ਕਿਹੜੇ ਕਿਹੜੇ ਪੜਾਅ ਆਉਂਦੇ ਆ ਤੇ ਗੱਲ ਫਿਰ ਕਿੱਥੇ ਕੁ ਜਾ ਕੇ ਨਿਬੜਦੀ ਹੈ।
0: ਜੀ ਬਿਲਕੁਲ ਰਮੇਸ਼ ਜੀ, ਆਪਣੇ ਕੋਲ 2 ਮਿੰਟ ਰਹਿ ਗਏ, ਉਹਨਾਂ ਦੇ ਵਿੱਚ ਆਪਾਂ ਇੱਕ ਖਬਰ ਦੀ ਜੇ ਤੁਸੀਂ ਆਪਾਂ ਸਾਂਝ ਪਾ ਲਈਏ। ਪੰਜਾਬ ਦੀ ਮਹਿਲਾ SDM ਗ੍ਰਿਫਤਾਰ ਹੋ ਗਈ ਹੈ, ਕਿਹੜੀ ਮਹਿਲਾ, ਕਿੱਥੋਂ ਦੀ SDM ਸੀ ਤੇ ਕੀ ਮਾਮਲਾ ਆ?
1: ਤੁਹਾਨੂੰ ਸਭ, ਇਸ BP ਦਾ ਨਾਮ ਹੈ ਅਨੂਪ੍ਰੀਤ ਕੌਰ
0: ਜੀ।
1: ਅਨੂਪ੍ਰੀਤ ਕੌਰ ਗੁਰਦਾਸਪੁਰ ਦੀ ਐਸਡੀਐਮ ਤੇ ਜਿਸ ਮਸਲੇ ਚ ਗ੍ਰਿਫਤਾਰ ਹੋਈ ਹੈ ਮੈਂ ਥੋੜਾ ਜਿਹਾ ਜਿੰਨਾ ਕੁ ਸਮਾਂ ਹੈ ਉਹਦੇ ਵਿੱਚ ਦੱਸਦਾ। ਇਹ ਉਹੀ ਮਸਲਾ ਹੈ ਜਿਹੜਾ ਪੰਜਾਬ ਚ ਕਈ ਵਾਰ ਪਹਿਲਾਂ ਵੀ ਚਰਚਾ ਚ ਆਏ, ਕਈ ਥਾਵਾਂ ਤੇ ਅਫਸਰ ਫੜੇ ਗਏ, ਕਈਆਂ ਤੇ ਰਾਜਨੀਤਿਕ ਲੋਕ ਫੜੇ ਗਏ, ਕਈਆਂ ਤੇ ਕੋਈ, ਕਈਆਂ ਤੇ ਕੋਈ। ਜਿਹੜੇ ਮੁੱਖ ਮਾਰਗ ਸ਼ਹਿਰਾਂ ਦੇ ਬਾਹਰ ਬਾਹਰ ਦੀ ਉਸਾਰੇ ਜਾਂਦੇ, ਨਵੇਂ ਸੜਕਾਂ ਕੱਟੀਆਂ ਜਾਂਦੀਆਂ, ਉਹਨਾਂ ਸੜਕਾਂ ਦੇ ਮਾਮਲੇ ਚ ਇੱਕ ਰਾਜਸਥਾਨ ਤੋਂ ਲੈ ਕੇ ਜਿਹੜਾ ਜਿਹਨੂੰ ਆਪਾਂ ਕਟੜਾ ਐਕਸਪ੍ਰੈਸ ਹਾਈਵੇ ਵੀ ਆਖਦੇ ਹਾਂ ਸੰਧੂ ਸਾਹਿਬ, ਉਹਦੇ ਵਿੱਚ ਕਹਿੰਦੇ ਆ ਕਿ ਇਸ ਬੀਬੀ ਨੇ ਕਰੋੜਾਂ ਦਾ ਘਪਲਾ ਕਰ ਦਿੱਤਾ ਆਪਣੇ ਚਹੇਤਿਆਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਜਾਣਕਾਰੀਆਂ ਤੇ ਕਿਸੇ ਦੇ ਕਿਸੇ ਨਾਲ ਢੰਗ ਦੇ ਨਾਲ ਅਗਾਊਂ ਪੇਮੈਂਟਾਂ ਕਰਕੇ ਮੋਟੇ ਪੈਸੇ ਦੀ ਗੜਬੜ ਕੀਤੀ ਹੈ। ਕਰੋੜਾਂ ਦਾ ਦੋਸ਼ ਇਸ ਐਸਡੀਐਮ ਤੇ ਲੱਗਾ ਹੈ, ਪੰਜਾਬ ਦੀ ਐਸਡੀਐਮ ਹੈ, ਗੁਰਦਾਸਪੁਰ ਦੀ ਐਸਡੀਐਮ, ਔਰ ਪੰਜਾਬ ਦੀ ਪੁਲਿਸ ਨੇ
2: Swing in the golf season with AM 530 at the MITPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MITPA, meaningful interactions create benevolent acts. Register now or donate at micba.com.
3: This is AM 530, CHLO AM, serving Brampton, Mississauga, Toronto, the GTA, and the world at AM530.ca.

ਬਿਲਕੁਲ ਜੀ, ਪ੍ਰੋਗਰਾਮ ਦੇ ਸਿਲਸਿਲੇ ਨੂੰ ਸਪੋਂਸਰ ਕਰਨੇ ਬ੍ਰੈਂਪਟਨ ਕ੍ਰੈਮਟੋਰੀਅਮ। ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਵਾਸਤੇ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਔਰ ਨਾਲ ਦੀ ਨਾਲ ਮੈਂਡੀ ਗਿੱਲ ਹੋਣਾ ਨੂੰ ਯਾਦ ਰੱਖਣਾ ਤੁਸੀਂ ਏਬਲ ਇੰਸ਼ੋਰੈਂਸ ਤੋਂ ਮੈਂਡੀ ਗਿੱਲ ਜੀ। ਮੈਂਡੀ ਗਿੱਲ ਜੀ, ਇੱਕ ਤਾਂ ਟਰੱਕ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਦੇ ਵਾਸਤੇ ਪਰਸਨਲ ਸਪੈਸ਼ਲਾਈਜ਼ ਨੇ। ਸੋ ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਦੇ ਨਾਲ ਦੀ ਨਾਲ ਬਿਜ਼ਨਸ ਇੰਸ਼ੋਰੈਂਸ ਦੇ ਲਈ ਤੁਸੀਂ ਏਬਲ ਇੰਸ਼ੋਰੈਂਸ ਦੇ ਮੈਂਡੀ ਗਿੱਲ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ। ਸੋ ਬਹੁਤ ਹੀ ਇਹਨਾਂ ਕੋਲ ਵਧੀਆ ਕੋਟੇਸ਼ਨਸ ਨੇ, ਡਿਸਕਾਊਂਟਡ ਪ੍ਰਾਈਜ਼ ਲਾ ਕੇ ਬਹੁਤ ਸਾਰੇ ਡੋਲਰ ਤੁਹਾਡੇ ਸੇਵ ਕਰਕੇ ਦੇਣਗੇ। ਕਾਲ ਕਰ ਲਓ 647-929-9509-9509 ਮੈਂਡੀ ਗਿੱਲ ਜੀ। ਸੋ ਇਹਨਾਂ ਨੂੰ ਕਾਲ ਕਰੋ ਤੁਸੀਂ, ਕਿਉਂਕਿ ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਦੇ ਵਿੱਚ ਹੁਣ ਅੱਜ ਕੱਲ੍ਹ ਤਾਂ ਇਹ ਹੈ ਕਿ ਕੋਟੇਸ਼ਨਾਂ ਇੰਨੀਆਂ ਵੱਡੀਆਂ ਵੱਡੀਆਂ ਆ ਰਹੀਆਂ, ਸੋ ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਸਕਦੀ ਆ। ਕਾਲ ਮੈਂਡੀ ਗਿੱਲ, ਜੇ ਤੁਸੀਂ ਆਟੋ ਇੰਸ਼ੋਰੈਂਸ ਇੱਕ ਚੰਗੇ ਬ੍ਰੋਕਰ ਦੀ ਭਾਲ ਵਿੱਚ ਸੀ ਤਾਂ ਮੈਂਡੀ ਗਿੱਲ ਉਹਨਾਂ ਨੂੰ ਕਾਲ ਕਰ ਲਓ 647-929-9509।

ਖੂਬਸੂਰਤ ਧੁੱਪਾਂ ਲੱਗਣ ਲੱਗੀਆਂ ਔਰ ਬਹੁਤ ਹੀ ਖੂਬਸੂਰਤ ਵੈਦਰ ਹੋ ਗਿਆ। ਹੁਣ ਬਹੁਤ ਸਾਰੇ ਦੋਸਤਾਂ ਨੇ ਬਾਹਰ ਕੌਂਕਰੀਟ ਪਾਉਣੀ ਆ, ਆਪਣੇ ਪਾਥਵੇ ਨੂੰ ਬਹੁਤ ਵਧੀਆ ਬਣਾਉਣਾ ਆ। ਜੇ ਤੁਸੀਂ ਆਪਣੇ ਡਰਾਈਵੇ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ, ਪਾਟੀਓ ਦੇ ਵਿੱਚ ਕੌਂਕਰੀਟ ਦਾ ਕੰਮ ਕਰਾਉਣਾ ਚਾਹੁੰਦੇ ਹੋ, ਬੇਸਮੈਂਟ ਲੀਕੇਜ ਰਿਪੇਅਰ ਕਰਵਾਉਣੀ ਆ, ਤਾਂ ਤੁਸੀਂ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਹੁਣ ਉਹਨੂੰ ਯਾਦ ਰੱਖੋ। ਐਕਸਟੀਰੀਅਰ ਵਰਕ ਕਰਵਾਉਣਾ ਹੈ ਕਿਸੇ ਵੀ ਤਰ੍ਹਾਂ ਦਾ, ਤਾਂ ਤੁਸੀਂ 6475672 6475672 Terex Concrete ਦੇ ਕੁਲਵਿੰਦਰ ਧਾਲੀਵਾਲ ਹੁਣ ਨਾਲ ਗੱਲਬਾਤ ਕਰ ਸਕਦੇ ਹੋ।

0: ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦੇ ਦਈਏ, ਤੁਸੀਂ ਟੈਕਸਲ ਅਕਾਊਂਟਿੰਗ ਦਾ ਸੀਜ਼ਨ ਆ ਗਿਆ, ਜੇ ਤੁਸੀਂ ਅਜੇ ਤੱਕ ਆਪਣਾ ਟੈਕਸ ਫਾਈਲ ਨਹੀਂ ਕੀਤਾ ਤਾਂ ਤੁਸੀਂ ਟੈਕਸਲ ਅਕਾਊਂਟਿੰਗ ਨੂੰ ਯਾਦ ਰੱਖੋ। ਸੋਚ ਰਹੇ ਹੋ ਤਾਂ ਇੱਕ ਵਧੀਆ ਰਿਫੰਡ ਲੈ ਕੇ ਦੇਣਗੇ, ਤਾਂ ਯਾਦ ਰੱਖੋ ਟੈਕਸਲ ਅਕਾਊਂਟਿੰਗ ਤੁਹਾਡੇ ਨਾਲ ਆ, ਇੱਕ ਭਰੋਸੇਮੰਦ ਐਕਸਪੀਰੀਅੰਸ ਅਕਾਊਂਟਿੰਗ ਫਰਮ ਟੈਕਸਲ ਅਕਾਊਂਟਿੰਗ, ਖਾਸ ਕਰਕੇ ਸਟੂਡੈਂਟ ਵੀਰਾਂ ਲਈ, ਨਿਊ ਇਮੀਗ੍ਰਾਂਟ ਫੈਮਿਲੀ ਦੇ ਲਈ, ਉਬਰ ਡਰਾਈਵਰ, ਦ ਸਮਾਲ ਬਿਜ਼ਨਸਮੈਨ, ਟਰੱਕ ਡਰਾਈਵਰ, ਓਨਰ ਓਪਰੇਟਰ, ਇਹਨਾਂ ਵਾਸਤੇ ਬਹੁਤ ਵਧੀਆ ਫਰਮ ਆ। ਇਹ ਕਹਿੰਦੇ ਕਿ ਰਿਸਪੋਂਸੀਬਲ ਪ੍ਰਾਈਸ ਦੇਵਾਂਗੇ, ਸਹੀ ਸਲਾਹ ਦੇਵਾਂਗੇ ਅਤੇ ਪੂਰੀ ਜਾਣਕਾਰੀ ਅਤੇ ਮਿਹਨਤ ਨਾਲ ਤੁਹਾਡਾ ਟੈਕਸ ਫਾਈਲ ਕਰਾਂਗੇ ਅਤੇ ਬਹੁਤ ਸਾਰਾ ਰਿਫੰਡ ਤੁਹਾਨੂੰ ਲੈ ਕੇ ਦਿਆਂਗੇ। ਸੋ ਪਰਸਨਲ ਟੈਕਸ ਫਾਈਲ ਦੇ ਨਾਲ ਨਾਲ ਕਾਰਪੋਰੇਟ ਟੈਕਸ ਤੁਸੀਂ ਬੁੱਕ ਕੀਪਿੰਗ ਕਰਵਾਉਣੀ ਆ, ਉਹਦੇ ਲਈ ਵੀ ਕਾਲ ਕਰ ਲਓ ਅਤੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ 50% ਡਿਸਕਾਊਂਟ, 50% ਡਿਸਕਾਊਂਟ ਆ ਤੁਹਾਨੂੰ। ਸੋ ਕਾਲ ਕਰ ਲਓ ਟੈਕਸਲ ਅਕਾਊਂਟਿੰਗ 647-461-0361, 647-461-0361। ਅਤੇ ਕੱਲ੍ਹ ਮੈਨੂੰ ਨਾ ਫਰਮਾਇਸ਼ ਆਈ ਸੀਗੇ, ਪੰਥ ਤੇਰੇ ਦੀਆਂ ਗੂੰਜਾਂ, ਸਾਡੇ ਰਿਸਪੈਕਟਡ ਸਿਧਵਾਂ ਸਾਹਿਬ ਅਤੇ ਬਾਪੂ ਕਰਨੈਲ ਸਿੰਘ ਪਾਰਸੋਣਾ ਦੀ ਗਾਈ ਹੋਈ, ਬਹੁਤ ਹੀ ਮਸ਼ਹੂਰ, ਬਹੁਤ ਮਸ਼ਹੂਰ, ਜਿਵੇਂ ਕਹਾਂ ਕਿ ਇੰਨੇ ਕਿ ਸਾਡੇ ਬਜ਼ੁਰਗਾਂ ਨੇ ਵੀ ਸੁਣੀ, ਫਿਰ ਸਾਡੇ ਫਾਦਰ ਸਾਹਿਬ ਹੋਣਾਂ ਨੇ ਸੁਣੀਆਂ ਪੰਥ ਤੇਰੇ ਦੀਆਂ ਗੂੰਜਾਂ। ਸੋ ਐਸੀ ਕਵੀਸ਼ਰੀ ਕਿ ਬਸ ਸੁਣ ਕੇ ਤੁਸੀਂ ਨਾ ਬਸ ਧੰਨ ਹੋ ਜਾਂਦੇ ਹੋ। ਸੋ ਹੁਣ ਆਪਾਂ ਲਾਉਂਦੇ ਹਾਂ, ਕੱਲ੍ਹ ਸਮਾਂ ਘੱਟ ਸੀ, ਸੋ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ।
1: ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ, ਇਸ ਸੱਚ ਨੂੰ ਸਿੱਧ ਮਾਲੇ ਰਣਜੀਤ ਸਿੰਘ, ਸਤਿੰਦਰਪਾਲ ਸਿੰਘ ਦਾ ਜੱਥਾ, ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਹੇ ਇਉਂ ਬਿਆਨ ਕਰਦੇ ਹਨ।

0: ਬਿਲਕੁਲ ਜੀ, ਬਹੁਤ ਖੂਬਸੂਰਤ ਖੂਬਸੂਰਤ ਖੂਬਸੂਰਤ ਸਵੇਰ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਜਿੰਨੇ ਵੀ ਦੋਸਤਾਂ ਦੀਆਂ ਕਾਲਸ ਆ ਰਹੀਆਂ, ਜ਼ਰੂਰ ਆਪਾਂ ਰੂਬਰੂ ਕਰਾਂਗੇ। ਬਹੁਤ ਸਾਰੇ ਸਵਾਲ ਤੁਹਾਡੇ ਰਮੇਸ਼ ਹੁਸ਼ਿਆਰਪੁਰ ਜੀ ਨਾਲ ਹੋਣੇ ਆ, ਸੋ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਹਾਡਾ ਦੂਸਰੇ ਲਿੰਕ ਦੇ ਵਿੱਚ ਫਿਰ ਸਵਾਗਤ ਹੈ ਜੀ।
1: ਜੀ ਜੀ ਪ੍ਰਭ ਜੀ, ਸ਼ੁਕਰੀਆ ਸੰਧੂ ਸਾਹਿਬ, ਮਿਹਰਬਾਨੀ।
0: ਬਿਲਕੁਲ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਆਪਾਂ ਕਾਲਸ ਬਹੁਤ ਸਾਰੀਆਂ ਆ ਰਹੀਆਂ, ਆਪਾਂ ਕਾਲਸ ਤੋਂ ਸ਼ੁਰੂਆਤ ਕਰ ਲਈਏ ਸਰ।
1: ਜੀ ਜੀ ਸੰਧੂ ਸਾਹਿਬ, ਜ਼ਰੂਰ
0: ਜੀ। ਫਸਟ ਕਾਲ ਲੈਂਦੇ ਹਾਂ ਜੀ। ਭਾਅ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ 6647। ਸਤਿ ਸ਼੍ਰੀ ਅਕਾਲ ਜੀ।
2: ਜੀ ਜੀ ਭਾਅ ਜੀ ਸਤਿ ਸ਼੍ਰੀ ਅਕਾਲ।
0: ਭਾਅ ਜੀ
2: ਮੈਂ ਇੱਕ ਮਤਲਬ ਗੱਲ ਜਿਹੜੀ ਆਪਣੀ ਜਿਹੜੀ ਉਹ ਬੋਰਵੈਲ ਚੋਂ ਬੱਚੇ ਨੂੰ ਬਚਾਇਆ ਗਿਆ ਨਾ
0: ਜੀ,
2: ਉਸ ਮਾਮਲੇ ਚ ਇਹ ਕਹਿਣਾ ਚਾਹੁੰਦਾ ਜੀ ਵੀ ਇਹ ਮਤਲਬ ਜ਼ਰੂਰ ਸਰਕਾਰ ਪੰਜਾਬ ਸਰਕਾਰ ਨੂੰ ਜਾਂ ਲੋਕਾਂ ਨੂੰ ਜਿਹੜੀ ਸੰਸਥਾਵਾਂ ਨੇ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਐਸੇ ਇਲਾਕੇ ਦੇ ਜਿਹੜੇ ਜਿਨ੍ਹਾਂ ਨੇ ਬਚਾਇਆ ਉਹਨਾਂ ਨੂੰ ਬਕਾਇਦਾ ਕੋਈ ਸਰਟੀਫਿਕੇਟ ਦੇਣਾ ਚਾਹੀਦਾ ਤਾਂ ਕਿ ਆਉਣ ਵਾਲੇ ਟਾਈਮ ਚ ਹੋਰ ਲੋਕਾਂ ਨੂੰ ਵੀ ਉਤਸ਼ਾਹ ਮਿਲੇ ਕਿ ਭਾਈ ਚੰਗੇ ਕੰਮ ਕਰੋ ਤੇ ਇਨਾਮ ਤੇ ਪਾਓ ਨਾ। ਤੇ ਹਾਂਜੀ ਭਾਜੀ, ਇਹ ਇੱਕ ਜ਼ਰੂਰ ਰਮੇਸ਼ ਭਾਜੀ ਨੂੰ ਬੇਨਤੀ ਕਰਦਾ ਵੀ ਇਹ ਐਸਾ ਕੋਈ ਕੰਮ ਮਤਲਬ ਅਪੀਲ ਕਰਨ ਲੋਕਾਂ ਅੱਗੇ, ਲੋਕ ਅੱਗੇ ਆਉਣ ਜਿਵੇਂ ਕਿ ਲੋਕਾਂ ਨੇ ਬੜੀ ਮਿਹਨਤ ਕੀਤੀ ਤੇ ਬੜਾ ਉਹਨਾਂ ਨੇ ਅੱਛਾ ਉਦਾਹਰਣ ਪੇਸ਼ ਕੀਤਾ ਸਮਾਜ ਵਿੱਚ।
0: ਜੀ ਬਿਲਕੁਲ,
2: ਆਮ ਤੌਰ ਤੇ ਆਪਾਂ ਪੁਲਿਸ ਨੂੰ ਥੋੜਾ ਸਖਤ ਜਾਂ ਥੋੜਾ ਖਰਾਬ ਮੰਨਿਆ ਜਾਂਦਾ, ਪਰ ਉਹਨਾਂ ਨੇ ਇੱਕ ਬੜੀ ਅੱਛੀ ਮਿਸਾਲ ਪੈਦਾ ਕੀਤੀ ਤੇ ਹੋਰ ਵੀ ਇਲਾਕੇ ਜਿੱਦਾਂ ਹੋਣ ਹਨਾ।
0: ਜੀ ਬਿਲਕੁਲ ਬਿਲਕੁਲ, ਸ਼ਲਾਘਾ ਕਰਨੀ ਬਿਲਕੁਲ ਬਣਦੀ ਹੈ ਜੀ।
2: ਹਾਂਜੀ, ਤੇ ਇਹ ਇਹਨੂੰ ਕੁਛ ਇਨਾਮ ਵੀ ਮਿਲੇ ਭਾਜੀ ਕਿਸੇ ਨਾ ਕਿਸੇ ਤਰੀਕੇ ਨਾਲ, ਗੋਲਡ ਮੈਡਲ ਵਗੈਰਾ ਕੁਛ ਨਾ ਕੁਛ ਦਿੱਤੇ ਜਾਣ ਜਿਹੜੇ ਕਿ ਦੂਜੇ ਲੋਕਾਂ ਨੂੰ ਵੀ ਉਤਸ਼ਾਹ ਮਿਲੇ। ਅੱਛੇ ਲੋਕ ਚਾਰੇ ਪਾਸੇ ਹੈਗੇ ਨੇ ਹਨਾ, ਬੂਟੇ ਅੱਛੇ ਜਿਹੜੇ ਬੂਟੇ ਨੇ ਉਹ ਤਾਂ ਹੀ ਲੱਗਣਗੇ ਜੇ ਆਪਾਂ ਉਹਨਾਂ ਨੂੰ ਪਾਣੀ ਦੇਵਾਂਗੇ, ਬਕਾਇਦਾ ਹਿੰਮਤ ਹੌਸਲੇ ਖਾਦ ਦੇਵਾਂਗੇ ਹਨਾ।
0: ਬਿਲਕੁਲ ਬਿਲਕੁਲ।
2: ਤੇ ਭਾਜੀ ਆ ਜਿਹੜੀ ਤੁਸੀਂ ਕਵਿਤਾ ਪੜ੍ਹੀ ਸੀ ਨਾ ਇੱਕ ਇਲੈਕਸ਼ਨ ਲੁਕਸ਼ਨਾਂ ਬਾਰੇ, ਭਾਜੀ ਯਕੀਨ ਕਰੋ ਤੁਸੀਂ ਦੁੱਧ ਦੁੱਧ ਪਾਣੀ ਦਾ ਪਾਣੀ ਕਰਤਾ, ਬਹੁਤ ਹੀ ਚੰਗੀ ਯਕੀਨ ਕਰੋ ਵਾਕਈ ਭਾਜੀ। ਇਹ ਇਹਨੂੰ ਇੱਕ ਵਾਰੀ ਹੋਰ ਰਿਪੀਟ ਕਰ ਦਿਓ ਟਾਈਮ ਲੱਗਿਆ ਤੁਹਾਡਾ, ਪਲੀਜ਼
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਪਰ ਹੁਣ ਕਰ ਕੀ ਸਕਦੇ ਹਾਂ, ਆਪਾਂ ਨੂੰ ਯਕੀਨ ਤਾਂ ਕਰਨਾ ਹੀ ਪੈਣਾ। ਸੋ 905-673-3337, ਉਹ ਕੁਛ ਗੜਬੜ ਹੋ ਗਈ ਆ ਮੇਰੇ ਤੋਂ, ਸਾਰੀਆਂ ਕਾਲਸ ਡਰੋਪ ਹੋ ਗਈਆਂ। ਆਈ ਡੋਂਟ ਨੋ, ਕੋਈ ਟੈਕਨੀਕਲ ਇਸ਼ੂ ਆ। ਤੁਸੀਂ ਪਲੀਜ਼ ਸਾਰੇ ਦੁਬਾਰਾ ਕਾਲ ਕਰ ਸਕਦੇ ਹੋ, ਮਨਜਿੰਦਰ ਬਾਈ ਜੀ, ਔਰ ਬਹੁਤ ਸਾਰੀਆਂ ਕਾਲਸ ਔਰ ਨੰਬਰ ਮੈਨੂੰ ਯਾਦ ਨਹੀਂ ਆ, ਤੁਸੀਂ ਦੁਬਾਰਾ ਕਾਲ ਕਰ ਲਓ ਤਾਂ ਕਿ ਆਪਾਂ ਤੁਹਾਡੇ ਸਵਾਲ ਰਮੇਸ਼ ਹੁਸ਼ਿਆਰਪੁਰੀ ਤੱਕ ਰੱਖ ਸਕੀਏ। ਰਮੇਸ਼ ਜੀ, ਵੈਸੇ ਸਰੋਤਿਆਂ ਦੀ ਗੱਲ ਬਿਲਕੁਲ ਸਹੀ ਆ, ਉਤਸ਼ਾਹ ਕਰਨਾ, ਉਤਸ਼ਾਹ ਦੇਣ ਨਾਲ ਹੌਸਲੇ ਵੱਧਦੇ ਆ, ਪਰ ਨਾਲ ਦੀ ਨਾਲ ਮੇਰਾ ਵੀ ਨਾਲ ਇਹ ਸਵਾਲ ਆ ਕਿ ਜਿੱਥੇ ਆਪਾਂ ਉਹਨਾਂ ਦੀ ਸ਼ਲਾਘਾ ਕਰਨੀ ਆ, ਉਹਨੂੰ ਉਤਸ਼ਾਹਿਤ ਕਰਨਾ ਆ, ਨਾਲ ਦੀ ਨਾਲ ਇਹਨਾਂ ਮਸਲਿਆਂ 'ਤੇ ਰੋਕ ਲਾਉਣ ਦਾ ਵੀ ਤਰੀਕਾ ਲੱਭਣਾ ਚਾਹੀਦਾ।
1: ਦੇਖੋ ਸੰਧੂ ਸਾਹਿਬ, ਗੱਲ ਇਹ ਆ ਜਿਹੜੀ ਤੇ ਗੱਲ ਹੁੰਦੀ ਆ ਇਨਾਮ ਵਾਲੀ, ਜਿਹਨੂੰ ਆਪਾਂ ਸਰਕਾਰੀ ਢਾਂਚਾ ਆਖਦੇ, ਇਹਦੇ ਵਿੱਚ ਨਾ ਰਵਾਇਤ ਬਹੁਤ ਸੀਮਿਤ ਹੈ। ਸਰਕਾਰੀ ਢਾਂਚੇ ਦੇ ਵਿੱਚ ਮੰਨਿਆ ਜਾਂਦਾ ਕਿ ਡਿਊਟੀ ਹੈ, ਚਾਹੇ ਉਹ ਇੱਕ ਪੁਲਿਸ ਦਾ ਸਿਪਾਹੀ ਹੈ, ਚਾਹੇ SSP ਹੈ, ਚਾਹੇ ਜ਼ਿਲ੍ਹੇ ਦੀ DC ਹੋਵੇ ਜਾਂ ਕੋਈ ਹੋਰ
0: ਜੀ।
1: ਉਵੇਂ ਜਿਹੜੀ ਸਰੋਤਿਆਂ ਨਾਲ ਗੱਲ ਕੀਤੀ ਹੈ, ਮੈਨੂੰ ਲੱਗਦਾ ਕਿ ਇਹ ਹੋ ਜਾਣਾ ਇਸ ਰੂਪ ਚ, ਭਾਵੇਂ ਨਾ ਹੋਵੇ, ਜਿਵੇਂ ਸਰੋਤੇ ਬਹੁਤ ਵੱਡੀ ਆਸ ਕਰਦੇ ਆ, ਪਰੰਤੂ ਹੌਸਲਾ ਅਫਜ਼ਾਈ ਦੇ ਤੌਰ ਤੇ ਵੈਸੇ ਹੀ ਜਿਹੜੇ ਇਲਾਕੇ ਚ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਉੱਥੇ ਆਪ ਮੌਕੇ ਤੇ ਪਹੁੰਚ ਗਏ ਸੀਗੇ, ਆਪ ਉੱਥੇ ਮੈਂ ਵੇਖਿਆ ਕਿ ਮਿੱਟੀ ਦੇ ਢੇਰ ਤੇ ਇੱਕ ਪਾਸੇ ਖੜੇ ਹੋ ਕੇ ਉਹ ਵੀ ਨਾਲ ਜਿਹੜਾ ਕਹਿੰਦੇ ਸੀ ਕਿ ਭਾਈ ਮੈਨੂੰ ਵੀ ਦੱਸੋ, ਮੈਂ ਵੀ ਤੁਹਾਡੇ ਨਾਲ ਹੈਗਾ। ਮੈਨੂੰ ਲੱਗਦਾ ਕਿ ਹੌਸਲਾ ਅਫਜ਼ਾਈ ਜਿਹੜੀ ਅਸੀਂ ਤੁਸੀਂ ਕਰ ਰਹੇ ਹਾਂ, ਇਹ ਵੀ ਇੱਕ ਢੰਗ ਦਾ ਇਨਾਮ ਹੀ ਹੈ। ਬਾਕੀ ਗੱਲ ਚਲੇ ਗਈ ਹੈ, ਹੋਰਾਂ ਨੇ ਵੀ ਇੱਦਾਂ ਦੀ ਗੱਲ ਕੀਤੀ ਹੈ, ਅੱਜ ਦੀਆਂ ਜਿਹੜੀਆਂ ਸਥਾਨਕ ਅਖਬਾਰਾਂ ਵਗੈਰਾ ਉਹਦੇ ਵਿੱਚ ਵੀ ਲੋਕਾਂ ਨੇ ਉਹਨਾਂ ਦੀ ਸਿਫਤ ਕੀਤੀ ਹੈਗੀ ਹੈ। ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਤੇ ਜਿਹੜੀ ਯਕੀਨਨ ਹੈ ਸਿਫਤ ਹੋਵੇਗੀ,
0: ਹੋਵੇਗੀ
1: ਕਿਸੇ ਰੂਪ ਦੇ ਵਿੱਚ ਹੋ ਜਾਣੀ ਹੈਗੀ ਹੈ।
0: ਬਿਲਕੁਲ,
1: ਬਾਕੀ ਦੇਖਦੇ ਹਾਂ। ਬਾਕੀ ਸੰਧੂ ਸਾਹਿਬ, ਬੋਰਵੈਲ ਵਾਲਾ ਜਿਹੜਾ ਮਸਲਾ ਉਹ ਤੁਸੀਂ ਪਹਿਲਾਂ ਵੀ ਚੁੱਕਿਆ, ਬਹੁਤ ਸਾਰੇ ਲੋਕ ਲਗਾਤਾਰ ਚੁੱਕ ਰਹੇ ਔਰ ਕਾਫੀ ਵੱਡੇ ਪੱਧਰ ਤੇ ਬੀਤੇ ਸਾਲਾਂ ਚ ਕੰਟਰੋਲ ਹੋਇਆ ਵੀ ਹੈ, ਪਰੰਤੂ ਆਹ ਜਿਹੜਾ ਜ਼ਰੂਰ ਏਦਾਂ ਦੇ ਹੈਰਾਨੀਜਨਕ ਘਟਨਾਕ੍ਰਮ ਵਾਪਰ ਜਾਂਦੇ ਆ, ਮੈਂ ਸਮਝਦਾ ਕਿ ਸਰਕਾਰ ਨੂੰ ਇਹ ਤੇ ਦਬਕਾ ਮਾਰਨਾ ਚਾਹੀਦਾ
0: ਹੈ, ਮਾਰਨਾ ਚਾਹੀਦਾ। ਬਿਲਕੁਲ ਜੀ। ਸੋ ਨੈਕਸਟ ਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ 4146।
3: ਹੁਸ਼ਿਆਰਪੁਰ ਜੀ ਸਤਿ ਸ਼੍ਰੀ ਅਕਾਲ ਜੀ। ਉਹ ਦੇਖੋ ਜੋ ਹੁਸ਼ਿਆਰ ਪ੍ਰੋਬਲਮ ਹੋ ਰਿਹਾ ਹੈ ਜੀ, ਕਿਹੜਾ ਬੜਾ ਤੇਲ ਵੇਸਟ ਕਰ ਦਿਆ, ਇਹ ਨੀ ਪਤਾ ਕਿ ਕਿੰਨੀ ਡੀਲੇ ਬਣ ਕੇ ਲੈ ਕੇ ਆਇਆ ਉੱਥੋਂ, ਡਿਫੈਂਸ ਡੀਲ ਹੋਈ ਹੈਗੀ, ਐਨਰਜੀ ਵੀ ਬਣ ਰਿਹਾ ਹੈ, ਉਹ ਇਸ ਸ਼ਰਤ ਤੇ ਬਣ ਰਿਹਾ ਹੈ ਕਿ ਅਗਰ ਕੱਲ ਕੋ ਪੰਗਾ ਹੋਗਾ ਤੋ ਵੋ ਸਾਰਾ ਰਿਜ਼ਰਵ ਕਾ ਤੇਲ ਇੰਡੀਆ ਕਾ ਹੋਗਾ ਔਰ UAE

0: बाकी अगर दूसरे उधर वेस्ट की तरफ फिलीपींस मलेशिया की तरफ जाना है तो उधर जाता रहेगा। ऐ लोगों को नहीं दसता वो बंदा वो उधर गया है कुछ बना के आया है। और होशियारपुरी सारी दुनिया में 30-35-40% तेल का दाम बढ़ गया, इंडिया में तो सुना है 3-4% ही बढ़ा है जदों से युद्ध चालू हुआ है। लोग बोलते हैं मोदी की फॉरेन पॉलिसी वधिया नहीं है, ये बारे दसो जी थोड़ा तेल कितने परसेंट बढ़े है जदों से ईरान और यूएस इसराइल का युद्ध चला हुआ है। धन्यवाद जी,
1: बहुत शुक्रिया जी। जी सर,
2: ਜਿਹੜੀਆਂ ਨਾ ਤੇਲ ਦੀਆਂ ਕੀਮਤਾਂ ਅਸਲ ਵਿੱਚ ਨਾ ਸਮਝੋ ਇਹਨੂੰ ਕਿ ਸਰਕਾਰ ਭਾਰਤ ਸਰਕਾਰ ਨੇ ਕਿਹੜਾ ਪੈਂਤੜਾ ਇੱਥੇ ਵਰਤਿਆ। ਸਰੋਤਿਓ ਇਹ ਤੁਹਾਡੇ ਸਵਾਲ ਤੇ ਜਵਾਬ 'ਚ ਨਹੀਂ, ਇਹ ਜਾਣਕਾਰੀ ਹਿੱਤ ਹੈ, ਤੁਸੀਂ ਇਹਨੂੰ ਆਪਣੇ ਢੰਗ ਦੇ ਨਾਲ ਦੇਖ ਲੈਣਾ। ਜਿਹੜਾ ਭਾਰਤ ਵਿੱਚ ਭਾਰਤ ਦੀ ਸਰਕਾਰ ਨੇ ਪੈਂਤੜਾ ਵਰਤਿਆ ਉਹ ਕਿਹੜਾ ਪੈਂਤੜਾ ਵਰਤਿਆ, ਦੇਖੋ ਜਿਹੜਾ ਪੈਟਰੋਲ ਹੈ ਡੀਜ਼ਲ ਹੈ ਜਿਹੜੀ ਕੰਪਨੀ ਸਪਲਾਈ ਕਰਦੀ ਹੈ ਚਲੋ ਉਹਨੂੰ ਕਮਾਈ ਵੀ ਲੈਣੀ ਹੈ ਲਵੇ, ਸਾਨੂੰ ਕੋਈ ਇਤਰਾਜ਼ ਨਹੀਂ। ਜਿਹੜਾ ਮੇਰੇ ਵਰਗਾ ਤੇਲ ਵੇਚਦਾ ਗਾਂ ਜਿਹਨੂੰ ਸਪਲਾਈ ਕਰਦਾ ਉਹ ਵੀ ਪੂਰਾ ਕਮਰਾਫਾ ਲੈਂਦੇ, ਉਹ ਹੁੰਦੀ ਤੇਲ ਦੀ ਕੀਮਤ। ਇਹ ਤੋਂ ਇਲਾਵਾ ਸਰਕਾਰ ਉੱਤੇ ਲਾਉਂਦੀ ਹੈ ਇੱਕ ਸੈਸ ਟੈਕਸ ਲਾਉਂਦੀ ਹੈ, ਤੇਲ ਦੇ ਉੱਪਰ ਸਰੋਤਿਓ ਬੜਾ ਮੋਟਾ ਟੈਕਸ ਹੁੰਦਾ, ਬੜਾ ਹੀ ਮੋਟਾ। ਬਾਕੀ ਮੰਨ ਲਓ 100 ਰੁਪਏ ਲੀਟਰ ਆ, ਕਿਉਂਕਿ ਰੇਟ ਵਧੇ ਨੇ ਨਾ ਹੁਣ ਤਾਜ਼ਾ ਤਰੀਨ 3 ਰੁਪਏ ਲੀਟਰ ਵਧੇ ਨੇ ਤੇਲ, ਉਹ ਭਾਰਤੀ ਸਰਕਾਰ ਨੇ ਕਿਹੜਾ ਪੈਂਤੜਾ ਉੱਥੇ ਵਰਤਿਆ। ਭਾਰਤ ਦੀ ਸਰਕਾਰ ਨੇ ਜਿਹੜਾ ਆਪਣਾ ਸੈਸ ਸੀਗਾ ਜਿਹੜਾ ਟੈਕਸ ਸੀਗਾ ਉਹ ਜ਼ੀਰੋ ਕਰ ਦਿੱਤਾ। ਇਹ ਮੈਂ ਉਦੋਂ ਦੀ ਗੱਲ ਕਰਦਾ ਜਦੋਂ ਸਰੋਤਿਓ ਤੁਸੀਂ ਕਹਿੰਦੇ ਹੋ ਕਿ ਪੂਰੇ ਦੇ ਸੰਸਾਰ ਦੇ ਵਿੱਚ ਤੇਲ ਦੀਆਂ ਬਹੁਤ ਸਾਰੇ ਮੁਲਕਾਂ ਚ, ਸੰਸਾਰ ਨਹੀਂ ਕਹਿ ਸਕਦੇ, ਬਹੁਤ ਸਾਰੇ ਮੁਲਕਾਂ ਚ ਤੇਲ ਦੀਆਂ ਕੀਮਤਾਂ ਵਧੀਆਂ। ਭਾਰਤ ਨੇ ਕੀ ਕੀਤਾ, ਭਾਰਤ ਨੇ ਆਪਣਾ ਟੈਕਸ ਖਤਮ ਕਰ ਦਿੱਤਾ। ਹੁਣ ਮੈਨੂੰ ਇਹ ਦੱਸੋ ਕਿ ਜਿਹੜਾ ਟੈਕਸ ਸਮਾਪਤ ਕੀਤਾ ਉਹਨੂੰ ਆਪਾਂ ਕੀ ਕਹੀਏ ਕਿ ਸਰਕਾਰ ਦੀ ਪ੍ਰਾਪਤੀ ਥੋੜੋ ਹੈ, ਉਹ ਵੀ ਮਹਿੰਗਾਈ ਹੈ। ਭਾਰਤੀ ਜਿਹੜਾ ਕਮਾਈ ਸਾਡੇ ਖਜ਼ਾਨੇ ਚ ਪੈਸੇ ਜਾਂਦੇ ਸੀ ਉਹ ਖਜ਼ਾਨੇ ਚ ਜਾਣੋ ਹਟ ਗਏ, ਉਹ ਕੀਮਤ ਵਧੀ ਹੈ। ਸੋ ਕਹਿਣ ਤੋਂ ਭਾਵ ਕਿ ਅਸੀਂ ਇਹ ਨਾ ਕਹੀਏ ਕਿ ਭਾਰਤ ਵਿੱਚ ਕੀਮਤ ਵਧੀ ਨਹੀਂ, ਭਾਰਤ ਵਿੱਚ ਕੀਮਤ ਵੱਧ ਚੁੱਕੀ ਸੀ ਪਹਿਲਾਂ ਹੀ, ਉਹ ਭਾਰਤ ਦੀ ਸਰਕਾਰ ਨੇ ਇੱਕ ਦਾ ਪੈਂਤੜਾ ਵਰਤਿਆ ਕਿ ਉੱਥੇ ਟੈਕਸ ਜਿਹੜਾ ਮਾਫ ਕਰ ਦਿੱਤਾ ਕੰਪਨੀਆਂ ਨੂੰ ਤੇ ਕੀਮਤ ਸਥਿਰ ਰਹਿ ਗਈ। ਆਪਾਂ ਨੂੰ ਲੱਗਦਾ ਭਾਰਤ ਦੀ ਸਰਕਾਰ ਨੇ ਵਧਾਇਆ ਨਹੀਂ, ਨਹੀਂ ਭਾਰਤ ਵਿੱਚ ਵੀ ਭਾਈ ਤੇਲ ਦੀਆਂ ਕੀਮਤਾਂ ਵਧੀਆਂ ਔਰ ਆਉਣ ਵਾਲੇ ਦਿਨਾਂ 'ਚ ਤੁਸੀਂ ਸਮਝਿਓ ਹੋਰ ਇਸ਼ਾਲਾ ਜਾਣਾ ਆ। ਸੋ ਇੱਥੇ ਕੋਈ ਸਰਕਾਰ ਨੇ ਅਸੀਂ ਕਹੀਏ ਕਿ ਭਾਰਤੀ ਸਰਕਾਰ ਦੇ ਕੋਲ ਏਦਾਂ ਦੀ ਗਿੱਦੜ ਸਿੰਘੀ ਐਨ ਮਹਿੰਗਾਈ ਨੂੰ ਕੰਟਰੋਲ ਕਰ ਲੈਣਾ, ਵੀ ਭੁਲੇਖੇ 'ਚ ਨਾ ਰਹਿ ਜਿਓ, ਇੱਥੇ ਵੀ ਮਹਿੰਗਾਈ ਨੇ ਹੁਣ ਅੱਗ ਕੱਢਣੀ ਹੈ ਪੂਰੀ
1: ਜੀ। ਬਿਲਕੁਲ, ਨੈਕਸਟ ਕਾਲ ਅਮਰਜੀਤ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
3: ਸਤਿ ਸ੍ਰੀ ਅਕਾਲ
1: ਜੀ।
3: ਬੋਰਵੈਲ ਦੇ ਵਿੱਚ ਨਾ ਸਰਕਾਰ ਨੂੰ ਚਾਹੀਦਾ ਵੀ ਜਿਹੜਾ ਪੱਟਦਾ ਹੈ ਤਾਂ ਖੁੱਲਾ ਛੱਡ ਦਿੰਦਾ, ਉਹ ਜ਼ਿੰਮੇਵਾਰ ਹੋਵੇ ਤੇ ਘਰ ਵਾਲੇ ਜੁਰਮਾਨਾ ਰੱਖਣਾ ਚਾਹੀਦਾ ਵੀ ਇੱਥੋਂ ਤੱਕ ਗੱਲ ਪਹੁੰਚੇ ਹੀ ਨਾ। ਮੇਰਾ ਸਵਾਲ ਇਹ ਸੀਗਾ ਵੀ ਜਦੋਂ ਦਾ ਨਾ ਟਰੰਪ ਚੀਨ ਦੇ ਦੌਰੇ ਤੋਂ ਵਾਪਸ ਆਇਆ, ਹੁਣ ਇਸ ਤਰ੍ਹਾਂ ਮਹਿਸੂਸ ਹੁੰਦਾ ਨਾ ਜਿਸ ਤਰ੍ਹਾਂ ਪਹਿਲਾਂ ਇਹ ਨਾ ਜਦੋਂ ਜਿਹੜੇ ਮਰਜ਼ੀ ਡਾਂਗ ਚੱਕ ਜੀ ਢਾ ਲਿਆ ਕੁੱਟਤਾ, ਸ਼ਾਇਦ ਹੁਣ ਉਹ ਗੱਲ ਰਹੀ ਨੀ, ਹੁਣ ਇਹਨੂੰ ਕੰਟਰੀਆਂ ਦੇ ਨਾਲ ਰਲ ਕੇ ਬੈਠ ਕੇ ਚੱਲਣਾ ਪੈਣਾ, ਸ਼ਾਇਦ ਹੁਣ ਕੱਲਾ ਡਾਂਗ ਚੁੱਕ ਨੀ ਸਕਦਾ, ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ, ਤੁਸੀਂ ਦੱਸਿਓ
1: ਜੀ। ਬਹੁਤ ਸ਼ੁਕਰੀਆ ਬਾਜੀ ਜੀ। ਰਮੇਸ਼ ਜੀ
2: ਦੇਖੋ, ਜੇ ਤੇ ਅਸੀਂ ਵੀ ਅਮੈਰੀਕਾ ਦੇ ਨਾਗਰਿਕ ਦੇ ਤੌਰ ਤੇ ਇਸ ਗੱਲ ਨੂੰ ਵਿਚਾਰਾਂਗੇ ਤੇ ਅਸੀਂ ਵੀ ਕਹਿਣਾ ਜੀ ਟਰੰਪ ਸਾਹਿਬ ਉੱਥੇ ਗਏ, ਇੰਨੇ ਲੱਖ ਦੀ, ਇੰਨੇ ਕਰੋੜ ਦੀ, ਇੰਨੇ ਅਰਬ ਦੀ, ਇੰਨੇ ਖਰਬ ਦੀ ਡੀਲ ਕਰਕੇ ਆਏ। ਬਾਕੀ ਜਦੋਂ ਅਸੀਂ ਕਿਸੇ ਚੀਜ਼ ਨੂੰ ਦੱਸਣਾ ਉਹਦਾ ਵੀ ਢੰਗ ਹੁੰਦਾ ਨਾ, ਹੁਣ ਕਿਉਂਕਿ ਉਹ ਉੱਥੇ ਬਹੁਤ ਸਾਰੀਆਂ ਕਾਰੋਬਾਰੀ ਸਾਂਝਾ ਪਾ ਕੇ ਆਏ। ਹਾਲਾਂਕਿ ਮੇਰੇ ਕੋਲ ਜਿਹੜੇ ਤਾਜ਼ਾ ਅੰਕੜੇ ਨੇ ਉਹਦੇ ਵਿੱਚ ਨਾ ਤੇ ਕੋਈ ਬਹੁਤ ਵੱਡੀਆਂ ਇਹਨਾਂ ਦੀਆਂ ਸਾਂਝਾਂ ਪਈਆਂ ਆ, ਜਿਹਨੂੰ ਆਪਾਂ ਕਹਿੰਦੇ ਰਾਜਨੀਤਿਕ ਤੇ ਨਾ ਕਾਰੋਬਾਰੀ ਸਾਂਝਾ ਪਈਆਂ, ਕਿਉਂਕਿ ਚੀਨ ਵੀ ਕੋਈ ਐਵੇਂ ਸਧਾਰਨ ਮੁਲਕ ਨਹੀਂ ਹੈ ਕਿ ਟਰੰਪ ਸਾਹਿਬ ਨੇ ਕਹਿ ਤਾ ਤੇ ਉਹ ਕਹਿੰਦੇ ਭਰਾਈ ਕਾ ਦਸਤਖਤ ਕਿੱਥੇ ਕਰਾਉਣੇ, ਉੱਥੇ ਕੋਈ ਬਹੁਤੇ ਦਸਤਖਤ ਦੁਸਖਤ ਨਹੀਂ ਹੋਏ, ਦੌਰਾ ਰਿਹਾ ਆ ਐਵੇਂ ਹੀ ਕਹਿ ਲਈਏ ਕਿ ਖਾਣ ਪੀਣ ਵਾਲਾ ਦੌਰਾ ਹੀ ਰਿਹਾ, ਇਸ ਤੋਂ ਵੱਧ ਕੁਛ ਨੀ, ਫੋਟੋਆਂ ਕਰਾ ਕੇ ਆ ਗਏ ਆ। ਬਾਕੀ ਉਹਨਾਂ ਦੀ ਜਿਹੜੀ ਦੇਸ਼ ਦੇ ਲੋਕ ਹੈ ਉਹਨਾਂ ਨੇ ਆਪਣੇ ਟਰੰਪ ਦੀ ਸਿਫਤ ਕਰਨੀ ਹੈ, ਉਵੇਂ ਭਾਈ ਅਸੀਂ ਜਿਹੜੀ ਲਗਾਤਾਰ ਗੱਲ ਕਹਿ ਰਹੇ ਹਾਂ ਕਿ ਡੋਨਲਡ ਟਰੰਪ ਦਾ ਰਵੱਈਆ, ਡੋਨਲਡ ਟਰੰਪ ਦਾ ਢੰਗ, ਡੋਨਲਡ ਟਰੰਪ ਵਾਲੇ ਪਾਸਿਓਂ ਲਏ ਗਏ ਪੰਗੇ ਜਿੱਥੇ ਉਹਦਾ ਆਪਣੇ ਆਪ ਚ ਨਿੱਜੀ ਨੁਕਸਾਨ, ਉਹਦੀ ਛਵੀ ਦਾ ਨੁਕਸਾਨ ਹੈ, ਉਸਨੇ ਬੀਤੇ ਸਮੇਂ ਚ ਦੇਸ਼ ਦਾ, ਅਮੈਰੀਕਾ ਦਾ ਵੀ ਨੁਕਸਾਨ ਕੀਤਾ ਆ। ਮੈਨੂੰ ਲੱਗਦਾ ਕਿ ਇਸੇ ਤੋਰੇ ਜੇ ਟਰੰਪ ਤੁਰਿਆ ਰਿਹਾ ਤੇ ਫਿਰ ਅਸੀਂ ਗੱਲ ਬਹੁਤ ਜਲਦ ਕਹਿ ਦੇਣੀ ਕਿ ਹੁਣ ਭਾਈ ਉਹ ਗੱਲ ਨਹੀਂ ਰਹੀ ਜਿਹੜੀ ਕਦੇ ਅਮੈਰੀਕਾ ਚ ਹੁੰਦੀ ਸੀ
1: ਜੀ। ਨੈਕਸਟ ਕਾਲ ਗੁਰਸ਼ਰਨ ਸੰਘਾ ਜੀ, ਸਤਿ ਸ੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਰਹੋ
4: ਜੀ। ਸਤਿ ਸ੍ਰੀ ਅਕਾਲ ਵੀਰ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ।
4: ਨਰੇਸ਼ ਜੀ ਮੈਨੂੰ ਇਹ ਦੱਸਿਓ ਵੀਰ ਜੀ, ਇਹ ਆਪਣਾ ਇੱਕ ਸ਼ੈਪ ਹੋਰ ਹੈ ਇਹਨਾਂ ਨੇ ਇਰਾਨ ਵਾਲਿਆਂ ਨੇ ਕੋਈ ਮੈਨੂੰ ਲੱਗਦਾ ਬਲਾਸਟ ਕਰਤਾ, ਮੈਨੂੰ ਲੱਗਦਾ ਉਹ ਜਾ ਰਿਹਾ ਸੀਗਾ ਸ਼ਾਰਜਾ ਨੂੰ, ਉਹ ਚ ਪਸ਼ੂ ਲੱਦੇ ਹੋਏ ਸੀਗੇ ਜੀ, ਜੇ ਸਹਿ ਜਾਣਕਾਰੀ ਤਾਂ ਦੱਸਿਓ ਜੀ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਜੀ ਰਮੇਸ਼ ਜੀ
2: ਦੇਖੋ ਮੇਰੇ ਕੋਲ ਜਾਣਕਾਰੀ ਨਹੀਂ ਹੈ ਇੱਦਾਂ ਦੀ, ਕਿ ਕੋਈ ਤਾਜ਼ਾ ਤਰੀਨ ਚ ਪਿਛਲੇ 10-20 ਘੰਟੇ ਚ ਇੱਕ 24 ਘੰਟੇ ਚ ਵੀ ਮੇਰੇ ਕੋਲ ਜਾਣਕਾਰੀ ਨਹੀਂ ਕਿ ਇਰਾਨ ਨੇ ਕੋਈ ਵਿਸ਼ੇਸ਼ ਬਲਾਸਟ ਜਾਂ ਕਿਸੇ ਵਿਸ਼ੇਸ਼ ਜਹਾਜ਼ ਤੇ ਕੋਈ ਹਮਲਾ ਕੀਤਾ ਹੋਵੇ, ਮੇਰੇ ਕੋਲ ਜਾਣਕਾਰੀ ਨਹੀਂ
1: ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ੍ਰੀ ਅਕਾਲ 4701 ਸਰ, ਤੁਸੀਂ ਆਉਣੇ ਹੋ ਜੀ।
5: ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ,
1: ਜੀ
5: ਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ
5: ਰਮੇਸ਼ ਜੀ, ਮੈਂ ਛੋਟੇ ਛੋਟੇ ਦੋ ਸਵਾਲ ਆ ਜੀ। ਪਹਿਲਾਂ ਤਾਂ ਜੀ ਸਾਨੂੰ ਬਿਸ਼ਪ ਗੁਰੂ ਜੀ, ਪ੍ਰਧਾਨ ਮੰਤਰੀ ਜੀ ਸਾਨੂੰ ਸਾਰਿਆਂ ਨੂੰ ਉੱਥੇ ਦਿੰਦੇ ਨੇ ਅਕਲਾਂ ਵੀ ਭਾਈ ਬਾਹਰ ਨਾ ਜਾਇਓ, ਹੈ ਨਾ ਜੀ। ਹੁਣ ਆਪ ਕਹਿੰਦੇ ਆ ਬਾਹਰ ਨੂੰ ਚਲੇ ਗਏ ਨੇ, ਕਿਹੜੇ ਦੇਸ਼ਾਂ ਚ ਗਏ ਨੇ ਜੀ, ਹੈ ਜੀ। ਉਹ ਕੋਈ ਡਾਲਰ ਲੈਣ ਗਏ ਨੇ ਪਲੀਜ਼ ਦੱਸੋਗੇ, ਕਿਉਂਕਿ ਇੰਡੀਆ ਚ ਤਾਂ ਬਹੁਤ ਘਾਟਾ ਪੈ ਚੁੱਕਿਆ, ਡਾਲਰ ਹੈ ਨੀ ਗੇ ਇੱਕ, ਹਾਂਜੀ। ਜਾਂ ਫਿਰ ਕਹਿੰਦੇ ਆ ਜੀ ਇੱਕ ਕਈ ਲੱਤਾਂ ਲੱਗੀਆਂ ਹੁੰਦੀਆਂ ਨੇ, ਉਹ ਬਾਹਰ ਦੇ ਦੇਸ਼ਾਂ ਚ ਜਾ ਕੇ ਪੂਰੀਆਂ ਹੁੰਦੀਆਂ। ਅੱਛਾ, ਦੂਜਾ ਇੱਕ ਨਾ ਜੀ ਇਹ ਦੱਸਿਓ, ਪੰਜਾਬ ਚ ਜਿਹੜੇ ਮਾਸਟਰ 16 ਹੁਣ ਭੇਜੇ ਆ ਇਹਨਾਂ ਨੇ ਪ੍ਰਧਾਨ ਮੁੱਖ ਮੰਤਰੀ ਸਾਹਿਬ ਨੇ, ਅੱਜ ਜਿਹੜੇ ਪਹਿਲਾਂ ਪੜ੍ਹ ਕੇ ਆਏ ਸੀਗੇ ਜੀ ਬਾਹਰ ਭੇਜੇ ਸੀਗੇ, ਉਹਨਾਂ ਦਾ ਕੀ ਫਾਇਦਾ ਦੂਜੇ ਮਾਸਟਰਾਂ ਨਾਲੋਂ ਪਲੀਜ਼ ਦੱਸੋਗੇ ਸਰ। ਮੈਂ ਦੋ ਸੁਣਦਾ ਖਬਰਾਂ ਆਫ ਦੀ ਏਅਰ। ਥੈਂਕ ਯੂ ਸਰ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
2: ਚਲੋ ਮੈਂ ਨਾ ਇਹਨਾਂ ਦੇ ਇੱਕ ਸਵਾਲ ਤੇ ਚਰਚਾ ਛੇੜਦੇ ਫਿਨਲੈਂਡ ਵਾਲੇ ਤੇ
1: ਜੀ।
2: ਸੰਧੂ ਸਾਹਿਬ ਇਹਨਾਂ ਨੇ ਫਿਨਲੈਂਡ ਦਾ ਜ਼ਿਕਰ ਕੀਤਾ, ਫਿਨਲੈਂਡ ਮੁਲਕ ਦੇ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਹੁਤ ਸਾਰੇ ਅਧਿਆਪਕ ਭੇਜੇ, ਔਰ ਉਹਦਾ ਅੱਜ ਵੀ ਇੱਕ ਗਰੁੱਪ ਗਿਆ ਹੈਗਾ ਫਿਨਲੈਂਡ ਨੂੰ, ਰਵਾਨਾ ਕੀਤਾ ਚੰਡੀਗੜ੍ਹ ਤੋਂ ਰਾਤ ਜਾਂ ਤੜਕਸਾਰ ਕੱਲ ਨੂੰ ਫਲਾਈਟ ਹੋਵੇਗੀ ਜਿਹਨਾਂ ਨੇ ਫਿਨਲੈਂਡ ਜਾਣਾ ਹੈ। ਸਰੋਤਿਓ ਜਿੰਨੀ ਕੁ ਤਾਂ ਮੇਰੀ ਜਾਣਕਾਰੀ ਹੈ ਸੰਧੂ ਸਾਹਿਬ, ਮੈਂ ਵੀ ਇੱਕ ਤੋਂ ਉਹ ਅਧਿਆਪਕਾਂ ਦੇ ਨਾਲ ਬੈਠ ਕੇ ਵਾਹਵਾ ਗੁਪਤਗੂ ਲੰਬੀ ਸਾਂਝ ਪਾਈ ਕਿ ਤੁਸੀਂ ਫਿਨਲੈਂਡ ਤੋਂ ਕੀ ਲੈ ਕੇ ਆਏ ਹੋ, ਕੀ ਪ੍ਰਾਪਤੀ ਕੀਤੀ ਹੈ, ਕਿ ਕੇਵਲ ਤੇ ਕੇਵਲ ਜਹਾਜ਼ ਦਾ ਝੂਟਾ ਸੀ ਜਾਂ ਇੱਕ ਹੋਟਲ ਦੇ ਵਿੱਚ ਲੰਗਰ ਪਾਣੀ ਛੱਕ ਕੇ ਆ ਗਏ ਹੋ, ਘੁੰਮ ਕੇ ਆ ਗਏ ਹੋ, ਦੱਸੋ ਤੇ ਸਹੀ ਮੈਨੂੰ। ਦੇਖੋ ਸੱਚੀ ਗੱਲ ਸਰੋਤੇ ਹੋਏ ਆ ਕਿ ਮੈਂ ਕਈ ਵਿਅਕਤੀਆਂ ਨਾਲ ਸੰਪਰਕ ਕੀਤਾ, ਔਰ ਉਹ ਵਿਅਕਤੀਆਂ ਵਿੱਚੋਂ ਇੱਕ ਚੀਜ਼ ਬੜੀ ਸਪਸ਼ਟ ਸਾਹਮਣੇ ਆਈ ਕਿ ਜਿਹੜੀ ਉੱਥੇ ਟ੍ਰੇਨ ਹੈ, ਜੋ ਉੱਥੇ ਐਜੂਕੇਸ਼ਨ ਦਾ ਢੰਗ ਹੈ, ਜਿਹੜਾ ਐਜੂਕੇਸ਼ਨ ਦਾ ਸਟਾਈਲ ਹੈ, ਬਾ ਕਮਾਲ, ਉਹ ਅਧਿਆਪਕ ਕਹਿੰਦੇ ਕਿ ਉਹ ਚੀਜ਼ ਸਾਨੂੰ ਸਿੱਖਣ ਨੂੰ ਮਿਲੀ ਹੈ, ਉਹ ਉਹਦੀ ਤਾਰੀਫ ਕਰ ਰਹੇ ਹੈ, ਉੱਥੋਂ ਸਿੱਖ ਕੇ ਆਏ ਹੈ, ਕੁਛ ਨਾ ਕੁਛ ਲੈ ਕੇ ਆਏ ਆ। ਹਾਲਾਂਕਿ ਦੂਜੀ ਚੀਜ਼ ਜਿਹੜੀ ਨਾਲ ਉਹ ਕਹਿੰਦੇ ਆ ਕਿ ਉਹ ਇੱਥੇ ਇੰਪਲੀਮੈਂਟ ਨਹੀਂ ਹੋ ਪਾ ਰਹੀ, ਉਹ ਇੰਪਲੀਮੈਂਟ ਨਹੀਂ ਕੀਤੀ ਜਾ ਸਕਦੀ ਜਿਹੜਾ ਉਹਨਾਂ ਦਾ ਢੰਗ ਹੈਗਾ। ਹੁਣ ਦੋ ਚੀਜ਼ਾਂ ਚ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਪ੍ਰਾਪਤੀ ਨਹੀਂ ਹੈ। ਦੇਖੋ ਉਹ ਪੰਜਾਬ ਦੇ ਅਧਿਆਪਕ ਜਿਹੜੇ ਸੈਂਕੜੇ ਅਧਿਆਪਕ ਕੋਈ ਸਿੰਗਾਪੁਰ, ਕੋਈ ਫਿਨਲੈਂਡ, ਕੋਈ ਹੋਰ ਭਾਰਤੀਆਂ ਯੂਨੀਵਰਸਿਟੀਆਂ ਚ ਟ੍ਰੇਨਿੰਗ ਲਈ ਭੇਜੇ, ਦੇਖੋ ਇਹ ਗੱਲ ਤੇ ਬੜੀ ਸਾਫ਼ ਹੈ ਕਿ ਜਦੋਂ ਤੁਸੀਂ ਅਧਿਆਪਕ ਨੂੰ ਵਿਸ਼ੇਸ਼ ਟ੍ਰੇਨਿੰਗ ਦਵਾਓਗੇ ਉਹਦਾ ਫਾਇਦਾ ਸਮਾਜ ਨੂੰ ਹੋਣਾ ਹੀ ਹੋਣਾ ਹੈਗਾ, ਅਧਿਆਪਕ ਦਾ ਪੜ੍ਹਾਈ ਦਾ ਫਾਇਦਾ ਬੱਚਿਆਂ ਨੂੰ ਹੋਣਾ ਹੀ ਹੋਣਾ ਹੈ। ਸੋ ਇਹਨੂੰ ਜ਼ੀਰੋ ਕਰਕੇ ਨਾ ਵੇਖੀਏ, ਉਵੇਂ ਠੀਕ ਹੈ ਕਿ ਬਹੁਤ ਕੁਛ ਐਵੇਂ ਜਿਹੜਾ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੇ ਉਹ ਆਪਣੀ ਸ਼ੋਹਰਤ ਲਈ ਕਰਦੀਆਂ ਨੇ, ਉਹਦੇ ਵਿੱਚ ਆਪਾਂ ਇਹ ਗੱਲ ਨੂੰ ਇੱਕ ਹੱਦ ਤੱਕ ਜੋੜ ਸਕਦੇ ਹਾਂ, ਪਰੰਤੂ ਜੇ ਆਪਾਂ ਕਹੀਏ ਕਿ ਇਹਦੀ ਪ੍ਰਾਪਤੀ ਜ਼ੀਰੋ ਹੈ, ਮੈਨੂੰ ਲੱਗਦਾ ਨਹੀਂ, ਪ੍ਰਾਪਤੀ ਕੁਛ ਨਾ ਕੁਛ ਹੈਗੀ ਆ। ਅਧਿਆਪਕ ਸਿੱਖ ਕੇ ਆਏ ਆ, ਤੁਸੀਂ ਜਿਹੜੇ ਅਧਿਆਪਕ ਉੱਥੇ ਗਏ ਆ ਕਿਸੇ ਦੇ ਨਾਲ ਸੰਪਰਕ ਸਾਧ ਕੇ ਵੇਖਿਓ, ਉਹ ਤੁਹਾਨੂੰ ਉਹਦੇ ਗੁਣਗਾਨ ਕਰੇਗਾ, ਉਹ ਕਹੇਗਾ ਕਿ ਅਸੀਂ ਕੁਛ ਨਾ ਕੁਛ ਉੱਥੋਂ ਅਚੀਵਮੈਂਟ ਕਰਕੇ ਆਏ
1: ਜੀ। ਬਿਲਕੁਲ, ਨਾਲ ਦੀ ਨਾਲ ਰਮੇਸ਼ ਜੀ ਇਹ ਵੀ ਦੱਸੋ ਕਿ ਸ਼ਹਿਰੀ ਚੋਣਾਂ ਲਈ ਨਾਮਜ਼ਦਗੀਆਂ ਦਾ ਦੌਰ ਪੂਰਾ ਹੋ ਗਿਆ ਕਿ ਹਜੇ ਵਿੱਚ ਵਿਚਾਲੇ ਚੱਲ ਰਿਹਾ ਪੂਰਾ ਰੌਲਾ ਰੱਪਾ?
2: ਸੰਧੂ ਸਾਹਿਬ ਪੂਰਾ ਹੋ ਗਿਆ ਅੱਜ, ਅਸਲ ਵਿੱਚ ਭਾਰਤੀ ਸਮੇਂ ਦੇ ਹੁਣ 5 ਵੱਜ ਚੁੱਕੇ ਆ ਤੇ 3 ਵਜੇ ਤੱਕ ਅਰਜ਼ੀਆਂ ਚ ਦਾਖਲ ਕੀਤੀਆਂ ਜਾ ਸਕਦੀਆਂ ਸੀ, ਹੁਣ ਅਰਜ਼ੀਆਂ ਨਹੀਂ ਦਾਖਲ ਕੀਤੀਆਂ ਜਾਣੀਆਂ। ਹੁਣ ਕੇਵਲ ਤੇ ਕੇਵਲ ਕੱਲ ਕਹੀਏ ਭਾਰਤੀ ਸਮੇਂ ਦਾ ਐਤਵਾਰ ਹੈ ਤੇ ਆਉਣ ਵਾਲਾ ਜਿਹੜਾ ਪਰਸੋਂ ਹੈ ਉਦਣ ਪੇਪਰਾਂ ਦੀ ਹੋਣੀ ਹੈ ਜਾਂਚ ਪੜਤਾਲ, ਕਿ ਕਿਸੇ ਨੇ ਕੋਈ ਗਲਤ ਮਲਤ ਪੇਪਰ ਤਾਂ ਨਹੀਂ ਲਾਇਆ, ਜੋ ਉਸਨੇ ਕਿਹਾ ਉਹ ਠੀਕ ਹੈ। ਉਹ ਤੋਂ ਬਾਅਦ ਫਿਰ ਅਗਲਾ ਦਿਨ ਮਿਲ ਜਾਣਾ ਹੈਗਾ ਜਿਹੜੇ ਉਮੀਦਵਾਰ ਹੈ ਕਿ ਭਾਈ ਜੇ ਤੁਹਾਡਾ ਮਨ ਕਰਦਾ ਕਿ ਅਸੀਂ ਵਾਪਸ ਲੈਣੇ ਆ ਤੁਸੀਂ ਵਾਪਸ ਲੈ ਲਓ, ਨਹੀਂ ਤੇ ਉਸੇ ਦਿਨ ਚੋਣ ਨਿਸ਼ਾਨ ਅਲਾਟ ਹੋ ਜਾਣੇ ਆ। ਬਕਾਇਦਾ ਜਿਹਨੂੰ ਆਪਾਂ ਸ਼ਹਿਰੀ ਚੋਣਾਂ ਆਖਦੇ ਹਾਂ, ਨਗਰ ਕੌਂਸਲ ਨਗਰ ਨਿਗਮ ਦੀਆਂ ਚੋਣਾਂ, ਉਹਦਾ ਅਖਾੜਾ ਸੰਧੂ ਸਾਹਿਬ ਇਸ ਵੇਲੇ ਇੰਨਾ ਕੁ ਪੰਜਾਬ ਚ ਭਖਿਆ ਹੋਇਆ ਕਿ ਪੁੱਛੋ ਨਾ, ਕਿਉਂਕਿ 8 ਨਗਰ ਨਿਗਮ ਹੈ, 8 ਤੋਂ ਇਲਾਵਾ 100 ਦੇ ਕਰੀਬ ਜਿਹੜੀਆਂ ਨਗਰ ਕੌਂਸਲ ਹੈਗੀਆਂ, ਬਹੁਤ ਵੱਡੇ ਪੱਧਰ ਤੇ ਚੋਣਾਂ ਨੇ। ਔਰ ਮੈਂ ਬਹੁਤ ਵਾਰ ਦੱਸਿਆ ਕਿ ਇਹ ਚੋਣਾਂ ਨਹੀਂ ਹੈ, ਇਹ 2027 ਦਾ ਸੈਮੀ ਫਾਈਨਲ ਹੈ, 2027 ਦੀ ਸਿਆਸਤ ਦਾ ਮੂੰਹ ਮਹਾਂਤਰਾ ਇਹਚੋਂ ਨਜ਼ਰ ਆ ਜਾਣਾ ਕਿ 2027 ਦੀ ਸਿਆਸਤ ਆਖਰ ਕਹਿੰਦੀ ਕੀ ਹੈ, 2027 ਦੀ ਸਿਆਸਤ ਚ ਕੀ ਕੁਛ ਆ ਸਕਦਾ ਇਹਦੇ ਵਿੱਚੋਂ ਨਹੀਂ ਨਿਕਲ ਕੇ। ਸੋ ਇਸ ਕਰਕੇ ਇਹ ਬੜੀ ਅੱਜ ਦੇ ਸਮੇਂ ਵੱਡੀ ਚੀਜ਼ ਹੈਗੀ ਹੈ, ਜਿਹੜੀਆਂ ਚੋਣਾਂ ਦੇ ਰੂਪ ਦੇ ਵਿੱਚ ਇਸ ਵੇਲੇ ਤਿਆਰੀਆਂ ਚੱਲ ਰਹੀਆਂ। ਉਮੀਦਵਾਰਾਂ ਦੇ ਪੇਪਰ ਲਗਭਗ ਦਾਖਲ ਹੋ ਗਏ ਆ, ਥੋੜੀਆਂ ਬਹੁਤੀਆਂ ਥਾਵਾਂ ਤੇ ਕੁਛ ਨਾ ਕੁਛ ਵਿਰੋਧੀ ਪਾਰਟੀਆਂ ਦੇ ਇਤਰਾਜ਼ ਜ਼ਰੂਰ ਆਏ ਆ ਕਿ ਸਾਨੂੰ ਸੱਤਾਧਾਰੀ ਨੇ ਪੇਪਰ ਨਹੀਂ ਦਾਖਲ ਕਰਨ ਦਿੱਤੇ, ਅਫਸਰਸ਼ਾਹੀ ਨੇ ਸਾਡੇ ਨਾਲ ਸਹੀ ਵਤੀਰਾ ਨਹੀਂ ਕੀਤਾ। ਹਾਲਾਂਕਿ ਜਿਵੇਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ 'ਚ ਹੋਇਆ ਸੀ ਕਿ ਭਾਈ ਇੱਥੇ ਤੇ ਪੇਪਰ ਦਾਖਲ ਨਹੀਂ ਕਰਨ ਦਿੱਤੇ, ਕੋਈ ਕਿਸੇ ਦੀ ਫਾਇਲ ਹੀ ਫੜ ਕੇ ਦੌੜ ਗਿਆ, ਇਹਦਾ ਦਾ ਬਹੁਤ ਵੱਡੇ ਪੱਧਰ ਤੇ ਹੰਗਾਮਾ ਨਹੀਂ ਹੋਇਆ ਕਿ ਜਿਵੇਂ ਆਮ ਤੌਰ ਤੇ ਅਸੀਂ ਕਹਿੰਦੇ ਜੀ ਸਾਨੂੰ ਤੇ ਪੇਪਰ ਹੀ ਨਹੀਂ ਦਾਖਲ ਕਰਨ ਦਿੱਤੇ, ਸਾਡੀ ਫਾਇਲ ਜਿਹੜੀ ਪਾੜ ਦਿੱਤੀ, ਏਦਾਂ ਦਾ ਨਹੀਂ ਹੋਇਆ। ਕਾਰਨ ਇਹ ਆ ਕਿ ਇਹ ਸ਼ਹਿਰੀ ਚੋਣਾਂ ਆ, ਇੱਥੇ ਚਾਹੇ ਵਿਰੋਧੀ ਤੇਰਾ ਠੀਕ ਹੈ ਵਿਰੋਧੀ ਤੇਰਾ, ਪਰੰਤੂ ਉਹ ਵੀ ਕਿਸੇ ਨਾ ਕਿਤੇ ਐਕਟਿਵ ਹੁੰਦੇ ਆ, ਚੁਸਤ ਫੁਰਤ ਹੁੰਦੇ ਆ। ਤੇ ਇਸ ਵੇਲੇ ਚੋਣਾਂ ਦਾ ਤੇ ਇਸ ਵੇਲੇ ਸੰਧੂ ਸਾਹਿਬ ਇਹ ਹਿਸਾਬ ਹੈ ਕਿ ਸ਼ਹਿਰਾਂ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਖੇਤਰ ਦੇ ਵੱਡੇ ਵੱਡੇ ਰਾਜਨੀਤਿਕ ਆਗੂ ਹੈ ਲੋਕਾਂ ਦੇ ਘਰਾਂ ਚ ਜਾ ਰਹੇ, ਵੋਟਾਂ ਮੰਗ ਰਹੇ, ਕਿਉਂਕਿ ਉਹਦਾ ਇੱਕ ਟਾਰਗੇਟ ਇਹ ਹੈ ਕਿ ਪਾਰਟੀ ਨੂੰ ਵੱਧ ਤੋਂ ਵੱਧ ਸੀਟਾਂ ਮਿਲ ਸਕਣ। ਕਿਉਂਕਿ ਬਾਅਦ ਵਿੱਚ ਇਹ ਥੋੜੋ ਕਹਿਣਾ ਕਿ ਫਲਾਨੇ ਜ਼ਿਲ੍ਹੇ ਤੋਂ ਫਲਾਨੇ ਥਾਂ ਤੋਂ ਕਿਹੜਾ ਜਿੱਤਿਆ ਕਿਹੜਾ ਹਰਿਆ, ਦੱਸਿਆ ਇਹ ਜਾਣਾ ਕਿ ਆਮ ਆਦਮੀ ਪਾਰਟੀ ਨੇ ਕਿੰਨੀਆਂ ਸੀਟਾਂ ਜਿੱਤੀਆਂ ਹੈ। ਖਬਰਾਂ ਇਹ ਆਉਣੀਆਂ ਕਿ ਅਕਾਲੀ ਦਲ ਕੀ ਪ੍ਰਾਪਤੀ ਕਰਕੇ ਗਿਆ, ਭਾਜਪਾ ਇਸ ਵਾਰ ਕਿੰਨਾ ਕੁ ਜਿਹੜੀਆਂ ਸੀਟਾਂ ਜਿੱਤ ਸਕੀ ਹੈ। ਇਸ ਕਰਕੇ ਬੜੀ ਵੱਡੀ ਤਾਕਤ ਇਸ ਵੇਲੇ ਪੰਜਾਬ ਦੀ ਇਹ ਸ਼ਹਿਰੀ ਚੋਣਾਂ ਚ ਵੱਖ ਵੱਖ ਸਿਆਸੀ ਪਾਰਟੀਆਂ ਨੇ ਲਾਈ ਹੋਈ ਹੈਗੀ ਹੈ। ਤੇ ਮੈਨੂੰ ਲੱਗਦਾ ਕਿ ਹੁਣ ਤੇ ਦਿਨ ਵੀ ਗਿਣਤੀ ਤੇ ਰਹਿ ਗਏ ਆ। 26 ਤਰੀਕ ਨੂੰ ਤੇ ਸੰਧੂ ਸਾਹਿਬ ਵੋਟਾਂ ਨੇ, 26 ਤਰੀਕ ਨੂੰ ਇਸ ਵੇਲੇ ਤੱਕ ਵੋਟਾਂ ਜਿੰਨੀਆਂ ਕੁ ਲੋਕਾਂ ਨੇ ਪਾਉਣੀਆਂ ਉਹ ਪੈ ਚੁੱਕੀਆਂ ਹੋਣੀਆਂ। ਹਾਲਾਂਕਿ ਨਤੀਜੇ ਫਿਰ 2 ਦਿਨ ਅਟਕੇ ਆਉਣੇ ਆ, 29 ਤਰੀਕ ਨੂੰ ਆਉਣੇ ਆ। ਸੋ ਕੇਵਲ 10 ਦਿਨ ਰਹਿ ਗਏ ਵੋਟਾਂ ਦੇ ਵਿੱਚ, 26 ਤਰੀਕ ਨੂੰ ਵੋਟਾਂ ਪੈਣੀਆਂ ਤੇ ਦੇਖਦੇ ਆ ਕਿਹੜੀ ਪਾਰਟੀ ਮੱਲ ਮਾਰਦੀ ਆ ਦਾਅਵੇ ਤੇ ਸਾਰੇ ਕਰ ਰਹੇ ਆ ਜਿੱਤਣ ਦੀ ਜਿੱਤ। ਭਾਜਪਾ ਕਹਿੰਦੀ ਹੈ ਕਿ ਸ਼ਹਿਰਾਂ ਦੀਆਂ ਵੋਟਾਂ ਤੇ ਸ਼ਹਿਰੀ ਵੋਟਰ ਹੀ ਸਾਡਾ ਹੈਗਾ ਆ, ਆਮ ਆਦਮੀ ਪਾਰਟੀ ਸਭ ਤੋਂ ਅੱਗੇ ਹੈ। ਸੋ ਦੇਖਦੇ ਹਾਂ ਦਾਅਵਿਆਂ ਵਿੱਚ ਸਾਰੇ ਇੱਕ ਦੂਜੇ ਤੋਂ ਅੱਗੇ ਆ, ਵੋਟਾਂ ਚੁਕਾਉਣ ਅੱਗੇ ਪਿੱਛੇ ਹੁੰਦਾ ਇਹ ਤੇ ਹੁਣ ਸੰਧੂ ਸਾਹਿਬ 29 ਤਰੀਕ ਨੂੰ ਜਦੋਂ ਵੋਟਾਂ ਗਿਣੀਆਂ ਜਾਣੀਆਂ ਫਿਰ ਪਤਾ ਲੱਗਣਾ।
1: ਜੀ ਨੈਕਸਟ ਕਾਲ, ਸਤਿ ਸ੍ਰੀ ਅਕਾਲ ਮਨਜੀਤ ਜਸਵਾਲ ਜੀ, ਤੁਸੀਂ ਆਨਰ ਹੋ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਆਪਾਂ ਰਮੇਸ਼ ਜੀ ਦੀ ਜਾਣਕਾਰੀ ਲੈਂਦੇ ਹਾਂ ਕਿ ਹੁਣ ਪੜ੍ਹਨ ਜਿਹੜੇ ਪੜ੍ਹਨ ਵਾਲੇ ਆ ਅੱਗੇ, ਵੈਸੇ ਹੈ ਤਾਂ ਵਾਜਬ ਕਿ ਜਿਹੜੇ ਉਹ ਟ੍ਰੇਨਿੰਗ ਲੈ ਕੇ ਆਏ ਆ ਉਹ ਅੱਗੇ ਟ੍ਰੇਨਿੰਗ ਦੇ ਦੇਣ, ਕਿਉਂਕਿ ਸਾਰੇ ਅਧਿਆਪਕਾਂ ਨੂੰ ਭੇਜਣਾ ਤਾਂ ਮੁਮਕਿਨ ਨਹੀਂ ਆ। ਜੀ ਰਮੇਸ਼ ਜੀ,
2: ਸੰਧੂ ਸਾਹਿਬ ਵੈਸੇ ਮੈਂ ਦੱਸਦਾ ਕਿ ਜਿਹੜੀ ਗੱਲ ਸਰੋਤਿਆਂ ਨੇ ਕਹੀ ਆ ਨਾ, ਇਹਦੇ ਨੇੜੇ ਤੇੜਿਓਂ ਦੀ ਸਾਰਾ ਕੁਛ ਲੰਘ ਰਿਹਾ, ਇਵੇਂ ਹੀ ਹੋ ਰਿਹਾ ਆ। ਜਿਹੜੇ ਅਧਿਆਪਕ ਜਿਵੇਂ ਮੰਨ ਲਓ ਵੱਖ ਵੱਖ ਬਲਾਕ ਹੁੰਦੇ ਨੇ, ਇੱਕ ਬਲਾਕ ਚੋਂ ਇੱਕ ਅਧਿਆਪਕ ਜਾ ਆ ਜਾਂ ਕਿਸੇ ਚੋਂ 2 ਜਾ ਆਏ ਨੇ, ਉਹ ਬਲਾਕ ਦਾ ਅਧਿਆਪਕ ਫਿਰ ਉਹਦੇ ਜਿਹੜੇ ਉੱਥੇ ਸੈਮੀਨਾਰ ਗੋਸ਼ਟੀਆਂ ਹੁੰਦੀਆਂ ਨੇ ਅਧਿਆਪਕਾਂ ਦੀਆਂ ਸਮੇਂ ਸਮੇਂ ਤੇ, ਉਹਨੂੰ ਮੰਚ ਤੇ ਮੌਕਾ ਦਿੱਤਾ ਜਾਂਦਾ ਕਿ ਤੂੰ ਦੱਸ ਭਾਈ ਕੀ ਸਿੱਖ ਕੇ ਆਇਆ, ਉਹ ਦੱਸਦਾ ਹੈਗਾ ਆ। ਬਹੁਤ ਸਾਰੇ ਚਾਹਵਾਨ ਟੀਚਰ ਉਹਦੇ ਕੋਲ ਜਾ ਕੇ ਪੁੱਛਦੇ ਆ, ਇਹ ਠੀਕ ਹੈ ਕਿ 100% ਜਿਵੇਂ ਸਰੋਤਿਆਂ ਨੇ ਕਿਹਾ ਉਵੇਂ ਨਹੀਂ ਹੈ, ਪਰੰਤੂ ਇਹ ਗੱਲ ਸਰੋਤਿਓ ਬੜੀ ਸਾਫ਼ ਹੈ ਕਿ ਜਿਹੜੇ ਫਿਨਲੈਂਡ ਜਾਂ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਆਏ ਆ, ਸਰਕਾਰ ਨੇ ਉਹਨਾਂ ਦੀ ਟ੍ਰੇਨਿੰਗ ਨੂੰ ਦੂਜਿਆਂ ਦਾ ਹਿੱਸਾ ਬਣਾਉਣ ਲਈ ਕੁੱਝ ਇੱਕ ਯਤਨ ਕੀਤੇ ਆ, ਔਰ ਕੁੱਝ ਨੇ ਲਾਹਾ ਲਿਆ ਵੀ ਹੈ। ਜੇ ਮੇਰੇ ਕੁਛ ਗੱਲ ਕਰਨਾ ਚਾਹੇ ਸੰਧੂ ਸਾਹਿਬ, ਮੇਰੇ ਕੋਲ ਜਿਹੜੇ ਅਧਿਆਪਕਾਂ ਨੇ ਅੰਕੜੇ ਦਿੱਤੇ ਨੇ, ਉਹ ਕਹਿੰਦੇ ਜੀ ਫਿਨਲੈਂਡ ਦੇ ਵਿੱਚ ਅਸੀਂ ਸਕੂਲਾਂ ਦੇ ਅੰਦਰ ਜਾ ਕੇ ਵੀ ਵੇਖਿਆ ਉੱਥੇ ਕੀ ਮਾਹੌਲ ਹੈ, ਅਸੀਂ ਇਹ ਵੀ ਵੇਖਿਆ ਕਿ ਜਦੋਂ ਉੱਥੇ ਸਨੋਫਾਲ ਪਈ ਹੋਵੇ ਤੇ ਉੱਥੇ ਅਧਿਆਪਕ ਬੱਚੇ ਨੂੰ ਕਿਵੇਂ ਟ੍ਰੇਨ ਕਰਦੇ ਕਿ ਸਨੋਫਾਲ ਤੋਂ ਕਿਵੇਂ ਬਚਣਾ ਹੈ, ਕਿ ਇੱਥੇ ਤੇ ਮਾਵਾਂ ਕਹਿੰਦੀਆਂ ਕਿ ਭਾਈ ਇਹਦੇ ਚਾਰੇ ਪਾਸੇ ਖੇਸੀ ਵੀ ਲਪੇਟ ਤੋਂ ਵੱਡਾ ਸਾਰਾ ਖੇਸ ਲਪੇਟ ਤੋਂ ਕਿਤੇ ਸਾਡੇ ਬੱਚੇ ਨੂੰ ਠੰਡ ਨਾ ਲੱਗ ਜਾਏ, ਉੱਥੇ ਜਿਹੜਾ ਅਧਿਆਪਕ ਬੱਚੇ ਨੂੰ ਟ੍ਰੇਨਿੰਗ ਦਿੰਦਾ ਸੰਧੂ ਸਾਹਿਬ, ਉਹ ਦੱਸਦੇ ਕਿ ਉਹਦਾ ਢੰਗ ਹੀ ਵੱਖਰਾ ਹੈ। ਉੱਥੇ ਬੱਚੇ ਨੂੰ ਰੋਕਦੇ ਨੀ, ਉਹ ਕਹਿੰਦਾ ਜਾ ਆ ਜਾ ਭਾਈ ਇੱਕ ਵਾਰ ਸਨੋਫਾਲ ਤੇ ਆ ਜਾ ਦੇਖ ਲੈ, ਤੂੰ ਵੀ ਨਜ਼ਾਰੇ ਕੀ ਹੈ, ਬੱਚਾ ਆਪ ਹੀ ਸਿੱਖ ਲੈਣ ਜਾਂਦਾ ਕਿ ਹੌਲੀ ਹੌਲੀ ਸਨੋਫਾਲ ਦੇ ਵਿੱਚ ਨੁਕਸ ਕੀ ਹੈ ਨੁਕਸਾਨ ਕੀ ਹੈ। ਭਾਵ ਕਿ ਜਿਹੜੇ ਅਧਿਆਪਕ ਸਿੱਖ ਕੇ ਆਏ ਆ ਬਹੁਤ ਸਾਰੇ ਤਜਰਬੇ ਇੱਥੇ ਸਾਂਝੇ ਕਰ ਰਹੇ ਆ। ਮੈਂ ਤਾਂਹੀਓ ਕਿਹਾ ਸੀ ਕਿ ਠੀਕ ਹੈ ਭਗਵੰਤ ਮਾਨ ਸਰਕਾਰ ਦੀ ਮਨਸ਼ਾ ਚ ਸਿਆਸਤ ਹੋ ਸਕਦੀ ਹੈ, ਇਹ ਵੀ ਹੋ ਸਕਦਾ ਕਿ ਕੰਮ ਘੱਟ ਤੇ ਰੌਲਾ ਉਹਨਾਂ ਨੇ ਜ਼ਿਆਦਾ ਪਾਇਆ ਹੋਵੇ, ਇਹ ਵੀ ਸੱਚ ਹੈ ਕਿ ਬੜੇ ਵੱਡੇ ਇਸ਼ਤਿਹਾਰ ਲਾ ਦਿੱਤੇ ਹੋਣ, ਬੜਾ ਪੈਸਾ ਜਿਹੜਾ ਲੋਕਾਂ ਦਾ ਇਸ਼ਤਿਹਾਰਾਂ ਚ ਅੜਾ ਦਿੱਤਾ ਹੋਵੇ, ਪਰੰਤੂ ਦੂਜਾ ਸੱਚ ਨਾਲ ਇਹ ਵੀ ਆ ਕਿ ਇਹਦਾ ਲਾਹਾ ਪੁਰਖ ਤੇ ਮਿਲਿਆ ਆ। ਇਹ ਠੀਕ ਹੈ ਕਿ ਬਹੁਤ ਵੱਡਾ ਲਾਹਾ ਨਹੀਂ, ਉਹ ਸਿਸਟਮ ਇੱਥੇ ਇੰਪਲੀਮੈਂਟ ਇਨ ਵਿਨ ਨਹੀਂ ਹੋ ਸਕਦਾ, ਪਰੰਤੂ ਜਿਹੜੇ ਅਧਿਆਪਕ ਜਾ ਕੇ ਆਏ ਆ ਉਹ ਕਹਿੰਦੇ ਕਿ ਗੱਲ ਭਾਈ ਅਸੀਂ ਕੁਛ ਚੰਗੀ ਸਿੱਖ ਕੇ ਆਏ ਆ, ਕੋਈ ਮਾੜੀ ਨਹੀਂ ਸਿੱਖ ਕੇ ਆਏ।
1: ਜੀ ਨੈਕਸਟ ਕਾਲ, ਸਤਨਾਮ ਬਾਈ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
6: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ।
6: ਮੈਂ ਕਿਹਾ ਜੀ ਮਾਸਟ ਗਏ ਸੀਗੇ, 15 ਦਿਨ ਦਾ ਟੂਰ ਸੀ ਜਾਂ ਮਹੀਨੇ ਦਾ ਸੀਗਾ, ਮਹੀਨਾ ਉਹ ਬੱਚਿਆਂ ਦਾ ਨੁਕਸਾਨ ਨੀ ਹੋਇਆ ਜੀ, ਤੇ ਜਦੋਂ ਮਾਸਟ ਲੱਗਦਾ ਤੂੰ ਪਹਿਲਾਂ ਟ੍ਰੇਨ ਕਿ ਦੇਣੀ ਚਾਹੀਦੀ ਇਹਨੂੰ ਬਾਹਰ ਜਾ ਕੇ ਜੀ, ਜਾ ਕੇ ਪਹਿਲਾਂ ਫਿਨਲੈਂਡ ਚੋਂ ਜਾਂ ਨਾਰਵੇ ਚੋਂ ਟ੍ਰੇਨ ਕੇ ਲੈ ਕੇ ਆਓ ਜੀ, ਫਿਰ ਭਰਤੀ ਕਰਨ ਇਹ, ਕਿਉਂਕਿ ਇੱਕ ਮਹੀਨੇ ਦਾ ਉਹਨਾਂ ਨੇ ਟੂਰ ਲਾਇਆ, ਇੱਕ ਮਹੀਨੇ ਬੱਚਿਆਂ ਦਾ ਨੁਕਸਾਨ ਤਾਂ ਹੈ ਨਾ ਪੜ੍ਹਾਈ ਦਾ, ਸਮਾਂ ਦੇਣ ਦਾ ਧੰਨਵਾਦ ਜੀ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ।
2: ਨਹੀਂ ਚਲੋ ਏਦਾਂ ਨੀ ਹੁੰਦਾ, ਗੱਲ ਏਦਾਂ ਰਿਫਰੈਸ਼ਮੈਂਟ ਕੋਰਸ ਜਿਹੜੇ ਹੁੰਦੇ ਨਾ, ਰਿਫਰੈਸ਼ਮੈਂਟ ਕੋਰਸ ਚਾਹੇ ਫੌਜ ਹੋਵੇ, ਚਾਹੇ ਪੁਲਿਸ ਹੋਵੇ, ਚਾਹੇ ਅਧਿਆਪਕ ਹੈ, ਚਾਹੇ ਕੋਈ ਕਲਰਕ ਹੈ, ਜਿਹਨੂੰ ਆਪਾਂ ਕਹਿੰਦੇ ਰਿਫਰੈਸ਼ਮੈਂਟ ਕੋਰਸ, ਸਮੇਂ ਸਮੇਂ ਤੇ ਉਹ ਲੱਗਦੇ ਰਹਿੰਦੇ ਆ ਸਰੋਤੇ। ਉਹਦਾ ਲਾਭ ਵਾਲੀ ਗੱਲ ਹੈ, ਨੁਕਸਾਨ ਵਾਲੀ ਗੱਲ ਨਹੀਂ ਹੈ। ਅਸੀਂ ਸਾਰਾ ਕੁਛ ਇੱਕੋ ਵਾਰੀ ਥੋੜ੍ਹਾ ਗਿਆਨ ਹੋ ਸਕਦਾ ਕਿ ਜਦੋਂ ਮੈਂ ਮੰਨ ਲਓ ਅਧਿਆਪਕ ਬਣਦਾ, ਮੇਰੀ 25 ਸਾਲ ਉਮਰ ਹੈ ਜਾਂ 30 ਸਾਲ ਹੈ, ਤੇ ਰਿਟਾਇਰ ਹੋਣਾ ਮੈਂ 60 ਸਾਲ ਚ, ਤੇ ਆਪਾਂ ਕਹੀਏ 30 ਸਾਲ ਅਸੀਂ ਉਹੀ ਗਿਆਨ ਵਰਤਣਾ ਜਿਹੜਾ 30 ਸਾਲ ਪਹਿਲਾਂ ਆਇਆ। ਨਹੀਂ ਬਈ ਨਹੀਂ, ਸਮੇਂ ਸਮੇਂ ਤੇ ਗਿਆਨ ਦਾ ਜਿਹੜਾ ਨਵੀਆਂ ਚੀਜ਼ਾਂ ਆਉਂਦੀਆਂ ਨੇ, ਜੁੜਦੀਆਂ ਨੇ, ਖਾਸ ਕਰਕੇ ਅਧਿਆਪਨ ਚ। ਸੰਧੂ ਸਾਹਿਬ ਤੁਸੀਂ ਆਪਣੇ ਜਿਹੜੇ ਇੱਥੇ ਕੋਈ ਸੱਜਣ ਮਿੱਤਰ ਆ ਉਹਨਾਂ ਨੂੰ ਪੁੱਛ ਕੇ ਵੇਖਿਓ, ਅਧਿਆਪਕਾਂ ਤੇ ਟ੍ਰੇਨਿੰਗਾਂ ਲੱਗਦੀਆਂ ਨੇ।
1: ਬਿਲਕੁਲ ਜੀ, ਬਿਲਕੁਲ ਜੀ, ਗੱਲ ਇਹਨਾਂ ਦੀ ਤੁਹਾਡੀ ਵਾਜਬ ਆ, ਕਿਉਂਕਿ ਸਮੇਂ ਸਮੇਂ ਤੇ ਅਪਡੇਟ ਹੋਣਾ। ਹੁਣ ਸਾਡੇ ਫੋਨ ਸਾਡੇ ਹੱਥਾਂ ਦੇ ਵਿੱਚ ਆ, ਉਹਦੀ ਹਰ 3 ਮਹੀਨੇ ਬਾਅਦ 2 ਮਹੀਨੇ ਬਾਅਦ ਇੱਕ ਨਵੀਂ ਅਪਡੇਟ ਆਉਂਦੀ ਆ। ਹਰ ਆਪਾਂ ਆਪਣੇ ਆਪ ਨੂੰ ਇੱਦਾਂ ਇਨਸਾਨ ਆਪਣੇ ਕਿਸੇ ਵੀ ਖਿੱਤੇ ਦੇ ਵਿੱਚ ਉਹ ਕਾਰਗੁਜ਼ਾਰੀ ਕਰ ਰਿਹਾ, ਉਹਨੂੰ ਅਪਡੇਟ ਹੋਣਾ, ਉਹਦੀ ਟ੍ਰੇਨਿੰਗ ਲੈਣੀ, ਉਹਨੂੰ ਨਵੀਆਂ ਚੀਜ਼ਾਂ ਬਾਰੇ ਜਾਣਕਾਰੀ ਸਮੇਂ ਸਮੇਂ ਦੇ ਨਾਲ, ਉਹ ਬਹੁਤ ਜ਼ਰੂਰੀ ਆ ਜੀ।
2: ਜੀ ਜੀ ਬਿਲਕੁਲ ਸੰਧੂ ਸਾਹਿਬ, ਮੰਨ ਲਓ ਸੋ ਕਹਿਣ ਤੋਂ ਭਾਵ ਆ ਕਿ ਹਰੇਕ ਗੱਲ ਦੇ ਵਿੱਚ ਅਸੀਂ ਕਹੀਏ ਕਿ ਨੁਕਤਾਚੀਨੀ ਕਰਕੇ ਗੁਜ਼ਾਰਾ ਹੋ ਜਾਏਗਾ, ਇਵੇਂ ਨਹੀਂ ਹੋਣਾ। ਸੋ ਮੈਨੂੰ ਲੱਗਦਾ ਹੈ ਕਿ ਠੀਕ ਹੈ, ਮੈਂ ਪਹਿਲਾਂ ਕਹਿੰਦਾ ਸਰਕਾਰ ਤੇ ਜੇ ਨੁਕਸ ਲੱਭਣੇ ਆ, ਬੜੇ ਸਾਰੇ ਨੁਕਸ ਹੈ, ਇਹਦੇ ਵਿੱਚ ਵੀ ਅਸੀਂ 5-7 ਨੁਕਸ ਦੱਸ ਸਕਦੇ ਹਾਂ, ਪਰੰਤੂ ਮੈਂ ਉਹ ਗੱਲ ਸਰੋਤਿਆਂ ਦੇ ਧਿਆਨ ਚ ਲਿਆਂਦੀ ਆ ਕਿ ਜਿਹੜਾ ਸਰੋਤਿਆਂ ਨੇ ਪੁੱਛਿਆ ਸੀ ਕਿ ਇਹਦਾ ਕੁਛ ਲਾਭ ਹੈ, ਤੇ ਮੈਂ ਉਹ ਗੱਲ ਵਾਰ ਵਾਰ ਕਹਿਣਾ ਹੈ ਕਿ ਜਿਹੜੇ ਅਧਿਆਪਕ ਜਾ ਕੇ ਆਏ ਆ ਉਹ ਕਹਿੰਦੇ ਕਿ ਅਸੀਂ ਵਾਕਿਆ ਹੀ ਕੁਛ ਨਾ ਕੁਛ ਸਿੱਖ ਕੇ ਆਏ।
1: ਜੀ ਬਿਲਕੁਲ, ਮੈਂ ਨੰਬਰ ਦੇ ਦਿਆਂ, ਮੈਨੂੰ ਮੈਸੇਜ ਆ ਰਿਹਾ ਕਿ ਭਾਜੀ ਨੰਬਰ ਨਹੀਂ ਅਨਾਊਂਸ ਕੀਤਾ ਤੁਸੀਂ, 647 ਮਾਫ ਕਰਨਾ 905-673-3337 ਤੁਸੀਂ ਕਾਲ ਕਰਕੇ ਕੋਈ ਵੀ ਤੁਹਾਡਾ ਸਵਾਲ ਆ ਤਾਂ ਰਮੇਸ਼ ਹੁਸ਼ਿਆਰਪੁਰ ਜੀ ਨਾਲ ਤੁਸੀਂ ਆਪਣਾ ਕਲੀਅਰ ਕਰ ਸਕਦੇ ਹੋ, ਜਾਂ ਤੁਸੀਂ ਆਪਣੇ ਸਵਾਲ ਆਪਣੇ ਵਿਚਾਰ ਰੱਖ ਸਕਦੇ ਹੋ। 600 ਮੇਰੇ ਮੂੰਹ ਚੋਂ ਨਾ ਪੁਰਾਣਾ ਸਟੂਡੀਓ ਦਾ ਨੰਬਰ ਨਿਕਲਦਾ, ਸੋ 905-673-3337 905-673-3337 ਤੇ ਗੱਲਬਾਤ ਕਰ ਸਕਦੇ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਨੈਕਸਟ ਕਾਲ 7583।
7: ਹਾਂਜੀ ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ ਜੀ।
7: ਜੀ ਮੈਂ ਪੁੱਛਣਾ ਚਾਹੁੰਦਾ ਜਿਹੜਾ ਜੋਗ ਰਾਸ਼ਨ ਦਾ ਰੌਲਾ
1: ਜੀ,
7: ਦੋਸ਼ੀ ਆ ਜਾਂ ਪ੍ਰੋਡਿਊਸਰ ਜਾਂ ਜਿਹਨੇ ਡਾਇਲੋਗ ਲਿਖੇ ਆ ਜਾਂ ਉਹਨਾਂ ਤੇ ਕੇਸ ਨਹੀਂ ਹੋਣਾ ਚਾਹੀਦਾ ਨਾਲ,
1: ਜੀ ਬਿਲਕੁਲ। ਇਹ ਵੀ ਹੁਣ ਇੱਕ ਮੁੱਦਾ ਬਣ ਗਿਆ ਪਿਛਲੇ ਦਿਨਾਂ ਤੋਂ ਰਮੇਸ਼ ਜੀ, ਮੈਨੂੰ ਲੱਗਦਾ ਕੱਲ੍ਹ ਪਰਸੋਂ ਤੋਂ ਜ਼ਿਆਦਾ, ਸਾਡੇ ਇੱਥੇ ਤਾਂ ਕੱਲ੍ਹ ਪਰਸੋਂ ਤੋਂ ਜ਼ਿਆਦਾ ਇਸ ਚੀਜ਼ ਭਕੀ ਹੋਈ ਆ ਕਿ ਇਸ ਤਰ੍ਹਾਂ ਦੇ ਡਾਇਲੋਗ ਅਤੇ ਸੈਂਸਰ ਕਿਉਂ ਨਹੀਂ ਲੱਗਿਆ, ਜਾਂ ਯੋਗਰਾਜ ਹੋਣਾ ਦੀ ਪਰਸਨਲ ਜ਼ਿੰਦਗੀ 'ਤੇ ਬੜੇ ਅਟੈਕ ਕੀਤੇ ਜਾ ਰਹੇ ਆ ਕਿ ਦੇਖੋ ਕਿੱਦਾਂ ਦਾ ਇਨਸਾਨ, ਕਿੱਦਾਂ ਦੀ ਲੁੱਕ ਔਰ ਕੀ ਬੋਲਿਆ। ਔਰ ਉੱਥੇ ਸੁਣਨ ਦੇ ਵਿੱਚ ਇਹ ਹੈ ਕਿ ਜਿਹੜੀ ਔਰਤ, ਜਿਹੜੀ ਲੇਡੀਜ਼ ਐਕਟਰ ਨੂੰ ਅੱਗੇ ਉਹ ਇਹ ਡਾਇਲੋਗ ਬੋਲ ਰਿਹਾ, ਉਹਦਾ ਨਾਮ ਵੀ ਗੁਰਬਾਣੀ ਆ। ਸੋ ਇਸ 'ਤੇ ਵੀ ਕਹਿੰਦੇ ਬਹੁਤ ਜ਼ਿਆਦਾ ਅੱਗੇ ਚਰਚਾ ਹੋਰ ਵੱਧ ਸਕਦੀ ਆ, ਭੱਕ ਸਕਦੀ ਆ। ਸੋ ਇਹ ਮਾਮਲਾ ਕਿੱਥੇ ਕੁ ਪਹੁੰਚਿਆ ਜੀ ਯੋਗਰਾਜ ਦੇ ਵਿਰੁੱਧ, ਜਿਹੜਾ ਮਹਿਲਾ ਕਮਿਸ਼ਨ ਨੇ ਵੀ ਕਹਿੰਦੇ ਐਕਸ਼ਨ ਲਿਆ ਸੀ?
2: ਦੇਖੋ, ਮਹਿਲਾ ਕਮਿਸ਼ਨ ਦਾ ਐਕਸ਼ਨ ਜਾਂ ਇੱਕ ਟੁੱਟੀ ਫੁੱਟੀ FIR ਦਰਜ ਹੋਣੀ, ਸੰਧੂ ਸਾਹਿਬ ਅਸਲ ਵਿੱਚ ਗੱਲ ਇਹ ਆ ਕਿ ਇਸ ਮਸਲੇ ਦੀਆਂ ਜੜ੍ਹਾਂ ਵਿੱਚ ਜਾਣਾ ਪਏਗਾ, ਕਿਉਂਕਿ ਇਹ ਠੀਕ ਹੈ, ਇਹ ਮਸਲਾ ਖੂਬ ਚਰਚਾ 'ਚ ਹੈ, ਯੋਗਰਾਜ ਸਿੰਘ ਦੀ ਬੜੀ ਇਸ ਵੇਲੇ ਜਿਹੜੀ ਹੈ ਲੋਕ ਉਹਦਾ ਵਿਰੋਧ ਕਰ ਰਹੇ ਆ, ਬੜੇ ਤਰ੍ਹਾਂ ਦੇ ਤੰਜ ਕੱਸੇ ਜਾ ਰਹੇ ਆ। ਚਲੋ ਇੱਕ ਹੱਦ ਤੱਕ ਲੋਕਾਂ ਦਾ ਗੁੱਸਾ ਜਾਇਜ਼ ਵੀ ਹੈ
1: ਜੀ,
2: ਕਿਉਂਕਿ ਯੋਗਰਾਜ ਸਿੰਘ ਕਲਾ, ਲੋਕ ਉਹਨੂੰ ਕਲਾਕਾਰ ਦੇ ਤੌਰ 'ਤੇ ਨਹੀਂ ਵੇਖਦੇ, ਇੱਕ ਸਿਆਣੇ ਸਿਰਕੱਢ ਵਿਅਕਤੀ ਦੇ ਤੌਰ 'ਤੇ ਵੀ ਵੇਖਦੇ ਆ। ਜਿਹੜਾ ਬੰਦਾ ਸਿਆਣਾ ਵੀ ਹੋਵੇ, ਸਿਰਕੱਢ ਵੀ ਹੋਵੇ, ਆਪਣੇ ਆਪ ਨੂੰ ਗੁਰੂ ਸਾਹਿਬ ਦਾ ਸੇਵਕ ਵੀ ਦੱਸਦਾ ਹੋਵੇ, ਤੇ ਫਿਰ ਜਦੋਂ ਨਾ ਉਹਦੇ ਮੂੰਹੋਂ ਕੁਛ ਇਹੋ ਜਿਹੇ ਸ਼ਬਦ ਨਿਕਲ ਜਾਣ ਜਿਹੜੇ ਸਮਾਜ ਵਿੱਚ ਚੰਗੇ ਨਾ ਹੋਣ, ਤੇ ਫਿਰ ਉਹਦਾ ਵਿਰੋਧ ਹੋਣਾ ਸੁਭਾਵਿਕ ਹੈ। ਸੋ ਇਸ ਕਰਕੇ ਜਿਹੜਾ ਤੇ ਵਿਰੋਧ ਇਸ ਕਰਕੇ ਆ ਕਿ ਜਿਹੜਾ ਭਾਈ ਕਿ ਤੈਨੂੰ ਗੱਲ ਸੋਭਦੀ ਨਹੀਂ, ਜਿਸ ਉਮਰ ਦੀ ਅਵਸਥਾ 'ਚ ਤੂੰ ਬੈਠਾ ਆ, ਪੈਸੇ ਧੇਲੇ ਵੀ ਸੁੱਖ ਦੇ ਨਾਲ ਬਥੇਰੇ ਕਮਾ ਲਏ, ਹੁਣ ਕੋਈ ਏਦਾਂ ਦੀ ਕਿਰਪਾ ਆ ਸਾਰੇ ਪਾਸਿਓਂ ਤੇਰੇ ਤੇ, ਤੇ ਤੂੰ ਫਿਰ ਇਹੋ ਜਿਹੀਆਂ ਸ਼ਬਦਾਂ ਦਾ ਪ੍ਰਯੋਗ ਕਰੇ, ਕਿਉਂ ਤੇ ਕਿਉਂ? ਦੇਖੋ ਕਾਰਨ ਤੇ ਇੱਕੋ ਹੀ ਆ ਨਾ ਕਿ ਉਹਦੇ ਵਿੱਚ ਐਕਟਰ ਦਾ ਰੋਲ ਅਦਾ ਕਰ ਰਿਹਾ ਤੇ ਉਹਦੇ ਵੱਟੇ ਨੂੰ ਪੈਸੇ ਮਿਲਣੇ ਆ। ਹੁਣ ਲੋਕ ਕਹਿੰਦੇ ਕਿ ਤੂੰ ਪੈਸਿਆਂ ਵੱਟੇ ਕਿੱਥੇ ਤੱਕ ਚਲਾ ਗਿਆ, ਕਿ ਕੇਵਲ ਸਾਰੇ ਕੁਛ ਪੈਸੇ ਹੀ ਆ, ਕਿ ਪੈਸਿਆਂ ਤੱਕ ਤੂੰ ਔਰਤ ਲਈ ਕਿਹੋ ਜਿਹੇ ਸ਼ਬਦਾਂ ਦਾ ਪ੍ਰਯੋਗ ਕਰ ਰਿਹਾ? ਰਾਤ ਸ਼ਬਦ ਨੂੰ ਨਾਲ ਜੋੜ ਕੇ ਜਿਹੜੇ ਕਿਸੇ ਨੇ ਸੁਣਿਆ ਹੋਵੇ। ਹੁਣ ਗੱਲ ਤੇ ਮੈਂ ਵੀ ਉਹ ਸ਼ਬਦ ਜਿਹੜੇ ਮੇਰੇ ਕੰਨਾਂ ਚ ਪਏ, ਮੈਂ ਉਹ ਸ਼ਬਦਾਂ ਨੂੰ ਕੋਈ ਚੰਗੇ ਸ਼ਬਦ ਨਹੀਂ ਕਹਿੰਦਾ, ਪਰੰਤੂ ਦੂਜੇ ਪਾਸੇ ਸੰਤੂ ਸਾਹਿਬ ਗੱਲ ਇਹ ਹੈ ਕਿਹਨੂੰ ਕਿਹਨੂੰ ਰੋਕਾਂਗੇ ਤੁਸੀਂ ਇੱਥੇ ਕਿਤੇ ਸੋਸ਼ਲ ਮੀਡੀਏ ਤੇ ਜਾਂ ਹੋਰ ਆਪਣੀਆਂ ਜਿਹਨੂੰ ਆਪਾਂ ਕਹਿੰਦੇ ਆ ਵੱਖ ਵੱਖ ਢੰਗ ਦੇ ਨਾਲ ਇੰਟਰਨੈਟ ਦਾ ਪ੍ਰਯੋਗ ਕਰਕੇ ਕੀ ਕੁਛ ਇੱਥੇ ਅੱਜ ਕੱਲ੍ਹ ਚੱਲ ਰਿਹਾ, ਨਿੱਕੇ ਨਿੱਕੇ ਬੱਚੇ ਜੋ ਮਰਜ਼ੀ ਕੱਢ ਲਓ, ਕਿਹੜੀ ਚੀਜ਼ ਹੈ ਜਿਹੜੀ ਢੱਕੀ ਲਪੇਟੀ ਹੈ, ਕਿਹੜੀ ਚੀਜ਼ ਹੈ? ਇਹ ਹਾਲਾਤ ਏਦਾਂ ਦੇ ਬਣ ਗਏ ਆ ਕਿ ਫਿਲਮਾਂ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਸੰਧੂ ਸਾਹਿਬ ਸੱਚ ਜਾਣਿਓ, ਬਹੁਤ ਸਾਰੀਆਂ ਫਿਲਮਾਂ ਬਹੁਤ ਸਾਰੀਆਂ ਚਾਹੇ ਪੰਜਾਬੀ ਚਾਹੇ ਹਿੰਦੀ, ਆ ਤੇ ਚਲੋ ਆ ਬੀਤੇ ਸਮੇਂ ਚ ਕੋਈ ਹਾਸੇ ਠੱਠੇ ਵਾਲੀਆਂ ਆ ਗਈਆਂ, ਦੇਖਣ ਨੂੰ ਜੀ ਕਰਿਆ ਆ, ਨਹੀਂ ਤੇ ਕਈ ਵਾਰੀ ਪਰਿਵਾਰ ਚ ਬਹਿ ਕੇ ਫਿਲਮ ਵੇਖਣ ਨੂੰ ਜੀ ਨਹੀਂ ਕਰਦਾ ਸੀ, ਪਤਾ ਨੀ ਕਿੱਥੇ ਕੀ ਹੋ ਜਾਣਾ ਸੀ, ਸ਼ਰਮ ਆਉਂਦੀ ਸੀ। ਔਰ ਤੁਸੀਂ ਹੋਰ ਛੱਡੋ, ਫਿਲਮਾਂ ਨੂੰ ਛੱਡੋ, ਆ ਜਿਹੜੇ ਗੀਤ ਅੱਜ ਕੱਲ ਚੱਲਦੇ ਆ ਔਰ ਗੀਤ ਦੇ ਨਾਲ ਜਿਹੜਾ ਕੁਛ ਇੱਕ ਵੀਡੀਓਗ੍ਰਾਫੀ ਹੁੰਦੀ ਹੈ, ਤੁਸੀਂ ਉਹ ਵੇਖਿਓ ਜੀ ਨੀ ਕਰਦਾ, ਜਿਹੋ ਜਿਹਾ ਪਹਿਰਾਵਾ, ਜਿਹੋ ਜਿਹੇ ਗੀਤਾਂ ਦੇ ਬੋਲ, ਜੇ ਕੁਛ ਹੁੰਦਾ, ਸੋ ਕਿਹਨੂੰ ਕਿਹਨੂੰ ਇੱਥੇ ਕਿਹੜੇ ਕਿਹੜੇ ਯੋਗ ਰਾਜ ਨੂੰ ਫੜਾਂਗੇ, ਕਿਤੇ ਕਿਤੇ ਪਰਚੇ ਦਰਜ ਕਰਾਵਾਂਗੇ? ਮੈਨੂੰ ਲੱਗਦਾ ਕਿ ਰੌਲਾ ਇੱਥੇ ਇੱਕ ਯੋਗ ਰਾਜ ਦਾ ਨੀ। ਯੋਗ ਰਾਜ ਮਾਫ਼ੀ ਮੰਗ ਲਊਗਾ, ਹੋ ਸਕਦਾ ਮਾਫ਼ੀ ਮੰਗ ਲਏ ਦੋ ਦਿਨਾਂ ਨੂੰ, ਹੋ ਸਕਦਾ ਉਹ ਡਾਇਲਪ ਵੀ ਬਦਲਿਆ ਜਾਵੇ, ਕਿ ਫਿਰ ਔਰਤਾਂ ਦੇ ਪ੍ਰਤੀ ਸਾਡੀ ਸੋਚ ਵਧੀਆ ਹੋਗੀ, ਕਿ ਫਿਰ ਅਸੀਂ ਕਹਾਂਗੇ ਨਾ ਜੀ ਔਰਤਾਂ, ਫਿਰ ਦੁੱਧ ਧੋਤਾ ਹੋ ਗਿਆ ਸਾਰਾ ਕੁਛ, ਫਿਰ ਔਰਤਾਂ ਨੂੰ ਅਸੀਂ ਕਹਦੇ ਕਲੀਨ ਚਿੱਟ ਮਿਲ ਗਈ ਆ? ਨਹੀਂ ਭਾਈ, ਔਰਤਾਂ ਦੇ ਪ੍ਰਤੀ ਜਿਹੜੀ ਇਸ ਸਮਾਜ ਦੀ ਨਾ ਮਾਨਸਿਕਤਾ ਆ ਉਹਦੇ ਵਿੱਚ ਨੁਕਸ ਆ, ਮੈਨੂੰ ਲੱਗਦਾ ਕਿ ਉਹ ਠੀਕ ਕਰਨ ਦੀ ਜ਼ਰੂਰਤ ਹੈਗੀ ਆ, ਇਹ ਬੜੇ ਵੱਡੇ ਨੁਕਸ ਹੈਗੇ ਆ। ਸੋ ਇਹ ਜੋਗਰਾਜ ਸਿੰਘ ਵਾਲਾ ਮਸਲੇ ਚ ਮੈਂ ਸਰੋਤੇ ਇੰਨਾ ਹੀ ਕਹਾਂਗਾ ਕਿ ਜੋਗਰਾਜ ਸਿੰਘ ਨੂੰ ਬਾਕੇ ਪਰਹੇਜ਼ ਕਰਨਾ ਚਾਹੀਦਾ ਸੀ, ਉਹ ਨਹੀਂ ਕੀਤਾ, ਉਹਦੀ ਗਲਤੀ ਹੈ, ਉਸ ਗਲਤੀ ਨੂੰ ਸੁਧਾਰ ਲਵੇ, ਚੰਗੀ ਗੱਲ ਹੈ, ਜਿੰਨੀ ਦੇਰੀ ਨਾਲ ਸੁਧਾਰੂਗਾ ਉਹਦਾ ਨੁਕਸਾਨ ਹੈ, ਕਿਸੇ ਹੋਰ ਦਾ ਨੁਕਸਾਨ ਨਹੀਂ। ਬਾਕੀ ਆ ਪ੍ਰੋਡਿਊਸਰਾਂ ਦੀ ਗੱਲ ਕੀਤੀ ਆ, ਦੂਸਰਿਆਂ ਤੀਸਰਿਆਂ ਦੀ, ਕਿਤੇ ਕਿਤੇ ਪਰਚੇ ਦਰਜ ਕਰਾਈਏ, ਕਿਹਦੇ ਕਿਹਦੇ ਖਿਲਾਫ਼ ਧਰਨੇ ਲਾਈਏ, ਇੱਥੇ ਤੇ ਵਿਕਣੀ ਗੰਦ ਰਿਹਾ, ਜਿਹੜੀ ਮਰਜ਼ੀ ਤੁਸੀਂ ਵੇਖ ਲਓ, ਮਾਫ਼ ਕਰਨਾ ਆ ਜਿਹੜੀ ਵੈਬ ਸੀਰੀਜ਼ ਦੇ ਰੂਪ ਦੇ ਵਿੱਚ ਤੁਸੀਂ ਇੱਦਾਂ ਦੀਆਂ ਕੁਛ ਉੱਤਰ ਪ੍ਰਦੇਸ਼ ਤੇ ਇੱਕ ਭਾਈਚਾਰੇ ਨਾਲ ਜੋੜ ਕੇ ਪੇਸ਼ ਕੀਤੀਆਂ ਜਾਂਦੀਆਂ ਕਿ ਨੂੰ ਸਹੁਰੇ ਨਾਲ ਕਿਵੇਂ ਰਹਿੰਦੀ ਹੈ, ਸਹੁਰਾ ਉੱਥੇ ਕੀ ਕਰਦਾ, ਕੁਛ ਉੱਥੇ ਜਿਹੜਾ ਪ੍ਰਚਾਰਿਆ ਜਾਇਆ ਦਿਖਾਇਆ ਜਾ ਰਿਹਾ, ਕਿਹਨੂੰ ਕਿਹਨੂੰ ਰੋਕਾਂਗੇ? ਸੋ ਮੈਨੂੰ ਲੱਗਦਾ ਕਿ ਇੱਥੇ ਨਾ ਸਾਨੂੰ ਸਾਰਿਆਂ ਨੂੰ ਡਟ ਕੇ ਇੱਕ ਗੱਲ, ਕੱਲੀ ਕਿਸੇ ਇੱਕ ਵਿਅਕਤੀ ਨੂੰ ਨੀ, ਇੱਕ ਵੈਬ ਸੀਰੀਜ਼ ਦੀ ਗੱਲ ਨੀ ਹੋਣੀ ਚਾਹੀਦੀ, ਇੱਕ ਫਿਲਮ ਦੀ ਗੱਲ ਨੀ ਹੋਣੀ ਚਾਹੀਦੀ, ਜਿਹੜਾ ਸਮਾਜ ਵਿੱਚ ਆਮ ਦਿਖਾਇਆ ਜਾਂਦਾ, ਜਿਹਨੂੰ ਆਪਾਂ ਫਿਲਮਾਂ ਕਹਿੰਦੇ ਹਾਂ, ਵੈਬ ਸੀਰੀਜ਼, ਜਿਹਨਾਂ ਨੂੰ ਆਗਿਆ ਹੈ ਕਿ ਤੁਸੀਂ ਭਾਈ ਦਿਖਾ ਸਕਦੇ ਹੋ, ਸਿੱਧਾ ਤੁਹਾਡੇ ਤੇ ਰੋਕ ਕੋਈ ਨੀ, ਉੱਥੇ ਜਿਹੜਾ ਕੁਛ ਨਿਯਮ ਸਖਤੀ ਨਾਲ ਬਣਨੇ ਚਾਹੀਦੇ ਆ, ਔਰ ਉਹ ਨਿਯਮ ਲੋਕ ਮੰਗ ਕਰਨ, ਸਰਕਾਰਾਂ ਬਣਾਉਣ ਤੇ ਸੈਂਸਰ ਬੋਰਡ ਲਾਗੂ ਕਰੇ। ਮੈਨੂੰ ਲੱਗਦਾ ਕਿ ਇੱਥੇ ਵਾਕਿਆ ਹੀ ਵੱਡੇ ਪੱਧਰ ਤੇ ਕਿਤੇ ਨਾ ਕਿਤੇ ਨੁਕਸ ਹੈਗੇ ਆ, ਤੇ ਨੁਕਸ ਦੂਰ ਕਰ ਲਾਂਗੇ ਚੰਗੀ ਗੱਲ ਹੈ, ਨਹੀਂ ਤੇ ਫਿਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਤਾਂ ਸੰਧੂ ਸਾਹਿਬ ਅਸੀਂ ਨਾ ਟਾਵੀਆਂ ਫਿਲਮਾਂ ਲੁਕਦੇ ਕਈ ਵਾਰੀ ਜਿਹੜੇ ਖਾਸ ਕਰਕੇ ਸਾਰੇ ਮੁੰਡਿਆਂ ਨੇ ਤੇ ਵੇਖੀਆਂ ਵੀ ਨੀ ਹੋਣੀਆਂ, ਕੁਛ ਨੇ ਵੇਖੀਆਂ ਹੋਣੀਆਂ, ਤੇ ਉਹ ਆਮ ਹੀ ਹੋ ਜਾਣੀਆਂ, ਤੁਸੀਂ ਵੇਖਿਓ ਜਿੱਦਲੇ ਪਾਸੇ ਨੂੰ ਗੱਲ ਇਹ ਤੁਰੀ ਹੋਈ ਹੈ।
1: ਜੀ ਬਿਲਕੁਲ। ਸੋ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਗਗਨਦੀਪ ਜੀ, ਸਤਿ ਸ੍ਰੀ ਅਕਾਲ, ਤੁਸੀਂ ਓਨਰ ਹੋ ਜੀ?
8: ਜੀ ਭਾਈ ਜੀ, ਬਾਈ ਆ ਜਿਹੜੇ ਸਰ ਜੋ ਵੀ ਆਨਸਰ ਕਰ ਰਹੇ ਸਾਰੀਆਂ ਦੇ ਗੱਲਾਂ ਦੇ ਟੌਪਿਕ ਦੇ, ਮੈਂ ਫਸਟ ਟਾਈਮ ਰੇਡੀਓ ਸੁਣ ਰਿਹਾ ਭਾਈ, ਇੱਕ ਨੰਬਰ ਯਾਰ, ਬਿਲਕੁਲ ਐਕੂਰੇਟ ਜਵਾਬ, ਮਤਲਬ ਕਿ ਤਸੱਲੀ ਕਰਵਾ ਰਹੇ ਆ, ਬਹੁਤ ਮਜ਼ਾ ਆ ਰਿਹਾ ਤੁਹਾਡਾ ਰੇਡੀਓ ਸੁਣ ਕੇ, ਥੈਂਕ ਯੂ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਬਿਲਕੁਲ ਰਮੇਸ਼ ਜੀ, ਇਹ ਐਪਰੀਸ਼ੀਏਸ਼ਨ ਨੇ ਸਾਨੂੰ ਵੀ ਤੁਹਾਨੂੰ ਕਹਿਣਾ ਬਣਦਾ, ਸੋ ਸਰੋਤਿਆਂ ਨੇ ਕਹਿਤਾ, ਸੋ ਆਫਕੋਰਸ ਅਸੀਂ ਵੀ ਰੋਜ਼ ਇੱਦਾਂ ਸੋਚਦੇ ਹਾਂ, ਮੈਂ ਖੁਦ ਪਰਸਨਲੀ ਇੱਦਾਂ ਸੋਚਦਾ ਕਿ ਬਹੁਤ ਕਮਾਲ ਤੁਹਾਡਾ ਅੰਦਾਜ਼, ਅਤੇ ਬਾਕੀ ਜਿਹੜੀ ਸੱਚੀ ਸੁੱਚੀ ਕਲਮ ਦੇ ਤੁਸੀਂ ਪਹਿਰੇਦਾਰ ਬਣੇ ਹੋ, ਉਹ ਤਾਂ ਕਾਬਲੇ ਤਾਰੀਫ ਹੈ ਹੀ ਹੈ ਜੀ। ਜੀ
2: ਸ਼ੁਕਰੀਆ ਜੀ, ਮਿਹਰਬਾਨੀ, ਇਹੋ ਹੀ ਕਹਿ ਸਕਦੇ ਹਾਂ ਕਿ ਰੱਬ ਇੰਨਾ ਕੁ ਯੋਗਾ ਬਣਾ ਕੇ ਰੱਖੇ ਅਤੇ ਤੁਹਾਡੀਆਂ ਤੋਂ ਵਾਹਵਾਂ ਤੁਹਾਡਾ ਪਿਆਰ ਇੱਥੇ ਰੱਖ ਲਵੇ ਅਤੇ ਚੰਗੀ ਗੱਲ ਹੈ।
1: ਬਹੁਤ ਸ਼ੁਕਰੀਆ ਜੀ। ਸੋ ਨੈਕਸਟ ਕਾਲ ਵੱਲ ਚੱਲਦੇ ਹਾਂ ਜੀ, 7243, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ।
9: ਸਤਿ ਸ਼੍ਰੀ ਅਕਾਲ ਜੀ, ਮੈਂ ਬਲਵਿੰਦਰ ਬੋਲਦਾ, ਮੈਂ ਲੁਧਿਆਣੇ ਬਿਲੋਂਗ ਕਰਦਾ ਜੀ।
1: ਜੀ ਸਰ,
9: ਬਾਜੀ ਮੈਂ ਡੇਲੀ ਖਬਰਾਂ ਸੁਣ ਦਵਾਂ, ਹੈਡਫੋਨ ਲਾ ਕੇ ਵੀ ਸੁਣਦਾ ਵਾਂ, ਇਹਨਾਂ ਦੀ ਕਵਰੇਜ ਬਹੁਤ ਸੋਹਣੀ ਅੱਛੀ ਆ, ਨਿਊਟਰਲ ਹੋ ਗਏ ਰਮੇਸ਼ ਜੀ ਆ, ਮੈਂ ਤੁਹਾਡੀ ਉੱਥੇ ਮੈਡਮ ਬੈਠਦੀ ਆ, ਬਹੁਤ ਸੋਹਣੀ ਨਿਊਜ਼ ਆ, ਮੈਂ ਡੇਲੀ ਸੁਣਦਾ ਬਾਜੀ
1: ਜੀ,
9: ਬੜਾ ਬਹੁਤ ਥੈਂਕ ਯੂ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਮੇਸ਼ ਜੀ, ਅੱਜ ਤਾਂ ਤੁਹਾਡੀ ਪ੍ਰਸ਼ੰਸਾ ਸ਼ੁਰੂ ਹੋ ਗਈ, ਹੁਣ ਚੋਣ ਵਾਲੇ ਪਾਸੇ ਤੋਂ ਇੱਧਰ ਮੁੱਦਾ ਭੱਗ ਗਿਆ।
2: ਚਲੋ ਇਹਨਾਂ ਦੀ ਬਦੌਲਤ ਹੀ ਆ ਜੀ, ਜੇ ਇਹ ਸ਼ਬਦ ਬੋਲ ਦਿੰਦੇ ਆ ਨਾ, ਇਹ ਸ਼ਬਦ ਸਾਡੇ ਲਈ ਜਿਹਨੂੰ ਕਹਿੰਦੇ ਆ ਕਿ ਸਭ ਤੋਂ ਵੱਡੀ ਖੁਰਾਕ ਹੈ, ਤੇ ਸਰੋਤਿਓ ਸੱਚ ਜਾਣਿਓ, ਇਹ ਤੁਹਾਡੇ ਸ਼ਬਦ ਜਿਹੜੇ ਆ ਨਾ, ਜਿਹੜੀ ਤੁਹਾਡੀ ਖੁਰਾਕ ਹੈ, ਇਹੀ ਸੱਚ ਬੁਲਾ ਰਹੀ, ਮੇਰੀ ਤਾਕਤ ਨਹੀਂ ਹੈ, ਇਹ ਕਲਮਾਂ ਕੁਲਮਾਂ ਖਿੰਡ ਪੁੰਡ ਜਾਂਦੀਆਂ ਨੇ, ਇਹ ਕਲਮਾਂ ਕੁਲਮਾਂ ਦਾ ਕੁਛ ਨਹੀਂ ਹੈ, ਇਹ ਤੁਹਾਡਾ ਪਿਆਰ ਸਤਿਕਾਰ ਤੇ ਤੁਹਾਡੀ ਦਿੱਤੀ ਤਾਕਤ ਹੀ ਹੈ ਜਿਹੜੀ ਇੱਕ ਕਲਮ ਨੂੰ ਤਾਕਤ ਪ੍ਰਦਾਨ ਕਰਦੀ ਇੱਕ ਬੋਲਾਂ ਨੂੰ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਵੀ ਇਸ ਸੱਚ ਦੇ ਜਿਹੜਾ ਹਿੱਸੇਦਾਰ ਹੋ
1: ਜੀ। ਬਹੁਤ ਸ਼ੁਕਰੀਆ। ਸੋ ਨੈਕਸਟ ਕਾਲ 3430 ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ। ਜੀ ਸਤਿ ਸ਼੍ਰੀ ਅਕਾਲ ਬਾਈ ਜੀ।
10: ਜੀ
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਦੇਖੋ ਗੱਲ ਇਹ ਆ, ਜਿਵੇਂ ਅਸੀਂ ਨਾ ਯੋਗਰਾਜ ਸੰਧੂ ਦੀ ਗੱਲ ਕਰਕੇ ਯੋਗਰਾਜ ਸਿੰਘ ਹੋਣਾ ਦੀ ਗੱਲ ਕਰਕੇ ਹਟੇ ਹਾਂ ਕਿ ਯੋਗਰਾਜ ਸਿੰਘ ਹੋਣਾ ਤੇ ਇੱਕ ਗਲਤੀ ਹੋ ਗਈ ਕਿਉਂਕਿ ਉਹਨਾਂ ਨੇ ਆਪਣੀ ਛਵੀ ਸਮਾਜ ਚ ਹੋਰ ਢੰਗ ਦੀ ਬਣਾਈ ਤੇ ਬੋਲ ਹੋਰ ਢੰਗ ਦੇ, ਡਾਇਲੋਗ ਹੋਰ ਢੰਗ ਦੇ ਬੋਲ ਬੈਠੇ। ਉਵੇਂ ਨਰਿੰਦਰ ਮੋਦੀ ਤੇ ਇਹ ਗੱਲ ਹੈ, ਨਰਿੰਦਰ ਮੋਦੀ ਲਗਾਤਾਰ 2-3 ਦਿਨ ਤੇ ਲੋਕਾਂ ਨੂੰ ਮਤ ਦਿੰਦੇ ਰਹੇ ਕਿ ਆਪਾਂ ਤੇਲ ਕਿਵੇਂ ਬਚਾਉਣਾ ਆ, ਅਸੀਂ ਕਿਵੇਂ ਵਿਆਹ ਸ਼ਾਦੀਆਂ ਤੇ ਵਿਦੇਸ਼ਾਂ ਚ ਨਹੀਂ ਜਾਣਾ, ਕਿਵੇਂ ਆਪਾਂ ਆਪਣੇ ਦੇਸ਼ ਵਿੱਚ ਹੀ ਜੇ ਕੋਈ ਟੂਰ ਤੇ ਜਾਣਾ ਤੇ ਜਾਣਾ। ਮੈਂ ਜੇ ਸਰੋਤਿਆਂ ਨੇ ਸੁਣਿਆ ਜਿਨ੍ਹਾਂ ਨੇ ਉਹ ਇਸ ਗੱਲ ਦੀ ਗਵਾਹੀ ਦੇਣਗੇ, ਮੈਂ ਕਿਹਾ ਕਿ ਮਤ ਕੋਈ ਮਾੜੀ ਨਹੀਂ ਹੈ, ਜੇ ਉਹਨੂੰ ਕੇਵਲ ਤੇ ਕੇਵਲ ਇੱਕ ਆਪਾਂ ਸਿਆਣੇ ਵਿਅਕਤੀ ਦੀ ਸਲਾਹ ਦੇ ਤੌਰ ਤੇ ਗਿਣਨਾ ਹੋਵੇ ਤੇ ਕੋਈ ਮਾੜੀ ਸਲਾਹ ਨਹੀਂ ਜੋ ਪ੍ਰਧਾਨ ਮੰਤਰੀ ਨੇ ਦਿੱਤੀ ਹੈ, ਪਰੰਤੂ ਉਹ ਦੇਸ਼ ਦਾ ਸ਼ਾਸਕ ਹੈ, ਦੇਸ਼ ਦਾ ਰਾਜਾ ਆ, ਦੇਸ਼ ਦੀ ਸਰਕਾਰ ਦਾ ਕਰਤਾ ਧਰਤ ਹੈ, ਉਹਦੀਆਂ ਦਿੱਤੀਆਂ ਸਲਾਹਾਂ ਨੂੰ ਆਪਾਂ ਸਧਾਰਨ ਨਹੀਂ ਲੈ ਸਕਦੇ, ਉਹ ਬੜੀਆਂ ਗੰਭੀਰ ਹੈ ਔਰ ਵਾਕਿਆ ਗੰਭੀਰ ਹੈ। ਮਹਿੰਗਾਈ ਵਧਣੀ ਸ਼ੁਰੂ ਹੋ ਚੁੱਕੀ ਹੈ, ਸਰੋਤੇ ਪੁੱਛ ਕੇ ਗਏ ਨੇ ਡੀਜ਼ਲ ਤੇ ਪੈਟਰੋਲ ਦੀ ਗੱਲ, ਸਰੋਤਿਓ ਕੀਮਤ ਵਧੀ ਹੈ, ਇਹ ਸੱਚ ਹੈ। ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਤੇ ਪਹਿਲਾਂ ਟਿੱਪਣੀ ਕਰਦਾ, ਦੇਖੋ ਵਿਦੇਸ਼ ਦੌਰੇ ਚ ਕੋਈ ਇਤਰਾਜ਼ ਨਹੀਂ ਪ੍ਰਧਾਨ ਮੰਤਰੀ ਮੋਦੀ ਤੇ ਖਾਸ ਕਰਕੇ ਇਤਰਾਜ਼ ਕਰਨ ਦਾ ਫਾਇਦਾ ਹੀ ਨਹੀਂ, ਉਹ ਤੇ ਸਾਲ ਵਿੱਚੋਂ 5-4-6 ਮਹੀਨੇ ਤੇ ਵਿਦੇਸ਼ ਹੀ ਰਹਿੰਦੇ ਹੈਗੇ ਆ। ਪਰੰਤੂ ਇਸ ਵੇਲੇ ਜਦੋਂ ਲੋਕਾਂ ਨੂੰ ਇਹ ਮਤਾਂ ਦੇਣੀਆਂ, ਜਿਹਨੂੰ ਆਪਾਂ ਕਹੀਏ ਕਿ ਲੋਕਾਂ ਨੂੰ ਮੰਤਰ ਹੋਰ ਪੜਾਉਣਾ ਤੇ ਆਪ ਕੁਛ ਹੋਰ ਕਰਨਾ, ਇਸ ਕਰਕੇ ਉੱਥੇ ਉਹੀ ਗੱਲ ਆ ਗਈ ਯੋਗਰਾਜ ਸਿੰਘ ਵਾਲੀ ਕਿ ਇੱਥੇ ਨੁਕਸ ਆ, ਜਾਂ ਤੇ ਮਤਾਂ ਨਾ ਦਿੰਦੇ ਆ ਕੇ ਦੇ ਲੈਂਦੇ, ਕਿਹੜੀ ਕਹਾਣੀ ਸੀ 4-5 ਦਿਨ ਰੁਕ ਜਾਂਦੇ, ਤੇ ਜਦੋਂ ਜੇ ਮਤਾਂ ਦੇਤੀਆਂ ਸੀ ਕਿਹੜਾ ਏਦਾਂ ਦਾ ਵਪਾਰ ਜਿਹੜਾ ਮੋਦੀ ਦੇ ਦਸਤਖਤ ਉੱਥੇ ਹੀ ਹੋ ਸਕਦੇ ਸੀਗੇ। ਕਿਸੇ ਅਧਿਕਾਰੀ ਨੂੰ ਆਮ ਫਲਾਈਟ ਵਿੱਚ ਬਿਠਾ ਕੇ 4 ਬੰਦਿਆਂ ਨੂੰ ਭੇਜ ਦਿੰਦੇ, 4 ਅਫਸਰਾਂ ਨੂੰ, ਕਿ ਭਾਈ ਆ ਡੀਲ ਕਰਨੀ ਕਰਿਓ, ਇਹ ਭਾਈ ਇਹ ਠੀਕ ਢੰਗ ਨਹੀਂ ਹੈ, ਇਹ ਕੰਡੈਮ ਕਰਨਾ ਪਊਗਾ। ਜਾਂ ਤਾਂ ਤੁਸੀਂ ਮਤਾਂ ਦੂਜਿਆਂ ਨੂੰ ਦਬੋ ਨਾ, ਜਾਂ ਅਸੀਂ ਇਹ ਕਹੀਏ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਿਨਾਂ ਤੇ ਆਹ ਵਪਾਰ ਹੋ ਹੀ ਨਹੀਂ ਸਕਦਾ ਸੀ, ਜੇ ਪ੍ਰਧਾਨ ਮੰਤਰੀ UAE ਨਾ ਜਾਂਦੇ ਜੀ ਉੱਥੇ ਤੇ ਮੰਨਣਾ ਹੀ ਨਹੀਂ ਸੀ, ਉਹਨਾਂ ਨੇ ਸਾਨੂੰ ਤੇਲ ਹੀ ਨਹੀਂ ਦੇਣਾ ਸੀ, ਜਾਂ ਹੁਣ ਨਾਰਵੇ ਪਹੁੰਚੇ ਜੀ ਉੱਥੇ, ਇਸ ਤੋਂ ਬਿਨਾਂ ਤਾਂ ਗੱਲ ਭਾਸ਼ਣ ਹੀ ਕਰਨਾ, ਹੋਰ ਕਰਨਾ ਕੀ ਹੈ, ਵਪਾਰ ਤੇ ਅਫਸਰਾਂ ਅਧਿਕਾਰੀਆਂ ਨੇ ਕਰਨਾ ਹੈਗਾ, ਪ੍ਰਧਾਨ ਮੰਤਰੀ ਨੇ ਵਾਹਵਾਂ ਖੱਟਣੀ ਆ ਨਾ, ਕੇਵਲ ਤੇ ਕੇਵਲ ਵਧੀਆ ਅਜਿਹਾ ਕਮੀਜ਼ ਪਜਾਮਾ ਤੇ ਉੱਪਰ ਦੀ ਪਾ ਕੇ ਨਹਿਰੂ ਕੁੜਤੀ ਆਪਾਂ ਫੋਟੋ ਹੀ ਕਰਾਉਣੀ ਆ, ਹੋਰ ਇਸ ਤੋਂ ਵੱਧ ਤਾਂ ਕਰਨਾ ਕੁਛ ਨਹੀਂ ਹੈ।
1: ਬਿਲਕੁਲ,
2: ਮੈਨੂੰ ਲੱਗਦਾ ਪ੍ਰਧਾਨ ਮੰਤਰੀ ਨੂੰ ਪਰਹੇਜ਼ ਕਰ ਲੈਣਾ ਚਾਹੀਦਾ ਸੀ, ਉਹ ਇਸ ਵਾਰ ਫਸ ਗਏ ਇਸ ਗੱਲੋਂ, ਕਿਹਾ ਕੁਛ ਤੇ ਆਪ ਕੁਛ ਕਰਕੇ। ਦੂਜੀ ਗੱਲ ਸਰੋਤਿਓ, ਡੀਜ਼ਲ ਪੈਟਰੋਲ ਦੀ ਕੋਈ ਕਮੀ ਨਹੀਂ ਹੈ, ਜੋ ਅਸੀਂ ਪੰਪਾਂ ਦੇ ਲਿਹਾਜ਼ ਨਾਲ ਕਹਿ ਸਕਦੇ ਹਾਂ, ਜੋ ਅਸੀਂ ਸਰਕਾਰ ਦੇ ਬਿਆਨਾਂ ਦੇ ਲਿਹਾਜ਼ ਨਾਲ ਕਹਿ ਸਕਦੇ ਹਾਂ, ਬਿਲਕੁਲ ਮਿਲ ਰਿਹਾ। ਇੱਕ ਅੱਧਾ ਦਿਨ ਦਿੱਕਤ ਉਦੋਂ ਆਈ ਸੀ ਜਦੋਂ ਕੀਮਤਾਂ ਵਧਾਉਣੀਆਂ ਸੀ, ਹੁਣ ਉਹਨੂੰ ਵੀ ਸਮਝ ਲਓ ਕੀ ਸ਼ਰਾਰਤ ਹੁੰਦੀ ਹੈ। ਜਦੋਂ ਤੁਸੀਂ ਪੈਟਰੋਲ ਪੰਪ ਦੇ ਡੀਜ਼ਲ ਪੰਪ ਦੇ ਮਾਲਕ ਹੋ, ਤੁਹਾਨੂੰ ਪਤਾ ਲੱਗ ਜਾਂਦਾ ਕਿ ਅੱਜ ਰਾਤ ਕੀਮਤਾਂ ਵਧਣੀਆਂ, 3 ਰੁਪਏ ਕੀਮਤ ਵਧਣੀ ਹੈ, ਤੁਸੀਂ ਵੀ ਫਿਰ ਕਈ ਵਾਰ ਥੋੜੀ ਜਿਹੀ ਸ਼ਰਾਰਤ ਕਰ ਲੈਂਦੇ ਹੋ, ਤੁਸੀਂ ਜਿਹੜਾ ਤੁਹਾਡੇ ਤੋਂ ਸਟੋਕ ਹੈ ਉਹਨੂੰ ਸੇਲ ਨਹੀਂ ਕਰਦੇ ਕਿ ਕਿਉਂ ਨਾ ਆਪਾਂ ਵਧੀ ਕੀਮਤ ਦੇ ਨਾਲ ਹੀ ਕਰੀਏ। ਉਹਦੇ ਵਿੱਚ ਫਿਰ ਮੇਰੇ ਵਰਗੇ ਜਿਹੜੇ ਲੋਕ ਹੈ ਕਈ ਵਾਰ ਹਰਾਸ ਹੋ ਜਾਂਦੇ ਹੈ, ਕੁਝ ਘੰਟੇ ਦੀ ਹਰਾਸਮੈਂਟ ਟਾਵੇਂ ਟਾਵੇਂ ਪੰਪ ਤੇ ਹੋਈ ਹੈ, ਉਵੇਂ ਡੀਜ਼ਲ ਪੈਟਰੋਲ ਦੀ ਕੋਈ ਦਿੱਕਤ ਨਹੀਂ, ਆਮ ਵਾਂਗ ਮਿਲ ਰਿਹਾ
1: ਜੀ। ਬਿਲਕੁਲ, ਜਿੱਥੇ ਬਹੁਤ ਸਾਰੀਆਂ ਕਾਲਸ ਆ ਰਹੀਆਂ ਉਹਨਾਂ ਨੂੰ ਗੱਲਾਂ ਬਾਤਾਂ ਕਰਾਂਗੇ, ਪਰ ਮੈਨੂੰ ਵਾਰ ਵਾਰ ਮੈਸੇਜ ਆ ਰਹੇ, ਕਹਿੰਦੇ ਬਾਈ ਜੀ ਉਹ ਮੈਂ ਇੱਕ ਚੋਣਾਂ ਦੇ ਗੱਲਬਾਤ ਸੁਣਾਈ ਸੀ ਕਿ ਕਿੱਦਾਂ ਆਪਾਂ, ਰਮੇਸ਼ ਜੀ ਪਹਿਲਾਂ ਆਪਾਂ ਨੂੰ ਸਾਰਾ ਕੁਛ ਪਤਾ ਹੁੰਦਾ, ਹੁਣ ਹਰ ਇਨਸਾਨ ਇੰਨਾ ਕੁ ਸਮਝਦਾਰ ਆ ਨਾ, ਉਹਨੂੰ ਪਤਾ ਲੱਗ ਗਿਆ ਕਿ ਜਿਹੜਾ ਵੀ ਲੀਡਰ ਆ ਰਿਹਾ ਉਹਨੇ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਪਹਿਲਾਂ ਸਾਨੂੰ ਭਰਮਾਉਣਾ ਆ, ਵੋਟਾਂ ਲੈਣੀਆਂ, ਅਤੇ ਉਸ ਤੋਂ ਬਾਅਦ ਫਿਰ ਸ਼ੁਭ ਮੰਤਰ ਗਾਇਬ ਹੋ ਜਾਣਾ, ਫਿਰ ਕਿਸੇ ਗੱਲ ਦਾ, ਫਿਰ ਉਹਨਾਂ ਨੇ ਹੁੱਟਰ ਮਾਰ ਕੇ ਸਾਡੇ ਡੰਡੇ ਮਾਰ ਕੇ ਪਾਸੇ ਕਰਕੇ ਵਿੱਚੋਂ ਦੀ ਲੰਘ ਜਾਣਾ। ਸੋ ਮੈਂ ਉਹਨਾਂ 'ਤੇ ਗੱਲ ਸੁਣਾਈ ਕਿ ਸੱਪ ਗਲਾਂ ਗਲ ਸੱਪਾਂ ਦੇ ਬੰਨਾਂਗੇ ਅਸੀਂ ਟੱਲੀਆਂ, ਇਹਨੂੰ ਦੂਜੇ ਤਰੀਕੇ ਨਾਲ ਸੁਣਾ ਦਿੰਦੇ ਹਾਂ ਕਿ ਗਲ ਸੱਪਾਂ ਦੇ ਬੰਨਾਂਗੇ ਅਸੀਂ ਟੱਲੀਆਂ, ਗਰੰਟੀ ਪੂਰੇ 5 ਸਾਲ ਦੀ, ਅਤੇ ਦੇਣ ਡੱਡੂਆਂ ਨੂੰ ਬਗਲੇ ਤਸੱਲੀਆਂ, ਕਰਾਂਗੇ ਰਾਖੀ ਜਾਨ ਮਾਲ ਦੀ, ਕਰਾਂਗੇ ਰਾਖੀ ਜਾਨ ਮਾਲ ਦੀ। ਸੋ ਇਹ ਬਾਈ ਜੀ ਕਹਿੰਦੇ ਕਿ ਦੁਬਾਰਾ ਦੁਬਾਰਾ ਸੁਣਾ ਦਿਓ, ਮੈਂ ਇੱਕ ਹੋਰ ਪੈਰਾ ਸੁਣਾਊਂਗਾ ਕਿਉਂਕਿ ਕਾਲਸ ਬਹੁਤ ਸਾਰੀਆਂ ਆ ਰਹੀਆਂ। ਬਿੱਲਾ ਆਖੇ ਕਾਮਣੀ 'ਚ ਦੁੱਧ ਤਰਾਂਗੇ, ਅਤੇ ਖਰਬੂਜੇ ਨੂੰ ਗਿੱਦੜ ਕਹੇ ਵਾੜ ਕਰਾਂਗੇ, ਬਿੱਲਾ ਆਖੇ ਕਾੜਨੀ 'ਚ ਦੁੱਧ ਤਰਾਂਗੇ, ਖਰਬੂਜਾ ਆਖੇ ਗਿੱਦੜ ਨੂੰ ਕਿ ਵਾੜ ਕਰਾਂਗੇ, ਕਹੇ ਬੱਕਰੀ ਨੂੰ ਸ਼ੇਰ ਚਰੋ ਕੱਲੀਆਂ, ਗਿੱਧ ਮੇਮਣੇ ਸੰਭਾਲਦੀਆਂ, ਗਿੱਧ ਮੇਮਣੇ ਸੰਭਾਲਦੀ ਦਿਨ ਡੱਡੂਆਂ ਨੂੰ ਬਗਲੇ ਤਸੱਲੀਆਂ, ਕਰਾਂਗੇ ਰਾਖੀ ਜਾਨ ਮਾਲ ਦੀ। ਸੋ ਗੱਲਬਾਤ ਇਹ ਹੈ ਕਿ ਸਾਡੇ ਕੋਲ ਆਪਸ਼ਨ ਕੋਈ ਨਹੀਂ ਰਹਿੰਦੀ ਐਨ ਮੌਕੇ 'ਤੇ, ਕਿਉਂਕਿ ਸਾਨੂੰ ਪਤਾ ਹੁੰਦਾ ਕਿ ਕੀ ਹੋਣਾ। ਪਰ ਵੇਖੋ ਆਪਣੇ ਕੋਲ ਰਮੇਸ਼ ਜੀ ਆਪਸ਼ਨ ਹੁੰਦੀ ਵੀ ਕੋਈ ਨਹੀਂ, ਆਪਾਂ ਕਿਸੇ ਨੂੰ ਤਾਂ ਚੁਣਨਾ ਹੁੰਦਾ ਨਾ। ਸੋ ਪਤਾ ਸਭ ਨੂੰ ਆ, ਸਿਆਣੇ ਸਭ ਹੁੰਦੇ ਆ, ਪਰ ਆਪਸ਼ਨ ਕੋਈ ਨਹੀਂ ਹੁੰਦੀ। ਸੋ ਅਗਲੀ ਕਾਲ ਵੱਲ ਚੱਲਦੇ ਹਾਂ। ਸੰਧੂ ਸਾਹਿਬ, ਨਾਜਰ ਸਿੰਘ ਸੰਧੂ ਸਾਹਿਬ ਪਹੁੰਚ ਚੁੱਕੇ ਆ। ਕੀ ਬਾਤ ਆ ਜੀ ਨਾ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
10: ਤੁਹਾਨੂੰ ਤੇ ਰਮੇਸ਼ਪੁਰੀ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
10: ਜੀ ਮੈਂ ਨਾ ਕਵੀ, ਮੇਰੀ ਨਾ ਬਹੁਤ, ਮੈਂ ਅੱਜ ਵੀ ਮੈਂ ਸੁਬਹਾ, ਮੈਨੂੰ ਕੋਈ ਕੰਮ ਨਹੀਂ, ਮੈਂ ਭਾਜੀ ਦੀਆਂ ਨਿਊਜ਼ ਸੁਣਨ ਦੀ ਖਾਤਰ ਹੀ ਸੁਬਹਾ ਉੱਠਿਆ ਨਾ।
1: ਕੀ ਬਾਤ ਹੈ,
10: ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ, ਮੇਰੀ ਵੀ ਇਹਨਾਂ ਦੀ ਉਮਰ ਲੱਗ ਜਾਵੇ, ਕਿਉਂਕਿ ਇਸ ਹਿਸਾਬ ਨਾਲ ਇਹ ਖਬਰਾਂ ਦਿੰਦੇ ਆ ਨਾ, ਧਾੜ ਖੋ ਕੇ ਸੱਚੀ ਗੱਲ ਕਰਦੇ ਆ, ਇਹਨਾਂ ਨੂੰ ਪੂਰੀ ਡੈਪਥ ਤੱਕ ਨੌਲੇਜ ਹੁੰਦੀ ਹੈ ਨਾ, ਕਿਉਂਕਿ ਪੂਰਾ ਪੂਰਾ ਗੱਲ ਦੀ ਇਹਨਾਂ ਨੇ ਆਪਦੇ ਵੱਲੋਂ ਕੋਈ ਨੀ, ਜੋ ਸੱਚੀ ਗੱਲ ਆ ਉਹੀ ਕਰਨੀ ਹੈ ਨਾ। ਮੈਂ ਤਾਂ ਥੈਂਕ ਯੂ ਕਰਨ ਲਈ ਭਾਜੀ ਦਾ ਫੋਨ ਕੀਤਾ, ਕਿਉਂਕਿ ਮੈਂ ਕਈ ਵਾਰੀ ਟਰਾਈ ਕੀਤੀ ਆ, ਫੋਨ ਨਹੀਂ ਲੱਗਦਾ। ਅੱਜ ਪਰਮਾਤਮਾ ਦੀ ਕਿਰਪਾ ਨਾਲ ਫੋਨ ਲੱਗਿਆ, ਪਰਮਾਤਮਾ ਨੂੰ ਚੜ੍ਹਦੀ ਕਲਾ ਰੱਖੇ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਸ਼ੁਕਰੀਆ ਸੰਧੂ ਸਾਹਿਬ, ਤੁਹਾਡੀਆਂ ਵੀ ਜਿਹੜੀਆਂ ਤੁਸੀਂ ਕੌਮ ਨੂੰ ਔਰ ਇੱਥੇ ਸਮਾਜ ਦੇ ਵਿੱਚ ਸੇਵਾਵਾਂ ਦਿੰਦੇ ਹੋ, ਉਹਦਾ ਅਸੀਂ ਵੀ ਬਹੁਤ ਹਮੇਸ਼ਾ ਰਿਣੀ ਰਹਿੰਦੇ ਹਾਂ। ਤੁਸੀਂ ਜਿਹੜੀਆਂ ਦਸਤਾਰਾਂ ਦੀ ਗੁਰੂ ਮਹਾਰਾਜ ਨੇ ਤੁਹਾਡੀ ਡਿਊਟੀ ਲਾਈ ਆ, ਉਹ ਵੀ ਬਹੁਤ ਕਮਾਲ ਆ। ਸੋ ਇਸ ਹਫ਼ਤੇ ਵੀ ਮੈਸੇਜ ਦੇ ਦਿਓ ਕਿੱਥੇ ਤੁਸੀਂ ਡਿਊਟੀ ਭੁਗਤਾ ਰਹੇ ਹੋ ਅਤੇ ਕਿੱਥੇ ਜਾ ਕੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਆਉਣ, ਔਰ ਜਿਹੜੇ ਦਸਤਾਰਾਂ ਦੇ ਸ਼ੌਕੀਨ ਆ, ਦਸਤਾਰਾਂ ਸਿੱਖਣ ਦੇ ਸ਼ੌਕੀਨ ਆ, ਨਾਜਰ ਸਿੰਘ ਸੰਧੂ ਬਾਈ ਬਿਲਕੁਲ ਫ੍ਰੀ ਦੇ ਵਿੱਚ ਦਸਤਾਰਾਂ ਸਿਖਾਉਂਦੇ ਨੇ। ਬਾਈ ਜੀ ਦਿਓ ਥੋੜ੍ਹਾ ਜਿਹਾ ਮੈਸੇਜ।
10: ਹਾਂਜੀ, ਅੱਜ ਦੀ ਕੱਲ ਨੂੰ ਜਿਹੜੀ ਸੰਡੇ ਦੀ ਕਲਾਸ ਆ ਗੁਰਦੁਆਰਾ ਦਸਮੇਹ ਦਰਬਾਰ ਵਿਖੇ 3-5 ਹੋਣੀ ਆ। ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਪੱਗ ਬੰਨਣੀ ਸਿੱਖਣੀ ਆ, ਪਟਿਆਲਾ ਸਾਹੀ ਮੋਰਨੀ ਪਟਿਆਲਾ ਜਤਮਾਲਾ ਸਾਹਿਬ ਸਿੱਖਣਾ, ਫ੍ਰੀ ਕਲਾਸਾਂ ਲੱਗਦੀਆਂ। ਤੇ ਮੇਰਾ ਨੰਬਰ ਹੈਗਾ 6479811000। ਜੇ ਤੁਹਾਡੇ ਕੋਲ ਦਸਤਾਰ ਜਾਂ ਦਵਾਲਾ ਨਹੀਂ ਤਾਂ ਸਿੱਖ ਮੋਟਰਸਾਈਕਲ ਆਪ ਭੰਡਾਰੀ ਵੱਲੋਂ ਤੁਹਾਨੂੰ ਉੱਥੇ ਫ੍ਰੀ ਦਸਤਾਰ ਜਾਂ ਦਵਾਲਾ ਪ੍ਰੋਵਾਈਡ ਕੀਤਾ ਜਾਊਗਾ। ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ।
1: ਥੈਂਕ ਯੂ ਸੋ ਮੱਚ ਰਮੇਸ਼ ਜੀ। ਸੰਧੂ ਸਾਹਿਬ ਤੁਹਾਡੇ ਬਹੁਤ ਵੱਡੇ ਫੈਨ ਨੇ, ਮੈਨੂੰ ਨਗਰ ਕੀਰਤਨ ਦੇ ਵਿੱਚ ਮਿਲੇ, ਇਹ ਮੋਟਰਸਾਈਕਲ ਕਲੱਬ ਕੈਨੇਡਾ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ, ਅਤੇ ਮੈਨੂੰ ਜਦੋਂ ਵੀ ਸਪੈਸ਼ਲ ਮਿਲਦੇ ਆ ਬਸ ਇੱਕੋ ਹੀ ਗੱਲ ਕਹਿੰਦੇ ਕਿ ਰਮੇਸ਼ ਜੀ ਵਰਗਾ ਪੱਤਰਕਾਰ, ਕਹਿੰਦੇ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਵੇਖਿਆ, ਔਰ ਬਹੁਤ ਖੂਬਸੂਰਤ ਤੁਹਾਨੂੰ ਦੁਆ ਦੇ ਕੇ ਗਏ, ਕਹਿੰਦੇ ਕਿ ਮੇਰੀ ਵੀ ਉਮਰ ਤੁਹਾਨੂੰ ਲੱਗਦੀ, ਬਹੁਤ ਮੁਹੱਬਤ ਕਰਦੇ ਤੁਹਾਨੂੰ, ਸੱਚ ਜਾਣਿਓ ਓਨਟਾਰੀਓ ਦੇ ਵਿੱਚ ਤੁਹਾਡੀ ਬਹੁਤ ਵੱਡੀ ਫੈਨ ਫੋਲੋਇੰਗ ਆ, ਤੁਸੀਂ ਮੈਨੂੰ ਲੱਗਦਾ ਇੱਥੇ ਇਲੈਕਸ਼ਨ 'ਚ ਖੜ ਸਕਦੇ ਹੋ।
2: ਸੰਧੂ ਸਾਹਿਬ ਚੇਤਨ, ਮੈਂ ਇਲੈਕਸ਼ਨ ਚ ਖੜ ਗਿਆ ਫਿਰ ਮੈਂ ਵੀ ਉਹਨਾਂ ਵਰਗਾ ਹੋ
1: ਜਾਣਾ,
2: ਇਸ ਕਰਕੇ ਮੈਨੂੰ ਆਪਣੇ ਵਰਗਾ ਰੱਖ ਲਓ,
1: ਆਪਣੇ ਵਰਗਾ ਨਾ।
2: ਬਾਕੀ ਗੱਲ ਬੇਨਤੀ ਇਹ ਹੋਈ ਹੈ ਕਿ ਮੈਂ ਸਰੋਤਿਓ ਜਿਹੜੇ ਸ਼ਬਦ ਤੁਸੀਂ ਬੋਲੇ ਆ ਮੈਂ ਹਾਥੀ ਜੋੜ ਸਕਦਾ, ਇਸ ਤੋਂ ਬਾਅਦ ਮੇਰੇ ਕੋਲ ਕੁਛ ਨਹੀਂ।
1: ਬਿਲਕੁਲ ਜੀ, ਸੋ ਇਹ ਅਸੀਂ ਕਹਿ ਸਕਦੇ ਹਾਂ ਕਿ ਜਿੱਦਾਂ ਇਹ ਹੁਨਰ ਆ ਸਾਨੂੰ ਇਹ ਬਿਲਕੁਲ ਫ੍ਰੀ 'ਚ ਮਿਲਿਆ, ਔਰ ਕਈ ਵਾਰੀ ਮੁਫਤ ਦੇ ਵਿੱਚ ਤੁਸੀਂ ਸਾਨੂੰ ਇੰਨੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੋ, ਕਈ ਵਾਰੀ ਇਹਨਾਂ ਚੀਜ਼ਾਂ ਦੀ ਸਾਨੂੰ ਕਦਰ ਨਹੀਂ ਹੁੰਦੀ। ਮੈਂ ਅੱਗੇ ਵੀ ਇੱਕ ਵਾਰ ਪੜ੍ਹਿਆ ਸੀ ਕਿ ਖੁਦ ਨੂੰ ਵੇਚ ਖਰੀਦੇ ਰਿਸ਼ਤੇ ਐਵੇਂ ਕਦਰ ਗਵਾਈ, ਮੇਰੀ ਵਾਰੀ ਕੋਈ ਨਾ ਖੜਿਆ, ਅਕਲ ਅਖੀਰ 'ਚ ਆਈ ਤੇ ਨਾ ਚਾਵਾਂ ਦਾ ਚਾਹ ਹੁੰਦਾ ਏ, ਨਾ ਕਦਰ ਹੁੰਦੀ ਏ ਰੀਝਾਂ ਦੀ, ਅਕਸਰ ਹੀ ਬੇਕਦਰੀ ਹੁੰਦੀ ਮੁਫਤ 'ਚ ਮਿਲੀਆਂ ਚੀਜ਼ਾਂ ਦੀ। ਕਈ ਵਾਰੀ ਮੁਫਤ ਦੇ ਵਿੱਚ ਸਾਨੂੰ ਬਹੁਤ ਸਾਰੀ ਨੌਲੇਜ ਮਿਲ ਜਾਏ ਨਾ, ਫਿਰ ਵੀ ਉਦੋਂ ਸਾਨੂੰ ਲੱਗਦਾ ਕਿ ਯਾਰ ਅਕਸਰ ਇੱਦਾਂ ਹੀ ਹੁੰਦਾ। ਸੋ 905-673-3337, ਸੋ ਤੁਹਾਡੀ ਜਿਹੜੀ ਨੌਲੇਜ ਆ ਉਹ ਬਹੁਤ ਬਾਕਮਾਲ ਆ, ਸਾਨੂੰ ਤੁਸੀਂ ਪੰਜਾਬ ਦੇ ਨਾਲ ਜੋੜ ਦਿਓ, ਦੇਸ਼ ਦੁਨੀਆ ਦੀ ਖਬਰਾਂ ਨਾਲ ਜੋੜ ਦਿਓ, ਔਰ ਬਿਲਕੁਲ ਸਹੀ ਤੇ ਸਟੀਕ। ਜੀ ਮਲੀ ਸਾਹਿਬ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
11: ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਰੇਡੀਓ ਦਾ ਤੁਹਾਡਾ ਕਾਫੀ ਇੱਦਾਂ ਹੀ ਸੁਣਦਾ, ਕਾਫੀ ਮਤਲਬ ਸਾਲ ਹੀ ਹੋ ਗਏ ਨੇ, ਪਰ ਕਾਲ ਪਹਿਲੀ ਵਾਰ ਕੀਤੀ ਹੈ
1: ਜੀ ਬਾਈ ਜੀ।
11: ਉਹ ਵੀ ਅੱਜ ਬਿਲਕੁਲ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਸਾਡੇ ਆਪਣੇ ਪੱਤਰਕਾਰ ਜੀ ਨੂੰ, ਰਮੇਸ਼ ਜੀ ਨੂੰ, ਬਹੁਤ ਵਧੀਆ ਜੀ। ਇਹਨਾਂ ਵਰਗਾ ਮੈਂ ਮੋਸਟਲੀ ਸਾਰੇ ਰੇਡੀਓ ਸੁਣਦਾ, ਪਰ ਇਹਨਾਂ ਵਰਗਾ ਨੀ ਲੱਭਣਾ ਜੀ।
1: ਕਿਆ ਬਾਤ ਹੈ ਜੀ।
11: ਤੇ ਬਾਕੀ ਪ੍ਰਧਾਨ ਮੰਤਰੀ ਸਾਹਿਬ ਦੀ ਮੈਂ ਮੇਰੀ ਇਹਨਾਂ ਨੂੰ ਮੂਹਰੀ ਗੱਲ ਕਰ ਲਈ, ਉਹਨਾਂ ਨੂੰ ਤੇ ਫੋਟੋਆਂ ਖਿਚਾਣੀਆਂ ਜਿੱਥੇ ਭਾਵੇਂ ਮੈਨੂੰ ਲੱਗਦਾ ਘਰੇ ਵੀ ਪੱਕੇ ਫੋਟੋਗ੍ਰਾਫਰ ਰੱਖ ਲੈਣੇ, ਰੋਜ਼ ਖਿੱਚ ਕੇ ਇੱਕ ਪਾਈ ਜਾਣ, ਕੀ ਲੋੜ ਪਈ ਹੈ ਭਾਜੀ।
1: ਕਿਆ ਬਾਤ ਹੈ, ਬਹੁਤ ਸ਼ੁਕਰੀਆ ਮਲੀ ਸਾਹਿਬ, ਥੈਂਕ ਯੂ ਸੋ ਮਚ।
11: ਓਕੇ ਜੀ
1: ਜੀ ਜੀ ਰਮੇਸ਼ ਜੀ,
2: ਚਲੋ ਮੈਂ ਕੁਛ ਨੀ ਕਹਿ ਸਕਦਾ ਜੀ। ਮੈਂ ਪਹਿਲਾਂ ਹੀ ਕਿਹਾ ਕਿ ਮੈਂ ਹੱਥ ਜੋੜ ਸਕਦਾ ਇੰਨੀ ਜਿਹੜਾ ਤੁਸੀਂ ਸਰੋਤਿਓ ਪਿਆਰ ਦਿੰਦੇ ਹੋ, ਇਹ ਪਿਆਰ ਪਰਮਾਤਮਾ ਕਿਸੇ ਕਿਸੇ ਦੀ ਝੋਲੀ ਪਾਉਂਦਾ, ਤੇ ਮੈਂ ਤੇ ਇਸ ਪਲੇਟਫਾਰਮ ਦਾ ਸਿੱਧਵਾਨ ਸਾਹਿਬ ਦਾ ਵੀ ਬੜਾ ਜਿਹੜਾ ਧੰਨਵਾਦੀ ਹੈ ਜਿਹਨਾਂ ਨੇ ਇਹ ਪਲੇਟਫਾਰਮ ਸੰਧੂ ਸਾਹਿਬ ਸਾਨੂੰ ਬਣਾ ਕੇ ਤਿਆਰ ਕਰਕੇ ਦਿੱਤਾ ਹੋਇਆ
1: ਜੀ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ। ਨੈਕਸਟ ਕਾਲ, ਗੁਰਨਾਮ ਸਿੱਧੂ ਸਾਹਿਬ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ।
12: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਜੀ।
12: ਰੇਡੀਓ ਤਾਂ ਹੋਰ ਵੀ ਅਸੀਂ ਸੁਣਦੇ ਆ, ਉਦਾਂ ਵੈਨਕੂਵਰ ਤੋਂ ਬੋਲਦਾ
1: ਜੀ ਭਾਜੀ।
12: 3:30 ਦੀ ਵੇਟ ਕਰੀਦੀ ਆ ਭਾਜੀ ਇਹਨਾਂ ਦੇ।
13: ਗੱਲਾਂ ਬਾਤਾਂ ਸੁਣਦੇ।
1: ਤੁਸੀਂ ਵੈਨਕੂਵਰ ਤੋਂ ਸੁਣਦੇ ਹੋ?
13: ਹਾਂ ਜੀ, ਵੈਨਕੂਵਰ
1: ਤੋਂ। ਕੀ ਬਾਤ ਹੈ ਜੀ,
13: ਬਹੁਤ ਵਧੀਆ ਜਾਨੀ ਗੱਲ ਸਮਝਾ ਦਿੰਦੇ ਆ, ਕਰਦੇ ਵੀ ਸੱਚੀ ਆ।
1: ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਔਰ ਵੈਨਕੂਵਰ ਤਾਂ ਪਹਿਲਾਂ ਸਾਡੇ ਨਾਲੋਂ 2 ਘੰਟੇ ਅੱਗੇ, ਇਸ ਦਾ ਮਤਲਬ ਸਾਨੂੰ 2-3 ਘੰਟੇ ਪਹਿਲਾਂ ਉੱਠਣਾ ਪੈਂਦਾ।
13: 3 ਘੰਟੇ ਨਹੀਂ, ਐਵੇਂ ਰਾਤ ਨੂੰ ਕਾਲ ਕਰਦੇ ਆ ਜੀ।
1: ਜੀ ਉਹ ਕਿਆ ਬਾਤ ਆ,
13: ਸਾਰੀ ਸਾਰੀ ਰਾਤ ਸੁਣੀਦਾ ਜੀ ਰੇੜੀ ਵਰ ਦਾ।
1: ਕਿਆ ਬਾਤ ਹੈ, ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਦੇਖੋ ਰਮੇਸ਼ ਜੀ, ਕਮਾਲ ਆ, ਹੁਣ ਵਾਕਈ ਹੁਣ ਤਾਂ ਮੈਂ ਵੀ, ਮੈਨੂੰ ਵੀ ਸ਼ਬਦ ਨਹੀਂ ਰਹਿ ਗਏ ਕਿ ਲੋਕੀ, ਮੈਨੂੰ ਇਹ ਲੱਗਦਾ ਕਿ 5 ਵਜੇ ਉੱਠ ਕੇ ਆਉਣਾ ਥੋੜ੍ਹਾ ਜਿਹਾ, ਕਈ ਵਾਰੀ ਲੱਗਦਾ ਕਿ ਸਰੀਰ ਨੂੰ ਪਰੇਸ਼ਾਨੀ ਆ, ਅਤੇ 3:30 ਵਜੇ ਉੱਠ ਕੇ ਜਿਹੜੇ ਤੁਹਾਨੂੰ ਸੁਣ ਰਹੇ ਆ, ਉਹ ਤਾਂ ਭਾਈ ਸਲੂਟ ਬਣਦਾ ਤੁਹਾਨੂੰ ਜੀ।
2: ਮੇਰਾ ਸੰਧੂ ਸਾਹਿਬ, ਮੈਂ ਇੱਕ ਜਾਣਕਾਰੀ ਵੀ ਨਾਲ ਜੋੜ ਦਿੰਦਾ, ਧੰਨਵਾਦ ਜਿਹੜੇ ਇਸ ਢੰਗ ਦੇ ਨਾਲ ਸੁਣਦੇ ਆ, ਇੰਨਾ ਪਿਆਰ ਦਿੰਦੇ ਆ। ਸੰਧੂ ਸਾਹਿਬ, ਮੈਂ ਜਿਸ ਵੈਨਕੂਵਰ ਦਾ ਜ਼ਿਕਰ ਕੀਤਾ ਜਾ ਰਿਹਾ, ਸਰੋਤਿਓ, ਮੈਂ ਉਸ ਤੇ ਵੀ ਇੱਕ ਪਲੇਟਫਾਰਮ ਦੇ ਉੱਪਰ, ਸਮਝ ਲਓ ਕਿ ਹੁਣ ਤੋਂ ਕਰੀਬ 4.5 ਘੰਟੇ ਦੇ ਵਕਫੇ ਬਾਅਦ, ਹਫ਼ਤੇ ਦੇ 5 ਦਿਨ ਮੈਂ ਸ਼ਨੀ ਐਤਵਾਰ ਉੱਥੇ ਨਹੀਂ ਹੁੰਦਾ, ਹਫ਼ਤੇ ਦੇ 5 ਦਿਨ ਮੈਂ ਉੱਥੇ ਹੁੰਦਾ। ਦੇਸ਼ ਪੰਜਾਬ ਰੇਡੀਓ ਪਲੇਟਫਾਰਮ ਹੈ, ਮੈਂ ਦੇਸ਼ ਪੰਜਾਬ ਤੇ ਵੀ ਇਹੋ ਜਿਹੇ ਮਸਲਿਆਂ ਦੀ ਸਾਂਝ।
1: ਸੋ ਬਾਈ ਜੀ, ਜੇ ਤੁਸੀਂ ਸੁਣ ਰਹੇ ਸੀ ਤੇ ਤੁਹਾਡੇ ਵਾਸਤੇ ਇਹ ਬਹੁਤ ਵਧੀਆ ਨਿਊਜ਼ ਆ, ਹੁਣ ਤੁਹਾਨੂੰ ਦਿਨੇ ਜਾਗਣ ਦੀ ਲੋੜ ਨਹੀਂ ਆ 3:30 ਵਜੇ। ਟਾਈਮਿੰਗ ਕੀ ਹੈ ਇੱਕ ਵਾਰ ਫੇਰ ਰਮੇਸ਼ ਜੀ ਤੁਸੀਂ ਦੱਸ ਦਿਓ। ਹੁਸ਼ਿਆਰਪੁਰੀ ਜੀ, ਦੇਸ਼ ਪੰਜਾਬ ਰੇਡੀਓ ਤੇ, ਰਾਈਟ ਜੀ?
2: ਬਿਲਕੁਲ ਠੀਕ ਜੀ।
1: ਕਿਆ ਬਾਤ ਹੈ ਜੀ, ਸੋ ਬਿਲਕੁਲ, ਸੋ ਵੈਨਕੂਵਰ ਵਾਲਿਓ ਫਿਰ ਪਿਆ ਕਰੋ ਤੁਸੀਂ ਸਾਂਝਾ ਉੱਥੇ ਵੀ ਰਮੇਸ਼ ਜੀ ਹੋਣਾ ਨਾਲ। ਸੋ ਸਮਾਂ ਆਲਮੋਸਟ ਹੋ ਚੁੱਕਿਆ, ਕਾਲਾਂ ਬਹੁਤ ਸਾਰੀਆਂ ਆ, ਇੱਕ ਸ਼ੋਰਟ ਸ਼ੋਰਟ ਜਿਹੀਆਂ ਕਾਲਾਂ ਲੈ ਲਈਏ, ਸ਼ੋਰਟ ਸ਼ੋਰਟ ਜਿਹੀਆਂ ਗੱਲਾਂ ਰੱਖਿਓ ਬਸ, 1792 ਆਪਣੇ ਕੋਲ ਸਮਾਂ ਬਹੁਤ ਘੱਟ ਆ ਜੀ।
14: ਸਤਿ ਸ਼੍ਰੀ ਅਕਾਲ ਜੀ, ਅਸੀਂ ਨਾ ਸਵੇਰ ਤੋਂ ਹੀ 6:15 ਵਜੇ ਆਪਣੇ ਆਪ ਹੀ ਜਾਗ ਆ ਜਾਂਦੀ ਆ, ਤਾਂ ਕਿ ਰਮੇਸ਼ ਜੀ ਦਾ ਪ੍ਰੋਗਰਾਮ ਮਿਸ ਨਾ ਹੋ ਜਾਏ।
1: ਕਿਆ ਬਾਤ ਹੈ ਜੀ,
14: ਇਹਨਾਂ ਦਾ ਬਹੁਤ ਧੰਨਵਾਦ ਜੀ,
1: ਬਹੁਤ ਵਧੀਆ ਖਬਰ ਦਿੰਦੇ ਆ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਸੋ 905-673-3337, ਹੁਣ ਇੰਨੀਆਂ ਕਾਲਾਂ ਲੈ ਨਹੀਂ ਪਾਉਣੀਆਂ ਆਪਾਂ, ਅਤੇ ਇੱਥੇ ਸਾਨੂੰ ਦਿਓ ਮਾਫ਼ੀ, ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਪਿਆਰ ਰਮੇਸ਼ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਤੁਹਾਡੇ ਸਾਡੇ ਸਾਥ ਦੇ ਲਈ। ਫਿਰ ਮਿਲਦੇ ਹਾਂ ਆਪਾਂ ਅਗਲੇ ਹਫ਼ਤੇ, ਫਿਰ ਖੂਬਸੂਰਤ ਗੱਲਾਂ, ਖੂਬਸੂਰਤ ਦਿਨ ਅਤੇ ਖੂਬਸੂਰਤ ਖਬਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
2: ਮਿਹਰਬਾਨੀ ਜੀ,
1: ਬਹੁਤ ਸ਼ੁਕਰੀਆ। ਸੋ ਇਹ ਸਨ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਜੀ, ਔਰ ਖਬਰਾਂ ਦੇ ਨਾਲ ਸਾਂਝ ਪਾਈ। ਸੋ ਅੱਜ ਦਾ ਪ੍ਰੋਗਰਾਮ ਬਹੁਤ ਉਮਦਾ ਸੀ, ਬਹੁਤ ਚੜ੍ਹਦੀ ਕਲਾ ਵਾਲਾ ਸੀਗਾ, ਬਹੁਤ ਖੂਬਸੂਰਤ ਗੱਲਾਂ ਬਾਤਾਂ, ਅਤੇ ਬਹੁਤ ਪਿਆਰ ਨਾਲ ਤੁਸੀਂ ਅੱਜ ਪ੍ਰੋਗਰਾਮ ਨੂੰ ਇੰਜੋਏ ਕੀਤਾ। ਸੋ ਫਿਰ ਮਿਲਦੇ ਹਾਂ ਜੀ, ਇੱਕ ਨਵੇਂ ਦਿਨ, ਨਵੀਂ ਸਵੇਰ, ਨਵੀਂ ਸ਼ਾਮ ਦੇ ਵਿੱਚ। ਮੈਨੂੰ ਇੱਥੇ ਦਿਓ ਇਜਾਜ਼ਤ, ਮੈਂ ਥੋੜ੍ਹਾ ਆਪਣਾ ਪ੍ਰਭ ਸੰਧੂ, ਅਤੇ ਗੱਲਾਂ ਬਾਤਾਂ ਕਰਦੇ ਰਹਾਂਗੇ, ਅਤੇ ਫਿਰ ਮਿਲਦੇ ਹਾਂ ਜੀ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਬਾਕੀ ਇਹੀ ਆ ਕਿ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਲੌਂਗ ਵੀਕਐਂਡ ਨੂੰ ਇੰਜੋਏ ਕਰੋ। ਸੋ ਛੁੱਟੀਆਂ ਆ ਗਈ ਅੱਗੇ, ਸੋ ਇੰਜੋਏ,

ਔਰ ਨਾਲ ਦੀ ਨਾਲ ਇੱਕ ਮੈਸੇਜ ਤੁਹਾਨੂੰ ਦੇ ਦਈਏ, ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਜ਼ਰੂਰ ਸਾਨੂੰ ਉੱਥੇ ਫੋਲੋ ਕਰੋ, ਉੱਥੇ ਬਹੁਤ ਸਾਰੀਆਂ ਅਪਡੇਟਸ ਤੁਹਾਨੂੰ ਅਪਕਮਿੰਗ ਸ਼ੋਜ਼ ਦੀਆਂ ਡਿਟੇਲਸ ਤੁਹਾਨੂੰ ਦਿੰਦੇ ਰਹਾਂਗੇ। ਔਰ ਨਾਲ ਦੀ ਨਾਲ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ 6 to 8 ਵਾਲੇ ਸੈਗਮੈਂਟ ਦੇ ਵਿੱਚ ਜਾਂ ਸ਼ਾਮ ਨੂੰ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ, ਤਾਂ ਤੁਸੀਂ ਮੈਨੂੰ ਰਾਬਤਾ ਕਰ ਸਕਦੇ ਹੋ 4378700001 'ਤੇ, 437-870-1 'ਤੇ।

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699-TAWAKitchen.ca।
3: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਲੇਕ ਰੋਡ ਕੈਲਡਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000। 6474481000 ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
4: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ, ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ, ਇਹਨਾਂ ਦੀ ਸਰਵਿਸ ਐਕਸੀਲੈਂਟ ਹੈ। ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
2: 50 Sunnyvale Gate, Brampton, Mountnesh and Bovet, the intersection, ya visit karo www.tawakitchen.ca। 905-790-1699-TAWAKitchen.ca।
5: 6'2" लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
6: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
7: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 9054512600, 905-452-2600।
8: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਰਾਹੁਲ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-300-9941।
9: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
10: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਗੇਟਸ ਵੀ ਪਾਓ।
9: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ,
10: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
9: 905-671-2000-9056712000।
10: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
11: ਯਾਦ ਹੈ ਮੈਨੂੰ
12: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ।
13: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ, ਸੱਚੀ ਕਵਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699-TAWAKitchen.ca।
11: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ, ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
8: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ। ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8408-0401।
14: कि तुसी भी इन्वेस्टमेंट दे इस दौर च प्रॉपर्टी च इन्वेस्ट करना चाहते हो, कि तुसी भी प्रॉफिटेबल आउटकम ले प्रॉपर्टी लब रहे हो,
15: फिर फेयर डी रियल्टी रिप्रेजेंट्स आउटस्टैंडिंग फार्म हाउस, 28 एकड़ लैंड विद टू रोड फ्रंटेजेस, डबल कार गराज, ग्रीन हाउस एंड वर्कशॉप, यही नहीं 407-418 हाईवे तो सिर्फ 1 किलोमीटर की दूरी ते। फॉर बेस्ट इन्वेस्टमेंट्स कॉल द बेस्ट टीम, फेयर डी रियल्टी ब्रोकर ऑफ रैकेट हरदीप पंदेर एंड 905-671-2000।
5: 6'2" लंबे दारा सिंह जी ने अपने जीवन काल में करीब 500 मैच खेले, उसमें से एक भी मैच नहीं हारे।
6: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट,
7: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 905-451-2600, 905-451-2600।
4: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
8: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
4: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
8: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ 1 ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡੋਲਰ ਦੀ, 905-458-1331, 31 ਸਟੇਪਲ ਬੁਸ਼ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ, ਫਰੈਸ਼ ਗਰੋਸਰੀ ਡਿਪੂ, 905-458-1300।
16: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95-922-00200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
13: ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
4: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
13: ਤਾਂ ਟਿਫਨ ਲਵਾ ਲਾ,
4: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ?
13: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
17: ਤਵਾ ਕਿਚਨ, ਬਿਲਕੁਲ ਘਰ ਵਰਗਾ ਸਵਾਦ, ਕਸਟਮਾਈਜ਼ਡ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
2: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, TAWA
18: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
17: 905-908-2499-905-908-9499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
19: ਹਾਂ ਵੀ ਰਣਵੀਰ, ਕਿੱਦਾਂ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
20: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
19: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
21: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ
22: ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
19: ਅੱਛਾ ਜੀ,
23: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।
24: पापा पापा, सुनते क्यों नहीं, चॉकलेट लेनी है।
25: अजी सुनते हो, कहाँ गुम हो?
26: अरे महेश, अभी तक ऑफिस नहीं आए, पता नहीं मीटिंग थी। हेलो हेलो हेलो,
27: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10, मंडे टू फ्राइडे एंड सैटरडे 11 to 1, रेडियो आवाज।

ਮੈਂ ਕਹਿੰਦੀਆਂ ਤਾਂ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਦੇ ਰਮਤਾਂ ਬਖਸ਼ੇ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

ਤੁਸੀਂ ਸਭ ਸਾਡੇ ਨਾਲ ਸੀ, ਚਲੋ AM 530 ਡਾਲ ਦਿਓ ਅਤੇ ਔਰ ਅਸੀਂ AM 530 ਤੋਂ ਤੁਹਾਡੇ ਲਈ ਸ਼ੋਅ ਲੈ ਕੇ ਆਉਂਦੇ ਹਾਂ ਹਰ ਸਵੇਰ, ਮੰਡੇ ਟੂ ਫਰਾਈਡੇ 9 ਤੋਂ 10, ਸੈਟਰਡੇ 10 ਤੋਂ ਲੈ ਕੇ 1 ਵਜੇ ਤੱਕ। ਉਮੀਦ ਕਰਦੇ ਹਾਂ ਕਿ ਅੱਜ ਦਾ ਦਿਨ ਵੀ ਬਹੁਤ ਵਧੀਆ ਰਹੇਗਾ ਔਰ ਤੁਸੀਂ ਆਪਣੇ ਸਟਰੋਂਗ ਫੈਸਲੇ ਲੈ ਸਕੋਗੇ। ਕੁਛ ਸਹੀ ਨਹੀਂ ਚੱਲ ਰਿਹਾ, ਟੇਕ ਐਕਸ਼ਨ, ਫੈਸਲਾ ਲਓ, ਡਨ ਕਰ ਦਿਓ। ਸੋ ਤੁਸੀਂ ਆਪਣੇ ਉੱਪਰ ਉਹਨਾਂ ਚੀਜ਼ਾਂ 'ਤੇ ਅਸਰ ਨਹੀਂ ਪਾ ਸਕਦੇ। ਸੇਮ ਐਜ਼ ਇਕੋਨਮੀ, ਇਕੋਨਮੀ 'ਚ ਕੁਛ ਸਹੀ ਨਹੀਂ ਚੱਲ ਰਿਹਾ, ਤੁਹਾਡਾ ਕੰਪੈਟੀਟਿਵ ਨਹੀਂ ਹੈਗਾ ਤੁਹਾਡੇ, ਔਰ ਤੁਸੀਂ ਸੋਚੋ ਕਿ ਮੈਂ ਹੁਣ ਕੀ ਕਰਾਂ। ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰੋਗੇ, ਕਿਸੇ 'ਤੇ ਵੀ ਕੋਈ ਵੀ ਜਿਹੜੇ ਇੱਥੇ ਇਸ ਸਮੇਂ ਡਰਾਈਵ ਕਰ ਰਹੇ ਨੇ, ਮੈਨੂੰ ਸੁਣ ਰਹੇ ਨੇ, ਤੁਹਾਡੇ 'ਤੇ ਕਿਸੇ 'ਤੇ ਪੈਸਾ ਚੜਿਆ ਹੋਇਆ, ਤੁਹਾਡੀ ਇਨਕਮ ਘੱਟ ਹੈ ਅਤੇ ਤੁਸੀਂ ਕਰਜ਼ੇ ਨੂੰ ਪੇ ਆਊਟ ਨਹੀਂ ਕਰ ਪਾ ਰਹੇ, ਐਜੂਕੇਸ਼ਨਲ ਵੇ ਦੇ ਵਿੱਚ ਮੈਂ ਸਾਰਿਆਂ ਨੂੰ ਸਮਝਾਉਂਦਾ ਹੁੰਦਾ, ਇੱਕ ਲੋਨ ਨੂੰ ਲਾਉਣ ਲਈ ਦੂਜਾ ਲੋਨ ਲੱਭ ਰਹੇ ਹੁੰਦੇ ਨੇ ਲੋਕ, ਕਿੱਥੋਂ ਮਿਲੂਗਾ, ਫਿਰ ਤੀਸਰਾ ਕੋਈ ਗਲਤ ਕੰਮ ਲੱਭ ਰਹੇ ਹੁੰਦੇ ਨੇ ਕਿ ਐਂ ਤਾਂ ਹੋ ਗਿਆ ਹੁਣ ਐਂ ਕਰ ਦਈਏ। ਅੱਜ ਮੈਂ ਅਮਰੀਕਾ ਦੇ ਵਿੱਚ ਇੱਕ ਕੇਸ ਸਟੱਡੀ ਦੇ ਉੱਤੇ ਇੱਕ ਗੋਰੇ ਨੂੰ ਯੂਟਿਊਬ ਦੇ ਉੱਤੇ ਵੀਡੀਓ ਬਣਾ ਕੇ ਪਾਉਂਦੇ ਸੁਣਿਆ, ਫੇਸਬੁੱਕ 'ਤੇ ਪਾਈ ਉਹਨੇ। ਅਮੈਰੀਕਾ ਦੇ ਵਿੱਚ ਇੱਕ ਫੈਸਲਾ ਆਇਆ ਕੋਰਟ ਦਾ, ਜਿਹਦੇ ਵਿੱਚ ਕਿਹਾ ਗਿਆ ਕਿ ਜਿਹੜੀ ਟਰੱਕਿੰਗ ਕੰਪਨੀਆਂ ਡਿਫਾਲਟਰਸ ਨੇ, ਉਹਨਾਂ ਦੇ ਐਕਸੀਡੈਂਟ ਕੇਸ ਨੇ, ਸੇਫਟੀ ਦੇ ਵਿੱਚ ਕੰਪਰੋਮਾਈਜ਼ ਹੋਏ ਹੋਏ ਨੇ, ਪੁੱਠੇ ਸਿੱਧੇ ਕਾਗਜ਼ ਜਾਂ ਡਰਾਈਵਰ ਚੜ੍ਹਾ ਕੇ ਉਹਨਾਂ ਨੇ ਕੰਮ ਕੀਤੇ ਹੋਏ ਨੇ, ਡਰਾਈਵਰ ਦੇ ਕਾਗਜ਼ ਨਹੀਂ, ਡਰਾਈਵਰ ਚੜ੍ਹਾਇਆ ਹੋਇਆ ਸੀ ਟਰੱਕ 'ਤੇ, ਉਹਨਾਂ ਟਰੱਕਿੰਗ ਕੰਪਨੀਆਂ ਨੂੰ ਆਫ ਦੀ ਰੋਡ ਕਰ ਦਿਉ, ਬ੍ਰੋਕਰ ਵੇ ਜਿਹੜਾ ਹੈਗਾ ਉਹਨਾਂ ਨੂੰ ਲੋਡ ਨਹੀਂ ਦਊਗਾ। ਅਤੇ ਉਹਦੇ ਕਾਰਨ ਬਹੁਤ ਸਾਰੇ ਟਰੱਕ ਸੜਕਾਂ 'ਤੇ ਖੜ੍ਹੇ ਨੇ। ਉਸਨੇ ਇੱਕ ਵੀਡੀਓ ਦਿਖਾਈ ਜਿਹਦੇ 'ਚ ਰਬੜ ਦੀਆਂ ਚੱਪਲਾਂ ਪਾ ਕੇ ਕੰਮ ਦੇ ਉੱਤੇ ਗਿਆ ਹੋਇਆ ਇੱਕ ਬੰਦਾ ਸਾਡੀ ਕਮਿਊਨਿਟੀ ਦਾ, ਉਹਦੀ ਵੀਡੀਓ ਬਣਾ ਰਿਹਾ, ਫਲਿੱਪ ਫਲੋਪ ਜਿਵੇਂ ਸਾਡਾ ਨਾਂ ਪਿਆ ਹੋਇਆ ਆਲਰੇਡੀ ਰਬੜ ਦੀਆਂ ਚੱਪਲਾਂ ਵਾਲੇ, ਅਤੇ ਉਹ ਦਿਖਾ ਰਿਹਾ, ਆਈ ਐਮ ਸੋ ਸੋਰੀ, ਇਹ ਜਿਹੜੀ ਸਾਰੀ ਇੱਜ਼ਤ ਆ ਨਾ ਮਿੱਟੀ 'ਚ ਮਿਲਿਆ ਮੇਲ ਹੋ ਗਈ ਆ, 30 ਸਾਲ ਦੀ 40 ਸਾਲ ਦੀ, ਟਰੱਕਿੰਗ 'ਚ ਬੜੀ ਰਿਸਪੈਕਟ ਨਾਲ ਪੰਜਾਬੀਆਂ ਨੂੰ ਬੁਲਾਇਆ ਜਾਂਦਾ ਸੀ। ਅਤੇ ਕੁਛ ਮੈਂ ਪੋਰਟਲਸ ਦੇਖਦਾ ਹੁੰਦਾ ਜਿੱਥੇ ਲੋਕ ਲਿਖ ਦਿੰਦੇ ਇੰਡੀਅਨਸ, ਉੱਥੇ ਲਿਖਿਆ ਕਿ ਇੰਡੀਅਨ ਔਰਿਜਨ ਦਾ ਇੱਕ ਬੰਦਾ ਜਿਹੜਾ ਹੈਗਾ, ਔਰਿਜਨ ਦਾ ਜਿਹੜਾ ਇੱਕ ਬੰਦਾ, ਸੋਰੀ, ਉਹ ਔਰਿਜਨ ਦਾ ਬੰਦਾ ਜਿਹੜਾ ਹੈਗਾ ਉਹਨੇ ਆਹ ਕ੍ਰਾਈਮ ਕੀਤਾ, ਤਾਂ ਥੱਲੇ ਨਕਲੀ ਆਈਡੀਆਂ 'ਤੇ ਲੰਬੇ ਲੰਬੇ ਦਾੜੇ ਛੱਡ ਕੇ ਲੋਕਾਂ ਦੀਆਂ ਆਈਡੀਆਂ ਬਣਾਈਆਂ ਹੋਈਆਂ, ਜਿਸ 'ਚ ਲੰਬੇ ਦਾੜੇ ਛੱਡੇ ਹੁੰਦੇ ਨੇ, 3-4 ਖਾਲਸੇ ਦੀਆਂ ਵੀਡੀਓ ਪਾਈਆਂ ਹੁੰਦੀਆਂ ਨੇ, ਗੱਤਕਾ ਖੇਡਦੇ ਦੀਆਂ, ਅਤੇ ਉੱਥੇ ਲਿਖਿਆ ਜਾਂਦਾ ਪੋਸਟ ਉੱਤੇ, ਇੰਡੀਅਨ ਨਹੀਂ ਸਿੱਖ, ਜਿਹੜੇ ਕੰਡੇ ਤੁਸੀਂ ਵਿਛਾਏ ਨੇ ਉਹ ਚੁਗਣੇ ਵੀ ਸਾਰਿਆਂ ਨੂੰ ਪੈਣਗੇ ਹੁਣ। ਅਤੇ ਉਹ ਗੋਰੇ ਦੇ ਉੱਤੇ ਲਿਖਦੇ ਨੇ ਕਿ ਇੰਡੀਅਨਸ ਇੱਦਾਂ ਦੇ ਨੇ, ਅਤੇ ਹੁਣ ਕਹਿੰਦੇ ਸਿੱਖ ਲਿਖੋ ਤੁਸੀਂ, ਇੰਡੀਅਨ ਨਾ ਲਿਖੋ, ਕਿਉਂ ਬਈ? ਸ਼ੁਰੂਆਤ ਵੀ ਤਾਂ ਉੱਥੇ ਹੀ ਹੋਈ ਸੀ ਨਾ ਕਿ ਕਿਸ ਤਰ੍ਹਾਂ ਬਦਨਾਮ ਕੀਤਾ ਜਾਵੇ ਕਮਿਊਨਿਟੀ ਨੂੰ। ਹੋ ਗਿਆ, ਚਲੋ, ਮੈਂ ਪੱਖਪਾਤ, ਜਾਤ ਪਾਤ, ਧਰਮ, ਇਹਨਾਂ ਸਭ ਚੀਜ਼ਾਂ ਤੋਂ ਉੱਤੇ ਉੱਠ ਕੇ ਬੋਲ ਰਿਹਾ ਹੈਗਾ, ਜਿੱਥੇ ਇਨਸਾਨੀਅਤ ਦੀ ਵੈਲਿਊ ਦੀ ਗੱਲ ਕਰ ਰਿਹਾ, ਇਨਸਾਨੀਅਤ ਜਿਹਨੂੰ ਅਸੀਂ ਹਿਊਮਨ ਰਾਈਟਸ ਅੰਗਰੇਜ਼ੀ ਦੇ ਵਿੱਚ ਕਹਿੰਦੇ ਹਾਂ, ਜਿਹੜੇ ਸਾਨੂੰ ਸਾਡੇ ਪਤਾ ਨੇ, ਲੋਕਾਂ ਦੇ ਸਾਨੂੰ ਪਤਾ ਨਹੀਂ ਕਿ ਹੁੰਦੇ ਨੇ, ਸਾਨੂੰ ਸਾਡੇ ਰਾਈਟਸ ਪਤਾ ਨੇ, ਸਾਨੂੰ ਸਾਡੀ ਡਿਊਟੀਜ਼ ਨਹੀਂ ਪਤਾ। ਇਹੀ ਫੇਲੀਅਰ ਦਾ ਕਾਰਨ ਹੈ ਕੈਨੇਡਾ ਅੱਜ ਪਛੜ ਰਿਹਾ, ਆਪਣੇ ਅਧਿਕਾਰ ਖੇਤਰਾਂ ਦੀ ਦੁਰਵਰਤੋਂ ਕਰਨ ਵਾਲੇ ਲੋਕਾਂ ਨੂੰ ਰੋਕ ਨਹੀਂ ਪਾ ਰਿਹਾ, ਅਤੇ ਅਮੈਰੀਕਾ ਨੇ ਇਹ ਸ਼ੁਰੂ ਕੀਤਾ। ਅਤੇ ਉੱਥੇ ਹੁਣ ਇਹ ਡਰਾਈਵਰ ਖੜ੍ਹਾ ਅਤੇ ਉਹ ਕਹਿੰਦਾ ਬੈਲਜੀਤ ਇਜ਼ ਸਟੈਂਡਿੰਗ ਹੇਅਰ, ਐਮਨ ਇਜ਼ ਵਿਦ ਹਿਮ, ਬੋਥ ਆਰ ਸਟੈਂਡਿੰਗ ਹੇਅਰ ਔਨ ਗੈਸ ਸਟੇਸ਼ਨ, ਬਟ ਦੇ ਡੋਂਟ ਹੈਵ ਐਨੀ ਲੋਡ ਬਿਕੋਜ਼ ਦੇਅਰ ਕੰਪਨੀ ਇਜ਼ ਬਲੈਕ ਲਿਸਟਡ। ਚਲੋ, ਉਹਨਾਂ ਨੂੰ ਤਾਂ ਚੜ੍ਹਨਾ ਹੀ ਆ ਕਿ ਸਾਡੇ ਕੰਮਾਂ 'ਚ ਲੋਕ ਵੜ ਗਏ ਆ, ਕਿ ਹੋਰ ਮੇਰਾ ਮੇਰਾ ਕਰਦੇ ਹਾਂ, ਜਿਵੇਂ ਆਪਾਂ ਵੀ ਪੰਜਾਬ 'ਚ ਕਿ ਬਾਹਰ ਲਿਆ ਕੇ ਵੜ ਗਏ ਸਾਡੇ ਕੰਮ 'ਚ, ਇੱਦਾਂ ਹੀ ਇਹ ਕਰਦੇ ਨੇ, ਹਿਊਮਨ ਨੇਚਰ ਆ। ਪਰ ਦੂਸਰੇ ਪਾਸੇ ਇਹ ਆ ਕਿ ਉਸ ਸਮੇਂ ਮੈਂ ਦੇਖ ਰਿਹਾ ਸੀ ਕਿ ਡਿਸਟਰਬੈਂਸ ਜਿਹੜੀ ਆ ਉਹ ਜਾਇਜ਼ ਹੈ ਕਿ ਨਜਾਇਜ਼ ਆ, ਬਿਲਕੁਲ ਜਾਇਜ਼ ਆ। ਇਸ ਸਾਰੀ ਕੜੀ ਦੇ ਵਿੱਚ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਵੀ ਆਪਣੀ ਬਣਦੀ ਜ਼ਿੰਮੇਵਾਰੀ, ਟਰਾਂਸਪੋਰਟ ਮਿਨਿਸਟਰ ਚਾਹੇ ਸਾਡੀ ਕਮਿਊਨਿਟੀ ਦਾ ਚਾਹੇ ਕਿਸੇ ਹੋਰ ਕਮਿਊਨਿਟੀ ਦਾ, ਉਹਦੀ ਬਣਦੀ ਜ਼ਿੰਮੇਵਾਰੀ

0: ਉਹਨਾਂ ਨੂੰ ਕੋਈ ਕੇਅਰ ਕੋਰ ਤੁਹਾਡੇ ਘਾਹ ਦੀ। ਇੱਕ ਤਾਂ ਉਹਨਾਂ ਨੂੰ ਪੈਸੇ ਬਣਦੇ ਜਿਹੜੇ ਅੱਗਿਓਂ ਬਾਹੂ ਨਹੀਂ ਹੁੰਦੇ, ਇਹ ਘਾਹ ਕੱਟਣ ਲਈ ਇੱਕ ਅੱਗਿਓਂ ਬੰਦੇ ਬੁਲਾਉਂਦੇ ਨੇ ਜਿਹੜੇ $80 ਘੰਟੇ 'ਤੇ $100 ਘੰਟੇ 'ਤੇ ਘਾਹ ਕੱਟਦੇ ਨੇ, ਅਤੇ ਬਾਹਰ ਲੋਕਾਂ ਨੂੰ $15 'ਤੇ ਜੋਬ ਨਹੀਂ ਮਿਲ ਰਹੀ। ਉਹਨਾਂ ਤੋਂ ਘਾਹ ਕਟਵਾ ਕੇ ਸਮਥਿੰਗ ਹੈਪਨਿੰਗ। ਕੰਪਲਾਇੰਸ ਦੇ ਵਿੱਚ ਸਿਟੀ ਵੀ ਆਉਂਦੀ ਹੈ। ਰਾਈਟ ਨਾਉ ਟੋਰਬਨ ਮੈਂਡਰੀਊ ਤੋਂ ਮੈਂ ਰਾਈਟ ਮਾਰੀ, ਗੋਡੇ ਗੋਡੇ ਜਿੱਡਾ ਘਾਹ ਟੋਰਬਨ ਡਰੀਊ ਦੇ ਉੱਤੇ ਖੜ੍ਹਾ ਸਿਟੀ ਦੀ ਪ੍ਰੋਪਰਟੀ ਦੇ ਵਿੱਚ, ਸਿਟੀ ਦੇ ਏਰੀਏ ਦੇ ਵਿੱਚ। ਕਿਉਂਕਿ ਸਿਟੀ ਇਹ ਨਹੀਂ ਕਹਿ ਸਕਦੀ ਮੈਂ ਸਰਕਾਰ ਹਾਂ, ਮੈਂ ਕੁਛ ਵੀ ਕਰ ਸਕਦੀ ਹਾਂ। ਸੰਵਿਧਾਨ ਕਹਿੰਦਾ ਸਿਟੀ ਵੀ ਇੱਕ ਆਮ ਆਦਮੀ ਵਾਂਗੂ ਪ੍ਰੋਸੀਡ ਕਰੂਗੀ। ਅੱਜ ਦੇ ਸ਼ੋਅ 'ਚ ਬਹੁਤ ਸਾਰੀਆਂ ਗੱਲਾਂ ਕਰੂੰਗਾ, ਪਰ ਟਰੱਕਿੰਗ 'ਚ ਜਿਹੜੀ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਅਸੀਂ ਹਰੇਕ ਨੂੰ ਚਾਬੀਆਂ ਫੜਾਈਆਂ, ਉਹਨਾਂ ਨੇ ਭੰਨੇ ਤੋੜੇ ਚੋਰੀ ਕੀਤੀਆਂ, ਲੋਡ ਚੋਰੀ ਹੋਏ, ਟਰੱਕ ਚੋਰੀ ਹੋਏ, ਦਿਸ ਦੈਟ ਕੋਲੈਪਸ ਕਰਤਾ ਬੁਰੀ ਤਰ੍ਹਾਂ ਨਾਲ। ਅਤੇ ਸ਼ੁਰੂਆਤ ਕਿੱਥੋਂ ਹੁੰਦੀ ਹੈ, ਇੱਕ ਵੱਡੀ ਡੀਲਰਸ਼ਿਪ ਖੁੱਲ੍ਹਦੀ ਆ, ਬਹੁਤ ਵੱਡੀ, ਉਹ ਇੱਕ ਇੱਕ ਟਰੱਕ ਨੂੰ ਦੋ ਦੋ ਵਾਰ ਫਾਈਨਾਂਸ ਕਰਾ ਲੈਂਦੇ ਨੇ, ਇੱਕ ਵਾਰ ਕੈਨੇਡਾ 'ਚ, ਇੱਕ ਵਾਰ ਅਮੈਰੀਕਾ 'ਚ। ਉਹ ਕੀ ਕਰਕੇ ਜਾਂਦੇ ਨੇ ਸਾਨੂੰ ਨਹੀਂ ਪਤਾ, ਪਰ ਉਹ ਲੋਕਾਂ ਦੇ ਟਰੱਕ ਪਾਰਕਿੰਗ ਲੋਟਾਂ 'ਚ ਲਵਾ ਕੇ ਚਲੇ ਗਏ, ਕਿਉਂਕਿ ਉਹਨਾਂ ਨੇ 1 ਲੱਖ ਦਾ ਟਰੱਕ 1.5 ਲੱਖ ਤੱਕ ਕਰਤਾ। ਇੱਕ ਵੱਡੀ ਕੰਪਨੀ ਖੁੱਲ੍ਹਦੀ ਆ, ਖੁੱਲ੍ਹਦੀ ਸਰ ਕਹਿੰਦੇ ਕੋਈ ਬੰਦਾ ਆਇਆ ਜੀ ਇੰਡੀਆ ਤੋਂ, 500 ਟਰੱਕ ਪਾਇਆ ਨੇ, ਅਤੇ ਉਹ ਬੰਦਾ $1.32 ਨੂੰ ਟੈਕਸਸ ਦਾ ਲੋਡ ਹੁੰਦਾ, ਉਹ $1 ਜਿਹੜਾ ਹੈਗਾ 25 ਸੈਂਟ ਨੂੰ ਚੱਕਣਾ ਸ਼ੁਰੂ ਕਰਦਾ, 7 ਸੈਂਟ ਥੱਲੇ ਸਿੱਟ ਕੇ ਛੋਟੇ ਓਪਰੇਟਰ ਅਤੇ ਬਾਕੀ ਸਾਰੇ ਬੰਦੇ ਮਾਰ ਦਾਂਗੇ ਸੀ। ਕਲੈਪਸ ਕੀਤਾ ਗਿਆ ਟਰੱਕਿੰਗ ਨੂੰ ਪਰਪਸਲੀ, ਅਤੇ ਫੇਲੀਅਰ ਦੇ ਵਿੱਚ ਵੱਡਾ ਹੱਥ ਡਗਫੋਰਡ ਦੀ ਗਵਰਨਮੈਂਟ ਦਾ। ਵਿਜ਼ਿਟਰ ਵੀਜ਼ੇ 'ਤੇ ਆਏ ਹੋਏ ਲੋਕਾਂ ਨੂੰ ਇਹਨਾਂ ਨੇ ਟਰੱਕਾਂ ਦੇ ਲਾਇਸੈਂਸ ਦਿੱਤੇ ਵਿਦਆਊਟ ਚੈਕਿੰਗ ਦੇਅਰ ਸਟੈਟਸ, ਪੁੱਛਿਆ ਹੀ ਨਹੀਂ ਤੂੰ ਕੌਣ ਆ। ਕਾਨੂੰਨ ਕਹਿੰਦਾ ਹੈਗਾ ਜਿਹੜੇ ਵੀਜ਼ੇ ਦੇ ਵਿੱਚੋਂ ਆਇਆ ਕਿ ਤੂੰ ਉੱਥੇ ਘੁੰਮਣ ਜਾ ਰਿਹਾ ਅਤੇ ਉੱਥੇ ਕਮਰਸ਼ੀਅਲ ਐਕਟੀਵਿਟੀ ਨਹੀਂ ਕਰ ਸਕਦਾ। ਪ੍ਰੋਵਿੰਸ ਕਹਿੰਦੀ ਹੈ ਕੋਈ ਗੱਲ ਨਹੀਂ, ਤੂੰ ਘੁੰਮਣ ਆਇਆ ਤੂੰ ਕਮਰਸ਼ੀਅਲ ਐਕਟੀਵਿਟੀ ਕਰ ਵਿਦਆਊਟ ਐਨੀ ਵਰਕ ਪਰਮਿਟ। ਬਣਦੇ ਤਾਂ ਲੋਅ ਸੂਟ ਨੇ ਇਹਨਾਂ ਸਾਰਿਆਂ ਦੇ ਉੱਤੇ ਜਿਹੜੇ ਇਹਨਾਂ ਨੇ ਕਲੈਪਸ ਕੀਤੇ ਨੇ, ਬਟ ਫਿਲਹਾਲ ਕਹਿੰਦਾ ਕੌਣ ਕਹੇ ਰਾਣੀ ਹੈ ਅੱਗਾ ਢੱਕ, ਭਾਈ ਤੂੰ ਨੰਗੀ ਹੁੰਦੀ ਹੈ, ਰਾਣੀ ਨੂੰ ਕੌਣ ਕਹੇ। ਇਹ ਵੀ ਮੂਹਰੇ ਆਉਣ ਵਾਲੇ ਲੋਕਾਂ ਦੀ ਗੱਲ ਹੁੰਦੀ ਹੈ। ਸਿਸਟਮ ਕਰਪਟ ਜਦੋਂ ਹੁੰਦੇ ਨੇ ਇੱਦਾਂ ਹੋ ਜਾਂਦੇ ਨੇ। ਫਿਲਹਾਲ ਆਪ ਰੇਡੀਓ ਵਾਸ ਸੁਣ ਰਹੇ ਹੋ, ਮੇਰੇ ਨਾਲ ਸੰਤੋਸ਼ ਸੰਤੋਸ਼ ਜੀ, ਕੀ ਹਾਲ ਚਾਲ ਹੈ?
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਮੈਂ ਬਹੁਤ ਵਧੀਆ, ਔਰ ਅੱਜ ਦਾ ਸ਼ੋਅ ਸਾਡਾ 1 ਵਜੇ ਤੱਕ ਬਹੁਤ ਵਧੀਆ ਵਧੀਆ ਅਸੀਂ ਗੱਲਾਂ ਸ਼ੇਅਰ ਕਰਾਂਗੇ ਅਤੇ ਰੀਅਲ ਸਟੇਟ ਦੇ ਉੱਪਰ ਵੀ ਅਸੀਂ ਬੋਲਾਂਗੇ। ਸੋ ਤੁਸੀਂ ਸਾਰੇ ਸਾਡੇ ਨਾਲ ਇੰਜ ਹੀ ਟਿਊਨ ਰਹੋ ਅਤੇ ਸਾਡੀ ਟੀਮ ਦਾ ਨੰਬਰ ਨੋਟ ਕਰ ਲਓ, 416-473-4242, 416-473-4242।
0: ਔਰ ਸਾਡੇ ਨਾਲ ਆਂਟੀ ਪਰੌਂਠੇ ਵਾਲੀ ਆ ਚੁੱਕੇ ਨੇ ਫਰੋਮ ਤਵਾ ਕਿਚਨ ਐਜ਼ ਏ ਰਵਾਇਤ। ਸੈਟਰਡੇ ਦੀ ਮੋਰਨਿੰਗ ਆ, ਸੈਟਰਡੇ ਦੀ ਮੋਰਨਿੰਗ 'ਚ ਆਂਟੀ ਤਵਾ ਰੋਟੀ ਤਵਾ ਕਿਚਨ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਸੋਰੀ ਜੀ, ਪਹਿਲਾਂ ਤੁਸੀਂ 15 ਮਿੰਟ ਤੋਂ ਬੋਲਦੇ ਹੋ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਤੁਹਾਡਾ? ਹਾਂਜੀ,
2: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਤੇ ਤਵਾ ਕਿਚਨ ਤੋਂ ਬੋਲ ਰਹੇ ਹੋ ਤੁਸੀਂ?
2: ਹਾਂਜੀ ਹਾਂਜੀ, ਤਵਾ ਕਿਚਨ ਤੋਂ। ਆਲੋ ਕਰੋ ਤੁਸੀਂ ਪਰੌਂਠੇ ਵਾਲੀ ਆਂਟੀ ਨਾਲ
0: ਦਾ। ਸੋ ਆਂਟੀ ਪਰੌਂਠੇ ਵਾਲੇ ਸੀ ਬੜੀ ਮਸ਼ਹੂਰ ਕੀਤੇ, ਤੇ ਤਵਾ ਕਿਚਨ ਦੇ ਪਰੌਂਠੇ ਬੜੇ ਮਸ਼ਹੂਰ ਕੀਤੇ ਨੇ। ਮਾਰਨਿੰਗ ਦੇ ਵਿੱਚ ਤਵਾ ਕਿਚਨ ਦੇ ਪਰੌਂਠੇ, ਤੇ ਤੁਸੀਂ ਬ੍ਰੈਕਫਾਸਟ ਕਰ ਸਕਦੇ ਹੋ। ਤੇ ਤਵਾ TAWA ਕਿਚਨ 3 ਲੋਕੇਸ਼ਨ ਤੋਂ ਸਰਵ ਕਰਦਾ GTA ਦੇ ਵਿੱਚ, ਵੈਸਟਰਨ ਫੈਂਚ, ਕੈਨੇਡੀ ਸਟੀਲ, ਅਤੇ 3ਰੀ ਲੋਕੇਸ਼ਨ ਜੋ ਹੈ ਉਹ ਹੈ ਤੁਹਾਡੀ ਮਾਊਂਟਨਿਸ਼ ਐਂਡ ਪਵੇੜ ਦੇ ਉੱਤੇ। ਅਤੇ ਪਰੌਂਠਿਆਂ ਦੇ ਵਿੱਚ ਇਹਨਾਂ ਦਾ ਦਾਰਾ ਸਿੰਘ ਪਰੌਂਠਾ ਦੁਨੀਆ ਭਰ 'ਚ ਮਸ਼ਹੂਰ ਹੈ, ਬਹੁਤ ਦੂਰ ਦੂਰ ਤੋਂ ਲੋਕ ਖਾਣ ਆਉਂਦੇ ਨੇ। ਪੀਜ਼ੇ ਮੰਗੋ ਮਲਟੀਪਲ ਟੋਪਿੰਗ ਵਾਲਾ ਇਹ ਪੀਜ਼ਾ ਮੰਗੋ ਦਾ ਬਣਿਆ ਹੁੰਦਾ, 4 ਟੋਪਿੰਗ ਨਾਲ ਤਿਆਰ ਹੁੰਦਾ ਪਰੌਂਠਾ। ਅਤੇ ਆਂਟੀ ਨਾਲ ਗੱਲ ਕਰਦੇ ਹਾਂ। ਆਂਟੀ ਜੀ, ਸਤਿ ਸ਼੍ਰੀ ਅਕਾਲ।
2: ਦਾਰਾ ਸਿੰਘ ਪਰੌਂਠਾ ਜਿਹੜਾ ਵੀਕਐਂਡ ਦਾ ਜਿਹੜਾ ਹੈ ਮਾਣ ਤੁਹਾਡਾ ਵਧਾਏਗਾ, ਤੇ ਤੁਸੀਂ ਰੱਜ ਕੇ ਖਾਓਗੇ ਵੀਕਐਂਡ, ਆਨੰਦ ਮਾਣੋ। ਜਿਸ ਦੇ ਵਿੱਚ ਤੁਸੀਂ ਦੱਸ ਹੀ ਦਿੱਤਾ ਵੀ 4 ਤਰ੍ਹਾਂ ਦੇ ਆਪਣੇ ਟੋਪਿੰਗ ਪਾ ਕੇ ਉਹਨੂੰ ਵਧੀਆ ਤਰੀਕੇ ਨਾਲ ਪੂਰਾ ਥਾਲ ਸਾਈਜ਼ ਦੇ ਵਿੱਚ ਜਿਹੜਾ ਨਾਲ ਦਹੀਂ ਨਾਲ ਮੱਖਣ ਜੇ ਤੁਸੀਂ ਇੱਥੇ ਬੈਠ ਕੇ ਖਾਂਦੇ ਹੋ ਨਾਲ ਅਚਾਰ, ਤੇ ਇਸ ਦੇ ਨਾਲ ਹੀ ਆਪਾਂ ਬੇਟਾ ਜੀ ਜਿਹੜੇ ਨੇ ਜਿਵੇਂ ਡੀਲ ਅਜੇ ਬੰਦ ਨਹੀਂ ਕੀਤੀ ਫਿਰ ਦੁਬਾਰਾ ਲਗਾ ਦਿੱਤੀ ਹੈ, ਮੂਲੀ ਪਰੌਂਠਾ, ਗੋਭੀ ਪਰੌਂਠਾ, ਆਲੂ ਪਰੌਂਠਾ, ਮਿਕਸ ਪਰੌਂਠਾ, ਇਹ ਸਾਰੇ ਜਿਹੜੇ ਜਿਸ ਤਰ੍ਹਾਂ ਦੇ ਲੂਣ ਮਿਰਚ ਵਾਲਾ ਪਰੌਂਠਾ ਹੋ ਗਿਆ ਜਾਂ ਕਿਸੇ ਨੇ ਸਿੰਪਲ ਪਰੌਂਠਾ ਖਾਣਾ ਤਾਂ ਉਹ ਵੀ ਆਪਾਂ, ਤੇ ਲੱਛੇ ਪਰੌਂਠੇ ਦਾ ਤੁਹਾਨੂੰ ਹਰ ਗ੍ਰੇਵੀ ਦੇ ਨਾਲ ਅਸੀਂ 2 ਲੱਛੇ ਪਰੌਂਠੇ ਫ੍ਰੀ ਦੇ ਰਹੇ ਹਾਂ। ਦੇਖੋ ਤੁਸੀਂ ਜਿਵੇਂ $15 ਦੇ ਵਿੱਚ ਤੁਹਾਡੀ ਵਿੱਚ ਹੀ ਤੁਹਾਡੇ ਪਰੌਂਠੇ ਆ ਜਾਂਦੇ ਨੇ, ਵਿੱਚ ਹੀ ਹੋ ਜਾਂਦੇ, ਇੱਕ ਫੈਮਿਲੀ ਰੱਜ ਕੇ ਖਾ ਸਕਦੀ। ਔਰ ਪਰੌਂਠੇ ਦਾ ਸਾਈਜ਼ ਤੁਸੀਂ ਕਹੋਗੇ ਤਾਂ ਬਿਲਕੁਲ ਛੋਟਾ ਨਹੀਂ ਹੈ, ਛੋਟੀ ਜਿਹੀ ਰੋਟੀ ਜਿਵੇਂ ਬਣਾਈ ਹੁੰਦੀ ਹੈ ਜਿਵੇਂ ਆਪਾਂ ਸ਼ਹਿਰੀ ਲੋਕ ਖਾਂਦੇ ਉਹ ਚੀਜ਼ ਨਹੀਂ, ਪਿੰਡ ਦੇ ਹਿਸਾਬ ਦੇ ਨਾਲ ਜਿਵੇਂ ਉਸ ਹਿਸਾਬ ਨਾਲ ਜਿਹੜਾ ਹੈ ਪੂਰਾ ਵੱਡਾ ਪਰੌਂਠਾ ਹੁੰਦਾ। ਔਰ ਤੁਸੀਂ ਵਧੀਆ ਆਪਣਾ ਜਿਹੜਾ ਬ੍ਰੇਕਫਾਸਟ ਡਿਨਰ ਹੈ ਜਾਂ ਤੁਸੀਂ ਲੰਚ

0: ਉਹ ਵਧੀਆ ਕਰ ਸਕਦੇ ਹੋ। ਔਰ ਜਿਹੜਾ ਆਪਣਾ ਪਰੌਂਠਿਆਂ ਦੇ ਨਾਲ ਨਾਲ ਜਿਹੜਾ ਹੈ ਇਹ ਪਰੌਂਠੇ ਸਾਰੇ ਜਿਹੜੇ ਆ ਆਪਾਂ ਤੁਹਾਨੂੰ ਕਿਸੇ ਨੇ ਆਇਲ ਤੋਂ ਪਰਹੇਜ਼ ਕਰਨਾ ਜਾਂ ਬਟਰ ਤੋਂ ਪਰਹੇਜ਼ ਕਰਨਾ ਤਾਂ ਇਹ ਪਰੌਂਠੇ ਆਪਾਂ ਤੁਹਾਨੂੰ ਤੰਦੂਰ ਚ ਵੀ ਲਗਾ ਕੇ ਦਿੰਨੇ ਆ। ਔਰ ਤੰਦੂਰੀ ਪਰੌਂਠਾ ਜਿਹੜਾ ਹੁੰਦਾ ਬਸ ਥੋੜੇ ਸਮੇਂ ਦੇ ਵਿੱਚ ਹੀ ਹਜ਼ਮ ਹੋ ਜਾਂਦਾ। ਔਰ ਵਧੀਆ ਪਰੌਂਠੇ ਜਿਹੜੇ ਹੁੰਦੇ ਨੇ ਉਹ ਤੁਸੀਂ ਬਿਨਾਂ ਆਇਲ ਤੋਂ ਵੀ ਜਿਹੜੇ ਲੈ ਸਕਦੇ ਹੋ। ਇਹਦੇ ਨਾਲ ਬੇਟਾ ਜੀ ਪਹਾੜ ਗੰਜ ਕੇ ਛੋਲੇ ਭਟੂਰੇ, ਕਿਆ ਬਾਤ ਹੈ, ਹੁਣੇ ਮੈਨੂੰ 40 ਪਲੇਟਾਂ ਦਾ ਆਰਡਰ ਆਇਆ ਤੇ ਦੇਖੋ ਤੁਸੀਂ ਇੰਨੇ ਫੇਵਰੇਟ, ਇੰਨਾ ਤੁਸੀਂ ਪਿਆਰ ਦਿੱਤਾ ਔਰ ਅਸੀਂ ਆਪਣੀ ਪੂਰਾ 100% ਕੋਸ਼ਿਸ਼ ਕੀਤੀ ਹੈ ਤੁਹਾਨੂੰ ਵਧੀਆ ਦੇਣ ਦੀ। ਔਰ ਜਿਹੜੇ ਹੈਗੇ ਆ ਬਿਨਾਂ ਲੈਸ ਆਇਲ ਹੁੰਦੇ ਨੇ, ਬਿਲਕੁਲ ਮੈਂ ਇਹ ਨਹੀਂ ਕਹਾਂਗੀ ਵੀ ਆਇਲ ਲੱਗਿਆ ਹੀ ਨਹੀਂ ਹੁੰਦਾ, ਬਟ ਲੈਸ ਆਇਲ ਬੜੀ ਟ੍ਰਿਕ ਦੇ ਨਾਲ ਜਿਹੜੇ ਬਣਾਏ ਜਾਂਦੇ ਨੇ। ਜਿਹੜੇ ਚਨੇ ਨੇ ਸਾਡੇ ਲਾਹੌਰੀ ਦਾ, ਲਾਹੌਰ ਦਾ ਤੇ ਜਿਵੇਂ ਕਹਿੰਦੇ ਦਿੱਲੀ ਦਾ ਮੇਲ ਹੈ ਉਹ ਚੀਜ਼ ਹੈ ਵੀ ਜਿਹੜਾ ਆਪਣਾ ਇਹ ਪੈਟਰਨ ਜਿਹੜੇ ਅਸੀਂ ਮਿਕਸ ਕਰਕੇ ਬਣਾਏ ਹੋਏ ਨੇ ਜਿਹੜੇ ਛੋਲੇ ਭਟੂਰੇ ਛੋਲੇ ਨੇ ਉਹ ਤੁਸੀਂ ਜਿਹਨੇ ਨਹੀਂ ਖਾਧੇ ਨੇ ਇੱਕ ਵਾਰੀ ਜ਼ਰੂਰ ਛੋਲੇ ਭਟੂਰੇ ਆ ਕੇ ਖਾ ਕੇ ਜਾਓ। ਜਿਨ੍ਹਾਂ ਨੇ ਘਰ ਮੰਗਾਉਣਾ ਤਾਂ ਜਿਹੜੀ ਡੀਲ ਹੈ ਉਹ ਚਾਲੂ ਹੈ, ਜਿਵੇਂ 4 ਜਣੇ ਇਕੱਠੇ ਹੋ ਗਏ ਤੁਸੀਂ 5-7 ਪਲੇਟਾਂ ਮੰਗਾਓ ਉਹਦੇ ਤੇ ਡੀਲ ਚੱਲਦੀ ਪਈ ਹੈ, ਤੁਹਾਨੂੰ 5 ਬੰਦਿਆਂ ਦਾ ਖਾਣਾ ਨਾਲ ਫ੍ਰੀ ਮਿਲ ਜਾਣਾ ਜੇ ਤੁਸੀਂ 5 ਦਾ ਆਰਡਰ ਕਰਦੇ ਹੋ ਤਾਂ, ਠੀਕ ਹੈ ਜੀ। ਤੇ ਛੋਲੇ ਭਟੂਰਿਆਂ ਦੇ ਨਾਲ ਨਾਲ ਜਿਹੜਾ ਹੈਗਾ ਇੱਕ ਆਪਾਂ ਹੋਰ ਜਿਵੇਂ ਅੰਮ੍ਰਿਤਸਰੀ ਕੁਲਚਾ ਉਹ ਫੇਵਰੇਟ ਹੈ ਲੋਕਾਂ ਦਾ।
1: ਅੰਮ੍ਰਿਤਸਰੀ ਕੁਲਚੇ ਦਾ ਸਭ ਤੋਂ ਪਹਿਲੇ ਵੀਡੀਓ ਜਿਹੜੇ ਹੈਗੇ ਨੇ ਜੇ ਤੁਸੀਂ ਤੁਸੀਂ ਆਨਲਾਈਨ ਦੇਖੋ ਤਵਾ ਕਿਚਨ ਵਾਲਿਆਂ ਨੇ ਪਾਏ ਸੀ ਸਭ ਤੋਂ ਪਹਿਲੇ ਬਣਾ ਕੇ, ਉਦੋਂ ਬਾਅਦ ਸਾਰੇ ਸ਼ਹਿਰ ਚ ਅੰਮ੍ਰਿਤਸਰੀ ਕੁਲਚੇ ਬਣਨ ਲੱਗ ਗਏ, ਹਰੇਕ ਲੱਗ ਗਿਆ। ਇੱਕ ਨਾ ਉਹ ਵੀਡੀਓ ਦੇ ਵਿੱਚ ਨਾ ਆਂਟੀ ਉਹ ਕਰਦੇ ਕੜਕ ਕੜਕ ਕੜਕ ਕੜਕ ਜਿਵੇਂ ਨਾ ਪਲਾਸਟਿਕ ਦਾ ਬਣਿਆ ਨੀ ਹੁੰਦਾ ਕੁਲਚਾ, ਕਰੰਚ ਨੀ ਹੁੰਦਾ ਉਹ ਪਲਾਸਟਿਕ ਦਾ ਬਣਿਆ ਹੁੰਦਾ, ਕਰੰਚ ਦਾ ਹੁੰਦਾ ਮਤਲਬ ਸੁੱਕ ਜਾਣਾ, ਤੁਸੀਂ ਰੋਟੀ ਸਕਾ ਲਓ ਉਵੇਂ ਆਵਾਜ਼ ਕਰੋ ਕੜਰ ਕਰਕੇ, ਹੈ ਨਾ। ਅੰਮ੍ਰਿਤਸਰੀ ਕੁਲਚਾ ਉਵੇਂ ਹੁੰਦਾ, ਅੰਮ੍ਰਿਤਸਰੀ ਕੁਲਚੇ ਸਮਾਨ ਕੀ ਪਾਇਆ ਹੁੰਦਾ, ਕੁਲਚਾ ਨਹੀਂ ਦਿਖਾਉਂਦਾ ਕਿ ਉਹ ਪਲਾਸਟਿਕ ਦਾ ਬਣਿਆ ਹੋਇਆ ਵੀ ਟਰਕ ਟਰਕ ਟਰਕ ਕਰਕੇ ਟੁੱਟ ਗਿਆ। ਉਹ ਤੁਹਾਨੂੰ ਜੇ ਕਿਸੇ ਨੇ ਹੱਥ ਫੜਾਤਾ ਤੁਸੀਂ ਸਿੱਟ ਕੇ ਭੱਜਣਾ ਕਿਉਂਕਿ ਸੁੱਕਿਆ ਜਾਂਦਾ ਉਹ ਸੁੱਕੇ ਹੋਏ ਤੇ ਰੋਟੀ, ਤੁਹਾਨੂੰ ਪਤਾ ਹੀ ਰੋਟੀ ਸਾਰੀ ਜ਼ਿੰਦਗੀ ਖਾਂਦੇ ਆ ਨੰਗੀ, ਫਿਰ ਉਹ ਕੜਕ ਕੜਕ ਕਰ ਦਿੰਦੇ ਆ, ਨਰਮ ਰੋਟੀ ਤੁਹਾਨੂੰ ਹਮੇਸ਼ਾ ਵਧੀਆ ਲੱਗਦੀ ਨਾ ਕਿ ਸੁੱਕੀ ਹੋਈ ਰੋਟੀ ਵਧੀਆ ਲੱਗਦੀ। ਅੰਮ੍ਰਿਤਸਰੀ ਕੁਲਚਾ ਟਰਾਈ ਕਰਨਾ ਇਹਨਾਂ ਦਾ ਤੁਸੀਂ, ਇਹ ਜਿਹੜਾ ਪਨੀਰ ਪਾਉਂਦੇ ਨੇ ਇਹ ਸਪੈਸ਼ਲ ਪਨੀਰ ਮੰਗਾਉਂਦੇ ਨੇ ਮਾਰਕੀਟ 'ਚੋਂ, ਰਿਟੇਲ 'ਚੋਂ ਪਨੀਰ ਨਹੀਂ ਮਿਲਦਾ ਆਮ ਤੌਰ ਤੇ, ਤੁਸੀਂ 3-4 ਕੰਪਨੀਆਂ ਦੇ ਪਨੀਰ ਖਾਂਦੇ ਹੋ
2: ਜੀ।
1: ਅੰਮ੍ਰਿਤਸਰੀ ਕੁਲਚੇ ਦਾ ਜਿਹੜਾ ਪਨੀਰ ਆ ਉਹ ਅਲੱਗ ਤੋਂ ਇਹ ਯੂਜ਼ ਕਰਦੇ ਨੇ, ਇੱਕ ਅੰਮ੍ਰਿਤਸਰੀ ਕੁਲਚੇ ਦੇ ਉੱਪਰ ਨਮਕੀਨ ਜਿਹੜਾ ਬਟਰ ਲੱਗਦਾ ਨਮਕੀਨ
2: ਜੀ
1: ਉਹ ਅਲੱਗ ਯੂਜ਼ ਕਰਦੇ ਨੇ, ਤੇ ਵਿੱਚ ਪਨੀਰ ਜਿਹੜਾ ਤੇ ਪਲੱਸ ਹੋਰ ਮਿਕਸਚਰਸ ਨੇ ਉਹ ਬੜੇ ਟੌਪ ਦੇ ਹੁੰਦੇ ਨੇ, ਮੇਥੀ ਪਾਉਂਦੇ ਨੇ ਵਿੱਚ, ਕਈ ਲੋਕ ਪਾਉਂਦੇ ਹੀ ਨਹੀਂ ਗੇ, ਬੜਾ ਕੁਛ ਇਹੋ ਜਿਹਾ ਪਾਉਂਦੇ ਨੇ ਜਿਹੜਾ ਅੰਮ੍ਰਿਤਸਰੀ ਕੁਲਚੇ ਦਾ ਤੁਸੀਂ ਇੰਜੋਏ ਕਰ ਸਕਦੇ ਹੋ। ਹੁਣ ਇਹਨਾਂ ਦਾ ਅੰਮ੍ਰਿਤਸਰੀ ਕੁਲਚਾ ਕੁਲਚੀ ਨਹੀਂ ਹੈਗੀ, ਇੱਕ ਆਦਮੀ ਇੱਕ ਤੀਵੀਂ ਕਹਿ ਦਿੰਦੇ ਨਾ, ਕਦੇ ਐਂ ਤਾਂ ਹੁੰਦਾ ਨਹੀਂ ਕਿ ਲੇਡੀ 6-3 ਇੰਚ ਦੀ ਹੈ ਤੇ ਬੰਦਾ ਜਿਹੜਾ ਹੈਗਾ 5-4 ਇੰਚ ਦਾ,
2: ਬਿਲਕੁਲ
1: ਹੁੰਦਾ ਨਾ ਸੰਤੋ ਜੀ, ਐਕਸੈਪਸ਼ਨਲ ਕੇਸ ਆ। ਪਰ ਤਵਾ ਕਿਚਨ ਚ ਇਹ ਕੇਸ ਆ ਕਿ ਇਹਨਾਂ ਦਾ ਕੁਲਚਾ ਕੁਲਚੀ ਨਹੀਂ ਹੈਗੀ,
2: ਬਿਲਕੁਲ ਸਹੀ ਆ।
1: ਸੋ ਕੁਲਚਾ ਤੁਸੀਂ ਇਹਨਾਂ ਦਾ ਬੜੇ ਵਧੀਆ ਸਟਾਈਲ ਦਾ ਵੱਡਾ ਗਾਜਰਾਂ ਦਾ ਅਚਾਰ ਖੁਦ ਬਣਾਉਂਦੇ ਨੇ
2: ਜੀ,
1: ਤੇ ਪਿਆਜ਼ ਨਾਲ ਦਿੰਦੇ ਨੇ, ਤੇ ਤੁਸੀਂ ਚਟਨੀ ਹਰੀ ਲੈਣੀ ਹੋਈ ਲੈ ਲਿਓ। ਦੂਸਰੇ ਪਾਸੇ ਹੈਗਾ ਕਿ ਤੁਸੀਂ ਗ੍ਰੇਵੀਜ਼ ਚ ਕੀ ਖਾਣਾ, ਜਿਨ੍ਹਾਂ ਨੇ ਕਿਹਾ ਨਾ ਵੀ ਕਦੇ ਤਰੀ ਨਹੀਂ ਖਾਧੀ ਇਹ ਜੀ, ਇੱਕ ਲੁਧਿਆਣੇ ਪ੍ਰਕਾਸ਼ ਦਾ ਢਾਬਾ, ਜੇ ਤੁਸੀਂ ਉਸ ਸਟੇਜ ਦੇ ਵਿੱਚ ਪ੍ਰਕਾਸ਼ ਦੇ ਢਾਬੇ ਟੇਸ ਚ, ਇਹਨਾਂ ਦਾ ਮੇਥੀ ਮਲਾਈ ਦੀ ਜਿਹੜੀ ਗ੍ਰੇਵੀ ਹੈ, ਮੇਥੀ ਮਲਾਈ
2: ਜੀ,
1: ਉਹ ਇਹਨਾਂ ਨੇ ਸ਼ੁਰੂ ਕੀਤੀ ਸੀ, ਫਿਰ ਬਹੁਤ ਸਾਰੇ ਲੋਕਾਂ ਨੇ ਲਿਖਣਾ ਸ਼ੁਰੂ ਕਰਤਾ
2: ਜੀ।
1: ਮੇਥੀ ਮਲਾਈ ਪ੍ਰਕਾਸ਼ ਢਾਬੇ ਵਰਗੀ ਹੈ, ਲੁਧਿਆਣੇ ਸਿਰਫ ਪ੍ਰਕਾਸ਼ ਢਾਬਾ ਇੱਕੋ ਗ੍ਰੇਵੀ ਵੇਚਦਾ ਮੇਥੀ ਮਲਾਈ ਦੀ
2: ਜੀ।
1: ਸੰਤੋ ਚਾਹੇ ਉਹ ਚ ਪਨੀਰ ਲੈ ਲਓ, ਚਾਹੇ ਮਟਰ, ਚਾਹੇ ਮਸ਼ਰੂਮ, ਤੇ ਚਾਹੇ ਤੁਸੀਂ ਲੈ ਲਓ ਚਿਕਨ ਲੈ ਲਓ, ਇਹ ਮੇਥੀ ਮਲਾਈ ਚ 4 ਚੀਜ਼ਾਂ ਦੇ ਦਿੰਦੇ, ਮੇਥੀ ਮਲਾਈ ਮਸ਼ਰੂਮ, ਮੇਥੀ ਮਲਾਈ ਮਟਰ, ਮੇਥੀ ਮਲਾਈ ਪਨੀਰ, ਠੀਕ ਹੈ, ਮੇਥੀ ਮਲਾਈ ਤੁਸੀਂ ਚਿਕਨ ਜਿਹੜਾ ਲੈ ਸਕਦੇ ਹੈਗਾ, ਠੀਕ ਹੈ। ਇਹਦੇ ਨਾਲ ਨਾਲ ਇੱਕ ਇਹਨਾਂ ਦੀ ਗ੍ਰੇਵੀ ਆ ਜਿਹਨੂੰ ਕਹਿੰਦੇ ਆ ਤਵਾ ਚਿਕਨ
2: ਜੀ,
1: ਉਹ ਰਾਣਾ ਲੱਗ ਕੇ ਚਿਕਨ ਬਣਦਾ, ਉਹਨੂੰ ਤਵੇ ਦੇ ਉੱਤੇ ਪਾਉਂਦੇ ਨੇ, ਤਵੇ ਦੇ ਪਾ ਕੇ ਪਹਿਲਾਂ ਉਹਨੂੰ ਭੁੰਨਿਆ ਜਾਂਦਾ ਚਿਕਨ ਨੂੰ
2: ਜੀ,
1: ਭੁੰਨਣ ਤੋਂ ਬਾਅਦ ਉਹਨੂੰ ਫੇਰ ਜਿਹੜਾ ਹੈਗਾ ਬੇਕ ਕੀਤਾ ਜਾਂਦਾ ਥੋੜਾ ਚਿਰ, ਬੇਕ ਕਰਨ ਤੋਂ ਬਾਅਦ ਫਿਰ ਉਹ ਗਰਮ ਗ੍ਰੇਵੀ ਦੇ ਵਿੱਚ ਜਾਂਦਾ। ਸੋ ਉਹਦੇ ਵਿੱਚ ਇਹ ਬੋਨ ਵਾਲਾ ਹੁੰਦਾ
2: ਜੀ,
1: ਜਿਹਨੇ ਜਿਹਨੇ ਉਹ ਖਾ ਲਿਆ। ਨਾਨ ਇਹਨਾਂ ਦਾ ਸਪੈਸ਼ਲ ਤਿਆਰ ਹੁੰਦਾ, ਨਾਨ ਦਾ ਕਾਰਨ ਕੀ ਹੈ, ਤੁਸੀਂ ਤਵਾ ਕਿਚਨ ਦਾ ਨਾਨ ਖਾਇਓ ਫਰੈਸ਼ ਉੱਥੇ ਬੈਠ ਕੇ, ਤੁਹਾਨੂੰ ਬਿਲਕੁਲ ਅਲੱਗ ਟੇਸਟ ਨਜ਼ਰ ਆਊਗਾ। ਤੇ ਨਾਲ ਨਾਲ ਭਟੂਰੇ, ਭਟੂਰਿਆਂ 'ਚ ਜੇ ਤੇਲ ਮਿਲ ਜਾਵੇ, ਰੇਡੀਓ 'ਤੇ 40 ਪਲੇਟ ਭਟੂਰਿਆਂ ਦੀ ਫ੍ਰੀ ਮਿਲਣਗੀਆਂ ਤੁਹਾਨੂੰ ਸਾਰਿਆਂ ਨੂੰ, ਇੱਕ ਨਹੀਂ 40, ਜਿਹੜੇ 40 ਦੀ ਕੇਟਰਿੰਗ ਚੱਲ ਰਹੀ ਹੈ ਇਹਨਾਂ ਦੀ। ਸੋ ਇਹਨਾਂ ਦੇ ਭਟੂਰੇ 30-30, 40-40 ਪਲੇਟ ਜਾਂਦੇ ਨੇ, ਕੇਟਰਿੰਗ 'ਚ ਟੌਪ ਦਾ ਨਾਮ ਆ। ਆਂਟੀ ਕੇਟਰਿੰਗ ਕਿੰਨੀਆਂ ਚੱਲ ਰਹੀਆਂ ਦੱਸੋ, ਲਾਈਵ ਕਿੰਨੀਆਂ ਚੱਲ ਰਹੀਆਂ?
0: ਹਾਂਜੀ, ਕੇਟਰਿੰਗ ਬੇਟਾ ਜੀ ਕੱਲ ਵੀ ਕਰਕੇ ਤੇ ਹੁਣ ਅੱਜ ਵੀ ਚਾਲੂ ਹੋ ਰਹੀਆਂ ਨੇ ਲਗਾਤਾਰ ਕੇਟਰਿੰਗ, ਹੁਣ ਤਾਂ ਸਾਲ ਲੈਣ ਨੂੰ ਨਹੀਂ ਟਾਈਮ ਹੈ।
1: ਆਂਟੀ ਮੈਂ ਦੱਸ ਰਹੀ ਸੀ ਆਉਂਦੀ ਆਉਣ ਤੋਂ ਪਹਿਲਾਂ ਮੈਂ ਕੀ ਕੀ ਬੋਲਾਂ, ਆਂਟੀ ਕਹਿੰਦੇ 7 ਕੇਟਰਿੰਗ ਸਾਡੀਆਂ ਲਗਾਤਾਰ ਇੱਕ ਘਰ 'ਚ ਨੇ। ਸੱਤ ਕੇਟਰਿੰਗ ਮੁੰਡਿਆਂ ਵੱਲ ਵੀ ਕੁੜੀਆਂ ਦੇ ਵੱਲ
0: ਸੱਤ ਕੇਟਰਿੰਗ ਤੇ ਆਪਾਂ ਕਨਸੈਸ਼ਨ ਵੀ ਦੇ ਰਹੇ ਹਾਂ ਜੀ ਜਿਵੇਂ ਕਿਸੇ ਦੀ ਰਿੰਗ ਸੈਰੇਮਨੀ ਆ ਉਸ ਤੋਂ ਬਾਅਦ ਮਹਿੰਦੀ ਫੰਕਸ਼ਨ ਹੈ ਉਸ ਤੋਂ ਬਾਅਦ ਬਰਾਤ ਦਾ ਜਾਂ ਉਸ ਤੋਂ ਬਾਅਦ ਡੋਲੀ ਦਾ ਕੰਮ ਹੈ ਉਸ ਤੋਂ ਬਾਅਦ ਮਿਲਣੀ ਦਾ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਜੇ ਲਗਾਤਾਰ ਕੋਈ ਕੇਟਰਿੰਗ ਕਰਾਉਂਦਾ ਤਾਂ ਉਹਨੂੰ ਜ਼ਰੂਰ ਅਸੀਂ ਕੁਛ ਨਾ ਕੁਛ ਐਕਸਟਰਾ ਉਹਨਾਂ ਨਾਲ ਕਰਨੇ ਆ ਤੇ ਜ਼ਰੂਰ ਉਹਨਾਂ ਦੀ ਹੈਲਪ ਕਰਨੇ ਆ
1: ਸੋ ਲਾਈਵ ਟਰੱਕ ਲਾਈਵ ਟ੍ਰੇਲਰ ਪਹੁੰਚ ਜਾਂਦੇ ਨੇ ਤੰਦੂਰ ਲਾ ਲੈਂਦੇ ਇਹ ਤੰਦੂਰ ਰੱਖ ਕੇ ਆਲੇ ਦੁਆਲੇ ਸਾਰੇ ਬਹਿੰਦੇ ਨੇ ਪੇਟਸ ਲੈ ਕੇ
2: ਔਰ ਗਰਮਾ ਗਰਮ
1: ਖਾ ਮੈਂ ਕਹਿੰਦਾ ਤੰਦੂਰ ਚ ਗਰਮਾ ਗਰਮ ਜਦ ਨਾਨ ਨਿਕਲਦੇ ਨੇ ਉੱਥੇ ਇਹ ਸਬਜ਼ੀ ਬਣੀ ਹੁੰਦੀ ਹੈ ਸਾਹਮਣੇ
2: ਜੀ
1: ਆਮ ਤੌਰ ਤੇ ਟਰੱਕ ਦੇ ਵਿੱਚ ਫੂਡ ਟਰੱਕ ਚ ਮਾਈਕ੍ਰੋਵੇਵ
0: ਬਿਲਕੁਲ ਉੱਥੇ ਫਰੈਸ਼ ਤੰਦੂਰ ਚ ਤੁਹਾਡੇ ਸਾਹਮਣੇ ਜਿਵੇਂ ਉੱਥੇ ਲੱਗਿਆ ਹੁੰਦਾ ਨਾ ਸਨੈਕਸ ਤੇ ਸਾਡੇ ਤੰਦੂਰੀਆ ਸਪੈਸ਼ਲ ਜਾਂਦਾ ਔਰ ਮੈਰੀਨੇਸ਼ਨ ਕਰਕੇ ਲੈ ਕੇ ਜਾਈਦਾ ਸਾਰਾ ਸਮਾਨ ਤੁਹਾਡੀ ਅੱਖਾਂ ਦੇ ਸਾਹਮਣੇ ਬਣੇਗਾ ਇਹ ਨਹੀਂ ਆ ਵੀ ਇੱਥੋਂ ਭੁੰਨ ਕੇ ਲੈ ਗਏ ਤੇ ਚੱਲ ਫਿਰ ਲਾਇਆ ਤੇ ਦੇਤਾ ਉਹ ਚੀਜ਼ਾਂ ਨਹੀਂ ਹੈ ਬਿਲਕੁਲ ਫਰੈਸ਼ ਦੇਣਾ ਤੁਸੀਂ ਕੇਟਰਿੰਗ ਕਰਾ ਕੇ ਦੇਖੋ ਆ ਅਸੀਂ ਕੱਲ ਕਰਕੇ ਆਏ ਹਾਂ ਅੱਜ ਪੰਜ ਸੱਤ ਫੋਨ ਆ ਚੁੱਕੇ ਜੀ ਅਸੀਂ ਉੱਥੋਂ ਖਾ ਕੇ ਆਏ ਹਾਂ ਜੀ ਤੁਸੀਂ ਤੁਹਾਡਾ ਤਵਾ ਕਿਚਨ ਦਾ ਐਡਰੈਸ ਦਿਓ ਜੀ ਕਈਆਂ ਨੂੰ ਅਸੀਂ ਐਡਰੈਸ ਦੇ ਰਹੇ ਕਈ ਸਾਨੂੰ ਲੋਕ ਪੁੱਛ ਰਹੇ ਆ ਤੇ ਇਸ ਤਰ੍ਹਾਂ ਕਰਕੇ ਜਦੋਂ ਤੁਸੀਂ ਇੱਕ ਜਿਹੜੇ ਤੋਂ ਖਾਂਦੇ ਹੋ ਨਾ ਫਿਰ ਤੁਹਾਨੂੰ ਪਤਾ ਲੱਗਦਾ ਜਦੋਂ ਫਰੈਸ਼
1: ਫਿਲਹਾਲ ਹੁਣ ਸਾਰੇ ਆ ਜਾਓ ਪਹੁੰਚੋ ਅੱਜ ਜਿੰਨੇ ਵੀ ਲੋਕ ਰੇਡੀਓ ਵਾਸਤੇ ਕਾਲ ਕਰਨਗੇ
2: ਜੀ
1: ਬਟਰ ਬਟਰ ਚਿਕਨ ਲਾਉਂਗੇ ਆਂਟੀ ਬਟਰ ਚਿਕਨ ਤੇ ਮਾੜਾ ਬੋਲਿਓ
0: ਬਟਰ ਚਿਕਨ ਪੁੱਤਰ
1: ਚੀਨੀ ਦੇ ਆਪਾਂ ਕੋਲੀਆਂ ਬਟਰ ਨੂੰ ਕਦੇ ਮਿੱਠਾ ਕਰ ਦਿੰਦਾ ਕੋਈ ਕੌੜਾ ਕਰ ਦਿੰਦਾ ਆਂਟੀ ਬੋਲੋ ਜੀ
0: ਨਹੀਂ ਨਹੀਂ ਪੁੱਤ ਪਤਾ ਕੀ ਆਪਾਂ ਨੂੰ ਪੰਜਾਬੀਆਂ ਨੂੰ ਥੋੜਾ ਜਿਹਾ ਸਪਾਈਸ ਭਾਲਦੇ ਨੇ ਜੇ ਜਿਆਦਾ ਨਹੀਂ ਤਾਂ ਤੇ ਵੈਸੇ ਤਾਂ ਆਪਾਂ ਜਿਆਦਾ ਹੀ ਖਾਂਦੇ ਹਾਂ ਬਟ ਫੇਰ ਵੀ ਅਸੀਂ ਜਿਹੜਾ ਥੋੜਾ ਜਿਹਾ ਸਪਾਈਸ ਵੀ ਰੱਖਦੇ ਹਾਂ ਥੋੜਾ ਜਿਹਾ ਮਿੱਠਾਪਣ ਵੀ ਹੁੰਦਾ ਕੈਨੇਡਾ ਦਾ ਤੇ ਇੰਡੀਆ ਦਾ ਮੇਲ ਕਰਾਇਆ ਹੋਇਆ ਉਹਦੇ ਵਿੱਚ ਅਸੀਂ ਮਿਕਸ ਕਰਕੇ ਉਹਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਟ੍ਰੇਨ ਕੀਤਾ ਇੱਕ ਤਾਂ ਪਤਾ ਕੀ ਹੁੰਦਾ ਸਰ ਜੀ ਲੋਕ ਪੁੱਤਰ ਜਿਹੜਾ ਹੈ ਨਾ ਰੈਡੀਮੇਡ ਚੀਜ਼ਾਂ ਨੂੰ ਭਜਦੇ ਵੀ ਫਟਾਫਟ ਹੋ ਜੇ ਉਹ ਟੱਕ ਟੱਕ ਵਾਲਾ ਕੰਮ ਨਹੀਂ ਹੈ ਬੜੇ ਆਰਾਮ ਨਾਲ ਟਮਾਟਰਾਂ ਨੂੰ ਧੋਵੋ ਸਮਾਰੋ ਤੇ ਪਿਆਜ਼ ਛਿੱਲੋ ਬਿਲਕੁਲ ਨਹੀਂ ਹੈ ਵੀ ਉਹ ਕੱਟੇ ਕਟਾਏ ਲਿਆਂਦੇ ਜਾਓ ਗੰਦ ਮਾਰਨ ਵਾਲਾ ਕੰਮ ਤਾਂ ਮਾਤਾ ਕੋਲ ਤੁਹਾਡੀ ਕੋਲ ਹੈ ਹੀ ਨਹੀਂ ਬਿਲਕੁਲ ਅਸੀਂ ਤਰੀਕੇ ਦੇ ਨਾਲ ਉਹਨੂੰ ਕੱਟ ਕੇ ਧੋ ਸਵਾਰ ਕੇ ਚੰਗੀ ਤਰ੍ਹਾਂ ਉਬਾਲ ਕੇ ਫਿਰ ਉਹਨਾਂ ਨੂੰ ਕਰੈਸ਼ ਕਰਨਾ ਹੁੰਦਾ ਫਿਰ ਵਿੱਚ ਪੈਂਦੇ ਨੇ ਆਪਣੇ ਨਟ ਵਗੈਰਾ ਕਾਫੀ ਕੁਛ ਪੈਂਦਾ ਉਹਨੂੰ ਤਿਆਰ ਕਰਕੇ ਜਿਹੜਾ ਗ੍ਰੇਵੀ ਨੂੰ ਤਿਆਰ ਕਰਦੇ ਆ ਫਿਰ ਉਸ ਤੋਂ ਬਾਅਦ ਖੂਬ ਸਾਰਾ ਬਟਰ ਸਿੱਟ ਕੇ ਫਿਰ ਉਹਦੇ ਵਿੱਚ ਉਸ ਗ੍ਰੇਵੀ ਨੂੰ ਗੁੰਨਿਆ ਜਾਂਦਾ ਫਿਰ ਤੁਹਾਨੂੰ ਅਗਾਂਹ ਮਸਾਲੇ ਜਿਹੜੇ ਸਾਡੇ ਨੇ ਉਹ ਸਾਡੇ ਸੀਕਰੇਟ ਨੇ ਜੀ ਤੇ ਉਹ ਮਸਾਲੇ ਪਾ ਕੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਚਿਕਨ ਜਿਹੜਾ ਹੈ
1: ਜਿੰਨੇ ਵੀ ਲੋਕ ਅੱਜ ਜਾਣਗੇ ਸਾਰਿਆਂ ਨੂੰ ਬਟਰ ਚਿਕਨ ਨਾਲ ਥੋੜਾ ਜਿਹਾ
0: ਫਿਰ ਉਹ ਬਣਦਾ ਜੀ
1: ਸਾਰਿਆਂ ਨੂੰ ਸੈਲਡ ਨਾਲ ਦੇਣਾ ਆਂਟੀ ਜੀ ਸੈਲਡ ਥੋੜਾ ਜਿਹਾ ਨਾਲ ਪਾ ਕੇ ਦੇਣਗੇ ਲਿਫਾਫੇ 'ਚ ਬਟਰ ਚਿਕਨ ਦੇ ਨਾਲ ਦੋ ਨਾਨ ਫ੍ਰੀ
0: ਹਾਂਜੀ
1: ਮੇਥੀ ਮਲਾਈ ਮੁਰਗ ਦਾ ਦੋ ਨਾਨ ਫ੍ਰੀ
0: ਬਿਲਕੁਲ ਜੀ
1: ਤੇ ਮੇਥੀ ਮਲਾਈ ਪਨੀਰ ਨਾਲ ਕੜਾਹੀ ਪਨੀਰ ਨਾਲ ਕੜਾਹੀਆਂ ਪਾਕਿਸਤਾਨੀ ਸਟਾਈਲ 'ਚ ਲਾਉਂਦੇ ਨੇ ਇਹਨਾਂ ਕੋਈ ਸ਼ੈਫ ਇੰਡੀਆ ਤੇ ਪਾਕਿਸਤਾਨ ਦੇ
0: ਥੋੜਾ ਜਿਹਾ ਮੈਂ ਚਾਨਣਾ ਪਾਉਣਾ ਨਾ ਬਣਦਾ ਪਿਆ ਬਾਅਦ ਤੇ ਚਲਿਆ ਫੈਲਾ ਜਾਂਦਾ ਜੀ ਕੜਾਹੀ ਚਿਕਨ ਤੁਹਾਡਾ ਇੰਨਾ ਬ੍ਰੈਂਪਟਨ ਵਾਸੀ ਉਹ ਪਿਆਰਾ ਔਰ ਅੱਜ ਕੋਸ਼ਿਸ਼ ਕਰ ਰਹੀ ਹਾਂ ਹੁਣੇ ਬਣਾ ਕੇ ਤੁਹਾਡੇ ਲਈ ਤਿਆਰ ਕਰਾਂ ਜ਼ਰੂਰ ਪਹੁੰਚੋ ਤੁਸੀਂ
1: ਦੇਖੋ ਸਾਡੇ ਕੋਈ ਸ਼ੈਫ ਜਿਹੜੇ ਨੇ ਪਾਕਿਸਤਾਨ ਤੇ ਇੰਡੀਆ ਤੋਂ ਨੇ ਦੋ ਜਗ੍ਹਾ ਤੋਂ ਸ਼ੈਫ ਨੇ ਕੁਝ ਪਾਕਿਸਤਾਨ ਤੋਂ ਨੇ ਕੁਝ ਇੰਡੀਆ ਤੋਂ ਨੇ
2: ਜੀ
1: ਸੋ ਤੁਸੀਂ ਪਹੁੰਚਣਾ ਤਵਾ ਤੇ
0: ਟੀ ਕਰ ਦਿਆ ਜੀ ਉਹ
1: ਹਾਂਜੀ TAWA ਕਿਚਨ ਤੇ ਜੇ ਕੋਈ ਪਾਕਿਸਤਾਨੀ ਫੈਮਿਲੀ ਪਾਕਿਸਤਾਨੀ ਸਟਾਈਲ ਦੇ ਵਿੱਚ ਆਪਣੀ ਕੇਟਰਿੰਗ ਕਰਾਉਣੀ ਚਾਹੁੰਦੇ ਆ ਹਲਾਲ ਵਗੈਰਾ ਦੇ ਉਹਦਾ ਸੈਪਰੇਟ ਇੰਤਜ਼ਾਮ ਹੈ ਤੇ ਸਰਟੀਫਾਈਡ ਦਾ ਹੁੰਦਾ ਚਿਕਨ ਸਾਰਾ ਤੇ ਤੁਸੀਂ ਤਵਾ ਨੂੰ ਕਾਲ ਕਰਨੀ ਹੈ 905-790
0: ਇੱਕ ਛੋਟਾ ਜਿਹਾ ਮੈਂ ਹੋਰ ਮੈਸੇਜ ਦੇਣਾ ਚਾਹੁੰਦੀ ਸੀ ਸਨੈਕਸ ਤੋਂ ਭੁੱਲ ਗਈ ਨਿਊਟਰੀ ਕੁਲਚਾ ਰੇੜੀ ਵਾਲਾ ਕੁਲਚਾ ਤੇ ਬ੍ਰੈਡ ਪਕੌੜਾ ਪਨੀਰ ਪਕੌੜਾ
1: ਸਭ ਤੋਂ ਪਹਿਲਾਂ ਮੈਂ ਨਾ ਜਦੋਂ ਤਵਾ ਕਿਚਨ ਖੁੱਲਿਆ ਸੰਤੋਸ਼
2: ਜੀ
1: ਟੋਰਾਂਟੋ 'ਚ ਅੱਜ ਤੋਂ 3 ਸਾਲ ਪਹਿਲਾਂ ਕੋਈ ਰੇੜੀ ਵਾਲਾ ਕੁਲਚਾ ਨਾਂ ਦਾ ਵਰਡ ਨਹੀਂ ਹੁੰਦਾ ਸੀ
2: ਜੀ
1: ਮੈਂ ਇਹਨਾਂ ਦਾ ਸਟਾਰਟ ਕਰਾਇਆ ਮੈਂ ਕਿਹਾ ਜੀ ਉਹ ਕੁਲਚਾ ਖਲਾਓ ਜਿਹੜਾ ਇੰਡੀਆ ਦੇ ਵਿੱਚ ਰੇੜੀ 'ਚ ਪੈ ਕੇ ਬਣਾਉਂਦੇ ਹੁੰਦੇ ਸੀ ਇਹਨਾਂ ਦੇ ਸ਼ੈਫ ਸੀਗੇ ਉਹ ਪਹਿਲਾਂ ਵਾਲੇ ਹੋਰ ਉਹਨਾਂ ਨੇ ਕਿਹਾ ਉਸ ਕੋ ਤੋਂ ਇਹ ਬੋਲਤੇ ਹੈ ਦਿੱਲੀ ਤੋਂ ਸੀ ਮੈਂ ਕਿਹਾ ਨਹੀਂ ਨਹੀਂ ਨਹੀਂ ਅਸੀਂ ਉਹਨੂੰ ਰੇੜੀ ਵਾਲਾ ਕੁਲਚਾ ਬੋਲਦੇ ਹਾਂ
2: ਜੀ
1: ਰੇੜੀ ਵਾਲਾ ਕੁਲਚਾ ਦੇ ਨਾਂ ਤੇ ਕੁਲਚੇ ਸਟਾਰਟ ਕੀਤੇ ਜਿਸ 'ਚ ਚਣੇ ਭਰੇ ਹੁੰਦੇ ਨੇ ਵਿੱਚ ਮਤਲਬ ਤੁਹਾਨੂੰ ਅਲੱਗ ਟੇਸਟ ਆਉਂਦਾ ਚਣੇ ਨਿੰਬੂ ਨਾਂਬੂ ਸਭ ਪਾ ਕੇ ਵਿੱਚ ਬਣਾਇਆ ਹੁੰਦਾ
2: ਜੀ
1: ਤੇ ਉਹ ਤੁਸੀਂ ਜਦੋਂ ਖਾਂਦੇ ਹੋ ਪਿਆਜ਼ ਵਿੱਚ ਮਿਰਚਾਂ ਵਿੱਚ ਟਮਾਟਰ ਥੋੜਾ ਜਿਹਾ ਜਿਹੜਾ ਹੈਗਾ ਹਲਕੇ ਹਲਕੇ ਮਿਰਚਾਂ ਵਿੱਚ ਹਰੀਆਂ ਪਾ ਦਈਦੀਆਂ ਤੇ ਵਿੱਚ ਉਹਦੇ ਜਿਹੜੇ ਚਣੇ ਨੇ ਹਾਂਜੀ ਉਹ ਭੱਜੇ ਚਣੇ ਵਿੱਚ ਪਾਈਦੇ ਆ ਸੰਤੋਖ ਸੱਚੀ ਦੱਸੇ ਮੂੰਹ ਚ ਪਾਣੀ ਆ ਗਿਆ ਸੀ
2: ਹਾਂਜੀ ਬਿਲਕੁਲ
1: ਆ ਗਿਆ ਸੀ ਨਾ ਸੰਤੋਖ ਤੇ ਮੂੰਹ ਹੋ ਗਿਆ ਸੀਗਾ ਸੋ ਤੁਸੀਂ ਪਹੁੰਚਣਾ ਤਵਾ ਕਿਚਨ ਤੇ TAWA ਕਿਚਨ 905-790-1699 905-790-1699 TAWA ਕਿਚਨ ਜਿੰਨੇ ਵੀ ਲੋਕ ਤੁਹਾਡੇ ਜਾਣਗੇ ਸਾਰੇ ਤੁਹਾਡੇ ਦੋ ਨਾਨ ਫ੍ਰੀ ਹੋਣਗੇ ਕਿਸੇ ਵੀ ਆਰਡਰ ਦੇ ਨਾਲ ਰੇਡੀਓ ਵਾਸ ਕਹਿ ਦੇਣਾ ਬਸ ਇਹ ਦੋ ਨਾਨ ਤੁਹਾਡੇ $6 to $8 ਦੇ ਨੇ $6 to $8 ਦੇ ਵਿੱਚ ਤੁਹਾਨੂੰ ਕੋਈ ਵੀ ਦੇ ਰਿਹਾ ਟੋਰਾਂਟੋ ਦੇ ਵਿੱਚ ਜਾ ਕੇ ਨਾਨ ਲਾ ਲਓ ਕਿਸੇ ਵੀ ਜਗ੍ਹਾ ਤੋਂ $6 to $8 ਬਣਦੇ ਨੇ 6 to $8 ਆ ਲੌਂਗ ਵੀਕਐਂਡ ਕਰਕੇ ਤੁਹਾਡੇ ਆਫ ਨੇ ਤੇ ਖੀਰ ਲੈ ਕੇ ਜਾਏ ਜਾਂਦੇ ਹੋਏ ਇਹਨਾਂ ਦੀ ਦਾਦੀ ਵਾਲੀ
0: ਜਲੇਬੀਆਂ ਵੀ ਜੀ ਤਿਆਰ ਨੇ
1: ਜਲੇਬੀਆਂ ਦਾ ਇਹਨਾਂ ਦਾ ਬਣਿਆ ਪਿਆ ਇੱਥੇ ਪੂਰਾ ਸਾਰਾ ਦੇਸੀ ਘਿਓ ਜਲੇਬੀ ਵਿੱਚ ਬੱਚੇ ਪਾਉਂਦੇ ਨੇ ਇਲਾਇਚੀ ਥੋੜੀ ਚੀਜ਼ਾਂ ਦੱਸ ਦੇਣਾ ਬਾਕੀ ਰਹਿਣ ਦਿਓ ਜੀ ਤੇ ਇਲਾਇਚੀ ਵਿੱਚ ਥੋੜਾ ਜਿਹਾ ਪਿਸਤਾ ਪਾਉਂਦੇ ਨੇ ਤੇ ਹਾਂਜੀ ਕੇਸਰ ਪਾਉਂਦੇ ਨੇ ਨਾਲ ਵਿੱਚ ਤੇ ਬਾਕੀ ਤੁਸੀਂ ਜਾ ਕੇ ਪੁੱਛ ਲਿਓ ਸਰ ਦੇਸੀ ਘਿਓ ਪੈਂਦਾ ਦੇਸੀ ਘਿਓ ਜਲੇਬੀਆਂ ਤਿਆਰ ਨੇ ਤੇ ਪਹੁੰਚਣਾ 905-790-1699 ਤਵਾ ਕਿਚਨ ਮਾਊਂਟਨਿਸ਼ ਐਂਡ ਬਵੇਰ ਸੈਕਿੰਡ ਲੋਕੇਸ਼ਨ ਹੈ ਜਿਹੜੀ ਇਹਨਾਂ ਦੀ ਸਟੀਲਸ ਐਂਡ ਕੈਨੇਡੀ ਥਰਡ ਲੋਕੇਸ਼ਨ ਹੈ ਇਹਨਾਂ ਦੀ ਵੈਸਟਰਨ ਐਂਡ ਫ੍ਰੈਂਚ ਤਿੰਨਾਂ ਦੇ ਉੱਤੇ TAWA ਕਿਚਨ ਪਾਲਣਾ ਰੈਂਬਲਰ ਡਰਾਈਵ ਆਜੂਗਾ ਸਨੀਵੇਲ ਗੇਟ ਆਜੂਗਾ ਤੇ ਵੈਸਟਰਨ ਰੋਡ ਆਜੂਗਾ ਤਿੰਨੋਂ ਲੋਕੇਸ਼ਨ ਤੇ ਤੁਸੀਂ ਪਹੁੰਚ ਸਕਦੇ ਹੋ TAWA ਕਿਚਨ ਥੈਂਕ ਯੂ ਸੋ ਮਚ ਫਿਰ ਮਿਲਦਾ ਦੁਆਰਾ ਕਰੋ ਜੀ ਆਰਡਰ ਲੈਣੇ ਸ਼ੁਰੂ ਕਰੋ ਥੈਂਕ ਯੂ ਸੋ ਮਚ ਪਹੁੰਚੋ ਜੀ ਹੁਣ ਜਾ ਕੇ ਇੱਥੇ ਤੁਸੀਂ ਪਹਾੜਗੰਜ ਕੇ ਛੋਲੇ ਭਟੂਰੇ ਕੋਂਬੋ ਚ ਲੱਗੇ ਨੇ ਦੋ ਪਲੇਟ $13 ਦੀਆਂ ਤੇ ਅੰਮ੍ਰਿਤਸਰੀ ਕੁਲਚੇ ਦੋ $13 ਦੇ ਪਲੇਟ ਤੇ ਇਹਨਾਂ ਕੋਲ ਇਸ ਸਮੇਂ ਨਿਊਟਰੀ ਕੁਲਚੇ ਦੋ $13 ਚ
2: ਵੈਰੀ ਨਾਈਸ
1: ਤੇ ਹਾਕਾ ਨਿਊਡਲਸ ਨੇ ਜਿਹੜੇ $13 ਦੇ ਦੋ ਤੇ ਇਹਨਾਂ ਕੋਲ 6 ਆਈਟਮ ਦੇ ਕੋਂਬੋ ਨੇ ਜਿਹੜੇ ਬਾਏ ਵਨ ਗੈਟ ਵਨ ਫ੍ਰੀ ਦੇ ਉੱਤੇ ਨੇ 905-790-1699 TAWA ਕਿਚਨ
2: ਡਿਲੀਵਰ ਕਰਦੇ ਆ ਕਸਟਮਰਸ ਨੂੰ ਤੇ ਉਹਨਾਂ ਦੇ ਰਿਵਿਊਸ ਜਾਂ ਵਿਊਸ ਅਕਸਰ ਇਹ ਹੁੰਦੇ ਨੇ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣੀ ਕੰਪਨੀ ਮਿਸੀ ਸਾਗਾ ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ ਆਪਾਂ ਨੂੰ 50 ਬੰਦੇ ਦੀ ਕੇਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ ਸਾਨੂੰ ਕੋਈ ਥੋੜ੍ਹ ਨਹੀਂ ਆਈ ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ ਥੈਂਕ ਯੂ ਸੋ ਮਚ
1: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਊਂਟਨਿਸ਼ ਐਂਡ ਬਵੇਰ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tavakitchen.ca 905-790-1699 905-790-1699
4: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਨਿਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ ਪੰਥ ਦੇ ਸਿਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ ਭਾਈ ਸਾਹਿਬ ਜਗਜੀਤ ਸਿੰਘ ਜੀ ਬੱਬੀਹਾ ਦਿੱਲੀ ਵਾਲੇ ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000 6474481000 ਸੇਵਾ ਭੇਜਣ ਵਾਸਤੇ ਸੇਵਾ 2022@

0: और सुनिश्चित नंबर 9573333 अजा खूबसूरत जहा सवाल लैके संतोष साढ़े नाल संतोष्ट होके बैठी है। संतोष अज का खूबसूरत जहा सवाल जरा जरूर करांगे सारे नूं।
1: जी जी बिल्कुल।
0: हाँ जी, सो क्या आज का आपका क्वेश्चन है उसको मैथामेटिक्स में हम देखेंगे।
1: जी बिल्कुल।
0: और जेड़े जेड़े विनर्स अज दे होणगे उन्हां सारयां नूं असीं इक तां असीं लाइव ऑन लोकेशन कर रहे हैं एम्बल्टन एवन्यू तो एम्बल्टन तो दूसरी कर रहे हैं असीं ग्रीन वैली वाले ने जिहड़े गार्डन सेंटर है ग्रीन वैली। कल नूं 30 डिग्री टैंपरेचर है ते ग्रीन वैली दे उत्ते साडा लाइव ऑन लोकेशन जिहड़ा हैगा स्टार्ट हो रहा हैगा। कुछ टैक्निकल वजह करके असीं लेट हो गए थोड़े जिहे ते हुण असीं तुहाडे नाल गलबात करांगे। पर नाल नाल मैं ये दसन लग्या कि संतोष जी असि अज प्लांट्स ने जिहड़े बूटे फ्री चुकावांगे कुछ चार दो चार पांच बंदयां नूं। ठीक है
1: जी, बिल्कुल।
0: ग्रीन वैली गार्डन सेंटर तो
1: जी
0: सो दो लोकेशन तो ग्रीन वैली आले जिहड़े सर्व कर रहे ने गार्डन सेंटर दियां
1: जी
0: दोनों लोकेशनस दे उत्ते तुसीं पहुंचना हैगा और तुहाडे लई गिफ्ट होणगे। दूसरा हैगा असि अज नजारा दे उत्ते
1: जी
0: तेरे बिना ना गुजारा है सानू तेरा ही नजारा है। सो असि नजारा इंडियन रेस्टो लॉन्च जिहड़ा कि टॉप ऑफ लाइन आ बाहर पैटियो बनया होया
1: जी
0: अंदर हॉल बनया होया स्टेज लाइटनिंग दे नाल नाल नज़ारा दे विच जो तुहानू जो
1: सेलिब्रेशन
0: लई फ्लोर बनाया होया
1: तुहाडा डीजे डांस पार्टी अमन जी रीसेंटली उन्हां दी बर्थडे पार्टी सीगी मैं उन्हां दा पेज फॉलो कीता है बहुत ही प्यारा लग रहा सीगा सारे डेकोरेशन
0: सो तुसीं पेज ते जाके देखना किन्नी क सोहणा लगदा हैगा अंदरों ते तुसीं पार्टी बुक करनी है किसी ने भी जिन्ने भी सुणदे हो 10 जने 20 जने 30 जने टेबल बुक करना अपना प्राइवेटली इंडिया च ना टेबल प्राइवेटली बुक हो जाता सीगा।
1: हाँ जी
0: वो टेबल ते बैठ के फिर आराम ना सी ना एक बार इंडिया गए
1: जी
0: मैंने याद आ भी असि उत्थे उन्होंने सानू अलग कमरा देता बूथ देता
1: जी
0: असि उत्थे बैठ के आराम नाल अपना खाना उत्थे बैल लगी हुंदी सी बैल बजा दिंदे सी
1: जी
0: वो आ जांदे सी असि उन्हें कहंदे सानू आहा ऑर्डर तैयार कर दो चलो 15-20 मिनट लाइव ऑर्डर दे उत्ते लग दिंदे ने ते असि वो करदे रहे ते बड़ा अच्छा मतलब साडा एक्सपीरियंस रहा ते तुसी नज़ारा ते पहुंचना नज़ारा का फोन नंबर है 9054516200 9054512600 के उत्ते नज़ारा वाले नूं तुसीं कॉन्टैक्ट करना है। संतोष कोल क्वेश्चन अज हाँ जी संतोष
1: जी बिल्कुल अज मेरा क्वेश्चन हैगा मैथ से रिलेटेड सो तुसीं सारे नोट करो मेरा क्वेश्चन 18 - 2 + 2 × 10 18 - 2 + 2 × 10 ਇਹਦਾ ਆਂਸਰ ਦੇਣਾ ਤੁਸੀਂ ਸਾਰਿਆਂ ਨੇ ਸਾਡੇ ਸਟੂਡੀਓ ਦੇ ਨੰਬਰ 'ਤੇ ਕਾਲ ਕਰਕੇ ਨੰਬਰ ਹੈਗਾ ਸਾਡੇ ਸਟੂਡੀਓ ਦਾ 905-673-3337 905-673-3337 ਅਤੇ ਕੁਐਸਚਨ ਇੱਕ ਵਾਰ ਹੋਰ ਰਿਪੀਟ ਕਰ ਰਹੀ ਹਾਂ ਮੈਂ 18 - 2 + 2 × 10 18 - 2 × 2 × 10 ਕਿੰਨਾ ਹੋਏਗਾ ਕੋਈ ਵੀ ਤੁਸੀਂ ਸਾਨੂੰ ਕਾਲ ਕਰੋ ਕਿਉਂਕਿ ਅਸੀਂ ਕੋਈ ਵੀ ਰੈਂਡਮਲੀ ਲੱਕੀ ਵਿਨਰਸ ਪਿੱਕ ਕਰਾਂਗੇ ਦੋ ਚਾਹੇ ਤੁਹਾਡਾ ਆਂਸਰ ਸਹੀ ਹੋਏ ਚਾਹੇ
0: ਇੱਕ ਵਿਨਰ ਨੂੰ ਜਿਹੜਾ ਹੈਗਾ ਮਿਕਸਚਰ ਜਿਹੜਾ ਮਿਕਸਰ ਹੈ ਜਿਹੜਾ ਗ੍ਰਾਈਂਡਰ ਮਿਕਸਰ ਹੁੰਦਾ ਉਹ ਮਿਲਣਾ ਬ੍ਰੈਂਟਨ ਟੀਵੀ ਐਂਡ ਅਪਲਾਇੰਸਸ ਤੋਂ
1: ਜੀ
0: ਇੱਕ ਵਿਨਰ ਨੂੰ ਨਜ਼ਾਰਾ ਦੇ ਉੱਤੇ ਤੁਸੀਂ ਡਾਇਨਿੰਗ ਦਾ ਜਿਹੜਾ ਹੈਗਾ ਕੁਛ ਵੀ ਕਰ ਸਕਦੇ ਹੋ ਤੇ ਉਹਦੇ ਲਈ ਡਾਇਨਿੰਗ ਦਾ ਕੋਈ ਵੀ ਚਾਰਜ ਨਹੀਂ ਇੱਕ ਜਾਣੇ ਨੂੰ ਠੀਕ ਹੈ ਤੇ ਇੱਕ ਜਿਹੜਾ ਹੈਗਾ ਡਾਇਨਿੰਗ ਦੇ ਉੱਪਰ ਅਸੀਂ ਦੇਵਾਂਗੇ ਗਿਫਟ ਉਹਨਾਂ ਨੂੰ ਕਿ ਤੁਸੀਂ ਜਾ ਕੇ ਆ ਖਾ ਕੇ ਆਉਣਾ ਨਜ਼ਾਰਾ ਦੇ ਉੱਤੇ।
1: ਹਾਂਜੀ
0: ਤੇ ਤੀਸਰਾ ਹੈਗਾ ਕਿ ਅਸੀਂ
1: ਅੱਛਾ ਤਿੰਨ ਕਰ ਰਹੇ ਹਾਂ
0: ਪਲਾਂਟਸ ਜਿਹੜੇ ਬੂਟੇ ਨੇ ਗ੍ਰੀਨ ਵੈਲੀ ਜਿਹੜਾ ਹੈਗਾ ਗਾਰਡਨ ਸੈਂਟਰ ਜਿਹੜਾ ਕਿ ਦੋ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ
1: ਜੀ
0: ਗ੍ਰੀਨ ਵੈਲੀ ਵਾਲੇ ਤੇ ਤੁਸੀਂ ਪਹੁੰਚਣਾ ਹੈਗਾ 2547 ਐਂਬਲਟਨ ਰੋਡ ਬਰੈਂਪਟਨ। ਦੂਸਰੀ ਲੋਕੇਸ਼ਨ ਹੈਗੀ ਇਹਨਾਂ ਦੀ ਗ੍ਰੀਨ ਵੈਲੀ ਸੁਪਰ ਮਾਰਕੀਟ ਹੈ ਮਕਵੀਨ ਐਂਡ ਮੇਫੀਲਡ ਦੇ ਕੋਰਨਰ 'ਤੇ ਮਕਵੀਨ ਐਂਡ ਮੇਫੀਲਡ ਦੇ ਕੋਰਨਰ ਦੇ ਉੱਤੇ ਅਤੇ ਤੁਸੀਂ ਉਹਦੇ 'ਤੇ ਪਹੁੰਚਣਾ। ਨੰਬਰ 2 ਕਾਲ ਹੈ 647-222-5601 647-222-5601 ਦੇ ਉੱਤੇ ਕਾਲ ਕਰਨੀ ਹੈ। ਸੋ ਦੋ ਲੋਕੇਸ਼ਨ ਨੇ ਲੋਕੇਸ਼ਨ ਨੰਬਰ 1 ਜਿਹੜੀ ਹੈਗੀ ਹੈ ਉਹ ਮਕਵੀਨ ਐਂਡ ਜੋ ਮੇਫੀਲਡ ਦਾ ਇੰਟਰਸੈਕਸ਼ਨ ਹੈ ਉੱਥੇ ਹੈ। ਸੈਕਿੰਡ ਲੋਕੇਸ਼ਨ ਹੈ ਜਿਹੜਾ ਉਹ ਹੈ 2547 ਐਬਲਟਨ ਰੋਡ ਬ੍ਰੈਂਪਟਨ ਦੇ ਵਿੱਚ, ਅਤੇ ਤੁਸੀਂ ਇੱਥੇ ਪਹੁੰਚਣਾ 647-222-5601. ਸਵਾਲ ਇੱਕ ਵਾਰ ਫਿਰ ਤੋਂ ਰਿਪੀਟ, ਸਟੂਡੀਓ ਦੇ ਲਾਈਨ ਬਿਜ਼ੀ ਹੋਣੇ ਸ਼ੁਰੂ ਹੋ ਗਏ ਨੇ, ਆਲਰੇਡੀ ਕਾਲ ਹੋਲਡ ਦੇ ਉੱਤੇ ਨੇ, ਰੈਂਡਮਲੀ ਤਿੰਨ ਜਿਹੜੇ ਰੈਂਡਮ ਪਿੱਕ ਕਰਾਂਗੇ, ਗਲਤ ਜਵਾਬ ਆ ਸਹੀ ਜਵਾਬ ਆ, ਸੰਤੋਸ਼ ਨਾਂ ਲਿਖ ਲਿਆ ਕਰੋ ਬਈ
1: ਜੀ, ਬਿਲਕੁਲ।
0: ਅਗਲੇ ਕਹਿੰਦੇ ਨੌ ਤੇ ਕਾਲ ਨਹੀਂ ਆਈ,
1: ਹਾਂਜੀ ਹਾਂਜੀ,
0: ਤੁਸੀਂ ਤਿੰਨ ਜਣਿਆਂ ਦੇ ਨਾਂ ਲਵਾਂਗੇ, ਸ਼ੋਅ ਸੁਣਦੇ ਰਹਿਣਾ, ਤਿੰਨ ਜਣਿਆਂ ਨੂੰ ਗ੍ਰੀਨ ਵੈਲੀ ਗਾਰਡਨ ਸੈਂਟਰ ਤੋਂ ਤੁਸੀਂ ਤੁਹਾਨੂੰ ਕੋਈ ਪਲਾਂਟ ਪਿੱਕ ਕਰਾਵਾਂਗੇ, ਬੂਟੇ ਪਿੱਕ ਕਰਾਵਾਂਗੇ, ਤੇ ਦੂਸਰਾ ਤੁਹਾਨੂੰ ਅਸੀਂ ਨਜ਼ਾਰਾ ਤੋਂ ਕੁਛ ਖਾਣ ਪੀਣ ਦਾ ਤੁਹਾਨੂੰ ਕਰਾਵਾਂਗੇ, ਥਰਡ ਹੈਗਾ ਪੀਜ਼ਾ ਸ਼ੈਫ, ਚੌਥਾ ਹੱਲ ਪੀਜ਼ਾ ਸ਼ੈਫ ਤੋਂ ਮੀਡੀਅਮ ਪੀਜ਼ਾ, ਇੱਕ ਮੀਡੀਅਮ ਪੀਜ਼ਾ ਪੀਜ਼ਾ ਸ਼ੈਫ ਤੋਂ ਫ੍ਰੀ ਹੋਊਗਾ ਤੁਹਾਡਾ।
1: ਅੱਛਾ ਜੀ, ਅੱਜ ਚਾਰ ਲੱਗੇ,
0: ਚਾਰ ਕਰ ਦੋ, ਚਾਰ ਚੱਕ ਦੋ ਫਟੇ। ਪੀਜ਼ਾ ਸ਼ੈਫ ਤੇ 647-547-4200 ਤੇ ਤੁਸੀਂ ਕਾਲ ਕਰਨੀ ਹੈ, ਲਾਈਨ ਕੋਈ ਵੀ ਖਾਲੀ ਨਹੀਂ ਹੈ, ਸਾਰੀਆਂ ਬਿਜ਼ੀ ਨੇ। ਸਵਾਲ ਫਿਰ ਬਾਅਦ ਚ ਰਿਪੀਟ ਕਰ ਦਿੰਦੇ, ਪਹਿਲਾਂ ਇੱਕ ਵਾਰ ਜਵਾਬ ਸੁਣ ਲੈਂਦੇ ਆ, ਤੇ ਤੁਸੀਂ ਆਪਣਾ ਨਾਂ ਨਾਲ ਬੋਲੀ ਜਾਣਾ, ਤੇ ਨਾਮ ਦੇ ਨਾਲ ਤੁਸੀਂ ਬੋਲਣਾ ਨਜ਼ਾਰਾ ਇੰਡੀਅਨ ਰੈਸਟੋ ਬਾਰ, ਜਿਹੜੇ ਵਿਨਰਸ ਨੇ ਨਜ਼ਾਰਾ, ਸਾਡਾ ਪਾਸਵਰਡ ਹੈ ਨਜ਼ਾਰਾ, 905-451-2600, ਨਜ਼ਾਰਾ ਦਾ ਨੰਬਰ ਹੈ 905-451-2600, ਨਜ਼ਾਰਾ ਇੰਡੀਅਨ ਰੈਸਟੋਰੈਂਟ ਬਾਰ। ਮੇਰੇ ਨਾਲ ਸਲੀਨਾ ਪਹਿਲੀ ਕਾਲ ਦਿੱਤੇ, ਸਲੀਨਾ ਹੈਲੋ।
2: ਹਾਂਜੀ ਅਮਨ ਜੀ, ਕੀ ਹਾਲ ਹੈ ਸਰ?
0: ਠੀਕ ਹੈ ਸਰ, ਮੈਨੂੰ ਤਾਂ ਲੱਗਿਆ ਸਲੀਨਾ ਜੀ ਦੀ ਆਵਾਜ਼ ਆਊਗੀ।
2: ਨਹੀਂ, ਐਕਚੁਅਲੀ ਬੇਟੀ ਦੇ ਨਾਂ ਤੇ ਫੋਨ ਹੈਗਾ। ਮੈਂ ਇੱਕ ਨੰਬਰ ਲੈਣਾ ਸੀ, ਮੈਂ ਬਾਅਦ ਚ ਕਾਲ ਕਰ ਲੈਣਾ ਤੁਹਾਨੂੰ। ਕੋਈ
0: ਕਿਸ ਚੀਜ਼ ਦਾ ਨੰਬਰ ਚਾਹੀਦਾ ਬਾਈ, ਬੋਲੋ।
2: ਮੈਂ ਬੇਟੀ ਦੀ ਗੱਡੀ ਬੰਨ ਹੋ ਗਈ ਕੱਲ, ਤੇ ਉਹ ਕੋਈ ਲਾਇਰ ਦਾ ਨੰਬਰ ਚਾਹੀਦਾ ਸੀਗਾ।
0: ਨਹੀਂ, ਐਕਸੀਡੈਂਟ ਚ ਕਿਵੇਂ?
2: ਐਕਚੁਅਲੀ ਉਹ ਲਾਈਟ ਦਾ ਸੈਟਿੰਗ ਕਿਉਂ ਖਤ ਪੈ ਗਈ ਇੱਕਦਮ, ਐਸੇ ਤੋਂ ਵਿੱਚ ਬੇਟੀ ਦਾ ਬਚਾਅ ਹੋ ਗਿਆ, ਬਾਹਰ ਨਿਕਲ ਆਈ ਸੀਗੀ।
0: ਮੈਨੂੰ ਤੁਸੀਂ ਮੈਨੂੰ ਕਾਲ ਕਰੋ, ਘਬਰਾਉਣ ਵਾਲੀ ਚ ਕੋਈ ਗੱਲ ਨਹੀਂ ਹੈ, ਹਰੇਕ ਚੀਜ਼ ਦਾ ਸੋਲੂਸ਼ਨ ਹੈ, ਪਰ ਇਹਨੂੰ ਠੰਡੇ ਮੱਤੇ ਨਾਲ ਆਰਾਮ ਨਾਲ ਚੱਲਣਾ ਪੈਣਾ, ਠੀਕ ਹੈ?
2: ਨਹੀਂ ਨਹੀਂ, ਕੋਈ ਗੱਲ ਨਹੀਂ,
0: 416-3200 ਤੇ ਕਾਲ ਕਰਿਓ, ਕੋਈ ਵਰੀ ਕਰਨ ਦੀ ਜ਼ਰੂਰਤ ਨਹੀਂ, ਆਪਾਂ ਸਾਰਾ ਤੁਹਾਨੂੰ ਦੱਸਾਂਗੇ, ਸਾਰਾ ਮੈਂ ਤੁਹਾਨੂੰ ਕੋਈ ਹੈਲਪ ਵੀ ਕਰ ਦੂੰਗਾ ਨਾਲ ਲੱਗ ਕੇ, ਠੀਕ ਹੈ?
2: ਠੀਕ ਹੈ, 416-3200
0: ਨਹੀਂ, 416-5182-3200 ਤੇ ਕਰ ਲਿਓ,
2: 518-3200,
0: ਹਾਂ, ਠੀਕ ਹੈ?
2: ਓਕੇ ਸਰ, ਥੈਂਕ ਯੂ।
0: ਤੇ ਨੈਕਸਟ ਕਾਲ ਤੇ ਚੱਲਿਆ ਮੈਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਹਾਂਜੀ
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਨਾਮ ਹੈਗਾ ਬਲਜੀਤ ਸਿੰਘ, ਤੇ ਔਰ ਕੁਐਸਚਨ ਦਾ ਆਨਸਰ ਹੈਗਾ 36, ਤੇ ਪਾਸਵਰਡ ਹੈਗਾ ਜੀ ਤੁਹਾਡਾ ਨਜ਼ਾਰਾ।
0: ਨਜ਼ਾਰਾ, ਨਾਂ ਦੱਸ ਦਿਓ ਬਾਈ ਜੀ ਇੱਕ ਵਾਰ ਫਿਰ।
3: ਬਲਜੀਤ ਸਿੰਘ ਬੋਲਿਆ ਜੀ।
0: ਕਿਹੜਾ?
3: ਬਲਜੀਤ ਸਿੰਘ।
0: ਬੀਬੀ ਸੁਣਦੇ ਰਹੋ, ਅਸੀਂ ਦੱਸਾਂਗੇ ਕਿਹੜਾ ਠੀਕ ਹੈ ਕਿਹੜਾ ਗਲਤ। ਤੇ ਸਵਾਲ ਇੱਕ ਵਾਰ ਫਿਰ ਰਿਪੀਟ ਕਰਦੇ, ਪਰ ਕੁਲਦੀਪ ਮੇਰੇ ਨਾਲ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ।
4: ਹਾਂਜੀ ਸਰ, ਸਰ ਇਹਦਾ ਹੈਗਾ 36।
0: ਛੱਤੀ,
4: ਹਾਂਜੀ, ਤੇ ਨਜ਼ਾਰਾ।
0: ਨਜ਼ਾਰਾ,
1: ਤੇ ਤੁਹਾਡਾ ਨਾਮ?
0: ਤੁਹਾਡਾ ਨਾਮ ਬੋਲ ਦਿਓ।
4: ਕੁਲਦੀਪ ਮਾਨ।
0: ਕੁਲਦੀਪ ਮਾਨ, ਸੁਣਦੇ ਰਹੋ ਬਾਜੀ, ਅਸੀਂ ਦੱਸਾਂਗੇ ਕਿਹਦੇ ਕਿਹਦੇ ਗਿਫਟ ਕਿੱਥੇ ਕਿੱਥੇ ਹੋਊਗਾ, ਠੀਕ ਹੈ?
4: ਭਾਜੀ ਅੱਗੇ ਵੀ ਜਿੱਤੇ ਤੁਹਾਡੇ ਕੋਲ।
1: ਹਾਂ, ਪਹਿਲਾਂ ਵੀ ਵਿਨਰ ਹੋ ਚੁੱਕੇ ਕਹਿ ਰਹੇ।
0: ਕਿਆ ਬਾਤ ਹੈ ਜੀ ਬਾਜੀ, ਅਸੀਂ ਤਾਂ ਰੈਂਡਮਲੀ ਪਿੱਕ ਕਰਨ ਲੱਗ ਗਏ ਸਾਰਿਆਂ ਨੂੰ, ਕੋਈ ਸਹੀ ਗਲਤ ਹੋਵੇ ਜਵਾਬ ਕੋਈ ਗੱਲ ਨਹੀਂ, ਜਿਹੜਾ ਪਾਰਟਿਸਿਪੇਟ ਕਰਦਾ ਉਹਨੂੰ ਜ਼ਰੂਰ ਦਿਓ।
1: ਬਿਲਕੁਲ,
0: ਹਾਂਜੀ, ਬੱਚੇ ਸੁਣ ਰਹੇ ਨੇ ਇਸ ਵੇਲੇ ਬਹੁਤ ਸਾਰੇ ਲੋਕਾਂ ਦੇ, ਅਸੀਂ ਤਾਂ ਕਰਕੇ ਪਾਇਆ, ਅਸੀਂ ਉਹਨਾਂ ਲਈ ਪੀਜ਼ਾ ਤਾਂ ਪਾਤਾ ਚੌਥਾ।
1: ਬਿਲਕੁਲ, ਜੇ ਬੱਚੇ ਵੀ ਸੁਣ ਰਹੇ ਆ ਮਨ ਜੀ, ਫਿਰ ਉਹ ਵੀ ਪਾਰਟਿਸਿਪੇਟ ਕਰੋ,
0: ਬੱਚੇ ਪਾਰਟਿਸਿਪੇਟ ਕਰਾਇਆ ਕਰੋ ਬੱਚੇ ਨੂੰ। ਕੁਲਦੀਪ ਜੀ, ਬੱਚੇ ਨਾਲ ਹੁੰਦੇ ਨੇ ਨਾ, ਕਰਾਇਆ ਕਰੋ ਪਾਰਟਿਸਿਪੇਟ ਉਹਨਾਂ ਦਾ ਵੀ। ਸਵਾਲ ਇੱਕ ਵਾਰ ਫਿਰ ਦੱਸ ਦਿੰਦੇ ਅਸੀਂ ਕੀ
1: ਜੀ। ਬਿਲਕੁਲ, ਸੋ ਮੇਰਾ ਕੁਐਸਚਨ ਹੈਗਾ ਹੈ 18-2+2 × 10, 18 + 2 = 2 × 10 ਕਿੰਨਾ ਆਨਸਰ ਹੋਏਗਾ? ਅਜੇ ਤੱਕ ਸਾਰੇ ਇੱਕ ਨੂੰ ਦੂਸਰੇ ਜਾਣੇ ਕਾਪੀ ਕਰ ਰਹੇ ਆ, ਕੁਛ ਡਿਫਰੈਂਟ ਜਿਹਾ ਆਨਸਰ ਦਿਓ।
0: ਨਹੀਂ ਕਰੀ ਜਾਂ, ਚਲੋ ਕੋਈ ਨਹੀਂ, ਦੱਸੋ ਸਾਡੇ ਸਵਾਲ ਦਾ ਆਨਸਰ ਡਿਫਰੈਂਟ ਹੁੰਦਾ ਹੈ।
1: ਯਾ, ਅਜੇ ਮੈਨੂੰ ਡਿਫਰੈਂਟ ਆਨਸਰ ਨਹੀਂ ਮਿਲਿਆ।
0: ਸੋ ਚਾਰ ਤੁਹਾਡੇ ਗਿਫਟ ਨੇ, ਨਜ਼ਾਰਾ ਤੋਂ ਅਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਤੋਂ ਬੂਟੇ ਪਿੱਕ ਕਰਾਵਾਂਗੇ ਤੁਹਾਨੂੰ
1: ਜੀ,
0: ਤੇ ਤੁਸੀਂ ਜੋ ਬ੍ਰੈਂਟਨ ਟੀਵੀ ਅਪਲਾਈਸਿਸ ਤੋਂ
1: ਮਿਕਸਰ
0: ਜਿਹੜਾ ਮਿਕਸਰ ਹੁੰਦਾ, ਮਿਕਸਰ
1: ਯਾ ਮਿਕਸਰ,
0: ਤੇ ਨਾਲ
1: ਨਜ਼ਾਰਾ ਤੋਂ ਡਾਈਨ ਇਨ,
0: ਨਜ਼ਾਰਾ ਤੋਂ ਡਾਈਨ ਇਨ, ਤੇ ਪੀਜ਼ਾ ਸ਼ੈਫ ਤੋਂ ਪੀਜ਼ਾ, ਪੀਜ਼ਾ ਸ਼ੈਫ
1: ਜੀ।
0: 647-547-4200 ਤੇ ਕਾਲ ਕਰਨੀ ਹੈ, ਔਰ 905-673-3333 ਨੰਬਰ ਸਟੂਡੀਓ ਦਾ। ਪਰ ਉਸ ਤੋਂ ਪਹਿਲਾਂ ਫਰੈਸ਼ ਕਰੋ ਸੀ ਡੀਪੂ ਨੂੰ, ਏਅਰ ਤੇ ਕਰਨ ਲੱਗਿਆ ਜੀ। ਜਨਾਬ, ਤੁਸੀਂ ਔਨ ਏਅਰ।
5: ਹਾਂ ਜੀ ਅਮਨ ਭਾਜੀ, ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰਸ,
0: ਸਤਿ ਸ਼੍ਰੀ ਅਕਾਲ ਭਾਈ,
5: ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਗਰੋਸਰੀ ਕਰਨ ਨਿਕਲੇ ਹੋ, ਲੌਂਗ ਵੀਕਐਂਡ ਆ, ਤਾਂ ਸੇਵਿੰਗ ਜਿਹੜੀ ਆ ਫਰੈਸ਼ ਗਰੋਸਰੀ ਡਿਪੂ ਤੇ 110% ਹੈਗੀ ਆ ਜੀ। KTC ਦਾ ਮਸਟਰਡ ਆਇਲ 4 ਲੀਟਰ ਦਾ ਜਾਰ, ਜਿਹੜਾ ਕਿ ਘੱਟੋ ਘੱਟ $35-36 ਦਾ ਬਾਹਰ ਮਾਰਕੀਟ ਦੇ ਵਿੱਚ ਹੈ ਜੀ, ਸਿਰਫ $28, ਮਤਲਬ $7-8 ਤੁਹਾਡੇ ਪਰ ਜਾਰ, ਮਗਰ ਜਿਹੜੇ ਆ ਜੀ ਉਹ ਬਚਣੇ ਆ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਲਕਸ਼ਮੀ ਚੱਕੀ ਆਟਾ ਸਿਰਫ $11.99 ਚ ਮਿਲਣਾ ਜੀ, ਜਿਹੜਾ ਘੱਟੋ ਘੱਟ $16-17 ਦਾ ਬੈਗ ਹੈਗਾ ਜੀ 20 ਪਾਉਂਡ ਦਾ। ਇਹ ਤੋਂ ਇਲਾਵਾ ਤੁਸੀਂ ਮਸਟਰਡ ਆਇਲ ਲੈ ਕੇ ਜਾਣਾ ਡਾਬਰ ਦਾ, ਤਾਂ ਸਿਰਫ 25.99 ਦੇ ਵਿੱਚ ਤੁਹਾਨੂੰ ਮਿਲਣਾ ਜੀ ਫਰੈਸ਼ ਗ੍ਰੋਸਰੀ ਡੀਪੂ ਦੇ ਉੱਤੇ, ਜਿਹੜਾ ਕਿ ਮਿਨੀਮਮ 33 to 34 ਡਾਲਰ ਦਾ ਅਸੀਂ ਵੱਡੇ ਵੱਡੇ ਸਟੋਰਾਂ ਤੇ ਆਪ ਲੱਗਿਆ ਹੋਇਆ ਦੇਖਿਆ ਜੀ। ਦੀਪ ਦੀ ਸ਼ੱਕਰ ਲੈ ਕੇ ਜਾਣੀ ਆ ਤਾਂ ਸਿਰਫ $4.29 ਦੇ ਵਿੱਚ, 6 to 7 ਡਾਲਰ ਦਾ ਜਿਹੜਾ ਜਾਰ ਹੈ ਜੀ ਸਿਰਫ $4.29 ਦੇ ਵਿੱਚ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡੀਪੂ ਦੇ ਉੱਤੇ। ਮਖਾਣਿਆਂ ਦੇ ਸ਼ੌਕੀਨ ਹੋ, ਹੈਲਦੀ ਫੂਡ ਖਾਣ ਦੇ ਸ਼ੌਕੀਨ ਹੋ ਤਾਂ ਮਖਾਣੇ ਸਿਰਫ $3.80 $3.80 ਦੇ ਵਿੱਚ 100 ਗ੍ਰਾਮ ਦਾ ਪੈਕ ਮਖਾਣਿਆਂ ਦਾ, ਜਿਹੜਾ ਕਿ $5 to $6 ਦਾ ਬਾਹਰ ਲੱਗਿਆ ਜੀ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡੀਪੂ ਦੇ ਉੱਤੇ। ਇਦੋਂ ਇਲਾਵਾ ਚਾਹ ਪੀਣ ਦੇ ਸ਼ੌਕੀਨ ਹੈ ਉਹ ਤਾਂ ਵਾਘ ਬੱਕਰੀ ਚਾਏ ਸਿਰਫ $9.99 ਦੀ ਤੁਹਾਨੂੰ ਮਿਲਣੀ ਹੈ ਜੀ ਫਰੈਸ਼ ਗ੍ਰੋਸਰੀ ਡੀਪੂ ਦੇ ਉੱਤੇ, ਜਿਹੜੀ ਕਿ ਮਿਨੀਮਮ $16 ਦਾ ਬੈਗ ਹੈ ਜੀ ਬਾਹਰ। ਸੋ ਇਦੋਂ ਇਲਾਵਾ ਦਾਲਾਂ ਬਹੁਤ ਵਧੀਆ ਪ੍ਰਾਈਸ ਤੇ ਲੱਗੀਆਂ ਹੋਈਆਂ ਜੀ, $3.99 ਤੁਹਾਨੂੰ ਮਸੂਰ ਹੋਲ ਮਸੂਰ ਸਪਲਿਟ ਜਿਹੜੀਆਂ $3.99 4 ਪਾਉਂਡ ਦਾ ਬੈਗ ਜਿਹੜਾ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡੀਪੂ ਦੇ ਉੱਤੇ। ਜੰਬੋ ਸਾਈਜ਼ ਗ੍ਰੀਨ ਕਾਰਡਮਮ ਬਹੁਤ ਹੀ ਵਧੀਆ ਅਮੇਜ਼ਿੰਗ ਕੁਆਲਿਟੀ, ਮਤਲਬ ਤੁਸੀਂ ਆਪ ਕਹੋਗੇ ਕਿ ਵਾਕਈ ਬਹੁਤ ਵਧੀਆ ਸਾਈਜ਼ 8 ਜਿਹੜਾ ਸਭ ਨਾਲੋਂ ਵੱਡਾ ਸਾਈਜ਼ ਜੰਬੋ ਸਾਈਜ਼ ਆਉਂਦਾ ਜੀ ਸਿਰਫ $28 ਦੇ ਵਿੱਚ, 1 pound 454 ਗ੍ਰਾਮ ਜਿਹੜੀ ਹੈ ਜੀ ਉਹਦੀ ਕੁਆਂਟਿਟੀ ਹੈਗੀ ਆ, ਜਿਹੜਾ ਕਿ ਮਿਨੀਮਮ $35 to $36 ਸੋ ਜਾਣੀ ਕਿ ਘੱਟੋ-ਘੱਟ $7 to $8 ਪਰ ਪਾਉਂਡ ਮਗਰ ਤੁਹਾਡੇ ਬਚਣੇ ਆ ਜੀ ਫਰੈਸ਼ ਗ੍ਰੋਸਰੀ ਡੀਪੂ ਦੇ ਉੱਤੇ। ਬਦਾਮ ਵਾਲਨਟਸ ਤੁਹਾਨੂੰ $5.99 ਨੂੰ ਪਾਉਂਡ ਮਿਲਣੇ ਆ, ਪ੍ਰੀਮੀਅਮ ਕੁਆਲਿਟੀ, ਕੁਆਲਿਟੀ ਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਸਾਡੇ ਸਟੋਰ ਦੇ ਉੱਤੇ। ਸੋ ਹੋਰ ਬਹੁਤ ਸਾਰੀਆਂ ਡੀਲਾਂ ਆ, ਜ਼ਰੂਰ ਵਿਜ਼ਿਟ ਕਰਿਓ ਸਾਡੇ ਕੋਲ। ਇਸ ਵਾਰ ਡਾਲਰ ਸਟੋਰ ਵਾਲੀਆਂ ਡੀਲਾਂ ਵੀ ਬਹੁਤ ਆ, 99 ਸੈਂਟ ਦੇ ਵਿੱਚ ਤੁਹਾਨੂੰ ਕੁਕੀਆਜ਼ ਮਿਲ ਜਾਣੀਆਂ ਜੀ, ਗਲਾਸ ਦੇ ਪੈਕ ਮਿਲ ਜਾਣੇ ਜੀ। ਇਦੋਂ ਇਲਾਵਾ ਲਾਹੌਰੀ ਜੀਰਾ ਜੀ ਸੇਲ ਦੇ ਉੱਤੇ ਲੱਗਿਆ ਹੋਇਆ ਇਸ ਵੇਲੇ, ਬਹੁਤ ਵਧੀਆ ਵਧੀਆ ਕੁਆਲਿਟੀ ਦੇ ਵਿੱਚ ਪ੍ਰੋਡਕਟ ਲੱਗੇ ਹੋਏ ਨੇ ਜੀ। ਪੋਹਾ ਲੈ ਕੇ ਜਾਣਾ 249 ਦੇ ਵਿੱਚ ਲੈ ਕੇ ਜਾ ਸਕਦੇ ਹੋ ਤੁਸੀਂ ਫਰੈਸ਼ ਗ੍ਰੋਸਰੀ ਡੀਪੂ ਦੇ ਉੱਤੇ। ਦੋ ਲੋਕੇਸ਼ਨਾਂ ਜੀ ਤੁਹਾਨੂੰ ਸਰਵ ਕਰਨ ਵਾਸਤੇ, ਬਰੈਂਪਟਨ ਦੇ ਵਿੱਚ 31 Steeple Bush Avenue ਬਰੈਂਪਟਨ ਉੱਤੇ, ਫੋਨ ਨੰਬਰ ਹੈਗਾ ਜੀ 905-458-1300 905-458-1300। ਸੈਕਿੰਡ ਲੋਕੇਸ਼ਨ ਡਰਹਮ ਦੇ ਵਿੱਚ ਹੈਗੀ ਆ ਜੀ, ਜਿਹੜੀ ਕਿ 1618 ਡੰਡਾਸ ਸਟਰੀਟ ਈਸਟ ਵਿਟਬੀ ਦੇ ਵਿੱਚ ਹੈਗੀ ਆ। ਸੋ ਐਵਰੀ ਵੀਕਐਂਡ ਫਰਾਈਡੇ ਸੈਟਰਡੇ ਸੰਡੇ ਉਸ ਵਿਟਬੀ ਵਾਲੀ ਲੋਕੇਸ਼ਨ ਤੇ 599 ਦੇ ਵਿੱਚ ਅਨਲਿਮਿਟਡ ਗੋਲ ਗੱਪੇ ਮਿਲਦੇ ਆ ਜੀ ਤੁਹਾਨੂੰ, ਅਨਲਿਮਿਟਡ ਪਾਣੀਪੁਰੀ ਤੁਸੀਂ ਉੱਥੇ ਜਾ ਕੇ ਖਾ ਸਕਦੇ ਹੋ ਵਿਟਬੀ ਦੇ ਵਿੱਚ 599 ਦੇ ਵਿੱਚ। ਸੋ ਉਹਨਾਂ ਦਾ ਫੋਨ ਨੰਬਰ ਹੈਗਾ ਜੀ 905-506-1651-905-566-1651। ਸੋ ਜ਼ਰੂਰ ਪਹੁੰਚਣਾ ਫਰੈਸ਼ ਗ੍ਰੋਸਰੀ ਡੀਪੂ, ਸੇਵਿੰਗ 100% ਕੁਆਲਿਟੀ ਟੋਪ ਆਫ ਦਾ ਲਾਈਨ। ਸੋ ਜ਼ਰੂਰ ਪਹੁੰਚੋ ਫਰੈਸ਼ ਗ੍ਰੋਸਰੀ ਡੀਪੂ, ਫਰੈਸ਼ ਗ੍ਰੋਸਰੀ ਡੀਪੂ, ਫਰੈਸ਼ ਗ੍ਰੋਸਰੀ ਡੀਪੂ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਔਰ ਜੋ ਤੁਸੀਂ ਫਰੈਸ਼ ਗ੍ਰੋਸਰੀ ਡੀਪੂ ਦੇ ਉੱਤੇ, ਦੋ ਲੋਕੇਸ਼ਨ ਸਟੇਪਲ ਪੁਸ਼ ਦੇ ਉੱਤੇ ਟੋਰਬਰਮ ਐਂਡ ਜੋ ਸਟੇਪਲ ਪੁਸ਼ ਦਾ ਇੰਟਰਸੈਕਸ਼ਨ, ਦੂਸਰੀ ਲੋਕੇਸ਼ਨ ਵਿਟਬੀ ਦੇ ਵਿੱਚ ਜੋ ਹੈ ਡੰਡਾਸ, ਐਂਡ ਜੋ ਸੈਕਿੰਡ ਲੋਕੇਸ਼ਨ ਹੈ ਉਹ ਥਿਕਸਨ ਦੇ ਉੱਤੇ ਵਿਟਬੀ ਦੇ ਵਿੱਚ ਹੈ। ਫਰੈਸ਼ ਗ੍ਰੋਸਰੀ ਡੀਪੂ ਈਸਟ ਐਂਡ ਵੈਸਟ ਐਂਡ ਦੇ ਦੋਨੋਂ ਪਾਸੇ ਦੇ ਲੋਕਾਂ ਲਈ ਤੁਹਾਡੇ ਲਈ ਤੋਹਫਾ ਹੈਗਾ। ਸੋ ਸੰਤੋਸ਼ ਜੀ
1: ਜੀ, ਅਮਨ ਜੀ,
0: ਇੱਕ ਵਾਰ ਫਿਰ ਜਿਹੜਾ ਸਵਾਲ ਰਿਪੀਟ ਕਰਾਂਗੇ, ਪਰ ਉਸ ਤੋਂ ਪਹਿਲਾਂ ਮੇਰੇ ਨਾਲ ਸੰਦੀਪ ਹੈ। ਸੰਦੀਪ ਜੀ, ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਇਹ 18x10 ਆ ਨਾ ਐਂਡ ਤੇ, ਪਹਿਲਾਂ ਕਿਹਾ ਸੀਗਾ ਇਹਨਾਂ ਨੇ 18x2 ਫਿਰ 16, ਪਾਸਵਰਡ ਹੈਗਾ ਨਜ਼ਾਰਾ। ਜੇ ਅਸੀਂ ਜਿੱਤੇ ਵੀ ਅਸੀਂ ਲੈਣ ਨੀ ਕੁਛ, ਆਸਾ ਦੇ ਕਰਕੇ ਅਸੀਂ ਦੂਰ ਬਹੁਤ ਰਹਿੰਦੇ ਹਾਂ ਤੇ ਅਸੀਂ ਆਉਂਦੇ ਨੀ ਇੰਨਾ ਟੋਰਾਂਟੋ ਨੂੰ।
0: ਕੋਈ ਨੀ, ਤੁਸੀਂ ਅੱਜ ਤੁਹਾਨੂੰ ਇਕੱਠੇ ਸਾਰਾ ਸੀ ਨਾ, ਜਿਵੇਂ ਡੋਨਲਡ ਟਰੰਪ ਨੂੰ ਨੀ, ਬਹੁਤ ਸਾਰੇ ਗਿਫਟ ਮਿਲੇ ਨੇ ਚਾਈਨਾ ਚ ਆਉਣ ਦੇ ਗੱਲ ਕਰਦੇ ਸਿੱਟੇ ਆ ਸਾਰੇ। ਅੱਛਾ ਸੰਦੀਪ ਜੀ, ਕੁਐਸਚਨ ਆ।
6: ਹਾਂਜੀ,
0: ਤੁਸੀਂ ਵੈਸੇ ਲੱਗਦੇ ਹੋ ਇੰਟੈਲੀਜੈਂਟ ਹੋ ਕਾਫੀ। ਡੋਨਲਡ ਟਰੰਪ ਨੇ ਕਹਿੰਦੇ ਉੱਥੇ ਨਾ ਇੱਕ ਜਗ੍ਹਾ ਦੇ ਉੱਤੇ ਸਮਿਟ ਦੇ ਵਿੱਚ ਇਕੱਠੇ ਬੈਠੇ ਸੀ ਯਿੰਗਪਿੰਗ ਤੇ ਇਹ ਦੋਹੇ, ਹਾਂਜੀ
6: ਹਾਂਜੀ,
0: ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਹੈ ਚਾਈਨਾ ਦਾ। ਉਹ ਉੱਠ ਕੇ ਜਦੋਂ ਗਿਆ, ਡੋਨਲਡ ਟਰੰਪ ਨੇ ਡਾਇਰੀ ਖੋਲੀ, ਇੱਕ ਡਾਇਰੀ ਰੱਖੀ ਬੈਠਾ ਸੀ ਮੂਹਰੇ, ਉਹ ਖੋਲ ਕੇ ਪੜ੍ਹ ਲਈ, ਉਹਨੇ 2 ਪੇਜ ਪਲਟ ਕੇ ਪੜ੍ਹੇ ਡੋਨਲਡ ਟਰੰਪ ਨੇ ਜਦੋਂ ਜਾਣ ਤੋਂ ਬਾਅਦ, ਪਰ ਉਹਨੂੰ ਕੁਛ ਵੀ ਸਮਝ ਨਹੀਂ ਆਇਆ। ਕਿਉਂ ਦੱਸੋ,
6: ਚਾਈਨੀਜ਼ ਲੈਂਗੁਏਜ ਹੋਣੀ,
0: ਹਾਂਜੀ
6: ਚਾਈਨੀਜ਼ ਲੈਂਗੁਏਜ
0: ਹੋਣੀ। ਆਹੋ, ਇਹਨੇ ਕੋਸ਼ਿਸ਼ ਕੀਤੀ ਉਹ ਚਾਈਨੀਜ਼ ਲੈਂਗੁਏਜ ਸੀਗੀ। ਦੈਟ ਮੀਨਸ ਯੂ ਆਰ ਇੰਟੈਲੀਜੈਂਟ, ਰੀਅਲ ਇੰਟੈਲੀਜੈਂਟ।
6: ਉਹ ਵੀ ਇੱਦਾਂ ਨਹੀਂ ਹੋ ਸਕਦੀ ਕਿ ਆਪਣੀ ਡਾਇਰੀ ਨੂੰ ਉੱਦਾਂ ਹੀ ਛੱਡ ਕੇ ਚਲੇ ਜਾਣ।
0: ਥੈਂਕ ਯੂ ਸੋ ਮਚ। ਔਰ ਦੇਖ ਲਓ ਸੰਤੋਸ਼
1: ਜੀ, ਅਮਨ ਜੀ
0: ਇੰਟੈਲੀਜੈਂਟ ਹੈਗੇ ਸਾਰੇ ਕਿ ਨਹੀਂ
1: ਜੀ? ਜੀ
0: ਬਿਲਕੁਲ। ਅੱਜ ਪਹਿਲਾਂ ਮਾਈਕ ਦੇ ਨੇੜੇ, ਸਤਿ ਸ਼੍ਰੀ ਅਕਾਲ, ਮਾਈਕ ਦੇ ਕੋਲਾ ਜਾਣਾ ਜੀ। ਸੋ ਜਿਵੇਂ ਬ੍ਰਿਜੀ ਬੋਲਦੇ ਨਾ ਉਦਾਂ ਬੋਲਣਾ। ਬ੍ਰਿਜੀ ਕੈਸੇ ਆਪ?
7: ਚੜ੍ਹਦੀ ਕਲਾ ਜੀ।
0: ਆਹ ਦੇਖੋ ਬ੍ਰਿਜੀ ਬੋਲਦਾ ਕਿ ਨਹੀਂ, ਗੜਗੜਾ ਪੂਰਾ। ਤੇ ਸਤਿ ਸ਼੍ਰੀ ਅਕਾਲ ਭਾਜੀ, ਤੁਹਾਡਾ ਨਾਮ?
8: ਮੇਰਾ ਨਾਮ ਜਗਜੀਤ। ਸਤਿ ਸ਼੍ਰੀ ਅਕਾਲ ਜੀ ਵਾਲਾ ਤਾਂ।
0: ਹਾਂਜੀ ਸਰ, ਜਗਜੀਤ ਸਿੰਘ ਤੁਹਾਡਾ ਨਾਮ ਹੈ ਨਾ?
8: ਹਾਂਜੀ।
0: ਸੋ ਬਹੁਤ ਇਹ ਮੁੰਡਾ ਸੋਹਣਾ ਬੋਲਦਾ
1: ਜੀ,
0: ਤੇ ਬਹੁਤ ਮਤਲਬ ਵਧੀਆ ਢੰਗ ਨਾਲ ਗੱਲ ਕਰਦਾ ਹੈ
1: ਜੀ। ਬਿਲਕੁਲ
0: ਹੈ ਨਾ, ਬਾਕੀ ਕੰਮ ਬਾਅਦ ਚੋਂ। ਬ੍ਰਿਜੀ ਵੀ ਇੱਦਾਂ ਦੀ ਹੈ, ਬ੍ਰਿਜੀ ਆਪ ਇਤਨਾ ਉਹ ਨਹੀਂ ਹੈ, ਪਰ ਅੱਜ ਕੱਲ੍ਹ ਬ੍ਰਿਜੀ ਉਹਨੇ ਛਾਏ ਪਏ ਨੇ।
1: ਬਿਲਕੁਲ,
0: ਕੇਰਲਾ ਦੀ ਫਿਲਮਾਂ ਆਇਆ ਜਾ ਰਹੀਆਂ ਉੱਪਰ ਦੀ। ਜਬ ਬ੍ਰਿਜੀ ਹਮਾਰੀ ਸਾਰਾ ਫੈਮਿਲੀ ਬੈਠਦਾ ਨਾ, ਫਰਾਈਡੇ ਕੋ ਮੈਂ ਮੂਵੀ ਦੇਖਦਾ ਹਾਂ।
8: ਓਕੇ,
0: ਤੋ ਜਬ ਮੈਂ ਵੋ ਕਰਤਾ ਹੂੰ ਤੋ ਮੇਰੀ ਨਾ ਜੋ ਨੀਸ ਹੈ ਵੋ ਬੋਲਤੀ ਹੈ, ਮਾਮਾ ਜੀ ਆਪ ਫਿਰ ਕੇਰਲਾ ਵਾਲੋ ਕੀ ਮੂਵੀ ਦੇਖ। ਹਮ ਲੋਗੋਂ ਕਾ ਪਤਾ ਕਿਆ ਹੈ, ਹਮੇ ਕੇਰਲਾ, ਤਮਿਲਨਾਡੂ,
8: ਸਾਊਥ,
0: ਜੋ ਬਾਕੀ ਕਿਆ ਹੈ, ਔਰ
8: ਆਂਧਰਾ ਪ੍ਰਦੇਸ਼,
0: ਆਂਧਰਾ ਪ੍ਰਦੇਸ਼, ਔਰ ਇੱਕ ਔਰ
8: ਤੇਲੰਗਾਨਾ,
0: ਤੇਲੰਗਾਨਾ ਇੱਕ ਔਰ ਹੈ, ਇਸ ਕੇ ਇਲਾਵਾ
8: ਮਹਾਰਾਸ਼ਟਰ।
0: ਨਹੀਂ ਨਹੀਂ, ਮਹਾਰਾਸ਼ਟਰ ਤੋਂ ਉੱਪਰ ਆ ਗਿਆ, ਆਂਧਰਾ ਪ੍ਰਦੇਸ਼ ਹੋ ਗਿਆ,
1: ਕਰਨਾਟਕਾ,
0: ਕਰਨਾਟਕਾ,
8: ਕਰਨਾਟਕਾ।
0: ਸਾਨੂੰ ਚਾਰੇ ਇੱਕੋ ਜਿਹੇ ਲੱਗਦੇ ਨੇ, ਹਮੇ ਲੱਗਦਾ ਚਾਰੇ ਇੱਕੋ, ਇੱਕ ਇਨਕੀ ਹਰਕਤੇ ਇੱਕ ਜੈਸੀ ਹੋਗੀ, ਚਾਰ ਹੋ ਗਈ ਹੈ ਨਾ। ਸੋ ਚਾਰ ਅਲੱਗ ਅਲੱਗ ਇਹ ਪ੍ਰੋਵਿੰਸਸ ਨੇ। ਅਗਰ ਦੇਖਿਆ ਜਾਵੇ ਤਾਂ ਬ੍ਰਿਜੀ ਉਹਨਾਂ ਦੀ ਪ੍ਰੋਵਿੰਸ ਹੈ ਕੇਰਲਾ
1: ਜੀ।
8: ਜੀ,
0: ਕੇਰਲਾ ਕਿਸ ਚੀਜ਼ ਮੈਂ ਅੱਛੀ ਹੈ?
8: ਸਿਨੇਮਾ ਚ ਹੈ ਜੀ, ਨੈਚੁਰਲ ਹੈ,
0: ਬਹੁਤ
8: ਨੈਚੁਰਲ ਹੈ।
0: ਇੱਕ ਇਹਨਾਂ ਨੇ ਫਿਲਮ ਦੇਖੀ,
8: ਰੀਅਲਿਸਟਿਕ ਆ,
0: ਰੀਅਲਿਸਟਿਕ ਫਿਲਮ ਸੀ ਉਹ। ਫਿਲਮ ਸੀ ਕਿ ਇੱਕ ਬੰਦਾ ਛੋਟੇ ਹੁੰਦਿਆਂ ਤੋਂ ਆਪਣੇ ਘਰ ਚੋਂ ਉੱਜੜ ਜਾਂਦਾ, ਉਹਦੇ ਚਾਚੇ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਨੇ, ਉਹ ਉਹਨਾਂ ਦੇ ਉੱਤੇ ਕੇਸ ਕੂਸ ਪਾ ਦਿੰਦੇ ਨੇ, ਉਹ ਬੰਦਾ ਸ਼ਹਿਰ ਛੱਡ ਚ ਰਹਿੰਦਾ, ਘਰ ਛੱਡ ਕੇ ਆਪਣਾ ਸ਼ਹਿਰ ਚ ਕਿਰਾਏ ਤੇ ਰਹਿਣ ਲੱਗ ਜਾਂਦਾ। ਉਹਨਾਂ ਇੱਕ ਸਾਈਕਲ ਸੀ ਉਹਦੇ ਕੋਲ, ਉਹ ਆਪਣਾ ਜਾਂਦਾ ਹੈ ਸਾਈਕਲ ਕਿਸੇ ਨੂੰ ਦੇ ਜਾਂਦਾ, ਕਿਸੇ ਬੰਦੇ ਨੂੰ
1: ਜੀ।
0: ਹੁਣ ਉਹ ਸਾਈਕਲ ਦੇਣ ਤੋਂ ਬਾਅਦ ਉਹ ਬੰਦਾ ਸ਼ਹਿਰ ਚ ਚਲਾ ਗਿਆ, ਉਹ ਬੰਦਾ ਬਜ਼ੁਰਗ ਏਜ ਦੇ ਵਿੱਚ ਹੋ ਗਿਆ, ਉਹਦਾ ਮੁੰਡਾ ਵੱਡਾ ਹੋ ਗਿਆ, ਉਹ ਪ੍ਰੋਫੈਸਰ ਲੱਗ ਗਿਆ ਪੜ੍ਹ ਕੇ। ਅੱਛਾ, ਉਹ ਪੜ੍ਹਾਉਂਦਾ ਪਿਆ, ਉਹ ਜਦੋਂ ਪੜ੍ਹਾ ਰਿਹਾ ਨਾ ਉਸ ਵੇਲੇ, ਉਹ ਟਾਈਮ ਦੇ ਵਿੱਚ ਸੰਤੋਸ਼
1: ਜੀ
0: ਬਈ, ਇੰਨੀ ਸਿੰਪਲ ਫਿਲਮ ਸੀਗੀ, ਇੰਨੀ ਸਿੰਪਲ। ਉਹ ਜਦੋਂ ਪੜ੍ਹਾਉਂਦਾ ਤਾਂ ਉਸ ਘਰ ਖਰੀਦ ਲੈਂਦਾ ਜਿਹ 'ਚ ਰਹਿੰਦਾ ਸੀਗਾ ਕਿਰਾਏ 'ਤੇ। ਉਹਨਾਂ ਦਾ ਘਰ ਨਾ ਮਨ ਲੱਗ ਜਾਂਦਾ, 17-18 ਸਾਲ ਕਿਰਾਏ 'ਤੇ ਰਹੇ, ਉਹ ਘਰ ਦਾ ਮਾਲਕ ਕਹਿੰਦਾ ਪਹਿਲੀ ਚੋਇਸ ਤੁਹਾਡੀ, ਤੁਸੀਂ ਖਰੀਦ ਲਓ, ਨਹੀਂ ਤਾਂ ਤੁਹਾਨੂੰ ਖਾਲੀ ਕਰਨਾ ਪੈਣਾ, ਕਿਸੇ ਹੋਰ ਨੇ ਲੈ ਲੈਣਾ। ਹੁਣ ਤਾਂ ਪਿਓ ਕਹਿੰਦਾ ਵੀ ਸਾਡਾ ਘਰ ਨਹੀਂ ਹੈ, ਕਿਉਂਕਿ ਅਸੀਂ ਪਿੰਡੋਂ ਉੱਜੜ ਕੇ ਆਏ ਹੋਏ ਹਾਂ, ਪਿੰਡ ਕੇਸ ਕੂਸ ਪੈ ਗਏ ਸੀ ਉਹਨਾਂ 'ਤੇ, ਆਪਣਾ ਘਰ ਛੱਡ ਕੇ ਚਲੇ ਗਏ ਸੀ
1: ਜੀ।
0: ਹੁਣ ਜਦੋਂ ਉਹ ਪਹੁੰਚਿਆ ਨਾ, ਉਹ ਘਰ ਦੀ ਲੜਾਈ ਪਿੱਛੇ ਹੀ ਕੇਸ ਪਾਏ ਸੀ, ਕਰਜ਼ਾ ਚਾਚੇ ਤਾਇਆ ਨੇ ਕਰ ਲਿਆ। ਉਹ ਨਾ ਜਦੋਂ ਪਹੁੰਚ ਗਏ ਤੇ ਉਹਨਾਂ ਇੱਕ ਵਿਆਹ ਦਾ ਕਾਰਡ ਆਉਂਦਾ ਭੂਆ ਦਾ। ਹੁਣ ਭੂਆ ਵਿਚਾਰੀਆਂ ਕਿ ਮੇਰੀ ਭਰਾਵਾਂ ਭਰਾਵਾਂ ਦੀ ਲੜਾਈ ਵਿੱਚ ਐਵੇਂ ਪਿੱਸੀਆਂ ਜਾਂਦੀਆਂ ਨੇ
1: ਜੀ।
0: ਉਹ ਭੂਆ ਕਹਿੰਦੀ ਵੀ ਮੇਰੀ ਇੱਕ ਬੱਚੀ ਹੈ, ਇਹਦਾ ਵਿਆਹ, ਅਤੇ ਇਹਦੇ ਵਿਆਹ 'ਤੇ ਜੇ ਤੁਸੀਂ ਨਹੀਂ ਆਓਗੇ ਮੈਨੂੰ ਬਹੁਤ ਦੁੱਖ ਹੋਊਗਾ, ਮੈਂ ਇੰਨੇ ਫੋਨ ਤੁਹਾਨੂੰ ਕਰਦੀ ਹਾਂ ਤੁਸੀਂ ਉਹ ਕਿਸੇ ਨਾਲ ਇਨਟੱਚ ਨਹੀਂ ਰਹਿੰਦੇ ਪਿੰਡ 'ਚ ਆਪਣੇ, ਅਤੇ ਨਾ ਆਪਣੇ ਚਾਚੇ ਤਾਇਆਂ ਨਾਲ, ਨਾ ਕਿਸੇ ਪਿੰਡ ਵਾਲੇ ਨਾਲ। ਉਹਨਾਂ ਪਿਓ ਮੁੰਡੇ ਨੂੰ ਕਹਿੰਦਾ ਵੀ ਤੂੰ ਜਾ ਕੇ ਇਹਨਾਂ ਤੋਂ ਪਿੰਡ ਵਿਆਹ ਅਟੈਂਡ ਕਰਿਆ
1: ਜੀ।
0: ਉਹ ਕਹਿੰਦਾ ਮੈਂ ਉਸ ਪਿੰਡ 'ਚ ਨਹੀਂ ਜਾ ਸਕਦਾ ਜਿੱਥੇ ਆਪਾਂ ਨੇ ਇੰਨਾ ਮਾੜਾ ਹੋਇਆ ਸੀ ਸਾਰਾ ਕੁਛ। ਕਹਿੰਦਾ ਤੂੰ ਇੱਕ ਵਾਰ ਜਾ ਕੇ ਤਾਂ
1: ਜੀ।
0: ਉਹਨਾਂ ਪਿੰਡ 'ਚ ਵਿਆਹ 'ਤੇ ਜਾਂਦਾ, ਅਨਫੋਰਚੁਨੇਟਲੀ ਮੈਂ ਲੰਬੀ ਸਟੋਰੀ ਛੋਟੀ ਕਰਦਾ
1: ਜੀ,
0: ਉਹਨਾਂ ਇੱਕ ਮੁੰਡੇ ਨੂੰ ਮਿਲ ਜਾਂਦਾ ਉੱਥੇ। ਉਹ ਵਿਆਹ 'ਚੋਂ ਬਾਹਰ ਨਿਕਲ ਜਾਂਦਾ ਖਾਲੀ ਮੂੰਹ ਦਿਖਾ ਕੇ ਆਪਣਾ ਵੀ ਆਪਾਂ ਤਾਂ ਫਾਰਮੈਲਿਟੀ ਕਰਨ ਆਏ ਸੀ। ਉਹ ਕਹਿੰਦਾ ਇੱਥੇ ਜੇ ਹੋਟਲ ਲਈ ਬੱਸ ਲੰਘ ਜਾਂਦੀ ਹੈ ਵੀ ਹੋਟਲ ਨਹੀਂ ਕੋਈ ਇੱਥੇ ਪਿੰਡ 'ਚ
1: ਜੀ,
0: ਟਾਊਨ ਸੀ, ਪਿੰਡ ਨਹੀਂ ਸੀਗਾ ਛੋਟਾ ਜਿਹਾ, ਵੱਡਾ ਹੋ ਗਿਆ ਪਿੰਡ, ਆਪਣਾ ਘਰ ਦੇਖ ਕੇ ਆਉਂਦਾ ਬਾਹਰੋਂ ਖੜ ਕੇ, ਸਾਰੇ ਫੀਲਿੰਗਸ ਦਿਖਾਏ, ਬੈਕ ਜਿਹੜੀ ਆਪਣਾ ਬੈਕ ਚਲਾ ਜਾਂਦਾ ਉਹ ਟਾਈਮ ਦੇ ਵਿੱਚ ਸਾਰਾ ਕੁਝ ਦੇਖਦਾ। ਉਹ ਮੁੰਡਾ ਕਹਿੰਦਾ ਵੀ ਤੂੰ ਨਾ ਮੇਰੇ ਘਰੇ ਰਹਿ ਲਾ, ਮੇਰੀ ਰਿਕੁਐਸਟ ਆ, ਬੜੀਆਂ ਮਿੰਨਤਾਂ ਕਰ ਲੈਂਦਾ। ਬੜਾ ਹੈਰਾਨ ਹੁੰਦਾ ਵੀ ਮੇਰੀ ਮਿੰਨਤ ਕਿਉਂ ਕਰਦਾ ਪਿਆ। ਉਹਨੂੰ ਆਪਣੇ ਘਰੇ ਲੈ ਜਾਂਦਾ, ਘਰੇ ਲਿਜਾ ਕੇ ਉਹਦੀ ਜਿਹੜੀ ਸੇਵਾ ਕਰਦੇ ਨੇ ਨਾ
1: ਜੀ,
0: ਉਹ ਸੇਵਾ ਦੇਖਣ ਵਾਲੀ ਆ। ਉਹਨਾਂ ਕੋਲ ਬਹੁਤ ਜਿਵੇਂ ਸਦਾਮਾ ਦੇ ਘਰੇ ਸ਼੍ਰੀ ਕ੍ਰਿਸ਼ਨ ਮਹਾਰਾਜ ਆ ਜਾਂਦੇ ਨੇ ਨਾ
1: ਜੀ,
0: ਇਸ ਟਾਈਪ ਦੀ ਉਹਦੀ ਸੇਵਾ ਕਰਦੇ ਨੇ। ਐਂਡ ਕੀ ਸੀਗਾ, ਐਂਡ 'ਚ ਨਾ ਉਹ ਇੱਕ ਸਾਈਕਲ ਦਿਖਾਉਂਦਾ ਉਹਨਾਂ ਨੂੰ, ਫਿਰ ਉਹ ਮੁੰਡਾ ਉਹ ਸਾਈਕਲ ਦਿਖਾ ਕੇ ਰੋਂਦਾ ਬਹੁਤ ਹੈ, ਕਹਿੰਦਾ ਅਸੀਂ ਬਹੁਤ ਗਰੀਬ ਸੀ, ਅਸੀਂ ਤੁਹਾਡੇ ਨੌਕਰ ਸੀ, ਤੁਸੀਂ ਜਾਂਦੇ ਹੋਏ ਮੇਰੇ ਡੈਡੀ ਨੂੰ ਆਹ ਸਾਈਕਲ ਦੇ ਗਏ ਸੀ
1: ਜੀ,
0: ਫਿਰ ਇਸ ਸਾਈਕਲ ਤੋਂ ਅਸੀਂ ਬਹੁਤ ਕੁਛ ਕਮਾਇਆ, ਇਹ ਤਾਂ ਸਮਾਨ ਰੱਖ ਰੱਖ ਕੇ ਵੇਚਿਆ, ਅਤੇ ਅਸੀਂ ਅਮੀਰ ਹੋ ਗਏ ਉਸ ਸਾਈਕਲ ਤੋਂ, ਰਿਚ ਹੋ ਗਏ
1: ਜੀ,
0: ਇਹ ਥੋੜ੍ਹੀ ਦੇਣ ਆ ਸਾਨੂੰ ਸਾਈਕਲ ਦੀ। ਇਹ ਹੁੰਦੇ ਨੇ ਇਨਸਾਨ। ਮੈਨੂੰ ਅੱਜ ਤੱਕ ਸੁੰਦਰ ਬਾਬੂ ਜੀ ਯਾਦ ਨੇ, ਮਹਿੰਦਰ ਬਾਬੂ ਜੀ ਯਾਦ ਨੇ, ਜਿਨ੍ਹਾਂ ਦੇ ਮੇਰੇ 'ਤੇ ਅਹਿਸਾਨ ਨੇ ਕਿ ਮੈਂ ਪੜ੍ਹਿਆ ਲਿਖਿਆ ਨਹੀਂ ਸੀ, ਉਹਨਾਂ ਨੇ ਮੈਨੂੰ ਦੁਨੀਆਦਾਰੀ ਯੋਗਾ ਕੀਤਾ, ਮੇਰੇ ਉਸਤਾਦ ਰਹੇ, ਉਹਨਾਂ ਤੋਂ ਕੰਮ ਸਿੱਖਿਆ। ਬੜੇ ਬੈਡ ਐਕਸਪੀਰੀਅੰਸ ਨੇ ਉਹਨਾਂ ਨਾਲ ਮੇਰੇ, ਜੇ ਮੈਂ ਲਿਖਣ ਬਹਿ ਜਾਵਾਂ ਨਾ ਤੁਸੀਂ ਤਾਂ ਉਹਨਾਂ ਨਾਲ ਵਰਤੇ ਨਾ ਸਕੋ, ਪਰ ਜੇ ਤੁਸੀਂ ਉਹਨਾਂ ਨੂੰ ਇਗਨੋਰ ਕਰੋ ਤਾਂ ਉਹਨਾਂ ਨੇ ਮੇਰੀ ਜ਼ਿੰਦਗੀ ਬਣਾ ਕੇ ਰੱਖਤੀ
1: ਜੀ।
0: ਸੋ ਉਹ ਸਾਈਕਲ ਉਹਨਾਂ ਨੇ ਦਿੱਤਾ ਸੀ। ਹੁਣ ਇਹ ਕੀ ਕਹਿੰਦਾ ਵੀ ਤੂੰ ਮੇਰੇ ਤੋਂ ਪੈਸੇ ਲੈ ਲਾ, ਮੇਰੇ ਕੋਲ ਹੈਗਾ 5 ਲੱਖ ਰੁਪਈਆ, ਘੱਟਦਾ ਸੀ ਰਜਿਸਟਰੀ ਲਈ, ਇਹਨੂੰ ਪਤਾ ਲੱਗ ਜਾਂਦਾ। ਉਹ ਕਹਿੰਦਾ ਮੈਂ ਨਹੀਂ ਲੈਣੇ ਹੈਗੇ। ਐਂਡ ਇਹ 12 ਲੱਖ ਰੁਪਏ ਜਮ੍ਹਾਂ ਕਰਾ ਕੇ ਉਹਦੀ ਰਜਿਸਟਰੀ ਕਰਾਤੀ, ਬਹਾਨਾ ਕੁਛ ਹੋਰ ਕੱਢ ਕੇ ਉਹਦੇ ਪਿਓ ਨੂੰ ਕਿਹਾ ਵੀ ਤੁਹਾਡੇ ਪੈਸੇ ਨਿਕਲਦੇ ਸੀ ਉਹ ਬਣ ਗਏ, ਇਹ ਪ੍ਰੋਪਰਟੀ ਕਲੋਜ਼ ਹੋ ਜਾਂਦੀ ਹੈ। ਦਿਖਾਇਆ ਰਿਸ਼ਤਿਆਂ ਦੇ ਉੱਪਰ ਫਿਲਮ ਹੈ ਵੀ ਰਿਸ਼ਤੇ ਕਿੱਦਾਂ ਹੁੰਦੇ ਨੇ, ਕਈ ਵਾਰੀ ਖੂਨ ਤੋਂ ਵੱਧ ਜਿਹੜੇ ਬਾਹਰਲੇ ਰਿਸ਼ਤੇ ਕੰਮ ਕਰ ਜਾਂਦੇ ਨੇ। ਇਹ ਬੜੀ ਅੱਛੀ ਫਿਲਮ ਸੀ, ਇੱਕ ਇੱਕ ਲੈਵਲ ਨੂੰ ਬੜਾ ਵਧੀਆ, ਕੇਰਲਾ ਦੀ ਫਿਲਮ ਹੈ ਇਹ, ਤੇ ਨਾਮ ਇਹਨਾਂ ਦੇ ਮੈਨੂੰ ਲੈਣੇ ਜਾਂਦੇ ਉੱਟੀ ਪੁੱਟੀ
8: ਮਈਅਰ ਅਗੇ
0: ਮਈਅਰ
8: ਮਈਅਰ ਅਗੇ
0: ਮਈਅਰ ਅਲੇ
8: ਮਈਅਰ ਅਗੇ
0: ਹਾਂ ਮਈਅਰ ਇਸ ਦਾ ਮਤਲਬ ਹੈ
8: ਇਟਸ ਅ ਨਾਮ ਨਾਮ ਹੈ ਜੀ ਇਟਸ ਅ ਨੇਮ ਨੇਮ ਉਸ ਦਾ ਨਾਮ ਹੈ ਉਹ ਮਈਅਰ ਅਗੇ
0: ਬੜੀ ਅੱਛੀ ਮੂਵੀ ਸੀ
8: ਫੀਲ ਗੁੱਡ ਹੈ ਜੀ
0: ਫੀਲ ਗੁੱਡ
8: ਬੌਂਡਿੰਗ
0: ਬੌਂਡਿੰਗ ਹੈ ਨਾ ਹਮੇ ਪਤਾ ਲੱਗਤਾ ਕਿ ਹਮ ਕਿਤਨੇ ਕਮੀਨੇ ਹੈ ਨਾ ਹਮ ਕਿਤਨੇ ਘਟੀਆ ਹੈ ਫਿਲਟਰੇਸ਼ਨ ਹੋ ਜਾਂਦੀ ਹੈ ਫਿਲਮ ਦੇਖ ਕੇ
8: ਸਿੰਪਲ ਸਿੰਪਲ ਮੂਵੀ ਹੈ ਫਿਰ ਬਹੁਤ ਫੀਲ ਗੁੱਡ ਹੈ ਫੀਲ ਗੁੱਡ ਹੈ
0: ਕਿਤੇ ਫੀਲ ਗੁੱਡ ਹੈ ਨਾ
8: ਬਹੁਤ
0: ਹੈ ਨਾ ਉਹ ਰਾਤ ਕੋ ਉਸਕੇ ਲਈ ਸ਼ਰਾਬ ਲੈਣੇ ਜਾਤਾ ਉਹ ਦੁਖੀ ਰਹਿੰਦਾ ਸੀ ਮੁੰਡਾ ਜਿਹੜਾ ਸ਼ਹਿਰ ਵਾਲਾ ਸੀ ਨਾ ਇਹ ਪਿੰਡ ਵਾਲਾ ਮੁੰਡਾ ਉਹਨੂੰ ਇੰਨਾ ਖੁਸ਼ ਕਰ ਦਿੰਦਾ ਅੰਦਰੋਂ ਅੰਦਰੋਂ ਰਿਚ ਕਰ ਦਿੰਦਾ ਉਹਨੂੰ ਉਹਨੂੰ ਪਰਵਾਹ ਹੀ ਨਹੀਂ ਹੁੰਦੀ ਕਹਿੰਦਾ ਰਜਿਸਟਰੀ ਹੁੰਦੀ ਆ ਹੋਵੇ ਨਹੀਂ ਹੁੰਦੀ ਨਾ ਹੋਵੇ ਪਰ ਫਿਰ ਵੀ ਰਜਿਸਟਰੀ ਹੋ ਜਾਂਦੀ ਹੈ ਤਾਂ ਹੈਰਾਨ ਹੁੰਦਾ ਇਹ ਵਾਪਸ ਆਉਂਦਾ ਭੱਜ ਕੇ ਇਹਨੂੰ ਸਮਝ ਆਉਂਦੀ ਕਿ ਰਜਿਸਟਰੀ ਉਹਨੇ ਕਰਾ ਕੀਤੀ ਆ 12 ਲੱਖ ਰੁਪਏ ਉਹਨੇ ਭੇਜਿਆ ਜਦੋਂ ਇਹ ਆਉਂਦਾ ਪਤਾ ਲੱਗਦਾ ਕਿ ਪਿੰਡ 'ਚ ਉਹਨੇ ਆਪਣਾ ਘਰ ਵੇਚਤਾ ਹੈਂਜੀ ਵੀ ਮੇ ਇਹਨਾਂ ਲਈ ਉਹ ਆਪਣਾ ਮਕਾਨ ਅਤੇ ਆਪਣੀ ਦੁਕਾਨ ਵੇਚ ਦਿੰਦਾ ਅਤੇ ਇਹਨਾਂ ਦੇ ਘਰ ਦੀ ਕਲੋਜ਼ਿੰਗ ਕਰਾ ਦਿੰਦਾ ਵੀ ਜਿਹੜੀ ਸਕਿਆ ਨੇ ਦੱਬਿਆ ਸੀ ਅਤੇ ਇਹਨੇ ਕਰਿਆ ਸੀ ਕਿ ਇੰਨਾ ਵਧੀਆ ਕਰੈਕਟਰ ਸੀ ਨਾ ਉਹ ਮੁੰਡੇ ਦਾ ਉਸ ਲੜਕੇ ਦਾ ਨਾਮ ਨਹੀਂ ਪਤਾ ਜਿਸਨੇ
8: ਕਾਰਤਿਕ
0: ਕਾਰਤਿਕ
8: ਉਹ ਵਿਲੇਜ ਵਾਲਾ ਕਾਰਤਿਕ ਹੈ ਉਹ ਦੂਸਰਾ ਵਾਲਾ
0: ਉਹ ਵੀ ਅੱਛਾ ਹੀਰੋ ਹੈ
8: ਬਹੁਤ ਅੱਛਾ
0: ਉਸ ਮੇਂ ਤਾਂ ਰੋਜ਼ਾ ਮੇਰੀ ਜਾਨ ਹੈ ਨਾ ਉਹ ਰੋਜ਼ਾ ਫਿਲਮ ਮੇਂ ਥਾ ਨਾ
8: ਜੀ
0: ਹਾਂ ਉਹ ਉਹ ਫਿਲਮ ਬੜੀ ਅੱਛੀ ਹੈ ਮਤਲਬ ਵੀ ਮੈਨੂੰ ਨਾ ਚੰਗੀ ਲੱਗਦੀ ਹੈ ਇਸ ਤਰ੍ਹਾਂ ਦੀ ਫਿਲਮ ਇੰਡਸਟਰੀ ਇੱਕ ਮੈਂ ਫਿਲਮ ਦੇਖ ਰਿਹਾ ਸੀਗਾ ਮਾਧੁਰੀ ਦੀਕਸ਼ਿਤ ਦੀ ਆਈ ਆ ਉਹਦੇ 'ਤੇ ਆਈ ਆ ਫਿਲਮ ਇੰਡਸਟਰੀ ਦੇ ਉੱਤੇ ਸੀਗੀ ਸੋਰੀ ਮੈਂ ਕਾਲ ਸਾਰੇ ਲੈਣੇ ਸ਼ੁਰੂ ਕਰ ਦੂੰਗਾ ਉਹ ਤੋਂ ਬਾਅਦ
8: ਜੀ
0: ਉਹ 'ਚ ਮੈਨੂੰ ਇੰਨਾ ਘਟੀਆ ਲੱਗਿਆ ਪਹਿਲਾਂ ਤਾਂ ਉਹਦਾ ਮੁੰਡਾ ਗੇ ਦਿਖਾਇਆ ਜਵਾਕ ਜਵਾਕਾਂ ਨੂੰ ਦਿਖਾਉਂਦੇ ਨੇ ਸਕੂਲਾਂ ਵਾਲਿਆਂ ਨੂੰ ਵੀ ਉਹ ਸਕੂਲਾਂ 'ਚ ਆਸ਼ਕੀ ਕਿਵੇਂ ਕਰਦੇ ਨੇ ਮੁੰਡਾ ਗੇ ਹੋ ਕੇ ਕਿਵੇਂ ਘੁੰਮਦਾ ਫਿਰਦਾ ਮਤਲਬ ਇੰਨਾ ਘਟੀਆ ਸਿਨੇਮਾ ਲੱਗਿਆ ਮੈਨੂੰ ਤੇ ਫਿਰ ਉਸ ਤੋਂ ਬਾਅਦ ਉਹਦੀ ਕੁੜੀ ਦਿਖਾ ਦਿੰਦੇ ਆ ਮੈਂ ਕਿਸੇ ਨਾਲ ਤੁਰੀ ਮਾਂ ਕਿਡਨੈਪ ਹੋਈ ਆ ਕੁੜੀ ਕਿਸੇ ਨਾਲ ਬੈਡਰੂਮ 'ਚ ਤੁਰੀ ਫਿਰਦੀ ਆ ਮੁੰਡੇ ਨੂੰ ਖਿੱਚੀ ਫਿਰਦੀ ਆ ਚੱਲ ਆ ਬੈਡਰੂਮ 'ਚ ਚੱਲੀਏ ਉਹੀ ਮਿਲ ਗਿਆ ਮੁੰਡਾ ਖੜਾ ਖੜਾ ਖੜੇ ਖੜੇ ਨੂੰ ਲੈ ਕੇ ਬੈਡਰੂਮ 'ਚ ਚਲੀ ਜਾਂਦੀ ਹੈ ਮਤਲਬ ਮੈਂ ਕਹਾਂ ਜੋ ਬੋਲ ਰਿਹਾ ਤੁਸੀਂ ਸਮਝ ਦਿਓ ਮੈਂ ਕੀ ਬੋਲਦਾ ਮੈਂ ਇਹ ਦੇਖ ਰਿਹਾ ਸੀ ਵੀ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਰਬਾਦ ਕਰਨ ਲੱਗੇ ਹੋਏ ਨੇ ਇਹ ਲੋਕ ਘਟੀਆ ਕਿੱਦਾਂ ਉਹ ਦਿਖਾਇਆ ਸੀ ਕਿ ਫਿਲਮਾਂ ਵਾਲਿਆਂ ਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਹੈ ਬਟ ਦੂਸਰੇ ਪਾਸੇ ਤੁਸੀਂ ਇੱਕ ਪਾਕਿਸਤਾਨੀ ਸੀਰੀਅਲ ਖੋਲ੍ਹ ਲਿਓ 3 ਦਿਨ ਪਹਿਲਾਂ ਰਿਲੀਜ਼ ਹੋਇਆ ਹੁੰਦਾ ਇਹਨਾਂ ਦੀ ਬਾਲੀਵੁੱਡ ਫਿਲਮ ਦੀ ਧੱਜੀਆਂ ਉਡਾ ਦਿੰਦਾ ਇੰਨਾ ਚੱਲਦਾ ਉਹ
1: ਬਹੁਤ
0: ਵੀ ਉਹ ਹੈ ਹੀ ਕਲਚਰ ਉਹਦੇ ਵਿੱਚ ਕਲਚਰ ਤੋਂ ਆਊਟ ਕੁਛ ਹੈ ਹੀ ਨੀਗਾ ਕੁਛ ਵੀ ਨੀਗਾ ਉਹਨਾਂ ਦੀ ਬੋਲੀ ਮਿਠਾਸ ਜੇ ਕੋਈ ਅਮੀਰ ਬੰਦਾ ਉਹ ਫੁਕਰਾ ਪੜਨੀ ਦਿਖਾਉਂਦੇ ਵਿੱਚ ਉਹਨੂੰ ਅਮੀਰ ਟਾਈਪ ਵਾਂਗੂ ਦਿਖਾਉਂਦੇ ਨੇ ਫੁਕਰਾ ਪੜਨੀ ਦਿਖਾਉਂਦੇ ਵੀ ਲੋਕਾਂ ਨੂੰ ਮਾਰਦਾ
1: ਮਹਾਰਾਜਾ ਸਟਾਈਲ
0: ਹਾਂਜੀ ਮਤਲਬ ਉਸ ਟਾਈਪ 'ਚ ਦਿਖਾਉਂਦੇ ਨੇ ਬਟ ਉਹਨਾਂ ਦੇ ਸੀਰੀਅਲਸ ਜਿਹੜੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਤੋਂ ਵੱਧ ਚੱਲ ਜਾਂਦੇ ਨੇ ਕਾਰਨ ਕੀ ਹੈ ਆ ਜਿਹੜੀਆਂ ਘਟੀਆ ਹਰਕਤਾਂ ਫਿਲਮਾਂ ਦੇ ਵਿੱਚ ਕਰਦੇ ਜਿਵੇਂ ਤੁਹਾਨੂੰ ਦਿਖਾਇਆ ਕੁਝ ਗੇ ਕੁੜੀ ਉੱਧਰ ਮੈਂ ਕਰਾਂ ਕਿ ਦਸ ਮਾਂ ਕਿਡਨੈਪ ਹੋਈ ਹੋਈ ਆ ਪਤਾ ਨਹੀਂ ਜਿਉਂਦੀ ਹੈ ਕਿ ਮਰ ਗਈ ਜਵਾਕ ਆਪਣੀ ਯਸ਼ੀਆਂ 'ਚ ਲੱਗੇ ਹੋਏ ਨੇ ਬਈ ਇੱਦਾਂ ਦੀਆਂ ਫਿਲਮਾਂ ਉਹ ਦਿਖਾਉਂਦੇ ਨੇ ਵਾਪਸ ਆ ਰਹੇ ਆ ਯੂੰ ਗਏ ਯੂੰ ਵਾਪਸ ਆਏ
7: ਜਾ ਵੀ ਆਇਆ ਕੈਨੇਡਾ ਦੇ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ ਮੈਨੂੰ ਪਤਾ ਹੈ ਕਿਉਂ ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
9: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਊਂਟਨੈਸ਼ ਐਂਡ ਬੁਵੇਰ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 TAWAKitchen.ca
10: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ ਇੰਸ਼ੋਰੈਂਸ ਨਾਲ ਡੀਲ ਕਰਨਾ ਗੱਡੀ ਪੇਂਟ ਕਰਾਉਣਾ ਕਿੰਨੇ ਝੰਜਟ ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221 ਡਰਾਈਵ ਕਰ ਰਹੇ ਹੋ ਸ਼ੋ ਨੂੰ ਇੰਜੋਏ ਕਰ ਰਹੇ ਹੋ ਕੁਛ ਭੁੱਲ ਰਹੇ ਹੋ

0: ਅੱਜ ਦੀ ਸਵੇਰ ਬੜੀ ਖੂਬਸੂਰਤ ਆ ਔਰ ਸੰਤੋਸ਼ ਜੀ ਸਾਡੇ ਨਾਲ ਨੇ ਤੇ ਸਾਡੇ ਨਾਲ ਜਗਜੀਤ ਜੀ ਇੱਕ ਵਾਰ ਬੋਲ ਕੇ ਦੱਸਦੇ ਨਾ
1: ਮੇਰਾ ਨਾਮ ਜਗਜੀਤ ਸਿੰਘ ਹਾਂਜੀ
0: ਹਾਂ ਜਗਜੀਤ ਸਿੰਘ ਜਗਜੀਤ ਨੂੰ ਮੈਂ ਕਿਹਾ ਵੀ ਜਗਜੀਤ ਤੇਰਾ ਐਕਸੈਂਟ ਯਾਰ ਜਮਾ ਹੀ ਡਿਫਰੈਂਟ ਆ ਜਦੋਂ ਮੈਂ ਕਿਹਾ ਜਗਜੀਤ ਕਹਿੰਦਾ ਮੈਂ ਇੱਥੇ ਕੁਛ ਸਾਲ ਪਹਿਲਾਂ ਆਇਆ ਸੀ ਤੇ ਇਹਨੇ ਕਿਹਾ ਵੀ ਮੇਰੇ ਵਾਈਫ ਇੱਥੋਂ ਦੇ ਬੋਰਨ ਨੇ ਵੀ ਉਹਨਾਂ ਨੇ ਮੇਰਾ ਐਕਸੈਂਟ ਬਦਲ ਕਰਾ
1: ਮੈਂ ਕਿਹਾ ਚਲੋ ਬਹੁਤ ਜੀ ਉਹਨਾਂ ਨੇ ਮੈਨੂੰ ਹੀ ਬਦਲ ਕੇ ਰੱਖ ਦਿੱਤਾ ਜਦੋਂ ਮੈਂ ਨਵਾਂ ਆਇਆ ਸੀ ਮੇਰੀ ਪੱਗ ਦਾ ਸਟਾਈਲ ਡਿਫਰੈਂਟ ਦਾੜੀ ਬੰਨ ਕੇ ਰੱਖਦਾ ਸੀਗਾ ਉਹ ਕਹਿੰਦੇ ਨਹੀਂ ਦਾੜੀ ਖੁੱਲੀ ਰੱਖਿਆ ਕਰ
0: Huh.
1: You look better like this.
0: Huh.
1: It's okay, no problem.
0: Do you feel good?
1: Yes, yeah.
0: Haan of ji. course. So, bahut acha te jehdi main gallan baatan kar rahi si unhan te vi chalange par zindagi bahut khoobsurat hai agar haste khedde de aas paas tode tode ko kuch hove ajj svere aun to pehla Jagjit main mere wife ne ek purja ja leke aayi hai oh ithe kisi store to ਉਹਨੂੰ ਜਦੋਂ ਜ਼ਮੀਨ ਚ ਦੱਬੀ ਦਾ ਆੜਾ ਪੀਲਾ ਜਿਹਾ ਫੁੱਲ ਨੀ ਫਰੀ ਦੇ ਵਿੱਚ ਉੱਗਦੇ ਸਰੋਂ ਦੇ ਫੁੱਲ
2: ਹਨਾ
0: ਆਹੋ ਸਰੋਂ ਦੇ ਫੁੱਲ
2: ਹਾਂਜੀ
0: ਕੈਨੇਡਾ ਦੇ ਸਰੋਂ ਦੇ ਫੁੱਲ
2: ਹਾਂਜੀ
0: ਜਦੋਂ ਇਹ ਉੱਗਦੇ ਨੇ ਇਹਨੂੰ ਕੱਢਣਾ ਹੁੰਦਾ ਅੱਜ ਨਾ ਮੈਂ ਉਹ ਕੱਢ ਰਿਹਾ ਸੀ ਉਹਨਾਂ ਖੜ ਕੇ ਮੈਨੂੰ ਬੜਾ ਵਧੀਆ ਲੱਗਿਆ ਗਾਰਡਨਿੰਗ ਕਰਕੇ ਫਿਰ ਮੈਂ ਪਿੱਛੇ ਮੈਨੂੰ ਕਹਿੰਦੀ ਮੈਂ ਕਿਹਾ ਅੱਜ ਵਾਕ ਕਰਦੇ ਹਾਂ ਬਾਹਰ ਗਲੀ 'ਚ ਮੈਨੂੰ ਕਹਿੰਦੇ ਨਹੀਂ ਪਿੱਛੇ ਆ ਜਾਓ ਬੈਕਯਾਰਡ 'ਚ ਉਹਦੇ ਬੈਕਯਾਰਡ 'ਚ ਆਪਣੀ ਕਿਆਰੀ ਬਣਾਈ ਹੋਈ ਉਹਦੀ ਤਿਆਰੀ ਚੱਲਦੀ ਪਈ ਆ ਬੂਟੇ ਲਾਉਣ ਦੀ
1: ਬਿਲਕੁਲ
0: ਤੇ ਕੱਲ੍ਹ ਨੂੰ ਜਾਂ ਅੱਜ ਉਹਨੇ ਜਾ ਕੇ ਗ੍ਰੀਨ ਵੈਲੀ ਵਾਲਿਆਂ ਤੋਂ ਬੂਟੇ ਚੱਕ ਕੇ ਲਿਆਉਣੇ ਆ ਸੋ ਉਹਨੇ ਆਪਣੇ ਬੂਟੇ ਲਾ ਕੇ ਰੋਜ਼ ਦਾ ਕੰਮ ਆ ਉਹਨੇ ਸ਼ੀਸ਼ੇ 'ਚ ਖੜ ਕੇ ਦੇਖਣਾ ਕਿੰਨੇ ਟਮਾਟਰ ਲੱਗ ਗਏ ਕਿੰਨਾ ਕੀ ਲੱਗ ਗਿਆ ਰੋਜ਼ ਉਹਨੇ ਬਾਹਰ ਜਾਣਾ ਰੋਜ਼ ਉਹਨਾਂ ਨੂੰ ਪਾਣੀ ਦੇ ਕੇ ਆਉਣਾ ਗਰਮੀ ਦੇ ਵਿੱਚ ਤੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਆ ਤੇ ਨਾਲ ਨਾਲ ਰੋਜ਼ ਫੁੱਲਾਂ ਦੇ ਸਾਈਡਾਂ ਤੋਂ ਸਾਡੇ ਫੁੱਲ ਬਹੁਤ ਲੱਗਿਆ ਹੈ ਸਾਡਾ ਫੁੱਲਾਂ ਦਾ ਭਰਿਆ ਪਿਆ ਹੁੰਦਾ ਘਰ ਸਾਡੇ ਮਤਲਬ ਸਾਡੇ ਜੇ ਅਸੀਂ ਮਦਰਸ ਡੇ ਤੇ ਅਗਲੇ ਤੇ ਵੇਚਣੇ ਹੋਣ ਮਦਰਸ ਡੇ ਤੇ ਫੁੱਲ ਹੁੰਦੇ ਨੇ ਆਪਣੇ ਕਿ ਨਹੀਂ
2: ਹਾਂਜੀ
0: ਬਹੁਤ ਤੋੜ ਤੋੜ ਕੇ ਵੇਚਦੀ ਮੈਂ ਕਹਿੰਦਾ ਮੈਂ 1000-2000 ਉੱਥੇ ਬਣਾ ਲੂੰਗਾ ਹੈਨਾ ਇੰਨੇ ਹੁੰਦੇ ਨੇ ਸਾਡੇ ਕੋਲ ਤੇ ਥੋੜੇ ਲੰਬੇ ਲੰਬੇ ਜਿਹੇ ਫੁੱਲ ਗੋਲ ਗੋਲ ਜਿਹੜੇ ਘੁੰਮਵੇਂ ਜੇ ਕਿਹੜੇ ਫੁੱਲ ਕਹਿੰਦੇ ਇਹਨੂੰ
2: ਮੈਰੀ ਗੋਲਡ
0: ਆਹੋ ਜਿਹੜੇ ਵੀ ਗੋਲਡ ਗੋਲਡ ਹੁੰਦੇ ਨੇ
2: ਗੋਲਡ ਉਹੀ ਮੈਰੀ ਗੋਲਡ
0: ਮੈਰੀ ਗੋਲਡ ਲਈ ਲਾਲ ਵੀ ਹੁੰਦਾ ਹੋ ਜਾਂ ਪੀਲਾ ਵੀ ਹੁੰਦਾ ਹੋ ਜਾਂ ਇੱਥੇ ਗਿਫਟ ਦਿੰਦੇ 4 ਕੁ ਫੁੱਲ ਜੇ $10 ਦੇ ਵੇਚਦੇ ਹੁੰਦੇ
2: ਨੇ ਹਾਂਜੀ
0: ਉਹ ਸਾਡੇ ਇੰਨੇ ਲੱਗੇ ਹੁੰਦੇ ਨੇ
2: ਯਾ ਮੈਂ ਪਿਛਲੀ ਵਾਰੀ ਤੋੜ ਕੇ ਪੂਰਾ ਬੁੱਕੇ ਬਣਾਇਆ ਸੀ
0: ਬਣਾਇਆ ਸੀ
2: ਯਾ ਮੈਂ ਬਣਾ
0: ਉਹ ਵਾਲੇ ਫੁੱਲ
2: ਹਾਂਜੀ ਹਾਂਜੀ ਮੈਨੂੰ ਪਤਾ
0: ਸੋ ਬਹੁਤ ਫੁੱਲ
2: ਲੱਗੇ ਬਹੁਤ ਜ਼ਿਆਦਾ ਸੀਗੇ ਉਹਦੇ
0: ਹਾਂ ਬਈ ਮੇਰੀ ਵੀ ਮੇਰੀ ਵਾਈਫ ਨੂੰ ਬੜਾ ਸ਼ੌਂਕ ਆ ਗਾਰਡਨਿੰਗ ਦਾ ਉਹਨਾਂ ਧਰਤੀ ਨਾਲ ਜੁੜੀ ਔਰਤ ਠੀਕ ਹੈ ਧਰਤੀ ਨਾਲ ਜੁੜੀ ਔਰਤ ਕੀ ਹੈ ਕਿ ਨੰਗੇ ਪੈਰੀ ਜਦੋਂ ਆਪਾਂ ਜ਼ਮੀਨ ਤੇ ਬੈਨੇ ਫਰਕ ਕੀ ਪੈ ਗਿਆ ਆਪਣੀ ਲਾਈਫ ਦੇ ਉੱਤੇ ਆਪਣੇ ਬਜ਼ੁਰਗ ਨਾ ਨੰਗੇ ਪੈਰੀ ਤੁਰਦੇ ਸੀ ਧਰਤੀ ਨਾਲ ਜੁੜ ਜਾਂਦੇ ਸੀ ਧਰਤੀ ਇੱਕ એનર્ਜੀ ਦਿੰਦੀ ਹੈ ਜੇ ਬੂਟਿਆਂ ਨੂੰ ਪਾਲ ਕੇ ਵੱਡਾ ਕਰਦੇ ਸਾਨੂੰ ਨਹੀਂ ਦੇਊਗੀ ਬੋਲੋ
1: ਬਿਲਕੁਲ ਬਿਲਕੁਲ ਹਾਂਜੀ
0: ਜਵਾਬ ਦਿਓ ਜਦੋਂ ਬੂਟਿਆਂ ਨੂੰ ਪਾਲ ਕੇ ਸਾਨੂੰ ਬਿਮਾਰੀਆਂ ਕਿਉਂ ਲੱਗੀਆਂ ਨੇ
1: ਕਿਉਂਕਿ ਧਰਤੀ ਨਾਲ
0: ਟੁੱਟ ਕੇ ਧਰਤੀ ਧਰਤੀ ਨਾਲ ਜੁੜਨਾ ਪੰਕਜ ਪਹੁੰਚ ਚੁੱਕੇ ਇਸ ਸਮੇਂ ਲਾਈਵ ਔਨ ਲੋਕੇਸ਼ਨ ਤੇ ਪੰਕਜ ਜੀ ਕੀ ਹਾਲ ਚਾਲ ਹੈ
3: ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ ਔਰ ਮੈਂ ਪਹੁੰਚ ਚੁੱਕਾ ਜੀ ਗ੍ਰੀਨ ਵੈਲੀ ਗਾਰਡਨ ਸੈਂਟਰ ਤੇ ਸਰ
0: ਗ੍ਰੀਨ ਵੈਲੀ ਗਾਰਡਨ ਸੈਂਟਰ ਧਰਤੀ ਨਾਲ ਜੁੜੂਗਾ ਤੁਹਾਨੂੰ
3: जो छोटे छोटे प्लांट्स रखे फ्लावर्स रखे बहुत ही अच्छी तरह से ना ऑर्गेनाइज तरीके से रखा है कि जब भी कोई आएगा ना तो बाहर से ही उनको लगेगा कि कोई बहुत ही बढ़िया जगह पे आए हैं सर सबसे और उसकी एक अच्छी बात और एक है कि यहाँ पे आपको गाड़ी पार्किंग लगाने के लिए भी काफी अच्छी प्रॉपर जगह है काफी मतलब आप पहुंच के आपको लगेगा चलो यार आराम से हम कुछ कर सकते हैं अच्छे से कुछ प्लांट्स वगैरह लेने आप ले सकते हो जी बहुत ही बढ़िया है और इनकी जो स्पेस है तो एक 1.5 acre में इनका पूरा सेटअप लगा हुआ है और आगे जो भी है इनके छोटे छोटे जो डिस्प्लेज लगे हैं और जो छोटे छोटे प्लांट्स वो सेल कर रहे हैं सर
0: और कुछ पंकज
3: हाँ जी और सबसे बढ़िया चीज एक है कि यहाँ पे जब आओगे तो मैंने कुछ अजीब चीज मतलब थोड़ी सी अच्छी चीज नोटिस करी जो हम शॉपिंग करते हैं ना सर वैसे यहाँ पे कार्ड भी है जब आप आओगे तो प्रॉपर आप कार्ड लेके जो इनकी गलियां बनाई हुई है प्लांट्स की वगैरह तो आप जाके छोटे छोटे अपने प्लांट्स लेके रख सकते हो और आराम से आप यू नो प्रॉपरली सिलेक्ट कर सकते हो और सबसे इम्पोर्टेंट चीज सर मैं एक बताना चाहता हूँ कि यहाँ पे जब आओगे ना तो प्रॉपरली आपको ना 1-to-1 कंसल्टेशन भी मिलेगी यहाँ पे जो इनके
0: बूटे लगा नहीं पता कदम ऐसे ने जो मेरे घरे ने वो अपने आप ही निकले आते
1: हैं
0: पूरा साल चलते रहते हैं पता नहीं की कल्टीवेशन की कहते हैं केड़ा बूटा कह देंगे क्या बोलते इसको कुछ पता है
3: हाँ जी जो जो मतलब पेरिनियल टाइप बोलते हैं वो
0: केड़ा स्टाइल
3: पेरिनियल प्लांट ਪੈਰੀਨੀਅਲ ਪਲਾਂਟ
0: ਫੈਨੇਮੀਮੀਲ ਜਿਹੜੇ ਹੈਗੇ ਨੇ ਉਹ ਵਾਲੇ ਬੂਟੇ ਨੇ
3: ਹਾਂਜੀ ਹਾਂਜੀ ਤੇ ਇਸ ਕੇ ਬਸ ਉਹ ਬੂਟੇ ਮਤਲਬ ਜੋ ਮਤਲਬ ਵਿੰਟਰ ਮੇ ਵੀ ਸਨੋ ਪੜਤੀ ਹੈ ਤਾਂ ਆਪ ਉਸਕੋ ਅੰਦਰ ਲਗਾ ਸਕਤੇ ਹੋ ਬਾਹਰ ਲਗਾ ਸਕਤੇ ਹੋ ਉਸਕੋ ਕੋ ਜੜਤੀ ਹੈ ਤਾਂ ਆਪ ਉਸਕੋ ਅੰਦਰ ਲਗਾ ਸਕਤੇ ਹੋ ਬਾਹਰ ਲਗਾ ਸਕਤੇ ਹੋ ਉਸਕੋ ਕੋ ਜਬ ਵਿੰਟਰ ਮੇ ਉਹ ਆਟੋਮੈਟਿਕਲੀ ਡੋਰਮੈਂਟ ਹੋ ਜਾਤਾ ਹੈ ਫਿਰ ਜਬ ਆਪ ਸਮਰ ਮੇ ਉਹ ਖਿਲ ਜਾਤਾ ਹੈ ਖੁਦ ਹੀ ਆਪਣੇ ਆਪ ਹੀ
0: ਠੀਕ
3: ਹੈ, ਇਸੇ ਟਾਈਪ ਕੇ ਬਹੁਤ ਸਾਰੀ ਵੈਰਾਈਟੀਜ਼ ਹੈ ਯਹਾਂ ਪੇ।
0: ਸੋ ਤੁਸੀਂ ਸਾਰਿਆਂ ਨੇ ਜਿਹੜਾ ਪਹੁੰਚਣਾ ਹੈਗਾ ਫੋਨ ਨੰਬਰ ਤੇ ਪੰਕਜ, ਐਡਰੈਸ ਆਪਾਂ ਸਾਰਿਆਂ ਦੇ ਦਈਏ ਇੱਕ ਵਾਰ।
3: ਹਾਂਜੀ ਹਾਂਜੀ, ਸੋ ਜੀ ਆਪਕੋ ਪਹੁੰਚਣਾ ਕਹਾਂ ਪੇ ਜੀ, ਪਹੁੰਚਣਾ ਆਪਕੋ ਗ੍ਰੀਨ ਵੈਲੀ ਗਾਰਡਨ ਸੈਂਟਰ, ਇਨਕੀ ਸਰ ਦੋ ਲੋਕੇਸ਼ਨ ਹੈ, ਫਿਲਹਾਲ ਮੈਂ ਸੈਕੰਡ ਵਾਲੀ ਲੋਕੇਸ਼ਨ ਪੇ ਹੂੰ ਜੋ ਐਡਮੰਟਨ ਰੋਡ ਪੇ ਹੈ, 2547 ਐਡਮੰਟਨ ਰੋਡ ਬ੍ਰੈਮਟਨ ਪੇ ਹੈ, ਸੋਰੀ ਐਂਬਲਟਨ ਰੋਡ ਪੇ ਹੈ, ਸੋਰੀ ਜੀ, ਯੇ ਆਪਕੋ ਪੜੇਗਾ ਜੀ ਮਿਸਿਸਾਗਾ ਰੋਡ ਪੇ, ਬੋਬੇ ਡਰਾਈਵ ਸੇ ਆਪ ਜਬ ਸੀਧੇ ਆਤੇ ਹੋ ਤੋ ਆਪ ਸਾਊਥ ਕੀ ਤਰਫ ਜਬ ਲੈਫਟ ਲੇਤੇ ਹੋ ਤੋ ਆਪਕੋ ਵਹਾਂ ਪੇ ਮਿਲੇਗਾ ਐਂਬਲਟਨ ਰੋਡ, ਔਰ ਵਹਾਂ ਸੇ ਆਪ ਆਓਗੇ ਤੋ ਲੈਫਟ ਮੇ ਆਪਕੋ ਗ੍ਰੀਨ ਵੈਲੀ ਗਾਰਡਨ ਸੈਂਟਰ ਮਿਲੇਗਾ, ਯੇ ਇਤਨੀ ਖੁੱਲੀ ਜਗ੍ਹਾ ਹੈ ਆਪ ਇਸਕੋ ਬਿਲਕੁਲ ਮਿਸ ਨਹੀਂ ਕਰ ਸਕਤੇ ਹੋ, ਔਰ ਜਬ ਸੇ ਮੈਂ ਆਇਆ ਹੂੰ ਯਹਾਂ ਪੇ ਕਲਾਇੰਟਸ ਆ ਹੀ ਰਹੇ ਹੈ, ਔਰ ਮੈਂ ਮੇਰੇ ਸਾਥ ਸਰ ਯਹਾਂ ਪੇ ਜੋਤੀ ਜੀ ਵੀ ਹੈ ਜੋ ਉਨਕੋ 1-to-1 ਅਟੈਂਡ ਕਰ ਰਹੀ ਹੈ ਜੋ ਵੀ ਕਲਾਇੰਟਸ ਹੈ, ਔਰ ਪ੍ਰੋਪਰਲੀ ਉਨਕੋ ਜੋ ਵੀ ਨੀਡਸ ਹੈ ਉਨਕੇ ਹਿਸਾਬ ਸੇ ਉਨਕੋ ਬਤਾ ਰਹੀ ਕਿ ਕਿਆ ਹੈ ਕੌਨ ਸਾ ਸਹੀ ਹੈ ਮਤਲਬ ਕੌਨ ਉਨਕੀ ਕਿਆ ਜ਼ਰੂਰਤ ਹੈ ਉਹ ਹਿਸਾਬ ਸੇ
0: ਲੋਕ ਹੁਣੇ ਪਹੁੰਚਣੇ ਇੱਥੇ। ਇਹ ਤੁਸੀਂ ਪਹੁੰਚਣਾ, ਦੋ ਲੋਕੇਸ਼ਨ ਨੇ, ਮਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਹੈ
2: ਜੀ,
0: ਤੁਸੀਂ ਰੇਡੀਓ ਆਵਾਜ਼ ਕਹਿਣਾ $50 ਤੇ $100 ਦੇ ਬਿੱਲ ਬਣਨ ਤੇ
2: ਜੀ
0: ਤੁਹਾਨੂੰ ਦੋ ਤਰ੍ਹਾਂ ਦੇ ਗਿਫਟ ਮਿਲਣਗੇ, ਇੱਕ ਤੁਹਾਨੂੰ ਮਿਲਣਗੇ ਜਿਹੜੇ ਇਹਨਾਂ ਦਾ ਪ੍ਰੀ ਮਿਕਸ ਹੈ ਜਿਹੜਾ ਦੇਸੀ ਰਿਓ ਕਹਿ ਦਿੰਦੇ ਆਪਾਂ, ਇਹਨਾਂ ਦਾ ਦੇਸੀ ਰਿਓ ਦੇ ਉੱਤੇ ਸਟੈਂਪ ਲੱਗੀ ਹੋਊਗੀ, ਜੋ ਹੋਮ ਡਿਪੂ ਕੈਨੇਡੀਅਨ ਟਾਇਰ ਰੱਖਦੇ ਨੇ ਉਹ ਸਟੈਂਡਰਡ ਦਾ ਹੋਊਗਾ, ਮਿੱਟੀ ਮਿਕਸ ਕਰਕੇ ਦਿੱਤੀ ਹੋਊਗੀ
2: ਜੀ
0: ਹੋਮ ਡਿਪੂ ਅਤੇ ਕੈਨੇਡੀਅਨ ਟਾਇਰ ਦਾ। ਦੂਸਰਾ ਇਹਨਾਂ ਦਾ ਗ੍ਰੀਨ ਹਾਊਸ ਆ ਜਿਹੜਾ ਤੁਹਾਨੂੰ ਮੈਂ ਕਹਿ ਰਿਹਾ, ਜਿਹੜਾ ਜਿੱਥੇ ਪੰਕਜ ਇਸ ਸਮੇਂ ਹੈਗਾ
2: ਗ੍ਰੀਨ ਵੈਲੀ ਗਾਰਡਨ ਸੈਂਟਰ,
0: ਗ੍ਰੀਨ ਵੈਲੀ ਗਾਰਡਨ ਸੈਂਟਰ ਜਿਹੜਾ ਹੈਗਾ।
2: ਸੋ ਪੰਕਜ ਜੀ ਐਂਬਲੈਂਟ,
0: ਪੰਕਜ ਜੀ ਹੈਗੇ ਨੇ ਕਿਹੜੇ ਤੇ, ਕੋਈ ਵੀ ਬੰਦਾ ਜਦੋਂ ਮਿਸਿਸ ਸੋਰੀ ਹੈਰੀਟੇਜ ਰੋਡ ਨੂੰ ਲੈਂਦਾ, ਹੈਰੀਟੇਜ ਰੋਡ ਦੇ ਉੱਤੇ ਐਮਾਜ਼ੋਨ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਆਪਣਾ, ਬਣਾਇਆ ਵੇਅਰ ਹਾਊਸ ਬਹੁਤ ਵੱਡਾ ਜਿੱਥੇ ਰੋਬਟ ਕੰਮ ਕਰਦੇ, ਬੰਦੇ ਕੱਢਦੇ ਸਾਰੇ, ਹੁਣ ਕੱਲੇ ਰੋਬਟ ਰਹਿ ਗਏ ਅੰਦਰ। ਉਸ ਵੇਅਰ ਹਾਊਸ ਨੂੰ ਟੱਪਦੇ ਸਾਰ ਐਂਬਲਟਨ ਆ ਜਾਂਦੀ ਹੈ ਅੱਗੇ, ਲੈਫਟ ਹੈਂਡ ਦੇ ਉੱਤੇ ਗ੍ਰੀਨ ਹਾਊਸ ਮਿਸ ਹੀ ਨਹੀਂ ਕਰ ਸਕਣਾ, ਐਡਾ ਵੱਡਾ ਗ੍ਰੀਨ ਹਾਊਸ ਹੈ ਕਿ ਤੁਸੀਂ ਪਹੁੰਚੋਗੇ ਅਤੇ ਤੁਸੀਂ ਅੱਜ ਜਿੰਨੇ ਵੀ ਲੋਕ ਪਹੁੰਚ ਰਹੇ ਹੋ $50 ਤੇ $100 ਦੀ ਪਰਚੇਜ਼ ਦੇ ਉੱਤੇ ਰੇਡੀਓ ਵਾਸ ਤੋਂ ਬਾਅਦ ਤੁਹਾਨੂੰ ਗਿਫਟ ਮਿਲ ਰਹੇ ਨੇ। ਇੱਕ ਤਾਂ ਸਬਜ਼ੀਆਂ ਦੀ ਟੋਕਰੀ ਮਿਲ ਸਕਦੀ ਹੈ, ਫੁੱਲਾਂ ਦਾ ਟੋਕਰਾ ਮਿਲ ਸਕਦਾ, ਜਾਂ ਤੁਸੀਂ ਦੇਸੀ ਰਿਓ ਦੇ ਢੇਰ ਨੇ ਜਿਹੜੇ ਉਹ ਮਿਲ ਸਕਦੇ ਆ ਤੁਹਾਨੂੰ, ਉਹ ਉਹਦੇ ਖਾਦ ਦੇ ਜਿਹੜੇ ਬੈਗ ਮਿਲਣਗੇ। ਪਹੁੰਚੋ ਤੁਸੀਂ ਫਟਾਫਟ, ਪੰਕਜ ਦੇ ਕੋਲ ਨੰਬਰ ਹੈ 647-222-5601, ਔਰ ਤੁਹਾਨੂੰ$2.49 ਦੇ ਵਿੱਚ ਇੱਕ ਟ੍ਰੇ ਮਿਲਦੀ ਹੈ ਛੋਟੀ
2: ਜੀ,
0: ਤੁਸੀਂ $20 ਦੀਆਂ ਮਿਰਚਾਂ ਲਾ ਲਓ ਭਾਜੀ, $20 ਦੀਆਂ।
1: ਹਾਂਜੀ,
0: ਭੂਆ ਕੇ ਘਰੇ, ਚਾਚੀ ਦੇ ਘਰੇ, ਮਾਸੀ ਦੇ ਘਰੇ ਅਚਾਰ ਬਣਾ ਕੇ ਦੇ ਆਇਓ, ਇੰਨੀਆਂ ਨਿਕਲਣਗੀਆਂ
2: ਜੀ,
0: $20 ਦੀ ਟ੍ਰੇ ਆਊਗੀ ਵੱਡੀ,
1: ਠੀਕ ਹੈ ਜੀ,
0: ਉਹਦੇ 'ਚ ਖਾਸੇ ਬੂਟੇ ਹੋ ਜਾਣੇ ਆ, ਮਿਰਚਾਂ ਹੀ ਨਹੀਂ ਮੁੱਕਣੀਆਂ ਤੁਹਾਡੀਆਂ, ਨਾਲ ਲਾਓ ਧਨੀਆ, ਨਾਲ ਲਾਓ ਪੁਦੀਨਾ, ਬਣਾਓ ਚਟਨੀ ਤਿੰਨਾਂ ਦੀ, ਫਿਰ ਚੱਕ ਕੇ ਭਾਜੀ, ਫਿਰ ਥਾਇਰਾਇਡ ਦੂਰ ਕਰੋ, ਅੱਖਾਂ ਦੀ ਰੋਸ਼ਨੀ ਵਧਾਓ, ਤੇ ਨਜ਼ਾਰੇ ਲੁੱਟੋ ਗਰਮੀਆਂ 'ਚ,
2: ਡਾਈਜੈਸ਼ਨ
0: ਪਾਚਨ ਕਿਰਿਆ ਤੇਜ਼ ਕਰੋ, ਨਾਲ ਰੱਖੋ ਗੁੜ ਥੋੜਾ ਜਿਹਾ ਬਸ, ਹਾਂਜੀ ਸਵਾਦ ਲਿਆਓ। ਪੰਕਜ ਪਹੁੰਚ ਰਹੇ ਲੋਕ ਤੁਹਾਡੇ ਕੋਲ ਸਾਰੇ, ਤੇ ਲੋਕੇਸ਼ਨ ਦਾ ਨੰਬਰ ਆ 647-222-5601, ਮਕਵੀਨ ਐਂਡ ਮੇਫੀਲਡ, ਸੈਕਿੰਡ ਲੋਕੇਸ਼ਨ ਜਿਹੜੀ ਹੈਗੀ ਆ ਹੈਰੀਟੇਜ ਰੋਡ ਐਂਡ ਐਂਬਲਟਨ ਆ, ਹੈਰੀਟੇਜ ਐਂਡ ਐਂਬਲਟਨ, 2547 ਐਂਬਲਟਨ, AEMBLETON, 647-222-5601, 647-222-5601। ਥੋੜ੍ਹੀ ਦੇਰ 'ਚ ਪੰਕਜ ਵਾਪਸ ਮਿਲ ਰਿਹਾ, ਅਤੇ ਸਟੂਡੀਓ ਦੇ ਵਿੱਚ ਬ੍ਰਿਜੀ ਮੇਰੇ ਨਾਲ, ਬ੍ਰਿਜੀ ਕੈਸੇ ਆ?
4: ਚੜ੍ਹਦੇ ਗਲਾ ਜੀ, ਆਲਵੇਸ
0: ਆਲਵੇਸ। ਬ੍ਰਿਜੀ ਫਿਲਮ ਕਾ ਨਾਮ ਬੋਲ ਦੋ ਯਾਰ, ਮੇਰੇ ਲਿਸਨਰ ਨੇ ਇੱਕ ਨੇ ਪੁੱਛਾ ਹੈ,
4: ਮਾਇਆ ਨਾਗਨ।
0: ਇੱਕ ਦਿਨ ਉਹਨਾਂ ਨੇ ਇੱਕ ਡਰਾਈਵਿੰਗ ਕਾ ਵੀਡੀਓ ਭੇਜਾ, ਮੈਂ ਮਜ਼ਾਕ ਮੇਂ ਲਿਖ ਕੇ ਭੇਜਾ, ਦੈਟਸ ਨਾਟ ਮੀ, ਹੈ ਨਾ। ਸੋ ਇਹਨਾਂ ਨੇ ਲਿਖ ਕੇ ਭੇਜਾ ਕਿ ਦੇਖੋ ਲੋਕ ਡਰਾਈਵਿੰਗ ਕੈਸੇ ਕਰਤੇ ਹੈ, ਮੇਰੇ ਲਿਸਨਰ ਨੇ, ਮੈਂ ਇਹਨਾਂ ਨਾਮ ਬੋਲ ਗਿਆ, ਕਿਆ ਹੈ ਇੱਥੇ ਮੇਰੇ ਕੋਲ ਹੈਗਾ ਲਿਖਿਆ ਹੈ ਕਰਮਜੀਤ,
4: ਓਕੇ,
0: ਮੈਂ ਕਿਹਾ ਜੀ ਇਟਸ ਨਾਟ ਮੀ, ਮੈਂ ਵੀ ਵੈਸੇ ਡਰਾਈਵਿੰਗ ਐਸੀ ਕਰਦਾ ਹਾਂ ਨਾ, ਜੈਸੀ ਵੀਡੀਓ ਉਹਨਾਂ ਨੇ ਭੇਜੀ ਹੈ। ਸੋ ਸੋ ਕਹਿੰਦੇ ਸਪੀਡ ਲਾਈਟ ਨਾਲ, ਰੈਡ ਲਾਈਟ 'ਚ ਵੀ ਸਪੀਡ ਨਾਲ ਕੱਢ ਕੇ ਲੈ ਗਿਆ, ਪਰ ਮੈਂ ਨਹੀਂ ਕੱਢਦਾ, ਪਰ ਨੇੜੇ 'ਚ ਕੱਢ ਲੈਣਾ, ਓਕੇ। ਸੋ ਬ੍ਰਿਜੀ ਫਿਲਮ ਕਾ ਨਾਮ ਕਿਆ ਥਾ?
4: ਮਾਇਆ ਰਗਨ।
0: ਹਾਊ ਟੂ ਸਪੈਲ ਮਾਇਆ?
4: ਮਾਇਆ ਰਗਨ,
2: ਸਪੈਲਿੰਗ
4: ਓ
0: ਇਹ ਮੈਂ ਤੇ ਬ੍ਰਿਜੀ ਕੁੱਠੀ ਆ
4: ਦਾ, ਮਾਇਆ ਰਗਨ।
0: ਸੋ ਇਹ ਇਹਨਾ ਤੁਸੀਂ ਮਈ
4: ਯਰਗਨ, ਅਰਗਨ, ਅਰਗਨ ਮੀਨਸ ਬਿਊਟੀ,
0: ਬਿਊਟੀ ਹੈ ਨਾ, ਮਾਇਆ ਰਗੇ ਮਤਲਬ ਰਿਸ਼ਤਿਆਂ ਦੀ ਬਿਊਟੀ ਆ,
4: ਅਰਵਿੰਦ ਸਵਾਮੀ ਐਂਡ ਕਾਰਤਿਕ,
0: ਹਾਂ ਅਰਵਿੰਦ ਸਵਾਮੀ ਐਂਡ ਕਾਰਤਿਕ ਮੂਵੀ ਲਿਖ ਲਿਓ, ਤੁਹਾਨੂੰ ਲੱਭ ਜੂਗੀ, ਬਾਕੀ ਮੈਂ ਲੱਭ ਕੇ ਵੀ ਦੇ ਦਿੰਦਾ। ਅੱਛੀ ਮੂਵੀ ਆ, ਪਰ ਜਿਹੜੇ ਲੋਕ ਨਾ ਹੱਲਾ ਗੁੱਲਾ ਪਸੰਦ ਕਰਦੇ ਉਹਨਾਂ ਦੇ ਦੇਖਣ ਵਾਲੀ ਨਹੀਂ ਹੈ
4: ਜੀ, ਇਟਸ ਤਮਿਲ ਮੂਵੀ ਜੀ,
0: ਹਾਂ ਮਤਲਬ ਵਧੀਆ ਫਿਲਮ ਆ ਬਸ ਗੱਲ ਖਤਮ ਹੋ ਗਈ
4: ਜੀ
0: ਸਾਨੂੰ ਐ ਨਾ ਕਹੋ ਹਿੰਦੀ ਚ ਬਣੀ ਅਸੀਂ ਹਿੰਦੀ ਸਮਝਣੀ ਆ ਠੀਕ ਹੈ ਹਿੰਦੀ ਚ ਦਾ ਡੱਬ ਹੈਗਾ ਤੇ ਤੁਸੀਂ ਇਹ ਫਿਲਮ ਦੇਖ ਲਿਓ ਤੇ ਮੇਰੇ ਨਾਲ ਬ੍ਰਿਜੀ ਅਬ੍ਰਿਜੀ ਕੈਸੇ ਆ
4: ਆਲ ਗ੍ਰੇਟ
0: ਓਕੇ ਬ੍ਰਿਜੀ ਨਾਲ ਲਾਜ ਕਰਦਾ ਕੱਲ ਰਾਤ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਆਪਕੋ ਕਾਲ ਆਇਆ ਉਨਕੋ ਪੇਨ ਬਹੁਤ ਹੈ ਆਇਆ ਥਾ ਨਾ ਔਰ ਉਹਨਾਂ ਨੇ ਬੋਲਿਆ ਕਿ ਯਾਰ ਮੈਂ ਬ੍ਰਿਜੀ ਕੋ ਜਾ ਕੇ ਦਿਖਾਉਣਾ ਚਾਹਤਾ ਹੂੰ ਪੇਨ ਦਾ ਸਭ ਤੋਂ ਵੱਡਾ ਕਾਰਨ ਦਾ ਬਾਡੀ ਦੇ ਵਿੱਚ ਸਵੈਲਿੰਗ ਸੋਜਿਸ਼ ਮੈਨੂੰ ਨਹੀਂ ਪਤਾ ਸੀ ਇਹਨੇ ਸਿਖਾਇਆ ਇਹਨੇ ਮੇਰੀ ਪਿੱਠ ਚੱਕੀ ਮੇਰਾ ਫਿਰ ਸ਼ੁਰੂ ਹੋ ਗਿਆ ਦੁਬਾਰਾ ਉਹ ਠੀਕ ਕਰ ਦੇਣਾ
4: ਕਰੇਗੀ
0: ਸੋ ਇਹਨੇ ਮੇਰੀ ਬਾਡੀ ਨੂੰ ਪਹਿਲੀ ਵਾਰ ਜਦ ਟੱਚ ਕੀਤਾ ਮੈਂ ਤਾਂ ਹੱਥ ਨਹੀਂ ਲਵਾਉਂਦਾ ਸੀ
4: ਅੱਛਾ ਜੀ
0: ਧੱਕਾ ਬਹੁਤ ਕੀਤਾ ਇਸ ਬਾਡੀ ਦਾ ਪਿਛਲੇ ਮਤਲਬ ਇੰਨੇ ਸਾਲਾਂ 'ਚ ਕਦੇ ਕੋਈ ਮਾਲਿਸ਼ ਨਹੀਂ ਕਰਾਈ ਜਗ੍ਹਾ ਜਗ੍ਹਾ 'ਤੇ ਗੱਠਾਂ ਬਣੀਆਂ ਸੀ ਸੋਜਿਸ਼ ਸੀ ਇਹਨੇ ਮੈਨੂੰ ਦੱਸਿਆ ਗੱਠਾਂ ਬਣ ਗਈਆਂ ਬਾਡੀ ਦੇ ਅੰਦਰ ਸੋਜਿਸ਼ ਆ ਗਈ ਤੂੰ ਧੱਕਾ ਬਹੁਤ ਕੀਤਾ ਚੌਥੀ ਸਿਟਿੰਗ ਦੇ ਵਿੱਚ ਇਹਨੇ 4 ਗੁਣਾ ਵੱਧ ਜ਼ੋਰ ਨਾਲ ਮੇਰੀ ਮਾਲਿਸ਼ ਸ਼ੁਰੂ ਕੀਤੀ ਮੈਨੂੰ ਪਤਾ ਵੀ ਨਹੀਂ ਲੱਗਦਾ ਸੀ ਮੈਨੂੰ ਆਪ ਨੂੰ ਫਰਕ ਸਮਝ ਆ ਗਿਆ ਤੁਸੀਂ ਇੱਕ ਮਾਲਿਸ਼ ਕਰਾਉਣੀ ਆ ਜਿਹੜੀ ਆਯੁਰਵੈਦਿਕ ਤਰੀਕੇ ਨਾਲ 400-500 ਸਾਲ ਤੋਂ ਚੱਲਦੀ ਆ ਗੁਰੂ ਨਾਨਕ ਦੇਵ ਦੇ ਮਹਾਰਾਜ ਦੇ ਟਾਈਮ ਤੋਂ ਚੱਲਦੀ ਆ ਰਹੀ ਆ 500 ਸਾਲ ਤੋਂ ਇਹ ਉਸ ਨੂੰ ਕਰਦੇ ਆ ਰਹੇ ਨੇ ਇਹ ਜੜੀ ਬੂਟੀਆਂ ਨੂੰ ਇੱਕ ਪੋਟਲੀ 'ਚ ਪਾਉਂਦੇ ਨੇ ਉਹਨੂੰ ਫਿਰ ਬੰਨ੍ਹ ਕੇ ਉਹਨੂੰ ਸੇਕ ਦਿੰਦੇ ਨੇ ਪੋਟਲੀ ਨੂੰ ਉਹ ਸੇਕ ਕੇ ਤੁਹਾਡੀ ਬਾਡੀ ਦੇ ਉੱਤੇ ਉਹ ਜੜੀ ਬੂਟੀ ਤੇਲ ਦੇ ਨਾਲ ਲਾਉਂਦੇ ਨੇ ਪਹਿਲਾਂ ਤੇਲ ਮਾਰ ਦਿੰਦੇ ਨੇ ਫਿਰ ਉਹ ਪੋਟਲੀ ਲਾਉਂਦੇ ਨੇ ਤੇਲ ਬਾਡੀ 'ਚ ਰਚ ਜਾਂਦਾ ਅਤੇ ਇਹਨਾਂ ਦੀ ਮਾਲਿਸ਼ ਦਾ ਜ਼ਮੀਨ ਅਸਮਾਨ ਦਾ ਫਰਕ ਆ ਗੋਰਿਆਂ ਗਾਰਿਆਂ ਦੀ ਮਾਲਿਸ਼ ਤੋਂ ਇੱਕ ਇਹਨਾਂ ਦੀ ਇੱਕ ਚੀਨੀਆਂ ਦੀ ਚੀਨੀਆਂ ਨੇ ਮੇਰਾ ਪੈਰ ਫੜਿਆ ਮੇਰਾ ਪੈਰ ਫੜ ਕੇ ਪੈਡੀਕੂਰ ਜਿਹਾ ਮਾਰਿਆ ਕੱਢ ਕੇ ਇੱਕ ਨੂਣ ਜਿਹਾ ਜਲਾਇਆ ਅੱਗ ਲਾ ਕੇ ਉਹਨੇ ਮੈਂ ਕਿਹਾ ਸਾਲਾ ਮੈਨੂੰ ਜਲਾ ਜਾਂਦਾ ਵੇਖੇ ਚਾਈਨਾ 'ਚ ਉਹਨੇ ਅੱਗ ਲਾਤੀ ਨੂਣ ਮੇਰੇ ਮੂਹਰੇ ਟੇਬਲ ਜਿਹਾ 'ਤੇ ਰੱਖ ਕੇ ਅਤੇ ਉਹ ਤੋਂ ਬਾਅਦ ਉਹ ਨੂਣ ਠੰਡਾ ਹੋ ਕੇ ਪਤਾ ਨਹੀਂ ਕਿਆ ਕਰਦੇ ਤੇ ਨਮਕ ਵੀ ਅੱਗ ਲਗਾ ਦਿਆ ਪਤਾ ਨਹੀਂ ਕਿਆ ਥਾ ਉਸ ਸਮੇਂ ਉਹ ਲਗਾ ਕੇ ਨਾ ਉਸਨੇ ਮੇਰੇ ਪੈਰੋਂ ਕੇ ਆਲੇ ਦੁਆਲੇ ਮੜ ਕੇ ਐਸੇ ਐਸੇ ਕੀਆ ਥੱਲਿਓ ਨਵਾਂ ਪੈਰ ਨਿਕਲ ਆਇਆ ਸਕਿਨ ਨਵੀਂ ਸਕਿਨ ਨਿਕਲਾਈ ਫਿਰ ਉਹਨੇ ਕੱਟ ਕੱਟ ਨੌ ਮਾਰੇ ਕੱਟ ਕੱਟ ਸਾਰਾ ਮੈਨੂੰ ਕਰਕੇ ਉਹਨੇ ਵਿਹਲਾ ਕਰਤਾ ਮੈਨੂੰ ਮੈਂ ਉੱਥੋਂ ਨਿਕਲਿਆ ਬਾਹਰ ਸੋ ਮੇਰਾ ਆਪ ਜੀ ਨੂੰ ਕਹਿਣਾ ਕਿ ਬ੍ਰਿਜੀ ਨੂੰ ਬਖਸ਼ਿਸ਼ ਹੈ ਔਰ ਇਹਦੀ ਬਖਸ਼ਿਸ਼ ਦਾ ਫਾਇਦਾ ਉਠਾਓ ਮਿਹਨਤੀ ਲੋਕ ਨੇ ਬਾਈ ਜੀ $55 ਲੈਂਦਾ ਇਹਦੀ ਜਗ੍ਹਾ ਮੈਂ ਹੋਵਾਂ ਨਾ ਮੈਂ ਕਦੇ ਵੀ $105 ਤੋਂ ਘੱਟ ਕੰਮ ਨਾ ਕਰਾਂ ਕਾਰਨ ਕੀ ਆ ਇਹਨੂੰ ਮੈਂ ਸ਼ੁਰੂ 'ਚ ਕਿਹਾ ਸੀ $55 ਰੇਟ ਰੱਖਦੀ ਕਈ ਬਿਮਾਰ ਨੇ ਉਹ ਤੋਂ ਫੋੜ ਨਹੀਂ ਹੋਣਾ ਫਿਰ ਵਿਚਾਰਿਆਂ
4: ਸਹੀ ਗੱਲ
0: ਹੈਨਾ ਤੂੰ ਇਹ ਤੋਂ ਉੱਪਰ ਨਾ ਰੱਖੀ ਨਾ ਤੋਂ ਘਟਾਈ ਇੱਕ ਸਟੈਂਡਰਡ ਰੱਖ ਲਾ ਜਗ੍ਹਾ ਦਾ ਕਿਰਾਇਆ ਵੀ ਦਿੰਦਾ ਇਹ ਵੱਡੀ ਜਗ੍ਹਾ ਦੇਖੋ
4: ਬਿਲਕੁਲ
0: ਨਾਲ ਬੰਦੇ ਕੰਮ ਕਰਦੇ ਤਨਖਾਹ ਵੀ ਦਿੰਦਾ ਉਹਨਾਂ ਦੀ ਨਾਲ ਇਹ ਤੇਲ ਤੇ ਜੜੀ ਬੂਟੀਆਂ ਖਰਚਦਾ ਬਿਜਲੀ ਦਿੰਦਾ
2: ਤੇਲ
4: ਕੇਰਲ ਸੇ
0: ਹਾਂ ਸਾਰੇ ਕਾਹੇ ਤੇ ਖਰਚਦਾ ਲਓ ਵੀ ਹੁਣ ਸਾਰੇ ਸਾਥੀਓ ਲਾਈਨ ਖੁੱਲੀ ਹੈ ਬ੍ਰਿਜ ਦੀ 5 ਅਪਾਇੰਟਮੈਂਟ ਹੈ ਆਪਕੇ ਪਾਸ
4: ਅੱਜ ਲੇਡੀਜ਼ ਕੇ ਲਈ ਨਹੀਂ ਫਿਰ ਲਿਮਿਟਿਡ ਅਪਾਇੰਟਮੈਂਟ ਹੈ ਜੀ
0: ਹਾਂ ਲਿਮਿਟਿਡ ਅਪਾਇੰਟਮੈਂਟ ਹੈ ਤੁਸੀਂ ਕਾਲ ਕਰ ਰਹੀ ਹੈ ਨੰਬਰ ਟੂ ਕਾਲ
4: 6476191369
0: ਪੰਜਾਬੀ
4: 647-619-6369
0: ਆਪਕਾ ਵੀ ਇਹ ਨੰਬਰ ਐਸੇ ਬੋਲੋ ਆਪਣੇ ਦੋਸਤੋਂ ਕੇ ਸਾਥ ਤੁਮਕੋ ਸਮਝ ਆ ਜਾਤਾ
4: ਜੀ ਕੌਨ ਸਾ ਦੋ
0: ਆਪਕੇ ਜੋ ਕੇਰਲ ਕੇ ਦੋਸਤ ਹੈ ਜਬ ਉਨਕੋ ਪੰਜਾਬੀ ਮੇਂ ਨੰਬਰ ਬੋਲਤੇ
4: ਹੋ ਉਹ ਹੱਸ ਰਹੇ ਹੈ ਦੇ ਆਰ ਲਾਫਿੰਗ
0: ਬ੍ਰਿਜੀ ਪੰਜਾਬੀ ਬਣਾਤਾ ਪੰਕਜ ਪੰਜਾਬੀ ਨਹੀਂ ਬਣਾਤੀ ਆਪਨੇ ਮਹਾਰਾਸ਼ਟਰਨ ਸੇ
4: ਜੀ
0: 647-619-1369
4: ਜੀ
0: 647-619-1369 ਬੜੀ ਜਲਦੀ ਅਸੀਂ ਤੁਹਾਨੂੰ ਪੀਜ਼ਾ ਵੀ ਚਖਾਵਾਂਗੇ ਪੀਜ਼ਾ ਉਹ ਵੀ ਚਖਾਵਾਂਗੇ ਤੇ ਤਵਾ ਕਿਚਨ ਤੇ ਵੀ ਲੈ ਕੇ ਜਾਵਾਂਗੇ ਤੇ ਦੋ ਮੈਸੇਜ ਤੋਂ ਬਾਅਦ ਤੁਹਾਨੂੰ ਮਿਲਣ ਲੱਗੇ ਆਪਾਂ ਦੋ ਮੈਸੇਜ ਤੋਂ ਬਾਅਦ 905-673-3337 ਸਟੂਡੀਓ ਦੇ ਨੰਬਰ ਨੇ ਆਗੇ ਵਾਪਸ
5: ਸ਼ੋਅ ਨੂੰ ਇੰਜੋਏ ਕਰ ਰਹੇ ਹੋ ਕੁਝ ਭੁੱਲ ਰਹੇ ਹੋ ਡਰਾਈਵਿੰਗ ਲਾਇਸੈਂਸ
6: ਨੋ
5: ਪੁਲਿਸ ਆਫੀਸਰ
6: ਨੋ ਨੋ
5: ਟ੍ਰੈਫਿਕ ਲਾਇਸੈਂਸ
6: ਨੋ
5: ਦੈਨ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ ਮੋਸਟ ਆਫ ਇੰਟਰੀਅਰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ 647-325-9900 6473259100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ
7: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ
8: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤੇ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ
9: ਹੈਲੋ ਜੀ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ ਸੱਚ ਮਨੋਂ ਸਵਾਦ ਹੀ ਆ ਗਿਆ ਗਰਮ ਗਰਮ ਫਰੈਸ਼ ਫੂਡ अगर तुसी भी कैटरिंग करवानी है तो प्लीज मैं रिकमेंड करूंगी तवा किचन नू। इना दी सर्विस एक्सीलेंट है, ताई ताई कहंदे ने टेस्ट ढाबे वर्गा ते प्रेपरेशन घर वर्गे।
6: 50 सनीवेल गेट ब्रैम्पटन माउंटनेश एंड बुवेडा इंटरसेक्शन, या विजिट करो www.tawakitchen.ca 905-790-1699
10: पापा सुनते क्यों नहीं, चॉकलेट लेनी है।
11: अजी सुनते हो, कहाँ गुम हो?
12: अरे महेश अभी तक ऑफिस नहीं आए, पता नहीं मीटिंग थी। हेलो हेलो हेलो,
13: जब मैं रेडियो आवाज सुनता हूँ तब तो मैं अपने आप की भी नहीं सुनता। बम्प टू बम्प ट्रैफिक एंड बम्प टू बम्प कॉल्स, ऐसा ही होता है जब आप सुनते हैं हर सुबह 9 to 10 मंडे टू फ्राइडे एंड सैटरडे 11 to 1 रेडियो आवाज।
0: रेडियो आवाज आप सबका हार्दिक स्वागत है और मेरा सुचेत है। सुचेत की हाल चाल है?
14: हेलो सत श्री अकाल सुचेत जी, तुसी ऑन एयर हो?
0: ग्रुप प्लान बाय कर लो, छोटी छोटी अमाउंट आप पे कर सारे, जिम्मे कहो भी भाई तेरी सैलरी 3000 है पर तू $40 की अपनी इंश्योरेंस आप कवर करनी है, है ना? सो मेक सेंस है ना? भी इदां दे प्लान्स तैयार करो जे कंपनीज वड्डियां करनियां ने ना।
1: हां जी
0: जगजीत, कंपनी वड्डी करने लिए अपन नूं माइंडसेट भी वड्डा करना पैना। सो सुचेत तुसी अपना नंबर दो, किसी ने भी लाइफ क्रिटिकल डिसेबिलिटी या सुचेत कोई मैसेज तुहाडा।
15: हां जी अमन जी,

0: ETF stock ਜਾਂ ਫਿਰ ਹੋਰ investments ਰੱਖ ਸਕਦੇ ਹਾਂ। ਇਹਦੇ account ਦੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ ਸਾਡੀ investment growth completely tax free ਹੁੰਦੀ ਹੈ। ਲਾਈਕ ਅਸੀਂ ਸਪੋਜ਼ ਕਰੀਏ ਕਿ ਜੇ ਅਸੀਂ ਅੱਜ ਇਨਵੈਸਟਮੈਂਟ ਸ਼ੁਰੂ ਕਰਦੇ ਹਾਂ ਤੇ ਸਾਲਾਂ ਬਾਅਦ ਸਾਡੀ ਮਨੀ ਵੱਧ ਜਾਂਦੀ ਹੈ, ਉਸ ਗਰੋਥ ਤੇ ਕੋਈ ਵੀ ਸਾਨੂੰ ਟੈਕਸ ਨਹੀਂ ਲੱਗਦਾ। ਸਿਰਫ ਇਹੀ ਨਹੀਂ ਹੁੰਦਾ, ਜਦੋਂ ਵੀ ਸਾਨੂੰ ਪੈਸਾ ਚਾਹੀਦਾ ਹੁੰਦਾ ਹੈ, ਕੋਈ ਐਮਰਜੈਂਸੀ ਲਈ, ਕੋਈ ਵੀ ਵੈਕੇਸ਼ਨ ਲਈ, ਕੋਈ ਵੀ ਬਿਜ਼ਨਸ ਲਈ ਜਾਂ ਕਿਸੇ ਹੋਰ ਗੋਲ ਲਈ, ਅਸੀਂ ਆਪਣਾ ਪੈਸਾ ਵਿਦਡਰਾ ਵੀ ਕਰ ਸਕਦੇ ਹਾਂ ਕਿਸੇ ਵੀ ਟੈਕਸ ਬਰਡਨ ਤੋਂ ਬਿਨਾਂ। ਸੋ ਦੂਸਰੀ ਗੱਲ ਮੈਂ ਕਰਨਾ ਚਾਹੁੰਦੀ ਹਾਂ FHSA ਦੀ, ਜਿਹਨੂੰ ਕਿ ਆਪਾਂ ਫਸਟ ਹੋਮ ਸੇਵਿੰਗਸ ਅਕਾਊਂਟ ਕਹਿੰਦੇ ਹਾਂ। ਸੋ ਜੇ ਅਸੀਂ ਪਹਿਲੀ ਵਾਰ ਘਰ ਖਰੀਦਣਾ ਚਾਹੁੰਦੇ ਹਾਂ ਜਾਂ ਇੱਕ FHSA ਬਹੁਤ ਹੀ ਐਕਸੀਲੈਂਟ ਓਪਰਚੁਨਿਟੀ ਹੈ ਜਿਹੜੀ ਕਿ ਬਹੁਤ ਸਾਰੇ ਫਸਟ ਹੋਮ ਬਾਇਰਸ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ। ਇਸ ਅਕਾਊਂਟ ਨਾਲ ਅਸੀਂ ਆਪਣੇ ਫਸਟ ਹੋਮਸ ਲਈ ਸੇਵਿੰਗਸ ਕਰ ਸਕਦੇ ਹਾਂ ਤੇ ਨਾਲ ਨਾਲ ਅਸੀਂ ਇਹਦੇ ਨਾਲ ਆਪਣੇ ਮੇਜਰ ਟੈਕਸ ਬੈਨੀਫਿਟਸ ਵੀ ਇੰਜੋਏ ਕਰ ਸਕਦੇ ਹਾਂ। ਜਦੋਂ ਵੀ ਅਸੀਂ FHSA ਵਿੱਚ ਕੰਟਰੀਬਿਊਟ ਕਰਦੇ ਹਾਂ ਸਾਨੂੰ ਟੈਕਸ ਡਿਡਕਸ਼ਨ ਮਿਲਦੀ ਹੈ। ਲਾਈਕ ਟੈਕਸ ਡਿਡਕਸ਼ਨ ਜਦੋਂ ਅਸੀਂ ਕਹਿੰਦੇ ਹਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਸਾਡੀ ਟੈਕਸੇਬਲ ਇਨਕਮ ਘੱਟ ਹੋ ਜਾਂਦੀ ਹੈ ਤੇ ਟੈਕਸ ਰਿਫੰਡ ਵੀ ਸਾਨੂੰ ਮਿਲ ਸਕਦਾ ਇਹਦੇ ਵਿੱਚ। ਤੇ ਇਹਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੁੰਦਾ ਹੈ ਕਿ ਜਦੋਂ ਵੀ ਅਸੀਂ ਆਪਣਾ ਕੁਆਲੀਫਾਈਂਗ ਫਸਟ ਹੋਮ ਖਰੀਦਾਂਗੇ ਇਹਦੀ ਜਿਹੜੀ ਵਿਦਡਰਾਅਲ ਹੁੰਦੀ ਹੈ ਕੰਪਲੀਟਲੀ ਟੈਕਸ ਫ੍ਰੀ ਹੁੰਦੀ ਹੈ। ਇਹ ਅਕਾਊਂਟ ਮੋਸਟਲੀ ਲਾਈਕ ਯੰਗ ਪ੍ਰੋਫੈਸ਼ਨਲ ਹੋ ਗਏ ਜਾਂ ਨਿਊਲੀ ਮੈਰਿਡ ਕਪਲ ਹੋ ਗਏ, ਸਟੂਡੈਂਟਸ ਹੋ ਗਏ ਜਾਂ ਉਹਨਾਂ ਫੈਮਿਲੀਜ਼ ਲਈ ਬਹੁਤ ਹੀ ਹੈਲਪਫੁਲ ਆ ਜੋ ਫਿਊਚਰ 'ਚ ਆਪਣਾ ਘਰ ਲੈਣਾ ਚਾਹੁੰਦੇ ਨੇ। ਸੋ TFSA ਤੇ FHSA ਦੋਨੋਂ ਹੀ ਸਾਨੂੰ ਡਿਸਿਪਲਿਨ ਸੇਵਿੰਗ, ਲੌਂਗ ਟਰਮ ਇਨਵੈਸਟਿੰਗ ਤੇ ਫਾਈਨੈਂਸ਼ੀਅਲ ਕੌਨਫੀਡੈਂਸ ਬਿਲਡ ਕਰਨ ਵਿੱਚ ਸਾਨੂੰ ਮਦਦ ਕਰਦੇ ਨੇ। ਤੇ ਇੱਕ ਹੋਰ ਸੇਵਿੰਗਸ ਟੂਲ ਹੈਗਾ ਆ ਜਿਹਨੂੰ ਕਿ ਆਪਾਂ RESP ਕਹਿੰਦੇ ਹਾਂ, ਜਿਹਦੇ 'ਚ ਕਿ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ। ਇਹ ਇੱਕ ਬਹੁਤ ਹੀ ਐਕਸੀਲੈਂਟ ਓਪਰਚੁਨਿਟੀ ਹੈ ਜਦੋਂ ਕਿ ਅਸੀਂ ਬੱਚਿਆਂ ਦੀ ਫ੍ਰੀ ਐਜੂਕੇਸ਼ਨ ਲਈ ਇਹਦੇ ਵਿੱਚ ਆਪਾਂ ਪੈਸੇ ਸੇਵ ਕਰ ਸਕਦੇ ਹਾਂ। ਸੋ ਇਹਦੇ 'ਚ ਸਾਨੂੰ ਗੌਰਮੈਂਟ ਗ੍ਰਾਂਟ ਵੀ ਦਿੰਦੀ ਹੈ, ਸਾਨੂੰ ਲਾਈਕ 7200 ਦੀ ਗ੍ਰਾਂਟ ਅਪਰੋਕਸੀਮੇਟਲੀ ਮਿਲ ਜਾਂਦੀ ਹੈ। ਇਹਦੇ 'ਚ ਆਪਾਂ ਇਹ ਗ੍ਰਾਂਟ ਮਿਲਦੀ ਹੈ ਫਿਰ ਆਪਾਂ ਇਹਨੂੰ 18 ਸਾਲ ਤੱਕ ਬੱਚੇ ਦੇ ਐਜੂਕੇਸ਼ਨ ਲਈ ਯੂਜ਼ ਕਰ ਸਕਦੇ ਹਾਂ। ਸੋ ਇਹ ਬੱਚੇ ਲਈ ਸਾਨੂੰ ਅਸੀਂ ਜਦੋਂ ਸੋਚਦੇ ਹਾਂ ਕਿ ਸੇਵਿੰਗਸ ਕਰਨੀਆਂ ਆ, ਸੋ ਇੱਕ ਬਹੁਤ ਹੀ ਇਨਵੈਸਟਮੈਂਟ ਟੂਲ ਹੈ RESP। ਸੋ ਪੇਰੈਂਟਸ ਨੂੰ ਸਟ੍ਰੈਸ ਲੈਣ ਦੀ ਲੋੜ ਨਹੀਂ ਕਿ ਇੰਨੀ ਮਹਿੰਗਾਈ ਦੇ ਵਿੱਚ ਅਸੀਂ ਬੱਚਿਆਂ ਨੂੰ ਕਿਵੇਂ ਅਸੀਂ ਉਹਨਾਂ ਨੂੰ ਪੜ੍ਹਾਵਾਂਗੇ ਜਾਂ ਕੁਛ ਵੀ ਆ, ਆਪਾਂ ਇਹਦੇ ਵਿੱਚ ਇਨਵੈਸਟ ਕਰਕੇ ਇੱਕ ਬਹੁਤ ਹੀ ਵਧੀਆ ਬੱਚਿਆਂ ਦੀ ਸੇਵਿੰਗ ਕਰ ਸਕਦੇ ਹਾਂ।
1: ਆਪਣਾ ਨੰਬਰ ਦਿਓ।
0: ਹਾਂਜੀ, 647-986-8049।
1: 6 8 6 8 0 4 9। ਅੱਜ ਤੇ ਕੱਲ ਤੁਸੀਂ ਛੁੱਟੀ ਹੈਗੀ ਹੈ, ਲੌਂਗ ਵੀਕਐਂਡ ਹੈਗਾ, ਪਰਸੋਂ ਵੀ ਛੁੱਟੀ ਹੈ, ਤੁਸੀਂ ਜ਼ਰੂਰ ਬੱਚਿਆਂ ਦੀ ਐਜੂਕੇਸ਼ਨ ਦੇ ਪਲਾਨ ਨੂੰ ਸੈੱਟ ਕਰ ਲਓ। ਇਹ ਕੋਈ ਅਮਾਊਂਟ ਨਹੀਂ ਹੈਗਾ ਕਿ ਤੁਸੀਂ ਪਾਈ ਜਾਂਦੇ ਹੋ, ਤੁਸੀਂ 10 ਸਾਲ ਬਾਅਦ 12 ਸਾਲ ਬਾਅਦ ਜਦੋਂ ਇਹ ਅਮਾਊਂਟ ਪਿੱਕ ਕਰੋਗੇ ਤੁਹਾਨੂੰ ਫਿਰ ਸਮਝ ਆਊਗਾ। ਬੱਚਿਆਂ ਦੇ ਸਰਕਾਰ ਵੱਲੋਂ ਪੈਸੇ ਹੁੰਦੇ ਆ, ਉਹਦੇ 'ਚ ਇੱਕ ਅੱਛਾ ਫੰਡ ਪਾ ਕੇ ਐਜੂਕੇਸ਼ਨ ਪਲਾਨ, ਜਾਂ ਕੋਈ ਨਵਾਂ ਸੁਪਰ ਵੀਜ਼ੇ 'ਤੇ ਆ ਰਿਹਾ ਇੱਥੇ, ਜਾਂ ਕੋਈ ਤੁਸੀਂ ਵਿਜ਼ਿਟਰ ਵੀਜ਼ੇ 'ਤੇ ਆਏ ਹੋਏ ਆ। 647-986-8049 6 4 7 9 8 6 8 0 4 9 ਦੇ ਉੱਤੇ ਤੁਸੀਂ ਕਾਲ ਕਰਨੀ, 647-986-8049। ਸੁਚੇਤ ਕੌਰ ਤੁਹਾਡੇ ਨਾਲ ਤੁਹਾਡੀ ਕਾਲ ਪਿੱਕ ਕਰਨਗੇ, 6 4 7 9 8 6 8 0 4 9। ਥੈਂਕ ਯੂ ਸੋ ਮਚ ਸੁਚੇਤ।
0: ਨੋ ਪ੍ਰੋਬਲਮ।
1: ਥੈਂਕ ਯੂ ਸੋ ਮਚ। ਥੈਂਕ ਯੂ। ਜਗਜੀਤ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
2: ਸਤਿ ਸ਼੍ਰੀ ਅਕਾਲ ਭਾਅ ਜੀ, ਤੁਸੀਂ ਦੱਸੋ ਠੀਕ ਠਾਕ ਹੋ?
1: ਬਹੁਤ ਵਧੀਆ। ਸ਼ਿਵਾਨੂ ਵੀ ਹੋਰ ਤੇ ਆ, ਉਧਰ ਨਜ਼ਾਰਾ ਵਾਲੇ ਵੀ ਹੋਰ ਤੇ ਨੇ, ਤੇ ਇਧਰੋਂ ਬੈਂਕ ਇੰਸ਼ੋਰੈਂਸ ਵਾਲੇ ਵੀ ਹੋਰ ਦੇ ਉੱਤੇ ਹੈਗੇ ਨੇ ਮੇਰੇ ਨਾਲ। ਹਾਂਜੀ, ਤੇ ਜਗਜੀਤ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਅ ਜੀ।
1: ਜਗਜੀਤ ਹੋਣਾ ਨਾਲ ਇੱਕ ਮੁਲਾਕਾਤ ਹੋਈ
3: ਜੀ।
1: ਹਾਂਜੀ, ਜਗਜੀਤ ਸਿੰਘ ਵੈਸੇ ਤਾਂ ਬਹੁਤ ਵਧੀਆ ਨਾਮ ਆ, ਜਗਜੀਤ ਸਿੰਘ ਸਿੰਗਰ ਵੀ ਬਹੁਤ ਵਧੀਆ ਹੋਇਆ।
2: ਹਾਂਜੀ ਹਾਂਜੀ,
1: 90s ਦੇ ਵਿੱਚ ਬੜੇ ਆਸ਼ਕ ਉਹਨਾਂ ਦੇ ਗਾਣੇ ਸੁਣਦੇ ਹੁੰਦੇ ਸੀ,
2: ਬਿਲਕੁਲ
1: ਸੈਡ ਸੌਂਗਸ ਹੈ ਨਾ।
2: ਹਾਂਜੀ ਹਾਂਜੀ,
1: ਹਜ਼ਾਰਾਂ ਖੁਆਇਸ਼ਾਂ ਐਸੀ ਕਿ ਹਰ ਖੁਆਇਸ਼ ਮੇਂ ਦਮ ਨਿਕਲੇ, ਬੜੇ ਨਿਕਲੇ ਮਗਰ ਮੇਰੇ ਅਰਮਾਂ ਫਿਰ ਵੀ ਕੰਮ ਨਿਕਲੇ, ਹੈ ਨਾ?
2: ਬਿਲਕੁਲ।
1: ਸੋ ਜਗਜੀਤ ਸਿੰਘ ਜਿਹੜੇ ਹੈਗੇ ਨੇ, ਮਿਰਜ਼ਾ ਗਾਲਿਬ ਨੂੰ ਬਹੁਤ ਕਿਹਾ ਉਹਨਾਂ ਨੇ, ਨਿਕਲਣਾ ਖੁਮਜ਼ ਸੇ ਗਾਲਿਬ ਕਾ ਸੁਣਤੇ ਆਏ ਹੈ ਲੇਕਿਨ ਬੜੇ ਬੇਆਬ ਰੂਹ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ ਹੈ। ਸੋ ਤਮੰਨਾਓਂ ਕੇ ਬਹਿਕਾਵੇ ਮੇਂ ਕਭੀ ਹਮ ਆ ਹੀ ਜਾਤੇ ਹੈ, ਕਭੀ ਹਮ ਮੁਸਕਰਾਤੇ ਹੈ, ਕਭੀ ਛੂਟ ਖਾਤੇ ਹੈ। ਹਾਂਜੀ। ਸੋ ਜਗਜੀਤ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਕੰਸਟਰਕਸ਼ਨ ਜਿਹੜਾ ਹੈਗਾ, ਤੁਹਾਡਾ ਬੈਕਗਰਾਊਂਡ ਕਿਉਂ ਬਣਿਆ, ਕੰਸਟਰਕਸ਼ਨ 'ਚ ਕਿਉਂ ਗਏ?
2: ਇੱਦਾਂ ਸੀਗਾ ਮੇਰਾ, ਮੈਂ ਇੰਡੀਆ ਤੋਂ, ਜਦੋਂ ਮੈਂ ਉੱਥੇ ਇੰਜੀਨੀਅਰਿੰਗ ਸੀਗਾ ਕਰਦਾ, ਬੀਟੈਕ ਕੀਤੀ ਮੈਂ ਉੱਥੋਂ ਇੰਡੀਆ ਤੋਂ।
1: ਹਾਂਜੀ।
2: ਅਤੇ ਮੇਰੀ ਇਲੈਕਟ੍ਰੋਨਿਕਸ ਹੀ ਸੀਗਾ ਬੈਕਗਰਾਊਂਡ, ਬਟ ਜਿੱਦਾਂ ਕਹਿੰਦੇ ਜਮਾਂਦਰੂ ਅਸੀਂ ਮਿਸਤਰੀ ਹਾਂ, ਉਹ ਖੂਨ ਦੇ ਵਿੱਚ ਹੈਗਾ ਉਹ, ਅਤੇ ਇੱਥੇ ਆ ਕੇ ਵੀ ਇੱਦਾਂ ਹੀ ਸੀਗਾ ਕਿ ਹਾਂ ਵੀ ਕੰਸਟਰਕਸ਼ਨ ਜਾਂ ਕੁਛ ਇੱਦਾਂ ਦਾ ਕਰਨਾ ਜਿਹੜਾ ਕਿ ਜਿਹੜਾ ਰੂਹ ਨੂੰ ਸਕੂਨ ਦੇਵੇ। ਤੇ ਉਹ ਕਰਦੇ

0: ਦੇ ਫਿਰ ਮੈਂ ਇੱਥੇ ਆਇਆ ਪੜ੍ਹਿਆ, ਮੈਂ ਪੋਸਟ ਗ੍ਰੈਜੂਏਸ਼ਨ ਇੱਥੇ ਵਾਇਰਲੈਸ ਨੈਟਵਰਕਿੰਗ ਦੀ ਕੀਤੀ ਆ ਕੇ
1: ਅੱਛਾ
0: ਉੱਥੋਂ ਇੰਜੀਨੀਅਰਿੰਗ ਕਰਕੇ, ਫਿਰ ਉੱਥੇ ਮੈਂ 10 ਸਾਲ ਕੰਮ ਵੀ ਕੀਤਾ, ਫਿਰ ਕੋਵਿਡ ਆਇਆ, ਕੋਵਿਡ ਨੇ ਲੇ ਆਫ ਹੋ ਗਈ, ਫਿਰ ਮੈਂ ਕਿਹਾ ਇਹ ਟਾਈਮ ਹੈਗਾ ਗੁੱਡ ਟਾਈਮ ਟੂ ਗੋ ਬੈਕ ਟੂ ਸਕੂਲ, ਅਤੇ ਮੈਂ ਸਕੂਲ ਗਿਆ, ਫਿਰ 1 ਸਾਲ ਦਾ ਕੋਰਸ ਕੀਤਾ ਆਪਣਾ ਰੈਨੋਵੇਸ਼ਨ ਕੰਸਟਰਕਸ਼ਨ ਟੈਕਨੀਸ਼ੀਅਨ ਦਾ, ਫਿਰ ਉਸ ਤੋਂ ਬਾਅਦ ਇਹ ਮੈਂ ਆਪਣਾ ਕੰਮ ਸ਼ੁਰੂ ਕੀਤਾ।
1: ਸੋ ਯਾਨੀ ਤੁਸੀਂ ਕੋਰਸ ਕਰਕੇ ਪੜ੍ਹ ਕੇ,
0: ਹਾਂਜੀ,
1: ਉਸ ਤੋਂ ਬਾਅਦ ਤੁਸੀਂ ਕੰਮ ਸ਼ੁਰੂ ਕੀਤਾ?
0: ਬਿਲਕੁਲ ਜੀ, ਬਿਲਕੁਲ,
1: ਹਾਂਜੀ
0: ਹਾਂਜੀ।
1: ਸੋ ਇਸ ਸਮੇਂ ਪ੍ਰੋਜੈਕਟ ਕਿੰਨੇ ਚੱਲ ਰਹੇ ਤੁਹਾਡੇ?
0: ਇਸ ਟਾਈਮ ਮੇਰੇ ਕੋਲ 3 ਪ੍ਰੋਜੈਕਟ ਹੈਗੇ ਆ।
1: 3 ਪ੍ਰੋਜੈਕਟ?
0: ਹਾਂਜੀ ਹਾਂਜੀ।
1: ਸੋ ਪ੍ਰੋਜੈਕਟ ਮੈਨੇਜਮੈਂਟ ਤੁਹਾਨੂੰ ਪ੍ਰੋਪਰਲੀ ਆਉਂਦੀ ਹੈ?
0: ਹਾਂਜੀ, ਕਰ ਲਈ ਦੀ ਆ।
1: ਹਾਂਜੀ,
0: ਕਿਉਂਕਿ ਉੱਥੇ ਇੰਡੀਆ ਇੰਡੀਆ ਇੰਡੀਆ ਵੀ ਸਿੱਖੇ ਹੋਏ ਆ, ਕਿਉਂਕਿ ਇੰਜੀਨੀਅਰਿੰਗ ਕੀਤੀ ਹੋਈ ਸੀਗੀ ਉੱਥੇ, ਸਾਡੇ ਕੋਲ ਸਬਜੈਕਟ ਹੁੰਦੇ ਸੀ ਪ੍ਰੋਜੈਕਟ ਮੈਨੇਜਮੈਂਟ ਦਾ।
1: ਕਰੰਟ ਚੱਲਦੀ ਮਾਰਕੀਟ 'ਚ
0: ਹਾਂਜੀ
1: ਤੁਸੀਂ ਹਰੇਕ ਬੰਦੇ ਨੂੰ ਸੈਟੀਸਫਾਈਡ ਕਰ ਦਿੰਦੇ ਹੋ, ਕਿਉਂਕਿ ਪੈਸੇ ਦੇ ਵਿੱਚ ਜਿਵੇਂ ਲੋਕ ਇਸ ਸਮੇਂ ਹੁੰਦੇ ਨੇ?
0: ਇਹ ਕੁਐਸਚਨ ਭਾਜੀ ਬੜਾ ਹਾਰਡ ਹੈਗਾ ਸਾਰਿਆਂ ਨੂੰ ਸੈਟੀਸਫਾਈ ਕਰਨਾ, ਕਿਉਂਕਿ ਅੱਜ ਕੱਲ ਕੀ ਹੋ ਰਿਹਾ ਕਿ ਜਿਹੜਾ ਰੇਟ ਹੈ ਨਾ, ਰੇਟ ਦੀ ਮਾਰਕੀਟ ਬਹੁਤ ਬ੍ਰੇਕ ਹੋ ਰਹੀ ਹੈ।
1: ਸੋ ਰੇਟ ਦੇ ਵਿੱਚ ਬ੍ਰੇਕ ਹੋਣ ਦਾ ਮਤਲਬ ਤੁਸੀਂ ਇੰਜੀਨੀਅਰ ਵੀ ਹੋ ਤੇ ਪੜ੍ਹਾਈ ਵੀ ਕੀਤੀ ਹੈ?
0: ਹਾਂਜੀ ਹਾਂ।
1: ਇਹਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਕੋਲ ਪ੍ਰੋਫਿਟ ਨਹੀਂ ਤਾਂ ਤੁਸੀਂ ਪੈਸੇ ਲੈ ਕੇ ਭੱਜੋਗੇ ਨਾ?
0: ਨਾ, ਬਿਲਕੁਲ ਉਹ ਤਾਂ ਹੈਗਾ ਹੀ ਆ। ਜੇਕਰ ਤੁਸੀਂ ਹੁਣ ਘੱਟ ਰੇਟ ਤੇ ਤੁਸੀਂ ਕਿਸੇ ਨੂੰ ਪ੍ਰੋਜੈਕਟ ਫੜ ਰਹੇ ਹੋ, ਬਿਲਕੁਲ ਲੋ ਰੇਟ ਤੇ, ਜਿਹ 'ਚ ਤੁਹਾਨੂੰ ਲੱਗਦਾ ਕਿ ਉਹ ਉਹਨੂੰ ਲੱਗ ਰਿਹਾ ਕਿ ਉਹ ਮੈਂ ਜਿਹਨੇ ਹੋਰ ਨੇ ਕਿਸੇ ਨੇ ਫੜਿਆ ਹੋਇਆ, ਮੈਂ ਇੰਨੇ ਦੀ ਦਿਹਾੜੀ ਕੱਢੀ ਜਾਂਦਾ, ਬਟ ਉਹਦੇ ਤੇ ਫਾਇਦਾ ਨਹੀਂ ਕੋਈ ਕੰਮ ਕਰਦਾ ਨਾ। ਹਾਂਜੀ,
1: ਸਾਡੇ ਕੋਲ ਇੱਥੇ ਰੇਡੀਓ ਤੇ ਐਡ ਚਲਾਉਂਦਾ ਸੀ, ਮੈਂ ਉਹਨੂੰ ਕਾਲ ਕੀਤੀ, ਉਹਦੀ ਪ੍ਰੋਬਲਮ ਆ ਗਈ।
0: ਹਾਂਜੀ,
1: ਮੈਂ ਕਿਹਾ ਬਾਈ ਜੀ ਪ੍ਰੋਬਲਮ ਆਈ ਹੈ, ਮੈਨੂੰ ਵੀ ਤੇ ਕਿਸੇ ਹੋਰ ਨੂੰ ਵੀ, ਆ ਜਾਓ।
0: ਹਾਂਜੀ,
1: ਕਹਿੰਦਾ ਮੈਂ ਤਾਂ ਜੀ ਇੱਥੋਂ ਚਲਿਆ ਗਿਆ ਵਾਹਿਗੁਰੂ ਜੀ, ਮੈਂ ਤਾਂ ਹੁਣ ਕੈਲਗਰੀ ਚਲਿਆ ਗਿਆ। ਮੈਂ ਕਿਹਾ ਭਾਜੀ, ਮੈਂ ਸਵੇਰੇ ਲਿਖ ਕੇ ਹਟਿਆ, ਮੈਂ ਕਿਹਾ ਭਾਜੀ ਬੰਦਿਆਂ ਵਾਂਗੂ ਲੋਕਾਂ ਦੀ ਹੈਲਪ ਕਰਵਾ ਕੇ,
0: ਬਿਲਕੁਲ ਸਹੀ,
1: ਨਹੀਂ ਤਾਂ ਅਸੀਂ ਬੈਠੇ ਹਾਂ, ਅਸੀਂ ਫਿਰ ਤੁਹਾਨੂੰ ਦੱਸਾਂਗੇ ਅਸੀਂ ਕੀ ਕਰਨਾ।
0: ਹਾਂਜੀ,
1: ਹੈ ਨਾ, ਵਾਹਿਗੁਰੂ ਜੀ ਕਰਕੇ ਨਹੀਂ ਇਕੱਲਾ ਹੁਣ ਚੱਲਣਾ ਹੈਗਾ।
0: ਹੁਣ ਇੱਥੇ ਕੀ ਆ, ਮੈਨੂੰ 2-3 ਹਫ਼ਤੇ 'ਚ 2-3 ਕਾਲਾਂ ਇੱਦਾਂ ਦੀਆਂ ਆ ਜਾਂਦੀਆਂ ਜਿਹੜੇ ਕਹਿੰਦੇ ਸੋ ਸਾਡਾ ਇੱਦਾਂ ਪੈਸੇ ਲੈ ਕੇ ਭੱਜ ਗਿਆ ਪ੍ਰੋਜੈਕਟ, ਸਾਡਾ ਅੱਧੇ ਵਿੱਚੇ ਪਿਆ, ਤੁਸੀਂ ਆਓਗੇ ਸਾਡਾ ਕਰ,
1: ਡਬਲ ਕਾਸਟ ਪੈਂਦਾ ਨਾ?
0: ਬਿਲਕੁਲ, ਉਹ ਤਾਂ ਹੈਗੇ ਆ। ਹੁਣ
1: ਰੀਸੈਂਟਲੀ ਮੈਂ ਪ੍ਰੋਜੈਕਟ ਕਰਾਇਆ,
0: ਹਾਂਜੀ,
1: ਮੈਂ ਨਾ ਕਿਸੇ ਦੇ ਕਹੇ ਤੇ ਵੀ ਕੋਈ ਹੈਗੇ ਨਹੀਂ, ਉਹਨਾਂ ਨੂੰ ਹਾਇਰ ਕਰ ਲਿਆ।
0: ਹਾਂਜੀ,
1: ਸੋ ਉਹਨਾਂ ਨੇ 15 ਕੁ ਦਿਨ ਸਾਨੂੰ ਖਰਾਬ ਕੀਤਾ,
0: ਬਿਲਕੁਲ,
1: ਮਤਲਬ ਆਇਆ ਹੀ ਨਾ ਕਰਨਾ, ਬਹਾਨਾ ਬਣਾ ਦੇਣਾ, ਜਾਇਆ ਹੋ ਗਿਆ, ਜੋ ਹੋ ਗਿਆ।
0: ਹਾਂਜੀ,
1: ਤਾਂ ਮੈਂ ਨਾ 15 ਦਿਨ ਬਾਅਦ ਪੰਕਜ ਨੂੰ ਕਿਹਾ, ਮੈਂ ਕਿਹਾ ਪੰਕਜ ਇਹਨੇ ਕੰਮ ਫੜਿਆ ਹੋਇਆ ਬਾਹਰ,
0: ਹਾਂਜੀ,
1: ਇਹ ਆਪਾਂ ਨੂੰ ਖਰਾਬ ਕਰ ਰਿਹਾ,
0: ਹਾਂਜੀ,
1: ਤੇਰੀ ਜਿਹੜੀ ਕਾਸਟ ਪੈਂਦੀ ਪਈ ਆ ਪਰ ਡੇ, ਅਸੀਂ ਉਹਨੂੰ ਬੁਲਾ ਕੇ ਕਿਹਾ ਭਾਜੀ ਸਾਨੂੰ $850 ਪਰ ਡੇ ਕਾਸਟ ਪੈਂਦੀ ਪਈ ਆ, ਵੀ ਜੇ ਤੁਸੀਂ ਕੁਛ ਵੀ ਨਹੀਂ ਕਰਦੇ, ਸਾਡਾ ਲੀਜ਼ ਦਾ ਪੈਸਾ ਹੈ, ਸਾਡਾ ਕਮਰਸ਼ੀਅਲ ਖਰਚੇ ਨੇ, ਇਟਸ ਕਾਸਟਿੰਗ ਅਸ $850, ਤੇ ਤੁਸੀਂ ਜਿਹਨੇ ਦਾ ਪ੍ਰੋਜੈਕਟ ਫੜਿਆ ਉਹ ਤੋਂ ਵੱਧ ਤਾਂ ਕਾਸਟ ਸਾਨੂੰ ਪੈ ਰਹੀ ਹੈ। ਤਾਂ ਅਸੀਂ ਉਸ ਤੋਂ ਬਾਅਦ ਨਾ ਇੱਕ ਸੱਜਣ ਨੇ ਉਹਨਾਂ ਨੂੰ ਬੁਲਾਇਆ, ਉਹਨਾਂ ਨੇ ਪ੍ਰੋਜੈਕਟ ਡਬਲ ਟਾਈਮ ਘਟਾ ਕੇ, ਮਤਲਬ ਬਹੁਤ ਘੱਟ ਟਾਈਮ 'ਚ, ਪ੍ਰੋਫੈਸ਼ਨਲ ਸੀ ਤੁਹਾਡੇ ਵਾਂਗੂ,
0: ਬਿਲਕੁਲ ਜੀ,
1: ਉਹਨਾਂ ਦੇ। ਸੋ ਪ੍ਰੋਫੈਸ਼ਨਲਸ ਆਰ ਪ੍ਰੋਫੈਸ਼ਨਲ। ਤੁਸੀਂ ਜੀ ਜੀ ਤਾਂ ਆਪਣੀ ਕੰਪਨੀ ਦਾ ਨਾਮ ਦੱਸੋਗੇ ਸਾਰਿਆਂ ਨੂੰ?
0: HSP ਕੰਸਟਰਕਸ਼ਨ ਹੈਗਾ, HSP ਕੰਸਟਰਕਸ਼ਨ ਇਨਕਾਰਪੋਰੇਸ਼ਨ, ਬਿਲਕੁਲ ਜੀ, ਰਜਿਸਟਰਡ ਕੰਪਨੀ ਆ।
1: HSP ਕੰਪਨੀ ਦਾ ਨਾਮ,
0: ਹਾਂਜੀ,
1: ਕੰਸਟਰਕਸ਼ਨ,
0: ਹਾਂਜੀ।
1: HSP ਦੇ ਲਈ ਕਾਲ ਕਰਨਾ 416-671-0709। ਸਪੈਸ਼ਲਾਈਜ਼ ਕਰਦੇ ਨੇ ਘਰ ਦੇ ਵਿੱਚ ਸੈਕਿੰਡ ਯੂਨਿਟ, ਘਰ ਦੇ ਵਿੱਚ ਥਰਡ ਯੂਨਿਟ ਤਿਆਰ ਕਰਨਾ। ਜੇ ਤੁਹਾਡੇ ਕੋਲ 50,000 ਰੁਪਇਆ ਆਪਣੇ ਘਰ 'ਤੇ ਇਨਵੈਸਟ ਕਰ ਲਓ ਕਿ ਉਹਦੇ 'ਚੋਂ 3,000 ਇਨਕਮ ਆਉਂਦੀ ਹੋਵੇ, ਦੋ ਯੂਨਿਟ ਤੋਂ ਇਨਕਮ ਆਉਂਦੀ ਹੋਵੇ, ਸੈਕਿੰਡ ਤੋਂ ਬਾਅਦ ਥਰਡ ਯੂਨਿਟ ਬਣਾਉਣਾ ਤੁਸੀਂ, ਉਹ 'ਚ ਸਪੈਸ਼ਲਾਈਜ਼ ਕਰਦੇ ਆ ਗਾਰਡਨ ਸਵਿਚ ਨੂੰ ਕਹਿੰਦੇ ਆ, ਅਤੇ ਸਪੈਸ਼ਲਾਈਜ਼ ਕਰਦੇ ਤੁਹਾਡੇ ਗਰਾਜ ਨੂੰ ਐਕਸਟੈਂਡ ਕਰਕੇ ਤੁਹਾਡੇ ਘਰ ਦੇ ਵਿੱਚ ਐਡ ਕਰ ਦੇਣਾ,
0: ਬਿਲਕੁਲ ਜੀ।
1: ਸਪੈਸ਼ਲਾਈਜ਼ ਕਰਦੇ ਨੇ ਤੁਹਾਡੇ ਗਰਾਜ ਦੇ ਉੱਪਰ ਤੁਸੀਂ ਕੋਈ ਕਮਰੇ ਪਾਉਣੇ ਨੇ ਉਹ ਪਾ ਦਿੰਦੇ ਨੇ, ਸਪੈਸ਼ਲਾਈਜ਼ ਕਰਦੇ ਨੇ ਘਰ ਦੇ ਨਾਲ ਤੁਸੀਂ ਐਕਸਰਸਾਈਜ਼ ਏਰੀਆ ਯੂਜ਼ ਕਰਨਾ, ਜਾਂ ਘਰ ਦੇ ਗਰਾਜ ਨੂੰ ਪਿੱਛੇ ਤੱਕ ਲੰਬਾ ਕਰਤਾ, ਜਾਂ ਕੋਈ ਹੋਰ ਚੀਜ਼ ਕਰਤੀ, ਉਹ ਸਾਰੀਆਂ ਚੀਜ਼ਾਂ ਜਿਸ ਪਾਸੇ ਐਕਸਟੈਂਸ਼ਨ ਲਈ ਰੂਮ ਹੈਗਾ ਘਰ ਦੇ ਵਿੱਚ ਉਹਨੂੰ ਕਰਦੇ ਨੇ। ਤੁਸੀਂ ਬੰਗਲੋ ਦੇ ਉੱਪਰ ਇੱਕ ਫਲੋਰ ਪਿੱਕ ਕਰਨਾ ਹੋਰ, ਬੰਗਲੋ ਦੇ ਉੱਪਰ, ਅਤੇ ਸੈਕਿੰਡ ਫਲੋਰ ਪਿੱਕ ਕਰਕੇ ਤੁਸੀਂ ਚਾਹੁੰਦੇ ਹੋ ਕਿ ਬੇਟੇ ਬੇਟੀਆਂ ਵੱਡੇ ਹੋ ਗਏ, ਹੁਣ ਘਰ ਪੇਡ ਆਫ ਆ, ਕਾਹਨੂੰ ਵੇਚਣਾ, ਪੰਗੇ ਕਾਹਤੇ ਲੈਣੇ ਆ, ਤੁਸੀਂ ਉਸੇ ਬੰਗਲੋ ਨੂੰ 5 ਬੈਡਰੂਮ 'ਚ ਕਨਵਰਟ ਕਰਨਾ। ਦੇ ਆਰ ਸਪੈਸ਼ਲਾਈਜ਼ਡ। ਹੋਰ ਇਸ ਤੋਂ ਇਲਾਵਾ ਕੀ ਕਰ ਸਕਦੇ ਆਪਾਂ?
0: ਬਸ ਇਸ ਤੋਂ ਇਲਾਵਾ ਹੋਰ ਕੁਛ ਵੀ ਹੈਗਾ ਇਨਸਾਈਡ ਆਪਣਾ ਕਮਰਸ਼ੀਅਲ ਦੇ ਵਿੱਚ, ਆਪਾਂ ਆਫਿਸ ਵਗੈਰਾ ਬਣਾਉਣੇ ਹੈਗੇ ਆ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਆ, ਰੈਜ਼ੀਡੈਂਸ਼ੀਅਲ ਕਮਰਸ਼ੀਅਲ, ਯੂ ਆਰ ਵੈਲਕਮ ਟੂ ਕਾਲ 416-671-0709।
1: 416-671-0709। ਇਹਨਾਂ ਦਾ ਪਰਿਵਾਰ ਆ ਆਪਣਾ ਇੱਥੇ, ਬੱਚਿਆਂ ਨੂੰ ਛੱਡ ਕੇ ਆਏ ਨੇ, ਇਹਨਾਂ ਦਾ ਆਪਣਾ ਘਰ ਹੈ, ਇਹ ਕੋਈ ਕੈਲਗਰੀ ਤੋਂ ਬੰਦਾ ਭੱਜ ਕੇ ਇੱਥੇ ਆ ਗਿਆ ਅਤੇ ਇੱਥੋਂ ਭੱਜ ਕੇ ਕੈਲਗਰੀ ਚਲੇ ਗਿਆ, ਉਹ ਲੋਕ ਨਹੀਂ ਹੈਗੇ। ਸੋ ਜਿਹੜੇ ਤੁਹਾਡੇ ਲਈ ਇੰਜੀਨੀਅਰਿੰਗ ਕੀਤੀ ਆ, ਉਹ ਤੋਂ ਬਾਅਦ ਪੜ੍ਹਾਈ ਕੀਤੀ, ਇੰਜੀਨੀਅਰਿੰਗ ਫੀਲਡ 'ਚ ਕੰਮ ਕਰਨ ਤੋਂ ਬਾਅਦ ਕੰਸਟਰਕਸ਼ਨ 'ਚ ਆਏ ਨੇ, ਅਤੇ ਤੁਸੀਂ ਵਾਅਦੇ ਦੇ ਤੌਰ ਦੇ ਉੱਤੇ ਆਪਣੇ ਪ੍ਰੋਜੈਕਟ ਨੂੰ ਕਾਮਯਾਬੀ ਵੱਲ ਲੈ ਕੇ ਜਾਓਗੇ। ਨੰਬਰ ਟੂ ਕਾਲ 416-671-0709, 416-671-0709। ਤੁਸੀਂ ਲੰਡਨ ਸੁਣ ਰਹੇ ਹੋ ਸਾਨੂੰ ਇਸ ਸਮੇਂ, ਤੁਸੀਂ ਸਾਨੂੰ ਸੁਣ ਰਹੇ ਹੋ ਨਾਇਗਰਾ ਫਾਲਸ ਦੇ ਵਿੱਚ, ਜਾਂ ਤੁਸੀਂ ਸਾਨੂੰ ਸੁਣ ਰਹੇ ਹੈਗੇ ਹੋ ਇਸ ਸਮੇਂ ਬੈਰੀ ਦੇ ਵਿੱਚ, ਜਾਂ ਤੁਸੀਂ ਸਾਨੂੰ ਬੈਲਵਿਲ ਦੇ ਵਿੱਚ ਸੁਣ ਰਹੇ ਹੋ। ਤਕਰੀਬਨ GTA ਤੋਂ 200 ਕਿਲੋਮੀਟਰ ਆਊਟ ਤੱਕ ਦਾ ਜਿਹੜਾ ਏਰੀਆ ਹੈਗਾ ਉਹ ਕਵਰ ਕਰਦੇ ਨੇ HSP ਕੰਸਟਰਕਸ਼ਨ। ਦੀਵਾਰਾਂ ਰਿਮੂਵ ਕਰਨੀਆਂ ਨੇ ਇੰਜੀਨੀਅਰ ਨੇ ਖੁਦ, ਦੀਵਾਰ ਨੂੰ ਕਿਸ ਤਰ੍ਹਾਂ ਕੱਢ ਕੇ ਖੁੱਲ੍ਹਾ ਏਰੀਆ ਬਣਾਉਣਾ ਹੈਗਾ, ਕੁਛ ਏਰੀਆ ਵੇਸਟੇਜ ਆ ਬਿਲਡਰ ਨੇ ਕੰਸਟਰਕਸ਼ਨ ਕੋਸਟ ਬਚਾਉਣ ਲਈ ਅੰਗੜੋ ਪੰਗੜੋ ਬਣਾ ਕੇ ਫੜਾਤਾ,
0: ਬਿਲਕੁਲ
1: ਉਹਨੂੰ ਇਹ ਰੀਸੈਟ ਕਰਕੇ ਦਿੰਦੇ ਨੇ।
0: ਹਾਂਜੀ,
1: ਹੋਰ ਇਸ ਤੋਂ ਇਲਾਵਾ ਭਾਅ ਜੀ?
0: ਹੋਰ ਇਸ ਤੋਂ ਇਲਾਵਾ ਤੁਸੀਂ ਕੋਈ ਵੀ ਛੋਟਾ ਮੋਟਾ ਕੰਮ ਵੀ ਹੈਗਾ, ਜੇਕਰ ਤੁਸੀਂ ਕਿਸੇ ਚੀਜ਼ 'ਚ ਫਸ ਗਏ ਹੋ, ਨਹੀਂ ਪਤਾ ਲੱਗਦਾ, ਤੁਸੀਂ ਕੋਈ ਸਲਾਹ ਲੈਣੀ ਆ, ਫਿਰ ਵੀ ਤੁਸੀਂ ਕਾਲ ਕਰ ਸਕਦੇ ਹੋ
1: 416-671-0709। ਕੋਈ ਫਸਿਆ ਵੀ ਹੋਇਆ ਤੁਹਾਡੀ ਕੰਸਟਰਕਸ਼ਨ ਨੂੰ ਤੁਸੀਂ ਅੱਗੇ ਮੂਵ ਕਰਨਾ, 416-671-0709 416-671-0709 ਤੇ HSP ਕੰਸਟਰਕਸ਼ਨ ਵਾਲਿਆਂ ਤੁਸੀਂ ਕੰਟੈਕਟ ਕਰਨਾ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ।
0: ਥੈਂਕ ਯੂ ਭਾਜੀ, ਥੈਂਕ ਯੂ।
1: 416-671-0709 ਦੇ ਉੱਤੇ ਹੈਮਿਲਟਨ, ਬਰਲਿੰਗਟਨ, ਓਕਵਿਲ ਜਾਂ ਤੁਸੀਂ ਯਾਰਕ ਦੇ ਵਿੱਚੋਂ ਕਿਸੇ ਵੀ ਸ਼ਹਿਰ 'ਚੋਂ ਜ਼ਰੂਰ ਕੰਟੈਕਟ ਕਰੋ, ਤੁਹਾਡੀ ਇਹ ਮਦਦ ਕਰਨਗੇ। ਸ਼ਵਾਨੂੰ ਜੀ, ਆਪਕੋ ਫ੍ਰੀ ਕਰਦੇ ਪਹਿਲੇ। ਸ਼ਵਾਨੂੰ ਕੈਸੇ ਆਪ?
2: ਸ਼ਵਾਨੂੰ
1: ਕੈਸੇ ਆਪ?
2: ਹਾਂਜੀ ਹਾਂਜੀ,
1: ਬੜੀਆ
2: ਆਵਾਜ਼ ਆ ਰਹੀ ਹੈ ਸਰ। ਹਾਂਜੀ ਹਾਂਜੀ,
1: ਆਵਾਜ਼ ਗੂੰਜ ਰਹੀ ਹੈ। ਸ਼ਵਾਨੂੰ ਜੀ ਜੋ ਕਿ ਵਿੰਡੋਜ਼ ਕਾ ਕੰਮ ਕਰਤੇ ਹੈ, ਤੇ ਸ਼ਵਾਨੂੰ ਜੀ ਨੇ ਕੀ ਕੀਤਾ, ਸ਼ਵਾਨੂੰ ਆਪਕੋ ਪਤਾ ਡੋਨਲਡ ਟਰੰਪ ਕਾਪੀ ਕਰਨੇ ਕੀ ਕੋਸ਼ਿਸ਼ ਕਰ ਰਹਾ ਥਾ ਉਸਕੀ ਯੰਗ ਪਿੰਕ ਕੀ?
2: ਹਾਂਜੀ ਹਾਂਜੀ ਬਿਲਕੁਲ,
1: ਸੁਣਾ ਆਪਨੇ ਨਾ ਜੋ ਮੈਂ ਸੁਣਾ ਰਹਾ ਥਾ।
2: ਹਾਂ ਹਾਂ, ਮੈਨੇ ਸੁਣਾ।
1: ਉਸਨੇ ਉਸਕੀ ਬੁੱਕ ਖੋਲ ਲਈ, ਬੁੱਕ ਖੋਲ ਕੇ ਪੜ੍ਹਨੇ ਲੱਗਿਆ, ਉਹ ਸਟੇਜ ਪੇ ਸਪੀਚ ਦੇਣੇ ਕੇ ਲਈ ਗਿਆ ਥਾ, ਠੀਕ ਹੈ, ਉਸਕੋ ਖੋਲ ਕੇ ਪੜ੍ਹਨੇ ਲੱਗਿਆ, ਪਰ ਉਸਕੋ ਕੁਛ ਸਮਝ ਨਹੀਂ ਆਇਆ। ਕਿਉਂ ਨਹੀਂ ਸਮਝ ਆਇਆ ਸ਼ਵਾਨੂੰ? ਅੰਗਰੇਜ਼ੀ ਵੀ ਸਮਝ ਨਹੀਂ ਆਤੀ ਜਿਤਨਾ ਤਾਂ ਮੇਰੇ ਕੋ ਲਗਤਾ ਹੈ ਨਾ, ਇਤਨੀ ਇਨਸਲਟ ਕਰਵਾ ਕੇ ਆਇਆ ਇਹ ਆਦਮੀ ਵਹਾਂ ਸੇ। ਹਾਂਜੀ, ਇਹ ਆਦਮੀ ਇੰਡੀਆ ਕੇ ਲੀ, ਕੈਨੇਡਾ ਕੇ ਲੀ, ਯੂਰੋਪ ਕੇ ਲੀ, ਕਿਸੀ ਔਰ ਮੁਲਕ ਕੇ ਲੀ ਇਤਨੀ ਅਭਦਰ ਭਾਸ਼ਾ ਮੈਂ ਬੋਲਤਾ ਥਾ, ਯੰਗ ਪਿੰਗ ਨੇ ਸਾਹਮਣੇ ਬਿਠਾ ਕੇ ਇਸਕੇ ਬੰਦੇ ਬਿਠਾ ਲਏ ਸਾਥ ਮੇ, ਯੇ ਦੋ ਮੂੰਹੇ ਸਾਂਪ ਹੈ, ਜੋ ਮਸਕ ਵਗੈਰਾ ਨਾ, ਦੋ ਮੂੰਹੇ ਸਾਂਪ ਹੈ, ਯੇ ਸਭੀ ਲੋਕ ਦੋ ਮੂੰਹੇ ਸਾਂਪ ਹੈ। ਇਹਨੋਨੇ ਲੋਕੋ ਕੋ ਦਿਖਾਇਆ ਕਿ ਹਮਾਰਾ ਝਗੜਾ ਹੋ ਗਿਆ, ਆਪਕੋ ਸਮਝਾਤੇ ਸਮਝਾਤੇ ਕਿਤਨੀ ਹਿੰਦੀ ਬੋਲ ਗਿਆ ਮੈਂ, ਇਤਨਾ ਨਹੀਂ ਬੋਲਾ ਕਿ ਕੈਸਾ ਟੋਆ ਪਾਟਾ ਹੈ, ਨਾ ਲਾਂਘਾ ਜਾਤਾ ਹੈ, ਨਾ ਟਾਪਾ ਜਾਤਾ ਹੈ ਨਾ। ਹਾਂਜੀ, ਸੋ ਇਹਨੋਨੇ ਪੰਜਾਬੀ ਚ ਬੋਲਦਾ ਸ਼ਿਵਾਨੂੰ ਯਾਰ, ਬਸ ਹੋ ਗਈ। ਸੋ ਇਹਨਾਂ ਨੇ ਨਾ
0: ਖਤਮ ਹੋ ਗਈ ਪੰਜਾਬੀ,
1: ਬਈ ਨਹੀਂ ਖਤਮ ਨਹੀਂ, ਪੰਜਾਬੀ ਹਿੰਦੀ ਬਹੁਤ ਲੈਂਗੁਏਜ ਹੈ, ਪੰਜਾਬੀ ਬਹੁਤ ਸੋਹਣੀ ਲੈਂਗੁਏਜ ਹੈ ਨਾ। ਗੁਰਦਾਸ ਮਾਨ ਇਹੀ ਕਹਿ ਕੇ ਫਸ ਗਿਆ ਬੇਚਾਰਾ ਕਿ ਹਿੰਦੀ ਮਾਸੀ ਹੈ ਤੇ ਪੰਜਾਬੀ ਮਾਂ, ਇਹ ਚ ਕੋਈ ਉਹਨੇ ਗਲਤ ਤਾਂ ਕਿਹਾ ਨਹੀਂ ਸੀ ਬੇਚਾਰੇ ਨੇ, ਐਵੇਂ ਖਾਮ ਖਾ ਦੇ ਤੁਰੇ ਦੀ ਧਰਮ ਨਾਲ, ਜਿਹੜੇ ਨਹੀਂ ਧਰਮ ਦੇ ਠੇਕੇਦਾਰ ਬਣੇ, ਠੇਕੇਦਾਰ ਇਕੱਠੇ ਹੋ ਕੇ ਮਗਰ ਪੈ ਗਏ ਬਸ, ਹੈਨਾ। ਸੋ ਸੋ ਇਸਨੇ ਜੋ ਇਨਸਲਟ ਕਰਵਾਈ ਹੈ ਅਮਰੀਕਾ ਕੀ,
0: ਕੈਪ ਚੇਂਜ ਹੋ ਗਈ ਹੈ ਨਾ, ਹੈ ਕੈਪ ਚੇਂਜ ਹੋ ਗਈ ਆ,
1: ਹਾਂ
0: ਚਾਈਨਾ ਇਜ਼ ਦਾ ਵਰਲਡ ਲੀਡਰ ਨਾਓ,
1: ਹਾਂ ਅੱਛਾ
0: ਠੀਕ ਹੈ, ਕੈਪ ਚੇਂਜ ਹੋ ਗਈ ਆ।
1: ਭਾਜੀ ਮੈਂ ਤਾਂ
0: ਗਲਤ ਫਹਿਮੀ ਸੀ ਕਿ ਮੈਂ
1: ਜਾ ਕੇ ਆਇਆ ਨਾ ਉੱਥੇ, ਮੈਂ ਤਾਂ ਮਤਲਬ ਜੋ ਦੇਖ ਕੇ ਆਇਆ, ਮੈਂ ਅੱਜ ਸਵੇਰੇ ਵੀ ਆਪਣੇ ਫਰੈਂਡ ਨੂੰ ਕਹਿ ਰਿਹਾ ਸੀ ਸ਼ਬਾਨੂੰ ਕਿ ਕੁਛ ਦੇਖਣਾ ਦੁਨੀਆ 'ਚ ਹੋਰ ਕੁਛ ਨਾ ਦੇਖੋ, ਚਾਈਨਾ ਦੇਖ ਕੇ ਆਓ ਜਾ ਕੇ।
0: ਸਹੀ ਗੱਲ ਹੈ,
1: ਚਾਈਨਾ ਦੇ ਵਿੱਚ ਇਹ ਨਹੀਂ ਕਿ ਸੜਕਾਂ ਜਾਂ ਕੁਛ ਹੋਰ ਦੇਖ ਕੇ ਆਉਣਾ, ਸਿਸਟਮ ਨੂੰ ਕਿਵੇਂ ਯੂਜ਼ ਕਰਨਾ। ਆਹ ਡੇਰੀ ਰੂਟ ਦੇ ਉੱਤੇ ਭਾਜੀ ਸਪੀਕਰ ਲੱਗ ਜਾਣੇ ਨੇ, ਸਪੀਕਰ ਲੱਗ ਗਏ, ਇੱਕ ਕੰਟਰੋਲ ਰੂਮ 'ਚ ਇੱਕ ਪੁਲਿਸ ਵਾਲਾ ਬੈਠਾ, ਉਹਦੇ ਕੋਲ ਆ ਉੱਡਣ ਵਾਲੇ ਕੀ ਹੁੰਦੇ ਜਹਾਜ਼ ਉੱਡਦੇ ਹੁੰਦੇ ਛੋਟੇ ਛੋਟੇ ਘਰਾਂ ਦੇ ਉੱਪਰ,
0: ਡਰੋਨ
1: ਆਹ, ਉਹਦੇ ਕੋਲ ਡਰੋਨ ਨੇ, ਉਹ ਡਰੋਨ ਦੇ ਰਾਹੀਂ ਟ੍ਰੈਫਿਕ ਕੰਟਰੋਲ ਕਰਦਾ। ਹਾਂਜੀ, ਕੰਟਰੋਲ ਰੂਮ 'ਚ ਬਹਿ ਕੇ ਦੋ ਬੰਦੇ ਕਰਦੇ, ਕੋਈ ਗੱਡੀ ਨਹੀਂ ਸੜਕ 'ਤੇ ਚਲਾਉਣੀ, ਕੁਛ ਨਹੀਂ ਕਰਨਾ। ਉੱਥੇ ਡਰੋਨ ਉਹਨਾਂ ਨੇ ਸ਼ੀਸ਼ੇ ਮੂਹਰੇ ਲਿਆਉਣਾ ਡਰਾਈਵਰ ਦੇ, ਜਿਹੜਾ ਮੇਰੇ ਵਰਗਾ ਗਲਤ ਹੱਥ ਹਰਕਤ ਕਰ ਦਿੰਦਾ, ਹੁਣ ਜਿਹੜੇ ਸਮਝ ਆਉਂਦਾ ਵੀ ਡਰੋਨ ਲੰਘ ਗਿਆ, ਇਹਦਾ ਮਤਲਬ ਮੈਂ ਕੈਪਚਰ ਹੋ ਗਿਆ, ਟਿਕਟ ਘਰੇ ਆਉਣੀ ਹੈ ਤੁਹਾਡੇ, ਉੱਥੇ ਰੋਡ 'ਤੇ ਖੜਾ ਕੇ ਟਿਕਟ ਨਹੀਂ ਦੇਣੀ,
0: ਬਿਲਕੁਲ।
1: ਅੱਛਾ, ਹੁਣ ਸਪੀਕਰ ਲੱਗੇ ਨੇ ਸਾਈਡਾਂ 'ਤੇ, ਕੋਈ ਇਸ਼ੂ ਆ ਗਿਆ, ਉਹਨੇ ਜਦੇ ਬੋਲ ਦੇਣਾ ਕਿ ਟੋਰਬਰਮ ਤੋਂ ਅੱਗੇ ਡੇਅਰੀ ਜਿਹੜੀ ਬੰਦ ਆ, ਪਲੀਜ਼ ਰਾਈਟ ਲੇਨ ਲੈ ਕੇ ਤੁਸੀਂ ਸਟੀਲ ਤੋਂ ਨਿਕਲ ਜਾਓ ਜਾਂ ਆਲਟਰਨੇਟ ਰੂਟ ਲੈ ਲਓ। ਉਹਨਾਂ ਨੇ ਟ੍ਰੈਫਿਕ ਨੂੰ ਕੰਟਰੋਲ ਕਰਨਾ, ਸਪੀਕਰ ਲੱਗੇ ਨੇ,
0: ਹਾਂਜੀ,
1: ਜਿਵੇਂ ਉਹ ਆਪਣੇ ਅਮਿਤ ਸ਼ਾਹ ਨਹੀਂ ਬੋਲਦਾ, ਨੀਲੀ ਟੋਪੀ, ਨੀਲੀ ਟੋਪੀ, ਮੀਡੀਆ ਵਾਲਾ, ਹੈ ਨਾ ਭਾਈ, ਐਸੇ ਐਸੇ ਬੋਲਤਾ ਨਾ, ਐਸੇ ਬੋਲਤਾ ਨਾ ਅਮਿਤ ਸ਼ਾਹ ਭਾਜੀ,
0: ਇਹ ਸਫੇਦ ਕਪੜਾ
1: ਹੈ ਭਾਜੀ,
2: ਹਾਂਜੀ
1: ਸ਼ਿਵਾਨੂੰ ਜੀ, ਐਸੇ ਹੀ ਬੋਲਤਾ ਨਾ ਅਮਿਤ ਸ਼ਾਹ। ਸੋ ਸੋ ਸੋ ਦੁਨੀਆਂ ਨਮੂਨਿਆਂ ਦੇ ਹੱਥਾਂ 'ਚ ਆ ਗਈ ਭਾਈ ਸ਼ਬਾਨੂੰ, ਨਮੂਨਿਆਂ ਨੇ ਕਬਜ਼ਾ ਕਰ ਲਿਆ ਸਾਰੀ ਦੁਨੀਆਂ, ਬਾਕੀ ਇਹਦਾ ਜੋੜਾ ਹਰਾਮ ਕਰਤਾ ਇਹਨਾਂ ਨੇ ਚਾਰ ਕਾਰਪੋਰੇਟਰਾਂ ਨਾਲ ਮਿਲ ਕੇ। ਚਲੋ ਜਵਾਨ ਨੂੰ ਛੱਡੀਏ ਬਾਕੀਆਂ ਦੀਆਂ ਗੱਲਾਂ, ਮਤਲਬ ਚਾਈਨਾ ਵਧੀਆ ਹੈਗਾ ਗੱਲ ਮੁੱਕੀ, ਆਪ ਆਪਣੀ ਵਿੰਡੋ ਬਤਾਓ ਉਹ ਵੀ ਬੜੀ ਹੈ। ਹਾਂਜੀ ਬੋਲੀ।
2: ਹਾਂਜੀ ਸਰ, ਤੋ ਮੈਂ ਇਹ ਅਪਰਚੁਨਿਟੀ ਲੇਕਰ ਆਇਆ ਹੂੰ। ਇੱਕ ਤੋ ਆਜ ਅਮਨ ਜੀ ਇੱਕ ਨਈ ਚੀਜ਼ ਬਤਾਨੇ ਲਗਾ ਹੂੰ ਮੈਂ, ਕਿ ਹਮ ਲੋਗੋ ਨੇ ਇੱਕ ਨਈ ਪ੍ਰੋਗਰਾਮ ਲਾਂਚ ਕੀਆ ਹੈ, ਜਿਸ ਕੇ ਅੰਦਰ ਅਗਰ ਕੋਈ ਵੀ ਲੋਕ ਖਾਸ ਤੌਰ ਵਾਟਰਲੂ, ਕਿਚਨਰ, ਕੇਮਬ੍ਰਿਜ, ਬੈਰੀ, ਸਟੋਫਿਲ, ਇਨਿਸਫਿਲ, ਇਸ ਇਲਾਕੇ ਮੇਂ ਉਨਕੇ ਪਾਸ ਕੋਈ ਕਮਰਸ਼ਲ ਪ੍ਰੋਪਰਟੀ ਹੈ ਔਰ ਵੋ ਚਾਹਤੇ ਹੈ ਕਿ ਕੰਸਟਰਕਸ਼ਨ ਮੇਂ ਆਏ ਕਿਸੀ ਤਰ੍ਹਾਂ, ਕਿਉਂਕਿ ਕੈਨੇਡਾ ਮੇਂ ਏਕ ਚੀਜ਼ ਕਭੀ ਨਹੀਂ ਰੁਕਤੀ, ਵੋ ਹੈ ਕੰਸਟਰਕਸ਼ਨ। ਸੋ ਅਗਰ ਆਪ ਉਸਮੇਂ ਆਨਾ ਚਾਹਤੇ ਹੈ ਤੋ ਹਮਨੇ ਫ੍ਰੈਂਚਾਈਜ਼ੀ ਮਾਡਲ ਸਟਾਰਟ ਕੀਆ ਹੈ, ਜਿਸ ਕੇ ਅੰਦਰ ਆਪਕੋ ਸਾਰਾ ਸ਼ੋਰੂਮ ਵਗੈਰਾ ਹਮ ਸੈਟਅਪ ਕਰਕੇ ਦੇਂਗੇ, ਆਪਕੋ ਵਿੰਡੋਜ਼ ਓਬਵੀਅਸਲੀ ਸਪਲਾਈ ਹੋਊਗੀ, ਸਾਥ ਮੇਂ ਆਪਕੋ ਇੰਸਟਾਲੇਸ਼ਨ ਵੀ ਮਿਲੇਗੀ। ਆਲ ਯੂ ਹੈਵ ਟੂ ਡੂ ਇਜ਼ ਕਿ ਆਪਕੇ ਏਰੀਆ ਮੇਂ ਆਪ ਬਿਜ਼ਨਸ ਲੇਕਰ ਆਈਏ ਔਰ ਹਮ ਆਪਕੋ ਹੈਲਪ ਕਰੇਂਗੇ ਆਪਕਾ ਸਾਰਾ ਬਿਜ਼ਨਸ ਸੈਟਅਪ ਕਰਨੇ ਕੇ ਲਈ।
1: ਜੈਸੇ ਯੇ ਲੋਗ ਆਪਕੋ ਡੀਲ ਦੇਂਗੇ। ਸ਼ਿਵਾਨੂ ਦੀ ਗੱਲ ਵਧੀਆ ਹੈ, ਇਹ ਮੇਰੇ ਵਰਗਾ ਭਾਜੀ, ਥੋੜਾ ਸਾਡਾ ਫਰਕ ਹੈ। ਇੱਕ ਪਿੱਛੇ ਜੇ ਅਸੀਂ ਸਾਡਾ ਵੀ ਸੰਬੰਧ ਅਮਰੀਕਾ ਤੇ ਚਾਈਨਾ ਵਾਲੇ ਹੋ ਗਏ ਸੀ, ਵਿੱਚ ਸਾਡੇ ਇਰਾਨ ਆ ਗਿਆ ਸੀ। ਇਹਨੂੰ ਮੈਂ ਸਮਝਾਇਆ ਇਰਾਨ ਕਰਕੇ ਆਪਾਂ ਆਪਣੇ ਰਿਲੇਸ਼ਨ ਨਹੀਂ ਖਰਾਬ ਕਰਨੇ ਸੰਭਾਲ ਨੂੰ। ਕਿਉਂ ਸ਼ਿਵਾਨੂ ਠੀਕ ਹੈ ਬੋਲਦੇ ਹਾਂ?
2: ਹਾਂਜੀ ਹਾਂਜੀ ਬਿਲਕੁਲ।
1: ਮੈਂ ਬੋਲਾ ਕਿ ਇਰਾਨ ਕੇ ਕਾਰਨ ਹਮ ਨਹੀਂ ਲੜੇਂਗੇ, ਹੈ ਨਾ।
2: ਸੋ
1: ਸ਼ਿਵਾਨੂ ਇੱਕ ਬਿਲਕੁਲ ਪਿਓਰ ਬਿਜ਼ਨਸ ਸੋਲ ਆ, ਬਿਜ਼ਨਸ ਮਾਇੰਡ ਆ, ਠੀਕ ਹੈ। ਅਤੇ ਤੁਸੀਂ ਜੇ ਕੋਈ ਵੀ ਕਾਰੋਬਾਰ 'ਚ ਆਉਣਾ ਚਾਹੁੰਦੇ ਇਹਨੂੰ ਜ਼ਰੂਰ ਕੰਟੈਕਟ ਕਰਿਓ। ਉਹਦਾ ਰੀਜ਼ਨ ਕੀ ਆ, ਇਹ ਤੁਹਾਨੂੰ ਸਿਖਾਉਣਗੇ ਕਿ ਤੁਸੀਂ ਆਪਣੇ ਏਰੀਏ 'ਚ ਜਾਣਾ, ਤੁਸੀਂ ਜਿਹੜੀਆਂ ਵਿੰਡੋਜ਼ ਖਰਾਬ ਨੇ ਘਰਾਂ ਦੀਆਂ ਉੱਥੇ ਇੱਕ ਪੈਂਫਲੇਟ ਛੱਡਿਆਉਣਾ ਕਿ 20% ਜਾਂ 30% ਹੁਣ ਦੇ ਦਿਉ, ਬਾਕੀ $70 $80 ਕਰਕੇ ਪਰ ਮੰਥ ਕਿਸ਼ਤ 'ਤੇ ਤੁਹਾਡੀਆਂ ਵਿੰਡੋਜ਼ ਚੇਂਜ ਕਰ ਦਿੰਦੇ ਹਾਂ। ਨਾਲ ਤੁਹਾਨੂੰ ਟੈਸਟਿੰਗ ਕਰ ਦਿੰਦੇ ਹਾਂ ਮਹੀਨੇ ਦਾ ਹਾਈਡਰੋ ਦਾ, ਤੁਹਾਡਾ ਬਿੱਲ ਕਿੰਨਾ ਐਕਸਟਰਾ ਆਉਂਦਾ ਵਿੰਡੋਜ਼ ਖਰਾਬ ਹੋਣ ਕਰਕੇ। ਸਹੀ ਬਾਤ ਬੋਲੀ ਸ਼ਿਵਾ ਨੂੰ?
2: ਬਿਲਕੁਲ ਬਿਲਕੁਲ।
1: ਟੈਸਟ ਕਰਕੇ ਦੱਸ ਦਿੰਦੇ ਆ ਵੀ ਘਰ 'ਚ ਤੁਹਾਡਾ $80 ਬਿੱਲ ਆਉਂਦਾ, $70 ਤੁਹਾਡੀ ਕਿਸ਼ਤ ਬਣਨੀ ਹੈ ਵਿੰਡੋਜ਼ ਦੀ, ਤੇ ਵਿੰਡੋਜ਼ ਨਵੀਆਂ ਹੋ ਜਾਣਗੀਆਂ ਤੇ ਬੰਦਾ ਕਨਵਿੰਸ ਹੁੰਦਾ। ਸ਼ਿਵਾ ਨੂੰ ਆਪਣਾ ਨੰਬਰ ਕਿਆ ਹੈ?
2: 416-206-3200।
1: ਸ਼ਿਵਾ ਨੂੰ ਆਪਣੇ ਇਹ ਨੰਬਰ ਕਿਉਂ ਲਿਆ?
2: ਮੈਨੇ ਨੰਬਰ ਲਿਆ ਕਿਉਂਕਿ ਲੋਕ ਤਾਂ ਹੀ ਕਨਫਿਊਜ਼ ਹੋਤੇ ਹੈ, ਆਪਕੋ ਕਾਲ ਕਰਨੇ ਕੇ ਬਜਾਏ ਮੁਝੇ ਕਰ ਲੇ।
1: ਕਿਆ ਬਾਤ ਹੈ, ਇਹ ਚਾਰ ਜਣਾਂ ਨੇ ਨੰਬਰ 3200 ਲੈ ਲਏ ਮੇਰੇ ਨਾਲ ਲੱਗ ਕੇ। ਸ਼ਿਵਾ ਨੂੰ ਇੱਕ ਨਾ ਲੁਧਿਆਣਾ ਮੇਂ ਨਾ ਇੱਕ ਗੈਂਗ ਥਾ, ਹੈ
2: ਹਾਂਜੀ,
1: ਲੋਕੋ ਕੀ ਪ੍ਰਾਪਰਟੀਆਂ ਦੱਬਦੇ ਸੀ, ਉਹ ਕਬਜ਼ੇ ਕਰਦੇ ਸੀ ਪ੍ਰਾਪਰਟੀਆਂ ਪੇ। ਉਨਮੇਂ ਸੇ ਇੱਕ ਬੰਦਾ ਨਾ ਕਾਉਂਸਲਰ ਕੇ ਜੌਬ ਮੇਂ ਚਲਾ ਗਿਆ, ਉਨ ਸਭੀ ਕੇ ਨੰਬਰ ਨਾ ਏਕ ਹੀ ਹੋਤੇ ਥੇ ਬੈਂਕ ਵਾਲੇ, ਸਾਤ ਆਠ ਬੰਦੋ ਕੇ ਗੈਂਗ ਕੇ। ਇਹ ਅੱਛਾ ਹੁਆ ਕਿ ਹਮ ਅੱਛਾ ਕਾਮ ਕਰਨੇ ਵਾਲੋਂ ਕੇ ਨੰਬਰ ਇੱਕ ਸੇ ਹੈ। ਉਹਨਾਂ ਨੇ 545 ਐਂਡ ਚ ਲਿਆਉਂਦਾ ਸੀ ਸਾਰਿਆਂ ਨੇ, ਗੈਂਗ ਬਣਾਇਆ ਸੀਗਾ,
0: ਠੀਕ ਹੈ ਜੀ,
1: ਹੈ ਨਾ ਬਈ 3250 ਸਾਰਿਆਂ ਦੇ। ਮੇਰਾ ਹੈਗਾ ਮਨਮੋਹਨ ਦਾ, ਆਟੋ ਇੰਸ਼ੋਰੈਂਸ ਦਾ, ਸ਼ਿਵਾਨੂ ਦਾ, ਲੋਰੀਅਲ ਇਮੀਗ੍ਰੇਸ਼ਨ ਦਾ, ਸਾਰਿਆਂ ਦੇ 3200 ਨੰਬਰ ਐਂਡ ਚ। ਸੋ ਸ਼ਿਵਾਨੂ ਆਪਣਾ ਨੰਬਰ ਦਿਓ ਇੱਕ ਵਾਰ ਫਿਰ।
2: 416-206-3200
1: ਤੇ ਸ਼ਿਵਾਨੂ ਨੂੰ ਕਾਲ ਕਰਨੀ ਹੈ। ਵਿੰਡੋਜ਼ ਚੇਂਜ ਕਰਾਉਣੇ ਤੇ ਕੋਈ ਜਾਣ ਲੱਗੇ ਪਲਾਨ ਦੇ ਜੋ ਪਲੀਜ਼।
2: ਸੋ ਦੇਖੇ ਅਮਨ ਜੀ, ਕਿਉਂਕਿ ਹਾਲਾਤ ਬਹੁਤ ਟਾਈਟ ਚੱਲ ਰਹੇ ਫਾਈਨੈਂਸ਼ੀਅਲੀ ਅਭੀ।
1: ਬਾਰ ਬਾਰ ਐਸੀ ਮਤ ਕਹਾ ਕਰੋ, ਬਹੁਤ ਅੱਛੇ ਚੱਲ ਰਹੇ ਹਨ।
2: ਨਹੀਂ ਨਹੀਂ, ਅੱਛੇ ਚੱਲ ਰਹੇ ਹੈ ਔਰ ਚਲੇਂਗੇ ਵੀ ਆਗੇ, ਬਟ ਜਿਸ ਨਹੀਂ ਉਸਕੇ ਲਈ ਮੈਂ ਬਤਾ ਰਹਾ ਹੂੰ ਕਿ ਕਿਉਂਕਿ ਸਰ ਇਹ ਖਰਚਾ ਨਾ ਬੜਾ ਹੈ, ਇਟ ਇਜ਼ ਨਾਟ ਅ ਸਮਾਲ ਐਕਸਪੈਂਸ ਔਰ ਇਹ ਬਹੁਤ ਨੀਟ ਬੇਸਡ ਪ੍ਰੋਡਕਟ ਹੈ। ਅਗਰ ਘਰ ਕੇ ਅੰਦਰ ਹਵਾ ਆ ਰਹੀ ਹੈ, ਠੰਡੀ ਬੱਚੇ ਹੈ, ਬੂੜੇ ਹੈ, ਤੋ ਚੇਂਜ ਕਰਾਉਣੇ ਕੀ ਜ਼ਰੂਰਤ ਹੈ ਹੀ ਹੈ, ਆਪਕੇ ਪਾਸ ਚੋਇਸ ਹੀ ਨਹੀਂ ਹੋਤੀ ਜ਼ਿਆਦਾ। ਸੋ ਇਸੀ ਲਈ ਮੈਂ ਕਹਿ ਰਹਾ ਹੂੰ ਕਿ ਅਗਰ ਮਜਬੂਰੀ ਹੈ ਤੋ ਆਪਕੇ ਪਾਸ ਇੱਕ ਆਪਸ਼ਨ ਹੈ, ਆਪ ਉਸਕੋ ਇਸਤੇਮਾਲ ਕਰੇ। ਆਪਨੇ 20% ਡਾਊਨ ਦੇਣਾ ਹੈ ਸਿਰਫ, ਬਾਕੀ ਆਪ ਆਸਾਨ ਕਿਸ਼ਤੋਂ ਮੈਂ 70-80-90 ਡਿਪੈਂਡਿੰਗ ਔਨ ਕਿ ਆਪਕਾ ਕਿਤਨਾ ਬੜਾ ਘਰ ਹੈ, ਕਿਤਨੀ ਵਿੰਡੋਜ਼ ਹੈ, ਆਪ ਆਸਾਨ ਕਿਸ਼ਤੋਂ ਮੈਂ ਪੇ ਕਰ ਸਕਦੇ ਹੈ।
1: 416-206-3200 ਜਦੋਂ ਐਸਟੀਮੇਟ ਤੇ ਆਉਣਗੇ, ਇਹਨਾਂ ਦੀ ਬੇਨਤੀ ਹੈ ਦੋ ਐਸਟੀਮੇਟ ਪਹਿਲਾਂ ਲੈ ਲਿਓ, ਫਿਰ ਅਸੀਂ ਬਾਅਦ 'ਚ ਆਵਾਂਗੇ। ਨਹੀਂ ਲੈਣੇ ਤੁਹਾਡੀ ਮਰਜ਼ੀ ਆ, ਅਤੇ ਅਸੀਂ ਵਿੰਡੋ ਨਾਲ ਲੈ ਕੇ ਆਵਾਂਗੇ ਆਪਣੀਆਂ ਜਿਹੜੀਆਂ ਤੁਹਾਡੇ ਲਗਾਉਣੀਆਂ ਨੇ, ਡਬਲ ਡੋਰ ਡਬਲ ਲੌਕ ਦੇ ਨਾਲ ਜਿਹੜੀਆਂ ਨੇ ਵਿੰਡੋਜ਼, ਅਤੇ ਗਲਾਸ ਸਪੈਸ਼ਲ ਕਿਸਮ ਦਾ ਲਗਾਉਂਦੇ ਨੇ। 416-206-3200 ਸ਼ਿਵਾਨੂ ਨੂੰ ਕਾਲ ਕਰਨੀ ਹੈ। 416-206-3200 ਸ਼ਿਵਾਨੂ ਜੀ, ਆਪਕੋ ਹਮਾਰੇ ਸਾਥ ਐਡ ਕਰਤੇ ਕਿੰਨਾ ਟਾਈਮ ਹੋ ਗਿਆ? ਢਾਈ ਸਾਲ ਕਿਤਨੀ ਵਿੰਡੋ ਚੇਂਜ ਹੋ ਗਈ ਹੋਗੀ ਢਾਈ ਸਾਲ ਮੇਂ ਅਪਰੋਕਸੀਮੇਟਲੀ? ਬਹੁਤ ਸ਼ੁਕਰੀਆ ਸਰ, ਥੈਂਕ ਯੂ। 416-206-3200 ਸ਼ਿਵਾਨੂ ਦੀ ਕੰਪਨੀ ਹੈ, ਰਾਈਟ ਵਿੰਡੋ ਫੋਰਸ ਵੋਨ ਦੀ ਕੰਪਨੀ ਹੈ, ਔਰ ਕਿਸੇ ਨੇ ਫਰੈਂਚਾਈਜ਼ੀ ਦੇ ਤੌਰ ਦੇ ਉੱਤੇ ਕੰਮ ਕਰਨਾ ਕਿਸੇ ਵੀ ਸ਼ਹਿਰ 'ਚ, ਕਿਚਨ ਵਾਟਰ ਕੇਮਬ੍ਰਿਜ ਜਾਂ, ਕਿਉਂਕਿ ਇਹਨਾਂ ਤੋਂ ਸਰਵਿਸ ਨਹੀਂ ਦੇ ਹੋ ਰਹੀ ਸਾਰਿਆਂ ਨੂੰ, ਤੁਸੀਂ ਅੱਗੇ ਕੰਮ ਕਰ ਸਕਦੇ ਹੋ 416-206-3200 ਦੇ ਉੱਤੇ ਤੁਸੀਂ ਕਾਲ ਕਰਨੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਔਰ ਰੇਡੀ ਵਾਜ਼ ਦੇ ਵਿੱਚ ਸੁਲਤਾਨ ਜੀ ਨੇ, ਸੁਲਤਾਨ ਜੀ ਤੁਸੀਂ ਆਨ ਏਅਰ ਪਲੀਜ਼ ਸਰ, ਗੋ ਅਹੈਡ।
3: ਥੈਂਕ ਯੂ ਵੈਰੀ ਮਚ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ ਕਿਉਂਕਿ ਵਿਕਟੋਰੀਆ ਡੇ ਲੌਂਗ ਵੀਕਐਂਡ ਹੋਣ ਕਰਕੇ ਬਿਗ ਸਕਰੀਨ ਟੀਵੀ ਦੇ ਉੱਪਰ 500 ਤੋਂ ਲੱਗ ਕੇ $700 ਦੀ ਤੁਸੀਂ ਸੇਵਿੰਗ ਕਰਨੀ ਹੈ। 85 ਇੰਚ ਦਾ ਸੈਮਸੰਗ ਟੀਵੀ ਤੁਹਾਨੂੰ ਅੱਜ 999 ਦਾ ਮਿਲ ਰਿਹਾ, ਤੇ ਜਿਹੜੇ ਕਸਟਮਰ ਮਿਸ ਕਰ ਜਾਣਗੇ ਮੰਡੇ ਤੋਂ ਬਾਅਦ ਟਿਊਜ਼ਡੇ ਇਹ ਤੁਹਾਨੂੰ ਮਿਲਣਾ ਹੈ ਜੀ 1499 ਦਾ। ਸੋ ਬਿਗ ਸੇਵਿੰਗਸ ਹੈਗੀਆਂ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ 999 ਦਾ 85 ਇੰਚ ਸੈਮਸੰਗ ਟੀਵੀ ਲੈਣਾ ਤੇ ਜ਼ਰੂਰ ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 999 ਪੇ ਵੀ 6 ਮਹੀਨੇ ਚ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਨੰਬਰ ਹੈ। 55 ਇੰਚ ਟੀਵੀ ਲੈਣਾ ਚਾਹੁੰਦੇ ਸਿਰਫ 399 ਚ ਮਿਲ ਜਾਣਾ। 65 ਇੰਚ ਟੀਵੀ ਲੈਣਾ ਜੀ ਸਿਰਫ 699 ਚ ਮਿਲ ਜਾਣਾ। ਤੇ ਜੇ ਬਿਗ ਸਕਰੀਨ ਦੀ ਗੱਲ ਕਰਦੇ ਹਾਂ 85 ਇੰਚ 999 ਦਾ, ਤੇ ਉਹਦੇ ਨਾਲ 98 ਇੰਚ ਵੀ ਬਿਗ ਸਕਰੀਨ ਟੀਵੀ ਅਵੇਲੇਬਲ ਹੈ। $3500 ਤੋਂ $1999 ਦਾ ਮਿਲਣਾ, $1500 ਤੁਸੀਂ 98 ਇੰਚ ਟੀਵੀ ਤੇ ਸੇਵ ਕਰਨੇ ਆ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 905-450-2828 ਨੰਬਰ ਹੈ। ਤੇ ਸਾਡੇ ਹੋਮ ਅਪਲਾਈਸਿਸ ਤੇ ਲਾਂਡਰੀ ਸੈਕਸ਼ਨ ਚ 40% ਦਾ ਡਿਸਕਾਊਂਟ ਤੁਹਾਨੂੰ ਲੈ ਕੇ ਦੇ ਰਹੇ ਹਾਂ। ਫ੍ਰਿਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ $5000 ਵਾਲਾ $29.99 ਦਾ ਮਿਲੇਗਾ। $2000 ਤੁਸੀਂ 3-ਪੀਸ ਕਿਚਨ ਬੰਡਲ ਤੇ ਸੇਵ ਕਰਨੇ ਆ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ। ਇਹਦੇ ਚ ਕੋਈ 30 ਜਾਂ 33 ਇੰਚ ਦਾ ਫ੍ਰਿਜ ਨਹੀਂ ਹੈ, ਫੁੱਲ ਸਾਈਜ਼ 36 ਇੰਚ ਵਾਈਡ ਫਰੈਂਚ ਡੋਰ ਫ੍ਰਿਜ ਹੈ। ਸਟੇਨਲੈਸ ਸਟੀਲ ਦਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਤੇ ਟੋਲ ਟੱਪ ਦੀ ਡਿਸ਼ਵਾਸ਼ਰ ਹੈ। ਆਲ 3-ਪੀਸ ਕਿਚਨ ਬੰਡਲ $29.99 ਦਾ। ਤੇ ਲਾਂਡਰੀ ਸੈਕਸ਼ਨ ਚ ਜਿਹੜੇ ਕਸਟਮਰ ਅਲਟਰਾ ਲਾਰਜ ਕਪੈਸਿਟੀ ਇਹ 6.1 ਕਿਊਬਿਕ ਫੁੱਟ ਦਾ ਬਿਗ ਟੱਬ ਸਾਈਜ਼ ਹੈ ਇਹਦਾ ਜੀ, ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। 8.0 ਕਿਊਬਿਕ ਫੁੱਟ ਦਾ ਡਰਾਇਰ ਸਾਈਜ਼ ਹੈ ਔਰ ਇਹ ਵੀ $2200 ਤੋਂ $1699 ਦਾ ਲੈ ਕੇ ਤੁਸੀਂ ਐਟਲੀਸਟ $500 ਇਸ ਟੋਪ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ। ਵੈਰੀ ਲਿਮਿਟਿਡ ਇਨਵੈਂਟਰੀ ਹੈ। ਜੇ ਤੁਸੀਂ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਦੇਖਣਾ ਚਾਹੁੰਦੇ ਜ਼ਰੂਰ ਵਿਜ਼ਿਟ ਕਰਨਾ ਅੱਜ ਸ਼ਾਮ 7 ਵਜੇ ਤੱਕ ਬੋਵੇਡ ਐਂਡ ਚੰਕੂਜ਼ੀ ਤੇ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ ਦੇ ਨਾਲ ਨਾਲ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵੀ ਸਪੈਸ਼ਲ ਪ੍ਰਮੋਸ਼ਨ ਤੇ ਆਏ ਆ, ਜਿਹੜਾ ਕਿ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੁਹਾਨੂੰ ਇਹ $2500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਸਿਰਫ $1799 ਦਾ ਮਿਲੇਗਾ। ਹਿਊਜ ਸੇਵਿੰਗਸ ਕਰਵਾਈਆਂ ਜਾ ਰਹੀਆਂ ਤੁਹਾਡੀਆਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਹੋਣ ਕਰਕੇ। ਓਨਲੀ ਫਾਰ ਦਿਸ ਵੀਕਐਂਡ ਐਕਸਕਲੂਸਿਵ ਡੀਲਸ ਦਿੱਤੀਆਂ ਜਾ ਰਹੀਆਂ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828 905-450-2828 ਜੀ।
1: ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ, ਅਤੇ ਤੁਸੀਂ ਸਾਡੇ ਨਾਲ ਸ਼ੋਅ ਨੂੰ ਸੁਣ ਰਹੇ ਹੋ। ਮੇਰੇ ਨਾਲ ਕਾਫੀ ਟਾਈਮ ਤੋਂ ਹੋਲਡ 'ਤੇ ਨੇ, ਜਿਹਨਾਂ ਵਿੱਚੋਂ ਤਕਰੀਬਨ 40 ਮਿੰਟ ਹੋ ਗਏ ਨੇ। ਮੇਰੇ ਨਾਲ ਮਨਮੋਹਨ ਸਿੰਘ। ਮਨਮੋਹਨ ਸਤਿ ਸ਼੍ਰੀ ਅਕਾਲ ਜੀ।
4: ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ?
1: ਚੜ੍ਹਦੀ ਕਲਾ। ਮਨਮੋਹਨ, ਆਪਾਂ ਕਿਸੇ ਵੀ ਪੋਸਟਲ ਕੋਡ 'ਚ ਰਹਿ ਰਹੇ ਹਾਂ, ਮੈਂ ਐਗਜ਼ਾਮਪਲ ਦੇਣ ਲੱਗਾ ਸਾਰਿਆਂ ਨੂੰ
4: ਜੀ।
1: ਤੁਸੀਂ ਅੱਜ ਅਮਰੀਕਾ ਦੀ ਮੈਂ ਇੱਕ ਖਬਰ ਕਲੀਅਰ ਕਰ ਰਿਹਾ ਸੀ ਜਿਹਦੇ ਵਿੱਚ ਕੋਰਟ ਜੱਜਮੈਂਟ ਆਇਆ ਹੈਗਾ ਜਿਹਦੇ 'ਚ ਕਿਹਾ ਗਿਆ ਕਿ ਡਿਫਾਲਟਰ ਜਿਹੜੀਆਂ ਕੰਪਨੀਜ਼ ਨੇ ਕਮਰਸ਼ੀਅਲ ਦੇ ਵਿੱਚ ਕੋਈ ਇੰਸ਼ੋਰੈਂਸ ਦੇ ਇਸ਼ੂ ਕਰਕੇ ਐਕਸੀਡੈਂਟਸ ਜਾਂ ਟਰੈਕ ਰੈਕਟ ਸਾਫ਼ ਨਾ ਹੋਣਾ, ਸੇਫਟੀ ਨੂੰ ਲੈ ਕੇ ਕੋਈ ਪ੍ਰੋਬਲਮ ਨੇ, ਉਹਨਾਂ ਜਿਹੜੀਆਂ ਫਲੀਟ ਓਨਰ ਕੰਪਨੀਜ਼ ਨੇ ਉਹਨਾਂ ਨੂੰ ਬੈਨ ਕਰ ਦੇਣਾ, ਲੋਡ ਤੋਂ ਲੋਡ ਨਹੀਂ ਪੈਕ ਕਰ ਸਕਦੀ। ਠੀਕ ਹੈ, ਉਹਦੇ ਵਿੱਚ ਕੀ ਹੋਇਆ ਮਨਮੋਹਨ ਕਿ ਕਾਫ਼ੀ ਕੁਛ ਸਾਡੇ ਪਿਛਲੇ ਸਮੇਂ 'ਚ ਇੱਥੇ ਲੋਕਾਂ ਨੇ ਗਲਤ ਕੀਤਾ, ਠੀਕ ਹੈ, ਅਤੇ ਲੋਕਾਂ ਨੇ ਗਲਤ ਕੀਤਾ ਅਤੇ ਕੀਤਾ ਕਿਸੇ ਨੇ, ਪਰ ਅਸੀਂ ਰਹੇ ਹਾਂ। ਇਸ ਸਮੇਂ ਡਾਕਫੋਰਡ ਸਰਕਾਰ ਜਿਹੜੀ ਆ ਇਹ ਮੁੱਦੇ ਤੇ ਐਂ ਚੁੱਪ ਬੈਠੀ ਆ ਵੀ ਪ੍ਰਾਈਵੇਟ ਕੰਪਨੀ ਕੁਛ ਵੀ ਕਰ ਸਕਦੀ ਹੈ, ਕੁਛ ਵੀ, ਨੋ ਕੈਪ ਔਨ ਦੈਮ। ਇੱਕ ਹੋਂਡਾ ਸਿਵਿਕ ਜਿਹਦੀ ਜਾਂ ਹੋਂਡਾ ਦੀ ਜਗ੍ਹਾ 'ਤੇ ਟੋਇਟਾ ਕਰੋਲਾ ਲਗਾ ਲੈਂਦੇ ਹਾਂ ਆਪਾਂ, ਐਗਜ਼ਾਮਪਲ ਕੋਈ ਵੀ ਕਾਰ ਲੈ ਲਓ, ਜਾਂ ਫੋਰਡ ਦਾ F-150 ਲਾ ਲਓ, ਫੋਰਡ ਦਾ F-150 ਇਹ ਕਹਿ ਕੇ ਕਿ ਜੀ ਚੋਰੀ ਬਹੁਤ ਹੋਇਆ, ਜਾਂ ਰੇਂਜ ਰੋਵਰ ਜੀ ਚੋਰੀ ਬਹੁਤ ਹੋਇਆ, ਹੋਂਡਾ ਅਕੋਰਡ ਚੋਰੀ ਬਹੁਤ ਹੋਈ ਆ, ਇਸ ਕਰਕੇ ਤੁਸੀਂ ਪ੍ਰੀਮੀਅਮ ਐਕਸਟਰਾ ਪੇ ਕਰੋ
5: ਜੀ ਬਿਲਕੁਲ
1: ਦਿਸ ਇਜ਼ ਦ ਸ਼ਿਟ ਹੈਪਨਿੰਗ ਹੇਅਰ ਗੋਰਿਆਂ ਦੀ ਸ਼ਿਟ ਬਹੁਤ ਤਰ੍ਹਾਂ ਦੀ ਹੁੰਦੀ ਹੈ ਸ਼ਿਟ ਦਾ ਮਤਲਬ ਪਤਾ ਹੀ ਹੈ ਸਾਰਿਆਂ ਨੂੰ ਕੀ ਹੁੰਦਾ ਪੰਜਾਬੀ ਚ ਬੋਲਤਾ ਕੁਛ ਹੋਰ ਲੱਗੂਗਾ ਓਕੇ ਹੈ ਨਾ ਤੇ ਉੱਥੇ ਜਿਹੜਾ ਹੈਗਾ ਇਹ ਕਾਰ ਜਦੋਂ ਮੋਂਟਰੀਅਲ ਡਾਊਨ ਟਾਊਨ ਚ ਰਜਿਸਟਰ ਹੁੰਦੀ ਜਿਹੜਾ ਕਿ ਹੈਵੀਲੀ ਟ੍ਰੈਫਿਕਡ ਏਰੀਆ ਔਰ ਛੋਟੀਆਂ ਗਲੀਆਂ ਨੇ ਪੁਰਾਣਾ ਬਣਿਆ ਮੋਂਟਰੀਅਲ ਐਕਸੀਡੈਂਟ ਦੇ ਕਲੇਮ ਸਾਡੇ ਨਾਲ ਵੱਧ ਨੇ ਕਿਊਬੈਕ ਦੇ ਵਿੱਚ ਇਹ ਹੋਂਡਾ ਅਕੋਰਡ ਜਿਹੜੀ 2024 ਦੀ ਆ ਐਸਟੀਮੇਟਡ ਅਗਰ $97 ਦੀ ਇੰਸ਼ੋਰੈਂਸ ਹੁੰਦੀ ਆ ਉੱਥੇ ਗਲਤ ਨਾ ਸੁਣਿਓ ਸਾਰੇ $97 ਚ ਫੁੱਲ ਇੰਸ਼ੋਰੈਂਸ ਕਿਉਂਕਿ ਸਰਕਾਰ ਇਨਵੋਲਵ ਹੈ ਇੰਸ਼ੋਰੈਂਸ ਦੇ ਵਿੱਚ ਕਿਊਬੈਕ ਚ ਕਿਊਬੈਕ ਸਟੇਟ ਐਵੇਂ ਨਹੀਂ ਉੱਪਰ ਆ ਗਈ ਕਿਊਬੈਕ ਲੋਕਾਂ ਨੂੰ ਦਿੰਦੀ ਬਹੁਤ ਕੁਛ ਹੈ ਅਮੈਰੀਕਾ ਕੈਨੇਡਾ ਤੋਂ ਲੈ ਕੇ ਬਹੁਤ ਕੁਛ ਜਿਵੇਂ ਅਲਬਰਟਾ ਵਾਲੀ ਲੱਗੀ ਆ ਡੇਨੀਅਲ ਸਮਿਥ ਲੋਕ ਕਹਿਣਗੇ ਅਲਬਰਟਾ ਲਈ ਬਹੁਤ ਵਧੀਆ ਟਰੰਪ ਅਮਰੀਕਾ ਲਈ ਬਹੁਤ ਵਧੀਆ ਅਲਬਰਟਾ ਵਾਲੇ ਨੂੰ ਕਹਿੰਦੇ ਅਲਬਰਟਾ ਲਈ ਬਹੁਤ ਵਧੀਆ ਅਤੇ ਸਾਡੇ ਵਾਲੇ ਜਿਹੜੇ ਕਿਊਬੈਕ ਵਾਲਿਆਂ ਨੂੰ ਸਾਡੇ ਵਾਲਾ ਡੱਗਫੋਰਡ ਕਿਹਦੇ ਲਈ ਵਧੀਆ ਇਹ ਆਪਣੇ ਆਰਡੀਆ ਲਈ ਵਧੀਆ ਜਿਹਨਾਂ ਦੀ ਇੰਸ਼ੋਰੈਂਸ ਕੰਪਨੀਆਂ ਨੇ ਜਿਹੜੇ ਬਿਲਡਰ ਨੇ ਤੁਸੀਂ ਦੇਖੋ ਜਿਹੜੇ ਪਿਛਲੇ ਪਲਾਨ ਵੀ ਆਏ ਨੇ ਰੀਅਲ ਸਟੇਟ ਚਲਾਉਣ ਲਈ ਉਹ ਵੀ ਉਹ ਆਏ ਨੇ ਜਿਹਦੇ 'ਚ ਬਿਲਡਰਾਂ ਦੀ ਮਦਦ ਜ਼ਿਆਦਾ ਹੋਈ ਆ ਲੋਕਾਂ ਦੀ ਘੱਟ ਹੋਈ ਆ ਐਚ ਐਸ ਟੀ ਰਿਬੇਟ ਦਿਸ ਦੈਟ ਬਲਾ ਬਲਾ ਚਲੋ ਕੰਸਟਰਕਸ਼ਨ ਚੱਲਣੀ ਚਾਹੀਦੀ ਆ ਕੰਸਟਰਕਸ਼ਨ ਚੱਲੂਗੀ ਤਾਂ ਹੀ ਇਕੋਨਮੀ ਚੱਲੂਗੀ ਇੱਕ ਪਹਿਲਾ ਪਹੀਆ ਹੁਣ ਪਾਰਟ ਵੀ ਆ ਜਿਹੜੀ ਇੰਸ਼ੋਰੈਂਸ ਦੀ ਕੰਪਨੀ ਤੋਂ ਗੱਡੀ ਚੱਲਦੀ ਆ ਕਿਊਬੈਕ ਤੋਂ $97 'ਤੇ ਜਦੋਂ ਉਸ ਗੱਡੀ ਦੀ ਇੰਸ਼ੋਰੈਂਸ ਆਟਵਾ ਜਾਂ ਕਿੰਗਸਟਨ ਆ ਜਾਂਦੀ ਆ ਉਹ $250 'ਤੇ ਪਹੁੰਚ ਜਾਂਦੀ ਆ 97 ਤੋਂ ਪਰ ਉਹੀ ਗੱਡੀ ਨੂੰ ਜਦੋਂ ਟੋਰੋਂਟੋ 'ਚ ਵਾਰ ਦਿੰਦੇ ਹਾਂ $450 ਇੰਸ਼ੋਰੈਂਸ ਹੋ ਜਾਂਦੀ ਆ ਸੋ ਤੁਸੀਂ ਉਹੀ ਗੱਡੀ ਨੂੰ ਇੱਕ ਪੋਸਟਲ ਕੋਡ 'ਚ ਵਾਰ ਦਿਓ ਕਹਿੰਦੇ ਇੱਥੇ ਜੀ ਐਕਸੀਡੈਂਟ ਬਹੁਤ ਹੁੰਦਾ ਇੰਟਰਸੈਕਸ਼ਨ 'ਤੇ ਯਾਰ ਜੇ ਉਸ ਇੰਟਰਸੈਕਸ਼ਨ 'ਤੇ ਐਕਸੀਡੈਂਟ ਹੁੰਦਾ ਤੁਸੀਂ ਉਹਦਾ ਸਮਾਧਾਨ ਕੱਢੋ ਨਾ ਕਿਉਂ ਹੋ ਰਹੇ ਨੇ ਤੁਸੀਂ ਲੋਕਾਂ ਦੀ ਇੰਸ਼ੋਰੈਂਸ ਥੋੜ੍ਹੀ ਵਧਾ ਸਕਦੇ ਹੋ ਇਹ ਚੋਰ ਬਾਜ਼ਾਰੀ ਜਿਹੜੀ ਆ ਚੋਰ ਬਾਜ਼ਾਰੀ ਇਹ 'ਚੋਂ ਬਚਣਾ ਅਗਰ ਕਈ ਨਵੀਆਂ ਕੰਪਨੀਜ਼ ਆਉਂਦੀਆਂ ਪਈਆਂ ਨੇ ਜਿਹੜੀਆਂ ਰੇਟ ਦੇ ਵਿੱਚ ਕੰਪਲਸੇਟ ਕਰ ਰਹੀਆਂ ਨੇ ਵੈਸੇ ਤਾਂ ਇਹ ਲੌਬੀ ਹੈ ਜੁੰਡਲੀ ਆ 20 ਕੁ ਬੰਦਿਆਂ ਦੀ ਪਰ ਫਿਰ ਵੀ ਆਟੋ ਇੰਸ਼ੋਰੈਂਸ ਮਨਮੋੜ ਦੋ ਬੰਦੇ ਜਿਹੜੀ ਕੱਟੀਆਂ ਦੱਸੋ ਪਿਛਲਿਆਂ ਦੀ
5: ਜੀ ਭਾਜੀ ਸੋ ਆਪਣੇ ਕੋਲ ਕਾਫੀ ਕੇਸ ਆਉਂਦੇ ਆ ਇਸ ਵੀਕ ਜਾਂ ਦੋ ਕੇਸ ਮੈਂ ਦੱਸ ਦੇਣਾ ਹੈ ਜਿਹਨਾਂ ਵਿੱਚ ਦੋ ਗੱਡੀਆਂ ਦੋ ਘਰ ਦੇ ਵਿੱਚ ਉਹਨਾਂ ਨੂੰ ਆਲਮੋਸਟ $2,000 ਦੀ ਈਅਰਲੀ ਸੇਵਿੰਗ ਕਰਕੇ ਦਿੱਤੀ ਹੈ ਦੂਸਰੇ ਕੇਸ ਵਿੱਚ ਦੋ ਗੱਡੀਆਂ ਇੱਕ ਘਰ ਦੇ ਪਿੱਛੇ ਈਅਰਲੀ ਆਲਮੋਸਟ $1,600 ਉਹਨਾਂ ਨੂੰ ਆਪਾਂ ਸੇਵ ਕਰਕੇ ਦਿੱਤੇ ਭਾਜੀ ਤੇ ਤੀਸਰੇ ਕੇਸ ਦੇ ਵਿੱਚ ਇੱਕ ਗੱਡੀ ਸੀ ਨਾਲ ਉਹਨਾਂ ਨੂੰ ਟੈਨ ਇੰਸ਼ੋਰੈਂਸ ਦਿੱਤੀ ਹੈ ਉਹਨਾਂ ਦੇ ਕੇਸ ਚ $1,100 ਦੀ ਉਹਨਾਂ ਨੂੰ ਸੇਵਿੰਗ ਕਰਕੇ ਦਿੱਤੀ ਹੈ ਭਾਜੀ ਇਸ ਵੀਕ ਦੀ ਆਪਾਂ
1: ਸੋ
5: ਮੈਂ ਕਹਿੰਦਾ ਹੁਣ ਜੀ
1: ਹਾਂਜੀ $90 ਤੋਂ ਲੈ ਕੇ ਸਾਲ ਦੀ ਇਹਨਾਂ ਪਰਿਵਾਰਾਂ ਨੇ $130 ਤੇ $180 ਪਰ ਮੰਥ ਸੇਵ ਕਰ ਲਿਆ ਤੇ ਤੁਸੀਂ ਇਹ ਲਾਓ ਵੀ 4 ਮਹੀਨੇ ਦੀ ਗੈਸ ਇਹਨਾਂ ਦੀ ਨਿਕਲ ਗਈ ਮੁਫਤ ਦੇ ਵਿੱਚ ਤੇ ਤੁਸੀਂ ਕਾਲ ਕਰਨੀ ਆ ਮਨਮੋਹਨ ਸਿੰਘ ਨੂੰ ਮਨਮੋਹਨ ਆਪਣਾ ਨੰਬਰ ਦੇ ਦਿਓ
5: ਜੀ ਜੀ 416-990-3200
1: 416-990-3200 ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਦਾ ਐਸਟੀਮੇਟ ਲਓ 3 ਮਿੰਟ ਮਨਮੋਹਨ ਨੂੰ ਦਿਓ 3 ਮਿੰਟ 3 ਮਿੰਟ ਦੇ ਵਿੱਚ ਤੁਹਾਨੂੰ ਮਨਮੋਹਨ ਇੱਕ ਨਵੀਂ ਸੇਵਿੰਗ ਨਵੀਂ ਇੱਕ ਪਲਾਨ ਦੱਸ ਸਕਦੇ ਕਿ ਤੁਹਾਡੇ ਪੈਸੇ ਬਚਣਗੇ 416-990-3200 ਦੇ ਉੱਤੇ ਤੁਸੀਂ ਕਾਲ ਕਰਦੇ 416-990-3200 ਆਟੋ ਇੰਸ਼ੋਰੈਂਸ ਕਟਾਉਣ ਲਈ ਤੁਸੀਂ ਕਾਲ ਕਰ ਸਕਦੇ ਹੋ ਤੇ ਮੇਰੇ ਨਾਲ ਨਜ਼ਾਰਾ ਵਾਲੇ ਕਾਫੀ ਟਾਈਮ ਤੋਂ ਹੁਣ ਤੇ ਨਜ਼ਾਰਾ ਵਾਲੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਔਰ ਕੁਲਵਿੰਦਰ ਜਿਹੜੇ ਮੈਨੇਜਰ ਨੇ ਤੇ ਇੱਥੇ ਸ਼ੈਫ ਦੇ ਨਾਲ ਕੰਮ ਕਰਦੇ ਨੇ ਕਿਚਨ ਕੰਟਰੋਲ ਕਰਦੇ ਆ
6: ਜੀ
1: ਨਜ਼ਾਰਾ ਕੁਲਵਿੰਦਰ ਤੁਹਾਡੇ ਕੋਲ ਕਿੰਨੀ ਕੁ ਪਾਰਟੀਆਂ ਬੁੱਕ ਹੋਈਆਂ ਨੇ ਹੁਣ ਤੱਕ
7: ਪਾਰਟੀਆਂ ਅੱਜ ਦੀਆਂ ਹੈਗੀਆਂ ਜੀ 3 ਪਾਰਟੀਆਂ ਅੱਜ ਦੀਆਂ ਨੇ 4 ਕੱਲ ਦੀਆਂ ਬੁੱਕ ਨੇ
1: ਸੋ ਇਹਨਾਂ ਦੇ ਪਾਰਟੀ ਦਾ ਮਤਲਬ ਦਾ ਜੀ 15 ਜਣਿਆਂ ਨੇ ਇਕੱਠੇ ਜਾਣਾ
6: ਜੀ
1: ਤੁਹਾਡੇ ਅਰੇਂਜਮੈਂਟ ਨਹੀਂ ਹੁੰਦੇ ਇੱਥੇ 15 ਜਣਿਆਂ ਵਾਸਤੇ 15 ਦੇ ਵਾਸਤੇ ਇੱਕ ਅਲੱਗ ਸੈਟਅਪ ਹੋ ਜਾਊਗਾ ਸਾਈਡ ਤੇ ਇੱਕ ਛੋਟਾ ਜਿਹਾ ਬਫੇ ਲਾ ਦਿੰਦੇ ਨੇ ਤੁਹਾਡੇ ਵਾਸਤੇ ਅਲੱਗ ਤੇ 15 ਜਣਿਆਂ ਲਈ ਉਹ ਚ ਤੁਸੀਂ ਆਪਣੇ ਕੱਢ ਕੱਢ ਕੇ ਸਬਜ਼ੀਆਂ ਸੁਜੀਆਂ ਵਗੈਰਾ ਖਾਈ ਜਾਂਦੇ ਜੋ ਤੁਸੀਂ ਦਿਲ ਕਰਦਾ ਨਾਲ ਨਾਲ ਇੰਜੋਏ ਕਰਦੇ
6: ਇਹਨਾਂ ਦੇ ਪੇਜ ਤੇ ਜਾ ਕੇ ਸਾਰੇ ਜਰੂਰ ਵਿਊ ਕਰੋ ਮੈਂ ਦੇਖਿਆ ਇਹਨਾਂ ਦਾ ਲਾਈਵ ਜਿਵੇਂ ਚੱਲ ਰਿਹਾ ਸੀਗਾ ਨਾ ਬਹੁਤ ਹੀ ਵਧੀਆ ਲੱਗਦਾ ਅਮਨ ਜੀ
1: ਹਾਂਜੀ ਸੋ ਤੁਸੀਂ 15 ਜਣੇ ਦੀ ਇੱਕ ਪਾਰਟੀ ਇਹਨਾਂ ਦੀ ਇਹਨਾਂ ਕਿਹਾ 20 ਜਣੇ ਦੀ ਇੱਕ 82 ਜਣਿਆਂ ਦੀ ਪਾਰਟੀ ਆਪਣੇ ਰੇਡੀਓ ਤੋਂ ਬੁੱਕ ਹੋਈ ਮੈਨੂੰ ਉਹਨਾਂ ਨੇ ਫੋਨ ਕਰਕੇ ਦੱਸਿਆ ਕਿ ਅਸੀਂ ਨਜ਼ਾਰਾ ਤੇ 82 ਬੰਦਿਆਂ ਦੀ ਪਾਰਟੀ ਬੁੱਕ ਕਰਾਈ ਹੈ ਤੇ ਅਸੀਂ ਬਾਹਰਲੇ ਪਾਸੇ ਜਿਹੜਾ ਇਹਨਾਂ ਦਾ ਪੈਟੀਓ ਆ ਉੱਥੇ ਕੈਂਡੀ ਕਾਟਨ ਕੀ ਹੁੰਦੀ ਆ ਉਹ
6: ਕਾਟਨ ਕੈਂਡੀ
1: ਕਾਟਨ ਕੈਂਡੀ ਵਾਲਾ ਖਿਲਾਉਣਾ ਇੱਕ ਪੌਪਕੋਰਨ ਵਾਲੀ ਮਸ਼ੀਨ ਲਾਉਣੀ ਆ
6: ਅੱਛਾ ਬੱਚਿਆਂ ਲਈ
1: ਬੱਚਿਆਂ ਵਾਸਤੇ ਇਨਡੋਰ ਤੇ ਆਊਟਡੋਰ ਦੋਨੋਂ ਨੇ ਫੈਂਸ ਹੋਈ ਆਊਟਡੋਰ ਸੋ ਬੱਚੇ ਬਾਹਰ ਵੀ ਖੇਡ ਸਕਣਗੇ ਬੱਚੇ ਅੰਦਰ ਵੀ ਪਾਰਟੀ ਨੂੰ ਇੰਜੋਏ ਕਰ ਸਕਣਗੇ ਬੰਦਸ਼ ਨਹੀਂ ਹੋਗੀ ਬੈਠੇ ਦੇ ਅੰਦਰ
6: ਜੀ ਬੱਚਿਆਂ ਨੂੰ ਦੌੜਨ ਲਈ ਜਗ੍ਹਾ
1: ਬੱਚਿਆਂ ਨੂੰ ਬਾਹਰ ਦੌੜਨ ਲਈ ਜਗ੍ਹਾ ਹੈਗੀ ਆ ਇੱਕ ਫੈਂਸਡ ਏਰੀਆ
6: ਜੀ
1: ਤੁਸੀਂ ਨਜ਼ਾਰਾ ਇੱਕ ਕੱਲਾ ਐਸਾ ਰੈਸਟੋਰੈਂਟ ਹੈ ਜਿਹੜਾ ਐਡਾ ਵੱਡਾ ਪੈਟੀਓ ਦਾ ਏਰੀਆ ਜਿਹੜਾ ਕਿ ਤਿਆਰ ਹੋ ਜਾਊਗਾ ਬਸ ਆ ਇਹਦੀ ਵੇਟ ਕਰ ਰਹੇ ਸੀ ਅਪਰੂਵਲ ਦੀ ਤੇ ਨਾਲ ਇਨਡੋਰ 100 ਬੰਦੇ ਦੀ ਤੁਸੀਂ ਪਾਰਟੀ ਕਰਨੀ ਹੈ, ਜਨਮ ਦਿਨ ਹੈ, ਲੋਹੜੀ, ਮੰਗਣੇ, ਕੁਛ ਵੀ ਹੈ,
8: ਕੋਈ ਬਾਈਆਂ ਨੇ ਕੁਛ,
1: ਹਾਂਜੀ
8: ਵਿਦ ਲਾਈਵ ਡੀਜੇ ਸਿਸਟਮ,
1: ਹਾਂ ਲਾਈਵ ਡੀਜੇ ਹੈਗਾ ਵਿੱਚ, ਮੇਰਾ ਜਨਮਦਿਨ ਲੋਕ ਬਣਾ ਦੇਣ। ਸੋ ਤੁਸੀਂ ਆਪਣਾ ਕੇਕ ਵਗੈਰਾ ਜਿਹੜਾ ਲੈ ਕੇ ਆਓ, ਜਾਂ ਤੁਸੀਂ ਜੇ ਵੱਡੀ ਪਾਰਟੀ ਹੈ ਤੁਹਾਡੇ ਕੇਕ ਦਾ ਇੰਤਜ਼ਾਮ ਇਹ ਕਰ ਦੇਣਗੇ, ਤੁਸੀਂ 10-15-20 ਬੰਦੇ ਹੈਗੇ ਹੋ, ਇੰਤਜ਼ਾਮ ਇਹ ਕਰ ਦੇਣਗੇ, ਤੇ ਲਿਮਿਟ ਹੈ ਉਹਦੇ ਤੇ, ਕੇਕ ਫ੍ਰੀ ਆ,
6: ਹਾਂਜੀ,
1: ਤੇ ਨਾਲ ਉਹ ਬੱਤੀਆਂ ਬੁੱਤੀਆਂ ਜਿਹੀਆਂ ਲਾ ਕੇ ਹੁੰਦੇ ਆ, ਅੱਗ ਗੁਜਾਲੀਆਂ ਲਾਈਟਾਂ ਲੁੱਟ ਕੇ ਮੱਚਦੀਆਂ ਹੁੰਦੀਆਂ, ਉਹ ਸਾਰਾ ਇਹਨਾਂ ਕੋਲ ਹੈਗਾ, ਆਈ ਐਮ ਅ ਡਿਸਕੋ ਡਾਂਸਰ ਵਾਲੀਆਂ ਲਾਈਟਾਂ ਹੈਗੀਆਂ ਨੇ, ਹੁੰਦਾ ਨੀ ਕਹਿਣਾ ਆਈ ਐਮ ਅ ਡਿਸਕੋ ਡਾਂਸਰ, ਉਹ ਵਾਲਾ ਇਹਨਾਂ ਕੋਲ ਫਲੋਰ ਹੈਗਾ ਨਾਲ ਸਾਰਾ,
8: ਸਟੇਜ ਬਣੀ ਹੋਈ ਹੈ,
1: ਹਾਂਜੀ ਕੈਂਡਲ ਲਾਈਟ ਡਿਨਰ ਇਹਨਾਂ ਕੋਲ ਹੈਗਾ, ਇਹਨਾਂ ਦੇ ਨਾ ਬੂਥ ਬਣਾਏ ਨੇ, ਕੁਛ ਸ਼ੈਂਡਲਰ ਲਾਏ ਹੋਏ ਨੇ ਛੋਟੇ ਛੋਟੇ, ਤੇ ਇੱਕ ਵੱਡਾ ਲਾਇਆ, ਉਹ ਸ਼ੈਂਡਲਰ ਡਿਮ ਤੇ ਚੱਲਦਾ, ਤੇ ਕੈਂਡਲ ਲਾਈਟ ਮੰਗੋ ਤੁਸੀਂ ਡਿਨਰ ਕਰ ਸਕਦੇ ਪੂਰੀ ਪ੍ਰਾਈਵੇਸੀ ਦੇ ਨਾਲ, ਬੂਥ ਦੇ ਵਿੱਚ 10 ਜਣੇ ਬਹਿ ਸਕਦੇ, ਉੱਥੇ ਬੈਲ ਲੱਗੀ ਹੁੰਦੀ ਹੈ, ਸਰਵਿੰਗ ਬੈਲ ਵਜਾਉਣੀ ਹੈ, ਤੇ ਤੁਹਾਡਾ ਖਾਣਾ ਨਾਲ ਦੀ ਨਾਲ ਆ ਜਾਣਾ, ਸੋ ਤੁਸੀਂ ਆਪਣਾ ਟਾਈਮ ਵੰਡਰਫੁਲ ਕੱਢ ਸਕਦੇ ਹੋ, ਅੱਜ ਨਜ਼ਾਰਾ ਤੇ ਜ਼ਰੂਰ ਸਾਰੇ ਪਹੁੰਚੋ, ਲੰਚ ਤੇ ਪਹੁੰਚੋ, ਡਿਨਰ ਤੇ ਪਹੁੰਚੋ, ਨੰਬਰ ਦੇ ਦਿਓ ਜੀ ਤੁਸੀਂ ਇੱਕ ਵਾਰ, ਜੇ ਤੁਹਾਡੇ ਕੋਲ ਹੈ ਤਾਂ ਮੈਂ ਬੋਲ ਦਿੰਦਾ 905-451-2600 ਤੇ ਬੁੱਕ ਕਰੋ ਹੁਣੇ, 905-451-2600 ਨਜ਼ਾਰਾ 905-451-2600 ਲਓ ਜੀ ਤੁਸੀਂ ਕਾਲ ਸਾਰਿਆਂ ਦੇ, ਤੇ ਅਗਲੇ ਤੁਹਾਡੀ ਗੱਲਬਾਤ ਦੇ ਵਿੱਚ ਅਸੀਂ ਤੁਹਾਡਾ ਗੱਲਬਾਤ ਦੇ ਵਿੱਚ ਪੁੱਛਾਂਗੇ ਹੋਰ ਸਭ ਕੁਝ।

0: ਸਰਦੋ ਜੀ ਕੀ ਹਾਲ ਚਾਲ ਹੈ ਤੁਹਾਡੇ?
1: ਹਾਂਜੀ ਅਮਨ ਜੀ ਬਹੁਤ ਵਧੀਆ
0: ਬਹੁਤ ਵਧੀਆ। ਨਵੀ ਦਾ ਮੈਨੂੰ ਮੈਸੇਜ ਆਇਆ, ਨਵੀ ਇਸ ਸਮੇਂ ਸ਼ੋਅ ਸੁਣ ਰਿਹਾ, ਪੰਜਾਬੀ ਲਹਿਰਾਂ ਸੁਣਦੇ ਹੁੰਦੇ ਸ਼ਾਮ ਨੂੰ ਸਾਡਾ ਸ਼ੋਅ ਜਿਹੜਾ ਹੁੰਦਾ
1: ਜੀ
0: ਸਵੇਰੇ, ਮੈਂ ਉਹਨਾਂ ਮੇਰੇ ਮੂਹਰੇ ਨਵੀ ਹੁੰਦਾ ਸੀ, ਇੱਕ ਪੂਰਾ ਪਰਿਵਾਰ ਆ। ਇਹੀ ਨੰਬਰ, ਇਹੀ ਸਟੂਡੀਓ 905 ਸਾਡਾ ਨੰਬਰ ਹੈ
1: 673-33-37
0: 9056733337 ਇਸ ਸਮੇਂ ਲਾਈਵ ਔਨ ਲੋਕੇਸ਼ਨ ਤੇ ਜਿੱਥੇ ਅਸੀਂ ਗਏ ਹਾਂ
1: ਜੀ।
0: ਸੰਤੋਸ਼ ਜੀ
1: ਜੀ,
0: ਇਹ ਗਾਣੇ ਦੀ ਆਵਾਜ਼ ਦੱਸਿਓ ਕਿਹਦੇ ਸਿੰਗਰ ਦੀ? ਸੰਤੋਸ਼ ਜੀ ਸਕਰੀਨ ਵੱਲ ਨਹੀਂ ਜਾ ਰਹੇ।

0: तो संतोष जी कितनी पास के हैं?
1: सरदूल सिकंदर।
0: सरदूल सिकंदर जी?
1: हाँ जी
0: हाँ जी
1: हाँ जी हाँ जी
0: सरदूल सिकंदर
1: जी।
0: श्योर है?
1: हाँ जी पक्का।
0: गांव वालों, मैं आपसे पूछता हूँ, गांव वालों, ਸਾਰਿਆਂ ਨੇ ਸੁਣਿਆ ਹੋਇਆ ਜਿਹੜੇ ਸਵਰਗਵਾਸੀ ਸਰਦੂਲ ਸਿਕੰਦਰ, ਸੰਤੋਸ਼ ਜੀ ਕਹਿੰਦੇ ਉਹਨਾਂ ਦੀ ਆਵਾਜ਼ ਹੈ। ਤੁਹਾਨੂੰ ਪਤਾ ਜੇ ਕਿਸੇ ਨੂੰ ਕਿਹਦੀ ਆਵਾਜ਼ ਹੈਗੀ? 905-600-7373। ਸੰਤੋਸ਼, ਤੁਸੀਂ ਹਮੇਸ਼ਾ ਸਹੀ ਜਵਾਬ ਕਿਵੇਂ ਦੇ ਰਹੇ ਹੋ? ਰਾਈਟ
1: ਜੀ, ਮੈਂ ਬਹੁਤ ਇੰਟੈਲੀਜੈਂਟ ਹਾਂ।
0: 905-600-7373।

0: ਸੰਤੋਸ਼ ਦਾ ਜਵਾਬ ਹੈ ਸੰਤੋਸ਼ ਸਿਕੰਦਰ ਭਾਈ, ਦੱਸਣਾ ਤੁਸੀਂ ਇਹ ਸਿੰਗਰ ਕੌਣ ਹੈ? 905-673-33-37 ਤੇ ਮੈਂ ਸਕਰੀਨ ਲੁਕੋਈ ਹੋਈ ਹੈ
1: ਜੀ,
0: ਸੰਤੋਸ਼ ਨੂੰ ਅਸੀਂ ਦੇਖਣ ਨਹੀਂ ਦਿੱਤਾ।
1: ਹਾਂਜੀ,
0: ਪਰ ਮੈਂ ਨਾਲ ਡਿਕਲੇਅਰ ਕਰਦਾ ਸੰਤੋਸ਼ ਪੰਜਾਬ ਚ ਘੱਟ ਰਹੀ ਹੈ।
1: ਹਾਂਜੀ,
0: ਜ਼ਿਆਦਾ ਕਿੱਥੇ ਰਹੀ ਹੈ?
1: ਵੈਸਟ ਬੰਗਾਲ।
0: ਵੈਸਟ ਬੰਗਾਲ ਚ ਰਹੀ ਹੈ। ਦੀਦੀ ਇਲੈਕਸ਼ਨ ਚੋਂ ਹਾਰ ਚੁੱਕੀ ਹੈ ਪਰ ਸੰਤੋਸ਼ ਜਿੱਤਦੀ ਹੈ ਕਿ ਨਹੀਂ ਇਹ ਦੇਖਣਾ। ਸੋ ਤੁਸੀਂ ਦੱਸ ਸਕਦੇ ਹੋ 905-673-33-37 905-673-33-37 ਤੇ ਇਹ ਆਵਾਜ਼ ਕਿਸ ਦੀ ਹੈ?

0: 9956773337 ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਸੋਚਦੇ ਹੋ ਕੀ ਨਾਮ ਹੈ ਹੇ
1: ਜੀ
2: ਸਤਿ ਸ਼੍ਰੀ ਅਕਾਲ ਜੀ
0: ਹਾਂ ਜੀ
2: ਹਾਂਜੀ ਜੇ ਆਪਾਂ ਮਾਹੌਲ ਵਧੀਆ ਬਣਾਉਣਾ ਫਿਰ ਤਾਂ ਸਰਦੂਲ ਸਿਕੰਦਰ ਆ ਬੈਸਟ ਡਾਂਸਰ
0: ਹਾਂਜੀ ਮਨਜੀਤ ਜੀ ਕੌਣ ਹੈ
3: ਹਾਂਜੀ
0: ਹਾਂਜੀ
3: ਰਾਜ ਹੰਸਿਆ ਜੀ
0: ਸ਼ੋਰ ਹੈ ਪਰ ਸੰਤੋਸ਼ ਜੀ ਮੰਦੀ ਸੰਤੋਸ਼ ਕਿਹੜਾ ਵੀ
1: ਸਰਦੂਲ ਸਿਕੰਦਰ ਜੀ
0: ਸਰਦੂਲ ਸਿਕੰਦਰ ਕਹਿ ਰਿਹਾ ਹਾਂਜੀ ਕੁਲਦੀਪ ਤੁਸੀਂ ਕੀ ਕਹੋਗੇ
4: ਹਾਂਸਰਾਜ ਹਾਂਸਰਾਜ ਜੀ
0: ਸ਼ੋਰ ਹੈ ਪਰ ਸੰਤੋਸ਼ ਨੂੰ ਕਿਉਂ ਐ ਲੱਗ ਰਿਹਾ ਹਾਂਜੀ ਪ੍ਰਜੋਤ ਜੀ ਕੀ ਕਹੋਗੇ ਤੁਸੀਂ ਹੈਲੋ
5: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
5: ਹੰਸਰਾਜ ਹੰਸ ਦੀ ਆਵਾਜ਼ ਜੀ
0: ਤੁਹਾਨੂੰ ਲੱਗਦਾ ਤੇ ਸੰਤੋਸ਼ ਕਿਉਂ ਕਹੀ ਜਾਂਦੀ ਹੈ ਸਰਦੂਲ ਸਿਕੰਦਰ ਗਗਨ ਕੀ ਕਹੋਗੇ
6: ਬਾਜੀ ਮੈਨੂੰ ਤਾਂ ਚਮਕੀਲਾ ਤਾਂ ਲੱਗਦਾ ਜੀ

0: ਬਣਾ ਸੌ 5673 ਅਤੇ 37 ਤੁਸੀਂ ਸਾਡੇ ਸੁਣ ਰਹੇ ਹੋ ਅਤੇ ਅਸੀਂ ਲਾਈਵ ਔਨ ਲੋਕੇਸ਼ਨ 'ਤੇ ਪਹੁੰਚ ਗਏ। ਪੰਕਜ, ਕਿਆ ਹਾਲ ਚਾਲ ਆਪਕੇ? ਮਾਹੌਲ ਯਹਾਂ ਪੇ ਲੋਕ ਪਹੁੰਚ ਰਹੇ ਹੈ, ਧੂਪ ਖਿੜੀ ਹੋਈ ਹੈ, ਬਾਹਰ ਮੌਸਮ ਬੜਾ ਅੱਛਾ ਹੈ, ਅੱਧੀਆਂ ਕਮੀਜ਼ਾਂ ਕੇ ਜੋ ਕਮੀਜ਼ ਪਾਲ ਕੇ ਲੋਕ ਪਹੁੰਚ ਚੁੱਕੇ ਹੈ। ਬਤਾਏਗਾ? ਹਾਂਜੀ
1: ਹਾਂਜੀ ਹਾਂਜੀ ਸਰ, ਅਭੀ ਮੈਂ ਪਹੁੰਚ ਚੁੱਕਾ ਹਾਂ ਜੀ ਗ੍ਰੀਨ ਵੈਲੀ ਗਾਰਡਨ ਸੈਂਟਰ ਪੇ ਜੀ। ਬਹੁਤ ਹੀ ਬੜੀਆ ਸੈਟਅਪ ਹੈ, ਗਾਰਡਨ ਸੈਂਟਰ ਹੈ ਜੋ ਜਿਸਕੋ ਵੀ ਪਲਾਂਟ ਲਗਾਨੇ ਕਾ ਸ਼ੌਕ ਹੈ, ਗਾਰਡਨਿੰਗ ਕਰਨੇ ਕਾ ਸ਼ੌਕ ਹੈ, ਇਨਕੇ ਲਿਏ ਮੈਂ ਤੋ ਕਹਤਾ ਹੂੰ ਬਹੁਤ ਹੀ ਬੜੀਆ ਜਗ੍ਹਾ ਹੈ। ਸਰ ਮੈਂ ਜਬ ਯੇ ਥੋੜਾ ਬ੍ਰੇਕ ਟਾਈਮ ਥਾ ਤੋ ਮੈਂ ਇਨਕੇ ਸਾਰੇ ਦੇਖ ਰਹਾ ਥਾ ਕਿਆ ਕਿਆ ਲਗੇ ਹੋਏ, ਇਨਕੇ ਸਾਰੀ ਇਤਨੀ ਸਾਰੀ ਵਰਾਇਟੀਜ਼ ਹੈ, ਇਤਨੇ ਸਾਰੇ ਟਾਈਪਸ ਆਫ ਮਤਲਬ ਆਪਕੋ ਫਲਾਵਰਸ ਮਿਲੇਂਗੇ, ਮਤਲਬ ਓਨੀਅਨਸ ਜਿਸਕੋ ਚਾਹੀਏ, ਫਿਰ ਐਗ ਪਲਾਂਟ ਚਾਹੀਏ, ਸਭ ਤਰ੍ਹਾਂ ਕੇ ਯੇ ਛੋਟੇ ਛੋਟੇ ਸਿਪਲਿੰਗਸ ਯਹਾਂ ਪੇ ਮਿਲੇਂਗੇ। ਆਪ ਲੈ ਜਾ ਕੇ ਆਪ ਪਿੱਛੇ ਆਰਾਮ ਸੇ ਗਾਰਡਨ ਪੇ ਆਪ ਲਗਾ ਸਕਤੇ ਹੋ, ਔਰ ਜੋ ਵੀ ਤਰ੍ਹਾਂ ਕੀ ਵਰਾਇਟੀਜ਼ ਹੈ ਵੋ ਸਭ ਸਾਰੀ ਯਹਾਂ ਮਿਲੇਗੀ। ਔਰ ਸਰ ਇਸ ਸਭਸੇ ਬੜੀਆ ਚੀਜ਼ ਯੇ ਹੈ ਕਿ ਇਨਕੀ ਜੋ ਪ੍ਰਾਈਜ਼ ਹੈ ਵੋ ਤੋ ਸਭਸੇ ਬੜੀਆ ਹੈ।
0: ਆਪ $2 ਸੈਂਟ ਦੇ ਵਿੱਚ ਤੁਹਾਨੂੰ 3 ਤੋਂ ਲੈ ਕੇ 5 ਬੂਟਿਆਂ ਤੱਕ ਦੀ ਜਿਹੜੀ ਇੱਕ ਟ੍ਰੇ ਮਿਲਦੀ ਹੈ ਹਾਂਜੀ $2 ਸੈਂਟ ਦੇ ਵਿੱਚ, ਤੇ ਤੁਹਾਡੇ ਕੋਲ ਮੈਂ ਜਿਵੇਂ ਦੱਸਦਾ ਸੀ ਜੀ $20 ਦੇ ਵਿੱਚ ਤੁਸੀਂ ਜੇ ਇੱਕ ਸਬਜ਼ੀ ਲਾਉਂਦੇ ਹੋ $20 ਦੀ, ਪੂਰੇ ਸੀਜ਼ਨ ਦੇ ਵਿੱਚ ਚੱਲੂਗੀ ਔਰ ਤੁਹਾਡੀ ਮੁੱਕਣੀ ਨਹੀਂ, ਵੀਕ 'ਚ 2 ਵਾਰ ਬਣਾ ਲਿਆ ਕਰੋ ਚਾਹੇ, ਯਾਨੀ $20 ਦੀ 3 ਵਾਰ ਵੀ ਬਣਾ ਲਓਗੇ ਵੀਕ 'ਚ। ਸੋ ਇੱਕ ਮੈਂ ਫਰਕ ਦੱਸਵਾਂ, ਇਹਨਾਂ ਤੋਂ ਲਏ ਹੋਏ ਕਰੇਲਿਆਂ ਦੀਆਂ ਬੇਲਾਂ ਜਿਹੜੀਆਂ ਨੇ, ਤੁਸੀਂ ਕਰੇਲੇ ਦੀ ਬੇਲ ਦਾ ਜੂਸ ਪੀ ਲਿਓ, ਵੱਧ ਤੋਂ ਵੱਧ ਸ਼ੂਗਰ ਵਾਲਾ ਬੰਦਾ ਡਾਕਟਰ ਕੋਲ ਜਾ ਕੇ ਸ਼ੂਗਰ ਚੈੱਕ ਕਰਾਇਓ, ਅਗਲੇ ਮਹੀਨੇ ਤੁਹਾਡੀ ਸ਼ੂਗਰ ਥੱਲੇ ਨਿਗਈ ਮਿਲੂਗੀ। ਕਾਰਨ ਕਿ ਜਿਹੜੇ ਕਰੇਲੇ ਤੁਸੀਂ ਬਾਹਰੋਂ ਲੈਂਦੇ ਹੋ ਉਹ ਫਰੋਜ਼ਨ ਹੁੰਦੇ ਨੇ, ਕਿਹੜੇ ਜ਼ਮਾਨੇ ਦੇ ਚੱਲੇ ਹੁੰਦੇ ਨੇ ਇੰਡੀਆ ਤੋਂ ਉਹ, ਅਤੇ ਕਿਹੜੇ ਜ਼ਮਾਨੇ 'ਚ ਆ ਕੇ ਇੱਥੇ ਪਹੁੰਚਦੇ ਨੇ। ਸੋ ਸਬਜ਼ੀਆਂ, ਫੁੱਲ, ਬੂਟੇ, ਦੇਸੀ ਰਿਓ ਅਤੇ ਗਾਰਡਨਿੰਗ, ਘਾਹ, ਬੀ, ਤੁਸੀਂ ਕੁਛ ਵੀ ਲੈਣਾ। ਇਸ ਸਮੇਂ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਅਸੀਂ ਪਹੁੰਚੇ ਹੋਏ ਹਾਂ ਜਿਹੜਾ ਕਿ 2 ਲੋਕੇਸ਼ਨ ਤੋਂ ਆ। ਹਾਂਜੀ ਪੰਕਜ, ਕੀ ਕਹਿ ਰਹੇ ਸੀ?
1: ਹਾਂਜੀ ਮੈਂ ਕਹਿ ਰਹਾ ਥਾ ਕਿ ਯਹਾਂ ਪੇ ਮਤਲਬ ਫਲਾਵਰਸ ਕੀ ਵੀ ਇਤਨੀ ਸਾਰੀ ਵਰਾਇਟੀਜ਼ ਹੈ, ਔਰ ਸਪੈਸ਼ਲੀ ਜੋ ਪੈਰੀਨੀਅਲ ਪਲਾਂਟਸ ਹੋਤੇ ਹੈ, ਪੈਰੀਨੀਅਲ ਕਾ ਮਤਲਬ ਯੇ ਕਿ ਜੋ ਮਤਲਬ ਸਰਦੀ ਮੇ ਵੀ ਵੋ ਡੋਰਮੈਂਟ ਰਹਿ ਜਾਤੇ ਹੈ, ਔਰ ਜੋ ਸਮਰ ਆਤਾ ਹੈ ਤੋ ਵੋ ਆਟੋਮੈਟਿਕ ਖਿਲ ਜਾਤੇ ਹੈ, ਤੋ ਵੈਸੇ ਪਲਾਂਟਸ ਕੀ ਵੀ ਸਪੈਸ਼ਲ ਡਿਸਕਾਊਂਟ ਲਗਾ ਹੁਆ ਹੈ। ਇਨਕੇ ਪਾਸ ਸਰ ਸਟ੍ਰਾਬੇਰੀ ਇੱਕ ਸਪੈਸ਼ਲ ਟਾਈਪ ਕੀ ਹੈ ਜੋ ਵਿੰਟਰ ਮੇ ਵੀ ਆਤੀ ਹੈ ਔਰ ਸਮਰ ਮੇ ਵੀ ਆਤੀ ਹੈ, ਤੋ ਇਸ ਤਰ੍ਹਾਂ ਸੇ ਕਾਫੀ ਸਾਰੇ ਔਰ ਵਰਾਇਟੀਜ਼ ਹੈ। ਔਰ ਮੈਨੇ ਸਰ ਸਭ ਸੇ ਇੱਕ ਬੜੀਆ ਪੌਦਾ ਦੇਖਾ ਮੈਨੇ ਯਹਾਂ ਪੇ, ਉਨਕੋ ਪੁੱਛਾ ਨਾਮ ਕਿਆ ਹੈ, ਤੋ ਯੇ ਕਹਿ ਰਹੇ ਥੇ ਕੁਛ ਫੂਸ਼ੀ ਫੂਸ਼ੀ ਐਸਾ ਕੁਛ ਨਾਮ ਹੈ, ਅਜੀਬ ਤਰ੍ਹਾਂ ਦਾ ਨਾਮ ਹੈ, ਬਟ ਯੇ ਸਰ 12 ਮਹੀਨੇ ਇਸਕੋ ਫੂਲ ਆਤੇ ਹੈ।
0: ਬੁਸ਼ੀ ਕੀ ਖੁਸ਼ੀ ਹੈ ਇਸਕਾ ਨਾਮ? ਹਾਂਜੀ
1: ਹਾਂਜੀ ਹਾਂਜੀ। ਤੋ ਮਤਲਬ ਇਹ ਬਹੁਤ ਹੀ ਬੜੀਆ ਤਰ੍ਹਾਂ ਕੇ ਮਤਲਬ ਯਹਾਂ ਪੇ ਵਰਾਇਟੀਜ਼ ਹੈ।
0: ਸੋ ਗ੍ਰੀਨ ਵੈਲੀ ਗਾਰਡਨ ਸੈਂਟਰ ਤੇ ਗੱਡੀਆਂ ਘਮਾਉਣੇ ਸਾਰਿਆਂ ਨੇ, ਪੰਜਾਹ ਔਰ $100 ਦੀ ਪਰਚੇਸ ਦੇ ਉੱਪਰ ਤੁਹਾਨੂੰ ਰਿਓ ਦੇ ਬੈਗ, ਫਲਾਵਰਸ ਦੀ ਬਾਸਕਿਟ ਜਾਂ ਫਰੂਟਸ ਦੀ ਬਾਸਕਿਟ ਥੋੜੀ ਤੁਹਾਨੂੰ ਮਿਲਣ ਲੱਗੀਆਂ, ਤੇ ਤੁਸੀਂ $2.49 ਤੁਹਾਨੂੰ ਆਮ ਤੌਰ ਤੇ $3 ਦੀ ਮਿਲਦੀ ਹੈ ਟ੍ਰੇ, $2.49 ਤੋਂ ਸਟਾਰਟ ਹੁੰਦੀ ਹੈ। ਜਿਹੜਾ ਰਿਓ ਹੈ ਇਹਨਾਂ ਦਾ ਉਹ ਕੈਨੇਡੀਅਨ ਟਾਇਰ ਤੇ ਹੋਮ ਡਿਪੂ ਤੇ ਸੇਮ ਕੈਟਾਗਰੀ ਦਾ ਪਿਆ ਹੁੰਦਾ, ਉਹਨਾਂ ਦੇ ਰੇਟ ਨੂੰ ਬੀਟ ਕਰ ਦਿੰਦੇ ਨੇ ਇਹ। ਤੇ ਤੁਸੀਂ ਪਹੁੰਚਣਾ ਕਿੱਥੇ ਆ? 2 ਲੋਕੇਸ਼ਨ ਨੇ
1: ਪਹੁੰਚਣਾ ਹੈ ਜੀ। ਹਾਂਜੀ 2549 ਐਂਬਲਟਨ ਰੋਡ ਪੇ ਪਹੁੰਚਣਾ ਹੈ, ਬ੍ਰੈਂਪਟਨ ਪੇ। ਸਰ ਇੱਕ ਮੈਂ ਔਰ ਇੱਕ ਚੀਜ਼ ਕਹਿਣਾ ਚਾਹਤਾ ਹੂੰ ਕਿ ਯਹਾਂ ਪੇ ਜਿਨਕੋ ਵੀ ਆਨਾ ਹੈ ਨਾ, ਤੋ ਯਹਾਂ ਪੇ ਜੋ ਜੋਤੀ ਜੀ ਹੈ ਔਰ ਉਨਕੇ 2-3 ਕੋਲੀਗਸ ਹੈ, ਤੋ ਯਹਾਂ ਪੇ ਆਪਕੋ ਪ੍ਰੋਪਰਲੀ ਮਤਲਬ ਡਿਸਕਸ ਕਰਕੇ ਆਪਕਾ ਕੈਸਾ ਹੈ, ਕਿਆ ਲਗਾਨਾ ਹੈ,
0: ਆਪਕੋ ਕਿਸ ਤਰ੍ਹਾਂ ਸੇ। ਹਾਂਜੀ ਹਾਂਜੀ
1: ਹਾਂਜੀ ਸਰ,
0: 6472226501 ਪੰਕਜ ਜੀ ਆ ਰਹੇ, ਬੈਕ ਹੋਲਡ ਰੱਖਣਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਪਤਾ ਨਹੀਂ ਮੀਟਿੰਗ जब मैं रेडियो आवाज सुनता हूँ तब तो मैं अपने आप की भी नहीं सुनता। बम्प टू बम्प ट्रैफिक एंड बम्प टू बम्प कॉल्स, ऐसा ही होता है जब आप सुनते हैं हर सुबह 9 to 10 मंडे टू फ्राइडे एंड सैटरडे 11 to 1 रेडियो आवाज।
4: ओ यार, बिजनेस का माड़ा हाल होया पे, कितनिया तरकीबा लगा चुका पर फिर भी कोई गल नहीं बन रही।
5: निर्बल बाबे ने क्या सी कृपा हो जाओगी, नींबू मिर्चा टंगो पर कृपा ता हो ही नहीं।
6: ऑनलाइन भी मार्केटिंग करके देख ले पर कोई रिजल्ट ही नहीं आया।
3: एदा मतलब तुसी रेडियो आवाज ट्राई नहीं कीता।
7: रेडियो आवाज, रेडियो आवाज रोजाना सवेरे 9 to 10 बजे तक, एवरी सैटरडे 10 to 1 बजे तक प्राइम टाइम ते। वधेरे जानकारी लई तुसी कॉल कर सकते हो 416-518-3200।
8: Say ciao to a new kind of flavored sparkling water. 15 calories.
0: ਗੱਲ ਦਿੱਤੇ ਔਰ ਅਸੀਂ ਤੁਹਾਡੇ ਨਾਲ ਠੀਕ 1 ਵਜੇ ਤੱਕ ਦੇ ਸਾਥ ਦੇ ਦੌਰਾਨ। ਪੰਕਜ ਜੀ, ਵਿਪਨ ਜੀ ਮੇਰੇ ਨਾਲ ਸੀ। ਵਿਪਨ ਜੀ ਕੀ ਕਹਿਣਾ ਚਾਹੁੰਦੇ ਹੋ? ਵਿਪਨ
9: ਹਾਂਜੀ, ਮੈਂ ਸਰਦੂਲ ਸਿਕੰਦਰ ਆ ਜੀ।
0: ਇਹ ਸਰਦੂਲ ਸਿਕੰਦਰ ਆ?
9: ਹਾਂਜੀ।
0: ਵੈਰੀ ਗੁੱਡ ਵਿਪਨ ਜੀ, ਬਹੁਤ ਸ਼ੁਕਰੀਆ।
9: ਮੈਡਮ ਨੇ ਦੇਖੋ ਜੀ, ਮੈਡਮ ਨੇ ਆਨਸਰ ਦੇ ਕੀਤਾ ਨਾ।
0: ਹਾਂ
9: ਹਾਂ, ਇਹ ਉਹ ਇੱਕ ਸਟੇਜ ਤੇ ਗਾਉਂਦੇ ਸੀ ਤਾਂ ਕਿ ਉਹਦਾ ਭਰਾ ਦਾ ਨਾਮ ਲੈਤਾ ਛੋਟੇ ਦਾ।
0: ਫੇਰ ਕੀ ਹੋ ਗਿਆ? ਵਿਪਿਨ ਸ਼ਰਮਾ ਜੀ ਸੁਣ ਰਹੇ ਹੈਗੇ ਨੇ ਤੇ ਪੰਕਜ ਪਹੁੰਚ ਗਿਆ ਲਾਈਵ ਲੋਕੇਸ਼ਨ ਤੇ ਤੇ ਹਾਂਜੀ ਮੈਂ ਕਰਨ ਲੱਗਾ। ਪੰਕਜ, ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਦੱਸ ਦਈਏ, ਗ੍ਰੀਨ ਵੈਲੀ ਗਾਰਡਨ ਸੈਂਟਰ ਲੋਕ ਪਹੁੰਚ ਰਹੇ ਇੱਥੇ ਕਿ ਨਹੀਂ ਪਹੁੰਚ ਰਹੇ, ਕਿਵੇਂ ਆ ਬਈ? ਦੱਸੋ ਮਾਹੌਲ।
1: ਹਾਂਜੀ ਹਾਂਜੀ, ਮੈਂ ਹਾਂਜੀ, ਜਬ ਸੇ ਮੈਂ ਆਇਆ ਹਾਂ ਸਰ, ਕਾਫੀ ਸਾਰੇ ਮਤਲਬ ਫੈਮਿਲੀਜ਼ ਆ ਰਹੇ ਹੈ ਯਹਾਂ ਪੇ ਦੇਖਨੇ ਕੇ ਲੀਏ ਔਰ ਕਾਰਡ ਲੈ ਲੈ ਕੇ ਭਰ ਭਰ ਕੇ ਨਾ, ਬਹੁਤ ਤਰ੍ਹਾਂ ਸੇ ਡਿਫਰੈਂਟ ਡਿਫਰੈਂਟ ਵਰਾਇਟੀ ਕੇ ਜੋ ਫਲਾਵਰਸ ਹੈ, ਸਬਜ਼ੀਆਂ ਹੈ, ਉਹ ਸਭ ਲੈ ਜਾ ਰਹੇ ਸਰ, ਕਿਉਂਕਿ ਇਨਕਾ ਸੈਟਅਪ ਹੀ ਇਤਨਾ ਬੜੀਆ ਹੈ ਕਿ ਆਪ ਮਤਲਬ ਯਹਾਂ ਸੇ ਖਾਲੀ ਹੱਥ ਨਹੀਂ ਜਾ ਸਕਤੇ ਹੋ।
0: ਤੇ
1: ਕਾਫੀ ਸਾਰੇ ਫੂਲ ਹੈ। ਹਾਂਜੀ,
0: 647-222 ਤੇ 5601 ਤੇ ਕਾਲ ਕਰਨੀ ਹੈ। ਦੋ ਲੋਕੇਸ਼ਨ, ਮਕਵੀਨ ਐਂਡ ਮੇਫੀਲਡ, ਦੂਸਰੀ ਲੋਕੇਸ਼ਨ ਹੈ ਇਹਨਾਂ ਦੀ 2547 ਐਬਲਟਨ, ਯਾਨੀ ਕਿ ਹੈਰੀਟੇਜ ਰੋਡ ਨੂੰ ਸਟੀਲ ਤੋਂ ਲੈ ਲੈਣਾ, ਸਟੀਲ ਤੇ ਹੈਰੀਟੇਜ ਲੈ ਕੇ ਐਂਬਲਟਨ ਦੇ ਉੱਤੇ ਆ ਕੇ ਕਾਰਨਰ ਆ ਜਾਂਦਾ, ਇੰਟਰਸੈਕਸ਼ਨ ਆਉਂਦਾ। ਇਹ ਐਮਾਜ਼ੋਨ ਦੀ ਬਿਲਡਿੰਗ ਟੱਪਦੇ ਆ, ਲੈਫਟ ਹੈਂਡ ਦੇ ਉੱਤੇ ਨੇ ਤੇ ਤੁਹਾਨੂੰ ਜਿਹੜਾ ਹੈਗਾ ਮੇਰੀ ਮੈਨੇਜਮੈਂਟ ਨਾਲ ਵੀ ਜ਼ਰੂਰ ਗੱਲ ਕਰਾਇਓ, ਠੀਕ ਹੈ? ਤੇ ਤੁਸੀਂ 647-222-5601 ਦੇ ਉੱਤੇ ਕਾਲ ਕਰ ਰਹੇ ਹੋ।

0: ਤੁਹਾਨੂੰ ਫ੍ਰੀ ਕਰੀ ਆਪਾਂ ਤੇ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਤੁਹਾਨੂੰ। ਸੋ ਸਾਡੇ ਨਾਲ ਜਗਜੀਤ ਇਸ ਸਮੇਂ। ਜਗਜੀਤ ਜੀ ਕੀ ਹਾਲ ਚਾਲ ਆ?
1: ਹਾਂਜੀ ਵਧੀਆ ਭਾਅ ਜੀ, ਤੁਸੀਂ ਦੱਸੋ।
0: ਕਹਿੰਦੇ ਆ ਮਨ ਜਿੱਤੇ ਜਗ ਜੀਤ, ਜਿਹਨੇ ਮਨ ਨੂੰ ਜਿੱਤ ਲਿਆ ਉਹਨੇ ਜਗ
2: ਨੂੰ ਜਿੱਤ ਲਿਆ।
0: ਹਾਂਜੀ
1: ਬਿਲਕੁਲ।
0: ਜਿਹਨੂੰ ਇੱਕ ਚੀਜ਼ ਦੱਸਾਂ, ਜਿਹੜੀਆਂ ਖਬਰਾਂ ਨੇ ਨਾ ਤੁਹਾਡੀ ਜ਼ਿੰਦਗੀ 'ਤੇ ਬਹੁਤ ਅਸਰ ਪਾਉਂਦੀਆਂ।
2: ਹਾਂਜੀ
0: ਹਾਂਜੀ। ਅਤੇ ਖਬਰਾਂ ਦਾ ਅਸਰ ਆਪਾਂ ਲੋਕਾਂ 'ਤੇ ਬਹੁਤ ਆ
2: ਜੀ।
0: ਉਹ ਬੰਦ ਹੋ ਰਿਹਾ, ਜੇ ਕੋਈ ਖੁੱਲ ਗਿਆ ਉਹਨੇ ਸਾਨੂੰ ਕੁਛ ਨਹੀਂ ਦੇਣਾ, ਜੇ ਕੋਈ ਬੰਦ ਹੋ ਰਿਹਾ ਉਹਨੇ ਸਾਡਾ ਕੁਛ ਲੈ ਨਹੀਂ ਜਾਣਾ।
2: ਬਿਲਕੁਲ
0: ਸਹੀ ਗੱਲ ਹੈ ਕਿ ਨਹੀਂ? ਇੱਕ ਕਾਰਖਾਨਾ ਬੰਦ ਹੁੰਦਾ, ਉਹਦੀ ਜਗ੍ਹਾ 'ਤੇ ਨਵਾਂ ਕੇ ਖੁੱਲ ਜਾਂਦਾ।
2: ਬਿਲਕੁਲ
1: ਜੀ।
0: ਤੁਸੀਂ ਕਦੇ ਤੱਕ ਜੇ ਕੋਈ ਦੁਕਾਨ ਦੇਖੀ ਹੈ ਕਿ ਦੁਕਾਨ ਬੰਦ ਕਿਉਂ ਹੋ ਗਈ, ਉੱਥੇ ਨਵੀਂ ਨਹੀਂ ਖੁੱਲੀ? ਚਲੋ ਦੱਸੋ ਮੈਨੂੰ ਪਿਛਲੇ 10 ਸਾਲ 'ਚ।
1: ਨਹੀਂ ਜੀ, ਇੱਦਾਂ ਤਾਂ ਕੁਛ ਨਹੀਂ ਦੇਖਿਆ, ਕੁਛ ਨਾ ਖੁੱਲੇ।
0: 10 ਸਾਲ ਤੋਂ ਖਾਲੀ ਪਈ ਹੈ ਕਿ ਉੱਥੇ ਪਿਛਲੇ ਬੰਦੇ ਚਲੇ ਗਏ?
2: ਨਹੀਂ
0: ਨਾ, ਇਹ ਤਾਂ ਉੱਦਾਂ ਹੀ ਆ ਕਿ ਜਿਵੇਂ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ
2: ਜੀ,
0: ਗੱਡੀ ਇੱਕ ਚਲੀ ਗਈ।
2: ਬਿਲਕੁਲ।
0: ਜ਼ਿੰਦਗੀ ਮੰਗੋ ਕਿ ਘਰ ਨੂੰ ਉਹਨੇ ਸਾਂਭ ਲਿਆ, ਤੁਰ ਗਈ ਧੀ ਝਾੜ ਕੇ ਪੱਲੇ, ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ। ਸੋ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਹੈ। ਪਰ ਇੱਥੇ ਗੱਲ ਇਹ ਕਰਨ ਲੱਗਿਆ ਸੀ ਕਿ ਤੁਸੀਂ ਜਿੰਨਾ ਖਬਰਾਂ ਦੇ ਨਾਲ ਜੁੜਦੇ ਹੋ, ਇਹਨਾਂ ਚੀਜ਼ਾਂ ਨਾਲ ਜੁੜਦੇ ਹੋ, ਉਨਾ ਹੀ ਜਿਹੜਾ ਹੈਗਾ ਤੁਹਾਡੀ ਲਾਈਫ ਦੇ ਉੱਤੇ ਅਸਰ ਜਾਂਦਾ ਹੈਗਾ। ਮੈਂ ਚਾਈਨਾ ਦੇ ਵਿੱਚ ਇੱਕ ਚੀਜ਼ ਦੇਖੀ ਕਿ ਲੋਕ ਖਬਰਾਂ ਨਾਲ ਨਹੀਂ ਜੁੜੇ ਹੋਏ, ਆਪਣੇ ਆਪ ਨਾਲ ਜੁੜੇ ਹੋਏ ਨੇ। ਮੈਂ ਚਾਈਨਾ 'ਚ ਦੂਜੀ ਖੂਬਸੂਰਤ ਚੀਜ਼ ਜਗਜੀ ਦੇਖੀ, ਲੋਕ ਰੋਗੋ 'ਚ ਸ਼ਾਮ ਨੂੰ ਘਰੋਂ ਬਾਹਰ ਨਿਕਲਦੇ ਆ ਕੰਮ ਕਰਨ ਤੋਂ ਬਾਅਦ, ਸਾਡੇ ਵਾਂਗੂ ਨਹੀਂ ਕਰਦੇ ਕਿ ਵੀਕਐਂਡ 'ਤੇ ਮਿਲਦੇ ਹਾਂ।
1: ਬਿਲਕੁਲ।
0: ਵੀਕਐਂਡ 'ਤੇ ਸੁੱਖ ਨਾਲ ਕਿਸੇ ਨਾ ਕਿਸੇ ਨੇ ਖੰਡ ਪਾਠ ਰੱਖਿਆ ਹੁੰਦਾ, ਉਹ ਮੱਲ ਕੇ ਬਹਿੰਦੇ ਨੇ।
1: ਹਾਂਜੀ।
0: ਜੇ ਨਾ ਜਾਓ ਘਰ ਵਾਲੀ ਮੂੰਹ ਇੱਦਾਂ ਦਾ ਬਣਾ ਲੈਂਦੀ ਆ।
1: ਇੱਦਾਂ ਹੀ ਹੁੰਦਾ,
0: ਇੱਦਾਂ ਹੀ ਹੁੰਦਾ ਤੁਹਾਡੇ ਨਾਲ ਵੀ? ਅੱਛਾ, ਇਹਨੇ ਬੰਦੇ ਨੇ ਵਿਆਹ ਕਰਾਉਣਾ, ਮੈਂ ਤੁਹਾਨੂੰ ਡਰਾ ਨਾ ਦਿਆ। ਸੰਤੋਸ਼, ਤੂੰ ਵੀ ਐਮੂ ਕਰ ਲੈਂਦੇ ਨੇ ਕਦੇ ਕਦੇ?
2: ਆਲਮੋਸਟ ਐਵਰੀ ਡੇ।
0: ਠੀਕ ਹੈ। ਸੋ ਇਹ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ, ਯਹਾਂ ਕੱਲ ਕਿਆ ਹੋ
2: ਕਿਸਨੇ ਜਾਣਾ।
0: ਸੋ ਅੱਜ ਜੀਓ ਇੱਕ ਵਾਰ ਫਿਰ ਤੋਂ। HSP ਕੰਸਟਰਕਸ਼ਨ ਤੋਂ ਮੇਰੇ ਨਾਲ ਜਸਜੀਤ ਸਿੰਘ ਪਨੇਸਰ ਨੇ। ਤੁਸੀਂ ਕਿਸੇ ਨੇ ਵੀ ਕੋਈ ਵੀ ਪ੍ਰੋਜੈਕਟ ਘਰ ਦੇ ਵਿੱਚ ਕਰਨਾ, ਡਰਾਈਵਵੇ ਤੋਂ ਸਟਾਰਟ ਹੋ ਜਾਓ ਅਤੇ ਘਰ ਦੀ ਇੰਟੀਰੀਅਰ ਐਕਸਟੀਰੀਅਰ ਦੇ ਉੱਪਰ, ਸੀਮੈਂਟ ਘਰ ਦੇ ਬਾਹਰ, ਸਟੱਕੋ ਤੋਂ ਘਰ ਦੇ ਬਾਹਰ ਤੁਸੀਂ ਐਕਸਟੈਂਸ਼ਨ ਘਰ ਦੀ ਕਰਨੀ ਹੈ, ਰੂਮ ਵਧਾਉਣੇ ਹੈਗੇ, ਰੂਮ ਘਟਾਉਣੇ ਨੇ, ਵਾਲ ਨੇ, ਲੋਡ ਬੇਰਿੰਗ ਵਾਲਸ ਕਹਿੰਦੇ ਨੇ, ਉਹ ਵਾਲਸ ਰਿਮੂਵ ਕਰਨੇ, ਓਪਨ ਕੋਨਸੈਪਟ ਕਿਚਨ ਬਣਾਉਣੀ ਹੈ। ਜੇ ਕਿਸੇ ਨੇ ਦੇਖਣਾ ਤਾਂ ਤੁਸੀਂ ਇੱਕ ਬੰਗਲੋ ਦੇਖਿਓ, ਅਸੀਂ ਤਿਆਰ ਕੀਤਾ ਜੀ।
1: ਹਾਂਜੀ।
0: ਅਸੀਂ ਉਹਦੀ ਕਿਚਨ ਘੁਚਣੀ ਜੀ ਸੀ
2: ਜੀ,
0: ਹੁਣ ਉਹਦੀ ਕਿਚਨ ਲੱਗਦੀ ਆ ਵੀ 4000 ਸਕੁਅਰ ਫੁੱਟ ਦੇ ਘਰ ਜੱਡੀ ਕਿਚਨ ਆ ਉਹਦੀ।
1: ਹਾਂਜੀ ਹਾਂਜੀ।
0: 18-20 ਫੁੱਟ ਦੀ ਕਿਚਨ ਆ।
1: ਠੀਕ ਹੈ,
0: 20 ਫੁੱਟ ਤੋਂ ਉੱਪਰ ਦੀ ਕਿਚਨ ਹੈ।
1: ਹਾਂਜੀ।
0: ਸੋ ਉਹ ਕਿਚਨ ਖੋਲ ਕੇ ਸੈਂਟਰ ਆਈਲੈਂਡ ਲਾ ਕੇ ਉਹਦੀ ਲੋਡ ਬੇਰਿੰਗ ਵਾਲ ਕੱਢ ਕੇ,
1: ਬਿਲਕੁਲ
0: ਉਹ 'ਚ ਜੋਇਸ ਪਾ ਕੇ ਵਜਨ ਕਰਕੇ ਉਹਨੂੰ ਓਪਨ ਕੋਨਸੈਪਟ ਕਰ ਦਿੱਤਾ।
1: ਹਾਂਜੀ।
0: ਹੈਜੀ, ਮਤਲਬ ਵੀ ਉਸ ਕਿਚਨ 'ਚ ਲੋਕ ਡਿਨਰ ਕਰ ਲੈਂਦੇ, ਲੰਚ ਕਰ ਲੈਂਦੇ ਨੇ,
1: ਬਿਲਕੁਲ
0: ਡਿਨਰ ਏਰੀਆ ਜਾਂਦੇ ਹੀ ਨਹੀਂ ਗਏ। ਸੋ ਇਹ ਤੁਸੀਂ ਸਾਰਾ ਕੁਝ ਘਰਾਂ 'ਚ ਕਰਾਉਣਾ
2: ਜੀ।
0: ਜੀ ਨੰਬਰ ਬੋਲਿਓ।
1: 416-671-0709, 616-671-0709, HSP 416
0: 600 ਤੁਸੀਂ ਨਕਲ ਮੇਰੇ ਪੇਪਰ ਤੋਂ ਮਾਰ ਰਹੇ ਹੋ।
1: ਪੰਜਾਬੀ ਦੇ ਵਿੱਚ ਬੋਲਣਾ ਥੋੜਾ ਇੰਗਲਿਸ਼ ਚ ਬੋਲਣਾ ਥੋੜਾ ਫਲੋ ਬਣਿਆ ਹੁੰਦਾ, ਪੰਜਾਬੀ ਦੇ ਤੇ ਬੋਲੇ ਨਹੀਂ ਜਾਂਦਾ ਜ਼ਿਆਦਾ।
0: ਅੱਜ 416 600
2: ਇਹਨਾਂ ਦੀ ਕਾਪੀ ਮੈਂ ਸੋਚ ਰਹੀ ਸੀ, ਜਦੋਂ ਕਦੀ ਫਸ ਜਾਓ ਪੰਜਾਬੀ ਚ ਨੰਬਰ ਬੋਲਣ ਚ, ਏਦਾਂ ਬੋਲਦਾ ਜਿਵੇਂ ਇਹਨਾਂ ਨੇ ਲਾਸਟ ਚ ਬੋਲਿਆ 0709, ਮੈਨੂੰ ਵੀ ਉਹ ਜੋੜ ਕੇ ਬੋਲਣਾ।
0: 416-671-0709 ਤੇ 416-671-0709 ਦੇ ਉੱਤੇ ਤੁਸੀਂ ਕਾਲ ਕਰਨੀ ਹੈ HSP ਕੰਸਟਰਕਸ਼ਨ ਵਾਲਿਆਂ ਦੀ। ਲੋਕ ਕਿੰਨੇ ਚਲਾਕ ਨੇ ਦੇਖ ਲਓ, ਆਪਣੇ ਜਿਹੜੀ ਸੰਤੋਸ਼ ਦੀ ਚਲਾਕੀ ਸਾਰੇ ਸਮਝ ਗਏ। ਚਲੋ ਜੀ, 416-671-0709 ਤੇ ਫ੍ਰੀ ਐਸਟੀਮੇਟ ਵਾਸਤੇ ਕਿਸੇ ਵੀ ਸ਼ਹਿਰ 'ਚ ਕੋਈ ਵੀ ਪ੍ਰੋਜੈਕਟ ਲਈ ਕਾਲ ਕਰ ਸਕਦੇ ਹੋ। ਬਹੁਤ ਸ਼ੁਕਰੀਆ। ਥੈਂਕ ਯੂ।
1: ਥੈਂਕ ਯੂ।

0: ਤੁਸੀਂ ਜਿਹੜਾ ਇੱਕ ਲਾਈਵ ਲੋਕੇਸ਼ਨ ਅਸੀਂ ਕਰ ਰਹੇ ਹਾਂ ਫੁੱਲਾਂ ਦਾ, ਕਿ ਫੁੱਲਾਂ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਫੁੱਲ, ਸਬਜ਼ੀਆਂ, ਬੂਟੇ, ਬੀ ਜਿਹੜਾ ਤੁਸੀਂ ਘਾਹ ਦਾ ਘਾਹ ਲਗਵਾਉਣਾ ਜਾਂ ਤੁਸੀਂ ਰਿਓ ਪਵਾਉਣਾ ਹੈਗਾ, ਫਰਟੀਲਾਈਜ਼ਰ ਦੀ ਲੋੜ ਹੈ ਤੁਹਾਨੂੰ, ਤੁਹਾਨੂੰ ਕਿਸੇ ਗਾਈਡੈਂਸ ਦੀ ਲੋੜ ਹੈ, ਆਪਣੇ ਘਰ ਦੇ ਬਾਹਰਲੇ ਫਰੰਟ ਯਾਰਡ ਜਾਂ ਬੈਕ ਯਾਰਡ ਦੀ ਫੋਟੋ ਲੈ ਜਾਓ, ਤੁਹਾਨੂੰ ਗਾਈਡ ਕਰ ਸਕਦੇ। ਪੰਕਜ, ਕੀ ਹਾਲ ਚਾਲ ਤੁਹਾਡੇ ਇੱਕ ਵਾਰ ਫਿਰ ਤੋਂ?
1: ਬੜੀਆ ਸਰ, ਸਟੱਡੀ ਕਰ ਲਾ ਜੀ।
0: ਹਾਂਜੀ, ਆਪਕੇ
1: ਸਾਥ ਸਰ, ਅਭੀ ਮੇਰੇ ਸਾਥ, ਹਾਂਜੀ ਸਰ, ਮੇਰੇ ਸਾਥ ਅਭੀ ਜੋਤੀ ਜੀ ਹੈ।
0: ਹਾਂ ਜੋਤੀ ਜੀ,
1: ਇਹ ਯਹਾਂ ਕਾ ਪੂਰਾ। ਹਾਂਜੀ ਹਾਂਜੀ ਹਾਂਜੀ,
2: ਹੈਲੋ ਸਰ ਜੀ।
0: ਹਾਂਜੀ ਜੋਤੀ ਜੀ, ਕੈਸੇ ਆਪ?
2: ਵੈਰੀ ਗੁੱਡ, ਵੈਰੀ ਗੁੱਡ।
0: ਜੋਤੀ ਜੀ, ਪੰਜਾਬੀ ਚਲੇਗੀ ਕਿ ਨਹੀਂ ਚਲੇਗੀ?
2: ਹਿੰਦੀ ਚਲੇਗੀ, ਹਿੰਦੀ ਚਲੇਗੀ,
0: ਹਿੰਦੀ ਚਲੇਗੀ। ਮੈਂ ਹਮ ਜੈਸੇ ਪੰਜਾਬੀ ਪੁੱਛਦੇ ਨੇ ਚਾਹੇ ਚਲੇਗੀ ਕਿ ਨਹੀਂ, ਹਮ ਐਸੇ ਹੀ ਪੁੱਛ ਲੇਤੇ ਪੰਜਾਬੀ ਚਲੇਗੀ ਕਿ ਨਹੀਂ। ਟੈਂਪਰੇਚਰ ਚੈੱਕ ਕਰਤੀ ਹੈ ਬਾਹਰ ਕਿਆ ਹੈ, ਉਸਕੇ ਬਾਅਦ ਬੈਕਯਾਰਡ ਮੇ ਚਲੀ ਜਾਤੀ ਹੈ, ਮਤਲਬ ਉਸਕੇ ਉਸਕੀ ਯੇ ਹੌਬੀ ਹੈ। ਆਪ ਬਤਾਏਂਗੇ ਅਗਰ ਲੇਡੀਜ਼ ਕੋ ਹੌਬੀ ਹੈ, ਸਬਜ਼ੀਆਂ ਵਗੈਰਾ ਕਿਆ ਹੈ, ਸਭ ਕੁਛ ਕੈਸੇ?
2: डेफिनेटली डेफिनेटली, आपने जो बोला ना, सुबह जाके बैकयार्ड में जाना, देखना प्लांट्स को देखना, ये सब बहुत सारी हाउसवाइफ या वर्किंग लेडीज की एक पीस ऑफ माइंड होती है। और मेरी भी यही एक हॉबी है, फ्लावर्स वेजिटेबल्स के साथ जीने की, इसलिए हमने ये काम शुरू किया है। अब 2 हफ्ते हो चुके हैं, हमारे पास सारी वैरायटी के वेजिटेबल्स है, चिलीज, थाई चिलीज से लेके ग्रीन चिलीज, एग प्लांट, ओकरा, अनियंस, टोमेटोज के डिफरेंट डिफरेंट वैरायटीज, हर्ब्स है, अलोंग विथ ये सारी वेजिटेबल्स हमारे पास ब्यूटीफुल कलेक्शंस ऑफ बास्केट्स है। अभी एक जस्ट कस्टमर आके चला गया और बोलता है कि मैं बाहर दूसरी जगह पर था और मैंने वहां से बास्केट लिया और हमें इतनी एक्सपेंसिव मिली है, तो उन्होंने जो बास्केट की प्राइस बोली वो हमारे पास 25% लेस प्राइस में है। 16 inches बिग बिग ब्यूटीफुल कॉम्बिनेशन बास्केट्स है। हमारे पास यूनिक बास्केट भी है, उसको कॉल बोलते हैं वांडरिंग जूस।
0: अगर किसी को आपसे गाइडेंस लेनी हो कि मैंने इस तरह के फूल लगाने हैं बाहर जो अपने आप निकल आए, अगले साल लगाने ना पड़े, या मेरी ये इतनी बड़ी ये एरिया है, इसमें कौन कौन सी सब्जी कितनी कितनी दूर लगानी है, आप प्रॉपरली गाइड करोगे सभी को ना?
2: डेफिनेटली डेफिनेटली, 100% वैरायटीज ऑफ पेरेनियल्स हमारे पास है और सारा प्रॉपर गाइडेंस दिया जाएगा कस्टमर को। हमने कस्टमर के साथ इवन फॉलो अप भी लिया है कि अच्छा आपने बास्केट लेके गए या आपने वेजेस लेके गए, हाउ इट इज डूइंग, राइट, जस्ट टू गेट फीडबैक फ्रॉम कस्टमर, एंड एवरीबडी इज वेरी हैप्पी। इफ यू गो ऑन इवन गूगल यू विल सी द रिव्यूज फ्रॉम वैरायटी ऑफ पीपल, दे हैड प्रेज्ड आवर गार्डन सेंटर वेरी वेल।
0: वेरी गुड। सो फिर दोबारा मिलते हैं एक बार, ਸਾਰੇ ਨੇ ਪਹੁੰਚਣਾ। $2.49 ਤੋਂ ਸਟਾਰਟ ਹੋ ਰਿਹਾ। ਦੇਖੋ ਇੱਦਾਂ ਨਾ ਹੋਵੇ ਕਿ ਤੁਸੀਂ ਲੇਟ ਹੋ ਜਾਵੋ। ਵੈਸੇ ਤਾਂ ਕੁਆਂਟਿਟੀ ਬਹੁਤ ਹੈ, 1.5 ਏਕੜ ਦੇ ਵਿੱਚ ਇਹ ਨਰਸਰੀ ਬਣੀ ਹੋਈ ਹੈ, ਗ੍ਰੀਨ ਹਾਊਸ ਬਣਿਆ, ਔਰ ਆਪਣੇ ਸਾਊਥ ਏਸ਼ੀਅਨ ਭਰਾਵਾਂ ਦਾ ਗ੍ਰੀਨ ਹਾਊਸ ਹੈਗਾ। ਤੁਸੀਂ ਇੱਥੇ ਪੰਜਾਬੀ ਔਰ ਹਿੰਦੀ ਅੰਗਰੇਜ਼ੀ ਤਿੰਨਾਂ ਲੈਂਗੁਏਜ 'ਚ ਜਾ ਕੇ ਗੱਲ ਕਰ ਸਕਦੇ ਹੋ। ਘਾਹ ਦਾ ਬੀ, ਰਿਓ ਦੀਆਂ ਬੋਰੀਆਂ, ਜਾਂ ਤੁਸੀਂ ਫੁੱਲ, ਸਬਜ਼ੀਆਂ 'ਚੋਂ ਚੱਪਣ ਕੱਦੂ, ਘੀਏ, ਬੈਂਗਣ, ਤੁਸੀਂ ਪੇਠਾ, ਬੇਲਾਂ ਚੜਾਉਣੀਆਂ ਨੇ ਕਿਸੇ ਚੀਜ਼ ਦੀਆਂ, ਕਰੇਲਿਆਂ ਤੋਂ ਲੈ ਕੇ ਹਰ ਚੀਜ਼, ਹਰੀਆਂ ਮਿਰਚਾਂ, ਧਣੀਆਂ, ਪੁਦੀਨਾ, ਜੇ ਘਰੇ ਪੁੱਛੋ ਅੱਜ ਕੀ ਬਣਾਇਆ, ਕਹਿਣਗੇ ਘਰੋਂ ਸ਼ਿਮਲਾ ਮਿਰਚਾਂ ਤੋੜ ਕੇ ਬਣਾਈਆਂ। ਵਾਕਈ ਟੇਸਟ ਦੱਸੂਗਾ ਕਿ ਸ਼ਿਮਲਾ ਮਿਰਚਾਂ ਘਰ ਦੀਆਂ ਕਿਹੋ ਜਿਹੀਆਂ ਹੁੰਦੀਆਂ ਨੇ। ਪੁਰਾਣੇ ਬਜ਼ੁਰਗ ਕਿਉਂ ਸਡੋਲ ਅਤੇ ਤੰਦਰੁਸਤ ਸੀ, ਆਪਣੇ ਘਰਾਂ 'ਚ ਸਬਜ਼ੀਆਂ ਨਾਲ ਉਗਾਉਂਦੇ ਸੀ, ਆਪਣੇ ਖੇਤਾਂ 'ਚ ਨਾਲ, ਅਤੇ ਉਹ ਸਡੋਲ ਅਤੇ ਤੰਦਰੁਸਤ ਹੁੰਦੇ ਸੀ। ਤੁਸੀਂ ਜ਼ਰੂਰ, ਗ੍ਰੀਨ ਵੈਲੀ ਦੀਆਂ 2 ਲੋਕੇਸ਼ਨ ਨੇ, ਗ੍ਰੀਨ ਵੈਲੀ ਗਾਰਡਨ ਸੈਂਟਰ ਜਿਹੜਾ ਕਿ 2547 ਐਬਲਟਨ ਰੋਡ, ਬਰੈਂਪਟਨ, ਐਮਾਜ਼ੋਨ ਦਾ ਵੇਅਰ ਹਾਊਸ ਹੈ, ਹੈਰੀਟੇਜ 'ਤੇ ਉਹਨੂੰ ਟੱਪ ਜਾਣਾ, ਨੌਰਥ ਦੇ ਵਿੱਚ, ਯਾਨੀ ਪਿੱਛੇ ਨੂੰ ਔਰੇਂਜ ਵੱਲ ਨੂੰ ਜਾਂਦਿਆਂ ਨੂੰ ਇੰਟਰਸੈਕਸ਼ਨ ਨਾਲ ਐਬਲਟਨ ਦਾ ਲੈਫਟ ਹੈਂਡ ਦੇ ਉੱਤੇ ਤੁਸੀਂ ਬੜਾ ਵੱਡਾ ਗ੍ਰੀਨ ਹਾਊਸ ਸਜਿਆ ਹੋਇਆ ਫੁੱਲ ਬੂਟੇ ਸਬਜ਼ੀਆਂ ਦੇ ਨਾਲ, ਅਤੇ ਤੁਸੀਂ ਤਾਂ ਸਬਜ਼ੀਆਂ ਵਗੈਰਾ ਵੀ ਖਰੀਦ ਸਕਦੇ ਹੋ ਉੱਥੇ ਪਈਆਂ ਹੁੰਦੀਆਂ ਨੇ। ਨਾਲ ਨਾਲ ਦੂਸਰੀ ਲੋਕੇਸ਼ਨ ਹੈ ਗ੍ਰੀਨ ਵੈਲੀ ਸੁਪਰ ਮਾਰਕੀਟ, ਮਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਵਾਲੇ ਪਲਾਜ਼ੇ ਦੇ ਵਿੱਚ ਹੈ, ਉੱਥੇ ਪਹੁੰਚੋ ਤੁਸੀਂ। ਕੋਈ ਵੀ ਜਾਣਕਾਰੀ ਲਈ 6472226016 247222 ਅਤੇ 5601 ਦੇ ਉੱਤੇ ਤੁਸੀਂ ਕਾਲ ਕਰਨੀ ਹੈਗੀ। ਥੈਂਕ ਯੂ ਸੋ ਮੱਚ 6472226501। ਹੰਸਰਾਜ ਹੰਸ ਦਾ ਤੁਹਾਨੂੰ ਕੋਈ ਗਾਣਾ ਵਧੀਆ ਲੱਗਦਾ ਹੋਵੇ
3: ਜੀ,
0: ਉਹ ਦੱਸਣਾ। ਸੰਤੋਸ਼ ਤੁਹਾਨੂੰ ਤਸੱਲੀ ਵੀ ਆਂਸਰ ਅੱਜ ਨੇ?
3: ਹਾਂਜੀ, ਅਜੇ ਤੇ ਜ਼ਿਆਦਾ ਤਸੱਲੀ ਨਹੀਂ ਹੋਈ ਕਿਉਂਕਿ ਮੇਰਾ ਆਂਸਰ ਅਜੇ ਵੀ ਸਹੀ ਆ।
0: ਕੀ ਆ?
3: ਸਰਦੂਲ ਸਿਕੰਦਰ ਜੀ।
0: ਸੰਤੋਸ਼ ਜੀ ਤੁਸੀਂ ਵੀ ਹਰ ਦਿਨ ਡੋਨਲਡ ਟਰੰਪ ਮੰਗੋ, ਤੁਸੀਂ ਵੀ ਠੰਡ ਤੇ ਬੇਸਤੀ ਉੱਨੀ ਕੁ ਮੰਗੋ, ਜਿੰਨੀ ਕੁ ਮੰਨਣ ਦੀ ਲੋੜ ਹੈ।

0: ਸਰਦੂਲ ਦਾ ਕੋਈ, ਸੋਰੀ ਆਪਣਾ ਹੰਸਰਾਜ ਦਾ ਕੋਈ ਗਾਣਾ ਤੁਹਾਨੂੰ ਯਾਦ ਹੋਵੇ ਕਿਸੇ ਨੂੰ ਜ਼ਰੂਰ ਦੱਸੋ। ਤੈਨੂੰ ਵੀ ਕੋਈ ਹੰਸਰਾਜ ਦਾ ਗਾਣਾ ਵਧੀਆ ਲੱਗਦਾ ਜਿਹੜਾ ਪੁੱਛਿਆ ਤੈਨੂੰ ਬਈ?
1: ਦੱਸੋ ਸਾਹਿਲ ਜੀ
2: ਕੋਈ ਕਿਹੜਾ ਸੀ?
0: ਕਮਾਲ ਹੈ ਗੱਲ,
1: ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ,
0: ਇਹਨੂੰ ਉਹੀ ਆਉਂਦਾ ਤੇ ਕੋਈ ਰੋਂਦਾ ਹੋਵੇ ਇਹਨੂੰ ਵੀ ਲੈ ਹੈ। ਬੋਲੋ ਬੋਲੋ
1: ਕਿਹੜਾ? ਉਹੀ ਆਉਂਦਾ ਨਾ ਇਹ ਜੋ ਸਿੱਲੀ ਸਿੱਲੀ ਆਉਂਦੀ
2: ਹੈ। ਸਿੱਲੀ ਸਿੱਲੀ ਸਿੱਲੀ ਵਧੀਆ ਹੁੰਦਾ।
0: ਹਾਂ
2: ਵੈਸੇ ਤਾਂ ਕਾਫੀ ਹੈ ਸਰ ਜੀ ਗਾਣੇ, ਪਰ
1: ਧਮਾਕੇ ਵਾਲਾ ਕੋਈ ਗਾਣਾ ਦੱਸੋ।
0: ਧਮਾਕੇ ਵਾਲਾ ਗਾਣਾ ਦੱਸੋ ਕੋਈ। 905-673-33-37 ਹੰਸਰਾਜ ਦਾ ਕੋਈ ਗਾਣਾ ਤੁਹਾਨੂੰ ਯਾਦ ਹੋਵੇ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ। ਸੁਲਤਾਨ ਜੀ ਤੁਸੀਂ ਔਨ ਏਅਰ ਪਲੀਜ਼।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ ਜੀ। ਬਹੁਤ ਸ਼ਾਰਟ ਮੈਸੇਜ ਹੈ ਲੇਕਿਨ ਬਹੁਤ ਤੁਹਾਡੇ ਵਾਸਤੇ ਫਾਇਦੇਮੰਦ ਹੈ, ਕਿਉਂਕਿ 98-inch ਟੀਵੀ 999 ਦਾ ਦੁਬਾਰਾ ਨਹੀਂ ਮਿਲਣਾ। 19 ਤਰੀਕ ਤੋਂ ਟਿਊਜ਼ਡੇ ਵਾਲੇ ਦਿਨ ਇਹਦੀ ਪ੍ਰਾਈਸ 1499 ਹੋ ਜਾਣੀ ਹੈ। ਸੋ ਅੱਜ ਤੁਹਾਨੂੰ ਇਹ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ 999 ਦਾ ਮਿਲ ਰਿਹਾ, 85-inch ਦਾ ਸੈਮਸੰਗ ਟੀਵੀ। ਤੇ ਜਿਹੜੇ ਕਸਟਮਰ ਲੈਣਾ ਚਾਹੁੰਦੇ ਜੀ ਬਿਗ ਸਕਰੀਨ ਚ 98-inch, 98-inch ਜਿਹੜਾ $3500 ਵਾਲਾ, $1999 ਦਾ ਲੈ ਕੇ $1500 ਤੁਸੀਂ 98-inch ਤੇ ਸੇਵ ਕਰਨੇ ਆ। 55-inch $399 ਦਾ ਜਾਂ 65-inch $699 ਚ ਲੈਣਾ, ਤਦ ਵੀ ਪਹੁੰਚਣਾ ਤੁਸੀਂ ਬੋਵੇਡ ਐਂਡ ਚਿੰਕੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਿੱਥੇ ਤੁਹਾਨੂੰ ਟੋਪ ਲੋਡ ਵਾਸ਼ਰ ਐਂਡ ਡਰਾਇਰ, ਅਲਟਰਾ ਲਾਰਜ ਕਪੈਸਿਟੀ 6.1 ਕਿਊਬਿਕ ਫੁੱਟ ਦਾ ਵਾਸ਼ਰ ਹੈ ਜੀ, ਤੇ 8.0 ਕਿਊਬਿਕ ਫੁੱਟ ਦਾ ਡਰਾਇਰ ਦਾ ਟੱਬ ਸਾਈਜ਼ ਹੈ। ਇਹਦੇ ਚ ਤੁਸੀਂ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। ਬਹੁਤ ਹੀ ਸ਼ਾਨਦਾਰ ਅਲਟਰਾ ਲਾਰਜ ਕਪੈਸਿਟੀ ਦਾ ਇਹ ਵਾਸ਼ਰ ਐਂਡ ਡਰਾਇਰ ਦਾ ਪੇਅਰ $2200 ਤੋਂ $1699 ਦਾ ਆ ਗਿਆ ਓਨਲੀ ਫਾਰ ਦਿਸ ਵੀਕਐਂਡ। ਸਪੈਸ਼ਲ ਪ੍ਰਾਈਸ ਹੈਗੀ, ਫਰੀ ਹੋਮ ਡਿਲੀਵਰੀ ਹੋਏਗੀ, $500 ਸੇਵ ਵੀ ਕਰੋਗੇ ਤੇ 6 ਮਹੀਨੇ ਚ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। ਜਿਹੜੇ ਕਸਟਮਰ ਬਿਲਟ ਇਨ ਕਿਚਨ ਲੈਣਾ ਚਾਹੁੰਦੇ 40% ਡਿਸਕਾਊਂਟ ਦੇ ਉੱਪਰ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਇਹ ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 ਚ ਲੈ ਕੇ 40% ਦੀ ਸੇਵਿੰਗ ਬਿਲਟ ਇਨ ਕਿਚਨ ਤੇ ਕੀਤੀ ਜਾ ਸਕਦੀ ਹੈ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ, ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਜੀ। ਵਾਕ ਇਨ ਕਸਟਮਰ ਲਈ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ ਐਕਸਟਰਾ ਗਿਫਟ ਤੇ ਐਕਸਟਰਾ ਡਿਸਕਾਊਂਟ ਦਿੱਤਾ ਜਾ ਰਿਹਾ। 905-450-2828, 905-450-2828 ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।

0: ਔਰ ਸਟੂਡੀਓ ਚ ਤੁਸੀਂ ਸਾਨੂੰ ਕਾਲ ਕਰੇ 905-673-7370। ਹਾਂਜੀ ਸੁਖਦੇਵ, ਸਤਿ ਸ੍ਰੀ ਅਕਾਲ।
1: ਹਾਂਜੀ ਸਤਿ ਸ੍ਰੀ ਅਕਾਲ ਬ੍ਰਦਰ।
0: ਹਾਂਜੀ
1: ਗੱਲਬਾਤ ਅੱਜ ਤੁਹਾਡੀ ਆਵਾਜ਼ ਮੈਂ ਕੀਤਾ, ਮੈਂ ਬਿਮਾਰ ਹੋ ਗਿਆ ਸੀਗਾ, ਤੁਹਾਨੂੰ ਦੱਸਿਆ ਜੀ ਬਿੱਲ ਪਾਵਰ ਬਣਾ ਕੇ ਰੱਖਣੀ ਚਾਹੀਦੀ ਆ,
0: ਕਿਸੇ
1: ਨੇ ਮੈਨੂੰ ਡਿਨੈਕ ਕੀਤਾ ਸੀਗਾ, ਮੇਰਾ ਲੰਗ ਟ੍ਰਾਂਸਪਲਾਂਟ ਹੋ ਗਿਆ ਠੀਕ ਠਾਕ, ਚੜ੍ਹਦੀ ਗੱਲਾਂ ਚਾਹ ਮੈਂ।
0: ਤੇ
1: ਬਾਕੀ ਤੁਸੀਂ ਗਾਣੇ ਬਾਰੇ ਪੁੱਛਿਆ, ਚਿੱਠੀਆਂ ਪਾਉਣੀਆਂ ਭੁੱਲ ਗਏ, ਉਹ ਦੇਖੋ ਲਾਫਾ ਜਦੋਂ ਲਾ ਦਿਓ
0: ਹੰਸ ਰਾਜ ਹੰਸਦਾ ਹੈ।
1: ਹਾਂਜੀ
0: ਟਰਾਈ ਕਰ ਲੈਂਦੇ ਆਪਾਂ ਹੁਣੇ, ਚਿੱਠੀਆਂ ਪਾਉਣੀਆਂ ਭੁੱਲ ਗਏ। ਸਟੂਡੀਓ ਨੰਬਰ 905-673-7370। ਹੰਸ ਰਾਜ ਦੇ ਗਾਣੇ ਬਾਰੇ ਪੁੱਛ ਰਹੇ ਸੀ, ਕਿਸੇ ਨੇ ਕੋਈ ਪਤਾ ਹੋਵੇ। ਸੁਖਦੇਵ ਹੁਣਾਂ ਦੀ ਸਪੈਸ਼ਲੀ ਇੱਕ ਬਿਮਾਰੀ ਨਾਲ ਫਾਈਟ ਕਰਕੇ ਬਾਹਰ ਨਿਕਲਦੇ, ਮੈਂ ਸ਼ੁਭ ਇੱਛਾਵਾਂ ਦਊਂਗਾ ਸਮੇਂ ਲਈ ਜਿਹੜੇ 'ਚ ਤੁਸੀਂ ਲੰਘੇ ਹੋ, ਅਤੇ ਜਿਹੜਾ ਆਊਗਾ ਉਹ ਤੁਹਾਡਾ ਬਹੁਤ ਵਧੀਆ ਹੋਊਗਾ। ਅਤੇ ਮੇਰੇ ਨਾਲ ਇਸ ਸਮੇਂ ਡਾਇਮੰਡ ਤੋਂ, ਡਾਇਮੰਡ ਇੰਸ਼ੋਰੈਂਸ ਤੋਂ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਅਮਨ ਜੀ, ਪਵਨ ਬੋਲ ਰਹੀ ਹਾਂ।
0: ਤੁਸੀਂ ਆਪੇ ਦੱਸ ਦਿਓ ਆਪਣਾ।
2: ਹਾਂਜੀ ਪਵਨ ਬੋਲ ਰਹੀ ਹਾਂ ਜੀ।
0: ਹਾਂ ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ। ਪਵਨ, ਜਦੋਂ ਤੁਸੀਂ ਪਹਿਲੀ ਵਾਰ ਮੈਨੂੰ ਮਿਲੇ ਸੀ, ਤੁਸੀਂ ਬਹੁਤ ਸ਼ਾਇਦ ਸੀਗੇ, ਤੁਸੀਂ ਕਹਿੰਦੇ ਭਾਅ ਜੀ ਮੇਰੇ ਤੋਂ ਬੋਲ ਨਹੀਂ ਹੋਣਾ, ਰਾਈਟ?
2: ਹਾਂਜੀ ਬਿਲਕੁਲ।
0: ਪਰ ਤੁਸੀਂ ਹੁਣ ਤੱਕ ਅਪਰੋਕਸੀਮੇਟਲੀ ਸਾਲ ਤੋਂ ਉੱਪਰ ਹੋ ਗਿਆ ਤੁਹਾਨੂੰ?
2: ਹਾਂਜੀ।
0: ਤੁਸੀਂ ਅਪਰੋਕਸੀਮੇਟਲੀ ਕਿੰਨੇ ਕੁ ਲੋਕਾਂ ਨੂੰ ਮਿਲੇ ਹੋਗੇ ਰੇਡੀਓ ਰਾਹੀਂ?
2: ਬਹੁਤ ਮਿਲੇ ਹਾਂ ਜੀ, ਬਹੁਤ ਲੋਕਾਂ ਨੂੰ ਰੇਡੀਓ ਥਰੂ ਮਿਲੇ ਆ, ਬਹੁਤ ਲੋਕ
0: ਅੱਗਿਓ ਕਨੈਕਸ਼ਨ ਬਣੇ, ਉਹਨਾਂ ਨੇ ਅੱਗਿਓ ਕਿਸੇ ਹੋਰ ਨੂੰ ਰੈਫਰ ਕੀਤਾ ਤੁਹਾਨੂੰ?
2: ਹਾਂਜੀ ਅੱਗਿਓ ਰੈਫਰੈਂਸ ਆਉਂਦੀਆਂ ਜੀ ਉਹਨਾਂ ਤੋਂ ਵੀ।
0: ਹਾਂ ਸੋ ਪਵਨ ਜਿਹੜੇ ਹੈਗੇ ਆ, ਮੈਂ ਦੋ ਗੱਲਾਂ ਕਹੂੰਗਾ। ਇੱਕ ਤਾਂ ਤੁਹਾਨੂੰ ਪਵਨ ਨੇ ਝੂਠ ਨਹੀਂ ਬੋਲਣਾ, ਕੋਈ ਫੇਕ ਪਾਲਿਸੀ ਨਹੀਂ ਬਣਾਉਣੀ ਹੈਗੀ। ਨੰਬਰ 2 ਦੇ ਉੱਤੇ ਪਵਨ, ਚਾਈਨਾ ਨੇ ਨਾ ਜਿਹੜੇ ਆ ਸੋ ਕਾਲਡ ਇਨਫਲੂਐਂਸਰ ਨਹੀਂ ਕਹਾਉਂਦੇ ਹੈਗੇ,
2: ਹਾਂਜੀ
0: ਹਰ ਜਗ੍ਹਾ 'ਤੇ ਪਹੁੰਚ ਜਾਣਾ।

0: ਕਿ ਜਿਹਦੀ ਰੀਬੋ 'ਚ ਕੰਪਲੇਂਟ ਹੋ ਗਈ, ਰੀਬੋ ਨੇ ਆਪਣਾ ਲਾਈਸੈਂਸ ਲੈ ਕੇ ਤੂੰ ਰੱਖ ਦੇਣਾ ਵੀ ਲਾਈਸੈਂਸ ਸਾਡਾ ਜਮ੍ਹਾਂ ਕਰਾ ਦੇ, 129 ਡਾਲਰ 'ਚ ਜਿਹੜਾ ਤੂੰ ਡਕਟ ਕਲੀਨਿੰਗ ਕਰਨੀ ਆ ਉਹਦਾ ਕੰਮ ਸ਼ੁਰੂ ਕਰਨ ਤੂੰ, ਠੀਕ ਹੈ, ਇੰਸ਼ੋਰੈਂਸ ਤਾਂ ਤੂੰ ਵੇਚ ਸਕਦੀ ਹੈ ਨਾ, ਸਮਝਣ ਮੇਰੀ ਗੱਲ, ਮੈਂ ਐਥਿਕਸ ਦੀ ਗੱਲ ਕਰਦਾ ਪਿਆ, ਅਤੇ ਥੱਲੇ 129 ਦੀ ਇੰਸ਼ੋਰੈਂਸ ਖਰੀਦਣ ਦੀ ਲਾਈਨ ਲੱਗੀ ਪਈ ਸੀ ਥੱਲੇ, ਅਤੇ ਉਹ ਉਹੀ ਸੀ ਕਿ ਰਹਿੰਦੇ ਅਸੀਂ ਬਰੈਂਪਟਨ 'ਚ, ਐਡਰੈਸ ਨੈਗਰਾ ਫਾਲ ਦਾ ਲਿਖਿਆ ਹੋਇਆ। ਹਾਂਜੀ, ਗਲਤ ਕੰਮ ਕੋਈ ਵੀ ਗਲਤ ਹੈ, ਅਤੇ ਪਵਨ ਤੁਸੀਂ ਦੱਸੋਗੇ ਆਟੋ ਇੰਸ਼ੋਰੈਂਸ 'ਚ ਲੋਕਾਂ ਨੂੰ ਪ੍ਰੋਬਲਮ ਕਿੱਥੇ ਆਉਂਦੀ ਪਈ ਹੈ ਇਸ ਵੇਲੇ?
1: ਜੀ ਪ੍ਰੋਬਲਮ ਆਉਂਦੀ ਹੈ, ਲੋਕ ਨਾ ਚੈੱਕ ਨਹੀਂ ਕਰਵਾਉਂਦੇ, ਤੇ ਕੰਟੀਨਿਊਸਲੀ ਇੱਕ ਇੰਸ਼ੋਰੈਂਸ ਨਾਲ ਕਈ ਕਈ ਸਾਲ ਤੋਂ ਚੱਲ ਰਹੇ ਨੇ, ਉਹਨਾਂ ਨੂੰ ਜ਼ਰੂਰ ਚੈੱਕ ਕਰਾਉਣਾ ਚਾਹੀਦਾ। ਮੈਂ ਤਾਂ ਕਹਿੰਦੀ ਹਰ ਸਾਲ ਚੈੱਕ,
0: ਲੋਕ ਇਸ ਚੀਜ਼ ਖੇਚਣ ਲਈ ਮੰਨਦੇ ਹੈਗੇ ਵੀ ਚੈੱਕ ਕਰਾਉਣ ਲਈ ਟਾਈਮ ਲੱਗੂਗਾ, ਤੁਸੀਂ ਕਿੰਨਾ ਟਾਈਮ ਲੱਗਦਾ ਇੱਕ ਬੰਦੇ ਨੂੰ?
1: ਜੀ ਮੈਂ ਥੋੜੇ ਜਿਹੇ ਕੁਐਸਚਨ ਕੋਈ ਬਸ ਪੁੱਛਣੇ ਆ, 3-4, ਤੇ ਕੋਈ ਜ਼ਿਆਦਾ ਉਹਨਾਂ ਤੋਂ ਮੈਂ ਜ਼ਿਆਦਾ ਚੀਜ਼ਾਂ ਨੂੰ ਵੀ ਨਹੀਂ ਮੰਗਣੀਆਂ, ਤੇ ਬਾਕੀ ਮੈਂ ਆਪ ਹੀ ਸਾਰਾ ਚੈੱਕ ਕਰਕੇ ਉਹਨਾਂ ਨੂੰ ਦੱਸ ਦੇਣਾ।
0: ਹਾਂਜੀ, ਜੇ ਤੁਸੀਂ ਜਿਵੇਂ ਮੈਂ ਤੁਹਾਨੂੰ ਲਿਵੇਂ ਆਪਾਂ ਇੱਕ ਸਿਸਟਮ ਬਣਾਇਆ ਹੋਇਆ, ਲਾਸਟ 2 ਆਟੋ ਇੰਸ਼ੋਰੈਂਸ ਘਟਿਆ ਨਾ, ਮੇਰੇ ਕੋਲ ਮੁੰਡਾ ਬੈਠਾ ਸਾਹਿਲ ਹੱਥ ਖੜਾ ਕਰਦਾ ਪਿਆ, ਪਵਨ ਜਿਹੜਾ ਆਟੋ ਇੰਸ਼ੋਰੈਂਸ ਹੈ, ਲਾਸਟ 2 ਬੰਦੇ ਜਿਹਨਾਂ ਦੀ ਘਟੀ ਉਹਨਾਂ ਬਾਰੇ ਦੱਸੋ ਕੁਛ।
1: ਹਾਂਜੀ ਮੈਂ ਦੱਸਦੀ ਹਾਂ ਜੀ, ਲਾਸਟ ਮੇਰੇ ਫਰਾਈਡੇ ਨੂੰ ਇੱਕ ਘਰ ਦੀ ਕਟਾਈ ਹੈ ਜੀ, ਮੈਂ ਉਹਨਾਂ ਦਾ ਰੈਂਟਲ ਘਰ ਸੀਗਾ, ਉਹਨਾਂ ਦੇ ਆਲਮੋਸਟ $80 ਘਟਾਏ ਨੇ ਪਰ ਮੰਥ,
0: 8×8=32, ਸੋ ਤੁਹਾਡਾ ਫੋਨ ਬਚਣਾ ਸ਼ੁਰੂ ਹੋ ਗਿਆ ਹੋਣਾ ਨਾ।
1: ਹਾਂਜੀ
0: ਹਾਂਜੀ, ਸੋ ਸੋ ਥੋੜਾ ਨੰਬਰ ਪਹਿਲਾਂ ਇੱਕ ਵਾਰ ਬੋਲ ਦਈਏ ਆਪਾਂ, ਕੀ ਹੈਗਾ, ਮੈਂ ਨੰਬਰ ਬੋਲੇ ਨਹੀਂ ਜਦ।
1: ਹਾਂਜੀ,
0: 647-3259100, 647-3259100 ਦੇ ਉੱਤੇ ਤੁਸੀਂ ਕਾਲ ਕਰਨੀ ਹੈ, 647-3259100, ਔਰ ਪਵਨ ਨਾਲ ਆਟੋ ਇੰਸ਼ੋਰੈਂਸ ਵਾਸਤੇ 647-3259100, $80 ਕੱਟੇ, 8×12=96, ਅਤੇ ਤੁਸੀਂ $960 ਇੱਕ ਸਾਲ ਦੇ ਇੰਸ਼ੋਰੈਂਸ ਦੇ ਕਢਾ ਦਿੱਤੇ ਉਹਨਾਂ ਦੇ, ਠੀਕ
1: ਹੈ।
0: ਇਸ ਤੋਂ ਇਲਾਵਾ ਕੋਈ ਹੋਰ
1: ਜੀ? ਹੋਰ ਵੀ ਆਟੋਜ਼ ਦੀਆਂ ਮਤਲਬ ਆਟੋਜ਼ ਦੇ ਵੀ ਆਪਾਂ ਬਹੁਤ ਸਾਰੇ ਰੇਟਸ ਘਟਾਏ ਨੇ, ਜਿਨ੍ਹਾਂ ਦੇ ਮੈਨੂੰ ਯਾਦ ਆ ਹੁਣ ਜੀ, ਵੈਨਸਡੇ ਨੂੰ ਇੱਕ ਮੈਂ ਘਟਾਏ ਨੇ ਜੀ, ਉਹਨਾਂ ਦੀਆਂ 2 ਕਾਰ ਸੀਗੀਆਂ, 2 ਗੱਡੀਆਂ ਤੇ ਘਰ ਸੀਗਾ ਜੀ, ਗੱਡੀਆਂ ਵਿੱਚ ਆਲਮੋਸਟ $150 ਦੋਨੋਂ ਗੱਡੀਆਂ ਚ ਘਟਾਇਆ ਵਾ, ਤੇ ਘਰ ਦੇ ਵਿੱਚ ਵੀ ਜੀ $45 ਘਟਾਏ ਨੇ ਪਰ ਮੰਥ,
0: ਸੋ $195 12×24 ਅਰਾਊਂਡ $2400, ਯਾਨੀ ਕਿ ਉਹ 4-5 ਮਹੀਨੇ ਦੇ ਗੈਸ ਦੇ ਪੈਸੇ ਉਹਨਾਂ ਨੇ ਆਪਣੇ ਬਚਾ ਲਏ।
1: ਬਿਲਕੁਲ ਜੀ,
0: ਸੋ 647-3259100, 647-3259100, ਐਂਡ ਜੀ ਕੁਛ ਕਹਿਣਾ ਚਾਹੋਗੇ?
1: ਹਾਂਜੀ ਅਮਨ ਜੀ, ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਦੀਆਂ ਰਿਨਿਊਲਸ ਆ ਰਹੀਆਂ, ਜਿਹੜੇ ਬਹੁਤ ਸਾਲ ਹੋ ਗਏ ਕੰਟੀਨਿਊਸ ਸੇਮ ਇੰਸ਼ੋਰੈਂਸ ਦੇ ਨਾਲ ਨੇ, ਉਹ ਜ਼ਰੂਰ ਇੱਕ ਵਾਰ ਮੈਨੂੰ ਕਾਲ ਕਰਕੇ ਮੈਨੂੰ ਜ਼ਰੂਰ ਇੱਕ ਵਾਰ ਆਪਣਾ ਰੇਟ ਚੈੱਕ ਕਰਵਾ ਲੈਣ ਜੀ, ਤੇ ਬਾਕੀ ਆਟੋ, ਹੋਮ, ਕਮਰਸ਼ੀਅਲ ਸਾਰੇ ਸਾਰੀਆਂ ਚੀਜ਼ਾਂ 'ਚ ਆਪਾਂ ਡੀਲ ਕਰਦੇ ਹਾਂ, ਕਿਸੇ ਵੀ ਤਰ੍ਹਾਂ ਦਾ ਕਮਰਸ਼ੀਅਲ ਬਿਜ਼ਨਸ ਆ ਜੀ, ਚਾਹੇ ਰੈਸਟੋਰੈਂਟ ਆ, ਚਾਹੇ ਕੋਈ ਪਲਾਜ਼ੇ 'ਚ ਕੋਈ ਸ਼ੋਪ ਹੈਗੀ ਆ, ਹਰੇਕ ਤਰ੍ਹਾਂ ਦਾ ਆਪਾਂ ਬਿਜ਼ਨਸ।
0: 647-3259100, 647-3259100 ਤੁਹਾਡਾ ਨੰਬਰ ਮੈਂ ਦਿੱਤਾ ਕਿਸੇ ਨੂੰ ਪੀਜ਼ਾ ਸਟੋਰ ਵਾਲਿਆਂ ਨੂੰ, ਉਹ ਵੀ ਤੁਹਾਨੂੰ ਕਾਲ ਕਰਨਗੇ, 647-3259100 ਤੇ ਕਾਲ ਕਰਨੇ। ਥੈਂਕ ਯੂ।

0: cazzo, ciao Pionca, ti puoi chiamare?
1: Thank you, जी.
0: Thank you, ciao Pionca, जी.
2: Non male, pinda in già.
0: Ah, ciao, pinda in già. Ciao,
3: ciao.
1: Coffee alla munda.
0: Coffee alla munda.
2: Coffee in pinda.
0: Coffee in pinda. Dot pinda.
2: Dot the juice.
0: Dot the juice pinda. Wow, che avanti. Sassi calpa, sassi calpa, di?
2: Sassi calpa.
0: Chi alza la?
2: Mi fa dire sassi calpa.
0: Tu sei sassi calpa, che io mardo.
4: Vuole, vergo.
0: Sassi calpa, sì, sassi calpa. Langheo, è anche io.
2: Sassi calpa.
0: ਨੇ ਆ ਬੋਲੇ ਸਾਸ਼ਿਕਾ ਜੀ ਸਾਸ਼ਿਕਾ ਲੰਗਿਓ ਲੰਗਿਓ ਕਿਉ
2: ਸਾਸ਼ਿਕਾ ਜੀ ਸਾਸ਼ਿਕਾ ਲੰਗਿਓ ਲੰਗਿਓ
0: ਠੀਕ ਹੈ ਸਪੀਡ ਐਕਸੋ ਸਾਡੇ ਨਾਲ ਹੈ

0: ਸਾਡੇ ਸਭ ਤੋਂ ਛੋਟਾ ਬਿਜ਼ਨਸਮੈਨ ਹੈ ਸਾਡੀ ਜਿਹੜੀ ਐਡਵਰਟਾਈਜ਼ਮੈਂਟ ਉਹ 'ਚ ਚੱਲਦੀ, ਅਤੇ ਤੁਹਾਡੀ ਵਰਕਸ਼ਾਪ ਦਾ ਨਾਂ ਕੀ ਹੈ?
1: ਵਰਕਸ਼ਾਪ ਨਾਂ ਐਕਸਪੀਰੀਅੰਸ ਆਟੋ ਕੋਲੀਜਨ।
0: ਅਤੇ ਤੁਹਾਡਾ ਰੋਲ ਕੀ ਹੈ ਉੱਥੇ?
1: ਮੇਰਾ ਰੋਲ, ਮੈਂ ਸਾਰਾ ਕੁਛ ਕਰ ਦਿੰਦਾ, ਸਫਾਈਆਂ ਕਰ ਦਿੰਦਾ ਮੰਮਾ ਨਾਲ, ਅਤੇ ਡੈਡੀ ਨਾਲ ਲਰਨਿੰਗ ਕਰ ਲੈਣਾ, ਮਾਸਕਿੰਗ ਕਰ ਲੈਣਾ, ਸਾਰਾ ਕੁਛ ਕਰ ਲੈਣਾ।
0: ਸਾਰਾ ਕੁਛ?
1: ਹਾਂਜੀ।
0: ਜੇ ਕੋਈ ਕਸਟਮਰ ਆਵੇ ਅਟੈਂਡ ਕਰ ਲੈਣਾ?
1: ਹਾਂਜੀ।
0: ਕਿਵੇਂ ਗੱਲ ਕਰੀ ਤੀ ਉਹਨਾਂ?
1: ਮੈਂ ਪਹਿਲਾਂ ਕਹਿਣਾ ਮਾਮਾ ਸਤਿ ਸ਼੍ਰੀ ਅਕਾਲ, ਕਿਵੇਂ ਹੋ, ਹਾਲ ਚਾਲ ਪੁੱਛੀ ਦਾ। ਫਿਰ ਮੈਂ ਕਹਿਣਾ ਮਾਜੀ ਵੇਟ ਕਰਿਓ, ਮੈਂ ਲੈ ਕੇ ਆਇਆ।
0: ਕਿਸੇ ਨੂੰ ਬੁਲਾ ਕੇ?
1: ਹਾਂਜੀ।
0: ਮਰਜੀ ਵੇਟ ਕਰਿਓ?
1: ਹਾਂਜੀ।
0: ਨਾਲੇ ਕਹਿੰਦੇ ਹੈ ਕਮਾਲ ਗੱਲ ਹੋ ਗਈ ਯਾਰ, ਤਾਂ ਕਸਟਮਰ ਕੇਅਰ 'ਚ ਟੋਪ ਦਾ ਕੰਮ ਹੈ, ਮਤਲਬ ਪੱਕੇ ਡਾਇਲੋਗ ਹੈ, ਬਾੜੀ ਜੀ ਵੇਟ ਕਰੋ, ਮੈਂ ਕਿਸੇ ਨੂੰ ਲੈ ਕੇ ਆਉਂਦਾ। ਇਸ ਤੋਂ ਇਲਾਵਾ ਹੋਰ ਕੁਛ ਨਹੀਂ ਕਹਿੰਦਾ?
1: ਜੇ ਮੂਹਰੇ ਕੋਈ ਬੰਦਾ ਪੁੱਛੇ ਫਿਰ ਉਹਨਾਂ ਦਾ ਜਵਾਬ ਜਿਹਾ ਦੇ ਦਿੰਦਾ।
0: ਜਵਾਬ ਜਿਹਾ ਦੇ ਦਿੰਦਾ ਹੈ? ਕਿਹੜੀ ਕਲਾਸ ਪੜ੍ਹਦਾ ਤੂੰ?
1: ਛੇਵੀਂ 'ਚ।
0: ਛੇਵੀਂ 'ਚ? ਹਾਂਜੀ
1: ਹਾਂਜੀ।
0: ਤੇ ਪੰਜਾਬ ਤੋਂ ਹੁਣੇ
1: ਆਇਆ? 6 ਸਾਲ ਹੋ ਗਏ ਮੈਨੂੰ ਲੱਗਦਾ ਗਏ ਨੂੰ।
0: ਗਏ ਨਹੀਂ, ਗਏ ਨੂੰ ਨਹੀਂ,
2: ਆਏ ਨੂੰ।
0: ਜਨਮ ਕਿੱਥੇ ਦਾ?
1: ਕੈਨੇਡਾ ਦਾ।
0: ਕੈਨੇਡਾ ਦਾ ਜਨਮਾ? ਹੈ
1: ਹਾਂਜੀ।
0: ਅਸੀਂ ਸਮਝਾ ਪੰਜਾਬ 'ਚ ਜਨਮਾ, ਇੱਥੇ ਇੱਥੇ ਹੁਣ ਕੈਨੇਡਾ ਆਇਆ ਹੈ। ਨਾਮ ਕੀ ਹੈ?
1: ਪ੍ਰਵੀਰ ਸਿੰਘ।
0: ਪ੍ਰਵੀਰ ਸਿੰਘ। ਪ੍ਰਵੀਰ, ਤੁਹਾਡੀ ਸਟੋਰ ਤੇ ਕਦੇ ਕਿਸੇ ਨੇ ਆ ਕੇ ਕਿਹਾ ਵੀ ਅਸੀਂ ਛੋਟੇ ਮੁੰਡੇ ਦੀ ਆਵਾਜ਼ ਸੁਣੀ ਸੀ ਤੇ ਅਸੀਂ ਤਾਂ ਆਇਆ?
1: ਖਾਸੀ ਵਾਰੀ।
0: ਖਾਸੀ ਵਾਰੀ?
1: ਹਾਂਜੀ।
0: ਕੀ ਕਹਿੰਦੇ ਨੇ?
1: ਬਾਜ ਸੁਣੀ ਸੀ ਤੇ ਉਹਦੇ ਕਰਕੇ ਮੈਂ ਸਾਨੂੰ ਆਉਣਾ ਇੱਥੇ, ਮਤਲਬ ਜੀਆ ਕਰਿਆ।
0: ਭਾਜੀ ਸਤਿ ਸ਼੍ਰੀ ਅਕਾਲ ਜੀ। ਜਿਥੇ ਪਰਿਵਾਰ ਚ ਇਹ ਛੋਟਾ ਜਿਹਾ ਮੁੰਡਾ, ਇਹਨਾਂ ਦੇ ਵਾਈਫ, ਖੁਦ ਭਾਈ ਸਾਹਿਬ ਆਪ, ਇਹਨਾਂ ਦੇ ਵੱਡਾ ਬੇਟਾ ਤੇ ਨਾਲ ਵਰਕਰਸ ਕੰਮ ਕਰਦੇ ਨੇ। ਸਪੀਡ ਐਕਸ ਨਾਮ ਹੈ ਭਾਜੀ, ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਜੀ ਬੋਡੀ ਸ਼ਾਪ ਦੇ ਵਿੱਚ? ਕਿਸ ਤਰ੍ਹਾਂ ਦੀ ਗੱਡੀਆਂ ਪੇਂਟ ਚ ਡੈਂਟਿੰਗ ਕੀਤੀ ਤੁਸੀਂ ਹੁਣ ਤੱਕ?
3: ਭਾਜੀ, ਅਸੀਂ ਸਾਰੀਆਂ ਮੇਕਸ ਐਂਡ ਮਾਡਲ ਇੱਥੇ ਰਿਪੇਅਰ ਤੇ ਪੇਂਟ ਕਰ ਚੁੱਕੇ ਹਾਂ ਜੀ। ਈਵਨ ਲਾਈਕ ਪੁਰਾਣੀਆਂ ਨਵੀਆਂ ਗੱਡੀਆਂ 26 ਦੀਆਂ ਸਾਰੀਆਂ। ਸੋ ਮੈਨੂੰ ਲੱਗਦਾ ਨੀ ਕੋਈ ਇਹੋ ਜਿਹਾ ਮੇਕ ਐਂਡ ਮਾਡਲ ਰਿਹਾ ਹੋਣਾ ਕਿ ਜਿਹੜਾ ਅਸੀਂ ਨਹੀਂ ਕੀਤਾ ਹੋਣਾ। ਰੀਸੈਂਟਲੀ ਅਸੀਂ ਜਿਹੜੇ ਹਮਰ ਹੁੰਦੇ ਸੀਗੇ, ਸਭ ਤੋਂ ਪਹਿਲਾਂ ਹਮਰ ਆਇਆ ਸੀ H3 ਆਫ ਰੋਡ ਬਣਿਆ ਸੀਗਾ, ਲਾਈਕ ਮੇ ਬੀ ਉਹ 90 ਸਮਥਿੰਗ, ਉਹਦੇ ਤੇ ਕੰਮ ਚੱਲ ਰਿਹਾ, ਲੋਕ ਮੋਡੀਫਾਈ ਕਰਾ ਰਹੇ ਆ ਹਨਾ, ਪੁਰਾਣੇ ਹੁੰਦੇ ਆ ਕੰਪਲੀਟ ਪੇਂਟ ਜੋਬਸ। ਸੋ ਉਹ ਸਾਰੇ ਤਰ੍ਹਾਂ ਦੇ ਕੰਮ ਕਰਦੇ ਆ।
0: ਤੇ ਐਸਪੀਟੈਕਸ ਦਾ ਨੰਬਰ ਕੀ ਹੈ ਮੁੰਡਿਆ?
1: 416-277-9221।
0: ਤੇ ਅੰਗਰੇਜ਼ੀ ਚਾਹੀਦਾ ਪੰਜਾਬੀ ਚ?
1: 416-277-9291।
0: ਸੰਤੋਸ਼, ਤੁਹਾਨੂੰ ਥੋੜੀ ਥੋੜੀ ਸ਼ਰਮਾ ਦੀ ਕਿ ਨਹੀਂ? ਜਿੱਥੇ ਔਰਤਾਂ ਔਰ ਬੱਚੇ ਆਪ ਗੱਡੀ ਲੈ ਕੇ ਜਾ ਕੇ ਆਪਣੀ ਗੱਡੀ ਦੇ ਡੈਂਟ, ਪੇਂਟ, ਕੋਈ ਐਕਸੀਡੈਂਟ ਦਾ ਪ੍ਰੋਬਲਮ ਆ ਉਹਨੂੰ ਰਿਜ਼ੋਲਵ ਕਰ ਸਕਣ, ਉਹਦਾ ਨਾਮ ਹੈ ਸਪੀਡੈਕਸ। ਆਪੇ ਹੀ ਖੁਦ ਜਿਹੜਾ ਹੈਗਾ ਤੁਹਾਨੂੰ ਗਾਈਡ ਕਰਕੇ ਭੇਜਦੇ ਨੇ ਕਿ ਇਹਦੀ ਪੁਲਿਸ ਰਿਪੋਰਟ ਕਿਸ ਤਰ੍ਹਾਂ ਬਣਾਉਣੀ ਹੈ। ਪੁਲਿਸ ਰਿਪੋਰਟ ਤੋਂ ਬਾਅਦ ਰੈਂਟਲ ਗੱਡੀ ਦੇ ਵਿੱਚ ਲੁੱਟ ਖਸੁੱਟ ਸ਼ੁਰੂ ਹੋ ਜਾਂਦੀ ਹੈ। ਬੜੇ ਵੱਡੇ ਵੱਡੇ ਚੰਗੇ ਚੰਗੇ ਲੋਕ ਬੈਠੇ ਨੇ, ਵੱਡੇ ਵੱਡੇ ਚੰਗੇ ਚੰਗੇ ਸਮਝ ਗਏ ਸਾਰੇ
2: ਜੀ,
0: ਜਿਨ੍ਹਾਂ ਦੇ ਢਿੱਡ ਵੱਡੇ ਨੇ ਅਤੇ ਭਰਦੇ ਨਹੀਂ ਪਏ, ਅਤੇ ਉਹ ਲੋਕ ਰੈਂਟਲ 'ਚ ਵੀ ਬੈਠੇ ਨੇ। ਸੋ ਤੁਸੀਂ ਰੈਂਟਲ ਗੱਡੀ ਆਰਾਮ ਨਾਲ ਲੈਣੀ ਹੈ, ਲੰਬਾ ਟਾਈਮ ਰੈਂਟਲ ਗੱਡੀ ਤੁਸੀਂ ਰੱਖ ਸਕਦੇ ਹੋ ਉਨੇ ਹੀ ਪੈਸਿਆਂ 'ਚ। ਕਈ ਵਾਰੀ ਰੈਂਟਲ ਵਾਲਾ ਕੀ ਕਰਦਾ, ਇੰਸ਼ੋਰੈਂਸ ਦੇਖਿਆ ਆ ਮਹੀਨਾ ਹੋਇਆ, ਜਿਵੇਂ ਪਿੱਛੇ 'ਚ ਇੱਕ ਵਾਰੀ, ਅਤੇ ਉਦੋਂ ਸਾਡੀ ਗੱਡੀ ਚੋਰੀ ਹੋ ਗਈ ਅਤੇ ਮੈਂ ਰੈਂਟਲ ਗੱਡੀ ਲੈਣ ਲਈ ਇਹਨਾਂ ਨੇ ਮੈਨੂੰ ਭੇਜਤਾ। ਮੇਰੀ ਗੱਡੀ ਸੀਗੀ ਜਿਵੇਂ ਰੇਂਜ ਰੋਵਰ
2: ਜੀ,
0: ਮੈਨੂੰ ਚੱਕ ਕੇ ਰੈਂਟਲ ਗੱਡੀ ਦੇਣ ਲੱਗ ਗਏ, ਜਿਹੜੀ ਜਦ ਸਭ ਤੋਂ ਲੋਐਸਟ ਮਾਡਲ ਨਹੀਂ ਜਿਹੜਾ ਹੁੰਦਾ GM ਦਾ, ਉਹ ਮੈਨੂੰ ਫੜਾਉਣ ਲੱਗ ਗਏ। ਮੈਂ ਕਿਹਾ ਵੀ ਅਸੀਂ ਕਿਹੜੀ ਗੱਡੀ ਚਲਾਉਂਦੇ, ਤੁਸੀਂ ਸਾਨੂੰ ਕਿਹੜੀ ਦੇ ਰਹੇ ਹੋ, ਪ੍ਰੀਮੀਅਮ ਸਾਡੇ ਕੀ ਲੈ ਰਹੇ ਹੋ, ਵੇਚਣ ਲੱਗੇ ਅਤੇ ਇੰਸ਼ੋਰੈਂਸ ਦਾ ਦੇ ਰਹੇ ਹੋ ਬੱਟੇ 'ਚ ਕੀ, ਮੈਂ ਗੱਡੀ ਨਹੀਂ ਲੈਣੀ। ਮੈਂ ਫਿਰ ਰੈਂਟਲ ਕੰਪਨੀ ਵਾਲੇ ਨੇ ਇੱਥੇ ਰਦਰਫੋਰਡ ਦੇ ਉੱਤੇ, ਆਪਣੇ ਪੰਜਾਬੀ ਭਰਾ ਨੇ, ਮੈਂ ਉਹਨਾਂ ਦੇ ਰੈਂਟਲ ਸਟੋਰ 'ਤੇ ਗਿਆ, ਉਹਨਾਂ ਨੇ ਮੈਨੂੰ ਲੈਕਸਸ ਦਿੱਤੀ ਜਿੰਨੇ ਦਿਨ ਲਈ ਮੈਨੂੰ ਦੂਜੇ ਦੇ ਰਹੇ ਸੀ ਨਾ ਉਹ
2: ਜੀ,
0: ਕੁਈਨ ਵਾਲੇ ਅਤੇ ਜਿਹੜੇ ਰਦਰਫੋਰਡ ਵਾਲੇ, ਉਹ ਤੋਂ 18 ਦਿਨ ਐਕਸਟਰਾ ਗੱਡੀ ਦਿੱਤੀ ਮੈਨੂੰ, ਮੈਨੂੰ ਲੋਅ ਰੇਟ ਕਰਕੇ ਵਧੀਆ ਗੱਡੀ ਦਿੱਤੀ, ਮੈਂ ਆਪਣੇ ਦਿਨ ਕਵਰ ਕਰ ਗਿਆ, ਨਹੀਂ ਤਾਂ ਉਹਨਾਂ ਨੇ 15 ਦਿਨਾਂ ਬਾਅਦ ਡੱਬਾ ਜਿਹੜਾ ਮੈਨੂੰ ਦੇਣਾ ਸੀ ਉਹਦੇ ਪੈਸੇ ਮੰਗਣ ਲੱਗ ਜਾਣੇ ਸੀ। ਸੋ ਇਸ ਲਈ ਸਪੀਡੈਕਸ ਨੂੰ ਕੰਟੈਕਟ ਕਰੋ। ਬਾਈ ਜੀ ਨੰਬਰ ਦਿਓ ਆਪਣਾ।
3: ਨੰਬਰ ਹੈਗਾ ਜੀ 416-277-9291।
0: 416-277-9221 ਸਪੀਡ ਐਕਸ 416-277-9291। 277 9221 9221 416-2971 ਇਹ ਲੋਕੇਟਡ ਹੈਗੇ ਨੇ ਸਟੀਲ ਐਂਡ ਰਦਰਫੋਰਡ ਦੇ ਇੰਟਰਸੈਕਸ਼ਨ ਦੇ ਕੋਲ ਸਪੀਡਐਕਸ ਆਟੋਕਲਿਜ਼ਮ ਤੇ ਤੁਸੀਂ ਕਾਲ ਕਰ ਲੈਣੀ ਹੈ ਔਰ ਸੰਤੋਸ਼ ਹੋਣਾ ਦੀ ਫਰਮਾਇਸ਼ ਦੇ ਉੱਤੇ ਜਿਹੜਾ ਅਸੀਂ
2: ਹੰਸਰਾਜ ਹੰਸ ਦਾ
0: ਗਾਣਾ ਜੀ ਹੰਸ ਜੀ ਦੀ ਆਵਾਜ਼ ਦੇ ਵਿੱਚ ਗਾਣਾ ਸੁਣਾ ਰਹੇ ਤੁਹਾਨੂੰ ਔਰ ਮੇਰੇ ਨਾਲ ਨਜ਼ਾਰਾ ਤੋਂ ਟੀਮ ਆ ਚੁੱਕਿਆ ਹਾਂਜੀ ਸਤਿ ਸ਼੍ਰੀ ਅਕਾਲ ਬਾਜੀ ਕੀ ਹਾਲ ਹੈ
4: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸੋ ਨਜ਼ਾਰਾ ਬਾਰੇ ਮਾੜਾ ਦੱਸੋਗੇ ਜੇ ਅਸੀਂ ਇੱਥੇ ਆਉਣਾ ਕੀ ਫਰਕ ਹੈ ਖਾਣੇ ਦੇ ਵਿੱਚ ਦੱਸੋ ਖਾਣੇ ਦਾ ਮੈਨਿਊ ਦੱਸੋ ਤੁਹਾਡਾ
1: ਜੀ
4: ਖਾਣੇ ਦਾ ਟੇਸਟ ਸਾਡਾ ਤੁਸੀਂ ਪੂਰੇ ਬ੍ਰੈਂਪਟਨ ਦੇ ਵਿੱਚ ਤੁਸੀਂ ਟੇਸਟ ਕੀਤਾ ਹੋਊਗਾ ਬਿਲਕੁਲ ਅਲੱਗ ਹੋਊਗਾ ਆਥੈਂਟਿਕ ਇੰਡੀਅਨ ਟੇਸਟ ਆਊਗਾ ਤੁਹਾਨੂੰ ਫੂਡ ਦੇ ਵਿੱਚ
0: ਤੇ ਨਜ਼ਾਰਾ ਤੇ ਬਸ ਜਿਹੜਾ ਖਾਸ ਕਿਹੜੀ ਚੀਜ਼ ਦਾ ਤੁਹਾਨੂੰ ਦੱਸੋ ਨਾ ਵੀ ਜਿਹੜਾ ਮੂੰਹ ਚ ਪਾਣੀ ਲਿਆਈਏ ਕਿਰਾਂ ਉਹ ਆਂਟੀ ਬੋਲ ਕੇ ਜਾਂਦੇ ਤਵਾ ਕਿਚਨ ਵਾਲੀ ਤੁਸੀਂ ਵੀ ਗਾਹ ਪਾ ਦਿਆ ਕਰੋ ਕੋਈ ਮਰਜ਼ੀ ਦੱਸੋ ਕੀ ਕਿੱਦਾਂ ਕਿੱਦਾਂ ਬਣਾਉਂਦੇ ਹੋ ਹਾਂਜੀ
4: ਤੁਸੀਂ ਪਾਸਤਾ ਖਾਓ ਸਾਡਾ ਜੀ ਪਾਸਤਾ ਤੁਸੀਂ ਪੂਰੇ ਬ੍ਰੈਂਪਟਨ ਚ ਨਹੀਂ ਖਾਦਾ ਹੋਊਗਾ ਇਦਾਂ ਦਾ
0: ਸੋ ਨਜ਼ਾਰਾ ਕਿਹੜਾ ਰੈਸਟੋਰੈਂਟ ਹੈ ਪਾਸਤਾ ਤੇ ਪੀਜ਼ਾ ਤੁਹਾਨੂੰ ਦਿੰਦਾ ਇੰਡੀਅਨ ਰੈਸਟੋਰੈਂਟ ਹੈ ਪਹਿਲਾ ਜਿਹਦੇ ਤੁਹਾਨੂੰ ਪਾਸਤਾ ਪੀਜ਼ਾ ਵਿੰਗਸ ਚੀਜ਼ੀ ਸਟਿਕਸ ਇਹਨਾਂ ਵਾਸਤੇ ਪਸੰਦ ਕਰਦਾ ਆ ਗਿਆ ਮੂੰਹ ਚ ਪਾਣੀ ਦੇ ਚਲੇ ਗਏ
4: ਹੋਮਮੇਡ ਸਪਰਿੰਗ ਰੋਲ ਨੇ ਸਾਡੇ ਆਪਣੇ ਅਸੀਂ ਆ ਬਣਾਣੇ ਆ ਵੈਜੀਸ ਤੇ ਨੂਡਲ ਵਾਲੇ ਸਪਰਿੰਗ ਰੋਲ
0: ਹਾਂ ਵੈਜੀ ਤੇ ਹਾਂ ਕੀ ਖਾਦਾ ਸੀ
1: ਮੈਂ ਪਾਸਤਾ ਆ ਨਿਊਟਰੀ ਕੋਲ ਚ ਖਾਦਾ ਸੀਗਾ
0: ਹਾਂ
1: ਖਾਸਾ ਸਵਾਦ ਸੀ
0: ਖਾਸਾ ਸਵਾਦ ਸੀ ਓਕੇ ਨਜ਼ਾਰਾ ਤੇ ਗਿਆ ਕਿ ਨਹੀਂ
1: ਗਿਆ ਸੀਗਾ
0: ਗਿਆ ਸੀਗਾ
1: ਹਾਂਜੀ
0: ਕਿੱਦਾਂ ਲੱਗਿਆ ਦੇਖਣ ਨੂੰ
1: ਬੜਾ ਵਧੀਆ ਸੀਗਾ ਮਤਲਬ
0: ਬੜਾ ਵਧੀਆ
1: ਸੀ ਕਸਟਮਰ ਸਰਵਿਸ ਸਾਰਾ ਕੁਝ
0: ਅੱਛਾ ਤੇ ਤੂੰ ਬੜਾ ਕਿਥੋਂ ਸਿੱਖਿਆ ਦੱਸ ਦੇ ਬਸ ਬ੍ਰਸ਼ ਬਣਾ ਦੋ ਇੱਕ ਕਾਰ ਬਣਾ ਦੋ ਗੰਦੀ ਜੀ ਤੇ ਰੰਗ ਮਾਰੀ ਜਾਣਾ ਬੇਟੇ ਲਾਈਵ ਬ੍ਰਸ਼ ਕਰਨ ਲਈ ਪੇਂਟ ਬਣਾ ਦੋ
5: ਆਪਾਂ
0: ਕਰਦੀ ਆਪਾਂ ਕਾਰ ਕਿੱਦਾਂ ਮਲ ਕੇ ਕਾਰ ਖੜੀ ਕਰ ਦਿਓ ਸਾਰੇ ਜਵਾਕਾਂ ਨੂੰ ਬ੍ਰਸ਼ ਬਣਾ ਦਿਓ ਜਿੰਨੇ 15-17 ਆਏ ਨੇ ਬ੍ਰਸ਼ ਮਾਰਨਾ ਆਪਣਾ ਘਰ ਤੇ ਸੋ ਤੁਸੀਂ ਨਜ਼ਾਰਾ ਤੇ ਪਹੁੰਚੋ ਤੇ ਫੂਡ ਵਧੀਆ ਸੀ ਬੜਾ ਵਧੀਆ ਸੀ
1: ਬੜਾ ਵਧੀਆ ਸੀ
0: ਬੜਾ ਵਧੀਆ ਸੀ ਠੀਕ ਹੈ ਤੂੰ ਸੈਨਟ ਦਾ ਸ਼ੋਅ ਕਰਦਾ ਕਿ
4: ਸਾਡੀਆਂ ਡੀਲਸ ਚੱਲਦੀਆਂ ਨੇ ਪੀਜ਼ੇ ਦੇ ਉੱਤੇ ਜੀ
0: ਪੀਜ਼ੇ ਦੇ ਉੱਪਰ ਸਪੈਸ਼ਲ ਡੀਲਸ ਨੇ ਪੀਜ਼ਾ ਦੇ ਲਈ ਵੀ ਡੀਲ ਦੱਸਾਂਗੇ ਤੁਹਾਨੂੰ ਤੇ ਤੁਸੀਂ ਕਾਲ ਕਰਨੀ ਹੈ ਕਾਲ ਕਰਨ ਲਈ ਜਿਹੜਾ ਨੰਬਰ ਹੈਗਾ ਤੁਸੀਂ ਨੋਟ ਕਰਨਾ ਨਜ਼ਾਰਾ ਵਾਸਤੇ ਨੰਬਰ ਹੈ 905 ਪ੍ਰਾਈਵੇਟਲੀ ਜੇ ਤੁਸੀਂ ਬਹਿ ਕੇ ਖਾਣਾ ਹੁਣ ਜਾ ਕੇ ਜਿੱਥੇ ਜਿਹੜਾ ਹਾਈ ਕਲਾਸ ਡਾਈਨਰਸ ਬਣੇ ਹੋਏ ਨੇ ਤੁਹਾਡਾ ਸਿਟਿੰਗ ਕਪੈਸਿਟੀ ਹੈ 10-20 ਜਾਂ 30 ਜਣੇ ਇਕੱਠੇ ਬੈਠ ਕੇ ਇੰਜੋਏ ਕਰਨਾ ਚਾਹੁੰਦੇ ਹੋ ਅਲੱਗ ਤੁਹਾਡੇ ਏਰੀਆ ਸੈੱਟ ਹੋ ਜਾਣਗੇ ਕੋਈ ਕੰਪਨੀ ਆ ਆਪਣੀ ਟ੍ਰੇਨਿੰਗ ਦੇਣੀ ਆ ਤੁਸੀਂ ਕੋਈ ਸੈਮੀਨਾਰ ਆ ਤੁਸੀਂ ਆਪਣੇ ਕਲਾਇੰਟਸ ਨਾਲ ਬੈਠਣਾ 905-451-2600 905-451-2600 ਨਜ਼ਾਰਾ ਦੇ ਉੱਤੇ ਤੁਸੀਂ ਪਹੁੰਚ ਸਕਦੇ ਹੋ ਸੰਤੋਸ਼ ਜੀ ਸੋ ਹੰਸਰਾਜ ਜੀ ਦੀ ਆਵਾਜ਼ ਦੇ ਵਿੱਚ ਤੁਹਾਡੇ ਸੀ ਗਾਣਾ ਲਗਾਇਆ
5: ਜੀ ਬਿਲਕੁਲ
0: ਠੀਕ ਹੈ
5: ਹਾਂਜੀ ਹਾਂਜੀ
0: ਕੌਣ ਹੈ ਬੋਲੋ ਕੌਣ ਹੈ
5: ਹੰਸਰਾਜ ਹੰਸ
0: ਸੰਤੋਸ਼ ਬਜਾਇ ਟੇਡੀ ਹੋ ਕੇ ਦੇਖੀ

0: तो संतोष में से संतोष का कसूर कोई नहीं जी। क्योंकि वो कहते जी मेरा नहीं कोई कसूर, मेरा जिला संगरूर संतोष का कसूर नहीं, क्योंकि संतोष की जी प्रोविंस है वो वेस्ट बंगाल है। सारे नहीं लगता कि संतोष कितने जान के कर दिया ना संतोष।
1: हाँ जी बिल्कुल, मैं जान के नहीं कर दी, सीरियसली मैंने नहीं पता,
0: नहीं पता ना
1: नहीं।
0: ए हुण कौन है भला?
1: मैं दस्या सी तुहानू हंसराज।
0: हंसराज हंस ठीक है। 905-600-3333 ਸਵਲੀਨ ਮੇਰਾ। ਸਵਲੀਨ ਕੀ ਹਾਲ ਚਾਲ ਨੇ?
2: ਵਧੀਆ ਭਾਜੀ, ਤੁਸੀਂ ਦੱਸੋ?
0: ਚੜ੍ਹਦੀ ਕਲਾ ਜੀ ਸਤਿ ਸ਼੍ਰੀ ਅਕਾਲ। ਤੇ ਸਵਲੀਨ ਤੇ ਇਹਨਾਂ ਦੀ ਟੀਮ ਹੈ, ਸਵਲੀਨ ਆਪਣਾ ਮੈਸੇਜ ਦਿਓ ਪਲੀਜ਼।
2: ਹਾਂਜੀ, ਸਭ ਤੋਂ ਪਹਿਲਾਂ ਮੇਰੇ ਤੇ ਮਨਿੰਦਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਤੇ ਅਦਾਬ। ਹਾਂਜੀ, ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਡੀ ਕੋਈ ਵੀ ਆਟੋ, ਹੋਮ, ਕਮਰਸ਼ੀਅਲ ਕੋਈ ਵੀ ਰਿਨਿਊਵਲ ਆ ਰਹੀ ਆ ਤਾਂ ਉਹਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-4747 416-454-4747 ਉਹ ਤੋਂ ਬਿਨਾਂ ਹੁਣ ਜਿਵੇਂ ਗਰਮੀ ਆ ਰਹੀ ਆ ਤੇ ਆਪਣੇ ਪੇਰੈਂਟਸ ਜਿਹੜੇ ਆ ਸੁਪਰਵੀਜ਼ਰ ਜਾਂ ਵਿਜ਼ਟਰ ਤੇ ਆ ਰਹੇ ਨੇ, ਆਪਾਂ ਕੀ ਕਰਦੇ ਹਾਂ ਕਈ ਵਾਰੀ ਆਪਾਂ ਸਸਤੀ ਦੇ ਚੱਕਰ ਚ ਇੰਸ਼ੋਰੈਂਸ ਲੈ ਰਹੇ ਹਾਂ ਜਿਹੜੀ ਅਸੀਂ ਬਹੁਤ ਦੇਖ ਰਹੇ ਹਾਂ ਕਲਾਇੰਟਸ ਦੀ, ਸਾਨੂੰ ਫੋਨ ਆ ਰਹੇ ਨੇ ਕਿ ਅਸੀਂ ਇੰਸ਼ੋਰੈਂਸ ਲਈ ਆ ਪਰ ਸਾਡੇ ਵਾਕ ਇਨ ਕਵਰ ਨਹੀਂ ਹੈਗੇ, ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ। ਕਈ ਵਾਰੀ ਛੋਟੀ ਮੋਟੀ ਚੀਜ਼ ਲਈ ਵੀ ਪੇਰੈਂਟਸ ਨੂੰ ਜਿਹੜਾ ਹੈਗਾ ਜਾਣਾ ਪੈ ਜਾਂਦਾ ਡਾਕਟਰ ਕੋਲੇ, ਤੇ ਉਹਦੇ ਲਈ ਕਈ ਵਾਰੀ ਆਪਾਂ ਨੂੰ ਵਾਕ ਇਨ ਕਲੀਨਿਕ ਜਾਣਾ ਪੈਂਦਾ। ਜੇ ਤੁਹਾਨੂੰ ਉੱਦਾਂ ਦੀ ਇੰਸ਼ੋਰੈਂਸ ਚਾਹੀਦੀ ਹੈ ਜਿਹਦੇ ਵਿੱਚ ਤੁਹਾਡੇ ਵਾਕ ਇਨ ਵੀ ਕਵਰ ਹੋਣ ਤੇ ਜੇਕਰ ਕੋਈ ਡਾਕਟਰ ਮੈਡੀਕੇਸ਼ਨ ਲਿਖਦਾ, ਦਵਾਈ ਲਿਖਦਾ, ਤਾਂ ਉਹ ਵੀ ਤੁਹਾਡੀ ਕਵਰ ਹੋਵੇ, ਉਹਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-4747 416-454-4747 416-454-4747 ਉਹ ਤੋਂ ਬਿਨਾਂ ਜੇਕਰ ਤੁਹਾਨੂੰ ਕਈ ਵਾਰੀ ਕੋਈ ਮੈਡੀਕਲ ਕੰਡੀਸ਼ਨ ਹੁੰਦੀ ਆ, ਆਪਾਂ ਦਵਾਈ ਲੈ ਰਹੇ ਹਾਂ ਬੀਪੀ, ਬਲੱਡ ਪ੍ਰੈਸ਼ਰ, ਸ਼ੂਗਰ, ਹੈ ਨਾ, ਆਪਾਂ ਨੂੰ ਲੱਗਦਾ ਕਿ ਹੁਣ ਆਪਾਂ ਨੂੰ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇੰਸ਼ੋਰੈਂਸ ਨਹੀਂ ਮਿਲਣੀ, ਸਾਡੇ ਕੋਲ ਇੱਦਾਂ ਦੀਆਂ ਕੰਪਨੀਜ਼ ਵੀ ਹੈਗੀਆਂ ਜਿਹੜੀਆਂ ਤੁਹਾਨੂੰ ਗਰੰਟਿਡ ਇਸ਼ੂ ਪਾਲਿਸੀਆਂ ਦੇਣਗੀਆਂ। ਤੁਹਾਡੀ 2-3 ਵੀਕ ਦੇ ਵਿੱਚ ਪਾਲਿਸੀ ਜਿਹੜੀ ਅਪਰੂਵ ਹੋ ਜੂਗੀ, ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-4747 416-454-4747 ਤੇ ਗੱਲ ਕੀਤੀ ਜਾ ਸਕਦੀ ਹੈ।
0: ਬਹੁਤ ਸ਼ੁਕਰੀਆ। ਤੇ ਸਵਲੀਨ ਉਹਨਾਂ ਨੂੰ ਕਾਲ ਕਰਨੀ ਹੈ, ਕਿਸੇ ਦੀ ਆਟੋ ਇੰਸ਼ੋਰੈਂਸ ਦਾ ਵੀ ਕੋਈ ਹੈਗਾ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ, ਹੋਮ ਇੰਸ਼ੋਰੈਂਸ ਉਹ ਵੀ ਕਰ ਸਕਦੇ ਹੋ। ਤੇ ਬੱਚਿਆਂ ਲਈ RESP ਕੋਈ ਕਰਨੀ ਹੈ, ਬੱਚਿਆਂ ਦੇ ਲਈ ਇਹ ਵਚਨਬੱਧ ਨੇ ਤੁਹਾਡੇ ਬੱਚਿਆਂ ਦੇ ਫਿਊਚਰ ਵਾਸਤੇ। ਆਪ ਦੋਨੋਂ ਪੜ੍ਹੇ ਲਿਖੇ ਨੇ, ਦੋਨਾਂ ਨੇ ਇੱਥੇ ਯੂਨੀਵਰਸਿਟੀ 'ਚ ਪੜ੍ਹਾਈ ਕੀਤੀ ਹੈ, ਹਸਬੈਂਡ ਵਾਈਫ ਨੇ, ਮਨਿੰਦਰ ਨੇ ਅਤੇ ਸਵਲੀਨ ਨੇ। ਇਹ ਤੁਹਾਨੂੰ ਦੱਸ ਸਕਦੇ ਨੇ ਕਿ ਆਪਾਂ ਕਿੱਦਾਂ ਡਿਜ਼ਾਈਨ ਕਰੀਏ ਹੁਣੇ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਹਾਇਰ ਐਜੂਕੇਸ਼ਨ, ਅਤੇ ਦੋਨਾਂ ਵਾਸਤੇ ਤੁਸੀਂ ਸਵਲੀਨ ਨੰਬਰ ਬੋਲੋ ਕਿਹੜੇ 'ਤੇ ਕਾਲ ਕਰਨ।
2: 416-454-4747 416-454-4747 ਤੇ ਗੱਲ ਕੀਤੀ ਜਾ ਸਕਦੀ ਹੈ।
0: ਥੈਂਕ ਯੂ ਸੋ ਮਚ। ਔਰ ਇੱਕ ਵਾਰ ਫਿਰ ਤੋਂ ਪੰਕਜ ਮੇਰਾ, ਪੰਕਜ ਕਿਵੇਂ ਆਪ?
3: ਗੁੱਡ ਆਫਟਰਨੂਨ ਅਮਨ ਜੀ ਸਰ, ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ।
0: ਹਾਂਜੀ ਸਤਿ ਸ਼੍ਰੀ ਅਕਾਲ ਪੰਕਜ, ਲੋਕ ਆ ਰਹੇ ਹੈ ਆਪਕੇ ਪਾਸ ਕੈਸੇ, ਉਨਕੇ ਬਾਰੇ ਵੀ ਥੋੜਾ ਬਤਾਈਏ ਨਾ, ਕੈਸੇ ਹੈ ਮਾਹੌਲ ਆਪਕਾ ਯਹਾਂ ਕਾ?
3: ਹਾਂਜੀ ਹਾਂਜੀ, ਮਾਹੌਲ ਅਭੀ ਸਰ ਥੋੜੀ ਸੀ ਧੁੱਪ ਥੀ ਵੋ ਚਲੀ ਗਈ ਹੈ ਤੋ ਏਕਦਮ ਥੋੜਾ ਸਾ ਠੰਡੀ ਪੜ ਗਈ ਹੈ, ਬਟ ਲੇਕਿਨ ਲੋਕ ਯਹਾਂ ਪੇ ਕੰਟੀਨਿਊਸਲੀ ਆ ਹੀ ਰਹੇ, ਗਾੜੀਆਂ ਆ ਰਹੀ ਹੈ, ਉਹ ਸ਼ੋਪਿੰਗ ਕਾਰਟ ਲੈ ਕੇ ਸ਼ੋਪਿੰਗ ਕਰਕੇ ਗਾੜੀ ਮੈਂ ਭਰ ਕੇ ਲੈ ਜਾ ਰਹੇ ਸਰ। ਬਹੁਤ ਹੀ ਬੜੀਆ ਰਿਸਪੋਂਸ ਹੈ ਸਰ ਇਨਕੇ ਲਈ, ਔਰ ਕਾਫੀ ਸਾਰੇ ਜੋ ਮੈਨੇ ਬਾਤ ਕਰਵਾਈ ਥੀ ਜੀ ਜੋਤੀ ਜੀ, ਉਹ ਕੰਟੀਨਿਊਸਲੀ ਕਲਾਇੰਟਸ ਕੋ ਅਟੈਂਡ ਕਰ ਰਹੀ ਹੈ, ਔਰ ਸਭਸੇ ਬੜੀਆ ਚੀਜ਼ ਯੇ ਜਗ੍ਹਾ ਪੇ ਯਹੀ ਹੈ ਕਿ ਯੇ ਪ੍ਰੋਪਰ ਜੋ ਕਲਾਇੰਟਸ ਆ ਰਹੀ ਹੈ ਉਨਕੋ ਅਟੈਂਡ ਕਰ ਰਹੀ ਹੈ, ਉਨਕੇ ਜ਼ਰੂਰਤ ਕੇ ਹਿਸਾਬ ਸੇ ਉਨਕੋ
0: ਸਜਾ ਕੇ ਗ੍ਰੀਨ ਹਾਊਸ ਤੇ ਪਹੁੰਚਣਾ ਜਿੱਥੇ ਸਬਜ਼ੀਆਂ ਫੁੱਲ ਬੂਟੇ।
3: ਹਾਂਜੀ,
0: ਕੱਲ ਨੂੰ 30 ਡਿਗਰੀ ਟੈਂਪਰੇਚਰ ਹੈਗਾ, ਅੱਜ ਮੌਸਮ ਠੰਡਾ ਵਧੀਆ ਜਾ, ਖੂਬਸੂਰਤ ਮੌਸਮ ਹੈ, ਅੱਜ ਜਾਓ ਤੇ ਤੁਸੀਂ ਕੱਲ ਪਰਸੋਂ ਦੋ ਦਿਨ ਲਈ ਖੁੱਲਾ, ਤੁਸੀਂ ਕੱਲ ਨੂੰ ਜਾ ਕੇ ਆਪਣੀਆਂ ਖੁਦ ਦੀਆਂ ਸਬਜ਼ੀਆਂ, ਆਪਦੇ ਖੁਦ ਦੇ ਬੂਟੇ, ਆਪਣੇ ਖੁਦ ਦੇ ਫਲਾਵਰਸ ਜਿਹੜੇ ਬੈਡ ਨੇ ਉਹ ਬਣਾਓ, ਤੁਸੀਂ ਰਿਓ ਚੱਕਣਾ ਕਿਸੇ ਤਰ੍ਹਾਂ ਦਾ, ਤੁਸੀਂ ਕੋਈ ਕੋਈ ਹਲਕੀ ਜਿਹੀ ਬਜਰੀ ਚੱਕਣੀ ਹੈ ਕਿਸੇ ਤਰ੍ਹਾਂ ਦੀ। ਇਹ ਗ੍ਰੀਨ ਵੈਲੀ ਗਾਰਡਨ ਸੈਂਟਰ ਦੀਆਂ ਦੋ ਲੋਕੇਸ਼ਨ ਨੇ
3: ਜੀ,
0: ਇੱਕ ਤਾਂ ਐਬਲਟਨ ਐਂਡ ਹੈਰੀਟੇਜ ਰੋਡ, ਯਾਨੀ ਕਿ ਜੇ ਕੋਈ ਚਿੰਕੂਜ਼ੀ ਦੇ ਏਰੀਆ 'ਚ ਰਹਿੰਦਾ, ਕੋਈ ਮਿਸਿਸਾਗਾ ਰੋਡ ਦੇ ਏਰੀਆ 'ਚ ਰਹਿੰਦਾ, ਕੋਈ ਸ਼ਰਡਨ ਕਾਲਜ ਦੇ ਏਰੀਆ 'ਚ ਰਹਿੰਦਾ, ਕੋਈ ਨੌਰਥ ਬਰੈਂਪਟਨ ਦੇ ਵਿੱਚ ਰਹਿੰਦਾ ਹੈਗਾ ਮੇਫੀਲਡ ਮਿਸਿਸਾਗਾ ਦੇ ਏਰੀਆ 'ਚ, ਤੁਸੀਂ ਆਪਣੇ ਘਰ ਦੇ ਗਾਰਡਨ ਦੀਆਂ ਫੋਟੋਜ਼ ਖਿੱਚ ਕੇ ਲੈ ਜਾਓ ਅੱਗੇ ਤੇ ਪਿੱਛੇ ਦੀਆਂ, ਤੁਸੀਂ ਇਹਨਾਂ ਤੋਂ ਕੰਸਲਟੇਸ਼ਨ ਵੀ ਕਰ ਸਕਦੇ ਹੋ, ਤੁਹਾਨੂੰ ਬੀ ਤੋਂ ਲੈ ਕੇ ਹਰ ਚੀਜ਼ ਇਹ ਦੇਣਗੇ, ਗ੍ਰੀਨ ਵੈਲੀ ਗਾਰਡਨ ਸੈਂਟਰ। ਤੇ ਇਸ ਸਮੇਂ ਪੰਕਜ ਜਿਹੜੇ ਇਹਨਾਂ ਦੀ ਇੱਕ ਲੋਕੇਸ਼ਨ ਦੇ ਉੱਤੇ ਪਹੁੰਚੇ ਹੋਏ ਨੇ, ਤੇ ਤੁਸੀਂ ਪੰਕਜ ਜੀ ਲੋਕੇਸ਼ਨ ਕੇ ਬਾਰੇ ਮੇਂ ਕੋਈ ਫੋਨ ਨੰਬਰ ਜਾਂ ਕੋਈ ਕੰਟੈਕਟ ਨੰਬਰ ਵਗੈਰਾ ਹੈ?
3: ਹਾਂਜੀ, ਇਨਕਾ ਫੋਨ ਨੰਬਰ ਹੈ ਜੀ 647 222 5601 पे आप इनको कॉल कर सकते हो जी। ये है 547 एबल्टन रोड ब्रैम्पटन पे सर, यहाँ पे लोकेटेड है।
0: हाँ जी।
3: और जैसे सर आपने सही कहा, इनकी जो क्वालिटी है वो जो भी बड़े बड़े सुपरमार्केट से उनसे बढ़िया है। और आप
0: क्वालिटी दे नाल नाल इनदा रेट चेक करो, रेट च $2.49 दे विच ट्रे दंदे पए ने, कोई भी तुहानू दंदा नहीं पिया, $3.5-3 लाख तो डॉलर तो, बाकी लैंडस्केपिंग का होर सारा समान पिया थे, कहीं दातियां
1: फ्लावर
0: बकेट्स चाहिए ने, तो बहुत सोने घर बना दोगे जरूर पहुंचो। थैंक यू सो मच। और मेरे ना यादविंदर है, यादविंदर सत श्रीकाल जी भाई जी। शिकार करदे करदे पंजे नौ बिंगे हो जांदे ने, उहना फिर अपने पहला चुंझ तोड़न दा अपने पंजे तोड़दा पहाड़ां जाके, फिर अपने ओह फर कढ दिंदा, उस तो बाद नवे सिरे फिर पड़ते, देखो उन्होंने कितना पता है जो बाज पाले होंगे ना, नवे सिरे डारी मारता हार नहीं मानता। ऐसे ही यादविंदर हूं ने, यादविंदर तुसी ना अपने घर की कोई पुरानी चेयर दे दो, पुराने घर के सोफे दे दो, गारंटी आ कि तुसी दुनिया का कोई मॉडल दिखा दो भी यादविंदर जी ये फ्रेम नू एदे विच बदल दो
1: जी,
0: ये थोड़े उस फ्रेम नू नवे स्टाइल दे विच बदल देंदे आ।
1: हाँ जी।
0: जिस दिन मैं इन्हां दे शोरूम च गया, मैलनी एंड स्टील दे उत्ते आ, 20 मैलनी ड्राइव दे उत्ते, यादविंदर उन्हां दा।
1: हाँ जी।
0: शोरूम च जदों मैं गया, इन्हां ने ना पानी चक लैंदा गलास च, मैं फड़न लगा सी कि मैनूं पीण नूं देण लगे ने, इन्हां ने इक कपड़े दे उत्ते मारिया पानी, वह वाटर प्रूफ सोफा सीगा, खुश होकर जिम्मे पानी बहुत डोल दिता सोफे से डोलिया पानी क्या सोफे से
1: खासी बारी।
0: खुश हो गया यादविंदर जी, साढ़े को छोटा जा बंदा होस्ट है जी, एक छेवीं क्लास वाला, तो यादविंदर दसोंगे अपने बारे तुसी कस्टम सोफे किवें बनाउंदे हो, सारा कुछ अपनी फैक्टरी बारे, अपने बैकग्राउंड बारे, रेस्टोरेंट्स नूं सर्विस दिंदे ने, बूथ बना के दिंदे रेस्टोरेंट्स। यादविंदर जी
3: हाँ जी, सत श्रीकाल
0: भाई, दसो जी प्लीज।
3: हाँ जी भाजी, आप जो है पोस्टिंग किसी ने करवाना हो भी करते हैं, जे किसी मतलब कस्टम सोफा चाहिए अपने लिविंग एरिए हिसाब के नाल, मैं आप जाके खुद मिण के आना, सारा प्रॉपर घर जाके असी फैबरिक मतलब दिखा के आईदा, उन्होंने सोफा सिलेक्ट करने मदद करी दी आ, प्रॉपर असी आप जा बना के कस्टमर नू कह दई दा भी अपना कोले आके खड़ के बनवा लो सोफा।
0: ठीक है। ਤੇ ਮੈਂ ਇਹਨਾਂ ਦੇ ਸ਼ੋਰੂਮ ਚ ਵਿਜ਼ਿਟ ਕਰੀ ਤੇ ਯਾਦਵਿੰਦਰ ਉਹਨਾਂ ਦੇ, ਮੈਂ ਯਾਦਵਿੰਦਰ ਨਾਲ ਗੱਲ ਕਰਦੇ ਕਰਦੇ ਦੂਜੇ ਐਡਰੈਸ ਭੇਜ ਦਿਓ, ਇੱਕ ਇਹਨਾਂ ਨੂੰ ਐਡਰੈਸ ਭੇਜਣ ਲੱਗਿਆ, ਉੱਥੇ ਇਹਨਾਂ ਨੇ ਸੋਫੇ ਕਰਕੇ ਆਉਣੇ ਮੇਰੇ ਖੁਦ ਦੇ। ਸੋ ਫਰੇਮ ਬੜੇ ਜ਼ਬਰਦਸਤ ਨੇ ਪਰ ਸੋਫੇ ਸਿੱਟਣ ਨੂੰ ਦਿਲ ਨਹੀਂ ਕਰਦਾ, ਤੁਹਾਡੇ ਕੋਈ ਵੀ ਕਸਟਮ ਤਿਆਰ ਕਰਨਾ, ਇਹਨਾਂ ਨੇ ਮੈਨੂੰ ਫੋਟੋਜ਼ ਦਿਖਾਈਆਂ ਇਹਨਾਂ ਦੇ ਨਾ ਸ਼ੋਰੂਮ 'ਚ ਜਾ ਕੇ, ਜੇ ਤੁਸੀਂ ਆਪਣਾ ਵੇਟਿੰਗ ਏਰੀਆ ਵਧੀਆ ਬਣਾਉਣਾ ਤੁਹਾਡਾ ਇੱਥੇ ਸਪੀਡ ਐਕਸ ਆਟੋ ਦਾ, ਤੁਹਾਨੂੰ ਕਸਟਮ ਤਿਆਰ ਕਰ ਦੇਣ, ਕਿਉਂਕਿ ਤੁਸੀਂ ਉੱਥੇ 10 ਸਾਲ ਕੰਮ ਕਰ ਲੈਣਾ, ਤੁਸੀਂ ਕਿਹੜਾ 1-2 ਮਹੀਨੇ ਲਈ ਆ, ਤੁਹਾਡੇ ਵੇਟਿੰਗ ਏਰੀਆ 'ਚ ਲੋਕਾਂ ਨੇ ਬਹਿਣਾ ਹੁੰਦਾ, ਤੁਹਾਡਾ ਵੇਟਿੰਗ ਏਰੀਆ ਜੇ ਕਸਟਮ ਕਰਾਉਣਾ ਚਾਹੁੰਦੇ, ਮਾੜਾ ਬਾਈਕ ਦੇ ਨੇੜੇ ਕਹਿ ਦੱਸ ਬਾਈ ਕਰਾਉਣਾ ਚਾਹੁੰਦੇ ਵੇਟਿੰਗ ਏਰੀਆ, ਵਧੀਆ ਕਸਟਮ ਤਿਆਰ ਹੈ, ਵਧੀਆ ਘੈਂਟ ਚਾਹੁੰਦੇ ਵੀ ਲੋਕ ਆ ਕੇ ਕਹਿਣ ਵੀ ਕਿਆ ਬਾਤ ਹੈ, ਬੜਾ ਸੋਹਣਾ ਬਣਾਇਆ ਹੋਇਆ ਸੀ,
1: ਖਾਸਾ
0: ਵਧੀਆ ਬਣਾ ਦੇਣਗੇ। ਠੀਕ ਹੈ, ਕਿਹੜਾ ਬਣਾ ਦੇਣਗੇ?
1: ਖਾਸਾ ਵਧੀਆ ਬਣਾ ਦੇਣਗੇ।
0: ਸੋ ਤੁਸੀਂ ਇੱਥੇ ਕੰਟੈਕਟ ਕਰਨਾ ਯਾਦਵਿੰਦਰ, ਉਹਨਾਂ ਦੀ ਕੰਪਨੀ ਜਿਹੜੀ ਹੈਗੀ ਆ ਉਹ ਸੋਫਿਆਂ ਦੇ ਵਿੱਚ, ਰੈਸਟੋਰੈਂਟਸ ਹੋ ਗਏ, ਦਫ਼ਤਰਾਂ ਦੇ ਵਿੱਚ ਪੁਰਾਣੇ ਫਰਨੀਚਰ ਨੂੰ ਨਵਾਂ ਬਣਾ ਦਿੰਦੀ ਹੈ, ਅਤੇ ਤੁਸੀਂ ਨਵੇਂ ਕਸਟਮ ਤਿਆਰ ਕਰਾਉਣੇ, RSG ਕਸਟਮ ਸੋਫਾ ਐਂਡ ਅਪੋਸਟਰੀ, RSG ਕਸਟਮ ਸੋਫਾ ਐਂਡ ਅਪੋਸਟਰੀ, 20 ਮੈਲਨੀ ਡਰਾਈਵ, ਯੂਨਿਟ ਨੰਬਰ 10, ਕੋਈ ਵੀ ਦੁਨੀਆ ਦੀ ਫੋਟੋ ਦੇ ਦਿਓ ਕਿਸੇ ਵੀ ਜਗ੍ਹਾ ਦੀ, ਸਹੀ ਕਹਿੰਦਾ ਯਾਦਵਿੰਦਰ ਮੈਂ?
3: ਹਾਂਜੀ ਹਾਂਜੀ, ਕੋਈ ਵੀ ਫੋਟੋ ਦੇ ਦਿਓ, ਕੋਈ ਵੀ ਸਟਾਈਲ ਹੋਵੇ ਆਪਾਂ ਉਹ ਸਾਰਾ ਕਸਟਮ ਬਣਾ ਦੇਈਦਾ ਜੀ।
0: 647-705-1317, 647-705-1317, ਤੁਹਾਨੂੰ ਇੱਕ ਐਡਰੈਸ ਭੇਜਤਾ, ਤੁਸੀਂ ਉੱਥੇ ਜਾ ਕੇ ਸੋਫੇ ਸਾਡੇ ਕਰਕੇ ਦੇਣੇ ਆ। ਠੀਕ ਹੈ ਜੀ?
3: ਹਾਂਜੀ ਠੀਕ ਹੈ ਜੀ, ਠੀਕ ਹੈ, ਥੈਂਕ ਯੂ।
0: ਤੁਹਾਡੇ ਕੋਲ ਆ ਗਿਆ ਓਨਲੀ, ਗੱਲ ਕਰਦੇ ਕਰਦੇ ਭੇਜਤਾ 647-705-1317 ਤੇ, ਜਿੰਨੇ ਵੀ ਲੋਕ ਸੁਣਦੇ ਕਿਸੇ ਵੀ ਸ਼ਹਿਰ 'ਚੋਂ ਸਰਵਿਸ ਦੇ ਦਿੰਦੇ ਨੇ, 647-705-1317 ਤੇ ਗੱਲ ਕਰਨੇ। ਬੱਜ ਗਿਆ ਲਾ,
4: ਹਾਂਜੀ ਚੜ੍ਹਦੀ ਕਲਾ ਜੀ।
0: ਸੋ ਕਿਸੇ ਦੇ ਵੀ ਘਰਾਂ 'ਚ ਮਨਦੀਪ ਬਿਨਾਂ ਹੋਲ 'ਤੇ ਆ, ਮਨਦੀਪ ਹੋਲ ਰੱਖ ਲਿਓ ਤੁਸੀਂ ਪਲੀਜ਼। ਸੋ ਜਿੰਨੇ ਵੀ ਲੋਕਾਂ ਦੇ ਘਰਾਂ ਦੇ ਵਿੱਚ
4: ਹਾਂਜੀ
0: ਵਾਟਰ ਹੀਟਰ ਟੈਂਕ ਲੱਗੇ ਹੋਏ ਨੇ
4: ਜੀ ਸਰ,
0: ਤੇ ਲੋਕਾਂ ਦੇ ਏਸੀ ਨੇ ਤੇ ਫਰਨਸ ਨੇ
4: ਜੀ,
0: ਇਸ ਸਮੇਂ ਲੋਕ ਅਗਰ ਚਾਹੁਣ ਅਪ ਫਰੰਟ ਪੇ ਨਹੀਂ ਕਰ ਸਕਦੇ,
4: ਹਾਂਜੀ
0: ਮੰਥਲੀ ਬੇਸਿਸ ਤੇ ਫਰਨਸ ਕਿੰਨੇ ਤੇ ਮਿਲ ਜਾਂਦੀ ਹੈ?
4: ਫਰਨਸ ਸਰ ਆਪਣੇ ਮੰਥਲੀ ਮਿਲ ਜਾਏਗੀ $40-50 ਦਾ, $50 ਦੇ ਵਿੱਚ।
0: ਸੋ ਇਹ ਫਰਨਸ ਜਿਹੜੀ ਰੈਂਟ ਤੇ ਹੋਊਗੀ?
4: ਰੈਂਟਲ ਵੀ ਲੈ ਸਕਦੇ ਹਾਂ, ਤੁਸੀਂ ਆਪਣੀ ਵੀ ਲੈ ਸਕਦੇ, ਦੋਨੋਂ ਆਪਸ਼ਨ ਅਵੇਲੇਬਲ ਹੈ।
0: ਸੋ ਜੇ ਲੀਜ਼ ਟੂ ਓਨ ਕਰਦੇ ਹਾਂ ਆਪਾਂ?
4: ਹਾਂਜੀ, ਲੀਜ਼ ਟੂ ਓਨ ਵੀ ਮਿਲ ਜਾਏਗੀ। ਲੀਜ਼ ਟੂ ਓਨ ਦੇ ਵਿੱਚ ਵੀ ਤੁਹਾਨੂੰ $50 ਦੇ ਵਿੱਚ ਫਰਨਸ ਮਿਲ ਜਾਏਗੀ, ਏਸੀ ਵੀ ਮਿਲ ਜਾਏਗਾ।
0: ਉਹਦੇ 'ਚ ਫਾਇਦਾ ਕੀ ਹੈਗਾ?
4: ਫਾਇਦਾ ਇਹ ਹੈਗਾ, ਉਹ ਤੁਸੀਂ ਓਨ ਕਰਦੇ ਹੋ, ਤੁਸੀਂ ਇਹ ਨਹੀਂ ਹੈ ਕਿ ਮਤਲਬ 15 ਸਾਲ ਜਾਂ 20 ਸਾਲ ਚੀਜ਼ ਚੱਲੇਗੀ ਤਾਂ ਤੁਸੀਂ ਰੈਂਟ ਹੀ ਦੇਈ ਜਾਣਾ ਉਸ ਚੀਜ਼ ਦਾ, ਠੀਕ ਹੈ? ਉਹ ਤੁਸੀਂ ਉਸ ਚੀਜ਼ ਨੂੰ ਤੁਸੀਂ ਓਨ ਕਰਦੇ ਹੋ,
0: ਠੀਕ ਹੈ,
4: ਤੇ ਉਹ ਆਟੋਮੈਟਿਕਲੀ ਤੁਹਾਡੀ ਆਪਣੀ ਹੋ ਜਾਂਦੀ ਹੈ। ਮੋਸਟਲੀ ਰੈਂਟਲ ਪਲਾਨਸ ਕੀ ਹੁੰਦੇ ਆ ਕਿ ਜਿੰਨਾ ਚਿਰ ਚੀਜ਼ ਚੱਲੇਗੀ ਉਨਾ ਚਿਰ ਰੈਂਟ ਦੇਣਾ ਪੈਣਾ, ਬਹੁਤ ਲੋਕਾਂ ਦਾ 10-10 ਸਾਲ ਐਕਸਟਰਾ ਚੱਲ ਜਾਂਦਾ ਆ ਟਰਮ ਤੋਂ ਵੀ, ਠੀਕ ਹੈ।
0: ਬਹੁਤ ਸਾਰੇ ਲੋਕ ਜਿਹੜੇ ਸੁਣਦੇ ਪਏ ਨੇ, ਤੁਹਾਨੂੰ ਕੋਈ ਕਾਲ ਕਰਦਾ ਜਿਹੜੇ ਆਪਣੇ ਘਰਾਂ ਦੇ ਵਿੱਚ ਚੈੱਕ ਕਰਾਉਂਦੇ ਨੇ ਕਿ ਮੇਰਾ ਉਹ ਪੇਡ ਆਫ ਹੋ ਗਿਆ ਕਿ ਨਹੀਂ, ਤੁਸੀਂ ਕਰਾਇਆ ਸੀ ਚੈੱਕ ਆਪਣਾ?
1: ਹਾਂਜੀ ਵੀਰ ਜੀ, ਅਸੀਂ ਇਹਨਾਂ ਤੋਂ ਹੀ ਲਵਾਇਆ ਵਾ ਭਾਜੀ ਹੋਣਾ ਤੋਂ, ਪਰ ਬਹੁਤ ਵਧੀਆ ਸਰਵਿਸਿਸ ਆ ਇਹਨਾਂ ਦੀ।
0: ਨਹੀਂ ਪਰ ਤੁਸੀਂ ਚੈੱਕ ਕੀਤਾ ਵੀ ਜਿਹੜਾ ਤੁਹਾਡਾ ਪੁਰਾਣਾ ਸੀਗਾ ਉਹ ਪੇਡ ਆਫ ਸੀਗਾ ਕਿ ਨਹੀਂ ਸੀਗਾ ਕੁਛ?
1: ਮੈਨੂੰ ਇਹਦੇ ਬਾਰੇ ਨਹੀਂ ਕੁਛ ਭਾਜੀ ਪਤਾ ਹੈਗਾ।
0: ਹਾਂਜੀ, ਅੱਛਾ,
1: ਪਰ ਜਾਣੀ ਇਹਨਾਂ ਦੀ ਮੈਂ ਸਰਵਿਸ ਬਾਰੇ ਬੋਲਦੀ ਹਾਂ ਵੀ ਉਹ ਬਹੁਤ ਵਧੀਆ,
0: ਬੜੀ ਵਧੀਆ ਸਰਵਿਸ ਹੈ।
1: ਹਾਂਜੀ,
0: ਖਾਸੀ ਵਧੀਆ ਸਰਵਿਸ, ਖਾਸੀ
4: ਵਧੀਆ। ਨਹੀਂ, ਇਹਨਾਂ ਦੇ ਏਅਰ ਫਲੋ ਦਾ ਇਸ਼ੂ ਸੀਗਾ, ਇਹਨਾਂ ਦੇ ਬਹੁਤ ਇਸ਼ੂ ਸੀਗਾ ਏਅਰ ਫਲੋ ਦਾ, ਉਹ ਫਿਕਸ ਕੀਤਾ ਸੀ। ਸਿਰਫ ਦੇਖੋ, ਫਰਨਸ ਲਾਉਣ ਦਾ ਮਤਲਬ ਨਹੀਂ ਹੈ ਕਿ ਤੁਸੀਂ ਇੱਕ ਵਾਰ ਤੁਹਾਨੂੰ ਮੌਕਾ ਮਿਲਦਾ ਆ, 10-15 ਸਾਲ ਦੇ ਵਿੱਚ ਇੱਕ ਵਾਰ ਤੁਹਾਨੂੰ ਟਾਈਮ ਮਿਲਣਾ ਆ ਕਿ ਤੁਸੀਂ ਹਰ ਪ੍ਰੋਬਲਮ ਨੂੰ ਫਿਕਸ ਕਰ ਸਕੋ ਜੋ ਐਚਵੈਕ ਦੇ ਰਿਲੇਟਡ ਹੈ। ਜਿਵੇਂ ਕਮਰਿਆਂ ਦੇ ਵਿੱਚ ਹਵਾ ਨਹੀਂ ਆਉਂਦੀ, ਸੈਕਿੰਡ ਫਲੋਰ 'ਤੇ ਹਵਾ ਨਹੀਂ ਆਉਂਦੀ ਹੈਗੀ, ਹਵਾ ਘੱਟ ਆਉਂਦੀ ਆ, ਕੁਛ ਘਰ 'ਚ ਇੱਦਾਂ ਦੇ ਰੂਮ ਹੋਣਗੇ ਜਿਨ੍ਹਾਂ 'ਚ ਹਵਾ ਆਉਂਦੀ ਨਹੀਂ, ਪਹੁੰਚਦੀ ਨਹੀਂ ਹੈਗੀ, ਉਹ ਚੀਜ਼ ਤੁਸੀਂ ਐਟ ਅ ਟਾਈਮ ਜਦੋਂ ਤੁਸੀਂ ਫਰਨਸ ਜਾਂ ਏਸੀ ਲਗਵਾਉਣਾ ਉਦੋਂ ਤੁਸੀਂ ਫਿਕਸ ਕਰ ਸਕਦੇ ਆ। ਸੋ ਉਹਦੇ ਵਿੱਚ ਆਪਣੀ ਐਕਸਪਰਟੀਜ਼ ਹੈਗੀ ਹੈ ਕਿ ਕਿਸੇ ਵੀ ਤਰੀਕੇ ਦੀ ਅਗਰ ਤੁਹਾਡੀ ਪ੍ਰੋਬਲਮ ਹੈਗੀ ਆ ਤਾਂ ਉਹਨੂੰ ਆਪਾਂ ਸਪੈਸ਼ਲ ਇਕਵਿਪਮੈਂਟ ਲੱਗਦੇ ਆ ਉਹ ਲਗਾਉਂਦੇ ਹਾਂ ਜਿਹਦੇ ਨਾਲ ਉਹ ਪ੍ਰੋਬਲਮ ਫਿਕਸ ਹੋ ਜਾਏਗੀ ਸਦਾ ਵਾਸਤੇ।
1: ਵੈਰੀ ਨਾਈਸ।
0: ਨੰਬਰ ਕੀ ਹੈ ਤੁਹਾਡਾ?
4: ਹਾਂਜੀ, ਨੰਬਰ ਹੈਗਾ ਜੀ 905-757-6111।
0: 905-757-6111
4: ਸਿਰਫ $45 ਦੇ ਵਿੱਚ ਮੈਂ ਆਪਾਂ ਟੈਂਕਲੈਸ ਦੀ ਇੰਸਟਾਲੇਸ਼ਨ ਦੇ ਰਹੇ ਹਾਂ।
0: ਟੈਂਕਲੈਸ ਦੀ?
4: ਹਾਂਜੀ, ਟੈਂਕਲੈਸ ਦੀ। ਨੋਰਮਲੀ $40-45 ਪ੍ਰਾਈਸ ਟੈਂਕ ਦਾ ਚੱਲਦਾ ਆ ਮਾਰਕੀਟ ਦੇ ਵਿੱਚ। ਹਾਂਜੀ, ਅਗਰ ਛੋਟਾ ਘਰ ਹੈ ਤਾਂ $42-43 ਦੇ ਵਿੱਚ, $42 ਚ ਹੀ ਤੁਹਾਨੂੰ ਟੈਂਕਲੈਸ ਮਿਲ ਜਾਏਗਾ,
0: ਠੀਕ ਹੈ। ਲੋਕਾਂ ਦੇ ਹੱਥ ਹੁੰਦੇ ਪੁਰਾਣੀ ਮੈਮਰੀਜ਼ ਜਿਉਣ ਦੀ।
4: ਹਾਂਜੀ,
0: 20 ਸਾਲ ਪਹਿਲਾਂ ਘਰ ਦੀ ਪ੍ਰਾਈਸ ਤੇ ਆਪਣੀ ਇਨਕਮ ਵੀ ਡਿਫਰੈਂਟ ਸੀ
1: ਜੀ।
0: 20 ਸਾਲ ਪਹਿਲਾਂ ਗੱਲ ਦੇ ₹1,000 ਦੀ ਫਰਨਸ ਲੱਗੀ ਸੀ
1: ਜੀ
0: ਜੀ, 20 ਸਾਲ ਚ ਵੀ ਵਧੀ ਹੋਣੀ ਹੈ ਨਾ।
4: ਹਾਂਜੀ ਹਾਂਜੀ, ਬਿਲਕੁਲ ਸਰ।
0: $45 ਦੇ ਵਿੱਚ ਟੈਂਕਲੈਸ ਲਾ ਕੇ ਦੋਗੇ ਹੈ ਨਾ?
4: ਹਾਂਜੀ, ਟੈਂਕਲੈਸ।
0: 6 ਮਹੀਨੇ ਫ੍ਰੀ ਹੁੰਦੇ ਉਹ ਚ?
4: ਬਿਲਕੁਲ ਸਰ, 6 ਮਹੀਨੇ ਤੁਹਾਨੂੰ ਫ੍ਰੀ ਮਿਲਣਗੇ, 6 ਮਹੀਨੇ ਤੁਹਾਨੂੰ ਫ੍ਰੀ ਮਿਲਣਗੇ ਸਾਰਿਆਂ ਨੂੰ ਫਲੈਟ, ਸਾਰਿਆਂ ਨੂੰ 6 ਮਹੀਨੇ ਆਪਾਂ ਫ੍ਰੀ ਦੇ ਰਹੇ ਹਾਂ ਜੀ। ਹਾਂਜੀ, 905-757-6111 905-757-6111
0: ਥੈਂਕ ਯੂ, ਬਹੁਤ ਸ਼ੁਕਰੀਆ। 905-757-6111 ਦੇ ਉੱਤੇ ਕਾਲ ਕਰਨੀ ਹੈ ਅਤੇ ਮਨਦੀਪ ਤੋਂ ਫੋਨ ਕੱਟਿਆ ਕਿਉਂਕਿ ਦੁਬਾਰਾ ਲਾ ਦਿੱਤਾ। ਅਤੇ ਮੇਰੇ ਨਾਲ ਚਰਨਪ੍ਰੀਤ ਜੀ ਨੇ। ਚਰਨਪ੍ਰੀਤ ਜੀ, ਕੀ ਹਾਲ ਚਾਲ ਹੈ ਤੁਹਾਡਾ? ਹੈਲੋ, ਹਾਂਜੀ ਚਰਨਪ੍ਰੀਤ, ਕੀ ਹਾਲ ਚਾਲ ਹੈ?
5: ਹਾਂਜੀ, ਬਹੁਤ ਵਧੀਆ, ਚੜ੍ਹਦੀ ਕਲਾ,
0: ਚੜ੍ਹਦੀ ਕਲਾ। ਅੱਜ ਨਾ ਪੀਜ਼ਾ ਦੇ ਉੱਪਰ ਤੁਹਾਡੇ ਗੁਆਂਢ 'ਚ ਆ ਪੀਜ਼ਾ ਕਾਕਾ ਜੀ, ਸੁਣਾ ਉਹਨਾਂ ਦੀ ਗੱਲ। ਪੀਜ਼ਾ ਖਾਣ ਜੀ ਕਰਦਾ? ਖਾਸਾ ਹੀ ਜੀ ਕਰਦਾ?
6: ਖਾਸਾ ਹੀ, ਹਾਂਜੀ,
0: ਖਾਸਾ ਹੀ ਕਰਦਾ। ਸੋ ਤੁਹਾਡੇ ਲਈ 2 ਲਾਰਜ ਪੀਜ਼ੇ, ਠੀਕ ਹੈ, ਅਤੇ ਨਾਲ ਤੀਸਰਾ ਨਿਊਡਲਸ ਖਾਣੀਆਂ ਨੇ। ਕੀ ਖਾਣਾ, ਕੀ ਪਸੰਦ ਆ? ਫਰਾਈਜ਼ ਵੀ ਨੇ, ਨਿਊਡਲਸ ਵੀ ਨੇ, ਚਨੇ ਭਟੂਰੇ ਦੇ ਪਲੇਟ ਵੀ ਆ, ਬਿਰਿਆਨੀ ਵੀ ਆ, ਦੱਸੋ ਕੀ ਖਾਣਾ?
6: ਸਾਰਾ ਕੁਛ ਹੀ ਖਾ ਲਾਂਗੇ।
0: ਉਹ ਤਾਂ ਨਹੀਂ ਖਾਣਾ, ਇਹਨਾਂ ਲਾਲਚ ਮਾੜਾ ਹੁੰਦਾ। ਇੱਕ ਚੀਜ਼ ਦੱਸੋ।
6: ਛੋਲੇ।
0: ਛੋਲੇ, ਛੋਲੇ ਭਟੂਰੇ?
6: ਹਾਂਜੀ,
0: ਇਹਨਾਂ ਦੇ ਛੋਲੇ ਭਟੂਰੇ ਬੜੇ ਸਵਾਦ ਨੇ। ਪੀਜ਼ਾ ਸ਼ੈਫ ਅਤੇ ਤਵਾ ਕਿਚਨ ਦੀ ਲੋਕੇਸ਼ਨ ਹੈ 30 ਰੈਂਬਲਰ ਡਰਾਈਵ ਦੇ ਉੱਤੇ, ਉਹਦੇ 'ਤੇ ਸਾਰਿਆਂ ਨੇ ਪਹੁੰਚਣਾ ਹੈਗਾ। 30 ਰੈਂਬਲਰ ਡਰਾਈਵ ਦੀ ਜਿਹੜੀ ਲੋਕੇਸ਼ਨ ਹੈ ਉਹ ਤੁਹਾਡੇ ਲਈ ਵਨ ਆਫ ਦਾ ਬੈਸਟ। ਕਿਹੜੇ ਕਿਹੜੇ ਪੀਜ਼ਾ ਹੈਗੇ ਤੁਹਾਡੇ ਕੋਲ ਭਾਜੀ?
5: ਹਾਂਜੀ, ਆਪਣੇ ਸਪੈਸ਼ਲਟੀ ਪੀਜ਼ਾ ਜਿਹੜਾ ਹੈਗਾ ਪੈਸਟੋ ਪੀਜ਼ਾ ਹੈਗਾ, ਉਹਦੇ ਵਿੱਚ ਆਪਣਾ ਮਸ਼ਰੂਮ ਅਤੇ ਸਪੈਸ਼ਲ ਸੌਸ ਬਣਾਈ ਜਾਂਦੀ ਹੈ, ਉਹ 'ਚ ਮਸ਼ਰੂਮ ਪਾ ਕੇ, ਗਾਰਲਿਕ ਦਾ ਪੇਸਟ ਪਾ ਕੇ, ਤੜਕਾ ਲਾ ਕੇ ਅਨੀਅਨਸ ਦਾ, ਤੇ ਪਾਲਕ ਤੇ ਉਹਨੂੰ ਹੋਰ ਕਈ ਤਰ੍ਹਾਂ ਦੀ ਚੀਜ਼ਾਂ ਪਾ ਕੇ ਉਹਨੂੰ ਸੌਸ, ਫਰੈਸ਼ ਸੌਸ ਬਣਾਈ ਜਾਂਦੀ ਹੈ। ਉਹ ਪੀਜ਼ਾ ਤੁਸੀਂ ਜ਼ਰੂਰ ਟਰਾਈ ਕਰਨਾ, ਪੈਸਟੋ ਪੀਜ਼ਾ ਹੁੰਦਾ, ਉਸ 'ਚ ਵੈੱਜ ਵੀ ਲੈ ਸਕਦੇ ਹੋ ਅਤੇ ਨੋਨ ਵੈੱਜ ਵੀ ਲੈ ਸਕਦੇ ਹੋ ਉਹਦੇ ਵਿੱਚ। ਅਤੇ ਉਸ ਤੋਂ ਇਲਾਵਾ ਤੁਸੀਂ ਰੈਗੂਲਰ ਪੀਜ਼ਾ ਹੈਗੇ ਆ ਸਾਡੇ, ਜਿੱਦਾਂ ਤੁਸੀਂ ਕਿਹਾ 2 ਲਾਰਜ ਪੀਜ਼ਾ 3-3 ਟੋਪਿੰਗ ਦੇ ਨਾਲ, ਨਾਲ ਵੀ ਜਿੱਦਾਂ ਤੁਸੀਂ ਆਪਣਾ ਕੋਈ ਵੀ ਚੀਜ਼ ਚੂਜ਼ ਕਰ ਸਕਦੇ ਆ, ਸਿਰਫ $24.99 ਕੋਈ ਵੀ ਆਪਸ਼ਨਸ ਹੈਗੇ, ਜਿੱਦਾਂ ਤੁਸੀਂ ਫਰਾਈਜ਼ ਲੈ ਸਕਦੇ ਹੋ, ਜਾਂ ਫਿਰ ਆਪਣਾ ਬਿਰਿਆਨੀ ਲੈ ਸਕਦੇ ਹੋ, ਜਾਂ ਫਿਰ ਨੂਡਲਸ ਲੈ ਸਕਦੇ ਹੋ, ਜਾਂ ਫਿਰ ਚਨਾ ਭਟੂਰਾ ਦੀ ਪਲੇਟ ਲੈ ਸਕਦੇ ਹੋ। $24.99 'ਚ 2 ਲਾਰਜ ਪੀਜ਼ੇ ਨਾਲ ਇੱਕ ਕੋਈ ਵੀ ਇੱਕ ਆਈਟਮ ਤੁਸੀਂ ਚੂਜ਼ ਕਰ ਸਕਦੇ ਆ। ਤੇ ਉਸ ਤੋਂ ਇਲਾਵਾ ਜੇ 1-2 ਬੰਦਿਆਂ ਨੇ ਪੀਜ਼ਾ ਖਾਣਾ ਹੈ ਤਾਂ ਮੀਡੀਅਮ ਪੀਜ਼ਾ 3 ਟੋਪਿੰਗ ਦੇ ਨਾਲ, ਨਾਲ ਹੀ ਦੋ ਡਿਪਿੰਗ ਸੋਸਿਸ ਤੇ ਨਾਲ ਦੋ ਕੈਨ ਪੌਪ ਸਿਰਫ $12 ਚ ਤੁਹਾਨੂੰ ਆ ਕੇ ਮਿਲ ਜੂਗਾ। ਤੇ ਜੇ ਕੱਲੇ ਬੰਦੇ ਨੇ ਕਿਸੇ ਨੇ ਖਾਣਾ ਉਹਨਾਂ ਲਈ ਵੀ ਸਪੈਸ਼ਲ ਆਫਰ ਹੈ, ਪਰਸਨਲ ਪੀਜ਼ਾ 3 ਟੋਪਿੰਗ ਵਾਲਾ, 1 ਡਿਪਿੰਗ ਤੇ 1 ਕੈਨ ਪੌਪ ਦਾ ਸਿਰਫ $6 ਚ।
0: ਜੇ ਕਿਸੇ ਨੇ ਪਾਰਟੀ ਹੈ ਕੋਈ ਉਹਦਾ ਕੋਈ ਪੀਜ਼ਾ ਦੇ ਦੋ ਕੋਈ ਆਈਡੀਆ
5: ਪਾਰਟੀ ਲਈ ਆਪਣਾ, ਜਿੱਦਾਂ ਤੁਸੀਂ ਆਪਣਾ ਜੇ 8-10 ਬੰਦਿਆਂ ਦੀ ਪਾਰਟੀ ਹੈਗੀ ਹੈ ਫਿਰ ਸੇਮ ਇੱਕ ਹੋਰ ਡੀਲ ਹੈਗੀ ਸਾਡੇ ਕੋਲ 3 ਲਾਰਜ ਪੀਜ਼ੇ 3-3 ਟੋਪਿੰਗ ਦੇ ਨਾਲ, ਨਾਲ ਆਪਣਾ ਤੁਸੀਂ ਵੈਜ ਨੂਡਲਸ ਦੀ ਟ੍ਰੇ ਜਿਹੜੀ ਹੁੰਦੀ ਹੈ ਉਹ ਟ੍ਰੇ ਦੇ ਦਾਂਗੇ ਤੁਹਾਨੂੰ 8-10 ਬੰਦਿਆਂ ਲਈ, ਉਹ ਤੁਹਾਨੂੰ ਸਿਰਫ ਤੋਂ ਸਿਰਫ $45 ਚ ਸਾਰਾ ਕੁਛ ਹੀ ਮਿਲ ਜੂਗਾ, 3 ਲਾਰਜ ਪੀਜ਼ੇ ਨਾਲ 1 ਨੂਡਲਸ ਦੀ ਟ੍ਰੇ।
0: ਵੈਰੀ ਗੁੱਡ, ਇੱਕ ਨੂਡਲਸ ਦੀ ਟ੍ਰੇ ਤੇ 3 ਲਾਰਜ ਪੀਜ਼ੇ $45 ਚ, ਹੈ ਨਾ?
5: ਹਾਂਜੀ।
0: ਸੋ ਤੁਸੀਂ ਕਾਲ ਕਰਨੀ ਹੈ ਪੀਜ਼ਾ ਸ਼ੈਫ ਨੂੰ, ਨੰਬਰ ਕੀ ਹੈ ਤੁਹਾਡਾ?
5: 6475472006475542400। ਕਿਸੇ ਨੇ ਕੇਟਰਿੰਗ ਕਰਾਉਣੀ ਹੈ, ਕੇਟਰਿੰਗ ਚ ਟੌਪ ਦਾ ਨਾਂ ਹੈਗਾ, ਕੇਟਰਿੰਗ ਲਈ ਜ਼ਰੂਰ ਸਾਨੂੰ ਕੰਟੈਕਟ ਕਰਿਓ, ਬੈਕ ਟੂ ਬੈਕ ਕੇਟਰਿੰਗ ਚੱਲਦੀ ਚਾਹੀਏ, ਪੂਰਾ ਮੰਥ ਬਿਜ਼ੀ ਹੈਗਾ। ਉਸ ਤੋਂ ਇਲਾਵਾ ਅੱਗੇ ਮੰਥ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ, ਵਿਆਹ ਹੈਗਾ ਕਿਸੇ ਦੇ ਘਰੇ।
0: ਸੋ ਮੈਂ ਦੱਸਦਾ, ਤਵਾ ਕਿਚਨ ਤੇ ਪੀਜ਼ਾ ਸ਼ੈਫ ਜਿਹੜੇ ਦੋ ਕੰਪਨੀ ਨੇ, ਦੋ ਸਟੋਰ ਨੇ, ਦੋਨੋਂ ਅਲੱਗ ਅਲੱਗ ਜਗ੍ਹਾ ਦੇ ਉੱਤੇ, ਇੱਕ ਵੈਸਟਰਨ ਐਂਡ ਫਿੰਚ ਤੇ ਪੀਜ਼ਾ ਸ਼ੈਫ ਤੇ ਇੱਕ ਤਵਾ ਕਿਚਨ ਦਾ ਸਟੋਰ ਹੈ, ਦੂਸਰਾ ਸਟੋਰ ਹੈ 30 ਰੈਂਬਲਰ ਡਰਾਈਵ ਦੇ ਉੱਤੇ ਪੀਜ਼ਾ ਸ਼ੈਫ ਤੇ ਤਵਾ ਕਿਚਨ, ਯਾਨੀ ਪੀਜ਼ਾ ਵੀ ਖਾਣਾ ਤੇ ਇੰਡੀਅਨ ਵੀ ਖਾਣਾ, ਦੋਨੋਂ ਇਕੱਠੇ ਇੱਕੋ ਜਗ੍ਹਾ ਤੋਂ ਮਿਲ ਜਾਣਗੇ ਤੁਹਾਨੂੰ। ਤੇ ਨਾਲ ਨਾਲ ਦੱਸ ਦਈਏ ਕਿ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੀ ਫੂਡ ਪ੍ਰੈਪਰੇਸ਼ਨ, ਪੀਲ ਡਿਸਟ੍ਰਿਕਟ ਸਕੂਲ ਬੋਰਡ ਨੂੰ ਇਹ ਬੱਚਿਆਂ ਨੂੰ ਫੂਡ ਡਿਲੀਵਰ ਕਰਦੇ ਰਹੇ ਨੇ ਲੰਚ ਪ੍ਰੋਗਰਾਮ ਦੇ ਵਿੱਚ, ਇਹ ਵਿਨਰਸ ਵਾਲਮਾਰਟ ਦੇ ਹੈੱਡ ਆਫਿਸ, ਬਰੈਂਪਟਨ ਸਿਵਿਕ ਹੋਸਪਿਟਲ, ਈਟੋਬੀਕੋ ਨੌਰਥ ਜਨਰਲ ਹੋਸਪਿਟਲ ਤੋਂ ਲੈ ਕੇ ਇਹਨਾਂ ਨੇ ਵਿਨਰਸ ਟੀਜੈਕਸ ਤੱਕ ਦੇ ਕਈ ਕੰਪਨੀਆਂ ਮੈਗਨਾ ਦੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕੇਟਰਿੰਗ ਕੀਤੇ ਨੇ। ਕੋਈ ਵੀ ਕੰਪਨੀ ਸੁਣ ਰਹੀ ਹੈ ਇਸ ਸਮੇਂ, ਕੋਈ ਇੰਡੀਵਿਜੁਅਲ ਸੁਣ ਰਿਹਾ, ਕੋਈ ਕੇਟਰਿੰਗ ਹੈ, ਕੋਈ ਨਗਰ ਕੀਰਤਨ ਆ, ਕੁਛ ਵੀ ਹੈ, ਤੁਸੀਂ ਕਾਲ ਕਰਨੀ ਆ 6475472004200। ਪੀਜ਼ਾ ਔਰ ਇੰਡੀਅਨ ਫੂਡ ਦੋਨੋਂ ਇਕੱਠੇ ਉੱਥੇ ਪਹੁੰਚ ਜਾਣਗੇ, 6475472400, 6475472004200 ਪੀਜ਼ਾ ਸ਼ੈਫ ਕੈਨੇਡੀਅਨ ਸਟੀਲ ਦੇ ਕੋਲ ਆ। ਤੇ ਕੱਲੇ ਸਿੰਗਲ ਬੰਦੇ ਨੇ ਪੀਜ਼ਾ ਖਾਣਾ ਹੋਵੇ ਕਿ ਉਹਦੀ ਤੁਹਾਡੀ ਇੱਕ ਡੀਲ ਮੈਨੂੰ ਬੜੀ ਵਧੀਆ ਲੱਗਦੀ ਹੁੰਦੀ ਹੈ।
5: ਹਾਂਜੀ, ਪਰਸਨਲ ਪੀਜ਼ਾ 3 ਟੋਪਿੰਗ ਦੇ ਨਾਲ, ਨਾਲ ਕੈਨ ਪੌਪ ਦਾ ਤੇ ਨਾਲ ਇੱਕ ਡਿਪਿੰਗ ਸੌਸ, ਸਿਰਫ $6 ਚ, $5.99
0: ਚ। ਥੈਂਕ ਯੂ ਸੋ ਮਚ, ਤੁਸੀਂ ਹੋਲਡ ਰੱਖੋਗੇ 6475472400। ਪੀਜ਼ਾ ਸ਼ੈਫ ਨੂੰ ਕਾਲ ਕਰਨੇ, ਮਨਦੀਪ ਦੇ ਨਾਲ ਆ, ਡੈਂਟਿਸਟਰੀ ਐਟ ਰੈਂਬਲਰ ਤੋਂ, ਇਸੇ ਪਲਾਜ਼ੇ ਜਿੱਥੇ ਪੀਜ਼ਾ ਸ਼ੈਫ ਤੇ ਤਵਾ ਕਿਚਨ ਹੈ ਉੱਥੇ ਹੀ ਲੋਕੇਟਡ ਹੈ ਜਿਹੜਾ ਡੈਂਟਿਸਟਰੀ ਐਟ ਰੈਂਬਲਰ। ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦਾ ਇਹ ਕਲੀਨਿਕ ਹੈ, ਮੇਰੇ ਨਾਲ ਮਨਦੀਪ ਆ। ਮਨਦੀਪ, ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ ਭਾਜੀ,
0: ਕੀ ਹਾਲ ਚਾਲ ਨੇ?
7: ਠੀਕ ਹੈ ਜੀ, ਤੁਸੀਂ ਦੱਸੋ?
0: ਬਹੁਤ ਵਧੀਆ। ਸੋ ਬੱਚਿਆਂ ਦੇ ਦੰਦਾਂ ਦਾ ਇਲਾਜ ਬਿਲਕੁਲ ਫ੍ਰੀ ਹੈ, ਤੇਰਾ ਇਲਾਜ ਫ੍ਰੀ ਹੈ, ਠੀਕ ਹੈ?
7: ਓਕੇ।
0: ਬਾਲੀ ਲੋੜ ਹੈਗੀ ਹੈ?
7: ਖਾਸੀ,
0: ਖਾਸੀ ਲੋੜ ਹੈਗੀ ਹੈ,
7: ਹੈ ਖਾਸੀ ਲੋੜ,
0: ਖਾਸੀ ਲੋੜ ਬਜਾਏ ਤੇਰਾ ਇਲੈਕਟ੍ਰਿਕ ਟੁੱਥਬਰਸ਼ ਫ੍ਰੀ ਹੈ, ਜਦੋਂ ਤੂੰ ਦੰਦ ਚੈੱਕ ਕਰਾਏਗਾ ਨਾ ਆਪਣੇ,
7: ਹਾਂਜੀ,
0: ਇੱਕ ਇਲੈਕਟ੍ਰਿਕ ਟੁੱਥਬਰਸ਼ ਮਿਲੂਗਾ ਤੈਨੂੰ ਫ੍ਰੀ। ਐ ਬਸ ਬਟਨ ਦੱਬ ਕੇ ਖੜ ਜਾਏਗਾ ਨਾ, ਸੁਸਤੀ ਚ ਅੱਖਾਂ ਮੀਚ ਕੇ ਸਕੂਲ ਜਾਣ ਤੋਂ ਪਹਿਲਾਂ ਆਪਣੇ ਆਪ ਦੰਦ ਸਾਫ਼ ਹੋ ਜਾਂਦਾ, ਠੀਕ ਹੈ?
7: ਠੀਕ ਹੈ,
0: ਜਾ ਕੇ ਕਹੀਂ ਕਿ ਸਾਰੇ ਜਾ ਕੇ ਆਇਓ ਕਿੱਥੇ? ਜਿੱਥੇ ਲੋਕ ਜਿਹੜੇ ਹੈਗੇ ਨੇ ਉਹ ਆਪਣੇ ਦੰਦਾਂ ਦਾ ਇਲਾਜ ਤਾਂ ਕਰਾਉਂਦੇ ਨੇ, ਪਰ ਦੰਦਾਂ ਦੇ ਵਿੱਚ ਤੁਸੀਂ ਇਲਾਜ ਕਰਾਉਣ ਤੋਂ ਪਹਿਲਾਂ ਬੜਾ ਸੈਂਸਿਟਿਵ ਪਾਰਟ ਹੁੰਦਾ ਮੂੰਹ, ਕੋਈ ਵੀ ਗਲਤ ਤੁਹਾਡੇ ਜ਼ਖਮ ਨਾ ਹੋ ਜਾਵੇ, ਕੋਈ ਵੱਡੀ ਬਿਮਾਰੀ ਨਾ ਬਣ ਜਾਵੇ। ਇਸ ਲਈ ਡੈਂਟਿਸਟਰੀ ਐਟ ਰੈਂਬਲਰ ਦੇ ਡਾਕਟਰ ਜਤਿੰਦਰ ਕੌਰ ਗਰੇਵਾਲ ਕੋਲ ਮਲਟੀਪਲ ਲੋਕ ਪਹੁੰਚਦੇ, ਮੇਰਾ ਪਰਿਵਾਰ ਤੋਂ ਲੈ ਕੇ ਸੰਤੋਸ਼ ਦੀ ਫੈਮਿਲੀ ਤੋਂ ਲੈ ਕੇ
7: ਜੀ
0: ਸਾਰੇ ਉੱਥੇ ਜਾ ਕੇ ਆਏ
7: ਜੀ, ਬਿਲਕੁਲ।
0: ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦੇ ਦੂਰ ਦੂਰ ਤੋਂ ਤੁਸੀਂ ਹੋਣਾ, ਦੂਰ ਦੂਰ ਦੇ ਸ਼ਹਿਰਾਂ ਤੋਂ, ਕਿਉਂ? ਕਿਉਂਕਿ ਤੁਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਮੂੰਹ 'ਚ ਕੋਈ ਵੀ ਚੀਜ਼ ਐਸੀ ਹੋ ਜਾਵੇ। ਸੋ 6095452011। ਕੁਛ ਹੋਰ ਕਹਿਣਾ ਚਾਹੁੰਗੇ ਮਨਦੀਪ ਆਪਣੇ ਕਲੀਨਿਕ ਬਾਰੇ?
8: ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਮੈਂ ਪਿਛਲੀ ਵਾਰ ਵੀ ਕਿਹਾ ਸੀ CDCP ਕਾਰਡ ਦੇ ਬਾਰੇ, ਹੈ ਨਾ, ਤੇ ਉਹ ਬਹੁਤ ਲੋਕਾਂ ਕੋਲ ਹੈਗਾ ਆ, ਪਰ ਸ਼ੋਰ ਨਹੀਂ ਹੈ ਕਿ ਅਗਲੀ ਵਾਰ ਰੀਨਿਊ ਹੋਏਗਾ ਨਹੀਂ ਹੋਏਗਾ। ਕਈਆਂ ਦਾ ਇਹ ਕੀ ਆ ਰਿਹਾ ਹੈ ਕਿ ਉਹ 40% ਜਾਂ 60% ਦੇ ਉੱਤੇ ਉਹ ਕਰ ਰਹੇ ਨੇ ਰੀਨਿਊ ਨਵੇਂ ਜਿਹੜੇ ਹੋਏ, ਤਾਂ ਜਿਵੇਂ ਹੁਣ ਉਹਨਾਂ ਦਾ 100% ਅਗਲੀ ਵਾਰ 60 ਹੋ ਗਿਆ, ਤਾਂ ਉਹਨਾਂ ਨੂੰ 60% ਹੀ ਕਵਰੇਜ ਮਿਲਣੀ ਆ, ਤੇ 40% ਉਹਨਾਂ ਨੂੰ ਆਪ ਪੇ ਕਰਨਾ ਪੈਣਾ।
0: ਸੋ ਜਿੰਨਿਆਂ ਦੇ ਵੀ ਕਾਰਡ ਰਹਿੰਦੇ ਨੇ ਰੀਨਿਊ ਹੋਣੇ ਵਾਲੇ, ਪਲੀਜ਼ ਕੇਅਰਫੁਲੀ ਸੁਣੋ ਜੋ ਕਹਿ ਰਿਹਾ, ਸਹੀ ਇਨਫੋਰਮੇਸ਼ਨ ਹੈ, ਮੁੜ ਕੇ ਜਾ ਕੇ ਪ੍ਰੋਬਲਮ ਆਊਗੀ, ਇਹਨਾਂ ਨੇ ਕਵਰੇਜ ਘਟਾ ਦੇਣੀ ਹੌਲੀ ਹੌਲੀ। 905 451-8211 ਤੇ ਕਾਲ ਕਰਨੀ ਹੈ, ਤੁਹਾਨੂੰ ਫ੍ਰੀ ਐਡਵਾਈਸ ਦਿੱਤੀ ਜਾਊ। ਜਿਹੜੇ ਤੁਹਾਡੇ ਕਾਰਡ ਰਿਨਿਊ ਹੋਣ ਵਾਲੇ ਆ ਸਰਕਾਰੀ ਕਵਰੇਜ ਦੇ, ਉਹ ਲਾਈਫ ਟਾਈਮ ਨਹੀਂ ਹੈਗੇ। 905-451-8211 ਨੰਬਰ ਦੇ ਉੱਤੇ ਤੁਸੀਂ ਜਿਹੜਾ ਹੈਗਾ ਕਾਲ ਕਰਨੀ, 905-451-8211 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। 905-451-8211 ਦੇ ਉੱਤੇ ਤੁਸੀਂ ਕਾਲ ਕਰਨੀ ਮਨਦੀਪ ਹੋਣਾ ਦੇ ਆਫਿਸ ਨੂੰ। ਥੈਂਕ ਯੂ ਸੋ ਮਚ ਮਨਦੀਪ।
8: ਥੈਂਕ ਯੂ ਜੀ।
0: ਲੌਂਗ ਵੀਕਐਂਡ ਤੇ ਖੁੱਲ੍ਹਾ ਨਾ ਕਲੀਨਿਕ ਆਪਣਾ?
8: ਹਾਂਜੀ, ਆਪਣਾ 7 ਦਿਨ ਖੁੱਲ੍ਹਦਾ ਆ।
0: ਠੀਕ ਹੈ, ਓਕੇ, ਥੈਂਕ ਯੂ। ਤੇ ਡੈਂਟਿਸਟਰੀ ਐਟ ਰੈਂਬਲਰ ਕੈਨੇਡੀ ਐਂਡ ਸਟੀਲ ਦਾ ਇੰਟਰਸੈਕਸ਼ਨ ਤੇ ਤੁਸੀਂ ਪਹੁੰਚਣਾ 905-451-8211 ਦੇ ਉੱਤੇ ਕਾਲ ਕਰ ਸਕਦੇ ਹੋ। ਸੁਲਤਾਨ ਜੀ ਤੁਸੀਂ ਆਨ ਏਅਰ ਹੋ ਪਲੀਜ਼।
9: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ, ਖਾਸ ਤੌਰ ਤੇ ਜਿਹੜੇ ਕਸਟਮਰ ਟੌਪ ਲੋਡ ਵਾਸ਼ਰ ਐਂਡ ਡਰਾਇਰ ਅਲਟਰਾ ਲਾਰਜ ਕਪੈਸਿਟੀ ਲੈਣਾ ਚਾਹੁੰਦੇ, ਜਿਹੜੇ ਕਸਟਮਰ ਚਾਹੁੰਦੇ ਕਿ ਘਰ 'ਚ ਕੁਈਨ ਸਾਈਜ਼ ਜਾਂ ਕਿੰਗ ਸਾਈਜ਼ ਬਲੈਂਕਟ ਜਾਂ ਕੁਈਨ ਸਾਈਜ਼ ਕਿੰਗ ਸਾਈਜ਼ ਕੰਫਰਟਰ ਘਰ ਹੀ ਤੁਸੀਂ ਵਾਸ਼ ਕਰਨੇ ਆ, ਤੇ ਅਲਟਰਾ ਲਾਰਜ ਕਪੈਸਿਟੀ 6.1 ਕਿਊਬਿਕ ਫੁੱਟ ਦਾ ਵਾਸ਼ਰ ਤੇ 8.0 ਕਿਊਬਿਕ ਫੁੱਟ ਦਾ ਡਰਾਇਰ ਦਾ ਟੱਬ ਸਾਈਜ਼ ਹੈ, $2300 ਤੋਂ $1699 ਦਾ ਸਪੈਸ਼ਲ ਪ੍ਰਾਈਸ ਤੇ ਆਇਆ ਜੀ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ। $600 ਤੁਸੀਂ ਇਸ ਵਾਸ਼ਰ ਐਂਡ ਡਰਾਇਰ ਤੇ ਸੇਵ ਕਰੋਗੇ। ਅਲਟਰਾ ਲਾਰਜ ਕਪੈਸਿਟੀ ਟੌਪ ਆਫ ਦਾ ਲਾਈਨ ਕੰਸਿਡਰ ਕੀਤਾ ਜਾਂਦਾ, ਮਿਸ ਨਾ ਕਰਨਾ। ਆਊਟ ਆਫ ਜੀ ਟੀ ਏ ਜੇ ਆ ਰਹੇ ਹੋ ਤੇ ਫ੍ਰੀ ਡਿਲੀਵਰ ਹੋਏਗਾ ਤੁਹਾਨੂੰ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ। ਫ੍ਰਿਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ $5000 ਵਾਲਾ ਸਟੇਨਲੈਸ ਸਟੀਲ ਦਾ $2999 ਚ ਮਿਲਣਾ, $2000 ਤੁਸੀਂ 3-ਪੀਸ ਕਿਚਨ ਬੰਡਲ ਤੇ ਸੇਵ ਕਰਨਾ। ਤੇ ਬਿਗ ਸਕਰੀਨ ਟੀਵੀ ਨੂੰ ਬਿਲਕੁਲ ਮਿਸ ਨਾ ਕਰਨਾ, ਕਿਉਂਕਿ 85 ਇੰਚ ਦਾ ਸੈਮਸੰਗ ਟੀਵੀ $999 ਦਾ ਦੇ ਰਹੇ ਹਾਂ, ਜਦਕਿ 19 ਮਈ ਤੋਂ ਟਿਊਜ਼ਡੇ ਵਾਲੇ ਦਿਨ ਤੋਂ ਇਹ $1500 ਦਾ ਹੋ ਜਾਣਾ। ਬਿਗ ਸੇਵਿੰਗਸ ਹੈਗੀਆਂ ਜੀ, 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 55 ਇੰਚ $399 ਦਾ ਤੇ 65 ਇੰਚ $699 ਦਾ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਟੀਵੀ 905-450-2828 905-450-2828 ਜੀ।
0: ਮੈਂ ਔਰ ਕਿਸੇ ਨੇ ਵੀ ਜਿਹੜਾ ਹੈਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਵਿਜ਼ਿਟ ਕਰਨਾ, ਲੇਟ ਈਵਨਿੰਗ ਤੱਕ ਖੁੱਲੇ ਨੇ ਤੇ ਨਾਲ ਨਾਲ ਸਾਡਾ ਜੋ ਲਾਈਵ ਔਨ ਲੋਕੇਸ਼ਨ ਜਿਹੜਾ ਚੱਲਦਾ ਰਿਹਾ ਉਹਦੇ ਬਾਰੇ ਮੈਂ ਦੱਸਦਾ ਇੱਕ ਵਾਰ ਫਿਰ ਤੋਂ ਕਿ ਤੁਸੀਂ ਅੱਜ ਸ਼ਾਮ ਤੱਕ ਜਦੋਂ ਮਰਜ਼ੀ ਜਾਓ ਤੇ ਗ੍ਰੀਨ ਵੈਲੀ
1: ਗਾਰਡਨ ਸੈਂਟਰ ਤੇ ਪਹੁੰਚਣਾ ਤੁਸੀਂ ਸਾਰਿਆਂ ਨੇ, ਲਾਈਵ ਔਨ ਲੋਕੇਸ਼ਨ ਹੈ ਔਰ ਬਹੁਤ ਵਧੀਆ ਵਧੀਆ ਉਹਨਾਂ ਕੋਲ ਆਫਰਸ ਚੱਲ ਰਹੀਆਂ। $2.49 ਤੋਂ ਉਹਨਾਂ ਦੇ ਪਲਾਨ ਸ਼ੁਰੂ ਹੁੰਦੇ ਆ।
0: ਸੋ ਤੁਸੀਂ 647-222-5501 ਦੇਸੀ ਰਿਓ, ਕੱਲ ਪਰਸੋਂ ਦੇ ਦੋ ਦਿਨ ਵੈਦਰ ਬਹੁਤ ਵਧੀਆ
1: ਜੀ
0: ਗ੍ਰੀਨ ਵੈਲੀ ਦੇ, ਤੁਸੀਂ ਦੋਨੋਂ ਲੋਕੇਸ਼ਨ ਤੇ ਮੇਫੀਲਡ ਐਂਡ ਮਕਵੀਨ ਗ੍ਰੀਨ ਵੈਲੀ ਸੁਪਰ ਮਾਰਕੀਟ ਦੇ ਬਾਹਰ, ਔਰ ਦੂਸਰੀ ਗ੍ਰੀਨ ਵੈਲੀ ਗਾਰਡਨ ਸੈਂਟਰ ਜਿਹੜਾ ਹੈਗਾ ਹੈਰੀਟੇਜ ਰੋਡ ਐਂਡ ਜਿਹੜਾ ਹੈਗਾ ਐਂਬਲਟਨ ਤੇ ਪਹੁੰਚਣਾ। ਤੇ ਜੇ ਕਿਸੇ ਨੇ ਵੀ ਏਸੀ ਔਰ ਫਰਨੈਸ ਇੱਕ ਜਿਹੜਾ ਲਵਾਉਣਾ ਹੈਗਾ ਏਸੀ ਫਰਨੈਸ ਜਾਂ ਟੈਂਕਲੈਸ, ਨੋ ਪੇਮੈਂਟ ਫੋਰ 1 ਈਅਰ, 1 ਸਾਲ ਲਈ ਕੋਈ ਪੇਮੈਂਟ ਨਹੀਂ ਹੈਗੀ ਤੁਸੀਂ ਦੇਣੀ। ਤੁਸੀਂ ਸਿਰਫ ਇੱਕ ਨੰਬਰ ਨੂੰ ਡਾਇਲ ਕਰਨਾ 905-750-6611 ਹਾਈਲੈਂਡ ਆਟੋ ਰਿਪੇਅਰ ਸੈਂਟਰ ਤੇ ਗੈਰੀ ਗਰੇਵਾਲ ਹੁਣ ਕੋਲ ਤੁਸੀਂ ਪਹੁੰਚੋਗੇ। ਕਿਸੇ ਵੀ ਤਰ੍ਹਾਂ ਦੀ ਗੱਡੀਆਂ ਦੀ ਰਿਪੇਅਰ ਕਰਾਉਣੀ ਹੈ ਹਾਈਲੈਂਡ ਆਟੋ ਰਿਪੇਅਰ ਸੈਂਟਰ 905-400-6363। ਲੋਰੀਅਰ ਇਮੀਗ੍ਰੇਸ਼ਨ ਅੱਜ ਖੁੱਲ੍ਹੇ ਨੇ, ਤੁਸੀਂ ਕਿਸੇ ਦਾ ਇਮੀਗ੍ਰੇਸ਼ਨ ਦੀ ਕੋਈ ਵੀ ਸਲਾਹ, ਬਹੁਤ ਸਾਰੇ ਲੋਕਾਂ ਨੂੰ ਲੈਟਰ ਆ ਰਹੇ ਨੇ ਵੋਲੰਟਰੀ ਕੰਟਰੀ ਛੱਡਣ ਨੂੰ, ਰਿਨਿਊ ਨਹੀਂ ਹੋ ਰਿਹਾ, ਕਿਸੇ ਵੀ ਤਰ੍ਹਾਂ ਦੀ ਤੁਸੀਂ ਘੁੰਮਣ ਘੇਰੀ 'ਚ ਫਸੇ ਹੋ, 4 ਕੰਸਲਟੈਂਟ ਨੇ। 905-903-3200 'ਤੇ ਕਾਲ ਕਰਨੀ ਹੈ, 905-903-3200। ਡਕਟ ਕਲੀਨਿੰਗ ਕਰਾਉਣੀ, ਜਿਹੜੇ ਪਹਿਲੇ 5 ਕਾਲ ਹੋਣਗੇ ਉਹਨਾਂ ਸਾਰੇ 5 ਕਾਲਸ ਨੂੰ ਪਹਿਲਿਆਂ ਨੂੰ ਜਿਹੜਾ ਫਰਨਸ ਦਾ
1: ਫਿਲਟਰ
0: ਬਿਲਕੁਲ ਫ੍ਰੀ ਚੇਂਜ ਕਰਕੇ ਦਿੱਤਾ ਜਾਊ। $150 'ਚ 3000 ਸਕੇਅਰ ਫੁੱਟ ਤੱਕ ਦਾ ਘਰ ਨਾਨਕ ਡਕਲੀਨਿੰਗ ਕਰਕੇ ਦਿੰਦਾ। 416-729-1521 416-729-1521। ਇਸੇ ਤਰ੍ਹਾਂ ਦੇ ਨਾਲ ਤੁਸੀਂ ਜਿਹੜਾ ਹੈਗਾ ਤੁਸੀਂ ਟਰੂ ਨੌਰਥ ਵਾਲਿਆਂ ਨੂੰ ਕਾਲ ਕਰਨੀ ਹੈ, ਜੇ ਕੋਈ ਡਰਾਈਵੇ ਦਾ ਕੰਮ ਕਰਦਾ ਕੋਈ ਕੰਟਰੈਕਟਰ, ਡਰਾਈਵੇ ਪੱਟਣਾ, ਡਰਾਈਵੇ ਪੱਟਣ ਵਾਲੀਆਂ ਮਸ਼ੀਨਾਂ, ਕੌਂਕਰੀਟ, ਗ੍ਰੈਵਲ ਕੋਈ ਪਾਉਣੀ ਆਪਣੇ ਘਰ ਦੇ ਵਿੱਚ, ਟਰੂ ਨੌਰਥ 416-803-0623 ਨੰਬਰ ਹੈ, 416-803-0623। ਮਿਲਟਨ ਫੋਰਟ ਤੇ ਤੁਹਾਡਾ ਇੰਤਜ਼ਾਰ ਹੋ ਰਿਹਾ, ਮਿਲਟਨ ਫੋਰਟ ਤੇ ਤੁਸੀਂ ਪਹੁੰਚੋਗੇ ਕਿਸੇ ਵੀ ਤਰ੍ਹਾਂ ਦੀ ਫੋਰਟ ਦਾ ਗੱਡੀ ਚੱਕਣ ਲਈ, 416-302-9941। ਨਜ਼ਾਰਾ ਤੁਹਾਡਾ ਇੰਤਜ਼ਾਰ ਕਰਨਗੇ ਸ਼ਾਮ, ਕੱਲ੍ਹ ਅਤੇ ਪਰਸੋਂ ਲੌਂਗ ਵੀਕਐਂਡ ਤੱਕ। ਕਿਸੇ ਨੇ ਵੀ ਡਾਇਨਿੰਗ ਕਰਨੀ ਹੈ, ਡਾਇਨਿੰਗ 'ਚ ਟੌਪ ਦਾ ਨਾਮ ਹੈ ਨਜ਼ਾਰਾ। ਨਜ਼ਾਰਾ ਦਾ ਫੋਨ ਨੰਬਰ ਹੈ 905-451-2600, 905-451-2600। ਨਜ਼ਾਰਾ ਇੰਡੀਅਨ ਰੈਸਟੋ ਐਂਡ ਜਿਹੜਾ ਹੈਗਾ ਲਾਂਚ ਅਤੇ ਬਾਰ ਅਤੇ ਸਭ ਕੁਝ ਬਣਿਆ ਹੋਇਆ। ਇੱਕ ਵਾਰ ਫਿਰ ਤੋਂ ਪੀਜ਼ਾ ਦੀਆਂ ਡੀਲ ਦੇਣ ਲੱਗਿਆ, ਬਰੈਂਪਟਨ 'ਚ ਜੇ ਪੀਜ਼ਾ ਖਾਣਾ ਤੁਹਾਨੂੰ ਇਹ ਡੀਲ ਕੋਈ ਨਹੀਂ ਦੂਗਾ। ਕੁਇਕਲੀ ਭਾਅ ਜੀ ਪੀਜ਼ਾ ਦੀ ਡੀਲ ਬੋਲਦੇ ਲਾਸਟ ਮਿੰਟ ਦੇ ਵਿੱਚ ਆ ਮੈਂ।
10: ਹਾਂਜੀ ਸਰ, ਦੋ ਲਾਰਜ ਪੀਜ਼ੇ ਤਿੰਨ ਤਿੰਨ ਟੋਪਿੰਗ ਦੇ ਨਾਲ, ਨਾਲ ਤੁਸੀਂ ਕੋਈ ਵੀ ਆਪਣਾ ਚੋਇਸ ਲੈ ਸਕਦੇ ਹੋ, ਨੂਡਲਸ ਲੈ ਸਕਦੇ ਹੋ ਜਾਂ ਫਿਰ ਫਰਾਈਸ ਲੈ ਸਕਦੇ ਹੋ ਜਾਂ ਫਿਰ ਵੈਜ ਬਿਰਿਆਨੀ ਲੈ ਸਕਦੇ ਹੋ ਜਾਂ ਫਿਰ ਚਨਾ ਭਟੂਰਾ ਦੀ ਪਲੇਟ ਲੈ ਸਕਦੇ ਹੋ। ਸਿਰਫ ਤਾਂ ਸਿਰਫ 24.99 ਚ
0: 647-547-4200 ਨੰਬਰ ਤੇ ਕਾਲ ਕਰਨੀ ਆ, 647-547-4200। 30 ਰੈਂਬਲਰ ਡਰਾਈਵ ਦੇ ਉੱਤੇ ਕੈਨੇਡੀ ਐਂਡ ਸਟੀਲ ਦੇ ਇੰਟਰਸੈਕਸ਼ਨ ਦੇ ਕੋਲਾ ਪੀਜ਼ਾ ਸ਼ੈਫ ਜਾਂ ਤਵਾ ਕਿਚਨ ਦੀ ਲੋਕੇਸ਼ਨ ਤੇ ਪਹੁੰਚਣਾ, ਦੋਨੋਂ ਇੱਕੋ ਲੋਕੇਸ਼ਨ ਤੇ ਨੇ। 647-547-4200 ਨੰਬਰ ਤੇ ਕਾਲ ਕਰਨਾ। ਕਿਸੇ ਦਾ ਵੀ ਰੀਅਲ ਸਟੇਟ 'ਚ ਕੋਈ ਕੰਸਰਨ ਹੈ, ਰੀਅਲ ਸਟੇਟ ਦੀ ਪ੍ਰੋਪਰਟੀ ਸਟੱਕ ਹੈ, ਤੁਹਾਨੂੰ ਕੋਈ ਪਾਵਰ ਆਫ ਸੇਲ ਦੇ ਨੋਟਿਸ ਆ ਗਏ ਜਾਂ ਤੁਹਾਨੂੰ ਰੀਅਲ ਸਟੇਟ ਦੇ ਵਿੱਚ ਕਲੋਜ਼ਿੰਗ ਨਹੀਂ ਹੋ ਪਾ ਰਹੀ ਤੁਹਾਡੇ ਤੋਂ।
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain layi, Community de jane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha. CIC Immigration, hune hi call karo 456-6161.
4: Team Sidhu leke aaye ne Niagara Falls shehar de vich nave traditional townhouses with double car garage, four car parking, the builder de vallo free finished basement, extra rental income delay, price 5,25,000, 525,000. Ehe traditional two story towns ek prime Niagara Falls location de tayar ho rahe ne. Clifton Hill, the actual Niagara Falls ton takriban 5 kilometer dur. Closing spring 2027. 2027 de vich ehe traditional two story towns 1750 square foot to leke 1800 square foot tak tayar ho rahe ne. 3 to 5 bedrooms, 3.5 to 4.5 bathrooms, free finished basement from the builder, double car garage, total 4 gaddiyan di parking hai. Free 5 appliance package, free AC, free assignment clause, free upgraded quartz countertops, zero development charges. Price 5,25,000, 525,000. Extended deposit hai, total 60,000 deposit kishtan de vich pay karna hai. Aaj hi team Sidhu nu call karo 416-302-0016, 416-302-0016. 416-302-0016, 416-302-0016. Team Sidhu.
5: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ,
6: ਅੱਜ ਖਾਣੇ ਦੇ ਵਾਸੀ ਗੱਲ ਨਹੀਂ ਹੈ।

0: अजी आओ 170 गिल्डन रोड नंबर 17 170 गिल्डन रोड नंबर 17 टेलीफोन नंबर है 6473021322 347-302 1322 जेलो टायर सेंटर
1: ड्राइवरी सूट कर दिया जट्टा नू
2: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday manpasand kulcha plate. Tuesday chana bhatura. Wednesday lajawab veg thali. Thursday yummy haka thali. Friday maza lavo saag makki di roti da. A yummy deals is Simply Indian di sariya hi locations te. Dining, takeout and catering also available. Call at 905-794-8111. Simply delicious. Matlab Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647 747-10-647-739-8710 License number M200-0034-50
6: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ ਪਰਦੇ ਦੇਸ ਪਰਦੇ
7: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
6: ਇਨਫੋਰਮੇਸ਼ਨ
7: ਕਾਲ ਅਸ ਨਾਓ 416-457-3381 416-457-3381 ਜਾਂ ਫਿਰ 416-725-2551 416-725-2551
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਕਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਾਓ ਔਰ ਨਾਲ ਦੀ ਨਾਲ ਔਰਗੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 16 ਮਈ ਅੱਜ ਹੋ ਚੁੱਕੀ ਹੈ ਤੇ 1:10 ਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ। ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ। ਬਹੁਤ ਖੂਬਸੂਰਤ ਦਿਨ ਨੇ, ਬੜਾ ਖੂਬਸੂਰਤ ਵੈਦਰ ਅੱਜ ਸਵੇਰ ਦਾ ਚੱਲ ਰਿਹਾ ਤੇ ਹੁਣ 21 ਡਿਗਰੀ ਸੈਲਸੀਅਸ ਇਸ ਸਮੇਂ ਹੈਗਾ ਬ੍ਰੈਂਪਟਨ ਦੇ ਵਿੱਚ। ਬਟ ਹੁਣ ਜਦੋਂ ਮੈਂ ਹੁਣ ਡਰਾਈਵ ਕਰਦੇ ਆ ਰਹੀ ਸੀ ਤਾਂ ਫਿਰ ਮੀਂਹ ਕਣੀ ਤੁਹਾਨੂੰ ਪਤਾ ਹੀ ਹੈ, ਕਦੇ ਕਦੇ ਵਿੱਚ ਦੀ ਹੋ ਜਾਂਦੀ ਹੈ, ਕਦੇ ਵਿੱਚ ਦੀ ਹਟ ਜਾਂਦੀ ਹੈ। ਤੇ ਤੁਸੀਂ ਇੰਜੋਏ ਕਰੋ ਅੱਜ ਦੇ ਵੈਦਰ ਨੂੰ। ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਹੈਗਾ ਆ, ਤੁਸੀਂ ਮੰਡੇ ਦੀ ਛੁੱਟੀ ਜ਼ਰੂਰ ਇੰਜੋਏ ਕਰਨੀ ਸਾਰਿਆਂ ਨੇ। ਅਤੇ ਨਾਲ ਹੀ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਗੇ ਬੜੀ ਜਲਦੀ, ਅਤੇ ਤੁਹਾਨੂੰ ਅੱਜ ਬਹੁਤ ਸਾਰੀਆਂ ਵਧੀਆ ਵਧੀਆ ਡੀਲਸ ਵਾਵਾਂਗੇ ਅਤੇ ਆਪਾਂ ਗੱਲਾਂ ਬਾਤਾਂ ਵੀ ਜ਼ਰੂਰ ਕਰਾਂਗੇ ਪ੍ਰੋਗਰਾਮ ਦੇ ਵਿੱਚੋਂ। ਅਤੇ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਵਾਹਿਗੁਰੂ ਦਾ ਓਟਾ ਆਸਰਾ ਲੈ ਕੇ, ਅਤੇ ਆਪਾਂ ਸਰਵਣ ਕਰਦੇ ਹਾਂ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਇੱਕ ਸ਼ਬਦ, ਅਤੇ ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਅਤੇ ਸਭ ਤੋਂ ਪਹਿਲਾਂ ਜਿਵੇਂ ਹਮੇਸ਼ਾ ਹੀ ਵਾਹਿਗੁਰੂ ਦਾ ਨਾਮ ਲਈਦਾ, ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਕੋਈ ਵੀ ਤੁਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਵੀ ਕੁਛ ਸਟਾਰਟ ਕਰਨ ਲੱਗੇ ਹੋ, ਕੁਛ ਚੰਗਾ ਕਰਨ ਲੱਗੇ ਹੋ, ਦਿਨ ਦੀ ਸ਼ੁਰੂਆਤ ਹੀ ਬੇਸ਼ੱਕ ਕਰਨ ਲੱਗੇ ਹੋ, ਤਾਂ ਇੱਕ ਵਾਰ ਰੱਬ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇੱਕ ਤਾਂ ਤੁਹਾਨੂੰ ਪੋਜ਼ਿਟਿਵਿਟੀ ਮਿਲਦੀ ਆ, ਇੱਕ ਤੁਹਾਨੂੰ ਹੌਸਲਾ ਮਿਲਦਾ ਆ, ਇੱਕ ਤੁਹਾਨੂੰ ਜਦੋਂ ਤੁਸੀਂ ਨਾਲ ਆਪਣੇ ਰੱਬ ਨੂੰ ਜੋੜ ਲੈਂਦੇ ਹੋ, ਤਾਂ ਹਰ ਚੀਜ਼ ਹੀ ਮੁਕੰਮਲ ਹੋ ਜਾਂਦੀ ਹੈ। ਅਤੇ ਬਿਲਕੁਲ ਅੱਜ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸੈਟਰਡੇ ਦਾ ਪ੍ਰੋਗਰਾਮ ਖਾਸ ਤੌਰ 'ਤੇ ਜ਼ਿਆਦਾਤਰ ਤੁਹਾਡੇ ਨਾਲ ਇੰਟਰੈਕਸ਼ਨਸ ਕਰਨ ਦੇ ਲਈ ਹੁੰਦਾ ਆ। ਤੁਸੀਂ ਆਪਣੀ ਪਸੰਦ ਦਾ ਗਾਣਾ ਸੁਣਾਉਣਾ ਚਾਹੁੰਦੇ ਹੋ ਜਾਂ ਸੁਣਨਾ ਵੀ ਚਾਹੁੰਦੇ ਹੋ, ਤਾਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਜ਼ਰੂਰ ਕਾਲ ਕਰੋ 905-564-44, 905-564-4444। ਸਟੂਡੀਓ ਦਾ ਨੰਬਰ ਹੈ। ਅਤੇ ਅੱਜ ਬਹੁਤ ਹੀ ਖਾਸ ਪ੍ਰੋਗਰਾਮ ਹੈ, ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ। ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਵੀ ਬਹੁਤ ਕਮਾਲ ਕਮਾਲ ਦੀਆਂ ਡੀਲਸ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਮਿਲੀਆਂ ਨੇ, ਅਤੇ ਅੱਜ ਵੀ ਲੌਂਗ ਵੀਕਐਂਡ ਸਪੈਸ਼ਲ ਅੱਜ ਸੇਲ ਲਗਾ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਸੁੱਖ ਜੀ ਮੇਰੇ ਨਾਲ ਲਾਈਨ 'ਤੇ ਜੁੜ ਗਏ ਨੇ। ਤੁਸੀਂ ਅੱਜ ਜ਼ਰੂਰ ਪਹੁੰਚੋ, ਅੱਜ ਆਪਣੇ ਜਿੱਥੇ ਕਿਤੇ ਵੀ ਬਾਹਰ ਅੰਦਰ ਜਾ ਰਹੇ ਹੋ ਆਪਣੀ ਗੱਡੀਆਂ ਇੱਕ ਵਾਰ ਘੁਮਾਓ, 6685 ਟੋਮਕਿਨ ਰੋਡ ਦੇ ਉੱਪਰ ਪਹੁੰਚੋ, ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ 'ਤੇ। ਬੜੇ ਕਮਾਲ ਦੇ ਤੁਹਾਨੂੰ ਲੌਂਗ ਵੀਕਐਂਡ ਦੇ ਵਿੱਚ ਬਹੁਤ ਸਾਰਾ ਫਾਇਦਾ ਤੁਹਾਡਾ ਅੱਜ ਹੋਣਾ ਆ ਗ੍ਰੈਂਡ ਹੋਮ ਫਰਨੀਚਰ 'ਤੇ। ਸੁੱਖ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਜਿਹੜੀ ਚੱਲ ਰਹੀ ਆ, ਬਹੁਤ ਸਾਰੇ ਪਰਿਵਾਰ ਸਾਡੇ ਕੋਲ ਇਸ ਟਾਈਮ ਪਹੁੰਚੇ ਵੀ ਹੋਏ ਨੇ ਸ਼ੋਪਿੰਗ ਕਰ

0: ਐਂਡ ਲਪਸਿਡ ਜਿਹਦੀ ਰੈਗੂਲਰ ਕੀਮਤ ਮਾਰਕੀਟ ਚ $2500 ਸੀ, ਵਿਕਟੋਰੀਆ ਨੇ ਲੌਂਗ ਵੀਕਐਂਡ ਸਪੈਸ਼ਲ $2500 ਵਾਲਾ ਰਿਕਲਾਈਨਰ ਸੋਫਾ ਸੈੱਟ $999 ਦਾ, ਜੀ ਹਾਂ $2500 ਵਾਲਾ ਰਿਕਲਾਈਨਰ ਸੋਫਾ ਸੈੱਟ $1000 ਦੇ ਵਿੱਚ ਮਿਲੂਗਾ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ, ਤੇ ਨਾਲ ਤੋਹਫਾ ਰਿਕਲਾਈਨਰ ਸੋਫਾ ਸੈੱਟ ਬਾਰੇ ਕਰ ਲਿਆ $1000 ਦਾ, ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ LED TV ਬਿਲਕੁਲ ਫ੍ਰੀ ਫ੍ਰੀ ਫ੍ਰੀ ਰਿਕਲਾਈਨਰ ਸੋਫਾ ਸੈੱਟ ਤੁਸੀਂ ਬਾਏ ਕਰਨਾ $999 ਦਾ, ਟੈਲੀਵਿਜ਼ਨ TV ਬਿਲਕੁਲ ਫ੍ਰੀ ਮਿਲਣਾ. ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ, ਚਾਹੇ ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਬਿਲਕੁਲ ਸਹੀ ਸਮਾਂ ਅੱਜ ਤੁਸੀਂ ਬਾਏ ਕਰ ਸਕਦੇ ਹੋ. ਡਿਸਕਾਊਂਟ ਤੇ ਤੋਹਫੇ ਤੁਹਾਨੂੰ ਹਰੇਕ ਪਰਚੇਜ਼ ਦੇ ਨਾਲ ਮਿਲਣੇ ਆ. ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ. ਮਨਪ੍ਰੀਤ ਜੀ
1: ਜੀ ਬਹੁਤ ਬਹੁਤ ਸ਼ੁਕਰੀਆ, ਤੇ ਆਪਾਂ ਅਗਲੇ ਲਿੰਕ ਵਿੱਚ ਨੈਕਸਟ ਡੀਲ ਦੇਵਾਂਗੇ. ਤੇ ਬਹੁਤ ਹੀ ਕਮਾਲ ਦੀ ਸੇਲ ਹੈ ਜਿਹੜੀ ਤੁਸੀਂ ਫਾਇਦਾ ਲੈਣਾ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਪਹੁੰਚ ਕੇ. ਤੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਤੁਸੀਂ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚਦੇ ਹੋ ਤੁਹਾਡਾ ਫਾਇਦਾ ਤਾਂ ਹੁੰਦਾ ਹੀ ਹੁੰਦਾ, ਤੁਹਾਨੂੰ ਨਾਲ ਦੀ ਨਾਲ ਫ੍ਰੀ ਗਿਫਟਸ ਵੀ ਮਿਲਦੇ ਨੇ, ਕਿਉਂਕਿ ਜਿੰਨੀ ਵਧੀਆ ਡੀਲ ਉਨਾ ਵਧੀਆ ਗਿਫਟ ਤੁਹਾਨੂੰ ਲਾਜ਼ਮੀ ਮਿਲਣਾ ਆ. ਗ੍ਰੈਂਡ ਹੋਮ ਫਰਨੀਚਰ ਤੇ ਜ਼ਰੂਰ ਇੱਕ ਚੱਕਰ ਲਗਾਓ ਅੱਜ, ਕਿਉਂਕਿ ਜਿਹੜੀ ਤੁਹਾਨੂੰ ਡੀਲਸ ਮਿਲਣੀਆਂ ਨੇ ਉਹ ਬਹੁਤ ਬੜੀ ਵਧੀਆ ਵਧੀਆ ਡੀਲਸ ਮਿਲਣ ਲੱਗੀਆਂ ਨੇ. ਤੇ ਪਹਿਲੇ ਤੁਸੀਂ ਰਿਕਲਾਈਨਰ ਸੋਫਾ ਦੀ ਹੁਣ ਡੀਲ ਲੈ ਚੁੱਕੇ ਹੋ, ਨੈਕਸਟ ਡੀਲ ਦੇਖਾਂਗੇ ਕਿ ਸੁੱਖ ਜੀ ਸਾਨੂੰ ਕਿਹੜੀ ਦਿੰਦੇ ਨੇ. ਜ਼ਰੂਰ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ, ਤੇ ਤੁਸੀਂ ਵੀ ਆਪਣਾ ਮੈਕਸੀਮਮ ਫਾਇਦਾ ਕਰਵਾ ਸਕਦੇ ਹੋ. ਨੰਬਰ 6472620000, 6472620000 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਗ੍ਰੈਂਡ ਹੋਮ ਫਰਨੀਚਰ ਨੂੰ.

ਮੌਸਮ ਜਦੋਂ ਹੀ ਥੋੜਾ ਜਿਹਾ ਚੇਂਜ ਹੁੰਦਾ ਤੇ ਆਪਣੇ ਕਹਿ ਲਓ ਕਿ ਮੂਡ ਵੀ ਨਾਲ ਦੀ ਨਾਲ ਚੇਂਜ ਹੋ ਜਾਂਦੇ ਆ, ਤੇ ਪਹਿਲਾਂ ਹੀ ਮੈਨੂੰ ਫਰਮਾਇਸ਼ੀ ਗਾਣਾ ਅੱਜ ਮੌਸਮ ਦੇ ਉੱਪਰ ਆ ਗਿਆ ਆ, ਤੇ ਤੁਸੀਂ ਵੀ ਅੱਜ ਆਪਣੀ ਪਸੰਦ ਦੇ ਗਾਣੇ ਸੁਣ ਵੀ ਸਕਦੇ ਹੋ, ਸੁਣਾ ਵੀ ਸਕਦੇ ਹੋ। ਸੈਟਰਡੇ ਦਾ ਦਿਨ ਦੇ ਵਿੱਚ ਖੁੱਲ੍ਹਾ ਸੱਦਾ ਹੁੰਦਾ ਹੈ ਤੁਹਾਨੂੰ, ਤੁਸੀਂ ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨੀ ਹੈ, ਤੁਸੀਂ ਕੋਈ ਆਪਣੀ ਲਿਖੀ ਹੋਈ ਜਾਂ ਕਿਸੇ ਹੋਰ ਦੀ ਵੀ ਸ਼ੇਅਰੋ ਸ਼ਾਇਰੀ ਆਪਣੇ ਇੱਥੇ ਕਵਿਤਾ ਕੋਈ ਆਪਣੀ ਪੋਇਮ ਜੋ ਵੀ ਤੁਹਾਡੀ ਰਾਈਟਿੰਗ ਉਹ ਵੀ ਤੁਹਾਨੂੰ ਪਸੰਦ ਹੈ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਕੋਈ ਗਾਣਾ ਸੁਣਾਉਣਾ ਚਾਹੁੰਦੇ ਹੋ ਉਹ ਸੁਣਾ ਸਕਦੇ ਹੋ, ਅਤੇ ਬਿਲਕੁਲ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ। 123 ਹੋ ਗਏ ਨੇ, ਅਤੇ ਜਿਵੇਂ ਹੀ ਸੋਰੀ ਮੈਂ ਤੁਹਾਨੂੰ ਨੰਬਰ ਦੇ ਦਿਆਂ 905-564-5444 905-564-6444 ਸਟੂਡੀਓ ਦਾ ਨੰਬਰ ਹੈ ਜਿੱਥੇ ਤੁਹਾਡੇ 'ਤੇ ਮੇਰੀ ਗੱਲਬਾਤ ਹੋਏਗੀ 4 ਵਜੇ ਤੱਕ। ਅਤੇ ਜੇ ਤੁਸੀਂ ਪ੍ਰੋਗਰਾਮ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨੰਬਰ ਡਾਇਲ ਕਰ ਸਕਦੇ ਹੋ 416-477-2040 416-477-2040 ਦੇ ਉੱਪਰ ਤੁਸੀਂ ਕਾਲ ਕਰਕੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਜਾਂ ਫਿਰ ਤੁਹਾਡੇ ਘਰਾਂ 'ਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਸਕਦੇ ਹੋ, ਅਤੇ ਵੈਬਸਾਈਟ 'ਤੇ ਵੀ ਵਿਜ਼ਿਟ ਕਰ ਸਕਦੇ ਹੋ www.deshpradeshtv.com ਜਾਂ ਫਿਰ www.deshpradeshradio.com। ਅਤੇ ਨਾਲ ਦੀ ਨਾਲ ਇੱਕ ਵਾਰ ਫਿਰ ਦੇ ਦਿਆਂ ਨੰਬਰ ਤੁਹਾਨੂੰ ਸਟੂਡੀਓ ਦਾ, ਕਾਲ ਕਰਕੇ ਗੱਲਬਾਤ ਕਰਨ ਦੇ ਲਈ 905-564-6444। ਔਨ ਲਿੰਕ ਟਰੈਵਲ ਮਿਸਿਸ ਆਗਾ ਵਾਲਿਆਂ ਨੇ ਤੁਹਾਡੇ ਲਈ ਬੜੇ ਵਧੀਆ ਵਧੀਆ ਡੀਲਸ ਲਗਾ ਦਿੱਤੀਆਂ ਨੇ। ਜੇ ਤੁਸੀਂ ਟੋਰੋਂਟੋ ਤੋਂ ਦਿੱਲੀ ਜਾਣਾ ਹੋਵੇ ਡਾਇਰੈਕਟ ਫਲਾਈਟ ਦੇ ਨਾਲ ਇਸੇ ਮਹੀਨੇ ਤਾਂ $890 ਦੀ ਟਿਕਟ ਹੈ। ਟੋਰੋਂਟੋ ਤੋਂ ਦਿੱਲੀ ਮਈ ਮੰਥ ਦੇ ਲਈ $890 ਦੀ ਟਿਕਟ ਔਨ ਲਿੰਕ ਟਰੈਵਲ ਮਿਸਿਸ ਆਗਾ ਵਾਲਿਆਂ ਤੋਂ ਲਓ। ਇਸ ਤੋਂ ਇਲਾਵਾ ਸਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ ਕਰਨੀ ਹੋਵੇ ਟੋਰੋਂਟੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਿਰ ਟੋਰੋਂਟੋ ਸਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ ਤਾਂ $1,520 ਦੀ ਟਿਕਟ ਹੈ। ਇਹ ਰਿਟਰਨ ਟਿਕਟ ਹੈ ਇਨਕਲੂਡਿੰਗ 2 ਚੈੱਕ ਇਨ ਬੈਗਸ। $1,520 ਦੀ ਟਿਕਟ ਤੁਸੀਂ ਲਓ ਔਲ ਲਿੰਕ ਟਰੈਵਲ ਮਿਸਿਸਾਗਾ ਚੋਂ। ਅਤੇ ਇਸ ਤੋਂ ਇਲਾਵਾ ਤੁਸੀਂ ਕਿਤੇ ਆਈਲੈਂਡ ਘੁੰਮਣ ਜਾਣਾ ਹੋਵੇ, ਡੋਮਿਨੀਅਨ ਰਿਪਬਲਿਕ ਜਾਣਾ, ਪੁਨਤਾ ਕਹਿਣਾ ਜਾਣਾ ਆ, ਸਪੈਸ਼ਲ ਡੀਲਸ ਲੱਗੀਆਂ ਹੋਈਆਂ ਨੇ $1,069 ਦੀਆਂ ਲਿਮਿਟਡ ਟਾਈਮ ਦੀਆਂ ਇਹ ਸਪੈਸ਼ਲ ਡੀਲਸ ਲੱਗੀਆਂ ਨੇ ਔਲ ਲਿੰਕ ਟਰੈਵਲ ਮਿਸਿਸ ਆਗਾ ਤੇ। ਰਿਤੂ ਧਾਲੀਵਾਲ ਜੀ ਨੂੰ ਕਾਲ ਕਰਕੇ ਇਹ ਡੀਲਸ ਦਾ ਫਾਇਦਾ ਲਓ। 905-565-8704 905-565-8704 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਔਲ ਲਿੰਕ ਟਰੈਵਲ ਮਿਸਿਸ ਆਗਾ।

ਤੇ ਤੁਹਾਡੀ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ। ਤੇ ਲੋ ਫਿਰ ਸਭ ਤੋਂ ਪਹਿਲਾਂ ਮੈਂ ਪਹਿਲਾ ਫਰਮਾਇਸ਼ੀ ਗਾਣਾ ਤੁਹਾਨੂੰ ਸੁਣਾ ਦਿਆਂ, ਫਰਮਾਇਸ਼ੀ ਗਾਣਾ ਤੇ ਪਹਿਲਾ ਹੀ ਗਾਣਾ ਕਣੀਆਂ ਦੇ ਉੱਪਰ ਕਹਿੰਦੇ ਮੀਂਹ ਪੈ ਰਿਹਾ, ਕਣੀਆਂ ਵਾਲਾ ਗਾਣਾ ਸੁਣਾ ਦਿਓ। ਤੇ ਲੋ ਫਿਰ ਕਣੀਆਂ ਵਾਲਾ ਗਾਣਾ ਤੁਸੀਂ ਸੁਣੋ ਗੀਤਾ ਜ਼ੈਲਦਾਰ ਜੀ ਦਾ ਤੇ ਇੰਜੋਏ ਕਰੋ, ਤੇ ਬਾਕੀ ਤੁਸੀਂ ਆਪਣੀ ਪਸੰਦ ਦੇ ਗਾਣੇ ਇੱਥੇ ਸੁਣ ਵੀ ਸਕਦੇ ਹੋ, ਸੁਣਾ ਵੀ ਸਕਦੇ ਹੋ। ਪ੍ਰੋਗਰਾਮ 4 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਹੋਇਆ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਪਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਆਪਣੀ ਪਸੰਦ ਦੇ ਗਾਣੇ ਵੀ ਤੁਸੀਂ ਇੰਜੋਏ ਕਰ ਰਹੇ ਹੋ। ਪਹਿਲਾ ਹੀ ਫਰਮਾਇਸ਼ੀ ਗਾਣਾ ਤੁਹਾਨੂੰ ਮੈਂ ਸੁਣਾ ਕੇ ਹਟੀ ਹਾਂ, ਮੀਂਹ ਵਾਲਾ ਮੌਸਮ। ਕਾਫੀ ਜਗ੍ਹਾ ਦੇ ਉੱਪਰ ਅੱਜ ਮੀਂਹ ਪੈ ਰਿਹਾ ਆ। ਮੌਸਮ ਤਾਂ ਕਹਿ ਲਓ ਕਿ ਸਵੇਰ ਦਾ ਬੜਾ ਵਧੀਆ ਮੌਸਮ ਸੀਗਾ ਅੱਜ ਵੀ, ਐਂਡ ਹੁਣ ਇਸ ਟਾਈਮ ਵੈਸੇ 19 ਡਿਗਰੀ ਹੈਗਾ ਬਰੈਂਪਟਨ ਦੇ ਵਿੱਚ, ਅਤੇ ਮੀਂਹ ਕਣੀ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ, ਅਤੇ ਉਮੀਦ ਹੈ ਕਿ ਤੁਸੀਂ ਮੌਸਮ ਨੂੰ ਇੰਜੋਏ ਕਰ ਰਹੇ ਹੋਵੋਗੇ ਅਤੇ ਗਰਮਾ ਗਰਮ ਚਾਹ, ਗਰਮਾ ਗਰਮ ਕੌਫੀ ਤੁਸੀਂ ਪੀ ਰਹੇ ਹੋ, ਜਾਂ ਫਿਰ ਤੁਸੀਂ ਹੁਣ ਲੰਚ ਦੀ ਤਿਆਰੀ ਦੇ ਵਿੱਚੋਂ। ਕਾਫੀ ਸਾਰੇ ਲਿਸਨਰ ਸਾਡੇ ਇੱਦਾਂ ਦੇ ਵੀ ਹੋਣਗੇ ਜਿਹੜੇ ਕੱਲ੍ਹ ਨੂੰ ਲੇਟ ਨਾਈਟ ਪਏ ਸੀ, ਐਂਡ ਅੱਜ ਫਿਰ ਉਹਨਾਂ ਦਾ ਆਈ ਥਿੰਕ ਹੁਣ ਬ੍ਰੰਚ ਹੋਣਾ ਆ। ਅਤੇ ਜੋ ਵੀ ਤੁਸੀਂ ਅੱਜ ਖਾਣ ਪੀਣ ਦੀ ਅੱਜ ਤਿਆਰੀ ਕਰ ਰਹੇ ਹੋ, ਜਾਂ ਫਿਰ ਪਕੌੜੇ ਸ਼ਕੌੜੇ ਅੱਜ ਖਾਣੇ ਹੋਣਗੇ ਮੇਰੇ ਖਿਆਲ 'ਚ, ਕਿਉਂਕਿ ਛੁੱਟੀ ਵੀ ਹੈ ਔਰ ਮੋਸਟ ਆਫ ਦਾ ਟਾਈਮ ਇੱਦਾਂ ਹੁੰਦਾ ਕਿ ਜਦੋਂ ਲੌਂਗ ਵੀਕਐਂਡ ਹੋਵੇ ਤੁਸੀਂ ਕਿਤੇ ਬਾਹਰ ਚਲੇ ਜਾਂਦੇ ਹੋ, ਕਿਤੇ ਘੁੰਮਣ ਫਿਰਨ ਚਲੇ ਜਾਂਦੇ ਹੋ, ਜਾਂ ਫਿਰ ਤੁਸੀਂ ਆਪਣੇ ਘਰ 'ਚ ਇੱਕ ਦਿਨ ਸਪੈਂਡ ਕਰਕੇ ਬਾਕੀ ਦੇ ਦੋ ਦਿਨ ਘੁੰਮ ਲੈਂਦੇ ਹੋ, ਹੈ ਨਾ। ਕੁਛ ਨਾ ਕੁਛ ਇੱਦਾਂ ਦਾ ਪਲੈਨਿੰਗ ਜ਼ਰੂਰ ਹੋਏਗੀ। ਅਤੇ ਅੱਜ ਤੁਸੀਂ ਕੀ ਕਰ ਰਹੇ ਹੋ, ਕਿੱਥੇ ਜਾ ਰਹੇ ਹੋ, ਜਾਂ ਫਿਰ ਘਰ ਦੇ ਵਿੱਚ ਆਪਣਾ ਲੌਂਗ ਵੀਕਐਂਡ ਬਣਾ ਰਹੇ ਹੋ, ਜ਼ਰੂਰ ਮੇਰੇ ਨਾਲ ਸਾਂਝ ਪਾਓ। 905-564-9054-905-564-44। ਅਤੇ ਅੱਜ ਮੈਂ ਸੋਚ ਰਹੀ ਸੀ, ਮੈਂ ਤੁਹਾਡੇ ਤੋਂ ਪੁੱਛਾਂ ਕਿ ਅੱਜ ਤੁਸੀਂ ਕਿਹੜੇ ਸਿੰਗਰ ਦਾ ਗਾਣਾ ਸੁਣਨਾ ਚਾਹੁੰਦੇ ਹੋ। ਅੱਜ ਤੁਸੀਂ ਮੈਨੂੰ ਦੱਸੋ ਕਿ ਅੱਜ ਆਪਾਂ ਆਹ ਵਾਲੇ ਸਿੰਗਰ ਦਾ ਗਾਣਾ ਹੁਣ ਸੁਣਨਾ ਆ, ਤਾਂ ਫਿਰ ਆਪਾਂ ਉਹੀ ਸਿੰਗਰ ਦਾ ਗਾਣਾ ਲਗਾਵਾਂਗੇ ਜਿਹੜਾ ਤੁਸੀਂ ਸਿੰਗਰ ਕਹੋਗੇ। ਜੇ ਤੁਸੀਂ ਕਿਸੇ ਫੀਮੇਲ ਸਿੰਗਰ ਦਾ ਸੁਣਨਾ ਆ ਉਹਦਾ ਸੁਣਾ ਦਾਂਗੇ, ਜੇ ਤੁਸੀਂ ਕੋਈ ਡਿਊਟ ਸੁਣਨਾ ਆ ਤਾਂ ਉਹਦਾ ਸੁਣਾ ਦਾਂਗੇ, ਜੇ ਤੁਸੀਂ ਕੋਈ ਮੇਲ ਸਿੰਗਰ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਫਿਰ ਉਹ ਗਾਣਾ ਸੁਣਾ ਦਾਂਗੇ, ਕਿਉਂਕਿ ਪਹਿਲਾਂ ਤੁਸੀਂ ਦੱਸ ਦਿਓ ਮੈਨੂੰ ਕਿ ਆਹ ਗਾਣਾ ਸੁਣਨਾ। ਅੱਜ ਤੁਸੀਂ ਮੈਨੂੰ ਦੱਸੋ ਕਿ ਆਹ ਵਾਲੇ ਸਿੰਗਰ ਦਾ ਕੋਈ ਗਾਣਾ ਲਗਾ ਦਿਓ, ਫਿਰ ਆਪਾਂ ਕੋਈ ਸਿੰਗਰ ਤੁਹਾਡੀ ਪਸੰਦ ਹੈ ਅੱਜ ਤੁਹਾਡੇ ਫੇਵਰੇਟ ਸਿੰਗਰ ਦੇ ਗਾਣੇ ਸੁਣਾਂਗੇ। ਅਤੇ ਬਾਕੀ ਮੌਸਮ ਦੇ ਅਕੋਰਡਿੰਗਲੀ ਵੀ ਤੁਸੀਂ ਆਪਣੇ ਪਸੰਦ ਦੇ ਗਾਣੇ ਸੁਣ ਸਕਦੇ ਹੋ, ਕੋਈ ਉਹ ਨਹੀਂ ਹੈਗਾ ਕਿ ਮਤਲਬ ਕਿ ਨਹੀਂ ਹੈਵ ਟੂ ਤੁਹਾਨੂੰ ਇਹੀ ਸੁਣਨਾ ਆ, ਜੋ ਤੁਸੀਂ ਆਪਣੀ ਮਰਜ਼ੀ ਦਾ ਸੁਣ ਵੀ ਸਕਦੇ ਹੋ, ਸੁਣਾ ਵੀ ਸਕਦੇ ਹੋ। 131 ਹੋ ਗਏ ਨੇ ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟ ਨੂੰ ਬਹੁਤ ਜ਼ਿਆਦਾ ਪੇ ਕਰਕੇ ਤੰਗ ਆ ਚੁੱਕੇ ਹੋ ਤਾਂ ਤੁਸੀਂ ਵਰੀ ਨੋਟ, ਮਨੂ ਸ਼ਰਮਾ ਜੀ ਨੂੰ ਕਾਲ ਕਰੋ। ਇਹ ਤੁਹਾਨੂੰ ਆਟੋ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ ਹੋਵੇ, ਤੁਹਾਡੀ ਕਮਰਸ਼ੀਅਲ ਇੰਸ਼ੋਰੈਂਸ ਹੈ ਜਾਂ ਬਿਜ਼ਨਸ ਇੰਸ਼ੋਰੈਂਸ ਹੈ, ਉਹਦੇ ਵਿੱਚ ਤੁਹਾਨੂੰ ਬੈਸਟ ਡੀਲਸ ਦੇਣਗੇ। ਇਹਨਾਂ ਦੇ ਕੋਲ ਅਪ ਟੂ 35% ਡਿਸਕਾਊਂਟਸ ਨੇ। ਜਿੰਨੇ ਵੀ ਪ੍ਰੋਫੈਸ਼ਨਲਸ ਨੇ, ਕੋਈ ਤੁਸੀਂ ਟੀਚਰਸ ਹੋ, ਇੰਜੀਨੀਅਰਸ ਹੋ, ਨਰਸਿਸ ਹੋ, ਡਾਕਟਰਸ ਹੋ, ਕੋਈ ਆ ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ, ਤੁਸੀਂ ਇਹਨਾਂ ਨੂੰ ਅੱਜ ਹੀ ਕਾਲ ਕਰੋ ਅਤੇ ਆਪਣਾ ਇੱਕ ਵਧੀਆ ਰੇਟ ਤੁਸੀਂ ਸਿਕਿਓਰ ਕਰ ਸਕਦੇ ਹੋ। ਮਨੂ ਸ਼ਰਮਾ ਜੀ ਗਾਰੰਟੀ ਕਰਦੇ ਨੇ ਕਿ ਤੁਹਾਨੂੰ ਮਾਰਕੀਟ ਦੇ ਬੈਸਟ ਰੇਟਸ ਲੈ ਕੇ ਦੇਣਗੇ। ਕਾਲ ਕਰੋ ਇਹਨਾਂ ਨੂੰ 289-952-9532, 299-952-9532 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ, ਮਨੂ ਸ਼ਰਮਾ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅਤੇ ਨਾਲ ਹੀ ਮੈਂ ਦੱਸਦਿਆਂ ਕਿ ਸਿਟੀ ਆਫ ਬਰੈਂਪਟਨ ਵਾਲਿਆਂ ਨੇ ਤੁਹਾਡੇ ਲਈ ਇੱਕ ਮੈਸੇਜ ਭੇਜਿਆ ਆ। ਸਿਟੀ ਆਫ ਬਰੈਂਪਟਨ ਵਾਲੇ ਕਹਿੰਦੇ ਕਿ ਤੁਸੀਂ ਬਈ ਆਪਣੇ ਨੇਬਰਹੁੱਡ ਨੂੰ ਵਧੀਆ ਬਣਾ ਕੇ ਰੱਖੋ। ਸਮਰ ਟਾਈਮ ਇਜ਼ ਦਾ ਬੈਸਟ ਟਾਈਮ ਕਿ ਤੁਸੀਂ ਆਪਣਾ ਜਿਹੜਾ ਯਾਰਡ ਹੈ ਉਹਨੂੰ ਪ੍ਰੋਪਰਲੀ ਮੇਨਟੇਨ ਕਰਕੇ ਰੱਖ ਸਕਦੇ ਹੋ। ਜੇ ਤੁਸੀਂ ਫੁੱਲ ਬੂਟੇ ਲਗਾਉਣ ਦੇ ਸ਼ੌਕੀਨ ਹੋ, ਆਪਣੇ ਘਰਾਂ ਦੇ ਬਾਹਰ ਜ਼ਰੂਰ ਲਗਾਓ, ਪੂਰਾ ਪ੍ਰੋਪਰਲੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ ਕਿ ਜਿਹੜਾ ਕੋਈ ਵੀ ਤੁਹਾਡੇ ਸ਼ਹਿਰ ਦੇ ਵਿੱਚ ਆਵੇ ਤਾਂ ਦੇਖੇ ਕਿ ਹਾਂ ਬਈ ਕਿਆ ਬਾਤ ਹੈ, ਬੜਾ ਸੋਹਣਾ ਇਹ ਬਣਾ ਕੇ ਰੱਖਿਆ ਹੋਇਆ ਇਹਨਾਂ ਨੇ, ਬੜੀ ਕਲੀਨਨੈਸ ਹੈ, ਕਿਤੇ ਵੀ ਇੱਧਰ ਉੱਧਰ ਆਪਣਾ ਜੋ ਵੀ ਵੇਸਟ ਹੁੰਦਾ ਆ ਉਹਨੂੰ ਇੱਧਰ ਉੱਧਰ ਡੰਪ ਨਾ ਕਰੋ, ਉਹਨੂੰ ਪ੍ਰੋਪਰਲੀ ਬਿਨਸ ਦੇ ਵਿੱਚ ਸੁੱਟੋ। ਅਤੇ ਚਾਹੇ ਉਹ ਪਬਲਿਕ ਪ੍ਰੋਪਰਟੀ ਹੈ, ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਤੁਸੀਂ ਜ਼ਰੂਰ ਇਸ ਚੀਜ਼ਾਂ ਦਾ ਧਿਆਨ ਰੱਖੋ। ਅਤੇ ਲਾਸਟ ਚੀਜ਼ ਇਹ ਹੈ ਕਿ ਤੁਸੀਂ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਲਿਮਿਟਿਡ ਹੈਗੀ ਹੈ 3 ਆਵਰਸ ਦੇ ਲਈ, ਮਤਲਬ ਕਿ ਜਾਂ ਤਾਂ ਤੁਸੀਂ 3 ਘੰਟੇ ਦੇ ਲਈ ਪਾਰਕ ਕਰ ਸਕਦੇ ਹੋ ਬਾਹਰ, ਅਦਰਵਾਈਜ਼ ਜਿਹੜਾ ਰਾਤ ਨੂੰ ਜਿਹੜਾ ਟਾਈਮ ਹੈ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ, 2 AM to 6 AM ਬਿਲਕੁਲ ਵੀ ਹੈ ਨਹੀਂ ਤੁਹਾਨੂੰ ਪਰਮਿਸ਼ਨ ਕਿ ਬਈ ਤੁਸੀਂ ਸਟਰੀਟ ਦੇ ਉੱਪਰ ਗੱਡੀਆਂ ਨੂੰ ਪਾਰਕ ਕਰ ਸਕਦੇ ਹੋ। ਸਟਰੀਟ ਪਾਰਕਿੰਗ ਬਿਲਕੁਲ ਹੀ ਰਿਸਟ੍ਰਿਕਟਿਡ ਹੈਗੀ ਆ ਸਵੇਰ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ, ਮਤਲਬ 2 AM to 6 AM, ਅਤੇ ਬਿਲਕੁਲ ਵੀ ਇਸ ਟਾਈਮ ਦੇ ਵਿੱਚ ਪਾਰਕ ਨਾ ਕਰਿਓ। ਇਹ ਛੋਟੇ ਛੋਟੇ ਐਕਸ਼ਨਸ ਨੇ ਕਾਫੀ ਵੱਡਾ ਡਿਫਰੈਂਸ ਕ੍ਰੀਏਟ ਕਰ ਸਕਦੇ ਨੇ। ਵਧੀਆ ਕਮਿਊਨਿਟੀ ਬਣਾਉਣੀ ਹੋਵੇ ਤਾਂ ਇੱਕ ਚੰਗਾ ਨੇਬਰ ਬਣਨਾ ਬਹੁਤ ਲਾਜ਼ਮੀ ਹੈ, ਇਸ ਕਰਕੇ ਸਿਟੀ ਆਫ ਬਰੈਂਪਟਨ ਵਾਲੇ ਕਹਿੰਦੇ ਨੇ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਅਤੇ ਬਰੈਂਪਟਨ ਨੂੰ ਸਾਫ਼ ਸੁਥਰਾ ਔਰ ਵਧੀਆ ਬਣਾ ਕੇ ਰੱਖੋ। ਅਤੇ ਇੱਕ ਚੀਜ਼ ਹੋਰ ਕਿ ਆਪਣਾ ਯਾਰਡ ਤਾਂ ਮੇਨਟੇਨ ਤੁਸੀਂ ਕਰੋਗੇ ਹੀ, ਸ਼ੋਰ ਸ਼ਰਾਬਾ ਵੀ ਘੱਟ ਰੱਖਿਓ, ਕਿਉਂਕਿ ਸਮਰ ਟਾਈਮ ਦੇ ਵਿੱਚ ਕਾਫੀ ਸਾਰੀ ਗੈਦਰਿੰਗਸ ਹੁੰਦੀਆਂ ਨੇ, ਕਾਫੀ ਸਾਰੇ ਫੰਕਸ਼ਨਸ ਵੀ ਹੁੰਦੇ ਨੇ, ਤਾਂ ਜਿਹੜਾ ਸ਼ੋਰ ਸ਼ਰਾਬਾ ਉਹਨੂੰ ਘੱਟ ਰੱਖੋ। ਅਤੇ ਸਾਈਡ ਵਾਕਸ ਅਤੇ ਬਾਈਕ ਲੇਨਸ ਨੂੰ ਬਿਲਕੁਲ ਕਲੀਅਰ ਰੱਖੋ, ਉਹਨਾਂ ਨੂੰ ਬਲੌਕ ਨਾ ਕਰਿਓ, ਸਾਈਡਵਾਕਸ ਨੂੰ ਵੀ ਅਤੇ ਬਾਈਕ ਲੇਨਸ ਨੂੰ ਵੀ ਬਿਲਕੁਲ ਕਲੀਅਰ ਰੱਖਣੀਆਂ ਨੇ। ਸਿਟੀ ਆਫ ਬਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਅਤੇ ਬਾਕੀ ਤੁਸੀਂ ਜਾਣਕਾਰੀ ਇਹਨਾਂ ਦੀ ਵੈਬਸਾਈਟ 'ਤੇ ਤੁਸੀਂ ਲੈ ਸਕਦੇ ਹੋ, brampton.ca/bylaws ਤੁਸੀਂ ਗੂਗਲ 'ਤੇ ਸਰਚ ਕਰੋ, brampton.ca/bylaws ਇੱਥੇ ਤੁਸੀਂ ਪਹੁੰਚ ਜਾਓਗੇ ਇਹਨਾਂ ਦੀ ਵੈਬਸਾਈਟ 'ਤੇ, ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜਾਣੀ ਹੈ। ਅਤੇ ਅਗਲੇ ਕਾਲਰ 8501 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਮੈਂ ਚਮਕੀਲੇ ਦਾ ਸੁਣਨਾ ਚਾਹੁੰਦਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ।
0: ਠੀਕ ਹੈ ਜੀ, ਤੁਸੀਂ ਮੈਨੂੰ ਗਾਣਾ ਵੀ ਦੱਸਤਾ ਤੇ ਸਿੰਗਰ ਵੀ ਦੱਸਤਾ, ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ।
1: ਹਾਂਜੀ
0: ਠੀਕ ਹੈ ਜੀ। ਲੌਂਗ ਵੀਕਐਂਡ ਦੇ ਵਿੱਚ ਤੁਸੀਂ ਹੁਣ ਕੀ ਕਰ ਰਹੇ ਹੋ ਅੱਜ? ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ। ਚਲੋ ਐਨੀ ਹਾਓ, ਕੋਈ ਗੱਲ ਨਹੀਂ। ਲੌਂਗ ਵੀਕਐਂਡ ਕਿਵੇਂ ਬਣਾ ਰਹੇ ਹੋ, ਕੀ ਕਰ ਰਹੇ ਹੋ, ਬਾਹਰ ਅੰਦਰ ਕਿਤੇ ਜਾ ਰਹੇ ਹੋ, ਅੱਜ ਕੀ ਕਰ ਰਹੇ ਹੋ, ਕੰਮ ਕਰ ਰਹੇ ਹੋ ਜਾਂ ਫਿਰ ਤੁਸੀਂ ਅੱਜ ਥੋੜ੍ਹਾ ਜਿਹਾ ਰਿਲੈਕਸ ਕਰ ਰਹੇ ਹੋ? ਜ਼ਰੂਰ ਤੁਸੀਂ ਮੇਰੇ ਨਾਲ ਸਾਂਝ ਪਾ ਸਕਦੇ ਹੋ, ਕਿਉਂਕਿ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਅਤੇ ਉਹਦੇ ਇਲਾਵਾ ਜਿੱਥੇ ਤੁਹਾਨੂੰ ਡੀਲਸ ਪਾਉਣੀਆਂ ਨੇ, ਉਹਦੇ ਇਲਾਵਾ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਜ਼ਰੂਰ ਕਰਨੀਆਂ ਨੇ, ਕਿਉਂਕਿ ਇੱਕ ਦੂਸਰੇ ਦੇ ਸਾਥ ਦੇ ਨਾਲ ਹੀ ਸਮਾਂ ਵਧੀਆ ਨਿਕਲ ਜਾਂਦਾ ਆ। ਅਤੇ ਬਿਲਕੁਲ ਮੈਂ ਤੁਹਾਨੂੰ ਗਾਣਾ ਤਾਂ ਜ਼ਰੂਰ ਸੁਣਾਉਂਦੀ ਹਾਂ ਬੜੀ ਜਲਦੀ, ਅਤੇ ਸਟੂਡੀਓ ਦਾ ਨੰਬਰ ਵੀ ਤੁਸੀਂ ਨੋਟ ਕਰੋ, 905-564-6444-905-564-6444 ਅੱਜ ਗ੍ਰੈਂਡ ਹੋਮ ਫਰਨੀਚਰ 'ਤੇ ਜ਼ਰੂਰ ਇੱਕ ਚੱਕਰ ਲਗਾਓ, 6685 ਟੋਮਕਨ ਰੋਡ ਦੇ ਉੱਪਰ ਲੋਕੇਟਡ ਨੇ। ਅਤੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ, ਕੋਈ ਇਨਫੋਰਮੇਸ਼ਨ ਲੈਣੀ ਹੈ, ਨੰਬਰ ਇਹਨਾਂ ਦਾ 647-262-00-647-262-00-00। ਅਤੇ ਲਓ ਫਿਰ ਗਾਣਾ ਸੁਣੋ ਅਤੇ ਵਾਪਿਸ ਆ ਕੇ ਚੱਲਾਂਗੇ ਆਪਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਸਾਰੇ ਗਾਮਾ ਕਾਰਵਾਂ ਪੰਜਾਬ।

0: ਤੁਸੀਂ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 9055564644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਕੁਝ ਕੁ ਫਰਮਾਇਸ਼ੀ ਗਾਣੇ ਮੇਰੇ ਕੋਲ ਆਏ ਨੇ ਜਿਹੜੇ ਕਿ ਮੈਂ ਇੱਕ ਕਰਕੇ ਸੁਣਾਉਂਦੀ ਹਾਂ। ਬਟ ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਹਾਨੂੰ ਨੈਕਸਟ ਡੀਲ ਦਵਾਈ ਜਾਵੇ। ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਅੱਜ ਸਾਡਾ ਚੱਲ ਰਿਹਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ। ਤੇ ਤੁਸੀਂ ਜ਼ਰੂਰ ਪਹੁੰਚੋ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ। ਤੇ ਜੇਕਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਦਾ ਨੰਬਰ ਜ਼ਰੂਰ ਨੋਟ ਕਰੋ, 6472600006472600 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਸੁੱਖ ਜੀ ਸਾਡੇ ਨਾਲ ਲਾਈਨ ਤੇ ਜੁੜ ਗਏ ਨੇ ਤੇ ਲੋ ਫਿਰ ਲਈਏ ਆਪਾਂ ਨੈਕਸਟ ਡੀਲ। ਬਹੁਤ ਹੀ ਕਮਾਲ ਦਾ ਫਰਨੀਚਰ ਤੁਸੀਂ ਆਪਣੇ ਘਰਾਂ ਚ ਲੈ ਕੇ ਆਉਣਾ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸੁੱਖ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀ ਸੇਲ ਚੱਲ ਰਹੀ ਆ ਤੇ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਵੀ ਰਹੇ ਨੇ। ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਤੇ ਗੱਡੀਆਂ ਕਮਾ ਲਓ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਪਹੁੰਚੋ। ਚਾਹੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਸੀ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਦੇਖ ਰਹੇ ਸੀ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ ਤੇ ਵੱਡੀ ਜਿਹੜੀ ਸੇਵਿੰਗ ਹੋ ਰਹੀ ਹੈ ਵਿਕਟੋਰੀਆ ਦੇ ਲੌਂਗ ਵੀਕਐਂਡ ਦੇ ਉੱਪਰ। ਸੋ ਡਿਸਕਾਊਂਟ ਵੀ ਮਿਲ ਰਿਹਾ ਤੇ ਤੋਹਫੇ ਮਿਲ ਰਹੇ ਆ, ਸਪੈਸ਼ਲ ਪ੍ਰਾਈਜ਼ਾਂ ਮਿਲ ਰਹੀਆਂ ਨੇ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਪਰਿਵਾਰ ਪਹੁੰਚਣ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ। ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀ ਸੇਲ ਚੱਲ ਰਹੀ ਆ, ਪਰਿਵਾਰ ਜਿਹੜੇ ਫਾਇਦਾ ਲੈ ਰਹੇ ਨੇ, ਸ਼ੋਪਿੰਗ ਕਰ ਰਹੇ ਨੇ ਤੇ ਤੋਹਫੇ ਆਪਣੇ ਘਰ ਲੈ ਕੇ ਜਾ ਰਹੇ ਨੇ। ਤੇ ਨਾਲ ਦੀ ਨਾਲ ਮੈਂ ਇੱਕ ਡੀਲ ਦੇ ਦੇਣਾ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਇਕੱਲਾ ਬੈੱਡ ਨਹੀਂ, ਪੂਰਾ ਬੈਡਰੂਮ ਸੈੱਟ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹੜੀ ਰੈਗੂਲਰ ਕੀਮਤ $1500 ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ 699 ਦੇ ਵਿੱਚ ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ 699 ਦੇ ਵਿੱਚ ਦਿੱਤਾ ਜਾਊਗਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ। ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ 699 ਦਾ ਕੁਈਨ ਸਾਈਜ਼ ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਮਿਲੂਗਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਬਾਈ ਕਰਨਾ, ਜੀ ਹਾਂ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਪਲਾਸਟਿਕ ਚੇਅਰ, ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1200 ਸੀ, $299 ਦੇ ਵਿੱਚ ਟੇਬਲ ਤੇ 6 ਚੇਅਰਾਂ $299 ਦਾ ਮਿਲੂਗਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲ ਰਹੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸੋ ਤੁਸੀਂ ਵੀ ਗੱਡੀਆਂ ਘੁਮਾ ਲਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਗਈ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ। ਸੇਲ ਸੇਲ ਮਨਪ੍ਰੀਤ ਜੀ।
0: ਜੀ ਬੜਾ ਸ਼ੁਕਰੀਆ, ਬੜੇ ਕਮਾਲ ਦੀਆਂ ਡੀਲਸ ਤੁਹਾਨੂੰ ਮਿਲ ਰਹੀਆਂ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਤੇ ਜ਼ਰੂਰ ਤੁਸੀਂ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, ਜਿੱਥੇ ਤੁਹਾਡੇ ਲਈ ਅੱਜ ਬਾ ਕਮਾਲ ਡੀਲਸ ਖੋਲ ਦਿੱਤੀਆਂ ਨੇ। ਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਇੱਕ ਵਾਰ ਗੱਲਬਾਤ ਕਰੋ, ਚੱਕਰ ਲਗਾਓ। ਜੇ ਤੁਸੀਂ ਹਜੇ ਨਹੀਂ ਜਾ ਸਕਦੇ, ਥੋੜ੍ਹਾ ਲੇਟ ਜਾਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਆਪਣੀ ਕੋਈ ਡੀਲ ਤੁਸੀਂ ਪ੍ਰੋਗਰਾਮ ਦੇ ਵਿੱਚ ਸੁਣ ਕੇ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਉਹਦੇ ਲਈ ਕਾਲ ਕਰ ਲਓ ਤੇ ਆਪਣੀ ਡੀਲ ਤੁਸੀਂ ਰਾਖਵੀਂ ਕਰਾ ਸਕਦੇ ਹੋ। ਕਾਲ ਕਰਕੇ ਸੁੱਖ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। 6472600006 ਤੇ ਕਾਲ ਕਰਨੀ ਹੈ, 6472600006 ਤੇ ਤੁਸੀਂ ਕਾਲ ਕਰਕੇ ਆਪਣਾ ਕੋਈ ਵੀ ਡੀਲ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਉਹ ਡੀਲ ਦੇ ਬਾਰੇ ਗੱਲਬਾਤ ਵੀ ਕਰ ਸਕਦੇ ਹੋ ਤੇ ਆਪਣੀ ਡੀਲ ਰਾਖਵੀਂ ਵੀ ਕਰਵਾ ਸਕਦੇ ਹੋ। 6472600006 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ।
2: ਤੁਹਾਨੂੰ ਵਧੀਆ ਜੀ, ਬਹੁਤ ਵਧੀਆ ਗਾਣਾ ਤਾਂ ਕਰਦੇ ਪਏ ਜੀ, ਅਸੀਂ ਕਰਦੇ ਵਧੀਆ ਸਪੀਡ ਤੇ ਜਾਈਦੀ ਹੈ ਨਾ ਜੀ।
0: ਹਾਂਜੀ ਹਾਂਜੀ,
2: ਬਾਕੀ ਅਮਰਸਨ ਸਿੰਘ ਵੀ ਪੰਜ ਗੀਤ ਬਹੁਤ ਵਧੀਆ ਲਾਇਆ ਸੀ।
0: ਹਾਂਜੀ, ਤੁਸੀਂ ਦੱਸੋ ਅੱਜ ਮੈਨੂੰ ਤੁਸੀਂ ਕਿਹੜਾ ਗਾਣਾ ਸੁਣੋਗੇ ਜਾਂ ਕਿਹੜੇ ਸਿੰਗਰ ਦਾ ਸੁਣੋਗੇ, ਦੱਸੋ। ਸਿੰਗਰ ਦੱਸੋ ਕਿ ਕਿਹੜੇ ਸਿੰਗਰ ਦਾ ਤੁਸੀਂ ਗਾਣਾ ਸੁਣਨਾ ਚਾਹੁੰਦੇ ਹੋ, ਫਿਰ ਆਪਾਂ ਉਹ ਗਾਣਾ ਲਗਾਵਾਂਗੇ ਤੁਹਾਨੂੰ। ਇੱਕ ਪਹਿਲਾਂ ਕਾਲਰ ਆਏ, ਉਹਨਾਂ ਨੇ ਕਮਲ ਹੀਰ ਦਾ ਗਾਣਾ ਕਿਹਾ, ਕਹਿੰਦੇ ਕਮਲ ਹੀਰ ਦਾ ਕੋਈ ਪੁਰਾਣਾ ਜਿਹਾ ਗਾਣਾ ਸੁਣਾਓ, ਤੇ ਫਿਰ ਮੈਂ ਇੱਕ ਗਾਣਾ ਉਹਨਾਂ ਦਾ ਲੱਭ ਕੇ ਰੱਖਿਆ, ਆਪਾਂ ਉਹ ਸੁਣਦੇ ਹਾਂ ਤੇ ਫਿਰ ਆਪਾਂ ਖਾਨ ਭੈਣੀ ਦਾ ਗਾਣਾ ਵੀ ਸੁਣਦੇ ਹਾਂ ਨੈਕਸਟ। ਤੇ ਲਓ ਫਿਰ ਗਾਣਾ ਹੀ ਸੁਣੀਏ ਪਹਿਲਾਂ, ਹੈ ਨਾ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਨੈਕਸਟ ਡੀਲ ਵੀ ਦਵਾਵਾਂਗੇ। ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

0: ਸਟੂਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੈਂਟ ਨੰਬਰ 905-564-44 905-564-6444 ਸਟੂਡੈਂਟ ਦਾ ਨੰਬਰ ਹੈ ਤੇ ਇਸ ਨੰਬਰ ਤੇ ਤੁਸੀਂ ਤੁਹਾਡੀ ਮੇਰੇ ਨਾਲ ਗੱਲਬਾਤ ਹੋ ਰਹੀ ਹੈ। ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਨੂੰ ਯਾਦ ਰੱਖੋ, ਸਮਰ ਟਾਈਮ ਦੇ ਵਿੱਚ ਤੁਸੀਂ ਕੋਈ ਵੀ ਇੱਦਾਂ ਦਾ ਕੰਮ ਕਰਾਉਣਾ ਹੋਵੇ, ਕੋਈ ਐਕਸਕਵੇਸ਼ਨ ਦਾ, ਕੋਈ ਢੋਣ ਢਡਾਈ ਵਾਲਾ, ਹਨਾ, ਤਾਂ ਉਹ ਸਮਰ ਟਾਈਮ ਦੇ ਵਿੱਚ ਤੁਸੀਂ ਬੈਟਰ ਕਰਵਾ ਸਕਦੇ ਹੋ। ਪੀਲ ਐਕਸਕਵੇਸ਼ਨ ਸਰਵਿਸ ਨੂੰ ਤੁਸੀਂ ਯਾਦ ਰੱਖੋ, ਇਹ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਐਕਸਕਵੇਸ਼ਨ ਅਤੇ ਡੈਮੋਲੀਸ਼ਨ ਦੇ ਐਕਸਪਰਟਸ ਨੇ। ਤੁਸੀਂ ਆਪਣੇ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੋਵੇ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ, ਜਾਂ ਫਿਰ ਤੁਸੀਂ ਟਰੱਕ ਯਾਰਡ ਬਣਵਾਉਣਾ ਚਾਹੁੰਦੇ ਹੋ, ਕੰਪਲੀਟ ਕੰਮ ਕਰਕੇ ਦੇਣਗੇ, ਗ੍ਰੇਡਿੰਗ, ਗ੍ਰੇਵਲਿੰਗ, ਪੇਵਿੰਗ ਸਾਰਾ ਕੁਝ ਕਰਦੇ ਨੇ। ਸੈਪਟਿਕ ਟੈਂਕ ਦਾ ਵੀ ਤੁਸੀਂ ਕੰਪਲੀਟ ਕੰਮ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਹੋਵੇ, ਪੂਲ ਡਿਗਿੰਗ ਇਹਨਾਂ ਦੇ ਕੋਲੋਂ ਕਰਵਾਓ। ਹਰ ਤਰ੍ਹਾਂ ਦਾ ਕੰਕਰੀਟ ਦਾ ਕੰਮ ਵੀ ਕਰਦੇ ਹੋ, ਅਤੇ ਜੇਕਰ ਕੋਈ ਵੀ ਬਿਲਡਿੰਗ ਹੈ ਉਹਨੂੰ ਢਾਉਣਾ ਚਾਹੁੰਦੇ ਹੋ, ਚਾਹੇ ਕੋਈ ਘਰ ਹੈ ਚਾਹੇ ਕੋਈ ਕਮਰਸ਼ੀਅਲ ਬਿਲਡਿੰਗ ਹੈ, ਤਾਂ ਉਹਦੇ ਲਈ ਵੀ ਤੁਸੀਂ ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਨੂੰ ਯਾਦ ਰੱਖੋ। ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ, ਕਾਲ ਕਰੋ ਤੁਸੀਂ, ਫ੍ਰੀ ਐਸਟੀਮੇਟ ਲਓ। ਨੰਬਰ ਹੈ 416-891-1722 416-891-1722 ਪੀਲ ਐਕਸਕਵੇਸ਼ਨ ਸਰਵਿਸ ਦੇ ਜਗਤਾਰ ਚੌਹਾਨ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਅਗਲੇ ਕਾਲਰ 3631, ਹਾਂਜੀ ਸਤਿ ਸ਼੍ਰੀ ਅਕਾਲ
1: ਮਨਪ੍ਰੀਤ ਜੀ। ਸਤਿ ਸ਼੍ਰੀ ਅਕਾਲ, ਅਮਰਜੀਤ ਜੀਵਾਂ ਬਫਲੋ ਤੋਂ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਵਧੀਆ ਵਧੀਆ। ਤੁਸੀਂ ਪੁੱਛਿਆ ਵੀ ਕੀ ਕਰਦੇ ਆ ਅੱਜ? ਆਪਾਂ ਤਾਂ ਕੰਮ ਹੀ ਕਰਦੇ ਆ ਜੀ।
0: ਅੱਛਾ, ਫਿਰ ਲੌਂਗ ਵੀਕਐਂਡ ਤੁਹਾਡਾ ਹੈ ਨਹੀਂ ਅੱਜ? ਆਈ ਮੀਨ ਕੋਣ
1: ਸਾਡਾ ਨਹੀਂ ਹੁੰਦਾ ਖਿਆਲ ਹੈ, ਤੁਹਾਡੇ ਕੈਨੇਡਾ ਜੀ ਹੈ ਜੀ।
0: ਉਹ ਹਾਂਜੀ ਹਾਂਜੀ, ਤੁਸੀਂ ਬਾਰਡਰ ਪਾਰ ਹੈ ਨੇ,
1: ਸਾਡਾ ਥੋੜਾ ਫਰਕ ਨਾ ਹੁੰਦਾ।
0: ਹਾਂਜੀ ਹਾਂਜੀ, ਤੁਹਾਡਾ ਅੱਗੇ ਹੋਊਗਾ ਜਾ ਕੇ, ਪਰ ਚਲੋ ਕੋਈ ਨੀ, ਤੁਸੀਂ ਹੁਣ ਨਾਇਗਰਾ ਅੱਜ ਫਾਇਰ ਵਰਕਸ ਦਾ ਇੰਜੋਏ ਕਰ ਸਕਦੇ ਹੋ ਨਾ। ਮੀਂਹ ਹਾਂਜੀ ਇੱਥੇ ਪੈ ਰਿਹਾ ਆ, ਬਟ ਸ਼ਾਮ ਨੂੰ ਤਾਂ ਫਾਇਰ ਵਰਕਸ ਤਾਂ ਹੋਣ ਗਈ ਨਾ, ਉਹ ਤਾਂ ਚੱਲ ਹੀ ਰਹੇ ਨੇ। ਬਿਲਕੁਲ ਬਿਲਕੁਲ ਹਾਂਜੀ, ਕੀ ਸੁਣੋਗੇ ਫਿਰ ਅੱਜ?
1: ਮੈਂ ਨਾ ਚਮਕੀਲੇ ਨੂੰ ਗੱਲ ਕਰਦਾ ਜੀ, ਉਹਦਾ ਕੰਨ ਕਰ ਗੱਲ ਸੁਣ ਮੱਖਣਾ।
0: ਠੀਕ ਹੈ ਜੀ, ਉਹ ਲਗਾ ਦਿੰਦੀ ਹੈ। ਪਹਿਲਾਂ ਵੀ ਮੈਂ ਇੱਕ ਚਮਕੀਲਾ ਇਹਦਾ ਲਗਾਇਆ ਸੀ ਤੇ ਉਹ ਡਿਫਰੈਂਟ ਗਾਣਾ ਸੀਗਾ।
1: ਸੁਣੇ ਪਰ ਇਹਦੇ ਵਧੀਆ ਲੱਗਦੇ ਜੀ, ਪਤਾ ਨੀ ਸਾਨੂੰ ਟਾਈਮ ਯਾਦ ਆ ਜਾਂਦਾ। 82-83 ਚ ਮੈਂ ਲਬਨਾਨ ਸੀਗਾ, ਅਸੀਂ ਇਹੀ ਸੁਣਦੇ ਹੁੰਦੇ ਤਕਰੀਬਨ ਇਹਦੀ ਜੀ ਲਈ, ਉਦੋਂ ਨਵੀਂ ਨਵੀਂ ਆਈ ਸੀ।
0: ਠੀਕ ਹੈ, ਕੋਈ ਗੱਲ ਨੀ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਥੋੜਾ ਜਿਹਾ ਟਾਈਮ ਦਿਓ ਬਸ।
2: ਮੈਨੂੰ ਗੀਤ ਸੁਣਾਓ ਅੱਧੇ ਪਿੰਡ ਦੇ।
0: ਅੱਧੇ ਪਿੰਡ ਦੇ
2: ADDHE ਪਿੰਡ DE
0: ਕਿਹੜੇ ਸਿੰਗਰ ਦਾ ਗਾਣਾ ਇਹ?
2: ਮੁਹੱਬਤ
0: ਬਰਾੜ। ਵਾਹ, ਕਿਆ ਨਾਮ, ਕਿੱਦਾਂ ਹੈ ਨਾ, ਡਿਫਰੈਂਟ ਜਿਹਾ ਨਾਮ ਹੈ। ਕੋਈ ਗੱਲ ਨੀ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕਿ ਤੁਸੀਂ ਆਪਣੇ ਘਰਾਂ ਚ ਨੰਬਰ 1 ਫਰਨੀਚਰ ਲੈ ਕੇ ਆਉਣਾ, ਨੰਬਰ 1 ਡੀਲਸ ਦੇ ਨਾਲ, ਤੇ ਬਹੁਤ ਕਮਾਲ ਕਮਾਲ ਦੇ ਤੋਹਫੇ ਵੀ ਤੁਹਾਨੂੰ ਮਿਲ ਰਹੇ ਨੇ। ਸੁਖ ਜੀ ਜੁੜ ਚੁੱਕੇ ਨੇ ਲਾਈਨ ਤੇ, ਆਪਾਂ ਨੈਕਸਟ ਡੀਲ ਲੈਂਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਹਾਂਜੀ ਸੁਖ ਜੀ, ਸਵਾਗਤ। ਤੇ ਸੁਖ ਜੀ, ਇੱਕ ਸਾਡੇ ਲਿਸਨਰ ਨੇ ਰਿਕੁਐਸਟ ਕੀਤੀ ਹੈ ਕਿ ਤੁਸੀਂ ਥੋੜੀ ਜਿਹੀ ਹੌਲੀ ਬੋਲ ਕੇ ਡੀਲ ਦੱਸਿਓ, ਕਹਿੰਦੇ ਫਾਸਟ ਫਾਸਟ ਬੋਲ ਜਾਂਦੇ ਆ।
3: ਡਨ ਮਨਪ੍ਰੀਤ ਜੀ, ਬਿਲਕੁਲ, ਕਿਉਂਕਿ ਸਮਾਂ ਬਹੁਤ ਸੀਮਿਤ ਹੁੰਦਾ ਤੁਹਾਡਾ, ਇੱਕ ਟਾਈਮ ਕੀਮਤੀ ਹੁੰਦਾ ਜੀ, ਮੈਂ ਉਸ ਚੀਜ਼ ਦੀ ਰਿਸਪੈਕਟ ਕਰਦਾ। ਸੋ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀ ਸੇਲ ਚੱਲ ਰਹੀ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਐਡਰੈਸ ਜ਼ਰੂਰ ਪਰਿਵਾਰ ਨੋਟ ਕਰ ਲੈਣਾ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਈਵਨ ਟਰਕੀ ਦੇ ਸੋਫਾ ਸੈੱਟ ਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ। ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਕਿਉਂਕਿ ਵੱਡੀ ਸੇਵਿੰਗ, ਵੱਡੇ ਡਿਸਕਾਊਂਟ ਮਿਲ ਰਹੇ ਨੇ, ਤੇ ਹਰੇਕ ਪਰਚੇਜ਼ ਦੇ ਨਾਲ ਤੋਹਫਾ ਤੁਹਾਨੂੰ ਜਿਹੜਾ ਲਾਜ਼ਮੀ ਮਿਲਣਾ ਹੀ ਮਿਲਣਾ। 6885 ਟੋਮਕਰ ਰੋਡ ਦੇ ਉੱਪਰ ਆ ਜਾਓ। ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀ ਸੇਲ ਚੱਲ ਰਹੀ ਆ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਮੈਂ ਇੱਕ ਡੀਲ ਦੇ ਰਹਿਣਾ, ਲਿਵਿੰਗ ਰੂਮ ਦਾ ਸੋਫਾ ਸੈੱਟ, ਸੋਫਾ ਲਪਸਿਡ ਐਂਡ ਚੇਅਰ, 3-ਸੀਟਰ ਸੋਫਾ, 2-ਸੀਟਰ ਲਪਸਿਡ ਨਾਲ ਸਿੰਗਲ ਚੇਅਰ, ਜਿਹਦੀ ਰੈਗੂਲਰ ਕੀਮਤ ਮਨਪ੍ਰੀਤ ਜੀ ਮਾਰਕੀਟ ਚ 1500-2000 ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ 3-ਸੀਟਰ ਸੋਫਾ 2-ਸੀਟਰ ਲਪਸਿਡ ਨਾਲ ਸਿੰਗਲ ਚੇਅਰ ਕਰੋਮ ਲੈਕਚਰ ਨਾਲ ਕੰਪਲੀਟ ਸੋਫਾ ਸੈੱਟ 699 ਦਾ, $699 ਦੇ ਵਿੱਚ 3 ਪੀਸ ਦਾ ਕੰਪਲੀਟ ਸੋਫਾ ਸੈੱਟ ਮਿਲੂਗਾ। ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਦਾ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ 3 ਪੀਸ ਦਾ ਕੰਪਲੀਟ ਸੋਫਾ ਸੈੱਟ $1500 ਵਾਲਾ 699 ਦਾ ਲੈ ਜਾਓ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਗਿਫਟ ਮਿਲੂਗਾ। ਤੇ ਜੇ ਤੁਸੀਂ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਦੇਖਦੇ ਸੀ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $1200 ਸੀ, 399 ਦੇ ਵਿੱਚ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਬੈੱਡ 399 ਦਾ ਮਿਲੂਗਾ, ਤੇ ਨਾਲ ਹੋਵਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲ ਰਹੇ ਨੇ, ਤੁਸੀਂ ਵੀ ਗੱਡੀਆਂ ਘੁਮਾ ਲਓ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6885 ਟੋਮਕਨ ਰੋਡ ਦੇ ਉੱਪਰ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਤੇ, ਇਸ ਸੇਲ ਦਾ ਫਾਇਦਾ ਤੁਸੀਂ ਜ਼ਰੂਰ ਲਓ। ਤੇ ਗ੍ਰੈਂਡ ਹੋਮ ਫਰਨੀਚਰ ਤੁਹਾਡੇ ਲਈ ਹਮੇਸ਼ਾ ਹੀ ਬਹੁਤ ਸੋਹਣੇ ਸੋਹਣੇ ਡੀਲਸ ਲਗਾਉਂਦੇ ਨੇ, ਤਾਂ ਇਹਨਾਂ ਦੇ ਲਈ ਤੁਸੀਂ ਕੰਟੈਕਟ ਕਰ ਲਓ 6472620000। ਨੈਕਸਟ ਕਾਲਰ 8766। ਹਾਂਜੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ, ਰੋਜ਼ ਸੁਣੀਦਾ ਜੀ।
0: ਅੱਛਾ
4: ਇਹ ਗਾਣਾ ਸੁਣਨਾ ਜੀ, ਰੁਪਿੰਦਰ ਹੰਡਾ ਦਾ।
0: ਹਾਂਜੀ ਕਿਹੜਾ ਗਾਣਾ ਸੁਣਨਾ?
4: ਮੇਰੇ ਪਿੰਡ ਦੇ ਕੀੜੇ ਮਾਰਦਾ, ਸਾਰਾ ਸੁਣਾਇਓ।
0: ਠੀਕ ਹੈ ਜੀ, ਮੈਨੂੰ ਥੋੜਾ ਜਿਹਾ ਟਾਈਮ ਦਿਓ, ਸੁਣਾਉਣੀ ਹੈ ਫਿਰ ਮੈਂ।
4: ਓਕੇ
0: ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਵੇਲਾ ਤਾਂ ਹੋ ਗਿਆ ਆਪਣਾ, ਹੁਣ ਸਟੇਸ਼ਨ ਆਈਡੀ ਆ ਰਹੀ ਹੈ, ਮੈਂ ਸੋਚ ਰਹੀ ਸੀ ਤੁਹਾਨੂੰ ਗਾਣਾ ਸੁਣਾ ਦਾਂ, ਬਟ ਗਾਣਾ ਵੀ ਕੱਟਿਆ ਜਾਣਾ, ਤੇ ਸਾਡੇ ਨਾਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਜੁੜ ਗਏ ਨੇ, ਤੇ ਰਾਜਨ ਜੀ ਦੀ ਗੱਲ ਵੀ ਕੱਟੀ ਜਾਣੀ ਹੈ, ਇਸ ਕਰਕੇ ਆਪਾਂ ਥੋੜੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ, ਤੇ ਸਟੇਸ਼ਨ ਆਈਡੀ ਲੈ ਕੇ ਵਾਪਸ ਆਉਂਦੇ ਹਾਂ, ਤੇ ਫਿਰ ਗੱਲਾਂ ਬਾਤਾਂ ਜਾਰੀ ਰੱਖਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
5: ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ, ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ, ਸਾਡੇ ਨਾਲ ਸੰਪਰਕ ਕਰੋ 416-725-2551, 416-725-2551 ਜਾਂ 416-457-3381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।
6: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
7: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
8: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
6: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ, ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ, ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ
9: 32-55-80-98।
6: ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
9: ਕਾਊਂਟਿੰਗ ਨਹੀਂ, ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ, ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ, 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
6: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ, ਕਾਲ 905-450-2828, 905-450-2828।
10: ਓ ਹੀਟ ਵੇਵ ਆ ਗਈ।
11: ਕੀ ਗੱਲ ਇੰਨੀ ਜਲਦੀ?
10: ਹਾਂਜੀ, ਤੇ ਪਤਾ ਇਸ ਦਾ ਕੀ ਮਤਲਬ?
11: ਸਨਸਕ੍ਰੀਨ, ਹਾਈਡਰੇਸ਼ਨ, ਐਨਕਾਂ ਤੇ ਸੇਵਿੰਗਸ ਵੀ,
10: ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ। ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ। ਓਹੋ, ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
11: ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ।
10: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ ਹੋਲਸੇਲ ਕਲੱਬ .ca ਤੇ ਜਾਓ।
12: ਹੋਲਸੇਲ ਕਲੱਬ, ਹੋਲ ਲੋਟ ਆਫ ਵੈਲਿਊ।
13: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਇੱਕ ਘੰਟਾ ਸਾਡਾ ਨਿਕਲ ਚੁੱਕਾ ਹੈ, 2 ਘੰਟੇ ਦਾ ਤੁਹਾਡਾ ਸਾਡਾ ਸਾਥ ਹੋ ਰਿਹਾ ਅਤੇ ਸਟੂਡੀਓ ਦਾ ਨੰਬਰ 905-564-9054-5564-5464-44 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਹਾਡੇ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਨੈਕਸਟ ਕਾਲਰ 7004, ਤੁਸੀਂ ਆਪਣੀ ਲਾਈਨ ਛੱਡ ਗਏ, ਤੁਸੀਂ ਦੁਬਾਰਾ ਕਾਲ ਕਰ ਲਓ। ਅਤੇ ਨਾਲ ਹੀ ਮੇਰੇ ਨਾਲ ਲਾਈਨ 'ਤੇ ਜੁੜੇ ਹੋਏ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ, ਇਹਨਾਂ ਦੇ ਨਾਲ ਤੁਸੀਂ ਜ਼ਰੂਰ ਕੰਟੈਕਟ ਕਰੋ ਜੇ ਤੁਸੀਂ ਵੀ ਆਪਣੀ ਪਸੰਦ ਦੇ ਸਨ ਗਲਾਸਿਸ ਲੈਣੇ ਹੋਣ ਜਾਂ ਫਿਰ ਤੁਸੀਂ ਆਪਣੀ ਆਈਸੈਟ ਚੈੱਕ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਡਾਕਟਰਸ ਅੱਜ ਵੀ ਅਵੇਲੇਬਲ ਨੇ 35 ਰੈਜੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਕੈਨੇਡੀ ਐਂਡ ਸਟੀਲਸ ਦੇ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ ਅਤੇ ਬਹੁਤ ਕਮਾਲ ਦੀਆਂ ਡੀਲਸ ਲੈ ਕੇ ਆਏ ਨੇ। ਸਾਡੇ ਨਾਲ ਜੁੜੇ ਹੋਏ ਨੇ ਰਾਜਨ ਜੀ ਸਪੈਕਸ ਐਕਸਪ੍ਰੈਸ ਤੋਂ। ਰਾਜਨ ਜੀ ਸਵਾਗਤ ਸਰ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸੋ ਮਨਪ੍ਰੀਤ ਜੀ, ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ ਇਹ ਲੌਂਗ ਵੀਕਐਂਡ ਹੈ। ਲੌਂਗ ਵੀਕਐਂਡ ਉੱਤੇ ਹਮੇਸ਼ਾ ਸਪੈਸ਼ਲ ਡੀਲਸ ਅਸੀਂ ਲੈ ਕੇ ਆਉਂਦੇ ਹਾਂ, ਸੋ ਇਸ ਲੌਂਗ ਵੀਕਐਂਡ ਉੱਤੇ ਵੀ ਬਹੁਤ ਵਧੀਆ ਸਪੈਸ਼ਲ ਡੀਲ ਲੈ ਕੇ ਆਏ ਹਾਂ। ਜਿਹੜੇ ਵੀ ਸਾਡੇ ਸਰੋਤੇ ਚਾਹੁੰਦੇ ਨੇ ਕਿ ਵਧੀਆ ਬ੍ਰਾਂਡਿਡ ਸਨਗਲਾਸਿਸ ਲੈਣੀਆਂ ਨੇ, ਗੁੱਚੀ ਦੀਆਂ, ਪ੍ਰਾਡਾ ਦੀਆਂ, ਡੋਲਚੀ ਗਬਾਨਾ ਦੀਆਂ, ਇਹ ਸਾਰੀਆਂ ਦੀ ਸਾਰੀਆਂ ਬ੍ਰਾਂਡਿਡ ਸਨਗਲਾਸਿਸ ਫਲੈਟ 30% ਡਿਸਕਾਊਂਟ ਦਿੱਤੀਆਂ ਜਾ ਰਹੀਆਂ ਨੇ। ਤੇ ਨਾਲ ਦੀ ਨਾਲ ਜੇ ਤੁਸੀਂ ਅਰਮਾਨੀ ਦੀ ਹੈ ਜਾਂ ਮਾਈਕਲ ਕੋਰਸ ਜਾਂ ਕੇਚ ਪੇਡ ਮਾਰਕ ਚੈਕਅਪ ਜਾਂ ਕੋਚ ਦੀਆਂ ਫਰੇਮ ਜਾਂ ਸਨ ਗਲਾਸਿਸ ਲੈਣੇ ਨੇ ਤੇ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਹੈ ਜੀ, ਤੁਹਾਨੂੰ ਕੈਲਵਿਨ ਕਲਾਈਨ ਦੇ ਫਰੇਮ ਤੇ ਸਨ ਗਲਾਸਿਸ ਤੇ ਟੋਮੀ ਹਿਲਫਿਗਰ ਦੇ ਫਰੇਮ ਤੇ ਸਨ ਗਲਾਸਿਸ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਅੱਜ ਦੀ ਜਿਹੜੀ ਲੌਂਗ ਵੀਕਐਂਡ ਦੀ ਸਪੈਸ਼ਲ ਡੀਲ ਹੈ ਜੀ, ਜਿੰਨੇ ਵੀ ਸਰੋਤੇ ਆ ਕੇ ਇਹ 30%, 50% ਜਾਂ 75% ਡਿਸਕਾਊਂਟ ਲੈ ਰਹੇ ਨੇ, ਉਹਨਾਂ ਨੂੰ ਨਾਲ ਅਸੀਂ ਸਕੈਚਸ ਦੀਆਂ ਪੋਲੋਰਾਈਜ਼ਡ ਸਨ ਗਲਾਸਿਸ ਐਜ਼ ਆ ਗਿਫਟ ਬਿਲਕੁਲ ਫ੍ਰੀ ਦੇ ਰਿਹਾ। ਮਨਪ੍ਰੀਤ ਜੀ, ਨਾਲ ਦੀ ਨਾਲ ਇਹ ਵੀ ਦੱਸ ਦਈਏ ਵੀ ਜਿਹੜੇ ਸਾਡਾ ਵੈਲਿਊ ਪੈਕੇਜ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਦੱਸਦੇ ਜਾਈਏ ਕਿ $129 ਦਾ ਅਸੀਂ ਵੈਲਿਊ ਪੈਕੇਜ ਦੇ ਰਹੇ ਹਾਂ। ਇਹਦੇ ਵਿੱਚ ਤੁਹਾਨੂੰ ਸਿਲੈਕਟਿਡ ਬ੍ਰਾਂਡਿਡ ਫਰੇਮ ਵੀ ਦੇ ਰਹੇ ਹਾਂ ਤੇ ਨਾਲ ਸਿੰਗਲ ਵਿਜ਼ਨ ਲੈਂਸ ਵੀ ਦੇ ਕੇ ਦੇ ਰਹੇ ਹਾਂ ਜੀ। ਇਹਦੇ ਨਾਲ ਵੀ ਸਕੈਚਸ ਦੀਆਂ ਪੋਲੋਰਾਈਜ਼ਡ ਸਨ ਗਲਾਸਿਸ ਬਿਲਕੁਲ ਫ੍ਰੀ ਨੇ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਬਣਵਾਉਣੀਆਂ ਨੇ ਤੇ $300 ਦੀ ਕੀਮਤ ਦਾ ਫਰੇਮ ਹੈ ਜੀ ਤੇ $300 ਦੀ ਕੀਮਤ ਦੇ ਲੈਂਸਿਸ, $600 ਵਾਲਾ ਪੈਕੇਜ ਸਿਰਫ $258 ਚ ਹੈ ਜੀ। ਤੇ ਇਹਦੇ ਨਾਲ ਵੀ ਤੁਹਾਨੂੰ ਅੱਜ ਸਕੈਚਸ ਜਾਂ ਪੋਲੋਰਾਈਜ਼ਡ ਸਨ ਗਲਾਸਿਸ ਬਿਲਕੁਲ ਫ੍ਰੀ ਮਿਲਣਗੀਆਂ। ਜਿਹੜੇ ਸਾਡੇ ਭੈਣ ਭਰਾ ਅੱਜ ਨਹੀਂ ਆ ਸਕਦੇ ਉਹਨਾਂ ਵਾਸਤੇ ਇੱਕ ਹੋਰ ਆਫਰ ਹੈ ਜੀ, ਜੇ ਤੁਸੀਂ ਕਾਲ ਕਰਕੇ ਆਪਣਾ ਨਾਮ ਰਜਿਸਟਰਡ ਕਰਵਾ ਲੈਂਦੇ ਹੋ ਤੇ ਤੁਹਾਨੂੰ ਇਹ ਡੀਲ ਅਗਲੇ ਅਸੀਂ 2 ਹਫ਼ਤੇ ਤੱਕ ਦੇ ਸਕਦੇ ਹਾਂ, ਪਰ ਸਿਰਫ ਉਹਨਾਂ ਸਰੋਤਿਆਂ ਨੂੰ ਮਿਲਣਗੀਆਂ ਸਕੈਚਸ ਜਾਂ ਸਨ ਗਲਾਸਿਸ ਫ੍ਰੀ ਜਿਹਨਾਂ ਨੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਹੋਏਗਾ। ਕਾਲ ਕਰਕੇ ਨਾਮ ਲਿਖਾਉਣ ਲਈ ਇੱਕੋ ਇੱਕ ਨੰਬਰ ਹੈ ਜੀ, 905-460-8888 ਤੇ ਪਹੁੰਚਣਾ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿਉਂਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਡੀਲ ਕਰਦੇ ਹਾਂ, ਚਾਹੇ ਤੁਹਾਡਾ ਆਈਟਮ ਹੋਵੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਅੱਜ ਸਾਡਾ ਸਟੋਰ ਜੀ ਸ਼ਾਮੀ 5 ਵਜੇ ਤੱਕ ਖੁੱਲ੍ਹਾ ਹੈ, ਤੁਸੀਂ 5 ਵਜੇ ਤੱਕ ਕਾਲ ਕਰਕੇ ਆਪਣਾ ਨਾਮ ਰਜਿਸਟਰਡ ਕਰਵਾ ਕੇ ਇਹ ਫ੍ਰੀ ਗਿਫਟ ਡੀਲ ਲੈ ਸਕਦੇ ਹੋ। 905-460-8888, 905-460-8888 ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਉੱਪਰ ਤੇ ਤੁਸੀਂ ਵੀ ਇਹਨਾਂ ਡੀਲਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਇਸ ਲੌਂਗ ਵੀਕਐਂਡ ਤੇ। 905-460-8888 ਤੇ ਕਾਲ ਹੋਏਗੀ ਤੇ ਕੈਨੇਡੀ ਐਂਡ ਸਟੀਲਸ ਦੇ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ ਸਪੈਕਸ ਐਕਸਪ੍ਰੈਸ, 905-460-8888 ਇਹਨਾਂ ਦਾ ਨੰਬਰ ਹੈ। ਅਗਲੇ ਕਾਲਰ 3857, ਹਾਂਜੀ ਸਤਿ ਸ਼੍ਰੀ ਅਕਾਲ।
2: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
2: ਮੈਂ ਕੱਲ ਵੀ ਪੁੱਛਿਆ ਸੀ ਤੁਹਾਨੂੰ
0: ਥੋੜੇ ਟਾਈਮ ਚ ਤੇ ਬਿਲਕੁਲ ਸਟੂਡੀਓ ਦਾ ਨੰਬਰ 905-564-6444 ਤੇ ਤੁਹਾਡੀਆਂ ਕਾਲਸ ਆ ਰਹੀਆਂ ਨੇ। ਓਂਕਾਰ ਹੋਮਸ ਦੇ ਨਾਲ ਤੁਸੀਂ ਗੱਲਬਾਤ ਕਰੋ, ਪੌਲ ਗਰੇਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਤੁਸੀਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੋਵੇ ਸਿਟੀ ਪਰਮਿਟ ਦੇ ਨਾਲ ਇਨਕਲੂਡਿੰਗ ਡਰਾਇੰਗਸ ਤੁਹਾਡੇ ਲਈ ਕਰਕੇ ਦਿੰਦੇ ਨੇ ਤੇ ਗਾਰਡਨ ਸਵੀਟਸ ਐਂਡ ਲੀਗਲ ਬੇਸਮੈਂਟ ਡਿਪਾਰਟਮੈਂਟ ਬਣਾਉਣ ਦੇ ਪੂਰੇ ਸਪੈਸ਼ਲਿਸਟ ਨੇ ਇਹ। ਪਿਛਲੇ ਸਾਲ ਇਹਨਾਂ ਨੇ ਤਕਰੀਬਨ 20 ਗਾਰਡਨ ਸਵੀਟਸ ਰੈਡੀ ਕੀਤੇ ਨੇ ਤੇ ਜੇਕਰ ਤੁਸੀਂ ਆਪਣੇ ਕਸਟਮ ਘਰ ਬਣਾਉਣੇ ਹੋਣ ਜਾਂ ਕੋਈ ਵੀ ਕਸਟਮ ਕਮਰਸ਼ੀਅਲ ਜੌਬ ਬਣਾਉਣੀ ਹੋਵੇ, ਯਾਨੀ ਕਿ ਕੋਈ ਆਫਿਸ ਤਿਆਰ ਕਰਾਉਣਾ, ਕੋਈ ਰੈਸਟੋਰੈਂਟ ਤਿਆਰ ਕਰਾਉਣਾ ਆ, ਤਾਂ ਤੁਸੀਂ ਓਂਕਾਰ ਹੋਮਸ ਨੂੰ ਯਾਦ ਰੱਖੋ। ਸਪੈਸ਼ਲ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ, ਦੇਸ਼ ਪ੍ਰਦੇਸ਼ ਰੇਡੀਓ ਦੇ ਰੈਫਰੈਂਸ ਦਿਓ, ਇਹਨਾਂ ਨੂੰ ਫੋਨ ਕਰਕੇ ਦੱਸਿਓ ਕਿ ਦੇਸ਼ ਪ੍ਰਦੇਸ਼ ਸੁਣ ਕੇ ਤੁਹਾਨੂੰ ਕਾਲ ਕਰ ਰਹੇ ਹਾਂ। ਇਸੇ ਮਹੀਨੇ ਮਈ ਮੰਥ ਦੇ ਲਈ ਤੁਹਾਨੂੰ ਅਪ ਟੂ $5,000 ਦੇ ਡਿਸਕਾਊਂਟ ਦੇ ਰਹੇ ਨੇ ਰੈਨੋਵੇਸ਼ਨਸ ਦੇ ਉੱਪਰ। ਅਤੇ ਜੇ ਤੁਸੀਂ ਲੀਗਲ ਬੇਸਮੈਂਟ ਬਣਾਉਣਾ ਚਾਹੁੰਦੇ ਹੋ, ਗਾਰਡਨ ਸਵੀਟ ਤਿਆਰ ਕਰਾਉਣਾ ਚਾਹੁੰਦੇ ਹੋ ਇਸੇ ਮਹੀਨੇ ਦੇ ਵਿੱਚ, ਤਾਂ ਅੱਜ ਹੀ ਕਾਲ ਕਰਕੇ ਬੁਕਿੰਗ ਕਰ ਲਓ ਆਪਣੀ। ਓਂਕਾਰ ਹੋਮਸ ਦੇ ਨਾਲ ਗੱਲ ਹੋਏਗੀ ਪੌਲ ਗਰੇਵਾਲ ਜੀ ਦੇ ਨਾਲ। ਨੰਬਰ ਹੈ 416-816-3600, 416-817-3600 ਓਂਕਾਰ ਹੋਮਸ ਦਾ ਨੰਬਰ ਹੈ। ਇਸੇ ਨੰਬਰ 'ਤੇ ਤੁਸੀਂ ਅੱਜ ਹੀ ਫਟਾਫਟ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਤੁਹਾਨੂੰ ਮੈਂ ਨੈਕਸਟ ਫਰਮਾਇਸ਼ੀ ਗਾਣਾ ਸੁਣਾਵਾਂ, ਤੁਹਾਨੂੰ ਇੱਕ ਡੀਲ ਮੈਂ ਹੋਰ ਦਵਾ ਦਿਆਂ ਅਪਲਾਇੰਸਿਸ ਦੇ ਵਿੱਚ। ਅਪਲਾਇੰਸ ਦੇ ਵਿੱਚ ਇੱਕੋ ਇੱਕ ਨਾਮ ਯਾਦ ਰੱਖੋ, ਅਪਲਾਇੰਸ ਜੰਕਸ਼ਨ ਦਾ, ਜਿਨ੍ਹਾਂ ਦੀਆਂ ਦੋ ਲੋਕੇਸ਼ਨਸ ਨੇ, ਮਿਸੀਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ, ਦੂਸਰੀ ਲੋਕੇਸ਼ਨ ਹੈ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ 'ਤੇ। ਅਤੇ ਇਸ ਲੌਂਗ ਵੀਕਐਂਡ ਦੇ ਉੱਪਰ ਬਹੁਤ ਹੀ ਵਧੀਆ ਵਧੀਆ ਡੀਲਸ ਲੱਗ ਚੁੱਕੀਆਂ ਨੇ, ਅਤੇ ਆਪਾਂ ਡੀਲਸ ਦੀ ਜਾਣਕਾਰੀ ਲਵਾਂਗੇ ਮਨਜੀਤ ਜੀ ਕੋਲੋਂ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
3: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਅਪਲਾਈਂਸਸ ਤੇ ਟੀਵੀ ਸੈਕਸ਼ਨ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਜੇ ਤੁਸੀਂ ਟੌਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਦੇਖ ਰਹੇ ਹੋ, ਤਾਂ ਸੈਮਸੰਗ ਬ੍ਰਾਂਡ ਦਾ 5 ਕਿਊਬਿਕ ਫੀਟ ਦਾ ਵਾਸ਼ਰ ਤੇ 7.5 ਕਿਊਬਿਕ ਫੀਟ ਦਾ ਡਰਾਇਰ ਹੈ, ਜਿਹੜਾ ਕਿ $1,600 ਦੀ ਪ੍ਰਾਈਸ ਤੋਂ ਘਟਾ ਕੇ $999 'ਚ ਇਸ ਲੌਂਗ ਵੀਕਐਂਡ ਅਸੀਂ ਅਪਲਾਈਂਸ ਸੈਕਸ਼ਨ ਤੇ ਲੈ ਕੇ ਦੇ ਰਹੇ ਹਾਂ। ਜੇ ਤੁਸੀਂ ਫਰੰਟ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਦੇਖ ਰਹੇ ਹੋ, ਤਾਂ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਫਰੰਟ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,499 'ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਈਂਸ ਸੈਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੌਪ, ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $6,499 $6,499 'ਚ ਇਸ ਵੀਕਐਂਡ ਤੁਸੀਂ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਬੰਡਲ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ 'ਚ 75 ਇੰਚ 75 ਇੰਚ ਦਾ LED ਸਮਾਰਟ 4K ਟੀਵੀ ਸਿਰਫ $799 'ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਈਂਸ ਸੈਕਸ਼ਨ ਤੇ ਲਗਾ ਸਕਦੇ ਹਾਂ। 6 ਮਹੀਨਿਆਂ 'ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਗੱਲਬਾਤ ਕਰੋ ਅਪਲਾਈਂਸ ਜੰਕਸ਼ਨ ਦੇ ਮਨਜੀਤ ਗਿੱਲ ਜੀ ਦੇ ਨਾਲ, ਤੁਹਾਡਾ ਸੰਪਰਕ ਹੋਏਗਾ ਤੇ ਇਹਨਾਂ ਦੇ ਨਾਲ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ ਤੇ ਆਪਣੀ ਪਸੰਦ ਦੀਆਂ ਡੀਲਸ ਇਹ ਜ਼ਰੂਰ ਲੈ ਕੇ ਆਓ। 9054500054 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਤੇ ਵੈਸੇ ਤਾਂ ਗਾਣਾ ਹੁਣ ਮੈਂ ਸੁਣਾਉਣਾ ਸੀ ਬਟ ਕੋਈ ਗੱਲ ਨਹੀਂ, ਆਪਾਂ ਇੱਕ ਡੀਲ ਤੁਹਾਨੂੰ ਹੋਰ ਦਵਾ ਦਈਏ। ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੁਸੀਂ ਪਹੁੰਚਣਾ ਅੱਜ, ਜੇਕਰ ਤੁਸੀਂ ਵੀ ਆਪਣੇ ਘਰਾਂ 'ਚ ਨੰਬਰ 1 ਫਰਨੀਚਰ ਲੈ ਕੇ ਆਉਣਾ ਵਾ ਤਾਂ ਤੁਹਾਨੂੰ ਅੱਜ ਦੇਖ ਲਓ ਲੌਂਗ ਵੀਕਐਂਡ ਸਪੈਸ਼ਲ, ਤੁਹਾਡੇ ਲਈ ਕਿੰਨੀਆਂ ਵਧੀਆ ਵਧੀਆ ਡੀਲਸ ਅਸੀਂ ਲੈ ਕੇ ਆ ਰਹੇ ਹਾਂ। ਤੇ ਜ਼ਰੂਰ ਤੁਸੀਂ ਪਹੁੰਚੋ 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ। ਹਾਂਜੀ ਸੁਖ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ।
4: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਪਰਿਵਾਰਾਂ ਨੂੰ ਇਹੀ ਜਿਹੜਾ ਰਿਕੁਐਸਟ ਕਰ ਰਹੇ ਹਾਂ ਵੀ ਤੁਸੀਂ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦਾ ਫਾਇਦਾ ਲੈ ਸਕਦੇ ਹੋ। ਜੇ ਤੁਸੀਂ ਘਰ ਦੇ ਵਿੱਚ ਕੋਈ ਵੀ ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਹੋ ਤੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਵੱਲ ਨੂੰ ਗੱਡੀਆਂ ਘੁਮਾ ਲਓ। ਜੇ ਬੈਡਰੂਮ ਸੈੱਟ ਦੇਖ ਰਹੇ ਸੀ, ਸੋਫਾ ਸੈੱਟ ਦੇਖ ਰਹੇ ਸੀ, ਡਾਇਨਿੰਗ ਟੇਬਲ ਦੇਖ ਰਹੇ ਸੀ, ਬਿਲਕੁਲ ਸਹੀ ਸਮਾਂ ਕਿਉਂਕਿ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਵੱਡੇ ਵੱਡੇ ਡਿਸਕਾਊਂਟ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ 6085 ਟੋਮਕਨ ਰੋਡ ਦੇ ਉੱਪਰ। ਤੇ ਇੱਕ ਮੈਂ ਬੈਡਰੂਮ ਸੈੱਟ ਦੀ ਡੀਲ ਦਿੰਦਾ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ। ਸੋ ਕਿੰਗ ਸਾਈਜ਼ ਦਾ ਬੈੱਡ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਡਰੈਸਰ ਦੇ ਥੱਲੇ ਹਾਈਡ੍ਰੋਲਿਕ ਸਟੋਰੇਜ। ਸੋ ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਦੇ ਡਰੋਰ ਜਿਹੜੇ ਸੌਫਟ ਕਲੋਜ਼ਰ ਨੇ, ਥੱਲੇ ਐਲਈਡੀ ਲਾਈਟ ਲੱਗੀ ਹੋਈ ਆ, ਮਿਰਰ ਦੇ ਵਿੱਚ ਵੀ ਐਲਈਡੀ ਲਾਈਟ, ਨਾਈਟ ਸੈਂਟ ਥੱਲੇ ਵੀ ਐਲਈਡੀ ਲਾਈਟ, ਉੱਪਰ ਵਾਇਰਲੈਸ ਚਾਰਜਰ ਲੱਗਾ ਹੋਇਆ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਜਿੰਨੇ ਵੀ ਪਰਿਵਾਰ ਸਾਡੇ ਕੋਲ ਅੱਜ ਪਹੁੰਚਣਗੇ ਸ਼ਾਮ ਦੇ 7 ਵਜੇ ਤੱਕ $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਬੈਡਰੂਮ ਸੈੱਟ, LED ਲਾਈਟਾਂ ਦੇ ਨਾਲ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ $1499 $1499 ਦੇ ਵਿੱਚ ਦਿੱਤਾ ਜਾਊਗਾ, ਤੇ ਨਾਲ ਤੋਹਫਾ ਦੇਸ਼ ਪ੍ਰਦੇਸ਼ ਦਾ ਕੇ ਹਵਾਲਾ ਦੇ ਦਿਓ, ਵੱਡੇ ਸਾਈਜ਼ ਦਾ ਟੈਲੀਵਿਜ਼ਨ, LED TV ਬਿਲਕੁਲ ਫ੍ਰੀ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਬੈਡਰੂਮ ਸੈੱਟ $3500 ਵਾਲਾ $1499 ਦਾ ਮਿਲੂਗਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ TV ਬਿਲਕੁਲ ਫ੍ਰੀ ਮਿਲੂਗਾ। ਸੋ ਜੇ ਤੁਸੀਂ ਕੁਈਨ ਸਾਈਜ਼ ਦਾ ਇਕੱਲਾ ਮੈਟਰਸ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ $4500 ਵਾਲਾ ਸਿਰਫ $99 ਦਾ, ਜੀ ਹਾਂ, ਕੁਈਨ ਸਾਈਜ਼ ਦਾ ਮੈਟਰਸ $99 ਦਾ $99 ਦਾ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਆ ਜਾਓ ਤੁਸੀਂ ਵੀ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਐਂਡ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਪਹੁੰਚੋ ਤੁਸੀਂ 6685 ਟੋਮਗਨ ਰੋਡ ਦੇ ਉੱਪਰ, ਜਿੱਥੇ ਕਿ ਤੁਹਾਡੇ ਲਈ ਇੰਨੇ ਵਧੀਆ ਵਧੀਆ ਡੀਲਸ ਮਿਲ ਰਹੀਆਂ ਨੇ। ਇੱਕ ਚੱਕਰ ਲਗਾ ਕੇ ਜ਼ਰੂਰ ਆਓ, ਕਿਉਂਕਿ ਤੁਹਾਨੂੰ ਇੰਨਾ ਵਧੀਆ ਫਰਨੀਚਰ ਦੇਖਣ ਨੂੰ ਮਿਲਣਾ ਆ, ਤੇ ਤੁਸੀਂ ਆਪ ਹੀ ਡੀਲਸ ਦੇ ਪਿੱਛੇ ਭੱਜਣਾ ਆ ਕਿ ਮੈਨੂੰ ਆਹ ਵੀ ਡੀਲ ਮਿਲ ਜਾਵੇ, ਆਹ ਵੀ ਡੀਲ ਮਿਲ ਜਾਵੇ। ਤੇ ਜ਼ਰੂਰ ਤੁਸੀਂ ਹਰ ਤਰ੍ਹਾਂ ਦਾ ਫਰਨੀਚਰ ਆਈਟਮ ਇੱਥੇ ਲੈ ਕੇ ਆ ਸਕਦੇ ਹੋ, ਚਾਹੇ ਤੁਸੀਂ ਆਪਣੇ ਮੇਨ ਫਲੋਰ ਦੇ ਲਈ ਲੈਣੀ ਹੈ, ਬੇਸਮੈਂਟ ਦੇ ਲਈ ਲੈਣੀ ਹੈ, ਤੁਸੀਂ ਜ਼ਰੂਰ ਪਹੁੰਚੋ 6685 ਟੋਮਗਨ ਰੋਡ, ਡੈਰੀ ਐਂਡ ਟੋਮਗਨ ਦੀ ਇੰਟਰਸੈਕਸ਼ਨ ਤੇ, ਗ੍ਰੈਂਡ ਹੋਮ ਫਰਨੀਚਰ। ਤੇ ਲੋ ਫਿਰ ਖਾਣ ਪੈਣੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਸੁਣੋ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44-905-564-44-44 ਸਟੂਡੀਓ ਦਾ ਨੰਬਰ ਹੈ। ਨੈਕਸਟ ਕਾਲਰ 0490। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਇੱਕ ਮਮਾ ਰਫੀ ਦਾ ਗਾਣਾ ਸੁਣਾ ਦਿਓ ਜੀ।
0: ਹਾਂਜੀ ਦੱਸੋ।
1: ਉਹਦੇ ਲਫ਼ਜ਼ ਹੈ ਜੀ, ਲੈ ਗਈ ਦਿਲ ਗੁੜੀਆ ਜਾਪਾਨ ਕੀ, ਪਾਗਲ ਹਮੇ ਕਰਦੀ ਆ।
0: ਲੈ ਗਈ ਦਿਲ ਗੁੜੀਆ ਜਾਪਾਨ ਕੀ,
1: ਲੈ ਗਈ ਦਿਲ ਗੁੜੀਆ ਜਾਪਾਨ ਕੀ, ਪਾਗਲ ਹਮੇ ਕਰਦੀ ਆ।
0: ਠੀਕ ਹੈ ਜੀ, ਮੈਂ ਸੁਣਾਉਂਦੀ ਹਾਂ, ਥੋੜ੍ਹਾ ਟਾਈਮ ਦਿਓ। ਜਾਣਕਾਰੀ ਦੇ ਦਿਆਂ ਕਿ ਜੇਕਰ ਤੁਸੀਂ ਆਪਣੀ ਮੋਰਗੇਜ ਕਰਵਾਉਣਾ ਚਾਹੁੰਦੇ ਹੋ, ਚਾਹੇ ਪਹਿਲੀ ਮੋਰਗੇਜ ਹੈ, ਚਾਹੇ ਸੈਕਿੰਡ ਮੋਰਗੇਜ ਹੈ, ਚਾਹੇ ਤੁਸੀਂ ਡੀਲਸ ਲੈਣਾ ਚਾਹੁੰਦੇ ਹੋ ਏ ਲੈਂਡਰਸ ਤੋਂ ਯਾਨੀ ਕਿ ਬੈਂਕਸ ਤੋਂ, ਜਾਂ ਬੀ ਲੈਂਡਰਸ ਤੋਂ, ਜਾਂ ਤੁਹਾਨੂੰ ਚਾਹੀਦਾ ਕਿ ਕੋਈ ਟਰਸਟਡ ਪ੍ਰਾਈਵੇਟ ਲੈਂਡਰਸ ਹੋਣ, ਤਾਂ ਤੁਸੀਂ ਇੱਕੋ ਇੱਕ ਨਾਮ ਯਾਦ ਰੱਖੋ। ਮੋਰਗੇਜ ਬ੍ਰੋਕਰ ਨੇ ਬਹੁਤ ਹੀ ਲੰਬਾ ਤਜ਼ਰਬਾ ਇਹਨਾਂ ਦਾ, ਨੀਲਮ ਸੈਡਵ ਜੀ। ਇਹਨਾਂ ਦੇ ਨਾਲ ਤੁਸੀਂ ਕੋਂਟੈਕਟ ਕਰਨਾ ਜੇ ਤੁਸੀਂ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ ਆਪਣੀ ਪ੍ਰੋਪਰਟੀ ਨੂੰ, ਜਾਂ ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਹੈ, ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ। 6477-739-8710 ਦੇ ਉੱਪਰ ਕਾਲ ਹੋਏਗੀ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਅਤੇ ਤੁਹਾਨੂੰ ਹੋਰ ਵੀ ਇਨਫੋਰਮੇਸ਼ਨ ਦੇਣਗੇ। ਹਾਂਜੀ ਮੈਮ, ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਮਨਪ੍ਰੀਤ। ਤੁਹਾਨੂੰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ons het daar vir 10 chali tak maximum ਉੱਤੇ ਰੱਖਦੇ ਦਾ ਉਸ ਹਿਸਾਬ ਤੇ ਤੁਹਾਨੂੰ ਜਿਹੜਾ ਬੈਂਕਰਸ ਨੇ ਛੇਤੀ ਨਾਲ ਸੈਲਫ ਇੰਪਲੋਇਡ ਨੂੰ ਲੈਸ ਦੈਨ 20% ਦੇ ਉੱਤੇ ਦੇ ਡੂ ਨਾਟ ਅਲਾਓ ਯੂ ਟੂ ਕਲੋਜ਼ ਦਾ ਡੀਲ ਬਿਕਾਜ਼ ਦੇ ਵਾਂਟ ਦੈਟ 20% ਡਾਊਨ ਪੇਮੈਂਟ
1: ਜੀ
0: ਆਪਾਂ ਪਿਛਲੇ ਵੀਕ ਇੱਕ ਕਲੋਜ਼ਿੰਗ ਕਰਾਈ ਹੈ ਜਿੱਥੇ 139,000 ਉਹਨਾਂ ਦੀ ਐਕਚੁਅਲ ਜਿਹੜੀ ਮਨੀ ਕਮਿੰਗ ਇਨ ਬਿਜ਼ਨਸ ਅਕਾਊਂਟ ਤੇ ਲੈਂਦੇ ਸੀਗੇ ਬਟ ਜਿਹੜੀ ਨੋਟਿਸ ਆਫ ਅਸੈਸਮੈਂਟ ਇਨਕਮ ਸੀ ਉਹ ਸਿਰਫ 35,000 ਦੀ ਸੀਗੀ
1: ਹਾਂਜੀ
0: ਬੇਸਡ ਔਨ 10% ਡਾਊਨ ਪੇਮੈਂਟ ਦੇ ਹਿਸਾਬ ਦੇ ਨਾਲ ਆਪਾਂ 875 ਦਾ ਉਹਨਾਂ ਨੂੰ ਹਾਊਸ ਲੈ ਕੇ ਦਿੱਤਾ ਸਿਰਫ 87,500 ਦੀ ਉਹਨਾਂ ਨੇ ਡਾਊਨ ਪੇਮੈਂਟ ਪਾਈ ਅਗਰ ਤੁਸੀਂ ਵੀ ਸੈਲਫ ਇੰਪਲੋਇਡ ਹੋ ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਜਾਂ ਬੀ ਲੈਂਡਰ ਨਾਲ ਹੋਣੀ ਆ ਜਾਂ ਲੈਸ ਦੈਨ 20% ਨਹੀਂ ਹੋਣੀ ਤੁਸੀਂ ਮੇਰੇ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਓ ਆਈ ਵਿਲ ਬੀ ਏਬਲ ਟੂ ਹੈਲਪ ਯੂ ਔਰ ਜੇ ਤੁਸੀਂ ਕਿਤੇ ਬਿਲਡਰ ਦੀ ਪਰਚੇਸ ਚ ਫਸੇ ਹੋਏ ਹੋ ਜਾਂ ਬਿਲਡਰ ਦੀ ਪਰਚੇਸ ਮੇਰੇ ਨਾਲ ਕਲੋਜ਼ਿੰਗ ਹੋ ਨਹੀਂ ਰਹੀ ਜਾਂ ਫਿਰ ਉਹਦੀ ਅਪਰੇਜ਼ਲ ਜ਼ਿਆਦਾ ਆ ਰਹੀ ਹੈ ਘੱਟ ਆ ਰਹੀ ਹੈ ਜਾਂ ਤੁਹਾਨੂੰ ਪਤਾ ਨਹੀਂ ਹੈ ਕਿ ਉਹਦੀ ਕਿਹੜੇ ਬੈਂਕ ਦੇ ਨਾਲ ਬਲੈਂਕਟ ਹੈਗੀ ਜਾਂ ਨਹੀਂ ਕੋਈ ਵੀ ਕੁਐਸਚਨ ਹੈ ਬਿਲਡਰ ਦਾ ਬਿਲਡਰ ਦੀ ਪਰਚੇਸ ਆਉਣ ਵਾਲੀ ਹੈ ਹੁੰਦੀ ਨਹੀਂ ਪਈ ਜਾਂ ਹੋਣ ਵਾਲੀ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ ਆਈ ਵਿਲ ਬੀ ਏਬਲ ਟੂ ਹੈਲਪ ਯੂ ਮਾਰਗੇਜ ਬ੍ਰੋਕਰ ਮਾਰਗੇਜ ਕੁਈਨ ਮਾਰਗੇਜ ਅਲਾਇੰਸ ਨੀਲਮ ਸਰਾਵ 647-739-8710
1: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਗੱਲਬਾਤ ਕਰੋ ਨੀਲਮ ਸੈਡਵ ਜੀ ਦੇ ਨਾਲ ਮੋਰਗੇਜ ਬ੍ਰੋਕਰ ਨੇ 647-739-8710 647-739-8710 ਇਹਨਾਂ ਦਾ ਨੰਬਰ ਹੈ ਅਗਲੇ ਕਾਲਰ 7513 ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਥੈਂਕ ਯੂ ਸੋ ਮਚ ਬੜੀ ਖੁਸ਼ੀ ਹੋਈ ਤੁਸੀਂ ਮੈਨੂੰ ਫੋਨ ਕੀਤਾ ਤੇ ਕਈ ਵਾਰ ਏਦਾਂ ਹੁੰਦਾ ਆ ਕਿ ਆਪਾਂ ਸੁਣਦੇ ਰਹਿੰਦੇ ਹੁੰਦੇ ਆ ਪ੍ਰੋਗਰਾਮ ਨੂੰ ਬਟ ਕਾਲ ਬਹੁਤ ਘੱਟ ਕਰੀਦੀ ਆ ਜਾਂ ਫਿਰ ਕਈ ਵਾਰ ਝਿਜਕ ਜਾਂਦੇ ਹੁੰਦੇ ਆ ਵੀ ਫੋਨ ਕਰਾਂ ਕਿ ਨਾ ਕਰਾਂ ਹੈ ਨਾ ਕਈ ਵਾਰ ਮਨ 'ਚ ਹੁੰਦਾ ਆ ਤੇ ਬਿਲਕੁਲ ਵੀ ਤੁਸੀਂ ਇੱਦਾਂ ਸੈਕਿੰਡ ਥੋਟਸ ਲੈ ਕੇ ਨਾ ਆਇਆ ਕਰੋ ਜਦੋਂ ਵੀ ਤੁਹਾਡਾ ਮਨ ਕਰੇ ਕਿ ਹਾਂ ਮੇਰੇ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰਿਆ ਕਰੋ ਸਟੂਡੀਓ ਦਾ ਇੱਕੋ ਇੱਕ ਨੰਬਰ ਹੁੰਦਾ 9055-64-6444 ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕਾਲਸ ਕਰਦੇ ਹੋ ਮੇਰੇ ਨਾਲ ਗੱਲਬਾਤ ਕਰਦੇ ਹੋ 905-564-4444 ਤੇ ਏਐਨਜੀ ਆਟੋਮੋਟਿਵ ਰਿਪੇਅਰ ਦੀ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਜੇ ਤੁਸੀਂ ਆਪਣੀ ਕਾਰਜ ਨੂੰ ਰਿਪੇਅਰ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਰਿਪੇਅਰ ਦਾ ਕੰਮ ਹੋਵੇ ਤੁਸੀਂ ਇਹਨਾਂ ਦੇ ਕੋਲ ਲੈ ਕੇ ਪਹੁੰਚੋ ਆਪਣੀ ਗੱਡੀਆਂ ਨੂੰ ਇਹ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦੇਣਗੇ ਅਤੇ ਨਾਲ ਤੁਹਾਨੂੰ ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ ਹਰ ਤਰ੍ਹਾਂ ਦਾ ਸਸਪੈਂਸ਼ਨ ਵਰਕ ਵੀ ਕਰਦੇ ਨੇ ਇੰਜਨ ਦਾ ਕੋਈ ਵੀ ਕੰਮ ਤੁਹਾਨੂੰ ਨਜ਼ਰ ਆ ਰਿਹਾ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਤਾਂ ਜ਼ਰੂਰ ਕੰਟੈਕਟ ਕਰੋ ਆਇਲ ਚੇਂਜ ਕਰਾਉਣਾ ਹੋਵੇ ਜਾਂ ਰਸਟ ਪਰੂਫਿੰਗ ਕਰਵਾਉਣੀ ਹੈ ਤੁਸੀਂ ਪਹੁੰਚੋ 91 ਹੀਲੀ ਰੋਡ ਬੋਲਟਨ ਦੇ ਵਿੱਚ ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ਅਤੇ ਨੰਬਰ 905-857-7596 905-857-7596 ANG ਆਟੋਮੋਟਿਵ ਰਿਪੇਅਰ ਦਾ ਨੰਬਰ ਹੈ 2879 ਹਾਂਜੀ ਸਤਿ ਸ਼੍ਰੀ ਅਕਾਲ
2: ਕਿੰਨੇ
1: ਵਜੇ ਫ੍ਰੀ ਹੁੰਦੇ ਹੋ ਤੁਸੀਂ
2: 4 o'clock ਤੱਕ ਵੀ ਹੋ ਜਾਂਦੇ ਆ 3 ਵਜੇ ਵੀ ਹੋ ਜਾਂਦੇ ਆ ਕੋਈ ਟਾਈਮ ਨਹੀਂ ਆ
1: ਠੀਕ ਹੈ ਠੀਕ ਹੈ ਠੀਕ ਹੈ ਕਿੱਦਾਂ ਚੱਲ ਰਿਹਾ ਵਧੀਆ ਚੱਲ ਰਿਹਾ ਕੰਮ ਕਾਰ
2: ਹਾਂਜੀ ਹਾਂਜੀ ਕੰਮ ਵਧੀਆ
1: ਚਲੋ ਵਧੀਆ ਕੀ ਸੁਣੋਗੇ ਫਿਰ ਅੱਜ
2: ਅਮਰਿੰਦਰ
1: ਗਿੱਲ ਦਾ ਫਿਰ ਮੈਨੂੰ ਸਾਰੇ ਪਸੰਦ ਨੇ ਚਲੋ ਮੈਂ ਸੁਣਾਉਂਗੀ ਤੁਹਾਨੂੰ ਤੇ ਮੈਂ ਕਾਲ ਕੁਲ ਕਰ ਲਿਆ ਕਰੋ ਜਦੋਂ ਤੁਸੀਂ ਵਿਹਲੇ ਹੁੰਦੇ ਹੋ ਜਾਂ ਕਦੇ ਵੀ ਸੁਣਦੇ ਹੋ ਰੇਡੀਓ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਕੋਈ ਸੁਣ ਰਿਹਾ ਹੈ ਨਾ
2: ਹਾਂਜੀ ਨਹੀਂ ਸੁਣਦੀ ਜ਼ਰੂਰ ਆ ਕੰਮ ਤੋਂ ਜਾਣ ਲੱਗੇ ਮੈਂ ਹਮੇਸ਼ਾ
1: ਠੀਕ ਹੈ
2: ਪਰ ਕਾਲ ਕਰਨ ਚ ਬਸ ਉਹ ਕਰ ਜਾਂਦੇ ਹਾਂ
1: ਕਾਲ ਕਰ ਜਾਂਦੇ ਹੋ
2: ਹਾਂਜੀ
1: ਚਲੋ ਕੋਈ ਗੱਲ ਨਹੀਂ ਮੈਨੂੰ ਇੰਨੀ ਖੁਸ਼ੀ ਹੈ ਤੁਸੀਂ ਅੱਜ ਕਾਲ ਕੀਤੀ ਮੈਨੂੰ ਦੱਸਤਾ ਤੇ ਥੈਂਕ ਯੂ
2: ਹਾਂਜੀ ਓਕੇ
1: ਮੰਤਰੀ ਓਕੇ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ 7322 ਹਾਂਜੀ ਸਤਿ ਸ਼੍ਰੀ ਅਕਾਲ
3: ਹੈਲੋ ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਸਤਿ ਸ਼੍ਰੀ ਅਕਾਲ
3: ਗਾਣੇ ਦੀ ਫਰਮਾਇਸ਼ ਕਰਨੀ ਹੈ ਮਨਜੀਤ ਤੇ ਜਗਜੀਤ ਦਾ ਗਾਣਾ ਜਦੋਂ ਜਦੋਂ ਵੀ ਬਨੇਰੇ

0: ਹੋਵੇਗਾ
1: ਜਦੋਂ ਜਦੋਂ ਵੀ ਬਣੇ ਮੈਨੂੰ ਲੱਗਦਾ ਮੈਂ ਸੁਣਿਆ ਹੋਇਆ ਗਾਣਾ ਇਹ ਪੁਰਾਣਾ ਗਾਣਾ ਹੈ ਨਾ
0: ਹਾਂਜੀ ਪੁਰਾਣਾ ਮਨਜੀਤ ਤੇ ਜਗਜੀਤ ਮੂਵੀ ਦਾ
1: ਠੀਕ ਹੈ ਮੈਂ ਸੁਣਾਉਂਦੀ ਹਾਂ ਤੁਹਾਨੂੰ ਬਸ ਥੋੜ੍ਹਾ ਟਾਈਮ ਦਿਓ ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ ਬੜੀ ਆਪਣੇ ਕੋਲ ਫਰਮਾਇਸ਼ਾਂ ਹੋ ਗਈਆਂ ਨੇ ਮੁਹੰਮਦ ਸਦੀਕ ਐਂਡ ਰਣਜੀਤ ਕੌਰ ਜੀ ਦਾ ਗਾਣਾ ਤੁਸੀਂ ਹੁਣੇ ਹੁਣੇ ਇੰਜੋਏ ਕਰੋ ਅਤੇ ਫਿਰ ਜਲਦ ਵਾਪਸ ਆਵਾਂਗੇ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਰੈਸੀਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-564-6444 905-564-4044 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ ਤੇ ਆਪਾਂ ਇਸੇ ਨੰਬਰ ਤੇ ਗੱਲਬਾਤ ਕਰ ਰਹੇ ਹਾਂ। ਹਾਫ ਟਾਈਮ ਹੋ ਚੁੱਕਿਆ, ਮਤਲਬ ਕਿ 2:30 ਹੋ ਗਏ ਨੇ ਤੇ ਪੂਰੇ 4 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਹੈ। ਇੱਕ ਡੇਢ ਘੰਟਾ ਨਿਕਲ ਚੁੱਕਾ ਤੇ ਡੇਢ ਘੰਟਾ ਹੋਰ ਬਾਕੀ ਹੈ। ਉਮੀਦ ਹੈ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਚਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਗ੍ਰੈਂਡ ਹੋਮ ਫਰਨੀਚਰ, ਇੱਕੋ ਇੱਕ ਪਲੇਸ ਤੇ ਤੁਸੀਂ ਪਹੁੰਚਣਾ ਤੇ ਯਾਦ ਰੱਖਣਾ, ਇਸ ਲੌਂਗ ਵੀਕਐਂਡ ਦੇ ਉੱਪਰ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਡੀਲਸ ਲੱਗ ਚੁੱਕੀਆਂ ਨੇ ਤੇ ਇਹਨਾਂ ਡੀਲਸ ਦੇ ਕਰ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋ। ਆਪਣੇ ਘਰਾਂ ਦੇ ਵਿੱਚ ਕੋਈ ਵੀ ਫਰਨੀਚਰ ਦੀ ਆਈਟਮ ਲੈ ਕੇ ਆਉਣੀ ਹੋਵੇ, ਚਾਹੇ ਕੋਈ ਕਾਫੀ ਟੇਬਲ ਹੀ ਲੈ ਕੇ ਆਉਣਾ, ਤੁਸੀਂ ਇੱਕ ਵਾਰ ਚੱਕਰ ਜ਼ਰੂਰ ਲਗਾਓ ਗ੍ਰੈਂਡ ਹੋਮ ਫਰਨੀਚਰ, ਕਿਉਂਕਿ ਇੰਨੀਆਂ ਵਧੀਆ ਡੀਲਸ ਤੁਹਾਨੂੰ ਬਾਰ ਬਾਰ ਨਹੀਂ ਮਿਲਦੀਆਂ ਹੁੰਦੀਆਂ। ਤਾਂ ਡੀਲਸ ਦਾ ਫਾਇਦਾ ਲੈਣ ਦੇ ਲਈ, ਫ੍ਰੀ ਦੇ ਗਿਫਟਸ ਲੈਣ ਦੇ ਲਈ ਇੱਕੋ ਇੱਕ ਪਲੇਸ 6685 ਟੋਮਕਨ ਰੋਡ ਦੇ ਉੱਪਰ ਪਹੁੰਚਣਾ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ। ਸੁੱਖ ਜੀ ਰੈਲ ਲਾਈਨ ਤੇ ਜੁੜ ਚੁੱਕੇ ਨੇ ਤੇ ਆਪਾਂ ਲੈਂਦੇ ਹਾਂ ਹੁਣ ਨੈਕਸਟ ਡੀਲ ਗ੍ਰੈਂਡ ਹੋਮ ਫਰਨੀਚਰ ਤੋਂ। ਹਾਂਜੀ ਸੁੱਖ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਚੱਲ ਰਹੀ ਆ ਤੇ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਵੀ ਰਹੇ ਨੇ ਤੇ ਬਾਈ ਜੀ ਹੁਣੀ ਬੁੱਟ ਸ਼ੌਪ ਤੋਂ ਸਾਡੇ ਕੋਲ ਪਹੁੰਚੇ ਨੇ। ਬੈਡਰੂਮ ਸੈੱਟ ਪੂਰਾ ਬਾਈ ਕੀਤਾ, ਟੀਵੀ ਬਿਲਕੁਲ ਨਾਲ ਫ੍ਰੀ ਗਿਫਟ ਲੈ ਗਏ ਨੇ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਈਵਨ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਬਹੁਤ ਵੱਡੇ ਜਿਹੜੇ ਡਿਸਕਾਊਂਟ ਟਰਕੀ ਵਾਲੇ ਸੋਫੇ ਸੈੱਟ ਦੇ ਵੀ ਦਿੱਤੇ ਜਾ ਰਹੇ ਨੇ। ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਦੇ ਉੱਪਰ ਵੱਡੇ ਡਿਸਕਾਊਂਟ ਚੱਲ ਰਹੇ ਨੇ। ਸੋ ਵਿਕਟੋਰੀਆ ਡੇ ਲੌਂਗ ਵੀਕਐਂਡ ਹੈ, ਜਿਹੜੀਆਂ ਲੋਐਸਟ ਪ੍ਰਾਈਸਿਸ ਤਾਂ ਮਿਲ ਹੀ ਰਹੀਆਂ ਨੇ, ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾ ਰਿਹਾ। ਸੋ ਵੱਡੇ ਡਿਸਕਾਊਂਟ 'ਚ ਲੈਣਾ ਚਾਹੁੰਦੇ ਹੋ ਫਰਨੀਚਰ ਦੇ ਉੱਪਰ ਤੇ ਫਰਨੀਚਰ ਦੀ ਬਾਈ ਸ਼ਾਮ ਦੇ 7 ਵਜੇ ਤੱਕ ਕਰ ਸਕਦੇ ਹੋ, 6685 ਟੋਮਕਨ ਰੋਡ ਦੇ ਉੱਪਰ। ਐਡਰੈਸ ਜ਼ਰੂਰ ਨੋਟ ਕਰ ਲਓ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਕੈਨੇਡੀਅਨ ਮੇਡ ਸੋਫਾ ਸੈੱਟ ਲੈਣਾ, ਬਿਲਕੁਲ ਅੱਜ ਕੈਨੇਡੀਅਨ ਮੇਡ ਸੋਫਾ ਸੈੱਟ ਦੇ ਵੀ ਵਿਕਟੋਰੀਆ ਡੇ ਦੀ ਸੇਲ ਦੇ ਉੱਪਰ ਡੀਲ ਚੱਲ ਰਹੀ ਆ। ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸਿਡ, ਸੋਲਿਡ ਵੁੱਡ ਦਾ ਫਰੇਮ। ਤੁਸੀਂ ਵੈਲਵਟ ਦੇ ਵਿੱਚ ਬਣਾਉਣਾ ਚਾਹੁੰਦੇ ਹੋ, ਲੈਦਰ ਦੇ ਵਿੱਚ ਬਣਾਉਣਾ ਚਾਹੁੰਦੇ ਹੋ, ਫੈਬਰਿਕ ਦੇ ਵਿੱਚ ਬਣਾਉਣਾ ਚਾਹੁੰਦੇ ਹੋ, ਫੁਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ। ਹਾਰਡ ਫੋਮ ਪਵਾ ਲਓ, ਲੈਗਸ ਨੂੰ ਚੇਂਜ ਕਰਵਾਉਣਾ ਚਾਹੁੰਦੇ ਹੋ, ਸਭ ਫੁਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਡ, 3-ਸੀਟਰ ਸੋਫਾ, 2-ਸੀਟਰ ਲਪਸਿਡ, ਜਿਹਦੀ ਰੈਗੂਲਰ ਕੀਮਤ $2,2200 ਸੀ, $799 ਦੇ ਵਿੱਚ $799 ਦੇ ਵਿੱਚ ਕੈਨੇਡੀਅਨ ਮੇਡ ਸੋਫਾ ਐਂਡ ਲਪਸਿਡ ਮਿਲ ਰਿਹਾ। ਤੇ ਨਾਲ ਤੋਹਫਾ ਗਲਾਸਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਕੈਨੇਡੀਅਨ ਮੇਡ ਸੋਫਾ ਸੈੱਟ ਜਿਹੜਾ ਤੁਹਾਨੂੰ $2,000 ਵਾਲਾ $799 ਦਾ ਮਿਲ ਰਿਹਾ, ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਫ੍ਰੀ, ਤੇ ਇੱਕ ਦੇਸ਼ ਪ੍ਰਦੇਸ਼ ਦਾ ਗਿਫਟ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲ ਰਹੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸੋ ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਚੱਲ ਰਹੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ। ਸੇਲ ਸੇਲ ਮਨਪ੍ਰੀਤ ਜੀ
0: ਜੀ, ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਪਹੁੰਚੋ। ਇਸ ਡੀਲ ਦਾ ਫਾਇਦਾ ਲੈਣਾ ਹੋਵੇ ਤਾਂ ਪਹੁੰਚਣਾ ਤੁਸੀਂ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ। ਇੰਨੀਆਂ ਰਿਡਿਊਸਡ ਪ੍ਰਾਈਸਿਸ ਤੁਹਾਨੂੰ ਪਤਾ ਹੈ ਕਿ ਰੈਗੂਲਰਲੀ ਨਹੀਂ ਮਿਲਦੀਆਂ ਹੁੰਦੀਆਂ, ਤਾਂ ਇਸ ਲੌਂਗ ਵੀਕਐਂਡ ਦੇ ਉੱਪਰ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ, ਕਿਉਂਕਿ ਇਹ ਵਾਲੀਆਂ ਡੀਲਸ ਤੁਹਾਡੇ ਲਈ ਇਹ ਅੱਜ ਤੇ ਕੱਲ੍ਹ ਮਿਲ ਰਹੀਆਂ ਨੇ ਤੇ ਕੱਲ੍ਹ ਮਿਲ ਚੁੱਕੀਆਂ ਨੇ, ਅੱਜ ਮਿਲ ਰਹੀਆਂ ਨੇ, ਕੱਲ੍ਹ ਨੂੰ ਵੀ ਤੁਸੀਂ ਪਹੁੰਚ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਕੋਈ ਵੀ ਇਨਫੋਰਮੇਸ਼ਨ ਲੈਣੀ ਹੈ 6472620000 ਤੇ ਕਾਲ ਕਰ ਸਕਦੇ ਹੋ, 6472620000 ਇਹਨਾਂ ਦਾ ਨੰਬਰ ਹੈ, 1000। ਹਾਂਜੀ ਸਤਿ ਸ਼੍ਰੀ ਅਕਾਲ।
2: ਕਸ਼ਮੀਰ
0: ਕੀ ਕਲੀ ਮੂਵੀ ਚੋ, ਹੈ ਨਾ, ਕੀ ਕਰ ਰਹੇ ਹੋ ਅੱਜ ਤੁਸੀਂ?
2: ਮੈਂ ਤਾਂ ਘਰ ਦੇ ਕੰਮ ਹੀ ਨੀ, ਮੇਰੇ ਤਾਂ ਖਤਮ ਹੁੰਦੇ।
0: ਓਹੋ, ਇਹ ਤਾਂ ਫਿਰ ਔਖਾ ਹੋ ਗਿਆ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੀ, ਜਿਹੜੇ ਕਿ ਤੁਹਾਡੇ ਲਈ ਬੜੇ ਵਧੀਆ ਵਧੀਆ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ, ਕੈਲਟਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ। ਨਵੇਂ ਫਰੀ ਹੋਲ ਟਾਊਨ ਹਾਊਸਿਸ ਲੈ ਕੇ ਆਏ ਨੇ ਡਬਲ ਕਾਰ ਗਰਾਜ ਦੇ ਨਾਲ, ਜਿਨ੍ਹਾਂ ਦੀ ਪ੍ਰਾਈਸ ਹੈਗੀ 6,50,000, 6,50,000 ਤੋਂ ਪ੍ਰਾਈਸ ਸਟਾਰਟ ਹੋ ਜਾਂਦੀ ਹੈ। ਮੇਫੀਲਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਹੈ। ਕਲੋਜ਼ਿੰਗ ਇਹਨਾਂ ਦੀ ਅਗਲੇ ਸਾਲ 2027 ਦੇ ਵਿੱਚ ਸਮਰ ਟਾਈਮ ਹੋਏਗੀ। 1700 ਸਕੁਏਅਰ ਫਿੱਟ ਤੋਂ ਲੈ ਕੇ 2600 ਸਕੁਏਅਰ ਫਿੱਟ ਦੇ ਇਹ ਘਰ ਹੋਣਗੇ। 3-5 ਬੈਡਰੂਮਸ ਹੋਣਗੇ, 3.5-3.5 ਵਾਸ਼ਰੂਮਸ ਹੋਣਗੇ, ਅਤੇ ਡਬਲ ਕਾਰ ਗਰਾਜ ਦੇ ਨਾਲ ਟੋਟਲ 4 ਕਾਰਸ ਨੂੰ ਤੁਸੀਂ ਇੱਥੇ ਪਾਰਕ ਕਰ ਸਕੋਗੇ। ਅਨਫਿਨਿਸ਼ਡ ਬੇਸਮੈਂਟ ਹੋਏਗੀ। ਇਹ ਸਭ ਤੋਂ ਲੋਵੈਸਟ ਡਬਲ ਕਾਰ ਗਰਾਜ ਵਾਲੇ ਘਰ ਨੇ ਜੋ ਬਣਨ ਜਾ ਰਹੇ ਨੇ, ਬਿਲਕੁਲ ਫਰੀ ਹੋਲ ਟਾਊਨ ਹਾਊਸਿਸ ਮੇਫੀਲਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ। ਕਹਿ ਲਓ ਕਿ ਕੈਲੇਡਨ ਐਂਡ ਬ੍ਰੈਂਪਟਨ ਦਾ ਬਿਲਕੁਲ ਬਾਰਡਰ ਪੈਂਦਾ ਆ ਇਹ, ਇੱਥੇ ਤੁਹਾਡੇ ਲਈ ਇਹ ਘਰ ਬਣਨ ਜਾ ਰਹੇ ਨੇ। ਟੀਮ ਸਿੱਧੂ ਨੂੰ ਕਾਲ ਕਰੋ, ਪੂਰੀ ਇਨਫੋਰਮੇਸ਼ਨ ਲਓ ਅਤੇ ਘਰਾਂ ਦੀ ਬੁਕਿੰਗ ਕਰਵਾ ਸਕਦੇ ਹੋ। 416-300-0016, 416-302-0016, ਟੀਮ ਸਿੱਧੂ ਦਾ ਨੰਬਰ ਹੈ। ਅਤੇ ਲਓ ਫਿਰ ਸੁਣੋ ਅਮਰ ਸਿੰਘ ਚਮਕੀਲਾ ਐਂਡ ਅਮਰਜੋਤ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਰੇਡੀਓ।

0: ਹੋਏ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਅਤੇ ਸਟੂਡੀਓ ਦਾ ਨੰਬਰ 9055546444। ਵੈਸੇ ਤਾਂ ਸਮਰ ਟਾਈਮ ਦੇ ਵਿੱਚ ਮੋਸਟਲੀ ਸਾਡੇ ਲਿਸਨਰ ਜਿੰਨੇ ਵੀ ਹੈਗੇ ਨੇ, ਮੇਰੇ ਖਿਆਲ 'ਚ ਸਾਰੇ ਸਹਿਮਤ ਹੋਣਗੇ ਵੀ ਇੰਡੀਆ ਤੋਂ ਲੋਕ ਇੱਥੇ ਆਉਂਦੇ ਨੇਗੇ, ਕਿਉਂਕਿ ਇੰਡੀਆ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ। ਮੇਰੀ ਕੱਲ੍ਹ ਹੀ ਹਜੇ ਗੱਲ ਹੋ ਰਹੀ ਸੀਗੀ ਅਤੇ ਕਹਿੰਦੇ ਕਿ ਟੈਂਪਰੇਚਰ ਇੰਨੇ ਜ਼ਿਆਦਾ ਵਧੇ ਹੋਏ ਆ ਨਾ, ਕਿਸੇ ਕਿਸੇ ਦਿਨ ਤਾਂ 50 ਡਿਗਰੀ ਤੱਕ ਚਲਾ ਜਾਂਦਾ ਟੈਂਪਰੇਚਰ। ਜੇ ਆਪਾਂ ਇੱਥੇ ਆਪਣੀ ਇੱਥੇ ਗੱਲ ਦੇਖ ਲਓ, ਆਪਾਂ 20-25 ਡਿਗਰੀ ਤੱਕ ਟੈਂਪਰੇਚਰ ਚੱਲ ਜਾਏ ਆਪਾਂ ਇੰਨੇ ਖੁਸ਼ ਹੋ ਜਾਂਦੇ ਹਾਂ ਨਾ ਕਿ ਮਸਾਂ ਹੀ ਚਲੋ ਗਰਮੀ ਜੀ ਆਈ ਹੈ। ਬਟ ਦੇਖੋ ਤੁਸੀਂ ਇੰਡੀਆ ਦੇ ਵਿੱਚ ਕਿੰਨਾ ਕਿੰਨਾ ਜ਼ਿਆਦਾ ਟੈਂਪਰੇਚਰ ਹਾਈ ਹੋ ਰਿਹਾ ਅਤੇ ਇਹ ਗਲੋਬਲ ਵਾਰਮਿੰਗ ਜਿਹੜੀ ਵਧੀ ਜਾ ਰਹੀ ਹੈ ਨਾ, ਦੇਖੋ ਸਾਰੇ ਹੀ ਕਹਿ ਲਓ ਕਿ ਪੂਰਾ ਹੀ ਇਹ ਗਲੋਬਲ ਆਊਟਬ੍ਰੇਕ ਹੋਇਆ ਹੋਇਆ ਕਿ ਸਾਰੀ ਜਗ੍ਹਾ 'ਤੇ ਮੌਸਮ ਚੇਂਜ ਜਿਹਾ ਹੁੰਦਾ ਰਹਿੰਦਾ। ਮਤਲਬ ਇੱਕ ਜਗ੍ਹਾ ਤੋਂ ਆਪਾਂ ਸੋਚੀਏ, ਜੇ ਹੁਣ ਆਪਾਂ ਇੱਥੋਂ ਦੀ ਬਰੈਂਪਟਨ ਦੀ ਟੋਰੋਂਟੋ ਏਰੀਆ ਦੀ ਗੱਲ ਕਰ ਲਈਏ, ਪਿਛਲੇ ਸਾਲ ਦੇ ਅਕੋਰਡਿੰਗਲੀ ਜੇ ਦੇਖਿਆ ਜਾਵੇ ਤਾਂ ਇੱਕ ਇੱਕ ਮਹੀਨਾ ਜਿਵੇਂ ਹੋਰ ਮੌਸਮ ਅੱਗੇ ਅੱਗੇ ਹੋਈ ਜਾ ਰਿਹਾ ਜੋ ਮੈਨੂੰ ਲੱਗ ਰਿਹਾ। ਜਿਵੇਂ ਲਾਸਟ ਈਅਰ ਦੀ ਗੱਲ ਕਰੀਏ ਤਾਂ ਇਸ ਟਾਈਮ ਦੇ ਵਿੱਚ ਮਈ ਮਹੀਨੇ ਦੇ ਵਿੱਚ ਗਰਮੀ ਹੋ ਗਈ ਸੀਗੀ, ਬਟ ਹੁਣ ਅੱਜ ਦੇਖ ਲਓ ਠੰਡ ਵੀ ਲੱਗ ਰਹੀ ਹੈ, ਗਰਮੀ ਵੀ ਲੱਗ ਰਹੀ ਹੈ। 18 ਡਿਗਰੀ ਟੈਂਪਰੇਚਰ ਵੈਸੇ ਹੈਗਾ ਆ ਇਸ ਟਾਈਮ, ਬਟ ਸਟਿਲ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਹਵਾ ਠੰਡੀ ਹੁੰਦੀ ਹੈ ਅਤੇ ਇਸ ਕਰਕੇ ਜਦੋਂ ਵੀ ਕਦੇ ਬਾਹਰ ਅੰਦਰ ਜਾਂਦੇ ਹੋ ਤਾਂ ਆਪਣੇ ਮਤਲਬ ਕੋਈ ਨਾ ਕੋਈ ਇੱਕ ਅੱਧੀ ਜੈਕਟ ਹਲਕੀ ਫੁਲਕੀ ਨਾਲ ਰੱਖਿਆ ਕਰੋ, ਕਿਉਂਕਿ ਯੂ ਨੈਵਰ ਨੋ ਮੌਸਮ ਸ਼ਾਮ ਨੂੰ ਕਿਵੇਂ ਦਾ ਹੋ ਜਾਵੇ। ਸਵੇਰ ਨੂੰ ਠੀਕ ਹੁੰਦਾ ਆ, ਸ਼ਾਮ ਨੂੰ ਮੀਂਹ ਪੈ ਜਾਂਦਾ ਆ, ਰਾਤ ਨੂੰ ਫਿਰ ਠੰਡ ਹੋ ਜਾਂਦੀ ਹੈ, ਅਗਲੇ ਦਿਨ ਫਿਰ ਧੁੱਪ ਹੋ ਜਾਂਦੀ ਹੈ, ਹੈ ਨਾ। ਅਤੇ ਯੂ ਨੈਵਰ ਨੋ ਕਦੋਂ ਮੌਸਮ ਨੇ ਕਰਵਟ ਲੈ ਲੈਣੀ ਹੈ, ਤਾਂ ਆਪਣੇ ਆਪ ਨੂੰ ਪ੍ਰਿਪੇਅਰਡ ਹਮੇਸ਼ਾ ਰੱਖੋ। ਅਤੇ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਕਿ ਜਾਣਕਾਰੀ ਦੇਵਾਂ ਅਗਲੀ, ਆਪਾਂ ਨੈਕਸਟ ਕਾਲਰ ਨਾਲ ਗੱਲ ਕਰੀਏ। 3277 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ?
1: ਵਧੀਆ, ਤੁਸੀਂ ਦੱਸੋ?
0: ਮੈਂ ਵੀ ਵਧੀਆ, ਕੀ ਕਰ ਰਹੇ ਹੋ?
1: ਅਸੀਂ ਅੱਜ ਪਹਿਲੀ ਵਾਰ ਤੁਹਾਡਾ ਸ਼ੋਅ ਸੁਣ ਰਹੇ ਸੀਗੇ, ਤੁਹਾਨੂੰ ਫੋਨ ਕਰਕੇ ਦੱਸੀਏ ਕਿ ਤੁਹਾਡਾ ਸ਼ੋਅ ਬਹੁਤ ਵਧੀਆ ਆ ਤੇ ਅਸੀਂ ਗਾਣੇ ਦੀ ਫਰਮਾਇਸ਼ ਕਰਨੀ ਸੀ।
0: ਓਕੇ, ਥੈਂਕ ਯੂ। ਪਹਿਲਾਂ ਤਾਂ ਤੁਸੀਂ ਕਾਲ ਕੀਤੀ ਫਸਟ ਟਾਈਮ, ਕਿਉਂਕਿ ਜਦੋਂ ਪਹਿਲੀ ਪਹਿਲੀ ਵਾਰ ਕੋਈ ਫੋਨ ਕਰਦਾ ਹੈ ਨਾ ਫਿਰ ਮੈਨੂੰ ਪਤਾ ਲੱਗ ਜਾਂਦਾ ਕਿਉਂਕਿ ਆਵਾਜ਼ ਸੁਣੀ ਨਹੀਂ ਹੁੰਦੀ। ਤੁਹਾਡਾ ਨਾਮ ਕੀ ਹੈ ਪਹਿਲਾਂ ਮੈਨੂੰ ਇਹ ਦੱਸੋ?
1: ਮੇਰਾ ਨਾਮ ਹਰਮਨ ਆ।
0: ਹਰਮਨ, ਓਕੇ, ਠੀਕ ਹੈ। ਹਰਮਨ, ਕਿਹੜਾ ਗਾਣਾ ਸੁਣੋਗੇ ਤੁਸੀਂ? ਨਹੀਂ, ਮੈਂ ਲਗਾ ਰਹੀ ਹਾਂ, ਦੇਖੋ ਮੈਂ ਇਵਨ 10 ਮਿੰਟਸ ਬਾਅਦ ਮੈਂ ਗਾਣਾ ਲਗਾਤਾ। ਨਹੀਂ ਨਹੀਂ, ਮੈਂ ਸਾਰੇ ਗਾਣੇ ਲਗਾਉਂਦੀ ਹਾਂ। ਇਹ ਤਾਂ ਤੁਸੀਂ ਮੇਰੇ ਤੇ ਕਹਿ ਲਓ ਕਿ ਫਾਲ ਐਕਯੂਜ਼ੇਸ਼ਨ ਲਗਾਤਾ ਹੈ ਕਿ ਮੈਂ ਗਾਣੇ ਨਹੀਂ ਸੁਣਾਉਂਦੀ। ਮੈਂ ਤਾਂ ਬਹੁਤ ਗਾਣੇ ਸੁਣਾਉਂਦੀ ਹਾਂ, ਈਵਨ ਮੈਂ ਕੋਈ ਗਾਣਾ ਛੱਡ ਕੇ ਜਾਂਦੀ ਨਹੀਂ ਹਾਂ। ਤੁਸੀਂ ਨਾ ਬਿਲੀਵ ਨੀ ਕਰੋਗੇ, ਮੇਰੇ ਸਾਹਮਣੇ ਦੋ ਸੌਂਗਸ ਨੇ, ਇੱਕ ਤਾਂ ਇਹੀ ਲਾਜ਼ਮੀ ਦਿਲ ਦਾ ਖੋ ਜਾਣਾ, ਇੱਕ ਜਿਹੜਾ ਅਮਰਿੰਦਰ ਗਿੱਲ ਦਾ ਹੈਗਾ ਆ, ਕਿੱਧਰ ਗਿਆ, ਮੈਂ ਅਮਰਿੰਦਰ ਗਿੱਲ ਹੀ ਭੁੱਲ ਗਈ ਆ। ਇੱਕ ਮੈਂ ਸੋਚ ਰਹੀ ਸੀਗੀ ਕੀ ਸਮਝਾਈਏ ਵੀ ਇਹਨਾਂ ਦੋਨਾਂ ਚੋਂ ਮੈਂ ਕਿਹੜਾ ਲਗਾਵਾਂ, ਬਟ ਚਲੋ ਤੁਸੀਂ ਮੈਨੂੰ
1: ਦਿਲ ਕਰਦਾ ਲਗਾ ਲਓ, ਤੁਹਾਨੂੰ ਸੁਣਿਆ।
0: ਕਿਉਂਕਿ ਮੈਨੂੰ ਪਹਿਲਾਂ ਇੱਕ ਲਿਸਨਰ ਨੇ ਮੇਰੇ, ਉਹਨਾਂ ਨੇ ਕਾਲ ਕਰਕੇ ਇਹੀ ਕਿਹਾ ਸੀ ਕਿ ਅਮਰਿੰਦਰ ਗਿੱਲ ਦਾ ਸੁਣਾਓ ਜਿਹੜਾ ਮਰਜ਼ੀ, ਅਤੇ ਅਮਰਿੰਦਰ ਗਿੱਲ ਦੇ ਆਲਮੋਸਟ ਸਾਰੇ ਗਾਣੇ ਵਧੀਆ ਨੇ, ਕੋਈ ਆਪਾਂ ਕਹਿ ਨਹੀਂ ਸਕਦੇ ਹੈ ਨਾ ਕਿ ਨਹੀਂ ਸੋਹਣਾ ਹੈਗਾ। ਚਲੋ ਮੈਂ ਤੁਹਾਨੂੰ ਲਾਜ਼ਮੀ ਦਿਲ ਸੁਣਾ ਦਿੰਦੀ ਹਾਂ ਫਿਰ, ਠੀਕ ਹੈ? ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ?
2: ਨਹੀਂ,
0: ਮੈਂ ਥੋੜੇ ਕੁ ਦਿਨ ਛੁੱਟੀਆਂ ਤੇ ਸੀਗੀ, ਹੈਗੀ ਤਾਂ ਇੱਥੇ ਸੀ ਮੈਂ।
2: ਅੱਛਾ,
0: ਹਾਂਜੀ ਹਾਂਜੀ ਹਾਂਜੀ। ਹੋਰ ਸੁਣਾਓ, ਕਿੱਦਾਂ ਰਿਹਾ ਇੰਡੀਆ ਦਾ ਟ੍ਰਿਪ ਤੁਹਾਡਾ?
2: ਬਹੁਤ ਵਧੀਆ।
0: ਅੱਛਾ, ਠੀਕ ਹੈ। ਬਿਲਕੁਲ ਸਹੀ ਗੱਲ ਹੈ, ਇੰਡੀਆ ਜਾ ਕੇ ਤਾਂ ਬੰਦਾ ਵੈਸੇ ਹੀ ਫਰੈਸ਼ ਹੋ ਜਾਂਦਾ ਹੈ ਨਾ, ਮਾਈਂਡ ਫਰੈਸ਼, ਆਪ ਵੀ ਫਰੈਸ਼। ਚਲੋ ਬੜਾ ਵਧੀਆ ਲੱਗਿਆ ਤੁਸੀਂ ਇੰਨੇ ਦਿਨਾਂ ਬਾਅਦ ਫੋਨ ਕੀਤਾ। ਠੀਕ ਠਾਕ ਹੈ ਸਭ ਘਰ? ਵਧੀਆ,
2: ਹਾਂਜੀ ਸਾਰੇ ਠੀਕ ਹੈ, ਵਧੀਆ ਵਧੀਆ।
0: ਠੀਕ ਹੈ,
2: ਮੈਂ ਕਿਹਾ ਅੱਜ ਵਧੀਆ ਵੈਦਰ ਸੀਗਾ, ਗਰਮੀ ਵਾਲਾ ਤੇ ਮੀਂਹ ਪਿਆ।
0: ਹਾਂਜੀ,
2: ਤੇ ਲਾ ਲਿਓ ਫਿਰ ਚਿੱਟੇ ਸੂਟ ਦੇ ਨਾਲ।
0: ਇਹ ਤਾਂ ਮੈਂ ਸਭ ਤੋਂ ਪਹਿਲਾ ਗਾਣਾ ਲਾਇਆ ਇਹ। ਹਾਂਜੀ,
2: ਮੈਂ ਅੱਧਾ ਘੰਟਾ ਲੇਟ ਮੇਰੇ ਘਰ ਚ ਨਾ।
0: ਤੁਸੀਂ ਥੋੜਾ ਜਿਹਾ ਲੇਟ ਹੋ ਗਏ।
2: ਫਿਰ ਉਹ ਲਾ ਦਿਓ ਬੇੜਾ ਸੁਮਰਾ ਤੇ ਚਣਕ ਪਵੇ,
0: ਬੇੜਾ ਸੁਮਰਾ ਤੇ ਛਣਕ ਪਵੇ, ਹੈ ਨਾ। ਠੀਕ ਹੈ, ਚਲੋ ਠੀਕ ਹੈ ਠੀਕ ਹੈ, ਮੈਂ ਜ਼ਰੂਰ ਸੁਣਾਉਣੀ ਆ ਤੁਹਾਨੂੰ।
2: ਠੀਕ ਠਾਕ ਸਾਰੇ?
0: ਹਾਂਜੀ ਹਾਂਜੀ ਸਭ ਵਧੀਆ। ਚਲੋ ਠੀਕ ਹੈ ਫਿਰ,
2: ਪਤਾ ਲੱਗ ਜਾਣਾ।
0: ਹਾਂਜੀ ਹਾਂਜੀ, ਨਹੀਂ ਨਹੀਂ, ਮੈਨੂੰ ਤੁਹਾਡੀ ਆਵਾਜ਼ ਤੋਂ ਪਤਾ ਲੱਗ ਗਿਆ ਕਿ ਤੁਸੀਂ ਮੈਨੂੰ ਬੜੇ ਦਿਨਾਂ ਬਾਅਦ ਅੱਜ ਫੋਨ ਕੀਤਾ ਤੇ ਬੜਾ ਬੜੀ ਖੁਸ਼ੀ ਹੋਈ। ਚਲੋ ਤੁਸੀਂ ਫਿਰ ਫੋਨ ਕਰਦੇ ਰਿਹਾ ਕਰੋ, ਹੁਣ ਹੁਣ ਤਾਂ ਤੁਸੀਂ ਵਾਪਸ ਆ ਗਏ। ਠੀਕ ਹੈ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਜਦੋਂ ਤੁਸੀਂ ਇਵੇਂ ਕਾਲ ਕਰਦੇ ਹੋ ਨਾ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਚਾਹੇ ਤੁਸੀਂ ਸਿਰਫ ਹਾਲ ਚਾਲ ਦੱਸਣ ਦੇ ਲਈ, ਪੁੱਛਣ ਦੇ ਲਈ ਕਾਲ ਕਰਦੇ ਹੋ, ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਪਤਾ ਲੱਗ ਜਾਂਦਾ ਇੱਕ ਤਾਂ ਕੌਣ ਕੌਣ ਸੁਣ ਰਿਹਾ। ਜਿਵੇਂ ਹੁਣ ਇਹ ਵੀ ਆਪਣਾ ਇੰਡੀਆ ਤੋਂ ਟ੍ਰਿਪ ਲਗਾ ਕੇ ਆਏ ਨੇ ਤੇ ਤੁਸੀਂ ਵਾਪਸ ਆਏ ਹੋ, ਬੜੀ ਖੁਸ਼ੀ ਹੈ। ਤੇ ਹੁਣ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਇੰਜੋਏ ਕਰੋ ਇੱਥੇ ਵਾਲਾ ਵੈਦਰ ਵੀ। ਇੰਡੀਆ ਤਾਂ ਮੌਸਮ ਜਿਹੜਾ ਮਰਜ਼ੀ ਹੋਵੇ ਇੰਜੋਏ ਹੀ ਹੁੰਦਾ। ਤੇ ਅਗਲੇ ਕਾਲਰ 2258। ਹਾਂਜੀ ਸਤਿ ਸ਼੍ਰੀ ਅਕਾਲ।
3: ਹੈਲੋ ਮਨਪ੍ਰੀਤ, ਸਤਿ ਸ਼੍ਰੀ ਅਕਾਲ, ਕੀ ਹਾਲ ਆ?
0: ਹਾਂਜੀ ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
3: ਬਸ ਠੀਕ ਹੈ। ਕੱਲ ਮੇਰਾ ਪੂਰਾ ਗਾਣਾ ਨਹੀਂ ਲਾਇਆ ਤੁਸੀਂ।
0: ਓਹੋ, ਸੋਰੀ ਸੋਰੀ, ਕਿਹੜਾ ਗਾਣਾ ਸੀ ਤੁਹਾਡਾ ਕੱਲ?
3: ਪੇਕੇ ਹੁੰਦੇ ਮਾਵਾਂ ਨਾਲ।
0: ਪੇਕੇ ਹੁੰਦੇ ਮਾਵਾਂ ਨਾਲ, ਨਹੀਂ ਗਾਣਾ ਤਾਂ ਪੂਰਾ ਹੀ ਲੱਗਿਆ ਸੀ। ਓਹੋ
3: ਨਹੀਂ ਲੱਗਿਆ ਸੀ ਪੂਰਾ।
0: ਪੂਰਾ ਨਹੀਂ ਲੱਗਿਆ? ਨਹੀਂ, ਮੈਂ ਫਿਰ ਮੈਨੂੰ ਲੱਗਦਾ ਉਹ ਗਾਣਾ ਮੈਂ ਲਗਾਇਆ ਆ। ਓਕੇ, ਥੋੜੀ ਜਿਹੀ ਸਟੇਸ਼ਨ ਆਈਡੀ ਆ ਗਈ ਹੋਣੀ ਆ, ਤਿੰਨ ਆਈ ਥਿੰਕ 3-4 ਵਜੇ ਹੋਣੇ ਆ ਨਾ। ਹਾਂਜੀ
3: ਹਾਂਜੀ, ਪਤਾ ਨਹੀਂ ਪੂਰਾ ਨਹੀਂ ਲੱਗਿਆ। ਤੇ ਨਾਲੇ ਗਲੋਰੀਆ ਨਹੀਂ ਆਉਂਦੀਆਂ
0: ਨਾ? ਨਹੀਂ, ਗਲੋਰੀਆ ਨਹੀਂ ਆਉਂਦੇ ਹੁਣ।
3: ਛੱਡਤਾ ਕਿ ਉਦਾਂ ਛੁੱਟੀਆਂ ਤੇ
0: ਆ? ਸਵੇਰ ਦਾ ਪ੍ਰੋਗਰਾਮ ਥੋੜਾ ਚੇਂਜ ਹੋ ਗਿਆ ਵਾ, ਜਿਵੇਂ ਹੁਣ ਪੰਜਾਬੀ ਲਹਿਰਾਂ ਵਾਲੇ ਕਰਦੇ ਨੇ ਮਾਰਨਿੰਗ ਦੇ ਵਿੱਚ, ਤਾਂ ਫਿਰ ਉਹ ਫਿਰ ਹੁਣ ਰੁਪਿੰਦਰ ਤਾਂ ਕਰ ਰਹੇ ਨੇ, ਗਲੋਰੀਆ ਨਹੀਂ ਕਰ ਰਹੇ ਹੁਣ ਨਾਲ।
3: ਓ ਅੱਛਾ ਅੱਛਾ,
0: ਹਾਂਜੀ
3: ਗ੍ਰੈਂਡ ਓਪਨਿੰਗ ਹੋਈ ਸੀਗੀ ਰੋਲੀ ਪੋਲੀ ਵਾਲਿਆਂ ਦੇ।
0: ਹਾਂਜੀ ਹਾਂਜੀ,
3: ਉੱਥੇ ਦੇਖਿਆ ਸੀ ਇੱਧਰ ਆਪਣੇ ਬ੍ਰੈਂਪਟਨ ਨਾਲ
0: ਰੋਲੀ ਪੋਲੀ ਕਾ ਉਹ ਓਪਨਿੰਗ ਹੋਈ ਸੀ ਉਹਨਾਂ ਦੀ 2020 ਦੇ ਵਿੱਚ।
3: ਹਾਂ ਹਾਂ,
0: ਗ੍ਰੈਂਡ ਓਪਨਿੰਗ ਬਹੁਤ ਹੁੰਦੀਆਂ ਨੇ ਹੁਣ, ਅੱਗੇ ਹੋਰ ਵੀ ਬਹੁਤ ਪ੍ਰੋਗਰਾਮ ਏਦਾਂ ਦੇ ਆਉਣਗੇ, ਤੇ ਫਿਰ ਤੁਸੀਂ ਕੋਈ ਗੱਲ ਨਹੀਂ ਜ਼ਰੂਰ ਆਇਓ, ਆਪਾਂ ਵੀ ਮਿਲਾਂਗੇ ਫਿਰ ਤੁਹਾਨੂੰ।
3: ਫਿਰ ਮੈਨੂੰ ਦੱਸਿਓ ਤੇ।
0: ਹਾਂਜੀ ਹਾਂਜੀ, ਜ਼ਰੂਰ
3: ਮਿਲਾਂਗੇ। ਹਾਂ
0: ਜ਼ਰੂਰ ਜ਼ਰੂਰ ਦੱਸੂਗੀ ਮੈਂ।
3: ਹਾਂਜੀ ਚਲੋ ਠੀਕ ਹੈ ਪੁੱਤਰ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਸੀਂ ਫੋਨ ਕੀਤਾ, ਬੜੀ ਖੁਸ਼ੀ ਹੋਈ ਮੈਨੂੰ।
3: ਹਾਂਜੀ
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਗ੍ਰੈਂਡ ਓਪਨਿੰਗ ਸੀਗੀ ਹਾਂਜੀ ਉਦੋਂ 2020 ਦੇ ਵਿੱਚ, ਮੇਰੀ ਵੀ ਉਹਨਾਂ ਦੇ ਨਾਲ ਪਹਿਲੀ ਵਾਰ ਉਦੋਂ ਹੀ ਮੁਲਾਕਾਤ ਹੋਈ ਸੀ। ਈਵਨ ਸਿੱਧੂ ਸਰ ਦੇ ਨਾਲ ਵੀ ਉਸ ਟਾਈਮ ਮੈਂ ਪਹਿਲੀ ਵਾਰ ਮਿਲੀ, ਐਂਡ ਉਸ ਤੋਂ ਬਾਅਦ ਫਿਰ ਮੇਰੀ ਜੁਆਇਨਿੰਗ ਹੋ ਗਈ ਸੀ ਇੱਥੇ। ਤੇ ਦੇਖ ਲਓ ਕਿੰਨਾ ਫਟਾਫਟ ਫਟਾਫਟ ਟਾਈਮ ਨਿਕਲਦਾ ਜਾਂਦਾ, ਪਤਾ ਵੀ ਨਹੀਂ ਲੱਗਦਾ ਕਿ ਕੱਲ੍ਹ ਦੀ ਜਿੱਦਾਂ ਗੱਲ ਹੁੰਦੀ ਹੈ ਨਾ ਇੱਦਾਂ ਆ। ਬਟ ਐਨੀ ਹਾਓ, ਬੜੀ ਖੁਸ਼ੀ ਹੋਈ ਕਿ ਤੁਸੀਂ ਪ੍ਰੋਗਰਾਮ ਸੁਣਦੇ ਹੋ, ਸਾਡੇ ਸਾਰੇ ਜਿੰਨੇ ਵੀ ਹੋਸਟ ਨੇ ਸਾਰਿਆਂ ਨੂੰ ਇੰਨਾ ਪਿਆਰ ਦਿੰਦੇ ਹੋ, ਤੇ ਥੈਂਕ ਯੂ ਸੋ ਮਚ। 3857 ਜੀ, ਸਤਿ ਸ਼੍ਰੀ ਅਕਾਲ।
4: ਮੈਂ ਕਿਹਾ ਬੇਟਾ ਸਾਨੂੰ ਵੀ ਉਹ ਨੰਬਰ ਦੇ ਦਿਓ, ਖਾਦ ਵਾਲਿਆਂ ਦਾ ਸਾਨੂੰ ਖੁਸ਼ ਕਰ ਦਿਓ।
0: ਹਾਏ ਸੋ ਸੋਰੀ, ਮੈਂ ਨਾ ਬੜਾ ਲੱਭਣ ਦੀ ਕੋਸ਼ਿਸ਼ ਕੀਤੀ, ਉਹ ਖਾਦ ਵਾਲੇ ਜਿਹੜੇ ਤੁਸੀਂ ਕਹਿ ਰਹੇ ਹੋ ਉਹ ਤਾਂ ਮੈਨੂੰ ਮਿਲ ਨਹੀਂ ਰਿਹਾ। ਮੈਂ ਬਟ ਸਿੱਧੂ ਸਰ ਨੂੰ ਪੁੱਛਿਆ, ਉਹ ਕਹਿੰਦੇ ਮੈਂ ਦੱਸਦਾ ਥੋੜੀ ਦੇਰ 'ਚ, ਬਟ ਮੈਂ ਤੁਹਾਡਾ ਨੰਬਰ ਲਿਖ ਲਿਆ, ਮੈਂ ਤੁਹਾਨੂੰ ਫੋਨ ਕਰਕੇ ਦੱਸ ਦੂੰਗੀ। ਠੀਕ ਹੈ,
4: ਚਲੋ ਠੀਕ ਹੈ ਬੇਟਾ, ਓਕੇ।
0: ਹਾਂਜੀ ਹਾਂਜੀ, ਸੋ ਸੋਰੀ ਮੈਂ ਕਾਫੀ ਲੇਟ ਹੋ ਗਿਆ, ਬਟ ਮੇਰੇ ਕੋਲ ਪਹਿਲਾਂ ਨੰਬਰ ਹੁੰਦਾ ਤਾਂ ਸੀਗਾ, ਬਟ ਆਈ ਡੋਂਟ ਨੋ ਕਿੱਥੇ ਮੈਂ ਗਵਾ ਲਿਆ ਹੋਇਆ ਵਾ। ਬਟ ਕੋਈ ਨਾ, ਮੈਨੂੰ ਥੋੜਾ ਜਿਹਾ ਹੋਰ ਟਾਈਮ ਦਿਓ ਤੁਸੀਂ, ਤੇ ਫਿਰ ਮੈਂ ਤੁਹਾਨੂੰ ਥੋੜੇ ਟਾਈਮ 'ਚ ਦੱਸਦੀ ਹਾਂ। ਤੇ ਲਓ ਫਿਰ ਆਪਾਂ ਹੁਣ ਸੁਣੀਏ ਨੈਕਸਟ ਗਾਣਾ, ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦੇ ਹਾਂ, ਦਿਓਲ ਟਰੈਵਲਸ ਨੇ ਬਹੁਤ ਵਧੀਆ ਵਧੀਆ ਤੁਹਾਡੇ ਲਈ ਇਹ ਟਿਕਟਸ ਲਗਾਈਆਂ ਨੇ। ਤੁਸੀਂ ਇੰਡੀਆ ਜਾਣਾ ਹੋਵੇ, ਟੋਰੋਂਟੋ ਤੋਂ ਦਿੱਲੀ ਜਾਣਾ, ਜਾਂ ਟੋਰੋਂਟੋ ਤੋਂ ਤੁਸੀਂ ਮੁੰਬਈ ਜਾਣਾ ਚਾਹੁੰਦੇ ਹੋ, ਜਾਂ ਬੰਬੇ ਕਹਿ ਲਓ, ਇਸੇ ਮਹੀਨੇ ਦੇ ਵਿੱਚ ਮਈ ਮੰਥ ਦੇ ਵਿੱਚ $820 ਦੀ ਟਿਕਟ ਤੁਹਾਨੂੰ ਦੇ ਰਹੇ ਨੇ ਦਿਓਲ ਟਰੈਵਲਸ, $820 ਦੀ ਟਿਕਟ ਹੈ। ਅਤੇ ਜੇਕਰ ਟੋਰੋਂਟੋ ਤੋਂ ਅੰਮ੍ਰਿਤਸਰ ਜਾਣਾ ਹੋਵੇ ਵਨ ਵੇ ਟਿਕਟ ਲੈ ਕੇ ਇਸੇ ਮਹੀਨੇ $960 ਦੀ ਟਿਕਟ ਹੈ, $960 ਦੀ। ਜੇਕਰ ਤੁਹਾਡਾ ਕੋਈ ਵੀ ਨੋਨ ਜੂਨ ਦੇ ਮਹੀਨੇ ਦੇ ਵਿੱਚ ਆਉਣਾ ਚਾਹੁੰਦਾ ਇੰਡੀਆ ਤੋਂ, ਦਿੱਲੀ ਤੋਂ ਟੋਰੋਂਟੋ ਜੂਨ ਦੇ ਵਿੱਚ ਆ ਕੇ ਅਗਸਤ ਦੇ ਵਿੱਚ ਵਾਪਸੀ ਕਰਨੀ ਹੋਵੇ ਟੋਰੋਂਟੋ ਤੋਂ ਦਿੱਲੀ, ਰਾਊਂਡ ਟ੍ਰਿਪ ਦੀ ਟਿਕਟ $1490 ਦੀ ਹੈ, $1490 ਦੀ ਟਿਕਟ ਹੈ, ਦਿਓਲ ਟਰੈਵਲਸ ਤੁਹਾਨੂੰ ਦੇ ਰਹੇ ਨੇ। ਇਸ ਤੋਂ ਇਲਾਵਾ ਜੇਕਰ ਟੋਰੋਂਟੋ ਤੋਂ ਅੰਮ੍ਰਿਤਸਰ ਜਾਣਾ ਹੈ ਜਾਂ ਫਿਰ ਟੋਰੋਂਟੋ ਤੋਂ ਦਿੱਲੀ ਜਾਣਾ ਹੋਵੇ ਸੈਪਟੈਂਬਰ ਦੇ ਵਿੱਚ ਐਂਡ ਅਕਟੂਬਰ ਦੇ ਵਿੱਚ ਵਾਪਸੀ ਕਰਨੀ ਹੈ ਤੁਸੀਂ ਦੋ ਬੈਗਸ ਦੇ ਨਾਲ, $1540 ਦੀ ਟਿਕਟ ਹੈ, $1540 ਦੀ ਟਿਕਟ ਤੁਹਾਨੂੰ ਦੇ ਰਹੇ ਨੇ ਦਿਓਲ ਟਰੈਵਲਸ। ਨੰਬਰ ਇਹਨਾਂ ਦਾ 905-588-5100, 905-588-4200 ਅਤੇ 5100, ਇਹ ਦੋ ਨੰਬਰਸ ਨੇ, ਤੁਹਾਨੂੰ ਈਜ਼ੀਲੀ ਰਿਮੈਂਬਰ ਹੋ ਸਕਦੇ ਨੇ, ਯਾਦ ਕਰ ਸਕਦੇ ਹੋ। 905-588-4200, 905-588-5100, ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਗੱਲਬਾਤ ਕਰੋ ਦਿਓਲ ਟਰੈਵਲਸ ਦੇ ਨਾਲ। ਚਲੋ ਫਿਰ ਸੁਣੀਏ ਆਪਾਂ ਨੈਕਸਟ ਅਮਰਿੰਦਰ ਗਿੱਲ ਦਾ ਗਾਣਾ ਸੁਣਦੇ ਹਾਂ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਗਾਣੇ ਪਸੰਦ ਕਰ ਰਹੇ ਹੋ। ਅਤੇ ਲਓ ਫਿਰ ਗਾਣਾ ਸੁਣੋ ਅਮਰਿੰਦਰ ਗਿੱਲ ਜੀ ਦੀ ਆਵਾਜ਼ ਦੇ ਵਿੱਚ, ਲਾਜ਼ਮੀ ਦਿਲ ਦਾ ਖੋ ਜਾਣਾ, ਇਸ਼ਕ ਤੈਨੂੰ ਵੀ ਹੋ ਜਾਣਾ। ਚਲੋ ਫਿਰ ਸੁਣੋ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ ਤੇ ਲੋ ਫਿਰ ਫਟਾਫਟ ਚੱਲੀਏ ਨੈਕਸਟ ਡੀਲ ਦੇ ਲਈ। ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਜੀ ਸਾਡਾ ਲਾਈਨ ਤੇ ਜੁੜ ਚੁੱਕੇ ਨੇ ਤੇ ਤੁਸੀਂ ਵੀ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰੋ। ਜੇਕਰ ਤੁਸੀਂ ਆਪਣੀ ਰੇਡੀਓ ਦੇ ਵਿੱਚ ਸੁਣ ਰਹੇ ਹੋ ਕੋਈ ਵੀ ਡੀਲ, ਤੁਸੀਂ ਚਾਹੁੰਦੇ ਹੋ ਕਿ ਉਹਨੂੰ ਲੋਕ ਇਨ ਕਰ ਲਈਏ ਤੇ ਤੁਸੀਂ ਥੋੜ੍ਹੇ ਟਾਈਮ ਤੱਕ ਪਹੁੰਚ ਰਹੇ ਹੋ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਲਓ। ਅਦਰਵਾਈਜ਼ ਤੁਸੀਂ ਫਟਾਫਟ ਪਹੁੰਚ ਹੀ ਜਾਓ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ ਗ੍ਰੈਂਡ ਹੋਮ ਫਰਨੀਚਰ, ਨੰਬਰ 6477260000। ਜੀ ਸੁਖ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਚੱਲ ਰਹੀ ਹੈ ਤੇ ਬਹੁਤ ਸਾਰੇ ਪਰਿਵਾਰ ਇਸ ਸੇਲ ਦਾ ਫਾਇਦਾ ਲੈ ਰਹੇ ਨੇ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤੇ ਮਿਲਣਾ ਤੇ ਪ੍ਰਾਈਸ ਲੋਐਸਟ ਮਿਲ ਰਹੀਆਂ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਚਾਹੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਸੀ, ਸੋਫਾ ਸੈੱਟ ਦੇਖ ਰਹੇ ਸੀ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਜਾਂ ਐਲ ਸ਼ੇਪ ਬਣਵਾਉਣਾ ਚਾਹੁੰਦੇ ਹੋ, ਬਿਲਕੁਲ ਸਹੀ ਸਮਾਂ ਕਿਉਂਕਿ ਵਿਕਟੋਰੀਆ ਡੇ ਲੌਂਗ ਵੀਕਐਂਡ ਦਾ ਜਿਹੜੇ ਤੁਹਾਨੂੰ ਡਿਸਕਾਊਂਟ ਵੀ ਮਿਲ ਰਹੇ ਨੇ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਜ਼ਰੂਰ ਲੈ ਕੇ ਜਾਓ ਤੇ ਜ਼ਰੂਰ ਇੱਕ ਚੱਕਰ ਲਾਓ। ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ, 6885 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਆ ਜਾਓ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ। ਹਰੇਕ ਪਰਚੇ ਦੇ ਨਾਲ ਡਿਸਕਾਊਂਟ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, ਫਰਨੀਚਰ ਦੀ ਬਾਈ ਕਰਨੀ ਆ ਤੇ ਨਾਲ ਦੀ ਨਾਲ ਇੱਕ ਤੁਹਾਨੂੰ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਲੀ ਲੋਡਡ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਦਰ ਦੇ ਵਿੱਚ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਥੱਲੇ ਐਲਈਡੀ ਲਾਈਟਾਂ, ਕੱਪ ਹੋਲਡਰ, ਆਰਮਾਂ ਦੇ ਵਿੱਚ ਸਟੋਰੇਜ, ਯੂਐਸਬੀ ਚਾਰਜਰ, ਸੀ ਕੇਬਲ, ਕੱਪ ਹੋਲਡਰ, ਫੁੱਲੀ ਲੋਡਡ ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਸੋਫਾ ਐਂਡ ਲਪਸਿਟ ਜਿਹਦੀ ਰੈਗੂਲਰ ਕੀਮਤ $3500 ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਪਾਵਰ ਰਿਕਲਾਈਨਰ ਪਾਵਰ ਹੈਡਰੈਸਟ $3500 ਵਾਲਾ ਸਿਰਫ $1499, $1499 ਦੇ ਵਿੱਚ ਪਾਵਰ ਰਿਕਲਾਈਨਰ ਸੁਪਰ ਸੈੱਟ ਮਿਲ ਜਾਣਾ ਤੇ ਨਾਲ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਬਿਲਕੁਲ ਫ੍ਰੀ ਗਿਫਟ ਮਿਲੂਗਾ। ਜੇ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਲੈਣਾ, ਹਾਰਡ ਫੋਮ ਦਾ ਮੈਟਰਸ ਮੈਮਰੀ ਫੋਮ ਪਿੱਲੋ ਟੌਪ ਦੇ ਨਾਲ $400-500 ਵਾਲਾ ਸਿਰਫ $199 ਦੇ ਵਿੱਚ, ਹਾਰਡ ਫੋਮ ਦਾ, ਸਖਤ ਫੋਮ ਦਾ ਮੈਟਰਸ ਮੈਮਰੀ ਫੋਮ ਪਿੱਲੋ ਟੌਪ ਦੇ ਨਾਲ $199 ਦਾ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 6885 ਟੋਮਗਨ ਰੋਡ ਦੇ ਉੱਪਰ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ, 6885 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ ਤੇ, ਇਹਦਾ ਤੁਸੀਂ ਫਾਇਦਾ ਜ਼ਰੂਰ ਲਓ ਤੇ ਬਹੁਤ ਹੀ ਵਧੀਆ ਵਧੀਆ ਡੀਲ ਸੁੱਖ ਜੀ ਦੇ ਰਹੇ ਨੇ। ਇਹਨਾਂ ਦਾ ਵੀ ਤੁਸੀਂ ਜ਼ਰੂਰ ਆਪਣੇ ਨੋਟ ਡਾਊਨ ਕਰੀ ਜਾਓ ਜਾਂ ਫਿਰ ਤੁਸੀਂ ਇਹਨਾਂ ਨੂੰ ਫਟਾਫਟ ਕਾਲ ਕਰਕੇ ਆਪਣੀ ਡੀਲ ਰਾਖਵੀਂ ਕਰਵਾਓ। 6472600000 ਇਹਨਾਂ ਦਾ ਨੰਬਰ ਹੈ। 0438, ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਅੱਛਾ, ਮੈਂ ਨਾ ਮੇਰੇ ਉਹ ਸੀਗਾ 14-15-16 ਈਅਰ ਤੋਂ, ਜਿਹਨਾਂ ਦੀ ਪੈਨਸ਼ਨ
0: ਹਾਂਜੀ, ਤੁਸੀਂ ਨਾ ਮੈਨੂੰ 2 ਮਿੰਟ ਬਾਅਦ ਫੋਨ ਕਰਿਓ, ਮੈਂ ਤੁਹਾਨੂੰ ਦੱਸਦੀ ਹਾਂ ਫਿਰ। ਹਾਂਜੀ ਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਤੇ ਚਲੋ ਮੈਂ ਪਤਾ ਕਰਦੀ ਹਾਂ ਫਿਰ, ਪੁੱਛ ਕੇ ਤੁਹਾਨੂੰ ਦੱਸਦੀ ਹਾਂ ਥੋੜ੍ਹੇ ਟਾਈਮ 'ਚ। ਤੇ ਲਓ ਫਿਰ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਫਿਰ ਉਸ ਤੋਂ ਬਾਅਦ ਤੁਸੀਂ ਗਾਣਾ ਵੀ ਤੁਹਾਨੂੰ ਮੈਂ ਨਾਲ ਦੀ ਨਾਲ ਹੀ ਲਗਾ ਦਿੰਦੀ ਹਾਂ, ਤੁਸੀਂ ਸੁਣ ਲਿਓ। ਨੈਕਸਟ ਫਰਮਾਇਸ਼ੀ ਗਾਣਾ ਮੁਹੱਬਤ ਬਰਾੜ ਐਂਡ ਗੁਰਲੇਜ਼ ਅਖਤਰ, ਇਹਨਾਂ ਦੀ ਆਵਾਜ਼ ਤੁਹਾਨੂੰ ਗਾਣਾ ਮੈਂ ਫਟਾਫਟ ਰਾਈਟ ਅਵੇ ਆਫਟਰ ਜਿਹੜੀ ਆਪਣੀ ਹੈਗੀ ਹੈ ਸਟੇਸ਼ਨ ਆਈ ਡੀ, ਉਸ ਤੋਂ ਬਾਅਦ ਤੁਹਾਨੂੰ ਮੈਂ ਸੁਣਾਉਂਦੀ ਹਾਂ ਤੇ ਤੁਸੀਂ ਇੰਜੋਏ ਕਰਿਓ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
3: ਜੀ, ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜਰ ਤੱਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ, 416-710-7524। 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ। 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ, ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
4: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
5: ਪੰਜਵਾਂ ਮਹਾਨ 3 ਦਿਨਾਂ ਦਾ ਕੀਰਤਨ ਦਰਬਾਰ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਊਂਡ 12942 ਹਾਰਡਿਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ।
6: ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
7: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, LED TVs ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828
8: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: ਦੋਸਤੋ,
9: ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰ ਹੀ ਟਿਕੇ ਰਹਿੰਦੇ ਨੇ।
10: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ ਸੰਪਰਕ ਕਰੋ।
9: ਕਾਲ 416-457-3381 416-453-3381।
10: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 70 ਡੈਲਟਾ ਪਾਰਕ ਬੁਲੇਵਰਡ, ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ, ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
9: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
10: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381 416-453-3381।
3: ਤੁਹਾਨੂੰ ਮਾਣ ਹੈ।

0: ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਇੱਕ ਘੰਟੇ ਦਾ ਹੋਰ ਹੈ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਸਾਰੇ ਆਪਣਾ ਦਿਨ ਪੂਰਾ ਇੰਜੋਏ ਕਰ ਰਹੇ ਹੋਣਗੇ। ਅੱਜ ਕਹਿ ਲਓ ਕਿ ਮੀਂਹ ਕਣੀ ਵਾਲਾ ਜਿਹੜਾ ਵੈਦਰ ਚੱਲ ਰਿਹਾ, ਅਤੇ ਉਮੀਦ ਹੈ ਕਿ ਤੁਹਾਨੂੰ ਇਹਦੇ ਵਿੱਚ ਵੀ ਤੁਸੀਂ ਆਪਣਾ ਖਾਣ ਪਕਵਾਨ ਪੂਰਾ ਚੱਲ ਰਿਹਾ ਹੋਣਾ ਹੈ, ਅਤੇ ਲੌਂਗ ਵੀਕਐਂਡ ਤੁਸੀਂ ਪੂਰਾ ਇੰਜੋਏ ਕਰ ਰਹੇ ਹੋ ਆਪਣੀ ਫੈਮਿਲੀ ਦੇ ਨਾਲ, ਆਪਣੇ ਫਰੈਂਡਸ ਦੇ ਨਾਲ। ਅਤੇ ਸਟੂਡੀਓ ਦਾ ਨੰਬਰ 905-564-5444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। 2 ਘੰਟੇ ਨਿਕਲ ਚੁੱਕੇ ਨੇ, 1 ਘੰਟਾ ਹੋਰ ਰਹਿ ਗਿਆ ਆ। ਅਤੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਜ਼ਰੂਰ ਪਹੁੰਚੋ ਇਹਨਾਂ ਦੇ ਕੋਲ। ਤੁਸੀਂ ਐਵਰੀਡੇ ਸਪੈਸ਼ਲ ਮੈਨਿਊ ਦੇ ਵਿੱਚ ਬਾਏ 1 ਗੈਟ 1 ਫ੍ਰੀ ਵਾਲੀਆਂ ਡੀਲਸ ਲੈ ਸਕਦੇ ਹੋ। ਵੈਜ ਥਾਲੀ ਖਾਣਾ ਚਾਹੁੰਦੇ ਹੋ ਤਾਂ ਇੱਕ ਦੇ ਨਾਲ ਇੱਕ ਫ੍ਰੀ ਲੈ ਕੇ ਆਓ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ। ਐਵਰੀਡੇ ਹਰ ਰੋਜ਼ ਇਹਨਾਂ ਦੇ ਕੋਲੋਂ ਤੁਹਾਨੂੰ ਇੱਕ ਨਵੀਂ ਡੀਲ ਮਿਲਦੀ ਹੈ, ਤਾਂ ਇਹਨਾਂ ਦੇ ਕੋਲ ਪਹੁੰਚੋ। ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਦੇ ਉੱਪਰ ਡੀਲਸ ਮਿਲਦੀਆਂ ਨੇ। ਜਦੋਂ ਤੁਸੀਂ ਪਹੁੰਚੋਗੇ ਤੁਹਾਨੂੰ ਕਾਫੀ ਸਾਰੇ ਵਧੀਆ ਵਧੀਆ ਮੈਨਿਊਜ਼ ਉੱਥੇ ਜਾ ਕੇ ਵੀ ਮਿਲਣਗੇ, ਜਿਹਦੇ ਵਿੱਚ ਵਧੀਆ ਵਧੀਆ ਡੀਲਸ ਲੱਗੀਆਂ ਹੋਣਗੀਆਂ। ਅਤੇ ਤੁਸੀਂ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਲੈ ਕੇ ਆਓ, ਸ਼ੁੱਧ ਖੋਏ ਵਾਲੀਆਂ, ਡਰਾਈ ਫਰੂਟਸ ਵਾਲੀਆਂ ਮਿਠਾਈਆਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੋਂ। ਚਾਹੇ ਤੁਸੀਂ ਡਾਈਨ ਇਨ ਕਰਨਾ ਚਾਹੁੰਦੇ ਹੋ, ਚਾਹੇ ਤੁਸੀਂ ਟੇਕ ਆਊਟ ਲੈ ਕੇ ਆਉਣਾ ਚਾਹੁੰਦੇ ਹੋ, ਡੀਲਸ ਤੁਹਾਨੂੰ ਦੋਵਾਂ ਦੇ ਮਿਲਣਗੀਆਂ। ਫਰੈਸ਼ ਇੰਡੀਅਨ ਫੂਡ ਖਾਓ, ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਖਾਣਾ ਤੁਹਾਡੇ ਲਈ ਬਹੁਤ ਹੀ ਲਾਜਵਾਬ ਬਣਾਉਂਦੇ ਨੇ। ਪਹੁੰਚਣਾ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ 'ਤੇ ਨੇ। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ 'ਤੇ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਤੀਸਰੀ ਲੋਕੇਸ਼ਨ 15 ਫੈਂਡਰ ਵੇ, ਚਿੰਕਿਊਜ਼ੀ ਐਂਡ ਬੋਵੇਡ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੋਂ ਤੁਸੀਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ। ਜੇ ਤੁਸੀਂ ਘਰਾਂ ਦੇ ਵਿੱਚ ਕੋਈ ਵੀ ਗੈਦਰਿੰਗ ਕਰ ਰਹੇ ਹੋ, ਕੋਈ ਤੁਹਾਡੇ ਵਿਆਹ ਸ਼ਾਦੀ ਦਾ ਫੰਕਸ਼ਨ ਆ ਰਿਹਾ, ਜਾਂ ਕੋਈ ਵੀ ਤੁਸੀਂ ਹੋਰ ਆਪਣੇ ਘਰਾਂ 'ਚ ਕੋਈ ਵੀ ਵਧੀਆ ਪਾਰਟੀ ਕਰ ਰਹੇ ਹੋ, ਤਾਂ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ। 14-15 ਟਰੱਕਸ ਨੇ ਇਹਨਾਂ ਦੇ ਕੋਲ ਜੋ ਕਿ ਤੁਸੀਂ ਕਰਵਾ ਸਕਦੇ ਹੋ, ਅਤੇ ਗਰਮਾ ਗਰਮ ਤਾਜ਼ਾ ਖਾਣਾ ਤੁਹਾਡੇ ਮਹਿਮਾਨਾਂ ਨੂੰ ਇਹ ਸਰਵ ਕਰਦੇ ਨੇ। ਨੰਬਰ ਤੁਸੀਂ ਨੋਟ ਕਰ ਲਓ, ਕੇਟਰਿੰਗ ਦੇ ਔਰਡਰਸ ਦੇਣੇ ਹੋਣ 9057948111, 905-794-8111 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਅਤੇ ਜੇਕਰ ਤੁਸੀਂ ਆਪਣੇ ਲਈ ਇੱਕ ਵਾਈਟ ਕੋਲਰ ਜੋਬ ਲੱਭ ਰਹੇ ਹੋ, ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਸ਼ੋਰਟ ਕੋਰਸਿਸ ਕੀਤੇ ਜਾਣ ਅਤੇ ਫਟਾਫਟ ਟਾਈਮ ਦੇ ਵਿੱਚ ਰਹਿੰਦੇ ਹੋਏ ਆਪਣੇ ਸਕਿੱਲਸ ਨੂੰ ਅਪਗ੍ਰੇਡ ਕੀਤਾ ਜਾਵੇ ਅਤੇ ਇੱਕ ਵਧੀਆ ਆਪਣੀ ਮਨਪਸੰਦ ਜੋਬ ਲਈ ਜਾਵੇ, ਤਾਂ ਕੁਈਨਸਵੁੱਡ ਕੋਲੇਜ ਦੇ ਨਾਲ ਗੱਲਬਾਤ ਕਰੋ। ਕਿਉਂਕਿ ਇਹਨਾਂ ਦੇ ਕੋਲ ਬਹੁਤ ਹੀ ਕਮਾਲ ਦੇ ਡਿਪਲੋਮਾ ਕੋਰਸਿਸ ਐਂਡ ਸ਼ੋਰਟ ਕੋਰਸਿਸ ਕਰਵਾਏ ਜਾਂਦੇ ਨੇ ਜੋ ਕਿ ਤੁਹਾਡੇ ਸਕਿੱਲਸ ਨੂੰ ਅਪਗ੍ਰੇਡ ਕਰਨ ਦੇ ਵਿੱਚ ਹੈਲਪਫੁਲ ਹੁੰਦੇ ਨੇ, ਅਤੇ ਤੁਸੀਂ ਇੱਕ ਵਧੀਆ ਜੋਬ ਵੀ ਲੱਭ ਸਕਦੇ ਹੋ। ਉਸ ਤੋਂ ਬਾਅਦ ਤੁਹਾਨੂੰ ਜਿਹੜੀ ਰਿਕੁਆਇਰਮੈਂਟਸ ਹੈਗੀਆਂ ਨੇ ਜੋਬ ਦੀਆਂ, ਉਹ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਵਾ ਦੇਣਗੇ ਕੁਈਨਸਵੁੱਡ ਕੋਲੇਜ ਵਾਲੇ। ਨੰਬਰ ਤੁਸੀਂ ਨੋਟ ਕਰੋ, 9058720088 'ਤੇ ਕਾਲ ਹੋਏਗੀ। ਨੀਰੂ ਅਰੋੜਾ ਜੀ ਜਾਂ ਫਿਰ ਉਹਨਾਂ ਦੀ ਟੀਮ ਮੈਂਬਰਸ ਦੇ ਨਾਲ ਤੁਹਾਡਾ ਸੰਪਰਕ ਹੋਏਗਾ, ਅਤੇ ਤੁਹਾਨੂੰ ਇਹ ਪੂਰੇ ਹੈਲਪਫੁਲ ਹੋਣਗੇ। ਅਤੇ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਨਵੇਂ ਕਿਹੜੇ ਕੋਰਸਿਸ ਸਟਾਰਟ ਹੋ ਰਹੇ ਨੇ, ਕੀ ਟਾਈਮਿੰਗਸ ਹੋਣਗੀਆਂ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ, ਤੇ ਸਤਿ ਸ਼੍ਰੀ ਅਕਾਲ ਦੇਸ਼ ਪ੍ਰਦੇਸ਼ ਦੇ ਸਾਰੇ ਲਿਸਨਰਸ ਨੂੰ ਕੁਈਨਸਵੁੱਡ ਕਾਲਜ ਦੀ ਟੀਮ ਵੱਲੋਂ।
0: ਸਤਿ ਸ਼੍ਰੀ ਅਕਾਲ ਮਨਮੀਤ ਜੀ, ਕੀ ਹਾਲ ਹੈ ਤੁਹਾਡਾ?
1: ਵਧੀਆ ਜੀ। ਸੋ ਤੁਸੀਂ ਗੱਲ ਕਰਦੇ ਪਏ ਸੀ ਨਵੇਂ ਕੋਰਸਿਸ ਦੀ। ਹੈਲਥ ਕੇਅਰ ਦੇ ਵਿੱਚ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਜੀ, ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਲੋਕ ਜੋਬ ਕਰਦੇ ਪਏ ਨੇ, ਨਾਲ ਨਾਲ ਆਪਣੇ ਆਪ ਨੂੰ ਅਪਸਕਿਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਨੇ, ਕਿਉਂਕਿ ਇਹ ਇੱਕ ਸ਼ਾਰਟ 10 ਵੀਕਸ ਦਾ, ਓਨਲੀ 10 ਹਫ਼ਤੇ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ
0: ਜੀ।
1: ਇਸ ਨੂੰ ਕਰਕੇ ਸਾਡੇ ਲਿਸਨਰਸ ਜੋਬ ਲੈ ਸਕਦੇ ਨੇ ਲੋਕਲ ਫਾਰਮੇਸੀਜ਼ ਵਿੱਚ, ਜਿਵੇਂ ਕਿ ਸ਼ੋਪਰਸ ਡਰੱਗ ਮਾਰਟ ਦੀ ਫਾਰਮੇਸੀਜ਼, ਫਰੈਸ਼ਕੋ, ਵਾਲਮਾਰਟ, ਈਵਨ ਉਹਨਾਂ ਦੇ ਲੋਕਲ ਫਾਰਮੇਸੀਜ਼, ਜਿਹਦੇ ਵਿੱਚ ਉਹਨਾਂ ਦੇ ਜੋਬ ਟਾਈਟਲਸ ਹੋ ਸਕਦੇ ਨੇ ਜੀ, ਫਾਰਮੇਸੀ ਅਸਿਸਟੈਂਟ, ਫਾਰਮਾਸਿਊਟੀਕਲ ਕਲਰਕ ਜਾਂ ਫਾਰਮੇਸੀ ਏਡ। ਹੈਲਥ ਕੇਅਰ ਦੀ ਗੱਲ ਕਰਦੇ ਪਏ ਸੀਗਾ ਤਾਂ ਸਭ ਤੋਂ ਜ਼ਰੂਰੀ ਐਂਡ ਸਭ ਤੋਂ ਪਾਪੂਲਰ ਪ੍ਰੋਗਰਾਮ ਇਨ ਹੈਲਥ ਕੇਅਰ ਰਾਈਟ ਨਾਓ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਕੁਈਨਸਵੁੱਡ ਕਾਲਜ ਸ਼ੁਰੂ ਕਰਨ ਜਾ ਰਿਹਾ। ਇਹ ਸਿਰਫ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ, ਐਂਡ ਕਿਉਂਕਿ ਇਹ 6 ਮਹੀਨੇ ਦਾ ਪ੍ਰੋਗਰਾਮ ਹੈ, ਜਿਹੜੇ ਲੋਕ ਕੈਨੇਡਾ ਵਿੱਚ ਕਿਸੇ ਵੀ ਸਟੇਟਸ ਯਾਨੀ ਕਿ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਨੇ, ਉਹ ਇਹ ਕੋਰਸ ਕਰਨ ਨੂੰ ਪੂਰੀ ਤਰ੍ਹਾਂ ਐਲੀਜੀਬਲ ਨੇ। ਉਹਨਾਂ ਨੂੰ ਆਪਣਾ ਸਟੇਟਸ ਸਟੱਡੀ ਪਰਮਿਟ ਵਿੱਚ ਚੇਂਜ ਕਰਨ ਦੀ ਲੋੜ ਨਹੀਂ ਹੈ, ਐਂਡ ਕੁਈਨਸਵੁੱਡ ਕਾਲਜ ਸਾਰੇ ਸਟੂਡੈਂਟਸ ਕੋਲੋਂ ਕੋਈ ਵੀ ਇੰਟਰ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ
0: ਜੀ।
1: ਸਟੂਡੈਂਟਸ ਆਪਣੀ ਸਾਰੀ ਫੀਸ ਇੰਟਰਸਟ ਫ੍ਰੀ ਇੰਸਟਾਲਮੈਂਟਸ ਵਿੱਚ ਪੇ ਕਰ ਸਕਦੇ ਨੇ
0: ਜੀ।
1: ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ਾਰਟ ਕੋਰਸ ਫੁੱਲੀ ਆਨਲਾਈਨ ECA ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ। ਇਸੇ ਦਾ ਲੌਂਗ ਵਰਜ਼ਨ 6 ਮੰਥ ਦਾ ਕੋਰਸ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਵੀ ਕੁਈਨਸਵੁੱਡ ਕਾਲਜ ਸ਼ੁਰੂ ਕਰਨ ਜਾ ਰਿਹਾ ਹੈ। ਸ਼ਾਰਟ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਨੇ PSW ਕਰਿਆ ਹੋਇਆ ਐਂਡ ਨਾਲ ਨਾਲ ਆਪਣਾ ਘਰੋਂ ਡੇ ਕੇਅਰ ਰਨ ਕਰਨਾ ਚਾਹੁੰਦੇ ਨੇ ਤਾਂ ਕਿ ਆਪਣੀ ਫੈਮਿਲੀ ਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਸਕਣ। ਸੋ ਉਹ ਤੁਸੀਂ ਜੋਬ ਕਰ ਸਕਦੇ ਹੋ ਜਿਵੇਂ ਕਿ ਨੈਨੀ, ਕੇਅਰ ਟੇਕਰ, ਈਵਨ ਸਪੈਸ਼ਲ ਕਿਡਸ ਨਾਲ ਵੀ ਕੰਮ ਕਰ ਸਕਦੇ ਹੋ। ਅਗਰ ਤੁਸੀਂ ਪੂਰਾ 6 ਮੰਥਸ ਦਾ ਪ੍ਰੋਗਰਾਮ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਕਰਦੇ ਹੋ ਤਾਂ ਤੁਸੀਂ ਜੋਬਸ ਕਰ ਸਕਦੇ ਹੋ ਇਨ ਦਾ ਡੇ ਕੇਅਰਸ। ਇਸ ਦੀਆਂ ਕਲਾਸਿਸ ਕੇਵਲ ਵੀਕਐਂਡਸ ਤੇ ਨੇ। ਨਾਲ ਹੀ ਗੱਲ ਕਰਦੇ ਹਾਂ ਜੀ ਸ਼ਾਰਟ ਕੋਰਸਿਸ ਬਾਰੇ ਜਿਨ੍ਹਾਂ ਵਿੱਚ ਕੁਈਨਸਵੁੱਡ ਕਾਲਜ ਸ਼ੁਰੂ ਕਰਨ ਜਾ ਰਿਹਾ ਹੈ ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1, A2, B1, B2। ਇਸ ਤੋਂ ਇਲਾਵਾ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ। ਦੋਨੋਂ ਲੈਂਗੁਏਜਿਸ ਦੀ ਐਗਜ਼ਾਮ ਪ੍ਰੈਪ, ਫੋਰ ਐਗਜ਼ਾਮਪਲ IELTS, ਸੈਲਪੀ, PTE, TEF ਜਾਂ TCF ਪ੍ਰੈਪਰੇਸ਼ਨ ਕਲਾਸਿਸ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਵੀਕਐਂਡਸ ਤੇ ਕੁਈਨਸਵੁੱਡ ਕਾਲਜ ਸ਼ੁਰੂ ਕਰਨ ਜਾ ਰਿਹਾ ਕੰਪਿਊਟਰ ਟ੍ਰੇਨਿੰਗ ਬੈਚਸ ਫੋਰ ਬਿਗਿਨਰ, ਇੰਟਰਮੀਡੀਏਟ ਐਂਡ ਐਡਵਾਂਸਡ ਕੰਪਿਊਟਰ ਟ੍ਰੇਨਿੰਗ। ਇਹ ਸਾਰੇ ਲੈਂਗੁਏਜ ਕੋਰਸਿਸ ਐਂਡ ਕੰਪਿਊਟਰ ਟ੍ਰੇਨਿੰਗ ਕੋਰਸਿਸ ਗਰੁੱਪ ਵਿੱਚ ਐਂਡ 1-on-1 ਲਈ ਵੀ ਅਵੇਲੇਬਲ ਨੇ। ਇਸ ਦੇ ਨਾਲ ਕੁਈਨਸਵੁੱਡ ਕਾਲਜ ਹੋਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰਨ ਜਾ ਰਿਹਾ ਹੈ ਜਿਵੇਂ ਕਿ ਕੰਪਿਊਟਰਾਈਜ਼ਡ ਅਕਾਊਂਟਿੰਗ ਡਿਪਲੋਮਾ, IT ਫੀਲਡ ਵਾਲਿਆਂ ਵਾਸਤੇ ਡੇਟਾ ਐਨਾਲਿਸਟ ਡਿਪਲੋਮਾ, ਉਹਨਾਂ ਲੋਕਾਂ ਲਈ ਜਿਹੜੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਕੰਮ ਕਰਨਾ ਚਾਹੁੰਦੇ ਨੇ, ਮੈਡੀਕਲ ਆਫਿਸ ਅਸਿਸਟੈਂਟ ਐਂਡ ਆਫਿਸ ਐਡਮਿਨਿਸਟ੍ਰੇਸ਼ਨ ਡਿਪਲੋਮਾ, ਫੂਡ ਸਰਵਿਸ ਵਰਕਰ ਜਾਂ ਡਾਇਟਰੀ ਏਡ ਡਿਪਲੋਮਾ ਉਹਨਾਂ ਲੋਕਾਂ ਲਈ ਜਿਹੜੇ ਚਾਹਵਾਨ ਨੇ ਹੈਲਥ ਕੇਅਰ ਦੀਆਂ ਕਿਚਨਸ ਜਾਂ ਫਿਰ ਏਅਰਲਾਈਨ ਦੀਆਂ ਕਿਚਨਸ ਵਿੱਚ ਕੰਮ ਕਰਨ ਲਈ। ਅਗਰ ਕੋਈ ਵੀ ਲਿਸਨਰ ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਚਾਹੁੰਦਾ ਹੈ ਤਾਂ ਸਾਡੀ ਵੈਬਸਾਈਟ www.queenswoodcollege.com ਤੇ ਲੌਗਇਨ ਕਰ ਸਕਦੇ ਨੇ ਜਾਂ ਫਿਰ ਸਾਨੂੰ ਫੋਨ ਕਰਕੇ ਅਪੋਇੰਟਮੈਂਟ ਬਣਾ ਕੇ ਮਿਲ ਸਕਦੇ ਨੇ ਸਾਡੇ ਹੈੱਡ ਕਾਉਂਸਲਰ ਨੀਰੂ ਅਰੋੜਾ ਜੀ ਨੂੰ। ਕਾਲਜ ਦਾ ਫੋਨ ਨੰਬਰ ਹੈ ਜੀ 9058720088, 905-872-0088। ਵਾਕ ਇਨ ਵਾਸਤੇ ਕਾਲਜ ਦਾ ਐਡਰੈਸ ਹੈ ਜੀ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰੈਂਪਟਨ
0: ਜੀ,
1: ਵਿਦ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ
0: ਜੀ।
1: ਇਸ ਦੇ ਨਾਲ ਕੋਈ ਵੀ ਲਿਸਨਰ ਜੋ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਚਾਹੁੰਦਾ ਹੈ, ਅੱਛੀ ਵਾਈਟ ਕਾਲਰ ਜੋਬ ਚਾਹੁੰਦਾ ਹੈ ਤਾਂ ਇੱਕ ਵਾਰ ਜ਼ਰੂਰ ਕੁਈਨਸਵੁੱਡ ਕਾਲਜ ਨੂੰ ਸੰਪਰਕ ਕਰੇ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਕੁਈਨਸਵੁੱਡ ਕਾਲਜ ਦੇ ਨਾਲ, ਨੰਬਰ ਹੈ 9058720088, 905-872-0088 ਦੇ ਉੱਪਰ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਨੀਰੂ ਅਰੋੜਾ ਜੀ ਜਾਂ ਫਿਰ ਉਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਕੁਈਨਸਵੁੱਡ ਕਾਲਜ ਤੋਂ। ਅਤੇ ਨਾਲ ਹੀ ਅਕਾਲ ਡਕਟ ਕਲੀਨਿਕ ਦੇ ਨਾਲ ਵੀ ਕੰਟੈਕਟ ਕਰੋ। ਇਹ ਜਿਹੜੀ ਫਸਟ ਐਵਰ ਕੰਪਨੀ ਹੈ ਆਪਣੀ ਕਮਿਊਨਿਟੀ ਦੀ ਜਿਹੜੇ ਕਿ ਤੁਹਾਨੂੰ ਪਿਛਲੇ 40 ਸਾਲ ਤੋਂ ਸਰਵ ਕਰ ਰਹੇ ਨੇ, ਡਕਟ ਕਲੀਨਿੰਗ ਦੇ ਸਰਵਿਸਿਜ਼ ਤੁਹਾਨੂੰ ਦਿੰਦੇ ਨੇ, 70 ਦਿਨ ਓਪਨ ਨੇ ਤੁਹਾਡੇ ਲਈ ਅਤੇ ਬਹੁਤ ਹੀ ਸਪੈਸ਼ਲਾਈਜ਼ਡ ਸਰਵਿਸਿਜ਼ ਦਿੰਦੇ ਨੇ। ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ, ਇੰਸਟਾਲੇਸ਼ਨ ਐਂਡ ਰਿਪੇਅਰ ਵਰਕ ਕਰਵਾ ਸਕਦੇ ਤੁਸੀਂ ਸਾਰੇ ਏਅਰ ਕੰਡੀਸ਼ਨਰਸ ਐਂਡ ਫਰਨੇਸਿਸ ਦੇ ਲਈ। ਜਿੰਨੇ ਵੀ ਲੋਕਲ ਕਸਟਮਰਸ ਨੇ ਬ੍ਰੈਂਪਟਨ ਐਂਡ ਮਿਸਿਸਾਗਾ ਦੇ, ਉਹਨਾਂ ਦੇ ਲਈ ਰੈਗੂਲਰ ਪ੍ਰਾਈਸ ਵੈਸੇ ਤਾਂ $250 ਦੀ ਹੁੰਦੀ ਹੈ, ਬਟ ਤੁਸੀਂ ਜੇ ਬ੍ਰੈਂਪਟਨ ਜਾਂ ਮਿਸਿਸਾਗਾ ਦੇ ਵਿੱਚ ਰਹਿੰਦੇ ਹੋ, ਅਪ ਟੂ 3000 ਸਕੁਅਰ ਫਿੱਟ ਐਂਡ ਅਨਫਿਨਿਸ਼ਡ ਬੇਸਮੈਂਟ, ਸਿਰਫ $140 ਦੇ ਵਿੱਚ ਤੁਸੀਂ ਇਹ ਡੀਲ ਲੈ ਸਕਦੇ ਹੋ ਡਕਟ ਕਲੀਨਿੰਗ ਦੀ। ਅਪ ਟੂ 3000 ਸਕੁਅਰ ਫਿੱਟ ਅਨਫਿਨਿਸ਼ਡ ਬੇਸਮੈਂਟ, $140 ਦੇ ਵਿੱਚ ਤੁਸੀਂ ਡਕਟ ਕਲੀਨਿੰਗ ਕਰਵਾਓ। ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ ਅਕਾਲ ਡਕਟ ਕਲੀਨਿੰਗ ਤੋਂ, ਨੰਬਰ ਹੈ 416-710-0662, 416-710-0662 ਦੇ ਉੱਪਰ ਕਾਲ ਹੋਏਗੀ। ਅਕਾਲ ਡਾਕਟਰ ਕਲੀਨਿਕ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਤੁਹਾਨੂੰ ਨੰਬਰ 1 ਡੀਲਸ ਮਿਲ ਰਹੀਆਂ ਨੇ। ਤੇ ਸਾਡੇ ਕੋਲ ਹੈਗੇ ਨੇ ਆਲਮੋਸਟ 45-46 ਮਿੰਟਸ, ਤੇ ਇਹਦੇ ਵਿੱਚ ਜਿੰਨਾ ਹੋ ਸਕਦਾ ਤੁਹਾਡੇ ਲਈ ਇਹ ਅਸੀਂ ਹੋਰ ਵੀ ਡੀਲਸ ਦਵਾਵਾਂਗੇ। ਸੁੱਖ ਜੀ ਲਾਈਨ 'ਤੇ ਜੁੜੇ ਹੋਏ ਨੇ, ਬਟ ਤੁਸੀਂ ਇਹਨਾਂ ਦੇ ਕੋਲ ਸ਼ਾਮ ਤੱਕ ਜ਼ਰੂਰ ਪਹੁੰਚੋ ਜਦੋਂ ਵੀ ਤੁਹਾਡਾ ਟਾਈਮ ਮਿਲਦਾ ਹੈ। ਜੇ ਟਾਈਮ ਨਹੀਂ ਵੀ ਮਿਲਦਾ, ਟਾਈਮ ਕੱਢ ਕੇ ਜਾਓ। ਗ੍ਰੈਂਡ ਹੋਮ ਫਰਨੀਚਰ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ 'ਤੇ ਨੇ ਅਤੇ ਬੜੇ ਕਮਾਲ ਦੀਆਂ ਡੀਲਸ ਤੁਹਾਨੂੰ ਦੇ ਰਹੇ ਨੇ ਜੀ। ਸੁੱਖ ਜੀ
2: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਵਿਕਟੋਰੀਆ ਡੇ ਸਟਰੋਂਗ ਵੀਕਐਂਡ ਸੇਲ ਜਿਹੜੀ ਚੱਲ ਰਹੀ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਐਡਰੈਸ ਤੇ ਡਾਇਰੈਕਸ਼ਨ ਪਰਿਵਾਰ ਜ਼ਰੂਰ ਨੋਟ ਕਰ ਲਓ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, ਕਿਉਂਕਿ ਵੱਡੀ ਸੇਵਿੰਗ ਤੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਚਾਹੇ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀ ਸੇਲ ਚੱਲ ਰਹੀ ਆ, ਵੱਡੇ ਡਾਲਰਾਂ ਦੀ ਸੇਵਿੰਗ ਤੇ ਨਾਲ ਦੀ ਨਾਲ ਤੋਹਫੇ ਜਿਹੜੇ ਤੁਹਾਨੂੰ ਇੰਤਜ਼ਾਰ ਤੁਹਾਡਾ ਕਰ ਰਹੇ ਨੇ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਟੋਮਗਨ ਰੋਡ ਦੇ ਉੱਪਰ। ਹਰੇਕ ਪਰਚੇ ਦੇ ਨਾਲ ਡਿਸਕਾਊਂਟ, ਹਰੇਕ ਪਰਚੇ ਦੇ ਨਾਲ ਤੋਹਫਾ ਤੇ ਮਿਲਣਾ ਹੀ ਮਿਲਣਾ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਤੇ ਨਾਲ ਦੀ ਨਾਲ ਤੁਹਾਨੂੰ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ, ਜੀ ਹਾਂ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਨਾ, ਰੀਅਲ ਮਾਰਬਲ ਦਾ ਟੇਬਲ ਨਾਲ 6 ਚੇਅਰਾਂ ਵੈਲਵਟ ਦੀਆਂ ਡਿਜ਼ਾਈਨਰ 6 ਚੇਅਰਾਂ ਵੀ ਮਿਲਣਗੀਆਂ। ਸੋ ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ ਜਿਹਦੀ ਰੈਗੂਲਰ ਕੀਮਤ $1500 ਸੀ, ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਜਿੰਨੇ ਵੀ ਪਰਿਵਾਰ ਸ਼ਾਮ ਤੱਕ ਸਾਡੇ ਕੋਲ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ ਸਿਰਫ $499 ਦਾ, $499 499 ਦੇ ਵਿੱਚ ਟੇਬਲ ਤੇ 6 ਚੇਅਰਾਂ ਰੀਅਲ ਮਾਰਬਲ ਦੀਆਂ ਮਿਲਣਗੀਆਂ। ਤੇ ਨਾਲ ਤੋਹਫਾ ਏਅਰ ਫਰਾਇਰ, ਏਅਰ ਫਰਾਇਰ, ਏਅਰ ਫਰਾਇਰ ਬਿਲਕੁਲ ਫ੍ਰੀ ਗਿਫਟ ਮਿਲੂਗਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਾਏ ਕਰਨਾ, ਰੈਗੂਲਰ ਕੀਮਤ $4500 ਸੀ, ਅੱਜ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਸਿਰਫ $99 ਦਾ, $99 ਓਨਲੀ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲ ਰਹੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, ਡੈਰੀ ਐਂਡ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ, 6085 ਟੋਮਗਨ ਰੋਡ ਦੇ ਉੱਪਰ ਲੱਗ ਗਈ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ। ਮਨਪ੍ਰੀਤ ਜੀ,
0: ਜੀ ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਵਾਲੀ ਜਿਹੜੀ ਸੇਲ ਹੈ ਇਹ ਗ੍ਰੈਂਡ ਹੋਮ ਫਰਨੀਚਰ ਤੁਹਾਡੇ ਲਈ ਲਗਾ ਚੁੱਕੇ ਨੇ। ਤੇ ਇਹ ਡੀਲਸ ਜਿਹੜੀਆਂ ਤੁਹਾਨੂੰ ਬਾਰ ਬਾਰ ਅਸੀਂ ਦੱਸ ਰਹੇ ਹਾਂ, ਇਹਨਾਂ ਡੀਲਸ ਦਾ ਤੁਸੀਂ ਫਾਇਦਾ ਅੱਜ ਹੀ ਜ਼ਰੂਰ ਲਓ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਅੱਜ ਨਹੀਂ ਜਾ ਸਕਦੇ, ਤੁਸੀਂ ਕੱਲ੍ਹ ਨੂੰ ਜਾਣਾ ਚਾਹੁੰਦੇ ਹੋ, ਤਾਂ ਕਾਲ ਕਰ ਲਓ ਇਹਨਾਂ ਨੂੰ ਤੇ ਆਪਣੀ ਡੀਲ ਜਿਹੜੀ ਵੀ ਤੁਹਾਨੂੰ ਪਸੰਦ ਆ ਰਹੀ ਆ ਉਹਦੇ ਬਾਰੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਤੇ ਆਪਣੀ ਡੀਲ ਨੂੰ ਰਾਖਵੀਂ ਕਰਵਾ ਲਓ। ਨੰਬਰ ਹੈ 6472600000, 6472600000 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ। ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਚਾਟਸ ਐਂਡ ਪਰਾਂਠਾ ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦਾ ਰੈਸਟੋਰੈਂਟ ਹੈ, ਬਿਲਕੁਲ ਵੈਜੀਟੇਰੀਅਨ ਰੈਸਟੋਰੈਂਟ, ਪਿਓਰ ਵੈਜੀਟੇਰੀਅਨ ਰੈਸਟੋਰੈਂਟ, ਐਂਡ ਇਹਨਾਂ ਦੇ ਕੋਲ ਤੁਹਾਨੂੰ ਸਾਰਾ ਕੁਝ ਬਿਲਕੁਲ ਫਰੈਸ਼ ਮਿਲਦਾ ਹੈ, ਕੋਈ ਫਰੋਜ਼ਨ ਆਈਟਮ ਨਹੀਂ ਇਹ ਯੂਜ਼ ਕਰਦੇ। ਅਨਲਿਮਿਟਡ ਗੋਲ ਗੱਪੇ ਖਾਓ, ਮੋਮੋ ਖਾਓ, ਚਾਪਸ ਖਾਓ, ਮੱਕੀ ਦੀ ਮੇਥੀ ਵਾਲੀ ਰੋਟੀ ਖਾਓ ਜਾਂ ਫਿਰ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਓ, ਤੁਸੀਂ ਹਰ ਤਰ੍ਹਾਂ ਦੇ ਪਰੌਂਠੇ ਖਾ ਸਕਦੇ ਹੋ, ਹਲਵਾ ਪੂਰੀ ਵਿਦ ਚਨਾ ਖਾ ਸਕਦੇ ਹੋ, ਚਨਾ ਭਟੂਰੇ ਖਾ ਸਕਦੇ ਹੋ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚਾਟਸ ਖਾ ਸਕਦੇ ਹੋ, ਮਸਾਲਾ ਜਾਂ ਖੋਇਆ ਲੱਸੀ ਪੀ ਸਕਦੇ ਹੋ, ਨਾਲ ਵੈਰਾਇਟੀ ਆਫ ਡੋਸਾਸ ਤੁਹਾਡੇ ਲਈ ਤਿਆਰ ਕਰਦੇ ਨੇ, ਵੈਰਾਇਟੀ ਆਫ ਮਿਲਕ ਸ਼ੇਕਸ ਤੁਹਾਨੂੰ ਮਿਲੂਗਾ, ਫਰੈਸ਼ ਜੂਸ ਮਿਲਣਗੇ ਇੱਥੋਂ, ਵੈਜ ਮਨਚੂਰੀਅਨ ਵਿਦ ਫਰਾਈਡ ਰਾਈਸ ਜਾਂ ਨੂਡਲਸ ਖਾ ਸਕਦੇ ਹੋ, ਟਿੱਕੀ ਬਰਗਰ ਖਾਓ ਪਨੀਰ ਵਾਲੇ ਜਾਂ ਫਿਰ ਨੂਡਲਸ ਵਾਲਾ ਬਰਗਰ ਖਾ ਸਕਦੇ ਹੋ। ਇਸ ਤੋਂ ਇਲਾਵਾ ਫਲੂਦਾ, ਗੁਲਾਬ ਜਾਮੁਨ, ਰਸਗੁੱਲੇ, ਰੋਲਡ ਆਈਸਕ੍ਰੀਮਸ, ਮੈਂ ਕੀ ਨਾ ਲਵਾਂ, ਮੇਰੇ ਤਾਂ ਆਪਣੇ ਮੂੰਹ 'ਚ ਪਾਣੀ ਆ ਗਿਆ। ਤੁਸੀਂ ਮਤਲਬ ਬਸ ਪਹੁੰਚ ਜਾਓ ਇੱਥੇ, ਜਿਨ੍ਹਾਂ ਦੇ ਕੋਲ ਟਾਈਮ ਨਹੀਂ ਮਿਲਦਾ ਨਾ ਖਾਣਾ ਬਣਾਉਣ ਦਾ, ਤੁਸੀਂ ਇਹਨਾਂ ਦੇ ਕੋਲੋਂ ਟਿਫਿਨ ਸਰਵਿਸ ਲੈ ਸਕਦੇ ਹੋ। ਇਹ ਤੁਹਾਡੇ ਲਈ ਲੋਕੇਟਡ ਨੇ 11685 ਮੈਕਵੀਨ ਡਰਾਈਵ, ਯੂਨਿਟ ਨੰਬਰ 47 ਦੇ ਉੱਪਰ, ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਦੇ ਉੱਪਰ ਜਿਹੜਾ ਪਲਾਜ਼ਾ ਆ ਉੱਥੇ ਤੁਹਾਨੂੰ ਮਿਲਣਗੇ ਚਾਟਸ ਐਂਡ ਪਰਾਂਠਾ। ਅਤੇ ਕਾਲ ਕਰ ਲਓ ਇਹਨਾਂ ਨੂੰ, ਨੰਬਰ ਨੋਟ ਕਰ ਲਓ, ਸਿਰਫ ਵੈਨਸਡੇ ਨੂੰ ਇਹ ਕਲੋਜ਼ ਹੁੰਦੇ ਨੇ, ਵੈਨਸਡੇ ਨੂੰ ਨਾ ਜਾਇਓ, ਬਾਕੀ 6 ਦੇ 6 ਦਿਨ ਤੁਹਾਡੇ ਲਈ ਅਵੇਲੇਬਲ ਨੇ, ਖੁੱਲ੍ਹੇ ਨੇ। ਨੰਬਰ ਇਹਨਾਂ ਦਾ 905-794-4545, 905-794-4545 ਇਹਨਾਂ ਦਾ ਨੰਬਰ ਹੈ। ਅਤੇ ਇਹਨਾਂ ਨੇ ਕੁਝ ਡੀਲਸ ਲਗਾਈਆਂ ਨੇ, ਸਪੈਸ਼ਲ ਡਾਈਨ ਇਨ ਡੀਲਸ ਮੰਡੇ, ਟਿਊਜ਼ਡੇ ਐਂਡ ਥਰਸਡੇ ਦੇ ਲਈ। ਮੰਡੇ ਨੂੰ ਜੇਕਰ ਤੁਸੀਂ ਜਾਓਗੇ ਤਾਂ ਇਹਨਾਂ ਦੇ ਕੋਲ ਤੁਸੀਂ ਡਾਈਨ ਇਨ ਕਰਨ ਦੇ ਉੱਪਰ ਇੱਕ ਬਰਗਰ ਫ੍ਰੀ ਲੈ ਸਕਦੇ ਹੋ ਜਾਂ ਫਿਰ ਚਾਟ ਪਾਪੜੀ ਫ੍ਰੀ ਖਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਵੀ ਕਾਠੀ ਰੋਲ ਬਾਏ ਕਰਦੇ ਹੋ ਤਾਂ ਤੁਸੀਂ ਡਾਈਨਿੰਗ ਦੇ ਲਈ ਵੀ, ਟੇਕ ਆਊਟ ਦੇ ਲਈ ਵੀ, ਕਾਠੀ ਰੋਲ ਦੇ ਨਾਲ ਇੱਕ ਕੈਨ ਡਰਿੰਕ ਫ੍ਰੀ ਮਿਲੂਗਾ, ਯਾਨੀ ਕਿ ਇੱਕ ਪੌਪ ਫ੍ਰੀ ਮਿਲੂਗਾ। ਇੱਕ ਬਰਗਰ ਖਰੀਦੋਗੇ ਉਹਦੇ ਨਾਲ ਵੀ ਤੁਹਾਨੂੰ ਡਰਿੰਕ ਫ੍ਰੀ ਮਿਲੂਗਾ, ਮਲਾਈ ਚਾਂਪ ਲਉਂਗੇ ਤਾਂ ਰੁਮਾਲੀ ਰੋਟੀ ਫ੍ਰੀ ਦੇਣਗੇ। ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਤੇ ਪਹੁੰਚੋ, ਚਾਟਸ ਐਂਡ ਪਰਾਂਠਾ, 905-794-4545 ਇਹਨਾਂ ਦਾ ਨੰਬਰ ਹੈ। ਬੜਾ ਟਾਈਮ ਹੋ ਗਿਆ ਗਾਣਾ ਨਹੀਂ ਸੁਣਾਇਆ, ਲੋ ਫਿਰ ਰੁਪਿੰਦਰ ਹਾਂਡਾ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਇੰਜੋਏ ਕਰੋ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹਾਏ ਰੱਬਾ ਹੁਣ ਕੀ ਬਣੂ।
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
2: ਇਹਨਾਂ ਕੋਲ ਹੈ 5 ਧੜਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
1: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ, ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਪੁਰਾ ਨੂੰ 416-991-4939-1-59-39। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।

ਤੁਸੀਂ ਹੁਣ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, A to Z ਰੈਨੋਵੇਸ਼ਨ ਦਾ ਸਾਰਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਇਹ ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਰਟਸ ਦੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪਟੀਟਿਵ ਪ੍ਰਾਈਸ ਦੇ ਉੱਪਰ। ਇਹ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ, ਅਤੇ ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼। ਇਹ ਲੋਕੇਟਡ ਨੇ ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ ਤੇ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ। ਅਤੇ ਕਾਲ ਕਰ ਸਕਦੇ ਹੋ ਰਣਜੀਤ ਸਿੰਘ ਜੀ ਨੂੰ, ਨੰਬਰ ਹੈ 647-400-4550-647-400-4550। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਵਾਲਿਆਂ ਦਾ ਨੰਬਰ ਹੈ। ਟ੍ਰਾਂਸਫਰਾਈਟ ਵਾਲਿਆਂ ਨੂੰ ਅਰਜੈਂਟਲੀ ਲੋੜ ਹੈ AZ ਡਰਾਈਵਰਸ ਦੀ। ਜੇ ਤੁਹਾਡੇ ਕੋਲ AZ ਲਾਇਸੈਂਸ ਹੈ, ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰੋ। USA ਦੇ ਲਈ ਸ਼ਾਰਟ ਹੌਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਐਵਰੀ ਡੇ ਤੁਹਾਨੂੰ ਇਹ ਕੰਮ ਦਿੰਦੇ ਨੇ। ਮੈਂ ਤੁਹਾਨੂੰ ਦੱਸਦਿਆਂ ਕਿ ਜੇਕਰ ਤੁਹਾਡੇ ਕੋਲ 2 ਸਾਲ ਦਾ ਲਾਇਸੈਂਸ ਹੈ ਅਤੇ 23 ਸਾਲ ਦੀ ਤੁਹਾਡੀ ਏਜ ਹੈ ਅਤੇ ਤੁਹਾਡਾ ਕਲੀਨ ਰੈਕਰਡ ਹੈ, ਤੁਸੀਂ ਟੱਟ ਟ੍ਰਾਂਸਫਰਾਈਡ ਤੋਂ ਸੁੱਕੀ ਟੱਟ ਜਿਹਦੇ ਨਾਲ ਗੱਲਬਾਤ ਕਰੋ ਅਤੇ ਵਧੀਆ ਤੁਸੀਂ ਸੈਲਰੀ ਬਣਵਾ ਸਕਦੇ ਹੋ। ਜਿਵੇਂ ਕਿ 1600 ਤੋਂ ਲੈ ਕੇ $2200 ਮਿਨੀਮਮ ਤੁਸੀਂ ਕਮਾਓਗੇ ਵੀਕਲੀ। ਇੱਕ ਹਫ਼ਤੇ ਦੀ ਪੇ ਘੱਟੋ ਘੱਟ $2200 ਤੱਕ ਤੁਹਾਡੀ ਹੋ ਸਕਦੀ ਹੈ, ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਅਤੇ ਜੇਕਰ ਤੁਸੀਂ ਸਮਰ ਟਾਈਮ ਦੇ ਵਿੱਚ ਰੋਇਲ ਇਨਫੀਲਡ ਬੁਲਟ ਜਾਂ ਕਲਾਸਿਕ ਦੇ ਪੁਰਾਣੇ ਮਾਡਲਸ ਦੇਖ ਰਹੇ ਹੋ, 1951 ਤੋਂ ਲੈ ਕੇ 2020 ਤੱਕ ਦੇ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ, ਬੁਲਟ ਚਲਾਉਣਾ ਹੋਵੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ। ਸੁੱਖੀ ਟੱਟ ਜੀ ਦਾ ਨੰਬਰ 416-600-4695-20, 416-666-9520 ਟੱਟ ਟ੍ਰਾਂਸਫਰਾਈਡ ਦਾ ਨੰਬਰ ਹੈ। ਅਤੇ ਨਾਲ ਹੀ ਜੇਕਰ ਤੁਹਾਡੇ ਘਰਾਂ 'ਚ ਹੁਣ ਫੰਕਸ਼ਨਸ ਨੇ ਅੱਗੇ, ਟੈਂਟ ਲਗਾਉਣ ਦੀ ਓਬਵੀਅਸਲੀ ਲੋੜ ਪੈਣੀ ਆ, ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ। ਇਹਨਾਂ ਦੇ ਕੋਲ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਨੇ, ਵਾਈਟ ਟੈਂਟ ਵੀ ਹੈਗੇ ਨੇ, ਸਾਰੇ ਵਾਟਰਪਰੂਫ ਟੈਂਟ

ਦਿੰਦੇ ਨੇ ਡਾਂਸ ਫਲੋਰ ਟੈਂਟ ਫਲੋਰ ਸਟੇਜ ਐਲ ਈ ਡੀ ਬਾਰਸ ਸ਼ੈਂਡਲੀਅਰ ਲਾਈਨਰ ਵਿਦ ਡਰੇਪਿੰਗ ਡੈਕੋਰੇਸ਼ਨ ਦਾ ਸਾਰਾ ਸਮਾਨ ਹੁੰਦਾ ਇਹਨਾਂ ਦੇ ਕੋਲ ਬਹੁਤ ਸੋਹਣੇ ਸੋਹਣੇ ਚੇਅਰਸ ਐਂਡ ਟੇਬਲਸ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਹੈਗੇ ਨੇ ਤੁਸੀਂ ਆਪਣਾ ਚੂਜ਼ ਕਰ ਸਕਦੇ ਹੋ ਹੀਟਰਸ ਐਂਡ ਫੈਨਸ ਤੁਸੀਂ ਮੌਸਮ ਦੇ ਅਕੋਰਡਿੰਗਲੀ ਲਗਾ ਸਕਦੇ ਹੋ ਬਹੁਤ ਵਧੀਆ ਕਾਰਪੈਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ ਦੋ ਸੈਪਰੇਟ ਯੂਨਿਟ ਜੈਂਟਸ ਦਾ ਅਲੱਗ ਲੇਡੀਜ਼ ਦਾ ਅਲੱਗ ਕਿਉਂਕਿ ਘਰ ਦੇ ਵਿੱਚ ਵਾਸ਼ਰੂਮ ਇੱਕ ਦੋ ਤਿੰਨ ਹੁੰਦੇ ਨੇਗੇ ਅਤੇ ਜਦੋਂ ਇੰਨੇ ਸਾਰੇ ਮਹਿਮਾਨ ਆ ਜਾਣ ਘਰ ਦੇ ਵਿੱਚ ਤਾਂ ਵਾਸ਼ਰੂਮ ਬਾਹਰਲੇ ਪਾਸੇ ਹੋਣ ਤਾਂ ਜ਼ਿਆਦਾ ਬੈਟਰ ਹੈ ਅਤੇ ਲਾਈਟਨਿੰਗ ਤੁਸੀਂ ਕਰਵਾਉਣੀ ਹੋਵੇ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾ ਕੇ ਪ੍ਰੋਪਰ ਲਾਈਟਨਿੰਗ ਕਰਕੇ ਜਾਣਗੇ ਮੱਲੀ ਟੈਂਟ ਸਰਵਿਸਿਜ਼ ਨੰਬਰ ਹੈ 6479259 6479599 2599 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਮੱਲੀ ਟੈਂਟ ਸਰਵਿਸਿਜ਼ ਨੂੰ ਅਤੇ ਲਓ ਫਿਰ ਨੈਕਸਟ ਫਰਮਾਇਸ਼ੀ ਗਾਣਾ ਸੁਰਜੀਤ ਬਿੰਦਰਖਿਆ ਜੀ ਦੀ ਵਾਸਤੇ ਵਿੱਚ ਫਟਾਫਟ ਸੁਣੋ ਅਤੇ ਇੰਜੋਏ ਕਰੋ ਜਲਦ ਵਾਪਸ ਆਵਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਨਿੱਘਾ ਸਵਾਗਤ ਹੈ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤਕਰੀਬ ਅੱਧੇ ਘੰਟੇ ਦਾ ਟਾਈਮ ਹੋਰ ਰਹਿ ਗਿਆ ਆ ਅਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਣਗੇ। ਅਤੇ ਨਾਲ ਦੀ ਨਾਲ ਹੀ ਸਟੂਡੀਓ ਨੰਬਰ ਨੋਟ ਕਰ ਲਓ 905-564-44 905-564-6444 ਸਟੂਡੀਓ ਦਾ ਨੰਬਰ ਹੈ। ਪੰਜਾਬੀ ਬਾਈ ਨੇਚਰ ਇਸ ਲੌਂਗ ਵੀਕਐਂਡ 'ਤੇ ਜ਼ਰੂਰ ਚੱਕਰ ਲਗਾਓ। ਜੇ ਤੁਸੀਂ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਕੋਈ ਵੀ ਤਰ੍ਹਾਂ ਦੀ ਗੈਟ ਟੂਗੈਦਰ ਕਰ ਰਹੇ ਹੋ ਤਾਂ ਪੰਜਾਬੀ ਬਾਈ ਨੇਚਰ ਦਾ ਖਾਣਾ ਘਰ ਲੈ ਕੇ ਆਓ ਜਾਂ ਕੇਟਰਿੰਗ ਕਰਵਾਓ। ਬੜੀ ਲਾਜਵਾਬ ਕੇਟਰਿੰਗ ਤੁਹਾਡੇ ਲਈ ਕਰਦੇ ਨੇ। ਇਹਨਾਂ ਦੇ ਕੋਲੋਂ ਤੁਸੀਂ ਸ਼ੁੱਧ ਖੋਏ ਦੀਆਂ ਮਿਠਾਈਆਂ ਬਹੁਤ ਹੀ ਲਾਜਵਾਬ ਬਹੁਤ ਹੀ ਵਧੀਆ ਪ੍ਰੀਮੀਅਮ ਕੁਆਲਿਟੀ ਦੇ ਤੁਸੀਂ ਇਹਨਾਂ ਦੇ ਕੋਲੋਂ ਖਾ ਸਕਦੇ ਹੋ। ਅਤੇ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀ ਡੇ ਤੁਹਾਡੇ ਲਈ ਕੱਢੀਆਂ ਜਾਂਦੀਆਂ ਨੇ ਇਹਨਾਂ ਦੀ ਹਰ ਲੋਕੇਸ਼ਨ 'ਤੇ। ਅਤੇ ਰਬੜੀ ਵੀ ਪਵਾ ਸਕਦੇ ਹੋ ਜਲੇਬੀਆਂ ਦੇ ਨਾਲ ਹੋਰ ਜ਼ਿਆਦਾ ਟੇਸਟੀ ਐਕਸਪੀਰੀਅੰਸ ਕਰਨ ਦੇ ਲਈ। ਅਤੇ ਸਾਰੀਆਂ ਲੋਕੇਸ਼ਨਸ ਇਹਨਾਂ ਦੀਆਂ ਅਵੇਲੇਬਲ ਤੁਹਾਡੇ ਲਈ ਹੁੰਦੀਆਂ ਨੇ, ਐਵਰੀ ਡੇ ਓਪਨ ਹੁੰਦੀਆਂ ਨੇ। 888-7 ਦ ਗੌਰ ਰੋਡ ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ ਗੌਰ ਐਂਡ ਐਬਨੇਜ਼ਰ ਦੀ ਇੰਟਰਸੈਕਸ਼ਨ 'ਤੇ ਨੇ, ਇੱਥੇ ਪਹੁੰਚ ਸਕਦੇ ਹੋ। ਜਾਂ ਫਿਰ ਬੁਬੇਡ ਐਂਡ ਏਅਰਪੋਰਟ ਰੋਡ ਦੇ ਉੱਪਰ ਨੇਗੇ 9980 ਏਅਰਪੋਰਟ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ। ਜਾਂ ਤੁਸੀਂ ਜਾਓ ਬੁਬੇਡ ਐਂਡ ਹਰਨਟਾਰੀਓ ਦੇ ਉੱਪਰ ਜਾਂ ਬੁਬੇਡ ਐਂਡ ਹਾਈਵੇ 10 ਕਹਿ ਲਓ। 58 ਕੁਆਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ ਨੇ। ਅਤੇ ਇਸ ਤੋਂ ਇਲਾਵਾ 180 ਸੈਂਡਲਵੁੱਡ ਪਾਰਕਵੇ ਈਸਟ ਡੋਲਰਾਮਾ ਦੇ ਬਿਲਕੁਲ ਨਾਲ ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਪੰਜਾਬੀ ਬਾਈ ਨੇਚਰ ਵਾਲੇ। ਇਹਨਾਂ ਦੇ ਕੋਲ ਪਹੁੰਚੋ ਅਤੇ ਇਹਨਾਂ ਦਾ ਲਾਜਵਾਬ ਖਾਣਾ ਐਵਰੀ ਡੇ ਤੁਸੀਂ ਇੰਜੋਏ ਕਰ ਸਕਦੇ ਹੋ। ਬੈਠ ਕੇ ਡਾਈਨ ਇਨ ਕਰੋ ਜਾਂ ਤੁਸੀਂ ਟੇਕ ਆਊਟਸ ਲੈ ਕੇ ਆਉਣਾ ਚਾਹੁੰਦੇ ਹੋ, ਤੁਹਾਡੇ ਲਈ ਸਾਰਾ ਕੁਝ ਬਿਲਕੁਲ ਫਰੈਸ਼ ਬਣਾਉਂਦੇ ਨੇ ਪੰਜਾਬੀ ਬਾਈ ਨੇਚਰ ਵਾਲੇ। ਇੱਕ ਸਾਡੇ ਲਿਸਨਰ ਪਹਿਲਾਂ ਨੰਬਰ ਵੀ ਮੰਗ ਰਹੇ ਸੀਗੇ, ਤੁਸੀਂ ਆਪਣਾ SS ਲੋਨ ਕੇਅਰ ਦੇ ਨਾਲ ਗੱਲਬਾਤ ਕਰ ਲਓ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ, ਨਵੀਂ ਸੋਡਿੰਗ ਵੀ ਕਰਦੇ ਨੇ। ਤੁਸੀਂ ਆਪਣਾ ਘਾਹ ਵਗੈਰਾ ਕਟਾਉਣਾ ਆ, ਜੇ ਕਿਸੇ ਨੇ ਐਵੇਂ ਖਾਦ ਵਗੈਰਾ ਪਟਾਉਣੀ ਆ ਸਟਾਉਣੀ ਆ ਤਾਂ ਉਹਦੇ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰੋ। SS ਲੋਨ ਕੇਅਰ ਗੁਰਪ੍ਰੀਤ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਕਾਫੀ ਐਕਸਟ੍ਰੀਮਲੀ ਪ੍ਰੋਫੈਸ਼ਨਲਸ ਨੇ ਇਹ ਅਤੇ ਬਹੁਤ ਵਧੀਆ ਤੁਹਾਨੂੰ ਸਰਵਿਸ ਦਿੰਦੇ ਨੇ। ਨੰਬਰ 437-655-1984 437-655-1984 437-655-1984 SS ਲੋਨ ਕੇਅਰ ਤੋਂ ਗੁਰਪ੍ਰੀਤ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਚਲੋ ਫਿਰ ਚੱਲੀਏ ਨੈਕਸਟ ਲਿੰਕ ਦੇ ਲਈ, ਨੈਕਸਟ ਡੀਲ ਦੇ ਲਈ। ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਅੱਜ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਸੁੱਖ ਜੀ ਇੰਨੇ ਕਮਾਲ ਦੀਆਂ ਬਾ ਕਮਾਲ ਤੁਹਾਨੂੰ ਡੀਲਸ ਦੇ ਰਹੇ ਨੇ, ਇੱਕ ਤੋਂ ਇੱਕ ਵਧੀਆ ਡੀਲ ਤੁਸੀਂ ਲੈਣ ਦੇ ਲਈ ਪਹੁੰਚਣਾ 6885 ਟੋਮਕਨ ਰੋਡ ਦੇ ਉੱਪਰ ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ 'ਤੇ ਗ੍ਰੈਂਡ ਹੋਮ ਫਰਨੀਚਰ ਜੀ। ਸੁੱਖ ਜੀ
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਵਿਕਟੋਰੀਆ ਡੇ ਲੌਂਗ ਵਿਕਟ ਸੇਲ ਚੱਲ ਰਹੀ ਆ ਤੇ ਬਹੁਤ ਸਾਰੇ ਲਿਸਨਰਸ ਪਰਿਵਾਰ ਸਾਡੇ ਕੋਲ ਆ ਕੇ ਇਸ ਜਿਹੜੀ ਸੇਲ ਦਾ ਫਾਇਦਾ ਲੈ ਰਹੇ ਨੇ ਤੇ ਹਰੇਕ ਪਰਚੇਜ ਨਾਲ ਜਿਹੜਾ ਤੋਹਫਾ ਤੁਹਾਨੂੰ ਮਿਲਣਾ ਹੀ ਮਿਲਣਾ। ਸੋ ਬਹੁਤ ਸਾਰੇ ਜੇ ਬੈਡਰੂਮ ਸੈੱਟ ਦੇ ਉੱਪਰ ਜਿਹੜੀ ਡੀਲ ਚੱਲ ਰਹੀ ਆ, ਜੇ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਦੇਖ ਰਹੇ ਸੀ ਤਾਂ ਡਿਸਕਾਊਂਟ ਤੇ ਤੋਹਫੇ ਇੰਤਜ਼ਾਰ ਕਰ ਰਹੇ ਨੇ। ਈਵਨ ਸਾਡੇ ਕੋਲ ਜਿਹੜੇ ਮਸਾਜਰ ਰਿਕਲਾਈਨਰ ਪਿਓਰ ਲੈਦਰ ਦੇ ਉਹਨਾਂ ਦੇ ਵੀ ਸਪੈਸ਼ਲ ਡਿਸਕਾਊਂਟ ਚੱਲ ਰਹੇ ਨੇ। ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਆਡੀ ਵਾਲਾ ਬੇਸ, ਥੱਲੇ ਆਡੀ ਦਾ ਬੇਸ ਬਣਿਆ ਹੋਇਆ, ਉੱਪਰ ਰੀਅਲ ਮਾਰਬਲ ਦਾ ਟੋਪ ਲੱਗਾ ਹੋਇਆ ਵਾਈਟ ਕਲਰ ਦਾ, ਆਡੀ ਵਾਲੇ ਬੇਸ ਦੇ ਨਾਲ ਰੀਅਲ ਮਾਰਬਲ ਦਾ ਜੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਜਿਹਦੀ ਰੈਗੂਲਰ ਕੀਮਤ $1,500-1,600 ਸੀ, ਆਡੀ ਦੇ ਬੇਸ ਵਾਲਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ $1,500 ਵਾਲਾ ਸਿਰਫ $599 ਦਾ, $599 ਦਾ, ਇਹ ਸਿਰਫ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਆ। ਟਿਊਜ਼ਡੇ ਜਾਂ ਤੱਕ ਨਹੀਂ ਇਹ ਪ੍ਰਾਈਜ਼ਾਂ ਮਿਲਣੀਆਂ। ਸੋ ਤੁਸੀਂ ਅੱਜ ਸ਼ਾਮ ਦੇ 7 ਵਜੇ ਤੱਕ ਆ ਕੇ ਡੀਲ ਨੂੰ ਲੌਕ ਕਰ ਸਕਦੇ ਹੋ। ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਆਡੀ ਵਾਲੇ ਬੇਸ ਦੇ ਨਾਲ ਸਿਰਫ $599 ਦਾ ਮਿਲੂਗਾ ਤੇ ਨਾਲ ਤੋਹਫਾ ਤੁਹਾਨੂੰ ਬਿਲਕੁਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਆਡੀ ਦੇ ਬੇਸ ਵਾਲਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ $599 ਦਾ ਮਿਲੂਗਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ। ਤੇ ਜਿਹੜੇ ਪਰਿਵਾਰ ਸੋਫਾ ਕਮ ਬੈੱਡ ਦੇਖ ਰਹੇ ਸੀ, ਐਲ ਸ਼ੇਪ ਦਾ ਸੋਫਾ ਕਮ ਬੈੱਡ, ਸੋਫਾ ਵੀ ਹੋਵੇ ਤੇ ਬੈੱਡ ਵੀ ਬਣ ਜਾਵੇ, ਸਾਈਡ ਦੇ ਉੱਪਰ ਸਟੋਰੇਜ ਵੀ ਹੋਵੇ, ਸਾਈਡਾਂ ਦੇ ਕੱਪ ਹੋਲਡਰ ਵੀ ਲੱਗੇ ਹੋਣ ਗ੍ਰੇ ਕਲਰ ਦਾ ਗੋਡਰੇ ਫੈਬਰਿਕ ਦੇ ਵਿੱਚ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ $700-800 ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਸੋਫਾ ਕਮ ਬੈੱਡ ਵਿਦ ਸਟੋਰੇਜ ਕੱਪ ਹੋਲਡਰਾਂ ਦੇ ਨਾਲ $399 $399 ਦਾ, $399 ਦੇ ਵਿੱਚ ਸੋਫਾ ਕਮ ਬੈੱਡ ਵਿਦ ਸਟੋਰੇਜ ਕੱਪ ਹੋਲਡਰਾਂ ਦੇ ਨਾਲ $399 ਦਾ ਮਿਲੂਗਾ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲ ਰਹੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ, ਤੁਸੀਂ ਅਸੀਂ ਟੋਮਗਰ ਰੋਡ 6685 ਟੋਮਗਰ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਮਨਪ੍ਰੀਤ ਜੀ
0: ਜੀ ਬੜਾ ਸ਼ੁਕਰੀਆ ਬਹੁਤ ਹੀ ਕਮਾਲ ਦੀਆਂ ਡੀਲਸ ਸੁਖ ਜੀ ਨੇ ਤੁਹਾਨੂੰ ਦਿੱਤੀਆਂ ਨੇਗੀਆਂ ਤੇ ਇਹਨਾਂ ਸਾਰੀਆਂ ਡੀਲਸ ਦਾ ਤੁਸੀਂ ਫਾਇਦਾ ਲਓ ਗ੍ਰੈਂਡ ਹੋਮ ਫਰਨੀਚਰ ਪਹੁੰਚ ਕੇ 6685 ਟੋਮਕਨ ਰੋਡ ਦੇ ਉੱਪਰ ਤੁਸੀਂ ਜਾਣਾ ਆ ਤੇ ਇੱਥੇ ਪਹੁੰਚ ਕੇ ਤੁਸੀਂ ਸਾਰੀਆਂ ਡੀਲਸ ਦਾ ਫਾਇਦਾ ਲਓ ਸ਼ਾਮ ਦੇ 7 ਵਜੇ ਤੱਕ ਅੱਜ ਓਪਨ ਨੇਗੇ ਤੇ ਨੰਬਰ 6472620000 647-262-00 ਦੇ ਉੱਪਰ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਟੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲਏ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ ਸੇਵਾ2022@yahoo.com ਤੇ ਆਪਣੀ ਸੇਵਾ

ਨਮਸਕਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਜੇ ਤੁਸੀਂ ਆਪਣੀ ਆਈ ਸੈਟ ਚੈੱਕ ਕਰਵਾਉਣੀ ਹੈ, ਕਲੀਅਰ ਵਿਊ ਆਈ ਕੇਅਰ ਪਹੁੰਚੋ ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਦੇ ਉੱਪਰ। ਕਾਫੀ ਵੱਡਾ ਸਾਰਾ ਪਲਾਜ਼ਾ ਹੈ, ਉੱਥੇ ਤੁਹਾਨੂੰ ਮਿਲਣਗੇ ਕਲੀਅਰ ਵਿਊ ਆਈ ਕੇਅਰ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ ਦੋਵੇਂ ਆਪ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਇਹ। ਅਤੇ ਤੁਹਾਡੇ ਲਈ ਸਿਰਫ ਮੰਡੇ ਨੂੰ ਛੁੱਟੀ ਕਰਦੇ ਨੇ, ਬਾਕੀ 6 ਦੇ 6 ਦਿਨ ਅਵੇਲੇਬਲ ਨੇ। ਅੱਜ ਵੀ ਇਹ ਸ਼ਾਮ ਦੇ 6 ਵਜੇ ਤੱਕ ਹੈਗੇ ਨੇ ਉੱਥੇ, ਅਤੇ ਕੱਲ੍ਹ ਨੂੰ ਜਾਣਾ ਚਾਹੁੰਦੇ ਹੋ ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੋਣਗੇ, ਅਤੇ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਤੋਂ ਸ਼ਾਮ ਦੇ 7 ਵਜੇ ਤੱਕ ਓਪਨ ਰਹਿੰਦੇ ਨੇ। ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ ਇਹਨਾਂ ਦੇ ਕੋਲ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਕਟਰਸ ਦੀ ਅਵੇਲੇਬਿਲਿਟੀ ਜਿਵੇਂ ਮੈਂ ਦੱਸਿਆ ਕਿ 6 ਦਿਨ ਹੈਗੀ ਹੈ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਨਗੇ, ਅਤੇ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਤੁਸੀਂ 6 ਦੇ 6 ਦਿਨ ਜਾ ਕੇ ਕਰਵਾ ਸਕਦੇ ਹੋ। ਮਾਇਓਪੀਆ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਤੁਸੀਂ ਆਪਣੀ ਆਈਸੈਟ ਚੈੱਕ ਕਰਾਉਣੀ ਹੈ, ਆਪਣੇ ਬੱਚਿਆਂ ਦੀ ਕਰਾਉਣਾ ਚਾਹੁੰਦੇ ਹੋ, ਆਪਣੇ ਪੇਰੈਂਟਸ ਦੀ ਕਰਾਉਣਾ ਚਾਹੁੰਦੇ ਹੋ, ਕਿਸੇ ਨੂੰ ਵੀ ਅੱਖਾਂ ਦੀ ਕੋਈ ਵੀ ਤੁਹਾਨੂੰ ਲੱਗਦਾ ਪ੍ਰੋਬਲਮ ਆ ਰਹੀ ਹੈ ਤਾਂ ਜ਼ਰੂਰ ਪਹੁੰਚੋ। ਕਲੀਅਰ ਵਿਊ ਆਈ ਕੇਅਰ ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ 'ਤੇ ਲੋਕੇਟਡ ਨੇ। 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ। ਨੰਬਰ 905-913-4545, 905-913-4545। ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਗਾਣੇ ਆਪਣੇ ਕੋਲ ਹੈਗੇ ਨੇ ਹਜੇ ਵੀ 3, ਅਤੇ ਲਓ ਫਿਰ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਸੁਣੀਏ ਆਸ਼ਾ ਭੋਸਲੇ ਜੀ ਦੀ ਆਵਾਜ਼ 'ਚ, ਅਤੇ ਤੁਸੀਂ ਵੀ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਕੁਝ ਕੁ ਸਮੇਂ ਦਾ ਹੋਰ ਹੈ। ਏਅਰ ਐਕਸਪਰਟ ਹੋਮ ਕੰਫਰਟਿੰਗ ਦੀ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ, ਇਹ ਕੰਪਨੀ ਕਿਚਨਰ ਵਾਟਰਲੂ ਕੇਮਬ੍ਰਿਜ GTA ਏਰੀਆ ਦੇ ਵਿੱਚ ਪਿਛਲੇ 20 ਸਾਲ ਤੋਂ ਤੁਹਾਨੂੰ ਸਰਵਿਸਿਜ਼ ਦੇ ਰਹੇ ਨੇ। ਅਤੇ ਇਹਨਾਂ ਦੇ ਕੋਲ ਤੁਸੀਂ ਬਾਏ, ਰੈਂਟ ਔਰ ਫਾਈਨੈਂਸ ਜਿਹੜੀਆਂ ਮੈਂ ਤੁਹਾਨੂੰ ਡੀਲਸ ਦੱਸਣ ਜਾ ਰਹੀ ਹਾਂ, ਚਾਹੇ ਤੁਸੀਂ ਬਾਏ ਕਰ ਸਕਦੇ ਹੋ, ਚਾਹੇ ਰੈਂਟ 'ਤੇ ਲੈ ਸਕਦੇ ਹੋ, ਚਾਹੇ ਤੁਸੀਂ ਫਾਈਨੈਂਸ ਕਰ ਸਕਦੇ ਹੋ। ਪਹਿਲੀ ਡੀਲ AC ਤੁਸੀਂ ਲਓ, ਏਅਰ ਕੰਡੀਸ਼ਨਰ, ਸੈਂਟਰਲ ਏਅਰ ਕੰਡੀਸ਼ਨਰ $1,999 ਦੇ ਵਿੱਚ ਇੰਸਟਾਲ ਵੀ ਕਰਨਗੇ ਨਾਲ ਹੀ। ਅਤੇ ਨਾਲ ਹੀ ਹਾਈ ਡੈਫੀਸ਼ੀਐਂਸੀ ਫਰਨੈਸ ਜਿਹੜੀ ਹੈਗੀ ਹੈ $2,599 ਦੇ ਵਿੱਚ ਇੰਕਲੂਡਿੰਗ ਇੰਸਟਾਲੇਸ਼ਨ। ਅਤੇ ਤੁਸੀਂ ਆਪਣੀ ਵੱਡੀ ਵੱਡੀ ਸੇਵਿੰਗਸ ਕਰ ਸਕਦੇ ਹੋ ਐਨਰਜੀ ਬਿਲਸ ਦੇ ਉੱਪਰ। ਅਤੇ ਨਾਲ ਤੁਹਾਨੂੰ ਫ੍ਰੀ ਈਕੋਬੇ ਥਰਮੋਸਟੈਟ ਦਿੰਦੇ ਨੇ ਇਸੇ ਡੀਲ ਦੇ ਨਾਲ। ਇਸ ਤੋਂ ਇਲਾਵਾ ਤੁਸੀਂ 30,000 ਗ੍ਰੇਨਸ ਵਾਲਾ ਵਾਟਰ ਸੋਫਟਨਰ ਐਂਡ 5 ਸਟੇਜ ਰਿਵਰਸ ਓਸਮੋਸਿਸ ਸਿਸਟਮ $1,999 ਦੇ ਵਿੱਚ ਲਗਵਾ ਸਕਦੇ ਹੋ, ਇੰਸਟਾਲੇਸ਼ਨ ਇਨਕਲੂਡਿਡ ਹੈ। ਅਤੇ ਲਾਸਟ ਡੀਲ, ਜੇਕਰ ਤੁਸੀਂ ਟੈਂਕਲੈਸ ਵਾਟਰ ਹੀਟਰ ਦੇ ਨਾਲ ਸਵਿੱਚ ਕਰਦੇ ਹੋ, ਪਹਿਲਾਂ ਤਾਂ ਤੁਹਾਨੂੰ $500 ਦੀ ਰਿਬੇਟ ਇਹ ਦੇ ਦੇਣਗੇ। ਤੁਸੀਂ ਕਾਫੀ ਵਧੀਆ ਸੇਵਿੰਗਸ ਕਰੋਗੇ ਐਨਰਜੀ ਬਿਲਸ ਦੇ ਉੱਪਰ, ਅਤੇ ਤੁਹਾਨੂੰ ਐਂਡਲੈਸ ਹੌਟ ਵਾਟਰ ਮਿਲਦਾ ਰਹੂਗਾ। ਪ੍ਰਾਈਸ ਹੈਗੀ ਇਹਦੀ $2,699। ਅਤੇ ਤੁਸੀਂ ਪਹੁੰਚ ਸਕਦੇ ਹੋ 334 ਮੈਨੀਟੋ ਡਰਾਈਵ, ਯੂਨਿਟ ਨੰਬਰ B, ਕਿਚਨਰ ਦੇ ਵਿੱਚ, ਜਾਂ ਫਿਰ ਤੁਸੀਂ ਇਹਨਾਂ ਨੂੰ ਕਾਲ ਕਰੋ। ਜਿੱਥੇ ਵੀ ਤੁਸੀਂ ਰਹਿੰਦੇ ਹੋ ਹਰ ਜਗ੍ਹਾ ਦੇ ਉੱਪਰ ਤੁਹਾਨੂੰ ਸਰਵਿਸਿਜ਼ ਦੇਣਗੇ। ਨੰਬਰ ਹੈ 519-884-7676, 519-884-7676, ਏਅਰ ਐਕਸਪਰਟ ਹੋਮ ਕੰਫਰਟ ਇੰਕ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਮੁਹੰਮਦ ਰਫੀ ਜੀ ਦੀ ਆਵਾਜ਼ 'ਚ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਸਟ ਲਿੰਕ ਦੇ ਲਈ ਗ੍ਰੈਂਡ ਹੋਮ ਫਰਨੀਚਰ। ਬੇਸ਼ੱਕ ਲਾਈਵ ਔਨ ਲੋਕੇਸ਼ਨ ਇੱਥੇ ਐਂਡ ਹੋ ਜਾਣਾ ਆ, ਬਟ ਤੁਸੀਂ ਸ਼ਾਮ ਦੇ 7 ਵਜੇ ਤੱਕ ਜ਼ਰੂਰ ਪਹੁੰਚਦੇ ਰਹੋ ਗ੍ਰੈਂਡ ਹੋਮ ਫਰਨੀਚਰ, ਕਿਉਂਕਿ ਬਹੁਤ ਹੀ ਵਧੀਆ ਡੀਲਸ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿਲ ਰਹੀਆਂ ਨੇ ਤੇ ਤੁਸੀਂ ਇਹਨਾਂ ਡੀਲਸ ਨੂੰ ਜ਼ਰੂਰ ਜ਼ਰੂਰ ਆਪਣਾ ਇਹ ਆਪਣੇ ਘਰਾਂ ਦੇ ਵਿੱਚ ਲੈ ਕੇ ਆਓ, ਡੀਲਸ ਦਾ ਫਾਇਦਾ ਲਓ। ਗ੍ਰੈਂਡ ਹੋਮ ਫਰਨੀਚਰ ਤੋਂ ਨੰਬਰ 1 ਫਰਨੀਚਰ ਤੁਹਾਨੂੰ ਮਿਲਦਾ ਤੇ ਨੰਬਰ 1 ਡੀਲਸ ਦੇ ਨਾਲ ਫ੍ਰੀ ਗਿਫਟਸ ਵੀ ਤੁਹਾਨੂੰ ਦੇ ਰਹੇ ਨੇ। ਸੁੱਖ ਜੀ ਨਾਲ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ। ਜੀ ਸੁੱਖ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਪਰਿਵਾਰਾਂ ਤੱਕ ਦੇ ਰਹੇ ਹਾਂ ਜੀ, ਸ਼ਾਮ ਦੇ 7 ਵਜੇ ਤੱਕ ਤੁਸੀਂ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦਾ ਫਾਇਦਾ ਲੈ ਸਕਦੇ ਹੋ ਤੇ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਪਾ ਲਓ ਗੂਗਲ ਮੈਪ ਦੇ ਵਿੱਚ, ਡਰੈਸ ਹੁਣੇ ਨੋਟ ਕਰ ਲਓ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਫਰਨੀਚਰ ਦੀ ਕੋਈ ਵੀ ਬਾਈ ਕਰਨੀ ਆ, ਵੱਡੀ ਡਾਲਰਾਂ ਦੀ ਸੇਵਿੰਗ ਤੇ ਹਰੇਕ ਪਰਚੇ ਦੇ ਨਾਲ ਤੋਹਫਤ ਮਿਲ ਰਿਹਾ। ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ 20,000 ਸਕੁਅਰ ਫੁੱਟ ਸ਼ੋਰੂਮ ਦੇ ਵਿੱਚ ਤੁਹਾਡਾ ਵੈਲਕਮ ਕਰ ਰਹੇ ਹਾਂ। ਚਾਹੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ, ਕਸਟਮਾਈਜ਼ ਸੋਫਾ ਸੈੱਟ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਕਾਫੀ ਟੇਬਲ ਵੀ ਲੈਣਾ ਚਾਹੁੰਦੇ ਹੋ ਤੇ ਅੱਜ ਸੇਵਿੰਗ ਸੇਵਿੰਗ ਸੇਵਿੰਗ ਹੋ ਰਹੀ ਆ ਤੇ ਤੋਹਫੇ ਤੋਹਫੇ ਤੋਹਫੇ ਮਿਲ ਰਹੇ ਆ। ਕਿੱਥੋਂ ਮਿਲ ਰਹੇ ਆ? 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6885 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, ਕਿਉਂਕਿ ਵੱਡੀ ਡਾਲਰਾਂ ਦੀ ਜਿਹੜੀ ਸੇਵਿੰਗ ਹੋ ਰਹੀ ਆ ਤੇ ਨਾਲ ਦੀ ਨਾਲ ਮੈਂ ਡੀਲ ਦੇ ਰਹਿਣਾ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਲੈਣਾ। ਜੀ ਹਾਂ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $1,200 ਤੁਸੀਂ ਲੈ ਜਾਓ, $399 ਦਾ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ $399 ਦਾ ਲੈ ਜਾਓ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਪਲੱਸ 6 ਚੇਅਰ $399 ਦਾ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ ਮਿਲੂਗਾ, ਨਾਲ ਮਾਈਕ੍ਰੋਵੇਵ ਫ੍ਰੀ ਗਿਫਟ ਮਿਲੂਗਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ $99 ਦਾ, $99 ਦੇ ਵਿੱਚ ਲੈ ਜਾਓ। ਪੇਟੀ ਬੈਡਰੂਮ ਸੈੱਟ ਦੀ ਗੱਲਬਾਤ ਕਰੀਏ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਕੁਈਨ ਸਾਈਜ਼ ਦਾ ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ $699 ਦਾ ਤੇ ਨਾਲ ਮੈਟਰਸ ਫ੍ਰੀ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ ਪੂਰੇ ਲੌਂਗ ਵੀਕਐਂਡ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ। 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਗਈ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਸੁੱਖ ਜੀ, ਬਹੁਤ ਹੀ ਕਮਾਲ ਦੀਆਂ ਡੀਲਸ ਤੁਸੀਂ ਅੱਜ ਦਿੱਤੀਆਂ ਤੇ ਬਿਲਕੁਲ ਤੁਸੀਂ ਜ਼ਰੂਰ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, ਜਿੱਥੇ ਕਿ ਤੁਸੀਂ ਇਹਨਾਂ ਡੀਲਸ ਦਾ ਜ਼ਰੂਰ ਫਾਇਦਾ ਲਓ ਤੇ ਆਪਣਾ ਮੈਕਸਿਮਮ ਫਾਇਦਾ ਤੁਸੀਂ ਕਰ ਸਕਦੇ ਹੋ ਇਹਨਾਂ ਦੇ ਕੋਲ ਜਾ ਕੇ। ਤੇ ਨੰਬਰ ਮੈਂ ਇੱਕ ਵਾਰ ਫਿਰ ਤੁਹਾਨੂੰ ਦੇ ਦਿਆਂ, 6472600000 ਤੇ ਤੁਸੀਂ ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਦੇ ਉੱਪਰ ਪਹੁੰਚਣਾ, ਕਿਉਂਕਿ ਇੰਨੀਆਂ ਵਧੀਆ ਡੀਲਸ ਬਹੁਤ ਘੱਟ ਮਿਲਦੀਆਂ ਹੁੰਦੀਆਂ ਨੇ ਤੇ ਬਹੁਤ ਸੋਹਣੀ ਇਹਨਾਂ ਦੇ ਕੋਲ ਇਨਵੈਂਟਰੀ ਆਈ ਹੋਈ ਹੈ ਤੇ ਤੁਸੀਂ ਨਵਾਂ ਨਵਾਂ ਵਧੀਆ ਫਰਨੀਚਰ ਇਹਨਾਂ ਦੇ ਕੋਲ ਲੈਣ ਲਈ ਪਹੁੰਚੋ। ਗ੍ਰੈਂਡ ਹੋਮ ਫਰਨੀਚਰ, 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ, ਤੇ ਨੰਬਰ 6472600000। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ ਤੇ ਹਮੇਸ਼ਾ ਦੀ ਤਰ੍ਹਾਂ ਮੈਂ ਦੱਸਦੀ ਹਾਂ ਕਿ ਪ੍ਰੋਗਰਾਮ ਦੇ ਬਾਅਦ, ਮਤਲਬ ਕਿ ਜਦੋਂ ਤੁਸੀਂ ਲਾਈਵ ਹੁਣ ਪ੍ਰੋਗਰਾਮ ਸੁਣ ਰਹੇ ਹੋ, ਇਸ ਤੋਂ ਬਾਅਦ ਜੇਕਰ ਤੁਸੀਂ ਕਿਸੇ ਦਾ ਵੀ ਕੋਈ ਨੰਬਰ ਚਾਹੀਦਾ ਹੋਵੇ, ਤੁਹਾਨੂੰ ਕੋਈ ਵੀ ਰੇਡੀਓ ਦੇ ਰਿਗਾਰਡਿੰਗ ਇਨਫੋਰਮੇਸ਼ਨ ਚਾਹੀਦੀ ਹੈ, ਕਿਸੇ ਸਪੋਂਸਰ ਦਾ ਨੰਬਰ ਚਾਹੀਦਾ ਆ, ਜਾਂ ਤੁਸੀਂ ਰੇਡੀਓ ਦੇ ਵਿੱਚ ਆਪਣੀ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਹੋ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹੈੱਡ ਆਫਿਸ 'ਤੇ ਐਨੀ ਟਾਈਮ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਨੰਬਰ ਤੁਸੀਂ 2 ਨੋਟ ਕਰ ਲਓ, ਸਿਮਰਾਜ ਸਿੱਧੂ ਜੀ ਨੂੰ ਐਨੀ ਟਾਈਮ ਕਾਲ ਕਰੋ, ਟੈਕਸਟ ਕਰੋ ਜਾਂ ਵਟਸਐਪ ਕਰੋ 416-457-3381, 416-457-3381, ਜਾਂ ਫਿਰ ਤੁਸੀਂ ਤਜਿੰਦਰ ਸਿੱਧੂ ਸਰ ਦੇ ਨਾਲ ਜਦੋਂ ਵੀ ਮਰਜ਼ੀ ਗੱਲਬਾਤ ਕਰ ਸਕਦੇ ਹੋ, ਕਾਲ ਕਰ ਲਓ, ਵਟਸਐਪ ਕਰ ਲਓ, ਟੈਕਸਟ ਮੈਸੇਜ ਕਰ ਲਓ 416-725-2551, 416-725-2551, ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਐਨੀ ਟਾਈਮ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਹੋਏਗੀ ਲੌਂਗ ਵੀਕਐਂਡ ਤੋਂ ਬਾਅਦ, ਟਿਊਜ਼ਡੇ ਵਾਲੇ ਦਿਨ, ਦੁਪਹਿਰ ਦੇ 3 ਵਜੇ 3 ਤੋਂ ਲੈ ਕੇ 4 ਵਜੇ ਐਵਰੀਡੇ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਈਦਾ ਆ ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮਸ ਨੂੰ ਪਿਆਰ ਕਰਦੇ ਹੋ ਬਹੁਤ ਸਾਰਾ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੀ ਸਾਰੀ ਟੀਮ ਨੂੰ ਬਹੁਤ ਹੱਲਾਸ਼ੇਰੀ ਦਿੰਦੇ ਹੋ ਅਤੇ ਉਮੀਦ ਹੈ ਕਿ ਤੁਸੀਂ ਲੌਂਗ ਵੀਕਐਂਡ ਨੂੰ ਆਪਣੇ ਇੰਜੋਏ ਕਰੋਗੇ ਅਤੇ ਆਪਣੀ ਫੈਮਿਲੀ ਆਪਣੇ ਫਰੈਂਡਸ ਨੂੰ ਪੂਰਾ ਟਾਈਮ ਦਿਓ ਹਮੇਸ਼ਾ ਉਹਨਾਂ ਦਾ ਖਿਆਲ ਰੱਖੋ ਕੇਅਰ ਕਰੋ ਅਤੇ ਹਮੇਸ਼ਾ ਹੱਸਦੇ ਰਹੋ ਮੁਸਕਰਾਉਂਦੇ ਰਹੋ ਲੌਂਗ ਵੀਕਐਂਡ ਸਾਰਿਆਂ ਦਾ ਬਹੁਤ ਵਧੀਆ ਹੋਵੇ ਮੈਂ ਮਨਪ੍ਰੀਤ ਕੌਰ ਤੋਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲਊਂਗੀ ਅਤੇ ਫਿਰ ਮਿਲਾਂਗੇ ਛੁੱਟੀ ਤੋਂ ਬਾਅਦ ਅਤੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ

0: ਹਾਂਜੀ ਸੁਲਤਾਨ ਜੀ,
1: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਅੱਜ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਆ, ਇਹਨੂੰ ਮਿਸ ਨਾ ਕਰ ਜਾਣਾ। ਜਦੋਂ ਮੈਂ ਕਹਿੰਦਾ ਨਾ ਜੀ ਮਿਸ ਨਾ ਕਰ ਜਾਣਾ, ਉਹਦਾ ਮਤਲਬ ਇਹ ਆ ਕਿ ਜੇ 801 ਬੋਵੇ ਡਰਾਈਵ ਤੇ ਜਾਣਾ ਫਿਰ ਤੁਹਾਨੂੰ ਇਲੈਕਟ੍ਰੋਨਿਕਸ ਐਂਡ ਅਪਲਾਈਸਿਸ ਮਿਲਣੇ ਆ।
0: ਬਿਲਕੁਲ,
1: ਪਰ ਜੇ ਤੁਹਾਨੂੰ ਫਰਨੀਚਰ ਚਾਹੀਦਾ, ਕੋਈ ਵੀ ਫਰਨੀਚਰ, ਚਾਹੇ ਬੈਡਰੂਮ ਸੈੱਟ ਹੈ, ਲਿਵਿੰਗ ਰੂਮ ਸੈੱਟ ਹੈ, ਡਾਇਨਿੰਗ ਰੂਮ ਸੈੱਟ ਹੈ, ਫਿਰ ਤੁਹਾਨੂੰ ਮਿਲਣਾ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ। ਉਹਦੀ ਰੀਜ਼ਨ ਇਹ ਆ ਕਿ ਗ੍ਰੈਂਡ ਫਰਨੀਚਰ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ ਇੱਕ ਇਹੋ ਜਿਹੀ ਸੇਲ ਦਿੱਤੀ ਹੈ ਔਰ ਕੱਢੀ ਹੈ ਜਿਹੜੀ ਤੁਸੀਂ ਅੱਜ ਤੱਕ ਨਹੀਂ ਕਦੀ ਸੁਣੀ ਹੋਏਗੀ। ਸੇਲ ਕਿਹੜੀ ਹੈ ਉਹ ਤੁਹਾਨੂੰ ਹੁਣ ਹੀ ਦੱਸਦੇ ਹਾਂ। ਸੁੱਖ ਜੀ, ਵੈਲਕਮ ਟੂ ਦਾ ਪ੍ਰੋਗਰਾਮ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ।
1: ਤੇ ਅੱਜ ਜਿਹੜੀ ਸੇਲ ਹੈ ਨਾ, ਇਹੋ ਜਿਹੀ ਸੇਲ ਹੈ ਕਿਸੇ ਨੇ ਨਹੀਂ ਸੁਣੀ ਹੋਣੀ। ਜਿੰਨੇ ਮੇਰੇ ਲਿਸਨਰ ਹੈ ਉਹ ਵੀ ਮੈਨੂੰ ਦੱਸਣ ਕਿ ਯੈਸ, ਟੈਂਟ ਸੇਲ ਵੀ ਲੱਗਦੀ ਹੈ, ਯੈਸ ਹਰ ਵੀਕਐਂਡ ਤੇ ਕੋਈ ਨਾ ਕੋਈ ਹੋਰ ਸੇਲ ਵੀ ਕੰਪਨੀਆਂ ਦਿੰਦੀਆਂ, ਕਈ ਵਾਰੀ ਵੇਅਰ ਹਾਊਸ ਕਲੀਅਰੈਂਸ ਸੇਲ ਵੀ ਲੱਗਦੀ ਹੈ, ਪਰ ਕਦੀ ਅੱਜ ਤੱਕ ਇਹ ਸੁਣਿਆ ਕਿ 299 ਦਾ ਡਾਇਨਿੰਗ ਟੇਬਲ ਲੈਣਾ ਤੁਸੀਂ, ਉਹ ਵੀ ਗਲਾਸ ਟੋਪ ਦੇ ਨਾਲ, 299 ਦਾ ਕੌਫੀ ਟੇਬਲ, ਉਹ ਵੀ ਗਲਾਸ ਟੋਪ ਦੇ ਨਾਲ 299 ਦਾ ਕੌਫੀ ਟੇਬਲ ਲੈਣਾ, ਨਾਲ ਸੋਫਾ ਫਰੀ ਮਿਲਣਾ, ਸੋਫਾ ਫਰੀ
0: ਸੁਲਤਾਨ ਜੀ।
1: ਹਾਂਜੀ, ਕੌਫੀ ਟੇਬਲ ਉਹ ਵੀ ਗਲਾਸ ਟੋਪ ਵਾਲਾ।
0: ਪਕੌੜੇ ਕਿਹੜੇ ਖਾਧੇ ਅੱਜ? ਸੁੱਕੇ ਵਾਲੇ ਤਾਂ ਨਹੀਂ ਖਾਧੇ, ਸੋਫੇ ਫਰੀ ਦੇਈ ਜਾਂਦੇ ਹੋ।
1: ਇਹ ਦਿਸ ਇਜ਼ ਕਾਲਡ ਵਿਕਟੋਰੀਆ ਡੇ ਰਿਸਪੈਕਟ ਹੈ, ਵਿਕਟੋਰੀਆ ਕੁਈਨ ਨੂੰ ਰਿਸਪੈਕਟ ਹੈ, ਵਿਕਟੋਰੀਆ ਡੇ ਵਾਸਤੇ ਸਪੈਸ਼ਲ ਸਪੈਸ਼ਲ ਸਪੈਸ਼ਲ ਹੈ। ਜੇ ਤੁਸੀਂ ਗਲਾਸ ਟੋਪ ਵਾਲਾ ਕੌਫੀ ਟੇਬਲ ਲੈਣਾ ਲੈ ਲਓ, ਉਹ ਵੀ $500-$800 ਵਾਲਾ, $299 ਚ ਮਿਲਣਾ, ਤੇ ਨਾਲ ਸੋਫਾ ਫਰੀ ਮਿਲਣਾ, ਓਨਲੀ ਫਾਰ ਟੂਡੇ, ਅੱਜ ਸ਼ਾਮ 7 ਵਜੇ ਤੱਕ। ਰਾਈਟ ਵੇ ਕਾਲ ਕਰਕੇ ਹੋਲਡ ਕਰਾਉਣਾ ਪੈਣਾ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 6472600000 ਆਉਂਦੇ ਹੋ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ, ਗਲਾਸ ਦਾ ਮਾਡਰਨ ਕੌਫੀ ਟੇਬਲ ਤੁਸੀਂ ਬਾਏ ਕਰਨਾ $299 ਦਾ, ਤੇ ਨਾਲ ਐਲ ਸ਼ੇਪ ਦਾ ਸੋਫਾ ਸੈੱਟ ਬਿਲਕੁਲ ਫ੍ਰੀ ਮਿਲਣਾ। ਤੇ ਸੁਲਤਾਨ ਜੀ ਇੱਦਾਂ ਹੀ ਡੀਲ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਮੈਟਰਸ ਬਾਏ ਕਰਨਾ, ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲੈਕਸ ਮੈਟਰਸ ਜਿਹਦੀ ਵਰਥ $600-$700 ਸੀ, $299 ਦਾ ਕਿੰਗ ਸਾਈਜ਼ ਦਾ ਮੈਟਰਸ $299 ਦਾ, ਤੇ ਨਾਲ ਕਿੰਗ ਸਾਈਜ਼ ਦਾ ਬੈੱਡ ਬਿਲਕੁਲ ਫ੍ਰੀ ਮਿਲਣਾ। ਸੋ ਤੁਸੀਂ ਕਿੰਗ ਸਾਈਜ਼ ਦਾ ਮੈਟਰਸ ਬਾਏ ਕਰੋ $299 ਦਾ, ਤੇ ਨਾਲ ਕਿੰਗ ਸਾਈਜ਼ ਦਾ ਬੈੱਡ ਫ੍ਰੀ ਲੈ ਜਾਓ। ਗਲਾਸ ਦਾ ਮਾਡਰਨ ਕੌਫੀ ਟੇਬਲ ਬਾਏ ਕਰੋ $299 ਦਾ, ਤੇ ਨਾਲ ਐਲ ਸ਼ੇਪ ਦਾ ਸੋਫਾ ਫ੍ਰੀ ਲੈ ਜਾਓ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਪ੍ਰਾਈਜ਼ ਆ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤਾਂ ਮਿਲਣਾ ਹੀ ਮਿਲਣਾ ਵਿਕਟੋਰੀਆ ਡੇ ਲੌਂਗ ਵੀਕਐਂਡ ਉੱਪਰ। ਸੋ ਤੁਸੀਂ ਸਾਰੇ ਪਰਿਵਾਰ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ 'ਚ ਘੁਮਾ ਲਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ। ਤੇ ਸੁਲਤਾਨ ਜੀ ਇੱਕ ਮੈਂ ਡੀਲ ਦੇ ਰਹਿੰਦਾ, ਰਿਕਲਾਈਨਰ ਸੋਫਾ ਸੈੱਟ, ਇਹ ਪਹਿਲੀ ਵਾਰੀ ਹੁਣ ਜਾ ਰਿਹਾ ਕਿ ਰਿਕਲਾਈਨਰ ਸੋਫਾ ਸੈੱਟ ਦੀ ਇੰਨੀ ਘੱਟ ਪ੍ਰਾਈਸ ਦੇਣ ਲੱਗੇ ਹਾਂ। 3 ਸੀਟਰ ਸੋਫਾ, 2 ਸੀਟਰ ਲੈਫਟ ਸੀਟ, ਸੋਫੇ ਦੇ ਵਿੱਚ 2 ਰਿਕਲਾਈਨਰ, ਲੈਫਟ ਸੀਟ ਵਾਲੇ ਪਾਸੇ 2 ਰਿਕਲਾਈਨਰ, ਡਰੋਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ। ਫੁੱਲੀ ਲੋਡਡ ਰਿਕਲਾਈਨਰ ਸੈੱਟ ਸੋਫਾ ਐਂਡ ਲੈਫਟ ਸੀਟ $2000 ਦੀ ਰੈਗੂਲਰ ਕੀਮਤ ਸੀ। ਸ਼ਾਮ 7 ਵਜੇ ਤੱਕ ਆ ਜਾਓ, $799 ਦਾ ਰਿਕਲਾਈਨਰ ਸੋਫਾ ਸੈੱਟ ਫੁੱਲੀ ਲੋਡਡ ਸੋਫਾ ਐਂਡ ਲੈਫਟ ਸੀਟ $799 ਦਾ ਮਿਲੂਗਾ, ਤੇ ਤੋਹਫਾ ਲੈਣਾ ਇਹਦੇ ਨਾਲ ਵੀ ਭੁੱਲਿਓ ਨਾ। ਸੋ ਜ਼ਰੂਰ ਇੱਕ ਚੱਕਰ ਲਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਲੱਗ ਗਈ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਸੁਲਤਾਨ ਜੀ।
1: ਲਓ ਜੀ, ਵਿਕਟੋਰੀਆ ਡੇ ਕੁਈਨ ਨੂੰ ਇਹ ਸਲੂਟ ਤੇ ਸਲਾਮ ਹੈ, ਇਹ ਰਿਸਪੈਕਟ ਹੈ ਉਹਨਾਂ ਦੀ ਕਿ ਪਹਿਲੀ ਵਾਰੀ ਤੁਸੀਂ ਸੁਣਿਆ ਹੋਏਗਾ ਕਿ ਗਲਾਸ ਟੋਪ ਦਾ ਮਾਡਰਨ ਕੌਫੀ ਟੇਬਲ $299 ਦਾ ਤੁਸੀਂ ਬਾਏ ਕਰ ਦਿਓ। ਇਹਦੀ ਵੀ ਪ੍ਰਾਈਸ $400-$500 ਆ, ਪਰ $299 ਦਾ ਬਾਏ ਕਰ ਦਿਓ, ਨਾਲ ਐਲ ਸ਼ੇਪ ਸੋਫਾ ਫ੍ਰੀ ਮਿਲ ਰਿਹਾ, ਪਰ ਮਿਲਣਾ ਲਿਮਿਟਿਡ ਇਨਵੈਂਟਰੀ ਹੈ, ਫੋਰ ਐਵਰ ਵਾਸਤੇ ਨਹੀਂ ਹੋ। ਰਾਈਟ ਵੇ ਕਾਲ ਕਰਨੀ ਪੈਣੀ ਹੈ ਅਤੇ ਰਾਈਟ ਵੇ ਹੋਲਡ ਕਰਾਉਣਾ ਪੈਣਾ। ਪਿਕਚਰ ਮੰਗਵਾਉਣੀ ਬੇਸ਼ੱਕ ਪਿਕਚਰ ਮੰਗਵਾ ਲਓ, 6472600000, 6472600000।

0: ਸੁਲਤਾਨ ਜੀ ਚੰਨ ਮੇਰੇ ਮੱਖਣਾ ਦੇ ਦੇ ਵਧੀਆ ਜੀ ਪ੍ਰਾਈਜ਼ ਭਰਾ ਮੇਰਿਆ।
1: ਸਰ ਇੱਕ ਚੀਜ਼ ਹੋਰ ਮੈਂ ਸ਼ੇਅਰ ਕਰਕੇ ਆਪਣੇ ਕਸਟਮਰ ਨੂੰ ਦੱਸਣਾ ਚਾਹੁੰਦਾ,
0: ਹਾਂਜੀ
1: ਤੁਹਾਡੇ ਨਾਲ ਵੀ ਸ਼ੇਅਰ ਕਰਾਂਗਾ, ਕਿਉਂਕਿ ਬਹੁਤ ਸਾਰੇ ਸਾਡੀਆਂ ਐਸੀਆਂ ਫੈਮਿਲੀਜ਼ ਐਸੇ ਭੈਣ ਭਰਾ ਜਿਹੜੇ ਚਾਹੁੰਦੇ ਕਿ ਕੋਈ ਵੀ ਕਿੰਗ ਸਾਈਜ਼ ਕੰਫਰਟਰ ਜਾਂ ਕੁਈਨ ਸਾਈਜ਼ ਕੰਫਰਟਰ ਬਾਹਰ ਜਾ ਕੇ ਕੋਇਨ ਲਾਂਡਰੀ ਤੇ ਨਾ ਵਾਸ਼ ਕਰਨਾ ਪਵੇ,
0: ਬਿਲਕੁਲ ਬਿਲਕੁਲ,
1: ਘਰ ਹੀ ਵਾਸ਼ਰ ਡਰਾਇਰ ਐਸਾ ਲਿਆਈਏ ਜਿਹੜਾ ਲਾਰਜ ਕਪੈਸਿਟੀ ਟੱਬ ਚ ਹੋਵੇ ਜਿਹਦੇ ਚ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼
0: ਕੰਬਲ
1: ਕੁੰਬਲ ਸਾਰੇ ਬਲੈਂਕਟਸ ਵਗੈਰਾ ਤੁਸੀਂ ਇੱਕ ਵਾਰੀ ਲੋਡ ਚ ਧੋ ਸਕੋ।
0: ਠੀਕ ਹੈ,
1: ਸਾਡੇ ਕੋਲ ਸਪੈਸ਼ਲ ਬਹੁਤ, ਵੈਸੇ ਤਾਂ ਇਹ ਪਿਛਲੇ ਸਾਲ ਲਾਂਚ ਕੀਤਾ ਸੀ ਨਵਾਂ ਮਾਡਲ ਹੈ, ਲੇਕਿਨ ਪਹਿਲੀ ਵਾਰੀ ਸੇਲ ਤੇ ਆਇਆ ਜੀ।
0: ਅੱਛਾ,
1: ਇਹਦੇ ਚ 6.1 ਕਿਊਬਿਕ ਫੁੱਟ ਦਾ ਟੱਬ ਹੈਗਾ ਜੀ ਵਾਸ਼ਰ ਦਾ, ਤੇ 8.0 ਕਿਊਬਿਕ ਫੁੱਟ ਦਾ ਟੱਬ ਹੈਗਾ ਡਰਾਇਰ ਦਾ।
0: ਠੀਕ ਹੈ,
1: ਅਲਟਰਾ ਲਾਰਜ ਕਪੈਸਿਟੀ ਲਫ਼ਜ਼ ਮੈਂ ਇਹਦੇ ਤੇ ਯੂਜ਼ ਕਰੂੰਗਾ। ਇਹਦੇ ਚ ਤੁਸੀਂ ਕੁਈਨ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਕੰਫਰਟਰ ਜਾਂ ਕੁਈਨ ਸਾਈਜ਼ ਬਲੈਂਕਟ ਜਾਂ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। ਜਦੋਂ ਇਹ ਬਲੈਂਕਟ ਵਾਸ਼ ਕਰਨਾ ਉਦੋਂ ਹੋਰ ਕੱਪੜੇ ਨਹੀਂ ਇਹਦੇ ਚ ਪਾਉਣੇ, ਪਰ $2,300 ਤੋਂ
0: $1,699
1: $1,699 ਤੁਸੀਂ ਕੱਲੇ ਇਸ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ। ਵੈਰੀ ਸਟਰੋਂਗ ਇਹਦੀ ਮੋਟਰ ਲਗਾਈ ਗਈ ਹੈ ਜੀ, ਕਿਉਂਕਿ ਇਹਦੇ ਚ ਕਿੰਗ ਸਾਈਜ਼ ਬਲੈਂਕਟ ਨੇ
0: ਘੁਮਾਉਣਾ,
1: ਉਹਨੂੰ ਬਿਲਕੁਲ ਵਾਸ਼ ਕਰਨਾ। ਸੋ ਵੈਰੀ ਸਟਰੋਂਗ ਡਿਊਰੇਬਲ ਮੋਟਰ ਹੈ, ਵੈਰੀ ਲਾਰਜੈਸਟ ਟੱਬ ਇਨ ਇੰਡਸਟਰੀ ਹੈ, ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ, ਤੇ ਪਹਿਲੀ ਵਾਰੀ ਇਹ $2,300 ਤੋਂ, ਨਹੀਂ ਤੇ $2,299 ਇੱਦਾਂ ਦੀ ਬਸ ਸੇਲ 'ਚ ਰਿਹਾ 2000 ਦੇ ਰਾਊਂਡ ਅਬਾਊਟ। ਪਹਿਲੀ ਵਾਰੀ $1,699 ਦਾ ਵਿਕਟੋਰੀਆ ਡੇ ਲੌਂਗ ਵੀਕਐਂਡ ਹੋਣ ਕਰਕੇ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ ਪਹੁੰਚੇ ਹੈ। ਇਹ ਵੀ ਉਹ ਆਈਟਮ ਹੈ ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਕਿਉਂਕਿ ਇੰਨੇ ਲਾਰਜ ਕਪੈਸਿਟੀ ਵਾਲੇ ਟੱਬ ਜਿਹੜੇ ਆ ਉਹ ਤੁਹਾਨੂੰ ਇੰਡਸਟਰੀ 'ਚ ਬਹੁਤ ਘੱਟ ਮਿਲਦੇ ਆ। 5.2 ਕਿਊਬਿਕ ਫੁੱਟ ਦਾ ਮੈਕਸੀਮਮ ਮਿਲਦਾ ਜੀ ਜਿਹਨੂੰ ਤੁਸੀਂ ਯੂਜ਼ ਕਰਦੇ ਹੋ ਇਸ ਟਾਈਮ, ਜਾਂ 7.2 ਕਿਊਬਿਕ ਫੁੱਟ ਦਾ ਡਰਾਇਰ ਦਾ ਟੱਬ ਸਾਈਜ਼ ਹੁੰਦਾ। ਇਹਦਾ 8.0 ਕਿਊਬਿਕ ਫੁੱਟ ਦਾ ਡਰਾਇਰ ਦਾ ਟੱਬ ਸਾਈਜ਼ ਹੈ, 6.1 ਕਿਊਬਿਕ ਫੁੱਟ ਦਾ ਵਾਸ਼ਰ ਦਾ ਟੱਬ ਸਾਈਜ਼ ਹੈ, ਤੇ ਦੇ ਵੀ ਰਹੇ ਅੱਜ ਸਿਰਫ $1,699 ਤੇ $1,699 ਤੁਸੀਂ ਪੇ ਵੀ 6 ਮਹੀਨੇ ਚ ਕਰਨਾ।
0: ਆਪਣੇ ਉੱਥੇ ਡਿਸਪਲੇ ਤੇ ਹੈਗੇ,
1: ਬਿਲਕੁਲ ਸ਼ੋਰੂਮ ਤੇ ਡਿਸਪਲੇ ਚ ਪਿਆ,
0: ਸਾਡੇ ਲਿਸਨਰ ਉੱਥੇ ਜਾ ਕੇ ਦੇਖ ਸਕਦੇ ਹੋ, ਹੱਥ ਲਾ ਕੇ ਦੇਖ ਸਕਦੇ ਹੋ, ਉਹਦੇ ਦਰਵਾਜ਼ੇ ਖੋਲ ਕੇ ਦੇਖ ਸਕਦੇ ਹੋ। ਬਾਕੀ ਵੱਡੇ ਵੱਡੇ ਜਿਹੜੇ ਬਲੈਂਕਟ ਕੰਫਰਟਰ ਤੁਹਾਡੇ ਘਰੇ ਹੈਗੇ ਆ ਉਹਨਾਂ ਨੂੰ ਧੋਤਾ ਜਾ ਸਕਦਾ।
1: ਪਲੱਸ ਇਹਦੀ ਟੈਕਨੋਲੋਜੀ ਦੇਖੋ, ਇਹਨੂੰ ਕੰਪੇਅਰ ਕਰੋ ਔਰ ਇਹਦੀ ਪ੍ਰਾਈਸ ਕੰਪੇਅਰ ਕਰੋ, ਬਾਹਰ ਹਜੇ ਵੀ ਕਿਤੇ 2000 ਤੋਂ ਘੱਟ ਨਹੀਂ ਹੈ, $1,999 ਦਾ ਹੀ ਹਰ ਜਗ੍ਹਾ ਮਿਲ ਰਿਹਾ, $2,199 ਦਾ ਜ਼ਰੂਰ ਲੱਗਾ ਮਿਲ ਜਾਏਗਾ। ਗੂਗਲ ਸਰਚ ਕਰਨਾ ਤੁਸੀਂ, ਕਿਹੜਾ ਕੋਈ ਆਪਾਂ ਕਿਸੇ ਨੂੰ ਕਹਿੰਦਾ, $1,999 ਗੂਗਲ ਸਰਚ 'ਚ ਤੁਹਾਨੂੰ ਲੋਐਸਟ ਪ੍ਰਾਈਸ ਮਿਲੇਗਾ, ਨਹੀਂ ਤਾਂ

0: ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ ਕਿ ਬਿਗ ਸਕਰੀਨ ਟੀਵੀ 85 ਇੰਚ 999 ਦਾ ਅਤੇ ਲਾਰਜ ਕਪੈਸਿਟੀ ਟੱਬ ਸਾਈਜ਼ ਵਾਸ਼ਰ ਐਂਡ ਡਰਾਇਰ 1699 ਦਾ ਅਤੇ ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ $5,000 ਵਾਲਾ 2999 ਦਾ ਸਟੇਨਲੈਸ ਸਟੀਲ ਦਾ ਪੈਕੇਜ ਮਿਲ ਰਿਹਾ। ਉਹਦੇ 'ਚ ਵੀ $2,000 ਦੀ ਤੁਸੀਂ ਸੇਵਿੰਗ ਕਰਨੀ ਹੈ ਅਤੇ ਕਿਚਨ ਕਾਊਂਟਰ ਟੋਪ ਹੋਮ ਅਪਲਾਈਸਿਸ ਜਿਹੜੇ ਆ 50% ਡਿਸਕਾਊਂਟ 'ਤੇ ਆ, ਜਿਹਦੇ 'ਚ 59 ਕ੍ਰਿਸਪੀ ਦਾ ਏਅਰ ਫਰਾਇਰ $300 ਵਾਲਾ $149 ਦਾ, 59 ਦਾ ਜੂਸਰ $400 ਵਾਲਾ ਅੱਧੀ ਪ੍ਰਾਈਸ 'ਤੇ $199 ਦਾ ਮਿਲਣਾ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828, 905-450-2828।
1: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
2: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ। ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609, 416-677-0609।

0: ਵਿਕਟੋਰੀਆ ਡੇ ਹੈ, ਕੁਈਨ ਵਿਕਟੋਰੀਆ ਦਾ ਜਨਮ ਦਿਨ ਮਨਾਇਆ ਜਾ ਰਿਹਾ ਇਸ ਤਿੰਨੇ ਦਿਨਾਂ ਚ। ਨਾਲ ਦੀ ਨਾਲ ਬ੍ਰੈਂਪਟਨ ਟੀਵੀ ਅਪਲਾਈਸਿਸ ਵੀ ਇਹ ਚ ਯੋਗਦਾਨ ਪਾ ਰਿਹਾ, ਕੰਪਨੀਆਂ ਤੋਂ ਡਿਸਕਾਊਂਟ ਲਿਆ ਹੈ ਜਿਹੜਾ ਡਿਸਕਾਊਂਟ ਤੁਹਾਨੂੰ ਪਾਸ ਕੀਤਾ ਜਾ ਰਿਹਾ ਹੈ। ਦੱਸਿਓ ਜੀ
1: ਜਿਹਦੇ ਚ ਭਾਜੀ ਅਜੇ ਅਸੀਂ ਇਹ ਵੀ ਗੱਲ ਕਰਨੀ ਹੈ ਕਿ ਜਿਹੜੇ ਹੋਮ ਅਪਲਾਈਸਿਸ ਹੈ ਨਾ ਜੀ, ਇਹਦੇ ਵਿੱਚ ਸਾਡੀ ਇੰਡਸਟਰੀ ਚ ਅਪਲਾਈਸਿਸ ਇੰਡਸਟਰੀ ਦੇ ਵਿੱਚ ਮੈਕਸੀਮਮ ਡਿਸਕਾਊਂਟ ਜਿਹੜਾ ਹੁੰਦਾ 15% ਜਾਂ ਫਿਰ 20% ਜਾਂ 5 ਪੀਸ ਖਰੀਦਣ 'ਤੇ 25% ਹੁੰਦਾ, ਪਰ 40% ਦਾ ਡਿਸਕਾਊਂਟ 40% ਦਾ ਡਿਸਕਾਊਂਟ ਜਿਹੜਾ ਲੈ ਕੇ ਦੇ ਰਹੇ ਹਾਂ ਉਹ ਵੀ ਪੈਨਲ ਰੈਡੀ ਫਰਿੱਜ 'ਤੇ, ਅਤੇ ਫਰਿੱਜ ਵੀ 48 ਇੰਚ ਦਾ
0: ਬੱਲੇ।
1: ਹਾਂਜੀ, ਪੈਨਲ ਰੈਡੀ 48 ਇੰਚ ਫਰਿੱਜ 40% ਡਿਸਕਾਊਂਟ 'ਤੇ ਤੁਹਾਨੂੰ ਮਿਲਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਹੁਣ ਤੁਸੀਂ ਦੇਖ ਲਵੋ ਕਿ $16,000 ਵਾਲਾ ਫਰਿੱਜ 40% ਮਾਈਨਸ ਕਰਕੇ ਕਿੰਨਾ ਆ ਜਾਂਦਾ, ਤੇ ਜਿਹੜੇ ਕਸਟਮਰ ਲੈਣਾ ਚਾਹੁੰਦੇ ਬਿਲਟ ਇਨ ਕਿਚਨ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ $12,000 ਵਾਲਾ ਸਿਰਫ $6,900 ਦਾ ਮਿਲਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਫਿਰ ਜੇ ਤੁਸੀਂ ਪ੍ਰੀਮੀਅਮ ਬ੍ਰਾਂਡ ਚ ਜਾਣਾ,
0: ਠੀਕ ਹੈ,
1: ਬੋਸ਼

0: ਜਰਮਨ ਬ੍ਰਾਂਡ ਹੈ, ਐਲੀਕਾ ਇਟਾਲੀਅਨ ਬ੍ਰਾਂਡ ਹੈ,
1: ਹਾਂਜੀ,
0: ਮੋਨੋਗ੍ਰਾਮ US ਬ੍ਰਾਂਡ ਹੈ। ਅਗਰ ਤੁਸੀਂ ਪ੍ਰੀਮੀਅਮ ਬ੍ਰਾਂਡ 'ਚ ਜਾਣਾ, ਬੋਸ਼ ਦਾ ਬਿਲਟ ਇਨ ਕੁੱਕਟੋਪ, ਬੋਸ਼ ਦਾ ਬਿਲਟ ਇਨ ਵਾਲਵਨ, ਬੋਸ਼ ਦਾ ਬਿਲਟ ਇਨ ਮਾਈਕ੍ਰੋਵੇਵ, ਬੋਸ਼ ਦਾ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਅਤੇ ਬੋਸ਼ ਦੀ ਹੀ ਡਿਸ਼ਵਾਸ਼ਰ। ਔਰ ਇਹ ਜਿਹੜਾ ਕਾਊਂਟਰ ਡੈਪਥ ਫਰਿੱਜ ਹੈ, ਫਰੈਂਚ ਡੋਰ ਹੈ ਆਈਸ ਐਂਡ ਵਾਟਰ ਡਿਸਪੈਂਸਰ ਦੇ ਨਾਲ, ਅਤੇ ਪੂਰੇ ਦਾ ਪੂਰਾ $16,000 ਵਾਲਾ ਬੋਸ਼ ਦਾ ਬਿਲਟ ਇਨ ਕਿਚਨ ਸਿਰਫ ਅਤੇ ਸਿਰਫ $9,900 'ਚ ਬ੍ਰੈਂਪਟਨ TV ਐਂਡ ਅਪਲਾਈਸਿਸ 'ਤੇ ਮਿਲਣਾ। ਇਹ ਮਿਸ ਨਾ ਕਰਨਾ, ਕਿਉਂਕਿ 40% ਦਾ ਜੇ ਡਿਸਕਾਊਂਟ ਲੈਣਾ, ਬਿਲਟ ਇਨ ਕਿਚਨ ਲੈਣਾ ਜਾਂ ਪੈਨਲ ਰੈਡੀ ਫਰਿੱਜ ਲੈਣਾ 48 ਇੰਚ ਦਾ, ਜਾਂ ਪੈਨਲ ਰੈਡੀ ਡਿਸ਼ਵਾਸ਼ਰ ਲੈਣਾ, ਫਿਰ ਇਹ ਵੀਕਐਂਡ ਮਿਸ ਕਰਨ ਵਾਲਾ ਨਹੀਂ, ਕਿਉਂਕਿ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਹਿਊਜ ਡਿਸਕਾਊਂਟ, 40% ਦਾ ਡਿਸਕਾਊਂਟ ਇਹਨਾਂ ਬਿਲਟ ਇਨ ਕਿਚਨ ਅਪਲਾਈਸਿਸ ਦੇ ਉੱਪਰ ਮਿਲ ਰਿਹਾ ਤੁਹਾਨੂੰ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 905-450-2828। ਅਤੇ ਕਾਊਂਟਰ ਟੋਪ ਜਦੋਂ ਆਪਾਂ ਗੱਲ ਕਰਦੇ ਹਾਂ ਕਿਚਨ ਅਪਲਾਈਸਿਸ ਦੀ, ਜਿਹਦੇ 'ਚ ਨਿੰਜਾ ਕ੍ਰਿਸਪੀ ਏਅਰ ਫਰਾਇਰ $300 ਵਾਲਾ ਅੱਧੀ ਪ੍ਰਾਈਸ 'ਤੇ, 149 ਦਾ, ਅਤੇ ਫਿਰ ਸਟੋਨ ਬੇਕਡ ਪੀਜ਼ਾ। ਪੀਜ਼ਾ ਲਵਰ ਜਿਹੜੇ ਹੈਗੇ ਜੀ, ਅਗਰ ਉਹਨਾਂ ਨੇ ਸਟੋਨ ਬੇਕਡ ਪੀਜ਼ਾ ਵਿਦ ਏਅਰ ਫਰਾਇਰ,
1: ਉਹ ਵੀ ਕਾਊਂਟਰ ਦੇ ਉੱਪਰ ਰੱਖਣਾ, ਸਟੋਵ ਦੇ ਵਿੱਚ ਨਹੀਂ ਹੈ, ਕਾਊਂਟਰ ਦੇ ਉੱਪਰ, ਜਿਵੇਂ ਆਮ ਆਪਣੇ ਅਪਲਾਈਸਿਸ ਰੱਖਦੇ,
0: ਮਾਈਕ੍ਰੋਵੇਵ ਵਗੈਰਾ ਜਿੱਦਾਂ ਰੱਖਦੇ ਆ, ਉਦਾਂ ਹੀ ਕਾਊਂਟਰ ਟੋਪ ਇਹ। ਔਰ ਇਹਦੇ 'ਚ ਸਟੋਨ ਪਲੇਟ ਇੰਕਲੂਡਿਡ ਹੈਗੀ ਜੀ,
1: ਹਾਂਜੀ।
0: ਔਰ ਜਸਟ 3 ਮਿੰਟਸ, 3 ਮਿੰਟ 'ਚ ਪੀਜ਼ਾ ਬਣਾਏਗਾ ਇਹ। ਏਅਰ ਫਰਾਇਰ ਸਟੋਨ ਬੇਕਡ ਪੀਜ਼ਾ ਇਹ ਕੰਬੀਨੇਸ਼ਨ ਦੀ ਕੁਕਿੰਗ ਹੈ,
1: ਹਾਂਜੀ।
0: ਔਰ ਸਿਰਫ $500 ਤੋਂ $249 ਅੱਧੀ ਪ੍ਰਾਈਸ,
1: ਠੀਕ ਹੈ।
0: ਸੋ ਪੀਜ਼ਾ ਲਵਰ ਜਿਹੜੇ, ਇਹ ਵੀ ਮਿਸ ਨਾ ਕਰ ਜਾਣ, ਇਹ ਵੀ ਜ਼ਰੂਰ ਵਿਜ਼ਿਟ ਕਰ ਲੈਣ। 50% ਡਿਸਕਾਊਂਟ ਤੁਹਾਨੂੰ ਕਾਊਂਟਰ ਟੋਪ ਜਿਹੜੇ ਕਿਚਨ ਅਪਲਾਈਸਿਸ ਹੈ ਉਹਨਾਂ ਦੇ ਉੱਪਰ ਮਿਲ ਰਿਹਾ। ਜ਼ਰੂਰ ਵਿਜ਼ਿਟ ਕਰਕੇ ਸ਼ੋਰੂਮ 'ਚ ਚੈੱਕ ਕਰੋ, ਕੰਪੇਅਰ ਕਰੋ, ਔਰ ਇਸ ਲੋਐਸਟ ਪ੍ਰਾਈਸ ਦਾ ਫਾਇਦਾ ਚੁੱਕੋ। ਬਿਗ ਸੇਵਿੰਗਸ ਹੈਗੀ ਹੈ ਤੁਹਾਡੀ। 905-450-2828 ਨੰਬਰ ਹੈ, 9054502828 ਜੀ।

0: ਸੁਲਤਾਨ ਜੀ
1: ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਜਿੱਥੇ ਅੱਜ ਤੁਹਾਨੂੰ ਡੀਲਾਂ ਮਿਲ ਰਹੀਆਂ ਉੱਥੇ ਗ੍ਰੈਂਡ ਫਰਨੀਚਰ ਨੇ ਵੀ ਪ੍ਰੋਮਿਸ ਕੀਤਾ ਕਿ ਵਿਕਟੋਰੀਆ ਡੇ ਲੌਂਗ ਵੀਕਐਂਡ ਹੋਣ ਕਰਕੇ ਕੋਈ ਕਸਰ ਨਹੀਂ ਛੱਡਣੀ। ਜਦੋਂ ਕਹਿੰਦੇ ਨਾ ਜੀ ਕਸਰ ਨਹੀਂ ਛੱਡਣੀ ਤਦੀ ਤਾਂ ਫਿਰ 299 ਦਾ ਇੱਕ ਤੁਸੀਂ ਲੈ ਰਹੇ ਹੋ ਕੌਫੀ ਟੇਬਲ, ਉਹ ਵੀ ਮਾਡਰਨ ਸਟਾਈਲ ਗਲਾਸ ਟੌਪ ਦੇ ਨਾਲ, ਅਤੇ ਨਾਲ ਸੋਫਾ ਫ੍ਰੀ ਮਿਲ ਰਿਹਾ। ਪਰ ਅੱਜ ਸ਼ਾਮ 7 ਵਜੇ ਤੱਕ ਹੀ ਮਿਲਣਾ, ਜਾਂ ਨਾਮ ਅਤੇ ਨੰਬਰ ਲਿਖਾ ਕੇ ਹੋਲਡ ਕਰਾ ਦੇਣਾ।
0: ਇਹ ਤਾਂ ਉਹ ਗੱਲ ਹੋਈ ਵੀ ਸੰਗਲ ਲੈ ਲਓ ਮੱਝ ਫ੍ਰੀ।
1: ਬਿਲਕੁਲ ਇਸ ਤਰ੍ਹਾਂ ਹੀ ਹੈ ਅੱਜ। ਔਰ ਦੇਖੋ ਵਿਕਟੋਰੀਆ ਡੇ ਲੌਂਗ ਵੀਕਐਂਡ ਹੋਣ ਕਰਕੇ ਪਹਿਲੀ ਕਿਸਮ ਦੀ ਇਹ ਸੇਲ ਹੈ ਜਿਹੜੀ ਗ੍ਰੈਂਡ ਫਰਨੀਚਰ ਨੇ ਇੰਟਰੋਡਿਊਸ ਕਰਾਈ ਹੈ। ਮਿਸ ਨਾ ਕਰ ਜਾਣਾ, ਪਹੁੰਚਣਾ ਕਿੱਥੇ ਤੁਸੀਂ, 6685 ਟੋਮਕਨ ਰੋਡ, 6685 ਟੋਮਕਨ ਰੋਡ। ਅਤੇ ਨਾਲੇ ਇੱਕ ਹੁਣ ਮੈਂ ਸੁਖਵੀਰ ਨੂੰ ਆਪਣਾ ਹੋਰ ਰਿਕੁਐਸਟ ਕੀਤੀ ਕਿ ਜਦੋਂ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ ਆਪਣੀ ਐਡ ਲਾ ਰਿਹਾ ਤਾਂ ਤੁਸੀਂ ਜ਼ਰੂਰ ਆਪਣਾ ਮੈਸੇਜ ਐਸੇ ਪ੍ਰੋਡਕਟ 'ਤੇ ਦੇਣਾ ਜਿਹਦੇ 'ਚ ਤੁਸੀਂ ਟੀ ਵੀ ਫ੍ਰੀ ਦੇਣਾ। ਕਿਉਂ ਸੁਖ ਜੀ?
2: ਜੀ ਸੁਲਤਾਨ ਜੀ,
1: ਮੈਂ ਕਿਹਾ ਐਸੀ ਪ੍ਰਾਈਸ ਦੇਣੀ ਹੈ, ਐਸਾ ਗਿਫਟ ਦੇਣਾ ਜਿਹਦੇ ਵਿੱਚ ਟੀ ਵੀ ਫ੍ਰੀ ਦੇਣਾ ਤੁਸੀਂ।
2: ਸੁਲਤਾਨ ਜੀ ਟੀ ਵੀ ਤੁਸੀਂ ਦੇਣਾ ਜੀ।
1: ਚਲੋ ਠੀਕ ਠੀਕ ਹੋ ਗਿਆ, ਡਨ, ਆਉਣ ਦਿਓ ਫਿਰ।
2: ਜਦੋਂ ਟੀ ਵੀ ਦੇਣਾ ਤਾਂ ਬ੍ਰੈਂਪਟਨ ਟੀ ਵੀ ਅਪਲਾਈਸਿਸ ਤੋਂ ਦੇਣਾ, ਤੇ ਜਦੋਂ ਫਰਨੀਚਰ ਦੇਣਾ ਤੇ ਫਿਰ ਗ੍ਰੈਂਡ ਫਰਨੀਚਰ ਤੋਂ ਦੇਣਾ ਸੁਲਤਾਨ ਜੀ।
1: 6685 ਗ੍ਰੈਂਡ ਫਰਨੀਚਰ ਤੋਂ, ਪਰ ਐਸਾ ਇੱਕ ਪੈਕੇਜ ਦਿਓ ਕੁਈਨ ਸਾਈਜ਼, ਕੁਈਨ ਸਾਈਜ਼, ਕੁਈਨ ਸਾਈਜ਼ ਬੈਡਰੂਮ ਸੈੱਟ ਹੋਵੇ ਜਿਹਦੇ 'ਚ ਅੱਜ ਵਿਕਟੋਰੀਆ ਡੇ ਹੋਣ ਕਰਕੇ ਟੀ ਵੀ ਵੀ ਤੁਸੀਂ ਫ੍ਰੀ ਦਿਓ।
2: ਸੁਲਤਾਨ ਜੀ ਬਿਲਕੁਲ ਕੁਈਨ ਸਾਈਜ਼ ਬੈਡਰੂਮ ਸੈੱਟ ਦੀ ਮੈਂ ਡੀਲ
1: ਡਨ ਹੋ ਗਿਆ
2: ਨੇ, ਕੁਈਨ ਸਾਈਜ਼ ਦਾ ਬੈਡਰੂਮ ਸੈੱਟ ਦੇਣਾ, ਪਰ ਟੀ ਵੀ ਨਹੀਂ ਸੁਲਤਾਨ ਜੀ, ਟੀ ਵੀ ਤੁਸੀਂ ਦੇਣਾ ਡੀਲ ਤੇ ਵਧੀਆ। ਮੈਂ ਨਾਲ ਮੈਟਰਸ ਫ੍ਰੀ ਦੇਣਾ, ਮੈਟਰਸ ਕਿਉਂਕਿ ਮੈਟਰਸ ਅਸੀਂ ਮੰਗਵਾਏ ਹੋਏ ਆ। ਬੈਡਰੂਮ ਸੈੱਟ ਦੀ ਮੈਂ,
1: ਵੈਰੀ ਗੁੱਡ, ਆਨ ਦਿਓ ਫਿਰ
2: ਵੁੱਡ ਦਾ ਬੈਡਰੂਮ ਸੈੱਟ ਜਿਹਨਾਂ ਪਰਿਵਾਰਾਂ ਨੇ ਲੈਣਾ, ਕੁਈਨ ਸਾਈਜ਼ ਦਾ ਬੈੱਡ, ਉਹ ਵੀ ਸੁਲਤਾਨ ਜੀ ਪੇਟੀ ਵਾਲਾ ਬੈਡਰੂਮ ਸੈੱਟ ਦਿੰਦੇ ਆ
1: ਜਿਹਨਾਂ
2: ਪਰਿਵਾਰਾਂ ਨੇ, ਪੇਟੀ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ। ਪਰ ਮੈਂ ਵਾਅਦਾ ਇੱਕ ਧੜ ਤੋਂ ਲੈਣਾ, ਹੁਣ ਤੁਸੀਂ ਵੀ ਨਾਲ ਬਰਾਬਰ ਟੀਵੀ ਦੀ ਡੀਲ ਇੱਕ ਵਧੀਆ ਦੇਣੀ ਆ। ਮੈਂ ਪੇਟੀ ਬੈਡਰੂਮ ਸੈੱਟ ਦੀ ਡੀਲ ਦੇਣ ਲੱਗਾ,
1: ਡਨ ਹੋ ਗਿਆ।
2: ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਹੈ ਸੁਲਤਾਨ ਜੀ, ਅੱਜ ਨੋ ਲੌਸ ਤੇ ਨੋ ਪ੍ਰੋਫਿਟ ਵਾਲੀ ਡੀਲ ਦੇਣ ਲੱਗਾ, ਬਿਲਕੁਲ ਕੋਸਟ ਪ੍ਰਾਈਸ ਤੇ ਪੇਟੀ ਵਾਲਾ ਬੈਡਰੂਮ ਸੈੱਟ ਦੇਣ ਲੱਗੇ ਆ। ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਸੁਲਤਾਨ ਜੀ, ਡਰੈਸਰ ਮਿਰਰ ਨਾਲ ਸਾਈਡ ਟੇਬਲ ਤੇ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $1500 ਸੀ। ਚੈੱਕ ਲਓ ਪੂਰਾ ਬੈਡਰੂਮ ਸੈੱਟ 599 ਦਾ ਸੁਲਤਾਨ ਜੀ, ਪੂਰਾ ਬੈਡਰੂਮ ਸੈੱਟ 599
1: ਦਾ।
2: ਜੀ ਜੀ ਬਿਲਕੁਲ, ਪੂਰਾ ਬੈਡਰੂਮ ਸੈੱਟ 599 ਦਾ, ਤੇ ਨਾਲ
1: ਉਹ ਵੀ ਗੋਲਡਨ ਹੈਂਡਲ ਦੇ ਨਾਲ,
2: ਗੋਲਡਨ ਹੈਂਡਲ ਦੇ ਨਾਲ, ਤੇ ਸੁਲਤਾਨ ਜੀ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਮਿਲੂਗਾ। ਤੇ ਪਹੁੰਚਣਾ ਕਿੱਥੇ ਆ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ। ਸੁਲਤਾਨ ਜੀ ਮੈਂ ਦਿੱਤਾ ਬੈਡਰੂਮ ਸੈੱਟ 599 ਦਾ, ਹੁਣ ਟੀਵੀ ਦਿਓ ਤੁਸੀਂ 599 ਦਾ।
1: ਕਿਹੜਾ 599 ਚ 65 ਇੰਚ ਕਿਊ ਐਲ ਈ ਡੀ ਦਿੰਦੇ, ਉਹ ਵੀ ਕਿਊ ਐਲ ਈ ਡੀ ਕੁਆਂਟਮ ਪ੍ਰੋਸੈਸਰ ਦੇ ਨਾਲ ਕਿਊ ਐਲ ਈ ਡੀ ਮਿਲੇਗਾ 599 ਦਾ, 65 ਇੰਚ ਦਾ ਕਿਊ ਐਲ ਈ ਡੀ ਅੱਜ ਸ਼ਾਮ 7 ਵਜੇ ਤੱਕ ਮਿਲਣਾ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਪਰ ਇੱਕ ਗੱਲ ਯਾਦ ਰੱਖਣਾ, ਜਦੋਂ ਵਿਕਟੋਰੀਆ ਡੇ ਦੀ ਗੱਲ ਆਉਂਦੀ ਹੈ ਤਾਂ ਵਿਕਟੋਰੀਆ ਕੁਈਨ ਜਿਨ੍ਹਾਂ ਦਾ ਇਹ ਜਨਮ ਦਿਨ ਮਨਾਇਆ ਜਾ ਰਿਹਾ, ਇਸੇ ਕਰਕੇ ਕੁਈਨ ਸਾਈਜ਼ ਬੈਡਰੂਮ ਸੈੱਟ ਵਿਦ ਗੋਲਡਨ ਹੈਂਡਲਸ ਇਹ ਦਿੱਤਾ ਜਾ ਰਿਹਾ ਤੁਹਾਨੂੰ $1200-1300 ਡਾਲਰ ਵਾਲਾ 599 ਚ। ਔਰ ਇਹ ਪੂਰਾ ਸੈੱਟ ਹੈ, ਇਕੱਲਾ ਬੈੱਡ ਨਹੀਂ ਹੈ, ਪੇਟੀ ਬੈੱਡ ਦੇ ਨਾਲ ਸਾਈਡ ਟੇਬਲ ਵੀ ਹੈ, ਡਰੈਸਿੰਗ ਵੀ ਹੈ। ਸੋ ਪੂਰਾ ਸੈੱਟ ਤੁਹਾਨੂੰ ਦੇ ਰਿਹਾ 599 ਦਾ, ਨਾਲ ਇਹਦੇ ਕੁਈਨ ਸਾਈਜ਼ ਮੈਟਰਸ ਵੀ ਫ੍ਰੀ ਮਿਲ ਰਿਹਾ। ਕਿੱਥੋਂ? ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ 6685 ਗ੍ਰੈਂਡ ਫਰਨੀਚਰ। ਜਦੋਂ ਤੱਕ ਤੁਸੀਂ ਪਹੁੰਚਣਾ ਉਦੋਂ ਤੱਕ ਸੋਲਡ ਨਾ ਹੋ ਜਾਏ, ਰਾਈਟ ਵੇ ਕਾਲ ਕਰਕੇ ਪਹਿਲੇ ਇਹਨੂੰ ਹੋਲਡ ਕਰਾਓ। 6472620000, 6472620000, ਚਾਹੇ ਹੋਲਡ ਕਰਾ ਕੇ ਫਿਰ ਇਹਦੀਆਂ ਪਿਕਚਰ ਵੀ ਮੰਗਾ ਲਓ, ਫਿਰ ਕੰਪੇਅਰ ਕਰ ਲੈਣਾ, ਫਿਰ ਸ਼ੋਰੂਮ 'ਚ ਚੈੱਕ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨਾ। 6472620000। ਤੇ ਸੁਖ ਜੀ ਇੱਕ ਡਾਇਨਿੰਗ ਟੇਬਲ ਤੇ ਵੀ ਅੱਜ ਡੀਲ ਦੇ ਹੀ ਦਿਓ, ਵੀ ਕਵੀਨ ਵਿਕਟੋਰੀਆ ਦਾ ਡੇ ਆ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਆ, ਐਸੀ ਡੀਲ ਦਿਓ ਜਿਹੜੀ ਪਹਿਲੇ ਕਦੀ ਨਹੀਂ ਅਨਾਊਂਸ ਕੀਤੀ ਹੋਵੇ।
2: ਸੁਲਤਾਨ ਜੀ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਹੋਊਗਾ, ਕੱਲਾ ਟੇਬਲ ਨਹੀਂ ਤੇ ਨਾਲ 6 ਵੈਲਵਟ ਦੀਆਂ ਡਿਜ਼ਾਈਨਰ ਚੇਅਰਾਂ ਹੋਣਗੀਆਂ। ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ ਜਿਹੜਾ ਮਾਰਕੀਟ ਦੇ ਵਿੱਚ 1500-1600 ਡਾਲਰ ਦਾ ਵਿਕਦਾ ਸੁਲਤਾਨ ਜੀ, ਅਸੀਂ ਵੀ 1000-1100 ਦਾ ਵੇਚਦੇ ਆਏ ਹਾਂ, ਪਰ ਤੁਸੀਂ ਕਹਿਤਾ ਤੇ ਅੱਜ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸ਼ਾਮ 7 ਵਜੇ ਤੱਕ ਚੱਕ ਲਿਓ। ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ ਲੈ ਜਾਓ 399 ਡਾਲਰ ਦੇ ਵਿੱਚ।
1: ਉਹ ਇੰਨੇ ਦਾ ਤਾਂ ਕੱਲਾ ਮਾਰਬਲ ਨਹੀਂ ਆਉਂਦਾ ਤੇ ਤੁਸੀਂ ਮਾਰਬਲ ਵਾਲਾ ਟੇਬਲ ਦੇਣ ਡਏ ਹੋ।
2: ਸੁਲਤਾਨ ਜੀ ਟੇਬਲ ਵੀ ਦੇਣ ਦਵਾਂਗੇ,
1: 6 ਚੇਅਰਾਂ ਵੀ ਦੇ ਰਹੇ ਹੋ।
2: ਬਿਲਕੁਲ ਸੁਲਤਾਨ ਜੀ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 399 ਦਾ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ, ਟੇਬਲ 6 ਚੇਅਰਾਂ ਬਾਈ ਕਰੋ 399 ਦਾ ਤੇ ਨਾਲ ਇੱਕ ਤੋਹਫਾ ਵੀ ਜਨਮ ਦਿਨ ਲੈ ਕੇ ਜਾਇਓ। ਸੋ ਜ਼ਰੂਰ ਇੱਕ ਚੱਕਰ ਲਓ, ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਸਪੈਸ਼ਲ ਪ੍ਰਾਈਜ਼ ਮਿਲ ਰਹੀਆਂ ਵਿਕਟੋਰੀਆ ਡੇ ਲੌਂਗ ਵੀਕਐਂਡ ਦੀਆਂ, ਤੇ ਹਰੇਕ ਪਰਚੇਜ਼ ਨਾਲ ਗਿਫਟ ਤਾਂ ਮਿਲਣਾ ਹੀ ਮਿਲਣਾ। ਸੋ ਜ਼ਰੂਰ ਇੱਕ ਚੱਕਰ ਲਓ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6085 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, ਕਿਉਂਕਿ ਲੱਗੀ ਹੋਈ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ, ਸੇਲ, ਸੇਲ। ਸੁਲਤਾਨ ਜੀ
1: 6472620000, 6472620000।

0: ਉਹ ਚਿੰਬੜ ਚੁੰਬੜ ਨੂੰ ਛੱਡੋ, ਪ੍ਰਾਈਜ ਤਾਂ ਦਿਓ ਵਧੀਆ ਸੁਲਤਾਨ ਜੀ।
1: ਨਹੀਂ ਜੀ ਨਹੀਂ, ਗੀਤ ਟੱਪੇ ਤਾਂ ਸੁਣਨੇ ਜਿਹੜੇ ਆ ਉਹ ਬਣਦੇ ਆ, ਪਰ ਨੋ ਡਾਊਟ ਅਬਾਊਟ ਇਟ ਕਿ ਵਿਕਟੋਰੀਆ ਡੇ ਲੌਂਗ ਵੀਕੈਂਡ ਆ, ਅਤੇ ਵੀਕੈਂਡ ਵੀ ਐਸਾ ਜਿਹਦੇ 'ਚ ਕੰਪਨੀਆਂ ਆਪ ਅੱਗੇ ਹੋ ਕੇ ਡੀਲ ਦੇ ਰਹੀਆਂ, ਖਾਸ ਤੌਰ 'ਤੇ ਜੇ ਸੋਨੀ ਸੈਮਸੰਗ, ਸੋਨੀ ਬਰੇਵੀਆ 2, ਸੋਨੀ ਬਰੇਵੀਆ 3 ਜਾਂ ਸੋਨੀ ਬਰੇਵੀਆ 5 ਟੀਵੀ ਲੈਣਾ, ਤਦ ਵੀ ਤੁਹਾਨੂੰ ਇਹੋ ਜਿਹੀ ਡੀਲ ਮਿਲ ਰਹੀ ਹੈ। ਐਟਲੀਸਟ $600-800 ਤੁਸੀਂ ਸੇਵ ਕਰਨਾ, ਕਿਉਂ ਕਿ ਸੋਨੀ ਬਰੇਵੀਆ 5 ਜਿਹੜਾ ਕਿ ਮਿੰਨੀ ਐਲ ਈ ਡੀ ਦੇ ਨਾਲ ਹੈ, ਸੋਨੀ ਦਾ ਟੀ ਵੀ ਇਹ 75 ਇੰਚ ਦਾ ਸੋਨੀ ਬਰੇਵੀਆ 5 ਟੋਪ ਆਫ ਦਾ ਲਾਈਨ ਕੰਸਿਡਰ ਕੀਤਾ ਜਾਂਦਾ, ਵੈਰੀ ਹਾਈ ਰੈਜੂਲੇਸ਼ਨਸ ਦੇ ਨਾਲ ਤੁਹਾਨੂੰ ਅੱਜ ਮਿਲ ਰਿਹਾ ਜੀ ਇਹ $2800 ਵਾਲਾ $1999 ਦਾ। $800 ਸੇਵ ਕਰ ਲਿਆ ਅਤੇ ਫਿਰ ਇਹ $1999 ਪੇ ਵੀ ਤੁਸੀਂ 6 ਮਹੀਨੇ 'ਚ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਹਦੇ 'ਚ 5.1 ਚੈਨਲ ਦੀ ਇਨਪੁੱਟ ਹੈ ਜਿਹੜੀ ਕਿ ਹਾਈਐਸਟ ਰੈਜੂਲੇਸ਼ਨ ਹੈ PS5 ਵਾਸਤੇ। ਮੋਰ ਡੀਟੇਲ ਆਫ ਦਾ ਪਿਕਚਰ ਤੁਹਾਨੂੰ ਇਹਦੇ 'ਚ ਦਿਖੇਗੀ, ਅਤੇ ਮਿੰਨੀ ਐੱਲ ਈ ਡੀ ਦੇ ਨਾਲ ਇਹ ਲੇਟੈਸਟ ਟੈਕਨੋਲੋਜੀ ਸੋਨੀ ਬਰੇਵੀਆ 5 'ਚ ਲਾਂਚ ਕੀਤੀ ਗਈ ਹੈ। ਇਹਦੇ ਨਾਲ ਨਾਲ ਗੂਗਲ ਫੀਚਰ ਹੈ, ਗੂਗਲ ਮੀਨਸ ਤੁਹਾਨੂੰ ਐਪ ਸਟੋਰ ਮਿਲੇਗਾ, ਅਨਲਿਮਿਟਿਡ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ। ਪਹੁੰਚਣਾ ਕਿੱਥੇ ਹੈ, ਇਹ ਨਾ ਸੇਫ ਗੁੱਡ ਲੋਐਸਟ ਪ੍ਰਾਈਸ ਵਾਸਤੇ ਵਧੀਆ ਹਾਈ ਐਂਡ ਟੈਕਨੋਲੋਜੀ ਦੇ ਉੱਪਰ ਡਿਸਕਾਊਂਟ ਲੈਣ ਵਾਸਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ। ਜ਼ਰਾ brampton appliances.com ਸਾਡੀ ਵੈਬਸਾਈਟ 'ਤੇ ਜਾ ਕੇ ਸਰਚ ਕਰ ਲਓ, ਪਰ ਜਿਹੜੇ ਵਾਕ ਇਨ ਕਸਟਮਰ ਨੂੰ ਵਿਕਟੋਰੀਆ ਡੇ ਲੌਂਗ ਵੀਕੈਂਡ 'ਤੇ ਐਕਸਟਰਾ ਡਿਸਕਾਊਂਟ ਦੇ ਰਹੇ ਹਾਂ, ਉਹ ਜਦੋਂ ਤੁਸੀਂ ਸ਼ੋਰੂਮ 'ਚ ਆਓਗੇ ਕੰਪੇਅਰ ਕਰੋਗੇ ਉਹ ਡਿਸਕਾਊਂਟ ਤੁਹਾਨੂੰ ਉੱਥੇ ਮਿਲਣੇ ਆ, ਜਿਹਦੀ ਵਜ੍ਹਾ ਤੋਂ $2300 ਵਾਲਾ ਵਾਸ਼ਰ ਐਂਡ ਡਰਾਇਰ $1699 ਦਾ ਅਲਟਰਾ ਲਾਰਜ ਕਪੈਸਿਟੀ ਦਾ ਮਿਲ ਰਿਹਾ, ਜਿਹਦੇ ਵਿੱਚ ਤੁਹਾਨੂੰ ਇਕੱਲਾ ਫਰਿੱਜ, ਉਹ ਵੀ ਲੇਟੈਸਟ ਜਦੋਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਬਿਲਟ ਇਨ ਟੀਵੀ ਵਾਲਾ ਫਰਿੱਜ, ਇਹਦੇ 'ਚ ਟੈਬਲੇਟ ਬਿਲਟ ਇਨ ਹੈ ਜੀ, 3 ਕੈਮਰਾਸ ਬਿਲਟ ਇਨ ਹੈ, ਵਾਈਫਾਈ ਕਨੈਕਟਿਵਿਟੀ ਦੇ ਨਾਲ ਹੈ। $3200 ਵਾਲਾ ਇਹ ਫਰਿੱਜ $2499, $700 ਇਕੱਲੇ ਹਾਈ ਐਂਡ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਆਈਸ ਐਂਡ ਵਾਟਰ ਡਿਸਪੈਂਸਰ ਦੇ ਨਾਲ, ਅਤੇ ਹਾਈ ਐਂਡ ਟੈਕਨੋਲੋਜੀ ਬਿਲਟ ਇਨ ਟੈਬਲੇਟ ਬਿਲਟ ਇਨ ਟੀਵੀ ਦੇ ਨਾਲ ਇਹ ਤੁਹਾਨੂੰ ਦਿੱਤਾ ਜਾ ਰਿਹਾ $2499 ਦਾ ਫਰਿੱਜ, ਫਰੀ ਹੋਮ ਡਿਲੀਵਰ ਹੋਏਗਾ ਅਤੇ 6 ਮਹੀਨੇ 'ਚ ਤੁਸੀਂ ਪੇ ਕਰਨਾ ਹੈ, ਕਿਉਂਕਿ ਵਿਕਟੋਰੀਆ ਡੇ ਲੌਂਗ ਵੀਕੈਂਡ ਹੈ, ਐਕਸਟਰਾ ਡਿਸਕਾਊਂਟ ਐਕਸਟਰਾ ਸੇਵਿੰਗਸ ਹੈ, ਅਤੇ $2499 ਵਿੱਚ ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਅਤੇ ਫਰੀ ਡਿਲੀਵਰੀ ਵੀ ਮਿਲਣੀ ਹੈ, ਅਤੇ ਆਲ ਮੈਨੂਫੈਕਚਰਸ ਵਾਰੰਟੀ ਕਵਰਡ ਕਰੇਗੀ ਤੁਹਾਡੀ ਔਨ ਸਾਈਟ ਸਰਵਿਸ। 905-450-2828 905-450-2828 ਅਤੇ ਕਾਊਂਟਰ ਟੋਪ ਜਿਹੜੇ ਵੀ ਅਪਲਾਈਸਿਸ ਹੈਗੇ,
0: ਹਾਂਜੀ,
1: ਜਿਹਦੇ 'ਚ ਜੂਸਰ ਹੈ, ਜਿਹਦੇ 'ਚ
0: ਪੀਜ਼ਾ
1: ਜੀ, ਸਟੋਨ ਬੇਕਡ ਪੀਜ਼ਾ, ਅੱਛਾ ਜਿਹੜਾ ਸਟੋਨ ਬੇਕਡ ਪੀਜ਼ਾ ਮਸ਼ੀਨ ਹੈ ਨਾ ਜੀ, ਇਹ ਕਾਊਂਟਰ ਟੋਪ ਹੈ, ਇਹ 2-in-1 ਹੈ।
0: ਅੱਛਾ ਨਾਲ ਕਟਰ ਵੀ ਆਉਂਦਾ,
1: ਕਟਰ ਵੀ ਆਉਂਦਾ, ਏਅਰ ਫਰਾਇਰ ਵੀ ਬਿਲਟ ਇਨ ਹੈ,
0: ਸਟੋਨ ਵੀ ਹੈ,
1: ਸਟੋਨ ਵੀ ਇੰਕਲੂਡਿਡ ਹੈ, ਤੇ ਸਟੋਨ ਦੇ ਉੱਪਰ ਤੁਸੀਂ ਪੀਜ਼ਾ ਰੱਖਣਾ 3 ਮਿੰਟ 'ਚ ਪੀਜ਼ਾ ਤਿਆਰ, ਸਟੋਨ ਦੇ ਉੱਪਰ ਤੁਸੀਂ ਬ੍ਰੈਡ ਬਣਾਉਣੀ ਹੈ 3 ਮਿੰਟ 'ਚ ਬ੍ਰੈਡ ਤਿਆਰ, ਸਟੋਨ ਦੇ ਉੱਪਰ ਤੁਸੀਂ ਏਅਰ ਫਰਾਇਰ ਦੇ ਨਾਲ ਨਾਨ ਬਣਾਉਣਾ 3 ਮਿੰਟ 'ਚ ਨਾਨ ਤਿਆਰ।
0: ਲਓ ਜੀ,
1: ਸੋ ਬੈਸਟ ਟੈਕਨੋਲੋਜੀ, ਹਾਈ ਐਂਡ ਟੈਕਨੋਲੋਜੀ ਮਿਲ ਵੀ ਰਹੀ ਹੈ ਵਿਕਟੋਰੀਆ ਡੇ ਲੌਂਗ ਵੀਕੈਂਡ 'ਤੇ ਅੱਧੀ ਪ੍ਰਾਈਸ 'ਚ, $500 ਵਾਲਾ ਸਿਰਫ $249 905-450-2828 ਨੰਬਰ।
0: ਮਾਈਕ੍ਰੋਵੇਵ
1: ਜਿਹੜਾ $300 ਵਾਲਾ ਉਹ ਵੀ ਅੱਧੀ ਪ੍ਰਾਈਸ 'ਚ $149 ਦਾ, $400 ਵਾਲਾ ਅੱਧੀ ਪ੍ਰਾਈਸ 'ਚ $199 ਦਾ।
0: ਤੇ ਜਿਹੜੀ ਚੇਅਰ ਰੱਖੀ ਹੈ ਉੱਥੇ,
1: ਜਿਹੜੀ ਮਸਾਜ ਚੇਅਰ ਹੈਗੀ ਜੀ, ਇਹ ਵੀ ਸਿਰਫ ਤੇ ਸਿਰਫ $1999 ਦੀ, ਇਹ $5000 ਤੋਂ ਘੱਟ ਕਿਤੇ ਨਹੀਂ। ਗੂਗਲ ਸਰਚ ਕਰ ਲੈਣਾ, ਕਿਉਂਕਿ ਇਹਨੇ ਅਪਰ ਮਸਾਜ ਕਰਨਾ ਜੀ, ਅਪਰ ਸ਼ੋਲਡਰ ਮਸਾਜ ਕਰਨੇ ਆ, ਬੈਕ ਮਸਾਜ ਕਰਨੇ ਆ, ਲੋਅਰ ਬੈਕ ਮਸਾਜ ਕਰਨੀ ਹੈ, ਥਾਈ ਮਸਾਜ ਕਰਦੀ ਹੈ ਜੀ ਇਹ, ਔਰ ਫੁੱਟ ਮਸਾਜ ਕਰਦੀ ਹੈ। ਇਹ ਬਿਹਤਰੀਨ ਚੇਅਰ ਹੈਗੀ ਹੈ, ਮੈਂ ਸਮਝਦਾ ਹਰ ਘਰ 'ਚ ਹੋਣੀ ਚਾਹੀਦੀ, ਹਰ ਆਫਿਸ 'ਚ ਹੋਣੀ ਚਾਹੀਦੀ
0: ਹੈ। ਮੈਂ ਹੋਰ ਜਾਣਾ ਦੋ ਕਰਮਾਂ ਅੱਗੇ
1: ਜੀ,
0: ਇਹ ਆਪਦੇ ਮਾਂ ਬਾਪ ਨੂੰ ਗਿਫਟ ਲੈ ਕੇ ਦੇ ਦਿਓ।
1: ਬਿਲਕੁਲ ਲੈ ਕੇ ਦੇ ਸਕਦੇ ਜੀ,
0: ਡੈਫੀਨੇਟਲੀ, ਦਿਨ 'ਚ 15-20 ਮਿੰਟ ਬਹਿ ਕੇ ਆਪਦੇ ਹੱਥ ਹੋਵੇ, ਜਿਹੜੇ ਹੱਡ ਹੁੱਡ ਹੈਗੇ ਮਾਸ ਮੂਸ ਠੀਕ ਹੋ ਜਾਂਦੇ।
1: ਔਰ ਦੇ ਭਾਜੀ, $5000 ਤੋਂ ਘੱਟ ਇਹ ਮਸਾਜ ਚੇਅਰ ਨਹੀਂ ਮਿਲਦੀ। ਇਹਦੇ 'ਚ 2 ਕਿਸਮ ਦੇ ਮਸਾਜ ਹੈ, ਪ੍ਰੋਗਰਾਮਿੰਗ ਤੁਸੀਂ ਰਿਮੋਟ ਦੇ ਉੱਪਰ ਹੀ ਕਰ ਲੈਣੀ ਹੈ,
0: ਠੀਕ ਹੈ,
1: ਹਾਰਡ ਮਸਾਜ ਜਾਂ ਸੌਫਟ ਮਸਾਜ।
0: ਅੱਛਾ, ਚੇਅਰ ਪਈ ਆ, ਤੁਸੀਂ ਬਹਿ ਕੇ ਵੀ ਦੇਖ ਸਕਦੇ ਹੋ।
1: ਹਾਂਜੀ ਬਿਲਕੁਲ, ਸਟੋਰ ਦੇ ਉੱਪਰ ਸ਼ੋਰੂਮ ਤੇ ਹੈ, ਤੁਸੀਂ ਜਾ ਕੇ ਚੈੱਕ ਕਰਕੇ ਫਿਰ ਤੁਸੀਂ ਇਹਦੀ ਆਰਡਰ ਪਲੇਸ ਕਰਨਾ, ਫਰੀ ਡਿਲੀਵਰ ਹੋਣਾ ਤੁਹਾਨੂੰ, ਔਰ 6 ਮਹੀਨੇ 'ਚ ਤੁਸੀਂ ਪੇ ਕਰਨਾ $5,000 ਤੋਂ ਅੱਧੀ ਪ੍ਰਾਈਸ ਲਾਈਏ ਤੇ $24.99 ਬਣਦਾ, ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ $19.99 ਆਫਰ ਕੀਤੀ ਜਾ ਰਹੀ ਹੈ।
0: 99 ਚ ਮਿਲੇਗੀ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਮਿਲੇਗੀ, ਬਾਕਸ ਦੇ ਵਿੱਚ ਡੱਬਾ ਬੰਦ ਮਿਲੇਗਾ, 905-450-2828।

0: ਅੱਜ ਦਾ ਪ੍ਰੋਗਰਾਮ ਸਪੌਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬਵੇਡ ਹੈ ਜੀ। 55 ਇੰਚ ਟੀਵੀ ਚੱਕ ਲੈਣਾ 399 ਨੂੰ, 65 ਇੰਚ ਕਿਊ ਐਲ ਈ ਡੀ ਚੱਕ ਲੈਣਾ 599 ਨੂੰ, ਅਤੇ ਨਾਲ 85 ਇੰਚ ਲੈ ਲੈਣਾ ਸੈਮਸੰਗ ਦਾ 999 ਦਾ। ਪਰ ਨਾਲ ਦੀ ਨਾਲ ਜੇ ਫਰਨੀਚਰ ਲੈਣਾ, ਜੇ ਤੁਸੀਂ ਬੈੱਡਰੂਮ ਸੈੱਟ ਲੈਣਾ, ਜੇ ਤੁਸੀਂ ਡਾਇਨਿੰਗ ਰੂਮ ਸੈੱਟ ਲੈਣਾ, ਅਤੇ ਜੇ ਤੁਸੀਂ ਇਹੋ ਜਿਹੀ ਸੇਲ ਲੈਣੀ ਹੈ ਜਿਹੜੀ ਦੁਬਾਰਾ ਕਦੀ ਰਿਪੀਟ ਹੀ ਨਹੀਂ ਹੋਣੀ, ਅਗਲੇ ਸਾਲ ਵਿਕਟੋਰੀਆ ਡੇ 'ਤੇ ਜਾ ਕੇ ਮਿਲਣੀ ਹੈ, ਉਹ ਕਿਹੜੀ ਹੈ? 299 ਦਾ ਮਾਡਰਨ ਸਟਾਈਲ ਦਾ ਕੌਫੀ ਟੇਬਲ ਗਲਾਸ ਟੋਪ ਦੇ ਨਾਲ ਲੈਣਾ $500 ਵਾਲਾ। ਕਿੰਨੇ ਦਾ? 299 ਦਾ। ਅਤੇ ਨਾਲ ਸੋਫਾ ਬਿਲਕੁਲ ਫ੍ਰੀ ਮਿਲਣਾ ਹੈ। ਕਿੱਥੋਂ? 6685 ਟੋਮਕਨ ਰੋਡ। ਵੈਲਕਮ ਟੂ ਦਾ ਪ੍ਰੋਗਰਾਮ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਏਦਾਂ ਇੱਕ ਡੀਲ ਦਿੰਦੇ ਆ ਮਾਸਟਰ ਬੈਡਰੂਮ ਸੈੱਟ ਦੀ, ਜਾਂ ਤਾਂ ਪ੍ਰਾਈਸ ਅੱਜ ਮਿਲਣੀ ਆ ਜਾਂ ਫਿਰ ਅਗਲੇ ਸਾਲ ਵਿਕਟੋਰੀਆ ਡੇ ਦੇ ਉੱਪਰ। ਸੋ ਮਾਸਟਰ ਬੈਡਰੂਮ ਦਾ ਜਿਨ੍ਹਾਂ ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਸੁਲਤਾਨ ਜੀ। ਹੈੱਡਬੋਰਡ ਦੇ ਵਿੱਚ LED ਲਾਈਟਾਂ ਲੱਗੀਆਂ ਹੋਈਆਂ, ਥੱਲੇ ਸਾਰੀ ਹਾਈਡ੍ਰੋਲਿਕ ਸਟੋਰੇਜ ਹੈ। ਤੁਸੀਂ ਮਾੜਾ ਜਿਹਾ ਇਸ਼ਾਰਾ ਦੇਣਾ, ਮੈਟਰਸ ਉੱਪਰ ਚੱਲ ਜਾਣਾ, ਥੱਲੇ ਸਾਰੀ ਸਟੋਰੇਜ ਬਣ ਜਾਣੀ ਆ। ਸੋ ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਹੈੱਡਬੋਰਡ ਦੇ ਵਿੱਚ LED ਲਾਈਟਾਂ ਵਾਈਟ ਕਲਰ ਦੀਆਂ, ਡਰੈਸਰ ਦੇ ਥੱਲੇ LED ਲਾਈਟ ਆ, ਡਰੈਸਰ ਦੇ ਡਰੋਰ ਜਿਹੜੇ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ LED ਲਾਈਟ, ਨਾਈਟ ਸੈਂਡ ਦੇ ਥੱਲੇ LED ਲਾਈਟ, ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ। ਮਾਡਲ ਵੀ ਤੁਹਾਨੂੰ ਦੱਸ ਦਿੰਦੇ ਹਾਂ, ਭਾਵੇਂ ਤੁਸੀਂ ਗੂਗਲ ਕਰ ਲਓ ਟੇਲਰ ਬੈਡਰੂਮ ਸੈੱਟ, ਟੇਲਰ ਬੈਡਰੂਮ ਸੈੱਟ ਤੁਸੀਂ ਗੂਗਲ ਕਰ ਸਕਦੇ ਹੋ। ਕੰਪਲੀਟ ਬੈਡਰੂਮ ਸੈੱਟ ਸ਼ਾਮ 7 ਵਜੇ ਤੱਕ ਆ ਜਾਓ, ਪੂਰਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ $1299 ਦਾ ਸੁਲਤਾਨ ਜੀ, $1299 ਦੇ ਵਿੱਚ। ਗੂਗਲ ਦੇ ਉੱਪਰ ਮਾਡਲ ਪਾ ਕੇ ਚੈੱਕ ਕਰ ਸਕਦੇ ਨੇ ਪ੍ਰਾਈਸ, ਟੇਲਰ ਬੈਡਰੂਮ ਸੈੱਟ $1299 ਦੇ ਵਿੱਚ। ਇਹ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਨਾ ਵੀ ਚੈੱਕ ਲਓ ਵਾਲੀਆਂ ਪ੍ਰਾਈਸ ਹੈ ਸ਼ਾਮ 7 ਵਜੇ ਤੱਕ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਬਾਏ ਕਰਨਾ, ਜੀ ਹਾਂ ਸੋਲਿਡ ਵੁੱਡ ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਟੇਬਲ ਪਲਾਸਟਿਕ ਚੇਅਰ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ। ਸੋ ਡਿਜ਼ਾਈਨਰ ਚੇਅਰਾਂ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ $1200 ਸੀ। ਚੈੱਕ ਲਓ ਵੀ ਸ਼ਾਮ 7 ਵਜੇ ਤੱਕ, ਟੇਬਲ ਤੇ 6 ਚੇਅਰਾਂ $399, $399 ਦਾ। ਤੇ ਤੋਹਫਾ ਇਹਦੇ ਨਾਲ ਵੀ ਮਿਲਣਾ, ਸੋ ਹਰੇਕ ਪਰਚੇ ਦੇ ਨਾਲ ਡਿਸਕਾਊਂਟ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।
0: ਇਹਦੇ ਨਾਲ ਤਾਂ ਮਾਈਕ੍ਰੋਵੇਵ ਫ੍ਰੀ ਦੇ ਦੋ। ਤੁਸੀਂ ਇਹਦੇ ਨਾਲ ਮਾਈਕ੍ਰੋਵੇਵ ਫ੍ਰੀ ਦੇਣਾ ਅੱਜ, ਜੋ ਮਰਜ਼ੀ ਹੋ ਜਾਏ।
1: ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ, ਟੋਸਟਰ ਬਿਲਕੁਲ ਫ੍ਰੀ ਗਿਫਟ।
0: ਚਲੋ ਡਨ ਹੋ ਗਿਆ, ਠੀਕ ਹੈ।
1: ਆਜੋ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਜੇ ਫਰਨੀਚਰ ਦੇ ਉੱਪਰ ਸੇਵਿੰਗ ਕਰਨੀ ਆ, ਤੋਹਫੇ ਲੈਣੇ ਆ, ਤੇ 6685 ਟੋਮਕਨ, ਟੋਮਕਨ, ਟੋਮਕਨ ਰੋਡ ਦੇ ਉੱਪਰ। ਤੇ ਸੁਲਤਾਨ ਜੀ ਮਾਈਕ੍ਰੋਵੇਵ ਦੀ ਹੁਣ ਪ੍ਰਾਈਸ ਤੁਸੀਂ ਦੇ ਦਿਓ ਜਾਂਦੇ।
0: ਮਾਈਕ੍ਰੋਵੇਵ ਦੀ ਪ੍ਰਾਈਸ ਮੈਂ ਬਾਅਦ 'ਚ ਦੇਣੀ ਆ, ਪਹਿਲੇ ਤੁਹਾਡੇ ਕੋਲੋਂ ਇੱਕ ਡੀਲ ਹੋਰ ਲੈਣੀ ਆ, ਉਹ ਲੈਣੀ ਆ ਇਕੱਲੇ ਕੁਈਨ ਸਾਈਜ਼ ਬੈੱਡ ਦੀ, ਕਿਉਂਕਿ ਕੁਈਨ ਸਾਈਜ਼ ਬੈੱਡ ਚਾਹੀਦਾ, ਉਹ ਵੀ ਪੇਟੀ ਵਾਲਾ ਬੈੱਡ ਚਾਹੀਦਾ। ਇਕੱਲਾ ਕੁਈਨ ਸਾਈਜ਼ ਬੈੱਡ ਹੋਵੇ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਹੋਵੇ ਕਿ ਮਜ਼ਾ ਆ ਜਾਏ ਅੱਜ।
1: ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਸਟੋਰੇਜ ਵਾਲਾ ਬੈੱਡ ਸੁਲਤਾਨ ਜੀ, $600 ਤੋਂ ਘੱਟ ਨਹੀਂ ਆਉਂਦਾ। ਲੈ ਜਾਓ
0: ਲਓ ਜੀ। ਮੇਰਾ ਕੰਮ ਸੀ ਸਕਵੀਜ਼ ਕਰਕੇ ਡੀਲ ਬਣਵਾ ਦੇਣਾ, ਪਰ ਹੁਣ ਇਸ ਡੀਲ ਨੂੰ ਚੱਕਣਾ ਚੱਕਣਾ ਤੁਸੀਂ ਹੈ, ਇਸ ਡੀਲ ਨੂੰ ਹੋਲਡ ਤੁਸੀਂ ਕਰਾਉਣਾ, ਇਸ ਡੀਲ ਦਾ ਫਾਇਦਾ ਤੁਸੀਂ ਚੁੱਕਣਾ। 6472620000 ਰਾਈਟ ਵੇ ਕਾਲ ਕਰਨੀ ਹੈ, ਸਿਰਫ ਨਾਮ ਤੇ ਨੰਬਰ ਹੀ ਦੇਣਾ ਤੇ ਹੋਲਡ ਕਰਾ ਲੈਣੀ ਹੈ ਜਾਂ ਪਿਕਚਰ ਮੰਗਾ ਲੈਣੀ ਹੈ। 6472620000 647-262-0000 ਜਿਹਨੂੰ ਟੈਟਰਾ ਜ਼ੀਰੋ ਵੀ ਕਹਿੰਦੇ।
2: ਟਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
3: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
2: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
3: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
2: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
3: ਕਾਲ 647-429-4040
2: ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500 416-817-6500।

0: ਹਾਂ ਜੀ, ਬਹੁਤ ਸਾਰੀਆਂ ਤੁਸੀਂ ਡੀਲ ਦਿੱਤੀਆਂ, ਚਾਹੇ ਉਹ ਕਿਚਨ ਹੋਵੇ, ਚਾਹੇ ਲੌਂਡਰੀ ਹੋਵੇ, ਜਾਂ ਅਪਲਾਇੰਸਸ ਹੋਣ। ਹੁਣ ਇੱਕ ਵਾਰ ਸਿੰਗਲ ਸਿੰਗਲ ਪੀਸ ਦਾ ਵੀ ਦੱਸ ਦਿਓ
1: ਜੀ। ਬਿਲਕੁਲ, ਸਿੰਗਲ ਸਿੰਗਲ ਪੀਸ ਤੇ ਵੀ 40% ਡਿਸਕਾਊਂਟ ਮਿਲ ਰਿਹਾ ਜੀ, ਕਿਉਂਕਿ ਕੱਲਾ ਫਰਿੱਜ ਤੁਸੀਂ ਲੈਣਾ $2500 ਵਾਲਾ, ਤੁਹਾਨੂੰ ਮਿਲਣਾ ਸਿਰਫ $1799 ਦਾ, ਔਰ ਇਹ 36 ਇੰਚ ਫੁੱਲ ਸਾਈਜ਼ ਦਾ ਫਰੈਂਚ ਡੋਰ ਫਰਿੱਜ ਹੈ। ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਜੀ, ਉਹ ਤੁਹਾਨੂੰ ਮਿਲਣਾ $1400-1500 ਵਾਲਾ, $799 ਦਾ। ਕੱਲੀ ਡਿਸ਼ਵਾਸ਼ਰ ਲੈਣੀ ਹੈ, ਸਟੇਨਲੈਸ ਸਟੀਲ ਦੀ ਟੋਲ ਟੱਪ ਦੀ ਡਿਸ਼ਵਾਸ਼ਰ ਹੈ, ਕੱਲੀ ਅੱਧੀ ਪ੍ਰਾਈਸ ਤੇ ਮਿਲਣੀ ਹੈ, 40% ਤੋਂ ਵੀ ਉੱਪਰ ਡਿਸਕਾਊਂਟ ਹੋ ਜਾਂਦਾ, $1000 ਵਾਲੀ $499 ਚ। ਕੱਲਾ ਵਾਸ਼ਰ ਚਾਹੀਦਾ ਤੁਹਾਨੂੰ, ਅੱਜ ਮਿਲਣਾ ਹੈ $1000 ਵਾਲਾ, $649 ਦਾ। ਕੱਲੀ ਡਰਾਇਰ ਚਾਹੀਦਾ $900 ਵਾਲਾ, $549 ਦਾ। ਤੇ ਬਿਗ ਸਕਰੀਨ ਟੀਵੀਆਂ ਦੇ ਉੱਪਰ ਤਾਂ ਦੁਬਾਰਾ ਇਹ ਰਿਪੀਟ ਨਹੀਂ ਹੋਣਾ, ਕਿਉਂਕਿ 85 ਇੰਚ ਜਿਹੜਾ ਅੱਜ $999 ਦਾ ਮਿਲ ਰਿਹਾ, ਇਹ ਤੁਹਾਨੂੰ 19 ਤਰੀਕ ਨੂੰ, 19 ਮਈ ਨੂੰ ਟਿਊਜ਼ਡੇ ਵਾਲੇ ਦਿਨ $1399 ਦਾ ਮਿਲਣਾ। 55 ਇੰਚ ਜਿਹੜਾ ਅੱਜ $399 ਦਾ ਮਿਲ ਰਿਹਾ, ਇਹ ਤੁਹਾਨੂੰ ਮਿਲਣਾ ਹੈ ਜੀ $500 ਦਾ। 65 ਇੰਚ ਜਿਹੜਾ $599 ਦਾ ਮਿਲ ਰਿਹਾ, ਇਹ ਤੁਹਾਨੂੰ ਮਿਲਣਾ 19 ਤਰੀਕ ਨੂੰ ਟਿਊਜ਼ਡੇ ਵਾਲੇ ਦਿਨ $800 ਦਾ। ਸੋ ਕਿਉਂ ਮਿਸ ਕਰਨੀਆਂ ਇਹ ਸੇਲ, ਕਿਉਂ ਸੇਲ ਨੂੰ
0: ਤੁਸੀਂ ਚਵਾਨੀ ਕਮਾਉਂਦੇ ਹੋ, ਤੁਹਾਨੂੰ ਇੱਥੇ 100, 200, 500, 800, $1000 ਦੀ ਬਚਤ ਹੁੰਦੀ ਹੈ, ਕਰਾ ਲਓ।
1: ਤੇ ਨਾਲੇ ਪੇਮੈਂਟ ਵੀ 6 ਮਹੀਨੇ ਚ ਕਰਨੀ ਦੇ ਭਾਜੀ,
0: ਬਿਲਕੁਲ
1: 6 ਇਕੁਅਲ ਪੇਮੈਂਟਸ ਆ। ਤੁਸੀਂ ਈਵਨ $3000 ਤੱਕ ਦੀ ਵੀ ਸ਼ੋਪਿੰਗ ਕਰ ਲਓ, ਤੇ $500 ਮਹੀਨਾ ਕਰਕੇ ਪੇ ਕਰਨੇ ਆ। 40% ਦਾ ਡਿਸਕਾਊਂਟ ਕੋਈ ਛੋਟਾ ਜਿਹਾ ਡਿਸਕਾਊਂਟ ਨਹੀਂ ਹੈ। 98 ਇੰਚ ਬਿਗੈਸਟ ਸਕਰੀਨ ਹੈ, ਜੇ ਫੀਫਾ ਵਰਲਡ ਕੱਪ ਤੁਸੀਂ 98 ਇੰਚ ਟੀਵੀ 'ਤੇ ਦੇਖਣਾ ਤਾਂ ਚੱਕ ਲਓ $1999 ਦਾ, $3500 ਇਹਦੀ ਪ੍ਰਾਈਸ ਹੈ, $1500 98 ਇੰਚ ਟੀਵੀ 'ਤੇ ਤੁਸੀਂ ਸੇਵ ਕਰਨਾ। ਪਹੁੰਚਣਾ ਕਿੱਥੇ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 50 ਕ੍ਰਿਸਪੀ ਏਅਰ ਫਰਾਇਰ ਅੱਜ ਦੇ ਰਹੇ ਹਾਂ ਤੁਹਾਨੂੰ $300 ਵਾਲਾ, $149 ਦਾ। 50 ਪ੍ਰੀਮੀਅਮ ਬ੍ਰੈਂਡ ਹੈ ਕਾਊਂਟਰ ਟੋਪ ਅਪਲਾਈਸਿਸ ਦਾ, ਜਿਹੜਾ ਕਿ ਜੂਸਰ, 50 ਜੂਸਰ, ਇਹ ਤੁਹਾਨੂੰ ਅੱਜ ਦੇ ਰਹੇ ਹਾਂ ਜੀ $400 ਵਾਲਾ, $199 ਦਾ। ਜੇ ਤੁਸੀਂ ਲੈਣਾ ਸਟੋਨ ਬੇਕਡ ਪੀਜ਼ਾ ਮੇਕਰ, ਤਾਂ ਸਟੋਨ ਬੇਕਡ ਪੀਜ਼ਾ ਮੇਕਰ ਅੱਜ ਤੁਹਾਨੂੰ ਮਿਲਣਾ $500 ਵਾਲਾ, $249 ਦਾ, ਸਿਰਫ $250 ਤੋਂ ਵੀ $1 ਘੱਟ, ਤੇ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ। 905-450-2828, 905-450-2828 ਸਾਡਾ ਨੰਬਰ, ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ, ਚਾਹੇ ਉਹਨਾਂ ਨੇ ਬਿਲਟ ਇਨ ਕਿਚਨ ਲੈਣਾ ਤਾਂ $5,000-6,000 ਦੀ ਸੇਵਿੰਗ ਹੈ। ਵਾਸ਼ਰ ਐਂਡ ਡਰਾਇਰ ਲੈਣਾ ਤਾਂ $600-800 ਦੀ ਸੇਵਿੰਗ ਹੈ, ਤੇ ਜੇ ਬਿਗ ਸਕਰੀਨ ਟੀਵੀ ਲੈਣਾ ਤੇ $600-800 ਦੀ ਸੇਵਿੰਗ ਹੈ, 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਦੇ ਉੱਪਰ। 905-450-2828 ਵਿਕਟੋਰੀਆ ਡੇ ਲੌਂਗ ਵੀਕਐਂਡ ਮਿਸ ਕਰਨ ਵਾਲਾ ਨਹੀਂ ਹੈ। 801 ਬੋਵੇ ਡਰਾਈਵ ਵੈਸਟ ਤੇ ਪਹੁੰਚਣਾ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਹੋ ਜੀ। 905-450-2828, 905-450-2828 ਜੀ।
0: ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ। ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
1: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
2: ਪਹਿਲਾਂ ਨਾਲੋਂ ਵੀ ਘੱਟ।
1: ਆ ਵੇਖੋ, ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99।
2: ਇਹ ਤਾਂ ਹੋਰ ਵੀ ਘੱਟ ਹੈ।
1: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
2: ਓਏ, ਤੂੰ ਕਿੱਥੇ ਜਾ ਰਹੀ ਹੈ?
1: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.

0: 1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਨੂੰ ਟਿਊਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਨੂੰ ਤਹਿ ਦਿਲ ਤੋਂ ਧੰਨਵਾਦ। GIN ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਲੌਂਗ ਵੀਕਐਂਡ ਵਾਲਾ ਦਿਨ ਆ ਕਿਉਂਕਿ ਸੈਟਰਡੇ ਸੰਡੇ ਮੰਡੇ ਤਿੰਨ ਛੁੱਟੀਆਂ ਨੇ ਅਤੇ ਬਹੁਤ ਸਾਰੇ ਅੱਜ ਰੋਡ ਦੇ ਉੱਤੇ ਵੀ ਇੱਦਾਂ ਲੱਗ ਰਿਹਾ ਸੀ ਕਿ ਭਾਈ ਕਿਤੇ ਨਿਆਗਰਾ ਫਾਲ ਨੂੰ ਗੱਡੀਆਂ ਖਿੱਚੀਆਂ ਹੋਈਆਂ ਨੇ, ਕਿਸੇ ਨੇ ਕੋਈ ਆਊਟ ਆਫ ਸਿਟੀ ਜਾ ਰਿਹਾ, ਕੋਈ ਆਊਟ ਆਫ ਪ੍ਰੋਵਿੰਸ ਜਾ ਰਿਹਾ, ਅਤੇ ਤੁਸੀਂ ਆਪਣਾ ਇਹ ਦਿਨ ਇੰਜੋਏ ਕਰ ਰਹੇ ਹੋ, ਵੀਕਐਂਡ ਇੰਜੋਏ ਕਰ ਰਹੇ ਹੋ, ਤਾਂ ਇਹ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਕਰਾਂਗੇ ਗੱਲਾਂ ਬਾਤਾਂ, ਅਤੇ ਅੱਜ ਦਾ ਇਹ ਪੂਰਾ ਜਿਹੜਾ ਪ੍ਰੋਗਰਾਮ ਆ ਸਪੈਸ਼ਲ ਪ੍ਰੋਗਰਾਮ ਹੋਊਗਾ, ਸਪੈਸ਼ਲ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਊਗਾ, ਅਤੇ ਜਿਹੜੇ ਉਹ 7 ਵਜੇ ਤੱਕ ਇਸ ਪ੍ਰੋਗਰਾਮ ਦੇ ਨਾਲ। ਅਤੇ ਸਟੂਡੀਓ 'ਤੇ ਗੱਲਬਾਤ ਕਰਨੀ ਹੋਵੇ ਤਾਂ ਨੰਬਰ ਆ 416-233-7368, 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸਾਡੇ ਮਿੱਤਰ ਨੇ ਜੀ ਆਕਾਸ਼ ਸਿੱਧੂ ਜੀ, ਸਿੱਧੂ ਸਾਹਿਬ ਦਾ ਗੀਤ ਆਇਆ, ਅਤੇ ਉਹ ਗੀਤ ਇੰਨਾ ਲਾਜਵਾਬ ਆ ਕਿ ਬੰਦਾ ਕਹਿੰਦਾ ਰਿਪੀਟ 'ਤੇ, ਮੈਂ ਜਿੱਦਣ ਦਾ ਹੀ ਗੀਤ ਆਇਆ ਗਾ ਦਿਨ 'ਚ ਦੋ ਦੋ ਚਾਰ ਚਾਰ ਵਾਰੀ ਇਹੀ ਗੀਤ ਰਿਪੀਟ 'ਤੇ ਚੱਲ ਰਿਹਾ ਗਾ। ਸੋ ਆਓ ਤੁਹਾਨੂੰ ਵੀ ਪਹਿਲਾਂ ਇਸ ਗੀਤ ਦੇ ਨਾਲ ਹੀ ਜੋੜਦੇ ਹਾਂ, ਇਸ ਤੋਂ ਬਾਅਦ ਕਰਦੇ ਹਾਂ ਅੱਗੇ ਗੱਲਾਂ ਬਾਤਾਂ।

0: ਜੱਟ ਸਿੱਧਾ ਕੰਮ ਨਹੀਂ ਕਰ ਲੈਂਦੇ, ਠੀਕ ਹੈ ਨਾ, ਸਾਰੇ ਕੰਮ ਪੁੱਠੇ ਕਰਨੇ
1: ਲੋ ਜੀ। ਸਮਰ ਜਿੱਥੇ ਕਿ ਸਮਰ ਦੇ ਵਿੱਚ ਇਹ ਹੁੰਦਾ ਕਿ ਅੱਜ ਆਪਾਂ ਕਿੱਥੇ ਘੁੰਮੀਏ, ਇਹਦੇ ਬਾਰੇ ਵੀ ਅੱਜ ਜ਼ਰੂਰ ਗੱਲਬਾਤ ਕਰਾਂਗੇ। ਅਤੇ ਸਟੂਡੀਓ 'ਚ ਮੇਰਾ ਸਾਥ ਦੇਣਗੇ ਮਾਨ ਸਾਹਿਬ ਮੂਜ਼ ਬਲਾਈਂਡ ਤੋਂ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ।
2: ਧੰਨਵਾਦ ਭੁੱਲਰ ਸਾਹਿਬ, ਬਹੁਤ ਬਹੁਤ ਸਟੂਡੀਓ ਵਿੱਚ ਆਉਣ ਦਾ ਮੌਕਾ ਦੇਣ ਲਈ।
1: ਸੋ ਮੂਜ਼ ਬਲਾਈਂਡ ਬਾਰੇ ਵੀ ਗੱਲਬਾਤ ਕਰਾਂਗੇ, ਕਿਉਂਕਿ ਤੁਹਾਡੀ ਵਿਕਟੋਰੀਆ ਡੇ ਲੌਂਗ ਵੀਕਐਂਡ 'ਤੇ ਸਪੈਸ਼ਲ ਡੀਲ ਜਿਹੜੀ ਤੁਸੀਂ ਲੈ ਕੇ ਆਏ ਹੋ। ਅਤੇ ਪਹਿਲਾਂ ਇਹ ਸਮਰ ਦਾ ਪਹਿਲਾ ਵੀਕਐਂਡ ਆ, ਲੌਂਗ ਵੀਕਐਂਡ ਆ, ਅਤੇ ਘੁੰਮਣ ਦਾ ਬੜਾ ਚਾਅ ਹੁੰਦਾ ਗਾ ਕਿ ਬੱਤੇ ਨੂੰ ਹੁੰਦਾ ਕਿ ਮਸਾਂ ਸੁਣੋ, ਹਟੀਏ, ਚਲੋ ਇੱਧਰ ਜਾਈਏ, ਇੱਧਰ ਜਾਈਏ। ਤੁਸੀਂ ਬੀਚ ਪਰਸਨ ਹੋ ਜਾਂ ਕਿੱਥੇ ਜਾਣਾ ਪਸੰਦ ਕਰਦੇ?
2: ਵੈਸੇ ਆਪਾਂ ਕੰਮ 'ਤੇ ਜਾਣਾ ਵਧੀਆ ਲੱਗਦਾ ਜੀ, ਪਰ ਜਿਵੇਂ ਚਲੋ ਮਜ਼ਾਕ ਦੀਆਂ ਗੱਲਾਂ 100 'ਤੇ ਬੀਚ 'ਤੇ ਥੋੜ੍ਹਾ ਜਾਣਾ ਆਪਾਂ ਨੂੰ ਮਤਲਬ ਬੜਾ ਪਸੰਦ ਜਿਹਾ ਨਹੀਂ ਗਾ, ਠੀਕ ਆ, ਨੋਰਮਲ ਕਦੇ ਬੰਦਾ ਜਾ ਆਉਂਦੇ ਹਾਂ। ਜ਼ਿਆਦਾਤਰ ਹੁੰਦਾ ਫੈਮਿਲੀ ਨਾਲ ਬੰਦਾ, ਜਿੱਦਾਂ ਕੋਈ ਟਾਈਗਰ ਸਫਾਰੀ ਦੇਖ ਆਇਆ ਜਾਂ ਕੋਈ ਬੱਚੇ ਨੂੰ
1: ਟਾਈਗਰ ਸਫਾਰੀ, ਉਹ ਇਹ ਮੇਰਾ ਮਨ ਹੈ ਸਵਾਰੀ ਕਿ ਮੈਂ ਜਾ ਕੇ ਆਵਾਂ।
2: ਹਾਂਜੀ ਹਾਂ, ਜਾਂ ਕੋਈ ਰੀਕ੍ਰੀਏਸ਼ਨਲ ਪਾਰਕਸ ਹੋ ਗਏ ਕੁਛ ਐਵੇਂ ਦੀ ਜਗ੍ਹਾ,
1: ਇੱਕ ਤਾਂ ਆਪਾਂ ਟੋਬਰ ਮੋਰੀ ਵਗੈਰਾ ਹੋ ਗਿਆ, ਬਲਿਊ ਮਾਊਂਟੇਨ ਹੋ ਗਿਆ, ਜੇ ਇੱਧਰ ਦੀ ਗੱਲਬਾਤ ਕਰੀਏ। ਕੁਝ ਲੋਕ ਮਸਕੋਕਾ ਕੋਟੇਜ ਲੈ ਲੈਂਦੇ ਨੇ, ਕੁਝ ਆਟੋ ਵੱਲ, ਆਟੋ ਅੱਜ ਕੱਲ੍ਹ ਬੜੇ ਜਾ ਰਹੇ ਨੇ। ਫਿਰ ਇੱਕ ਆਹ ਸਫਾਰੀ, ਇਹ ਮੇਰੇ ਖਿਆਲ ਕੈਂਬਰਿਜ ਵਾਲਾ ਇੱਕ ਅਫਰੀਕਨ ਸਫਾਰੀ ਹੈ।
2: ਹਾਂਜੀ ਹਾਂ, ਕੈਂਬਰਿਜ ਆਪਾਂ ਕਿਚਨਰ,
1: ਅਤੇ ਫਿਰ ਨਿਆਗਰਾ ਫਾਲ। ਹੋਰ ਕਿਹੜੀ ਕਿਹੜੀ ਜਗ੍ਹਾ ਨੇ ਇੱਥੇ ਘੁੰਮਿਆ ਜਾ ਸਕਦਾ?
2: ਬਲੂ ਮਾਊਂਟ ਅੰਟਾਰੀਓ ਦੇ ਵਿੱਚ ਤਾਂ ਕਹਿੰਦੇ ਵੀ ਜਿਵੇਂ, ਵੈਸੇ ਕਹਾਵਤ ਬਹੁਤ ਮਸ਼ਹੂਰ ਆ, ਤੁਸੀਂ ਵੀ ਸੁਣੀ ਹੋਈ, ਵੀ ਜੇ ਆਪਾਂ ਟੋਰੋਂਟੋ ਆਉਂਦੇ ਹਾਂ, ਜੇ ਆਪਾਂ ਇੰਡੀਆ ਤੋਂ ਆਉਂਦੇ ਹਾਂ, ਚਾਹੇ ਆਪਾਂ ਨਾਇਗਰਾ ਫਾਲ ਮੱਥਾ ਟੇਕੇ, ਸਭ ਤੋਂ ਪਹਿਲੇ ਨਾਇਗਰਾ ਫਾਲ ਮੱਥਾ ਟੇਕੇ, ਕਹਿੰਦੇ ਹਾਂਜੀ ਹਾਂ, ਕਹਿੰਦੇ ਆਪਾਂ ਪਾਣੀ ਦੇ ਵਿੱਚ ਰੁਪਈਆ ਸਿੱਟ ਕੇ।
1: ਨਹੀਂ, ਉੱਥੇ ਲੋਕ ਜਿੰਦੇ ਜੇ ਵੀ ਲਾਉਣ ਲੱਗ ਗਏ ਸੀਗੇ।
2: ਡਾਊਨ ਟਾਊਨ ਵੱਲ ਨੂੰ, ਤੇ ਉੱਥੇ ਆਪਾਂ ਜਦੋਂ ਜਾਂਦੇ ਤਾਂ ਰਾਈਟ ਹੈਂਡ ਸਾਈਡ ਆਪਾਂ ਨੂੰ ਜਿਹੜੀ ਲੇਕ ਆਉਂਦਾ, ਜਿਹੜੀ ਲੇਕ ਉਹਦੇ ਤੇ ਦੇਖਦਾ, ਉੱਥੇ ਇੱਕ ਵਾਰੀ ਜਾਣ ਦਾ ਮੌਕਾ ਮਿਲਿਆ ਸੀਗਾ ਪਰਿਵਾਰ ਨਾਲ, ਤੇ ਉੱਥੇ ਅਸੀਂ ਦੇਖਿਆ ਕਿ ਵੀ ਜਿੰਦੇ ਲਾ ਕੇ ਲੋਕ ਚਾਬੀਆਂ ਪਾਣੀ 'ਚ ਸੁੱਟ ਦਿੰਦੇ ਆ, ਪਤਾ ਨਹੀਂ ਕਿੱਦਾਂ
1: ਸੁੱਖ ਸੁੱਖ। ਵੈਸੇ ਹੋਰ ਸਮਰ ਦੇ ਵਿੱਚ ਕਿੱਥੇ ਕਿੱਥੇ ਘੁੰਮਿਆ ਜਾ ਸਕਦਾ ਇਸ ਲੌਂਗ ਵੀਕਐਂਡ 'ਤੇ? ਤੁਹਾਡਾ ਕੀ ਪਲੈਨ ਆ ਦੱਸੋ ਸਾਨੂੰ ਵੀ, ਦੋ ਚਾਰ ਜਗ੍ਹਾ। ਸਟੂਡੀਓ ਨੰਬਰ ਆ 416-233-7368, 416-233-7368, ਜਿੱਥੇ ਕਿ ਜਿਹੜੇ ਬੰਦੇ ਆਲਰੇਡੀ ਇੱਥੇ ਰਹਿ ਰਹੇ ਉਹ ਪਲੈਨ ਕਰ ਰਹੇ ਨੇ ਕਿ ਕਿਤੇ ਭਾਈ ਕੋਈ ਹੋਰ ਸੂਬੇ 'ਚ ਜਾਈਏ ਜਾਂ ਫਿਰ ਸਿਟੀ ਤੋਂ ਬਾਹਰ ਜਾਈਏ। ਉੱਥੇ ਹੀ ਜਿਹੜੇ ਇੰਡੀਆ ਦੇ ਵਿੱਚ ਸਾਡੇ ਪੇਰੈਂਟਸ ਨੇ, ਉਹਨਾਂ ਨੂੰ ਹੈ ਕਿ ਅਸੀਂ ਭਾਈ ਕਨੇਡਾ, ਇੰਡੀਆ ਤਾਂ ਗਰਮੀ ਬਹੁਤ ਜ਼ਿਆਦਾ ਹੋ ਗਈ, ਲਾਈਟ ਦੇ ਕੱਟ ਵੀ ਰਹਿੰਦੇ ਨੇ, ਫਿਰ ਬੰਦਾ ਕਹਿੰਦਾ ਕਿ ਇਸ ਵਾਰੀ ਅਸੀਂ ਆਪਾਂ ਕਨੇਡਾ ਆਈਏ। ਸੋ ਕਨੇਡਾ ਜਦੋਂ ਆਉਂਦੇ ਆ ਤਾਂ ਜੇ ਪੇਰੈਂਟਸ ਵਿਜ਼ਟਰ ਵੀਜ਼ੇ 'ਤੇ ਆ ਰਹੇ ਨੇ ਤਾਂ ਵਿਜ਼ਟਰ ਇੰਸ਼ੋਰੈਂਸ ਉਹਦੀ ਬਹੁਤ ਜ਼ਿਆਦਾ ਜ਼ਰੂਰੀ ਆ, ਅਤੇ ਜੇ ਤੁਸੀਂ ਸੁਪਰ ਵੀਜ਼ਾ ਉਹਨਾਂ ਦਾ ਅਪਲਾਈ ਕਰਨਾ ਤਾਂ ਉਹਦੇ ਲਈ ਸੁਪਰ ਵੀਜ਼ੇ ਦੀ ਇੰਸ਼ੋਰੈਂਸ ਬੜੀ ਜ਼ਰੂਰੀ ਆ, ਅਤੇ ਇਹ ਇੰਸ਼ੋਰੈਂਸ ਲਈ ਸ਼ਾਲੂ ਸ਼ਰਮਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸ਼ਾਲੂ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
3: ਸਤਿ ਸ਼੍ਰੀ ਅਕਾਲ ਹੈਰੀ ਜੀ, ਥੈਂਕ ਯੂ ਸੋ ਮੱਚ
1: ਜੀ। ਸੋ ਅੱਜ ਸਾਡੇ, ਕਿਉਂਕਿ ਨਾ ਹੁਣ ਸਮਰ ਪੂਰਾ ਇਟਸ ਗੈਟਿੰਗ ਹੌਟ, ਅਤੇ ਬੰਦਾ ਕਹਿੰਦਾ ਕਿ ਇੰਜੋਏ ਕਰੀਏ, ਪਰ ਇੰਜੋਏ ਦੇ ਨਾਲ ਇੰਸ਼ੋਰੈਂਸ ਪ੍ਰੋਟੈਕਸ਼ਨ ਬੜੀ ਜ਼ਰੂਰੀ ਹੈ, ਕੀ ਕਹਿਣਾ ਚਾਹੋਗੇ?
3: ਜੀ, ਜਿਸ ਤਰ੍ਹਾਂ ਕਿ ਤੁਸੀਂ ਕਿਹਾ ਵੀ ਸੁਪਰ ਵੀਜ਼ਾ 'ਤੇ ਅਸੀਂ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਹੈਗੇ, ਤਾਂ ਸਾਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਜ਼ਰੂਰ ਲੈਣੀ ਚਾਹੀਦੀ ਹੈਗੀ ਹੈ। ਔਰ ਆਪਾਂ ਨੂੰ, ਅਗਰ ਤੁਸੀਂ ਵੀ ਆਪਣੇ ਪੇਰੈਂਟਸ ਨੂੰ ਕੈਨੇਡਾ ਬੁਲਾ ਰਹੇ ਹੈਗੇ, ਮੇਕ ਸ਼ੋਰ ਕਰੋ ਉਹਨਾਂ ਦੀ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਟਾਈਮ ਸਿਰ ਲਵੋ। ਅਤੇ ਜਿਸ ਤਰ੍ਹਾਂ ਕਿ ਸਾਨੂੰ ਪਤਾ ਕਿ ਉਹਦੀ 1,00,000 ਦੀ ਕਵਰੇਜ ਹੁੰਦੀ ਹੈ, ਜੋ ਕਿ ਮੈਂਡੇਟਰੀ ਇੰਸ਼ੋਰੈਂਸ ਕਵਰੇਜ ਹੈਗੀ, ਲੈਣੀ ਜ਼ਰੂਰੀ ਹੈਗੀ ਆਪਣੀ ਗਵਰਨਮੈਂਟ ਵੱਲੋਂ। ਅਤੇ ਜਦੋਂ ਵੀ ਅਸੀਂ ਐਪਲੀਕੇਸ਼ਨ ਲਗਾਉਂਦੇ ਹੈਗੇ ਹਾਂ ਤਾਂ ਸਾਨੂੰ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਨਾਲ ਸਬਮਿਟ ਕਰਨੀ ਪੈਂਦੀ ਹੈ ਐਪਲੀਕੇਸ਼ਨ ਦੇ। ਔਰ ਇਹ ਇੰਸ਼ੋਰੈਂਸ ਜੋ ਕਿ 1 ਸਾਲ ਦੀ ਹੈ, ਕਿ ਆਪਾਂ ਸਾਰਿਆਂ ਨੂੰ ਪਤਾ ਹੈਗਾ, ਬਟ ਅਸੀਂ ਸਿਰਫ ਸਸਤਾ ਨਾ ਦੇਖੀਏ, ਅਸੀਂ ਆਪਣੇ ਪੇਰੈਂਟਸ ਦੀ ਜਿਹੜੀ ਮੈਡੀਕਲ ਹਿਸਟਰੀ ਆ ਉਹਦੇ ਬਾਰੇ ਵੀ ਪੂਰੀ ਜਾਣਕਾਰੀ ਲੈ ਕੇ ਆਪਣਾ ਦੱਸੀਏ ਕਿ ਉਹਨਾਂ ਨੂੰ ਮੈਡੀਕਲ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈਗੀ ਆ, ਉਹ ਵੀ ਅਸੀਂ ਪੂਰਾ ਡਿਸਕਲੋਜ਼ ਕਰੀਏ। ਜਦੋਂ ਵੀ ਅਸੀਂ ਇੰਸ਼ੋਰੈਂਸ, ਉਹਨਾਂ ਦੀ ਪਹਿਲਾਂ ਜੋ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ, ਕੋਈ ਵੀ ਉਹ ਦਵਾਈ ਲੈ ਰਹੇ ਹੈਗੇ ਆ, ਕੋਈ ਬਲੱਡ ਪ੍ਰੈਸ਼ਰ ਦੀ ਹੈਗੀ ਆ ਜਾਂ ਕੋਲੈਸਟਰੋਲ ਦੀ ਹੈਗੀ ਆ, ਜੋ ਵੀ ਉਹ ਡਾਇਬਿਟੀਜ਼ ਦੀ ਦਵਾਈ ਲੈ ਰਹੇ ਹੈਗੇ ਆ, ਸਾਰਾ ਕੁਛ ਡਿਸਕਲੋਜ਼ ਕਰਨਾ ਬਹੁਤ ਹੀ ਜ਼ਰੂਰੀ ਹੈਗਾ। ਸਿਰਫ ਅਸੀਂ ਇਹ ਨਾ ਦੇਖੀਏ ਵੀ ਇਹ ਕੋਸਟ ਘੱਟ ਆ ਰਹੀ ਹੈਗੀ ਹੈ, ਕਿਉਂਕਿ ਜਿਹੜੀ ਆਪਣੀ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਹੈਗੀ ਆ, ਉਹ ਪੇਰੈਂਟਸ ਨੂੰ ਜਦੋਂ ਵੀ ਕੋਈ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਜੋ ਪੂਰਾ ਖਰਚਾ ਕਵਰ ਕਰਦੀ ਹੈਗੀ ਹੈ ਮੈਡੀਕਲ ਦਾ, ਔਰ ਉਸਦੇ ਵਿੱਚ ਮੈਡੀਕਲ ਐਕਸਪੈਂਸ ਦੇ ਵਿੱਚ ਐਮਰਜੈਂਸੀ ਦੇ ਰਿਲੇਟਡ, ਹੋਸਪਿਟਲਾਈਜੇਸ਼ਨ ਦੇ ਰਿਲੇਟਡ, ਐਂਬੂਲੈਂਸ, ਏਅਰ ਐਂਬੂਲੈਂਸ, ਜਾਂ ਫਿਰ ਕੋਈ ਵੀ ਤੁਸੀਂ ਵਾਕ ਇਨ ਕਲੀਨਿਕ ਜਾਣਾ ਹੈਗਾ ਉਹਦੇ ਰਿਲੇਟਡ ਸਾਰਾ ਕੁਛ ਉਹਦੇ ਵਿੱਚ ਕਵਰ ਹੁੰਦਾ ਹੈਗਾ। ਸੋ ਇਸ ਟਾਈਮ ਤੇ ਅਸੀਂ ਜਦੋਂ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਕੋਸਟ ਦੀ ਗੱਲ ਕਰਦੇ ਹੈਗੇ ਹਾਂ ਉਹ ਸਾਨੂੰ ਸਿਰਫ $2 ਪਰ ਡੇ ਦੀ ਕੋਸਟ ਪੈਂਦੀ ਹੈਗੀ ਹੈ। ਔਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਡਿਟੇਲ ਇਨਫੋਰਮੇਸ਼ਨ ਲੈਣੀ ਹੈਗੀ ਹੈ, ਜੇ ਤੁਸੀਂ ਮੰਥਲੀ ਪਲਾਨ ਲੈਣਾ ਹੈਗਾ ਜਾਂ ਤੁਸੀਂ ਐਨੂਅਲ ਪਲਾਨ ਦੇ ਨਾਲ ਜਾਣਾ ਹੈਗਾ, ਔਰ ਤੁਸੀਂ ਆਪਣੇ ਪੇਰੈਂਟਸ ਦੀ ਜੋ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੇ ਬਾਰੇ ਡਿਸਕਸ ਕਰਨਾ ਹੈਗਾ, ਉਹ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਸ਼ਾਲੂ ਸ਼ਰਮਾ 6474078631। ਔਰ ਤੁਸੀਂ ਆਪਣੀ ਸੁਪਰਵੀਜ਼ਾ ਇੰਸ਼ੋਰੈਂਸ ਦੇ ਬੈਸਟ ਰੇਟਸ ਲੈ ਕੇ ਤੁਸੀਂ ਇੰਸ਼ੋਰੈਂਸ ਲੌਕ ਇਨ ਕਰ ਸਕਦੇ ਹੈਗੇ ਆ। ਔਰ ਦੂਸਰੀ ਚੀਜ਼ ਇਹ ਆ ਜਾਂਦੀ ਹੈਗੀ ਹੈ ਕਿ ਇਫੈਕਟਿਵ ਡੇਟ, ਅਗਰ ਪੇਰੈਂਟਸ ਦੀ ਪੋਲਿਸੀ ਤੁਸੀਂ ਲੈ ਲਈ ਹੈਗੀ ਹੈ, ਤੁਸੀਂ ਇਹ ਨਾ ਸੋਚੋ ਕਿ ਅੱਜ ਅਸੀਂ ਅਪਲਾਈ ਕਰ ਲਿਆ ਤਾਂ ਅੱਜ ਹੀ ਪੋਲਿਸੀ ਸਟਾਰਟ ਹੋ ਜਾਏਗੀ, ਬਟ ਅਸੀਂ ਉਸ ਨੂੰ ਜਿਸ ਤਰ੍ਹਾਂ ਕਿ ਉਹਨਾਂ ਨੂੰ ਸੋਚੋ ਕਿ ਅਸੀਂ ਉਹਨਾਂ ਨੇ ਅੱਜ ਪੋਲਿਸੀ ਲਈ ਹੈ ਅਤੇ ਪਰ ਉਹਨਾਂ ਨੇ ਆਉਣਾ ਹੈਗਾ 2 ਮਹੀਨੇ ਬਾਅਦ, ਬਟ ਉਹਨਾਂ ਦਾ ਮਾਇੰਡ ਚੇਂਜ ਹੋ ਗਿਆ, ਮੇਬੀ ਉਹ 2 ਮਹੀਨੇ ਹੋਰ ਐਕਸਟੈਂਡ ਹੋ ਗਈ, ਆਪਾਂ ਉਸ ਪੋਲਿਸੀ ਨੂੰ ਹੋਰ ਦੁਬਾਰਾ ਅਮੈਂਡ ਕਰ ਸਕਦੇ ਹੈਗੇ ਹਾਂ, ਪੋਲਿਸੀ ਦੀ ਜਿਹੜੀ ਇਫੈਕਟਿਵ ਡੇਟ ਹੈਗੀ ਉਹ ਆਪਾਂ ਚੇਂਜ ਕਰ ਸਕਦੇ ਹੈਗੇ ਹਾਂ ਅਤੇ ਪੋਲਿਸੀ ਹੋਲਡ ਕਰ ਸਕਦੇ ਹਾਂ ਉਹਨਾਂ ਦਾ ਬੈਸਟ ਰੇਟ ਜਿਹੜਾ ਹੈਗਾ ਸੁਪਰਵੀਜ਼ਾ ਇੰਸ਼ੋਰੈਂਸ ਦਾ ਲੈ ਕੇ। ਔਰ ਤੁਸੀਂ ਜੋ ਵੀ ਜਦੋਂ ਵੀ ਤੁਸੀਂ ਚਾਹੋ ਤੁਸੀਂ ਮੈਨੂੰ ਕਾਲ ਕਰਕੇ ਆਪਣੇ ਪੇਰੈਂਟਸ ਦੇ ਲਈ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਦੇ ਲਈ ਕਾਲ ਕਰ ਸਕਦੇ ਹੈਗੇ ਹਾਂ ਸ਼ਾਲੂ ਸ਼ਰਮਾ 6474078631। ਅਗਰ ਤੁਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਲੈਣਾ, ਵੈਸਟਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ, ਜਾਂ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਲੈਣੀ ਹੈਗੀ ਆ, ਜਾਂ ਤੁਸੀਂ ਅਪਲਾਈਡ ਸਟੇਟਸ ਤੇ ਹੈਗੇ ਆ ਔਰ ਤੁਹਾਡੇ ਕੋਲ ਹੈਲਥ ਕਾਰਡ ਨਹੀਂ ਹੈਗਾ, ਤੁਸੀਂ ਵੀ ਆਪਣੀ ਮੈਡੀਕਲ ਇੰਸ਼ੋਰੈਂਸ ਲੈਣਾ ਚਾਹੁੰਦੇ ਹੈਗੇ, ਤੁਸੀਂ ਮੈਨੂੰ ਕਾਲ ਕਰ ਸਕਦੇ ਆ ਸ਼ਾਲੂ ਸ਼ਰਮਾ 6474078631 ਵਿਦ ਟੀਮ ਇੰਸ਼ੋਰੈਂਸ ਫੋਰ ਯੂ।
1: ਬਹੁਤ ਸ਼ੁਕਰੀਆ ਸ਼ਾਲੂ ਜੀ, ਜੇ ਵੀਕਐਂਡ ਤੇ ਕਾਲ ਕਰੀਏ ਤਾਂ ਤੁਸੀਂ ਅਟੈਂਡ ਕਰ ਲਓਗੇ?
3: ਹਾਂਜੀ,
1: ਪੋਲਿਸੀ ਬੌਂਡ ਕਰਵਾਈ ਸੀ ਤੇ ਉਹ ਬੰਦਾ ਤੁਹਾਨੂੰ ਰੀਚ ਆਊਟ ਨਹੀਂ ਹੋ ਰਿਹਾ, ਤੁਹਾਨੂੰ ਲੱਗ ਰਿਹਾ ਕਿ ਮੇਰਾ ਬ੍ਰੋਕਰ ਪਤਾ ਨੀ ਭਾਈ ਕਿੱਥੇ ਗਿਆ, ਉਹ ਇੰਡਸਟਰੀ ਚ ਕੰਮ ਕਰ ਰਿਹਾ ਨਹੀਂ ਕਰ ਰਿਹਾ, ਤਾਂ ਵੀ ਸ਼ਾਲੂ ਜੀ ਨਾਲ ਗੱਲਬਾਤ ਕਰ ਰਹੇ ਹੋ, ਪਰ ਆਪਣੀ ਪੋਲਿਸੀ ਦਾ ਰਿਵਿਊ ਕਰਨਾ ਬੜਾ ਜ਼ਰੂਰੀ ਹੈ, ਰਿਵਿਊ ਕਰਕੇ ਉਹਦੇ ਚ ਜ਼ਰੂਰੀ ਚੇਂਜਸ ਕਰਨੇ ਬੜੇ ਜ਼ਰੂਰੀ ਹੁੰਦੇ, ਕਿਉਂਕਿ ਜੇ ਕੱਲ੍ਹ ਨੂੰ ਕੋਈ ਕਲੇਮ ਦੀ ਲੋੜ ਪੈਂਦੀ ਹੈ ਤਾਂ ਉਹ ਕਲੇਮ ਮਿਲਦੀ ਨਹੀਂ ਜੇ ਪ੍ਰੋਪਰ ਉਹ ਅਪਡੇਟ ਨਾ ਹੋਵੇ। ਸੋ ਪੋਲਿਸੀ ਰਿਵਿਊ ਕਰਵਾਉਣੀਆਂ ਨੇ, ਬੈਸਟ ਵੀਜ਼ਾ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਹੈ ਜਾਂ ਫਿਰ ਲਾਈਫ ਕ੍ਰਿਟੀਕਲ ਡਿਸਬਿਲਿਟੀ ਇੰਸ਼ੋਰੈਂਸ ਕਰਾਉਣੀ ਆ, ਸ਼ਾਲੂ ਜੀ ਨੂੰ ਹੁਣੇ ਕਾਲ ਕਰ ਲਓ 6474078631 6474078631 ਜੀ। ਹੋਰ ਕੋਈ ਕਹਿਣਾ ਚਾਹੁੰਦੇ?
3: ਹਾਂਜੀ, ਸਾਡੇ ਕੋਲ ਲਾਈਫ ਇੰਸ਼ੋਰੈਂਸ ਦੇ ਵਿੱਚ ਇਸ ਤਰ੍ਹਾਂ ਦੇ ਵੀ ਪਲਾਨ ਹੈਗੇ ਜਿਹੜੇ ਡਾਲਰ ਡੇ ਨਾਲ ਸਟਾਰਟ ਹੁੰਦੀ ਹੈਗੀ ਆ ਪੋਲਿਸੀ।
1: ਵੈਰੀ ਗੁੱਡ,
3: ਤੇ ਆਪਣਾ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਨੂੰ ਸ਼ਾਲੂ ਸ਼ਰਮਾ 6474078631।
1: 6474078631 6474078631। ਸ਼ੁਕਰੀਆ ਜੀ।

0: ਜੀ ਇਸ ਲੌਂਗ ਵੀਕਐਂਡ ਤੇ ਸਪੈਸ਼ਲ ਫਰਨੀਚਰ ਸੇਲ ਲੱਗ ਚੁੱਕੀ ਹੈ ਸ਼ਹਿਰ ਦੇ ਵਿੱਚ। ਗ੍ਰੈਂਡ ਹੋਮ ਫਰਨੀਚਰ ਤੋਂ ਸੁਖਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਖਬਾਈ ਜੀ ਲੰਘਿਆ ਜੀ ਆਇਆਂ ਨੂੰ ਕਰ ਦੋ ਧਮਾਕਾ ਫਿਰ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲ ਸਾਹਿਬ। ਲਓ ਜੀ ਧਮਾਕਾ ਹੋਣ ਲੱਗਾ। ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈਡ ਲੈਣਾ ਐਲ ਸ਼ੇਪ ਦਾ, ਸੋਫਾ ਕਮ ਬੈਡ ਕੋਰਡਰਾਈ ਫੈਬਰਿਕ ਦੇ ਵਿੱਚ, ਦੋਨੋਂ ਸਾਈਡ ਜਿਹੜੇ ਕੱਪ ਹੋਲਡਰ ਵੀ ਲੱਗੇ ਹੋਏ ਨੇ, ਐਲ ਸ਼ੇਪ ਦਾ ਸੋਫਾ ਕਮ ਬੈਡ, ਸਟੇਜ ਦੇ ਵਿੱਚ ਸਟੋਰੇਜ ਵੀ ਆ, ਐਲ ਸ਼ੇਪ ਦਾ ਸੋਫਾ ਕਮ ਬੈਡ, ਦੋਨੋਂ ਸਾਈਡ ਕੱਪ ਹੋਲਡਰ ਲੱਗੇ ਹੋਏ ਨੇ। ਲੈਂਦੇ ਆਇਓ ਤੁਸੀਂ $1,200 ਦਾ ਗ੍ਰੇ ਕਲਰ ਦਾ ਕੋਰਡਰਾਈ ਫੈਬਰਿਕ ਦਾ $1,000 ਵਾਲਾ ਸੋਫਾ ਕਮ ਬੈਡ ਲੈ ਜਾਓ ਸ਼ਾਮ 7 ਵਜੇ ਤੱਕ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਐਲ ਸ਼ੇਪ ਦਾ ਸੋਫਾ ਕਮ ਬੈਡ ਸਿਰਫ $399 ਦਾ, ਭੁੱਲੋ ਸਾਹਿਬ $399 ਦਾ ਐਲ ਸ਼ੇਪ ਦਾ ਸੋਫਾ ਕਮ ਬੈਡ ਵਿਦ ਸਟੋਰੇਜ $399 ਦਾ ਮਿਲੂਗਾ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲ ਰਹੇ ਨੇ। ਬੈਡਰੂਮ ਸੈੱਟ ਲੈਣਾ ਸਹੀ ਸਮਾਂ, ਸੋਫਾ ਸੈੱਟ ਲੈਣਾ ਸਹੀ ਸਮਾਂ, ਡਾਇਨਿੰਗ ਟੇਬਲ ਲੈਣਾ, ਕੋਫੀ ਟੇਬਲ ਲੈਣਾ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਡਿਸਕਾਊਂਟ ਤੇ ਸਪੈਸ਼ਲ ਤੋਹਫੇ ਮਿਲ ਰਹੇ ਨੇ। 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ। ਵਿਕਟੋਰੀਆ ਡੇ, ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ।
0: ਬਹੁਤ ਬਹੁਤ ਸ਼ੁਕਰੀਆ ਜੀ। ਗ੍ਰੈਂਡ ਹੋਮ ਫਰਨੀਚਰ ਤੇ ਦੋਸਤੋ ਤੁਸੀਂ ਪਹੁੰਚ ਸਕਦੇ ਹੋ ਤੇ ਆਪਣੀ ਪਸੰਦ ਦਾ ਫਰਨੀਚਰ 3 ਦਿਨ ਓਪਨ ਨੇ, 11 ਤੋਂ ਲੈ ਕੇ 7 ਵਜੇ ਤੱਕ ਓਪਨ ਰਹਿਣਗੇ ਤੇ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਜਾਂ ਵਿਜਿਟ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਨੂੰ ਆਪਣੇ ਫਰਨੀਚਰ ਦੀਆਂ ਡੀਲਾਂ ਲਈ, ਕਿਉਂਕਿ ਇਹ ਸਮਾਂ ਹੁੰਦਾ ਪੈਸੇ ਬਚਾਉਣ ਦਾ ਤੇ ਪੈਸੇ ਬਚਾਉਣ ਲਈ ਸੁਖਬਾਈ ਜੀ ਦਾ ਨਾਮ ਪਹਿਲੀ ਕਤਾਰ ਦੇ ਵਿੱਚ ਹੁੰਦਾ। ਜਿਹੜੇ AM530 ਲੜੀ ਦੇ ਨਾਲ ਤੇ ਸਟੂਡੀਓ ਨੰਬਰ 416-233-7368। ਕਿੱਥੇ ਕਿੱਥੇ ਤੁਸੀਂ ਘੁੰਮਣ ਜਾ ਰਹੇ ਹੋ ਤੇ ਜਾਂ ਕਿੱਥੇ ਘੁੰਮ ਸਕਦੇ ਹੋ, ਕੋਈ ਇੱਦਾਂ ਦਾ ਸਪੋਟ ਜ਼ਰੂਰ ਸਾਡੇ ਸਰੋਤੇ ਨਾਲ ਸਾਂਝਾ ਕਰੋ ਤੇ ਤੁਸੀਂ ਗਏ ਹੋਏ ਹੋ ਤੇ ਜ਼ਰੂਰ ਸੋਚਦੇ ਹੋ ਕਿ ਯਾਰ ਇੱਥੇ ਤਾਂ ਆਪਾਂ ਨੂੰ ਜਾਣਾ ਚਾਹੀਦਾ, ਇੱਥੇ ਕਿਉਂ ਨਹੀਂ ਗਏ। ਜਿਵੇਂ ਸਫਾਰੀ ਬਾਈ ਨੇ ਦੱਸਿਆ ਕਿ ਉਹ ਸਫਾਰੀ ਵੀ ਬੱਚਿਆਂ ਦੇ ਲਈ ਇੱਕ ਵਧੀਆ ਅਟਰੈਕਸ਼ਨ ਹੁੰਦੀ ਹੈ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸਟੂਡੀਓ ਨੰਬਰ 416-233-7368 ਤੇ ਇਸ ਲੌਂਗ ਵੀਕਐਂਡ ਤੇ ਬਾਈ ਜੀ ਬਲਾਈਂਡਸ ਤੇ ਡੀਲ ਲੈ ਕੇ ਆਏ ਨੇ ਘਰਾਂ ਦੇ ਵਿੱਚ ਨਾ ਪਰਦੇ। ਪਹਿਲਾਂ ਕਿਉਂਕਿ ਵਿੰਡੋਜ਼ ਜਿਹੜੀਆਂ ਨੇ ਟਰਾਂਸਪੇਰੈਂਟ ਵਿੰਡੋਜ਼, ਤਾਂ ਬੰਦਾ ਪਹਿਲਾ ਕੰਮ ਤਾਂ ਇਹੀ ਕਰਦਾ ਕਿ ਯਾਰ ਗੈਟ ਇਟ ਕਵਰਡ, ਕਿਉਂਕਿ ਟਰਾਂਸਪੇਰੈਂਟ ਵਿੰਡੋਜ਼ ਦੇ ਨੁਕਸਾਨ ਬਾਈ ਨੇ ਵਾਰ ਵਾਰ ਦੱਸਿਆ ਕਿ ਜਦੋਂ ਸਨਲਾਈਟ ਸਿੱਧਾ ਆਉਂਦੀ ਹੈ ਤਾਂ ਰੂਮ ਗਰਮ ਰਹਿੰਦੇ ਨੇ, ਏਸੀ ਨੂੰ ਵੱਧ ਕੰਮ ਕਰਨਾ ਪੈਂਦਾ, ਫਿਰ ਪ੍ਰਾਈਵੇਸੀ ਦਾ ਚੱਕਰ ਵੀ ਹੁੰਦਾ, ਹੋਰ ਵੀ ਬਹੁਤ ਸਾਰੇ ਰੀਜ਼ਨ ਨੇ, ਅਤੇ ਬੰਦਾ ਵਿੰਡੋਜ਼ ਕਵਰ ਜ਼ਰੂਰ ਕਰਦਾ। ਪਹਿਲਾਂ ਪਰਦੇ ਕਰਦੇ ਸੀ, ਪਰਦੇ ਦੇਖੇ ਭਾਈ ਬੱਚੇ ਮੈਲੇ ਹੱਥ ਲਾ ਜਾਂਦੇ ਨੇ ਜਾਂ ਫਿਰ ਖਰਾਬ ਹੋ ਜਾਂਦੇ ਨੇ, ਅਤੇ ਸੋਹਣੇ ਅੱਜ ਕੱਲ੍ਹ ਉਹ ਲੱਗ ਰਹੇ ਨੇ ਟ੍ਰੈਂਡਿੰਗ ਦੇ ਵਿੱਚ ਨੇ ਜੈਪਰਾ ਬਲਾਈਂਡਸ। ਅਤੇ ਬਾਈ ਦੀ ਜਿਹੜੀ ਮੂਜ਼ ਬਲਾਈਂਡ ਕੰਪਨੀ ਹੈ ਇਹ ਸਾਰੇ ਬਲਾਈਂਡਸ ਨੇ ਜਿਹੜੇ ਬ੍ਰੈਂਪਟਨ ਦੇ ਵਿੱਚ ਕੈਨੇਡੀਅਨ ਮੇਡ ਬਲਾਈਂਡਸ ਨੇ, ਅਤੇ ਇਹ ਬਲਾਈਂਡ ਜੇ ਤੁਸੀਂ ਅੱਜ ਲਵਾਉਣੇ ਬਾਈ ਜੀ ਕੀ ਔਫਰ ਹੈ, ਇੱਕ ਵਾਰ ਸਾਰੇ ਸਰੋਤੇ ਨਾਲ ਸਾਂਝਾ ਕਰੋ।
2: ਹਾਂਜੀ, ਪਹਿਲਾਂ ਤਾਂ ਜਿਵੇਂ ਤੁਸੀਂ ਗੱਲ ਕਰੀ ਆ ਪਰਦਿਆਂ ਦੀ ਅਤੇ ਬਲਾਈਂਡਸ ਦੀ, ਸੋ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਕਿ ਜਦੋਂ ਆਪਾਂ ਪਰਦੇ ਉਤਾਰ ਕੇ ਬਲਾਈਂਡਸ ਲਗਵਾਉਂਦੇ ਹਾਂ ਤਾਂ ਆਪਣਾ ਘਰ ਖੁੱਲ੍ਹ ਜਾਂਦਾ, ਜਗ੍ਹਾ ਬਹੁਤ ਓਪਨ ਹੋ ਜਾਂਦੀ ਹੈ, ਸਪੇਸ ਬਹੁਤ ਵੱਧ ਜਾਂਦੀ ਆ। ਨਾ ਨਾ ਕਰਦੇ ਜੇ ਆਪਣੇ ਲਿਵਿੰਗ ਰੂਮ ਦੇ ਵਿੱਚ ਤੁਸੀਂ ਪਰਦੇ ਲਾਏ ਹੋਏ ਆ, ਤੁਸੀਂ ਉਹਨਾਂ ਨੂੰ ਉਤਰਵਾ ਕੇ ਬਲਾਈਂਡਸ ਲਗਵਾਉਂਦੇ ਆ ਤਾਂ ਤੁਹਾਨੂੰ ਇਹ ਲੱਗੇਗਾ ਕਿ ਸਾਡਾ ਜਿਵੇਂ ਲਿਵਿੰਗ ਰੂਮ ਆ ਪਹਿਲਾਂ ਭਰਿਆ ਵੀ ਸੀ ਹੁਣ ਖਾਲੀ ਹੋ ਗਿਆ। ਅਤੇ ਦੂਜੀ ਗੱਲ ਆਪਣੇ ਜੇ ਆਪਾਂ ਇਕੱਲੇ ਬਲਾਈਂਡਸ ਦੀ ਗੱਲ ਕਰੀਏ ਤਾਂ ਆਪਣੇ ਕੈਨੇਡੀਅਨ ਮੇਡ ਬਲਾਈਂਡਸ ਨੇ ਜੀ, 5 ਸਾਲ ਦੀ ਵਾਰੰਟੀ ਦੇ ਨਾਲ ਇਹ ਆਉਂਦੇ ਨੇ, ਕਾਟਨ ਪਲੱਸ
0: ਪੋਲੀਐਸਟਰ,
2: 5 ਸਾਲ ਦੀ ਵਾਰੰਟੀ ਆ। ਹਾਂਜੀ, ਇਕੱਲੇ ਕੱਪੜੇ ਤੇ ਨਹੀਂ, ਕੁਛ ਵੀ ਚੇਨ ਹੋ ਗਈ, ਟਿਊਬ ਹੋ ਗਈ, ਹਾਰਡ ਵੀ ਹੋਗਾ, ਸਭ ਤਰ੍ਹਾਂ ਦਾ ਜੋ ਵੀ ਆਪਾਂ ਮਟੀਰੀਅਲ ਵਿੱਚ ਯੂਜ਼ ਕਰਦੇ ਆ ਸਭ ਚੇਨ ਅਟਕ ਜਾਂਦੀ ਆ, ਵਿੱਚ ਕਈ ਹੁੰਦਾ ਕਿ ਵਿੱਚ ਪਲਾਸਟਿਕ ਦਾ ਕੰਮ ਯੂਜ਼ ਕਰਦੇ ਨੇ, ਚੀਜ਼ਾਂ ਯੂਜ਼ ਕਰਦੇ ਨੇ, ਉਹ ਵਿੱਚ ਟੁੱਟ ਜਾਂਦੀ ਆ। ਸੋ ਆਪਣਾ ਜਿਹੜਾ ਸਾਰਾ ਕੁਛ ਹੋਏਗਾ ਜੀ ਉਹ ਮੈਟਲ ਦਾ ਹੁੰਦਾ, ਸੋ ਐਵੇਂ ਦੀ ਕੋਈ ਦਿੱਕਤ ਨਹੀਂ ਆਉਂਦੀ, ਬਟ ਆਪਾਂ 5 ਸਾਲ ਦੀ ਵਾਰੰਟੀ ਫਿਰ ਵੀ ਆਪਣੇ ਪ੍ਰੋਡਕਟ ਤੇ ਦਿੰਦੇ ਹਾਂ। ਕਸਟਮ ਮੇਡ ਹੁੰਦੀਆਂ ਨੇ, ਇਹ ਨਹੀਂ ਹੋਏਗਾ ਕਿ ਤੁਸੀਂ ਕਹੋ ਜੀ ਆਪਾਂ ਵਿੰਡੋਜ਼ 'ਚ ਬਲਾਈਂਡ ਲਾਤੀ ਅਤੇ 1 ਇੰਚ ਸੱਜੇ ਪਾਸੇ ਰਹਿ ਗਿਆ, 1 ਇੰਚ ਖੱਬੇ ਪਾਸੇ ਰਹਿ ਗਿਆ। ਜਿੰਨੀ ਤੁਹਾਡੀ ਵਿਡਥ ਹੋਏਗੀ, ਜਿੰਨੀ ਤੁਹਾਡੀ ਲੈਂਥ ਹੋਏਗੀ, ਉਹਦੇ ਅਕੋਰਡਿੰਗ ਹੀ ਉਹ ਬਲਾਈਂਡ ਬਣੇਗਾ।
0: ਜੋ ਬਿਰਲਾ ਜੀ ਰਹਿਣ, ਕਈ ਵਾਰ ਬੰਦਾ ਕਹਿੰਦਾ ਯਾਰ ਮੈਂ ਇੱਥੋਂ ਮੰਗਾ ਕੇ ਇੱਦਾਂ ਲਾ ਦੇ, ਉਹ ਬਿਰਲਾ ਜੀ ਰਹਿਣ ਉਹ ਤੋਂ ਫਿਰ ਵਧੀਆ ਨਹੀਂ ਲੱਗਦੀ।
2: ਹਾਂਜੀ, ਉਹ ਸਪੈਸ਼ਲ ਆਪਾਂ ਸਪੈਸ਼ਲ ਆਰਡਰ ਹੁੰਦੇ ਨੇ ਸਾਰੇ
0: ਕਸਟਮਰਾਂ ਨਾਲੋਂ, ਜਾਂ ਕੈਲੀਫੋਰਨੀਆ ਸ਼ਟਰ ਨਾਲੋਂ ਸਸਤੇ ਪੈਂਦੇ ਨੇ,
2: ਬਹੁਤ ਜ਼ਿਆਦਾ ਸਸਤੇ ਪੈਂਦੇ ਨੇ ਜੀ।
0: ਓਕੇ,
2: ਕੈਲੀਫੋਰਨੀਆ ਸ਼ਟਰ ਨਾਲ ਜੇ ਆਪਾਂ ਚਲੋ ਕੰਪੇਅਰ ਕਰਦੇ ਹਾਂ ਤਾਂ ਅੱਧੋ ਅੱਧ ਦਾ ਫਰਕ ਪੈ ਜਾਂਦਾ ਕਿਤਨਾ ਕਿਤੇ।
0: ਓਕੇ,
2: ਹੋ ਸਕਦਾ ਵੱਧ ਹੀ ਪੈ ਜਾਵੇ ਜਿੰਨੇ। ਤੇ ਉਸ ਤੋਂ ਬਾਅਦ ਫਾਇਦਾ ਇਹ ਹੁੰਦਾ ਕਿ ਕਈ ਵਾਰੀ ਆਪਾਂ ਜਿਵੇਂ ਕੈਲੀਫੋਰਨੀਆ ਸ਼ਟਰ ਲਾ ਲੈਂਦੇ ਹਾਂ, ਪਿੱਛੇ ਆਪਾਂ ਲਾਤਾ ਸੋਫਾ, ਪਰ ਉਹ ਓਪਨ ਹੀ ਨਹੀਂ ਹੁੰਦੇ ਉਹ, ਚਲੋ ਨੋ ਡਾਊਟ ਉਹ ਵੈਸੇ ਓਪਨ ਹੋ ਜਾਂਦੇ ਪਰ ਜੇ ਆਪਣੇ ਬਾਰੀ ਵਾਂਗੂ ਖੁੱਲਣੇ ਖੁੱਲਦੇ ਨਹੀਂ ਹੈਗੇ। ਸੋ ਜੇ ਤੁਸੀਂ ਚਾਹੁੰਦੇ ਕਿ ਤੁਸੀਂ ਸਾਰੀ ਵਿੰਡੋ ਓਪਨ ਕਰਨੀ ਉਹ ਹੁੰਦੀ ਨਹੀਂ ਹੈਗੀ, ਪਰ ਜਿਹੜੇ ਬਲਾਇੰਡ ਹੁੰਦੇ ਕਿਉਂਕਿ ਵਿੰਡੋ ਦੇ ਫਰੇਮ ਦੇ ਵਿੱਚ ਵਿੱਚ ਰਹਿ ਜਾਂਦੇ ਆ, ਸੋ ਇਹ ਤੁਸੀਂ ਅਪ ਐਂਡ ਡਾਊਨ ਕਰ ਸਕਦੇ ਹੋ, ਸੋ ਐਵੇਂ ਦੀ ਕੋਈ ਦਿੱਕਤ ਨਹੀਂ ਆਉਂਦੀ, ਕਲੀਨ ਕਰਨੇ ਬਹੁਤ ਸੌਖੇ ਆ।
0: ਅਤੇ ਇੱਕ ਜਿਹੜਾ ਤੁਸੀਂ ਲੌਂਗ ਵੀਕਐਂਡ 'ਤੇ ਸਪੈਸ਼ਲ ਔਫਰ ਲੈ ਕੇ ਆਏ ਹੋ, 50% ਔਫ ਵੀ ਆ, 50 ਤਰ੍ਹਾਂ ਦੇ ਕਲਰ ਵੀ ਨੇ, 5 ਸਾਲ ਦੀ ਵਾਰੰਟੀ ਵੀ ਆ, ਅਤੇ ਜੇ ਪੂਰੇ ਘਰ ਦੇ ਬਲਾਇੰਡਸ ਬੰਦਾ ਕੋਈ ਲਵਾਉਂਦਾ
2: 50% ਡਿਸਕਾਊਂਟ ਫਲੈਟ ਆਪਾਂ ਸਾਰੇ ਆਪਣੇ ਸਰੋਤਿਆਂ ਨੂੰ ਕਰ ਰਹੇ ਹਾਂ। ਇੰਸਟਾਲੇਸ਼ਨ ਆਪਾਂ ਬਿਲਕੁਲ ਫ੍ਰੀ ਕਰਦੇ, ਉਹਦਾ ਕੋਈ ਚਾਰਜ ਨਹੀਂ ਕਰਦੇ,
0: ਬਹੁਤ ਅੱਛਾ, ਤੇ ਕੰਮ ਵੀ ਬਹੁਤ ਵਧੀਆ ਤੁਹਾਡੇ
2: ਕੰਮ। ਹਾਂਜੀ ਹਾਂ, ਕੰਮ ਜਿੱਥੇ ਵੀ ਆਪਾਂ ਪਰਦੇ ਲਾਉਣੇ ਆ ਤਾਂ ਮੈਂ ਇੱਕ ਗੱਲ ਮੈਂ ਸੋਚ ਰਿਹਾ ਸੀਗਾ, ਆਪਾਂ ਨਾ ਰਿਵਿਊ ਪਾਉਣੇ ਸਟਾਰਟ ਕਰ ਦੇਣੇ ਚਾਹੀਦੇ, ਅੱਜ ਕੱਲ੍ਹ ਟ੍ਰੈਂਡ 'ਚ ਵੀ ਚੱਲਦੇ, ਜਦੋਂ ਆਪਾਂ ਕੰਮ ਕਰਦੇ ਤਾਂ ਆਪਾਂ ਪਰਿਵਾਰ ਨੂੰ ਪੁੱਛੀਏ ਕਿ ਤੁਹਾਨੂੰ ਕੰਮ ਕਿਵੇਂ ਦਾ ਲੱਗਿਆ। ਅਤੇ ਤੁਸੀਂ ਰੇਡੀਓ ਦੀ ਰੈਫਰੈਂਸ ਨਾਲ ਜੇ ਤੁਸੀਂ ਸਾਨੂੰ ਕਾਲ ਕਰਦੇ ਹੋ, ਲੌਂਗ ਵੀਕਐਂਡ ਸਪੈਸ਼ਲ ਹੈ ਜੀ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਬਲਾਇੰਡਸ ਲਗਵਾਉਂਦੇ ਹੋ, ਸਾਰੇ ਘਰ ਦੇ ਵਿੱਚ ਆਪਣਾ ਮੇਨ ਫਲੋਰ ਪਲੱਸ ਬੈਡਰੂਮਸ ਹੋ ਗਏ,
0: ਬੇਸਮੈਂਟ ਹੈਗੀ ਨਹੀਂ,
2: ਬੇਸਮੈਂਟ ਇਨਕਲੂਡ ਕਰੋ ਜਾਂ ਨਾ ਕਰੋ ਉਹ ਤੁਹਾਡੀ ਵਿਸ਼ ਆ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਪਰਦੇ ਲਗਵਾਉਣੇ ਆ ਤਾਂ ਇੱਕ ਬਲਾਇੰਡ ਉਹਨੂੰ ਆਪਾਂ ਫ੍ਰੀ ਆਫ ਕੋਸਟ ਅਪਗ੍ਰੇਡ ਕਰਕੇ ਦੇਵਾਂਗੇ ਵਿਦ ਦ ਰਿਮੋਟ ਐਂਡ ਮੋਟਰ। ਤੁਸੀਂ ਰਿਮੋਟ ਨਾਲ ਬਲਾਇੰਡ ਨੂੰ ਅਪ ਐਂਡ ਡਾਊਨ ਕਰ ਸਕਦੇ ਹਾਂ, ਅਪ ਬਟਨ ਦਾ ਵਨ ਟੱਚ ਅਪ ਨਾਲ ਲਗਜ਼ਰੀ ਲੁੱਕ, ਲਗਜ਼ਰੀ ਫੀਲ।
0: ਨੰਬਰ ਬੋਲ ਦੋ,
2: ਨੰਬਰ ਹੈਗਾ 647 399 46 46 647-389-4646 647-399-4646 ਸਾਨੂੰ ਅੱਜ ਹੀ ਕਾਲ ਕਰੋ ਤਾਂ ਕਿ ਤੁਸੀਂ ਆਪਣਾ ਆਰਡਰ ਬੁੱਕ ਕਰ ਸਕੋ ਅਤੇ ਆਪਾਂ ਇਹ ਡੀਲ ਨੂੰ ਅਲੋਕ ਕਰ ਸਕੀਏ।
0: ਸੋ ਨੰਬਰ ਹੈ ਜੀ 647-399-4646 647-389-4646 ਤੁਹਾਨੂੰ ਫੋਨ 'ਤੇ ਆਈਡੀਆ ਦੇ ਦੇਣਗੇ। ਬਾਕੀ ਜੇ ਤੁਸੀਂ ਵਿੰਡੋਜ਼ ਦਾ ਸਾਈਜ਼ ਮੇਅਰ ਕਰਕੇ ਭੇਜ ਦੋਗੇ ਤੁਹਾਨੂੰ ਐਗਜੈਕਟ ਕੋਟ ਤੁਹਾਨੂੰ ਓਵਰ ਦਾ ਕਾਲ ਮਿਲ ਜੂ, ਜਾਂ ਫਿਰ ਤੁਸੀਂ ਜਾਂ ਫਿਰ ਇਹ ਤੁਹਾਡੇ ਘਰ ਆ ਕੇ ਵਿਜਿਟ ਕਰਕੇ ਤੁਹਾਨੂੰ ਕੋਟ ਦੇ ਦੇਣਗੇ। ਨੰਬਰ ਟੂ ਕਾਲ 647-399-4646 647-389-4646 'ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਆਉਣੇ ਆ ਉਹ 4-5 ਸੌ ਨਹੀਂ 4-5 ਹਜ਼ਾਰ ਨਹੀਂ ਉਹ 40-50 ਹਜ਼ਾਰ ਹੋ ਸਕਦਾ। ਇਕੱਲੇ ਇਹ ਵੀ ਨਹੀਂ ਕਹਿੰਦੇ ਤੁਹਾਨੂੰ ਸਟੱਡੀ ਪੜ੍ਹਨ ਦਾ ਡਿਗਰੀ ਕਰਨ ਦਾ ਉਹ ਚਾਹੇ ਐਚ ਵੈਕ ਵਰਗੇ ਪੀ ਐੱਸ ਡਬਲਿਊ ਵਰਗੇ ਕੋਰਸ ਨੇ ਜਾਂ ਫਿਰ ਅਕਾਊਂਟਿੰਗ ਹੋ ਗਿਆ ਜਾਂ ਫਿਰ ਹੋਰ ਬਹੁਤ ਸਾਰੇ ਕੋਰਸ ਨੇ, ਪੜ੍ਹੋ ਅਤੇ ਖਾਤੇ 'ਚ ਪੈਸੇ ਆਉਣਗੇ। ਕੀ ਆ ਪੂਰਾ ਪ੍ਰੋਸੈਸ ਇੱਕ ਵਾਰੀ ਨਾਗਪਾਲ ਜੀ ਤੋਂ ਪੁੱਛਦੇ। ਨਾਗਪਾਲ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ, ਲੌਂਗ ਵੀਕਐਂਡ ਆ, ਲੌਂਗ ਵੀਕਐਂਡ 'ਤੇ ਖੁਸ਼ਖਬਰੀ ਸਾਡੇ ਸਰੋਤੇ ਨਾਲ ਸਾਂਝੀ ਕਰੋ ਜੀ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਜੇ ਤੁਹਾਡਾ ਸਟੇਟਸ ਪੀ ਆਰ ਸਿਟੀਜ਼ਨ ਪ੍ਰੋਟੈਕਟਡ ਪਰਸਨ ਹੈਗਾ, ਸਾਡੇ ਕੋਲ ਹੈਗੇ ਗਵਰਨਮੈਂਟ ਫੰਡਡ ਪ੍ਰੋਗਰਾਮਸ, ਤੁਸੀਂ ਓਨਟਾਰੀਓ ਵਿੱਚ ਕਿਸੇ ਵੀ ਸਿਟੀ ਵਿੱਚ ਰਹਿੰਦੇ ਹੋ, ਤੁਹਾਡੀ ਇਨਕਮ 2024 ਦੇ ਨੋਟਿਸ ਆਫ ਅਸੈਸਮੈਂਟ ਵਿੱਚ $70,000 ਤੋਂ ਘੱਟ ਹੈਗੀ, ਤੁਸੀਂ ਐਲੀਜੀਬਲ ਹੋ। ਐਂਡ 30 to 100,000 ਫੰਡਿੰਗ ਮਿਲਦੀ ਹੈ ਜੋ ਕਿ ਡਾਇਰੈਕਟ ਤੁਹਾਡੇ ਅਕਾਊਂਟ 'ਚ ਆਉਂਦੀ ਆ, ਡਿਪੈਂਡਿੰਗ ਔਨ ਵੇਰੀਅਸ ਫੈਕਟਰਸ। ਔਰ ਲਾਈਕ ਐਂਡ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 4-37-264-31-75।
0: ਓਕੇ, ਗੌਰਮੈਂਟ ਦਾ ਪ੍ਰੋਗਰਾਮ ਆ ਜਿੱਥੇ ਗੌਰਮੈਂਟ ਕਹਿੰਦੀ ਹੈ ਕਿ ਜੇ ਤੁਹਾਡੀ ਐਨੂਅਲ ਇਨਕਮ ਫੈਮਿਲੀ ਦੀ $70,000 ਤੋਂ ਘੱਟ ਆ ਤਾਂ ਤੁਸੀਂ ਪੜ੍ਹ ਸਕਦੇ ਹੋ, ਆਪਦੀ ਸਕਿੱਲ ਅਪਡੇਟ ਕਰ ਸਕਦੇ ਹੋ, ਅਤੇ ਗੌਰਮੈਂਟ ਤੁਹਾਨੂੰ ਗ੍ਰਾਂਟ ਅਤੇ ਲੋਨ ਦੋਨੇ ਆਪਸ਼ਨ ਦਿੰਦੇ ਆ। ਲੋਨ ਆਪਸ਼ਨ ਆ ਤੁਸੀਂ ਲੈਣਾ ਜਾਂ ਨਹੀਂ ਲੈਣਾ। ਸੋ ਇੱਕ ਇਹ ਦੱਸੋ, ਇਹਨੂੰ ਅਪਲਾਈ ਕਰਦੇ ਆ ਕਿ ਕ੍ਰੈਡਿਟ ਚੈੱਕ ਹੁੰਦਾ ਕਿ ਮੋਹਰੇ ਜੇ ਮੰਗੋ ਥੱਬਾ ਭਰ ਕੇ ਡਾਕੂਮੈਂਟ ਲੱਗਦੇ ਨੇ, ਅਤੇ ਫੰਡਿੰਗ ਆ ਕਿੱਥੋਂ ਰਹੀ ਹੈ, ਕੋਈ CRL ਹੈ ਚੱਕਰ ਦਾ?
1: ਫੰਡਿੰਗ ਇਸਮੇ ਜੋ ਡਿਪਾਰਟਮੈਂਟ ਜੋ ਇਸਕੋ ਮੋਨੀਟਰ ਕਰਤਾ ਵੋ ਹੈ ਸਰਵਿਸ ਕੈਨੇਡਾ, CRA ਨਹੀਂ ਹੈ। ਐਂਡ ਸੈਕਿੰਡ ਥਿੰਗ, ਇਸਮੇ ਬਹੁਤ ਕਮ ਡਾਕੂਮੈਂਟਸ ਲਗਤੇ ਹੈ, ਯਹਾਂ ਤੱਕ ਗਵਰਨਮੈਂਟ ਐਜੂਕੇਸ਼ਨ ਕੇ ਲਿਏ ਫੰਡਿੰਗ ਕਰ ਰਹੀ ਹੈ। ਜੈਸੇ ਇੰਡੀਆ ਮੇ ਨਹੀਂ ਹੋਤਾ ਤਾਂ ਪੜ੍ਹੋ ਲਿਖੋ ਗਵਰਨਮੈਂਟ ਪੇਰੈਂਟਸ ਪੈਸੇ ਦੇ, ਵੈਸੇ ਇਸ ਦੇਸ਼ ਮੇ ਗਵਰਨਮੈਂਟ ਪੇਰੈਂਟਸ ਕੀ ਤਰ੍ਹਾਂ ਹੈ, ਪੈਸੇ ਗਵਰਨਮੈਂਟ ਆਪਕੋ ਦੇਤੀ ਹੈ, ਉਸਮੇ ਡਾਕੂਮੈਂਟਸ ਕਾ ਲਗਤੇ ਹੈ, ਨੋਟਿਸ ਆਫ ਅਸੈਸਮੈਂਟ। ਜਿਤਨੀ ਕਮ ਇਨਕਮ ਹੈ ਉਤਨੀ ਜ਼ਿਆਦਾ ਫੰਡਿੰਗ ਮਿਲਤੀ ਹੈ, ਯਾ ਬਾਤ ਨੋਟ ਕਰ ਲੈ ਪਹਿਲੇ। ਦੂਸਰੀ ਬਾਤ, ਅਗਰ ਆਪਕਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਨੰਬਰ ਆਫ ਕਿਡਸ ਜ਼ਿਆਦਾ ਹੈ, ਤੋ ਜ਼ਿਆਦਾ ਫੰਡਿੰਗ ਮਿਲਤੀ ਹੈ। ਅਗਰ ਆਪ ਸਿੰਗਲ ਹੈ ਤੋ ਆਪਕੋ ਫੰਡਿੰਗ ਨਾ ਕੇ ਬਰਾਬਰ ਮਿਲੇਗੀ, ਅਗਰ ਆਪਕੀ ਇਨਕਮ ਜ਼ਿਆਦਾ ਹੈ ਆਪਕੋ ਫੰਡਿੰਗ ਨਾ ਕੇ ਬਰਾਬਰ ਮਿਲੇਗੀ। ਨੋਟਿਸ ਆਫ ਅਸੈਸਮੈਂਟ ਅਗਰ ਇਨਕਮ ਜ਼ਿਆਦਾ, ਮੈਂ ਆਪ ਸਟਾਫ ਲਗਾ ਕੇ ਕਹਿਣਾ ਚਾਹਤਾ ਹੂੰ, ਤੋ ਅਗਰ ਆਪਕੀ ਇਨਕਮ ਕਮ ਹੈ, ਆਪ ਫੈਮਿਲੀ ਸਾਈਜ਼ ਆਪਕਾ ਜ਼ਿਆਦਾ ਹੈ, ਕਾਲ ਕਰੇ, ਸਕਿੱਲ ਡਿਵੈਲਪ ਕਰੇ। ਫੁੱਲੀ ਆਨਲਾਈਨ ਕੋਰਸਿਸ ਹੈ ਜੋ ਹਮਾਰੇ ਕਿਤਨੇ ਹੀ ਕਲਾਇੰਟ ਘਰ ਕੇ ਕੰਫਰਟ ਸੇ ਅਟੈਂਡ ਕਰ ਰਹੇ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਆਪਕੀ ਏਜ ਕਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ, ਆਪ 30-40-50-60-70 ਸਾਲ ਕੇ ਹੈਂ, ਪੈਨਸ਼ਨ ਪੇ ਆਪ ਐਲੀਜੀਬਲ ਹੈ, ਹਜ਼ਾਰੋਂ ਕਰੰਟ ਕੋ ਹਮ ਹੈਲਪ ਕਰ ਚੁੱਕੇ ਹੈ। ਔਰ ਲਾਈਕ 7-8 ਸਮ ਬਿਜ਼ਨਸ ਮੈਂ ਕੋਈ ਕੈਚ ਨਹੀਂ ਹੈ ਜੀ ਇਸਕੇ ਅੰਦਰ, ਕਾਲ ਆਪ ਹਮੇ ਕਰ ਸਕਤੇ ਹੈਂ 437-264-31-75।
0: ਸੋ ਜੇ ਇਹਦੇ ਵਿੱਚ ਆਪਾਂ ਇਸ 3-4 ਲਾਈਨਾਂ ਦੇ ਵਿੱਚ, ਪਹਿਲਾਂ ਇਹਦੇ ਲਈ ਕੌਣ ਕੌਣ ਅਪਲਾਈ ਹੈ, ਕੀ ਕੀ ਮੇਨ ਟਰਮ ਐਂਡ ਕੰਡੀਸ਼ਨ, ਪੈਸਾ ਤਾਂ ਹਰੇਕ ਨੂੰ ਚਾਹੀਦਾ, ਇੱਕ ਵਾਰੀ ਸ਼ਾਰਟ ਆਨਸਰ ਦੇ ਵਿੱਚ ਦੱਸੋ ਕਿਹੜੇ ਕਿਹੜੇ ਬੰਦੇ, ਕਿਹੜੀ ਕਿਹੜੀ ਟਰਮ ਹੈ?
1: ਹਾਂਜੀ, ਸਟੇਟਸ PR ਸਿਟੀਜ਼ਨ ਪ੍ਰੋਟੈਕਟਡ ਪਰਸਨ,
0: PR ਤੇ ਸਿਟੀਜ਼ਨ ਹੋਣੇ ਚਾਹੀਦੇ ਨੇ।
1: ਹਾਂਜੀ, ਸਿਟੀਜ਼ਨ ਜਾਂ ਪ੍ਰੋਟੈਕਟਡ ਪਰਸਨ। ਐਂਡ ਦੈਨ ਬੜੀ ਇੰਪੋਰਟੈਂਟ, ਇਨਕਮ ਅਗਰ ਕਮ ਹੈ ਆਪਕੀ 2024 ਕੇ ਨੋਟਿਸ ਆਫ ਅਸੈਸਮੈਂਟ ਮੇ $70,000 ਸੇ, ਤੋ ਹੀ ਆਪਕੋ ਇਸਕਾ ਬੈਨੀਫਿਟ ਹੈ। ਔਰ ਅਗਰ ਆਪ ਸਿੰਗਲ ਹੈ ਆਪਕੋ ਇਸਕਾ ਬੈਨੀਫਿਟ ਨਹੀਂ ਹੈ, ਅਗਰ ਆਪ ਮੈਰਿਡ ਹੈ ਤੋ ਆਪਕੋ ਅੱਛਾ ਬੈਨੀਫਿਟ ਹੈ, ਅਗਰ ਉਨਮੇ ਸੇ ਏਕ ਪੜਤਾ ਹੈ ਹਸਬੈਂਡ ਵਾਈਫ ਮੇ ਸੇ, ਅਗਰ ਆਪ ਮੈਰਿਡ ਵਿਦ 2 or 3 ਕਿਡਸ ਆਪਕੋ ਅੱਛਾ ਬੈਨੀਫਿਟ ਹੈ, ਆਪਕੋ ਅਪ ਟੂ 80-100।
0: ਕਿ ਮੇਰਾ ਦੋਸਤ ਹੈ, ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ, ਮੇਰਾ ਦੋਸਤ ਇੱਕ ਉਹ ਟਰੈਕਿੰਗ ਚਲਾ ਆਪਦਾ ਟਰੱਕ ਦਾ ਓਨਰ ਆਪਰੇਟਰ ਨੇ, ਪਰ ਲਾਸਟ ਈਅਰ ਕੰਮ ਉਹਨਾਂ ਨੇ ਜਿਹੜਾ 24 ਦੇ ਵਿੱਚ ਤੁਸੀਂ ਦੱਸ ਰਹੇ ਹੋ, 24-25 ਦੇ ਵਿੱਚ ਉਹ ਪਿਛਲੇ 2-3 ਸਾਲਾਂ ਤੋਂ ਕੰਮ ਵੀ ਉੱਪਰ ਥੱਲੇ ਸੀ, ਇਨਕਮ ਵੀ ਉਹਨਾਂ ਦੀ 70,000 ਤੋਂ ਆਈ ਬੈਟ ਘੱਟ ਹੀ ਹੋ ਗਈ, 40-50-60,000 ਹੋਊਗੀ। ਅਤੇ ਵਾਈਫ ਉਹ ਮੈਟਰਨਿਟੀ ਲੀਵ 'ਤੇ ਸੀਗੇ, ਉਹਨਾਂ ਨੇ ਜ਼ਿਆਦਾ ਕੰਮ ਨਹੀਂ ਕੀਤਾ, ਐਂਡ ਅਤੇ ਪਿਛਲੇ ਸਾਲ ਵੀ ਉਹ ਨਹੀਂ ਕੀਤਾ ਉਹਨਾਂ ਨੇ ਕੰਮ, ਅਤੇ ਉਹ ਕੇਸ ਦੇ ਵਿੱਚ ਬੰਦਾ ਐਲੀਜੀਬਲ ਹੈ ਜੇ ਕੋਈ ਮੈਟਰਨਿਟੀ ਲੀਵ 'ਤੇ ਹੋਵੇ?
1: ਬਿਲਕੁਲ ਜੀ, ਇਸਮੇ ਨਾ ਕ੍ਰੈਡਿਟ ਚੈੱਕ ਹੁੰਦਾ ਹੈ, ਔਰ ਇਸਮੇ ਅਗਰ ਜੈਸੇ ਇਨਕੀ ਇਨਕਮ ਕਮ ਰਹੀ ਹੈ ਕਿਉਂਕਿ ਸੈਲਫ ਇੰਪਲੋਇਡ ਹੈ, ਅਗਰ ਸੈਲਫ ਇੰਪਲੋਇਡ ਹੈ, ਊਬਰ ਡਰਾਈਵਰ, ਟਰੱਕ ਡਰਾਈਵਰ, ਸਲੂਨ ਓਨਰ, ਸਮਾਲ ਬਿਜ਼ਨਸ ਓਨਰ ਹੈ, ਉਨਕੋ ਅੱਛਾ ਬੈਨੀਫਿਟ ਹੈ ਜੀ, ਕਿਉਂਕਿ ਉਨਕੀ ਇਨਕਮ ਕਮ ਹੋਤੀ ਹੈ ਨੋਟਿਸ ਆਫ ਅਸੈਸਮੈਂਟ ਪੇ, ਰਾਈਟ? ਔਰ ਫੁੱਲੀ ਆਨਲਾਈਨ ਕੋਰਸਿਸ ਕਰ ਰਹੇ ਹੈ, ਅਗਰ ਇਨਕੇ 2 ਬੱਚੇ ਹੈ ਇਸ ਕੇਸ ਮੇ, ਤੋ ਉਨਕੋ ਅਪ ਟੂ $80,000 ਕੀ ਫੰਡਿੰਗ ਬਨ ਜਾਤੀ, ਜੋ ਕਿ ਸੀਧੇ ਉਨਕੇ ਖਾਤੇ ਮੇ ਆਤੀ, ਮੇਰੇ ਖਾਤੇ ਮੇ ਨਹੀਂ ਆਤੀ। ਅਬ ਉਸ 80,000 ਮੇ ਸੇ 40,000 ਤੋ ਗ੍ਰਾਂਟ ਕਾ ਪੈਸਾ ਚੋ ਵਾਪਿਸ ਹੀ ਨਹੀਂ ਮੋੜਨਾ ਹੋਤਾ ਜੀ ਆਪਨੇ।
0: ਇੰਗਲਿਸ਼ ਕਿੰਨੀ ਕੁ ਐਜੂਕੇਸ਼ਨ ਕਿੰਨੀ ਕੁ ਚਾਹੀਦੀ ਹੈ, ਕੋਈ ਗ੍ਰੈਜੂਏਸ਼ਨ ਚਾਹੀਦੀ
1: ਹੈ, ਬੇਸਿਕ ਇੰਗਲਿਸ਼ ਆਨੀ ਚਾਹੀਏ, 10th ਹੋਣੀ ਚਾਹੀਏ, ਕਹੀਂ ਸੇ ਪੂਰੀ ਦੁਨੀਆ ਮੇ ਕਹੀਂ ਸੇ ਹੋ।
0: ਔਰ ਜੇ ਕੋਈ 50-60 ਸਾਲ ਦਾ ਯੰਗ ਪਰਸਨ ਇਹ ਕੋਰਸ ਲਈ ਅਪਲਾਈ ਕਰਦਾ, ਤੁਸੀਂ ਕੀ ਕਰੋਗੇ, ਸੌਖੇ ਕੋਰਸਿਸ ਕਿਹੜੇ ਨੇ ਤੇ ਜਿਹੜੇ ਸਕਿੱਲ ਵਾਲੇ ਕੋਰਸ ਨੇ ਉਹ ਕਿਹੜੇ ਨੇ?
1: ਸੌਖੇ ਕੋਰਸਿਸ ਨੇ ਬਿਜ਼ਨਸ ਮੈਨੇਜਮੈਂਟ ਹੋ ਗਿਆ, ਹੌਸਪਿਟੈਲਿਟੀ ਹੋ ਗਿਆ, ਅਕਾਊਂਟਿੰਗ ਦਾ ਕੋਰਸ ਹੋ ਗਿਆ ਜੋ ਕਿ ਮੋਸਟ ਪਾਪੂਲਰ ਹੈ,
0: ਤੇ ਇਹਦੇ ਵਿੱਚ ਬਾਅਦ ਵਿੱਚ ਐਗਜ਼ਾਮ ਵੀ ਹੁੰਦੇ ਨੇ, ਉਹ ਪਾਸ ਕਰਨਾ ਹੁੰਦਾ ਹੈ?
1: ਅਸਾਈਨਮੈਂਟ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਆਪ ਉਨੀ ਕਾਲਜ ਸੇ ਡੀਲ ਕਰਤੇ ਹੈ ਜੋ ਗਵਰਨਮੈਂਟ ਫੰਡਡ, ਜੋ ਉਨਕੇ ਪ੍ਰੋਗਰਾਮ ਗਵਰਨਮੈਂਟ ਫੰਡ ਕਰਤੀ ਹੈ, ਨੰਬਰ 1। ਨੰਬਰ 2, ਜਹਾਂ ਪੇ ਆਪਕੋ ਆਪ ਮਿਡਲ ਏਜ ਮੇ ਹੈ, ਕਿਉਂਕਿ ਹਮਾਰੇ ਕਲਾਇੰਟਸ ਕੀ ਏਜ 50-60-70 ਸਾਲ ਹੀ ਮੈਕਸਿਮਮ, ਹਮ ਉਨਕੋ ऐसे कॉलेज में नहीं डालते जहाँ पे वो बैग

0: ਕਾਲਜ ਚ ਪੜ੍ਹਦੇ ਦੀਆਂ ਗੱਲਾਂ ਚੇਤੇ ਤਾਂ ਬਹੁਤ ਆਉਂਦੀਆਂ ਨੇ ਸਾਡਾ ਨਾ ਕਾਲਜ, ਮੈਂ ਜੀ ਐਨ ਈ ਕਾਲਜ ਦੇ ਵਿੱਚ ਪੜ੍ਹਾਈ ਕੀਤੀ ਆ, ਅਤੇ ਉੱਥੇ ਜਦੋਂ ਹੋਸਟਲ ਦੇ ਵਿੱਚ ਰਹਿੰਦੇ ਸੀ ਤਾਂ ਰਾਤ ਨੂੰ, ਕਿਉਂਕਿ ਮੈਂ ਬਰਨਾਲੇ ਤੋਂ ਬਿਲੋਂਗ ਕਰਦਾ, ਮਾਲਵੇ ਤੋਂ ਬਿਲੋਂਗ ਕਰਦਾ, ਕਈ ਵਾਰ ਰਾਤ ਨੂੰ ਬੈਠ ਕੇ ਕਦੇ ਤਾਂ ਭੂਤਾਂ ਦੀਆਂ ਗੱਲਾਂ ਚੱਲ ਪੈਣੀਆਂ, ਬੰਦਾ ਕਹਿੰਦਾ ਸਾਡੇ ਨਾਲ ਐਂ ਹੋਇਆ ਸੀ, ਜਾਂ ਫਿਰ ਉਹ ਇੱਕ ਹੌਂਟਡ ਰੂਮ ਹੋਸਟਲ ਦੇ ਵਿੱਚ ਸੀਗਾ, ਉੱਥੇ ਕੋਈ ਇੱਦਾਂ ਦਾ ਇੰਸੀਡੈਂਟ ਹੋਇਆ ਹੋਇਆ ਸੀ, ਅਤੇ ਫਿਰ ਬੰਦਾ ਬੈਟ ਕਰਦਾ ਸੀ ਕਿ ਤੂੰ ਅੰਦਰ ਰੂਮ ਦੇ ਜਾ ਕੇ ਦਿਖਾ, ਤੂੰ ਰਾਤ ਸਪੈਂਡ ਕਰਕੇ ਦਿਖਾ, ਜਾਂ ਕਈ ਵਾਰ ਸਾਡਾ ਗਰੁੱਪ ਬਣ ਜਾਂਦਾ ਸੀ, ਸਾਡਾ ਮਿੱਤਰ ਸੀ ਪੰਨੂ, ਅਤੇ ਉਹ ਮਾਝੇ ਤੋਂ ਸੀਗਾ, ਅਤੇ ਫਿਰ ਉਹ ਬਹਿਸ ਚੱਲ ਪੈਂਦੀ ਸੀ ਮਾਝਾ ਵਰਸਿਸ ਮਾਲਵਾ। ਤੁਹਾਡੇ ਕਾਲਜ ਦੇ ਵਿੱਚ ਵੀ ਮਾਨ ਸਾਹਿਬ ਇਹ ਬਹਿਸ ਹੁੰਦੀ ਸੀ?
1: ਹਾਂਜੀ, ਇਹ ਕਿਤੇ ਵੀ ਆਪਾਂ ਜਿੱਥੇ ਵੀ ਜਾਂਦੇ ਹਾਂ, ਜਦੋਂ ਇੱਧਰ ਆਏ ਸੀਗੇ, ਇੱਧਰ ਵੀ ਜਦੋਂ ਆਪਾਂ ਸਟੂਡੈਂਟ ਹੁੰਦੇ ਸੀਗੇ ਕਾਲਜ ਦੇ ਵਿੱਚ, ਤਾਂ ਪੰਜਾਬ ਤੋਂ ਕਈ ਅਲੱਗ ਅਲੱਗ ਸ਼ਹਿਰਾਂ ਤੋਂ ਹਨਾ ਆਪਾਂ ਇਕੱਠੇ ਹੁੰਦੇ ਹਾਂ, ਤਾਂ ਉਹ ਡਾਇਲੈਕਟ ਅਲੱਗ ਹੁੰਦੇ ਨੇ ਹਨਾ, ਐਕਸੈਂਟ ਅਲੱਗ ਹੁੰਦਾ ਪੰਜਾਬੀ ਬੋਲਣ ਦਾ, ਤਾਂ ਕੋਈ ਮਾਲਵੇ ਦਾ ਹੋ ਗਿਆ, ਕੋਈ ਮਾਲਵੇ ਦੇ ਵੀ ਕੋਰ ਮਾਲਵੇ ਦਾ ਹੋ ਗਿਆ ਜਮਾ, ਤੇ ਕੋਈ
0: ਕਹਿੰਦਾ ਕਿੱਥੇ ਗਿਆ ਸੀ, ਕਿੱਥੇ ਗਿਆ ਤੀ,
1: ਕਿੱਥੇ ਗਿਆ ਤੀ,
0: ਕੀ ਕਰਨ ਡਿਆ,
1: ਕੀ ਕਰਨ ਡਿਆ।
0: ਸਾਡਾ ਨਾ ਬਈ ਜੀ ਹੋਸਟਲ ਦੇ ਵਿੱਚ ਜਦੋਂ ਮੈਸ ਦੇ ਵਿੱਚ ਰੋਟੀ ਖਾਂਦੇ ਸੀ, ਪਹਿਲੀ ਗੱਲ ਤਾਂ ਸਾਡੀ ਬਹਿਸ ਉੱਥੇ ਸ਼ੁਰੂ ਹੋ ਜਾਂਦੀ ਕਿ ਰੋਟੀ ਦਾ ਸਿੱਧਾ ਪਾਸਾ
1: ਸਿੱਧਾ ਪਾਸਾ ਕਿਹੜਾ।
0: ਉਹ ਹੁਣ ਸਾਨੂੰ ਮਾਲਵੇ ਤੋਂ ਸਾਨੂੰ ਤਾਂ ਇਹ ਲੱਗਦਾ ਕਿ ਜਿੱਥੇ ਜਿਹੜੇ ਜਿਹੜਾ ਇੱਥੇ ਜ਼ਿਆਦਾ ਸੇਕ ਲੱਗਿਆ ਹੁੰਦਾ, ਇਹ ਉਹ ਪਾਸੇ ਨੂੰ ਹੀ ਚੋਪੜੀ ਦਾ ਉਹ ਸਿੱਧਾ ਪਾਸਾ,
1: ਉਹ ਸਿੱਧਾ ਪਾਸਾ।
0: ਜਿਹੜੇ ਮਾਝੇ ਵਾਲੇ ਬਈ ਉਹ ਅਲੱਗ ਟੇਬਲ ਤੇ ਬੈਠਣ ਲੱਗ ਗਏ ਸੀ, ਉਹ ਕਹਿੰਦੇ ਸਾਨੂੰ ਤਾਂ ਜੀ ਦੂਜੇ ਪੁੱਠੇ ਪਾਸੇ ਰੋਟੀ ਚੋਪੜ ਕੇ ਲਿਆਓ, ਅਸੀਂ ਕਿਹਾ ਵੀ, ਉਹ ਕਹਿੰਦੇ ਨਹੀਂ ਜੀ ਇਹ ਸਿੱਧਾ ਹੁੰਦਾ, ਤੇ ਉਹ ਅਸੀਂ ਮੈਸ ਵਾਲਿਆਂ ਨੂੰ ਕਿਹਾ ਕਰੀਏ ਬਈ ਅਸੀਂ ਵੀ ਵੀ ਸਾਡੇ ਉਹ ਬੜਾ ਚੱਲਦਾ ਸੀ ਕਿ ਉਹ ਟੇਬਲ ਅੱਡ ਅੱਡ ਹੋ ਗਏ ਸੀ, ਸਾਨੂੰ ਸਿੱਧੇ ਪਾਸੇ ਰੋਟੀ ਦਿੱਤੀ ਜਾਂਦੀ ਸੀ, ਉਹਨਾਂ ਨੂੰ ਪੁੱਠੇ ਪਾਸੇ ਰੋਟੀ ਚੋਪੜ।
1: ਇਹ ਇੱਕ ਗਲੋਬਲ ਕਹਿ ਲਓ ਜਾਂ ਯੂਨੀਵਰਸਲ ਕਹਿ ਲਓ, ਇੱਕ ਇਹ ਚੱਲ ਰਿਹਾ ਸੀ। ਮੈਨੂੰ ਲੱਗਦਾ ਵੀ ਰੋਟੀ ਦਾ ਸਿੱਧਾ ਪਾਸਾ ਕਿਹੜਾ?
0: ਨਹੀਂ ਇਹ ਤਾਂ ਓਬਵੀਅਸ ਹੈ ਨਾ, ਜਿੱਤੇ ਦੇਖੋ ਜਿਹੜਾ ਜਦੋਂ ਆਪਾਂ ਕਹਿੰਦੇ ਹਾਂ ਕਿ ਰੋਟੀ ਬਣ ਗਈ, ਇੱਕ ਤਾਂ ਹੋ ਗਿਆ ਥੱਲੇ ਵਾਲਾ ਪਾਸੇ ਨੂੰ ਘੱਟ ਸੇਕ ਲੱਗਿਆ ਜਾਂ ਘੱਟ ਉਹ ਬਿੰਦੀਆਂ ਜਿਹੀਆਂ ਨੇ, ਬਬਲ ਜਿਹੇ ਨੇ ਹਨਾ, ਜਿਹੜਾ ਉੱਪਰਲਾ ਪਾਸਾ ਵੱਧ ਸੇਕ ਲੱਗਿਆ ਸਿੱਧਾ ਤਾਂ ਉਹੀ ਹੋਇਆ, ਚੋਪੜੇ ਤੋਂ ਉਹੀ ਜਾਂਦਾ। ਮੈਨੂੰ ਲੱਗਦਾ ਮਾਝੇ ਵਾਲੇ ਪੁੱਠੇ ਪਾਸੇ ਰੋਟੀ ਚੋਪੜ।
1: ਹਾਂਜੀ, ਇੱਕ ਹੋਰ ਵੀ ਹੁੰਦਾ ਸੀਗਾ, ਪਰ ਇਹ ਚੱਲ ਜਿਵੇਂ ਮਾਝੇ ਦੇ ਮਾਲਵੇ ਦਾ ਹੋ ਗਿਆ, ਇੱਕ ਹੁੰਦਾ ਕਿ ਵੀ ਜਿਵੇਂ ਦਹੀਂ ਆ, ਉਹਨੂੰ ਤੁਸੀਂ ਕੀ ਕਹੋਗੇ, ਤੂੰ ਦਹੀਂ ਖਾ ਲਿਆ, ਤੂੰ ਦਹੀਂ ਖਾ ਲਿਆ।
0: ਹਾਂ, ਦਹੀਂ ਖਾਧੀ। ਮੈਂ ਭਾਈ ਉਲਝ ਗਿਆ, ਮੈਂ ਜਦੋਂ ਪਹਿਲੀ ਉੱਥੇ ਕਾਲਜ ਦੇ ਵਿੱਚ ਹਨਾ, ਮੁੰਡਾ ਕਹਿੰਦਾ ਵੀ ਅੱਜ ਆਪਣੇ ਨਾਲ ਸਾਡਾ ਕੋਈ ਹੋਰ ਦੋਸਤ ਸੀ, ਪੰਨੂ ਦੀ ਗੱਲ ਹੀ ਕਰ ਰਹੇ ਹਾਂ, ਉਹ ਕਹਿੰਦਾ ਜੀ ਅੱਜ ਆਪਣੇ ਨਾਲ ਰਾਣਾ ਹੁੰਦਾ ਸੀ, ਕਹਿੰਦਾ ਰਾਣੇ ਨੇ ਕਾਲਜ 'ਚ ਖੜਨਾ ਵੀ ਆਪਾਂ ਕਾਲਜ ਉਹਦੇ ਨਾਲ ਖੜਨਾ,
1: ਕਾਲਜ ਖੜਨਾ,
0: ਹਾਂ ਕਾਲਜ ਖੜਨਾ। ਅਸੀਂ ਕਿਹਾ ਯਾਰ ਵੀ ਸਾਡੀ ਤਾਂ ਕੋਈ ਲੜਾਈ ਨਹੀਂ ਹੋਈ, ਆਪਾਂ ਕਹਿੰਦੇ ਲੜਾਈ 'ਚ ਨਾਲ ਖੜੂਗਾ ਬੰਦਾ,
1: ਬਾਕੀ ਬੈਠਣ ਨੂੰ ਬੈਂਚ ਲੱਗੇ,
0: ਅਤੇ ਅਸੀਂ ਕਿਹਾ ਕਿਉਂ ਖੜਨਾ, ਉਹ ਕਹਿੰਦਾ ਨਹੀਂ ਨਹੀਂ ਉਹਨੇ ਆਪਣੇ ਨਾਲ ਖੜਨਾ ਹੀ। ਅਸੀਂ ਕਿਹਾ ਵੀ ਕਿਉਂ ਖੜਨਾ, ਕੋਈ ਰੀਜ਼ਨ ਤਾਂ ਹੋਊ ਫੇਰ ਹੀ ਖੜਨਾ। ਉਹ ਕਹਿੰਦਾ ਨਹੀਂ ਮਾਮਾ, ਉਹਨੇ ਆਪਣੇ ਨਾਲ ਗੱਡੀ 'ਚ ਖੜਨਾ ਹੀ। ਮਹਿਰ ਗੱਡੀ 'ਚ ਤਾਂ ਖੜੇ ਜਾ ਹੀ ਨਹੀਂ ਸਕਦਾ, ਬੈਠਿਆ ਜਾ ਸਕਦਾ, ਅਤੇ ਉਹ ਵੀ ਹੁੰਦਾ। ਉਹ ਕਹਿੰਦੇ ਜੇ ਆਪਾਂ ਕਹਿੰਦੇ ਕਿ ਯਾਰ ਉੱਥੋਂ ਭੱਜ ਕੇ ਬੋਤਲ ਫੜ ਲਿਆ, ਉਹ ਕਹਿੰਦੇ ਖੜ ਲਿਆ।
1: ਅੱਛਾ,
0: ਅਤੇ ਬਾਕੀ ਤੁਸੀਂ ਦੋਸਤੋ ਕਿਹੜਾ ਲੱਗਦਾ ਤੁਹਾਨੂੰ ਸਿੱਧਾ ਪੁੱਠਾ ਪਾਸਾ ਕਿਹੜਾ ਹੁੰਦਾ ਗਾ, ਅਤੇ ਮਾਝੇ ਮਾਲਵੇ ਦੀ ਵੀ ਗੱਲਬਾਤ ਕਰਦੇ ਹਾਂ। ਸਟੂਡੀਓ ਦਾ ਨੰਬਰ ਆ 416-233-7368, 416-233-7368, 416-233-7368, 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਫਿਲਹਾਲ ਗੱਲ IPL ਦੀ ਵੀ ਕਰਦੇ ਹਾਂ। IPL ਵੀ ਪੰਜਾਬ ਨੂੰ ਨਾ ਨਜ਼ਰ ਲੱਗੀ ਆ, ਪਰ ਐਮੀ ਵਿਰਕ ਦੀ ਮੂਵੀ ਵੀ ਆ ਰਹੀ ਆ ਚੜ੍ਹਦੀ ਕਲਾ, ਅਤੇ ਪੰਜਾਬ ਵਾਲੇ ਕਹਿੰਦੇ ਵੀ ਚੜ੍ਹਦੀ ਕਲਾ,
1: ਕੋਈ ਨਾ
0: ਪੰਜ ਮੈਚ ਉਹ ਹੋ ਗਏ, ਛੇਵਾਂ ਹੁਣ ਬੰਗਲੌਰ ਆ ਗਏ,
1: ਠੀਕ ਹੈ ਜੀ,
0: ਢਾਲਾਂਗੇ,
1: ਚੜ੍ਹਦੀ ਕਲਾ।
0: ਢਿੱਲੋਂ ਸਾਹਿਬ ਆ ਗਏ ਸਾਡੇ ਨਾਲ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ, ਲੌਂਗ ਵੀਕਐਂਡ ਦੀਆਂ ਵਧਾਈਆਂ ਜੀ, ਸਤਿ ਸ਼੍ਰੀ ਅਕਾਲ। ਅਤੇ ਸਾਡੇ ਪਰਿਵਾਰ ਜਿਹੜੇ ਨੇ ਜਿੱਥੇ ਘੁੰਮਣ ਲਈ ਬਾਹਰ ਵੀ ਗਏ ਹੋਏ ਨੇ, ਉੱਥੋਂ ਬਾਹਰੋਂ ਆਪਣੇ ਸੂਬੇ ਦੇ ਵਿੱਚ ਵੀ ਆਏ ਹੋਏ ਨੇ, ਅਤੇ ਆਪਾਂ ਸਾਰਿਆਂ ਨੂੰ IPTV ਗੁਰਬਾਣੀ ਰੇਡੀਓ ਦੇਖ ਕੇ ਤੋਰਨਾ ਗਾ, ਅਤੇ ਗੋ ਹੈਡ ਪਲੀਜ਼।
2: ਬਿਲਕੁਲ ਜੀ, ਸੋ ਪਹਿਲਾਂ ਤਾਂ ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ AM 530 ਤੇ, ਬੜਾ ਤੁਸੀਂ ਵਧੀਆ ਇੰਟਰਟੇਨ ਕਰ ਰਹੇ ਹੋ। ਸੋ ਬਿਲਕੁਲ ਜੀ, ਜਿਹੜੇ ਵੀ ਲੋਕ ਆਪਣੇ ਆਏ ਹੈਗੇ ਆ ਦੂਰੋਂ ਦੂਰੋਂ ਬ੍ਰੈਂਪਟਨ ਦੇ ਵਿੱਚ, ਖਾਸ ਕਰਕੇ ਆਪਣਾ ਕੀਰਤਨ ਦਰਬਾਰ ਵੀ ਵੀਕਐਂਡ ਤੇ ਹੈਗਾ ਆ, ਸੋ ਬਹੁਤ ਸਾਰੇ ਲੋਕ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਕ ਸਨੇਹੀਆਂ ਨੂੰ ਮਿਲਣ ਆ ਰਹੇ ਆ। ਕੋਈ ਵਿਆਹ ਤੇ ਆਇਆ ਹੋਊਗਾ, ਵਿਆਹ ਆਪਣੇ ਕਹਿੰਦੇ ਹੁੰਦੇ ਆ ਵਿਆਹ ਦੀ ਵਿਆਹਾਂ ਦੀਆਂ ਸ਼ੁਰੂਆਤਾਂ ਹੋ ਗਈਆਂ, ਸੋ ਤੁਸੀਂ ਡੈਫੀਨਿਟਲੀ ਬ੍ਰੈਂਪਟਨ ਚ ਆਏ ਹੋ ਤਾਂ ਢਿੱਲੋਂ ਵੀਡੀਓ ਤੇ ਜ਼ਰੂਰ ਪਹੁੰਚੋ, ਜਿੱਥੇ ਤੁਸੀਂ IPTV ਬਾਕਸ ਸਾਡੇ ਕੋਲੋਂ ਇੱਕ ਗਰੰਟੀ ਸ਼ੁਦਾ IPTV ਬਾਕਸ ਪਿਕਅਪ ਕਰੋਗੇ ਜੀ। ਦੇਖੋ, ਅਸੀਂ ਕਦੇ ਵੀ ਨਹੀਂ, ਸਾਡੀ ਕੰਪਨੀ ਬਿਲੀਵ ਕਰਦੀ ਵੀ ਅਸੀਂ ਚਾਈਨਾ ਤੋਂ 10-20-30 ਡਾਲਰ ਦੇ ਬਾਕਸ ਲਿਆ ਕੇ ਇੱਥੇ $100 ਦੇ ਵਿੱਚ ਵੇਚ ਜਾਈਏ। ਅਸੀਂ ਇੱਕ ਰਿਲਾਇਬਲ ਕੰਪਨੀ ਨਾਲ ਕੰਮ ਕਰਦੇ ਹਾਂ ਔਰ ਪਿਛਲੇ 10 ਸਾਲਾਂ ਤੋਂ ਉਸ ਕੰਪਨੀ ਨਾਲ ਜੁੜੇ ਹੋਏ ਹਾਂ ਜੀ। ਕੋਈ ਵੀ ਇਸ਼ੂ ਆਉਂਦਾ ਹੈਗਾ ਆ, ਅਸੀਂ ਉਹਦੀ ਪ੍ਰੋਪਰ ਜਿਹੜਾ ਹੈਗਾ ਆ ਉਹਨੂੰ ਸਪੋਰਟ ਦਿੰਦੇ ਹੈਗੇ ਆ। ਸੋ ਤੁਸੀਂ 4K ਦਾ ਅਲਟਰਾ ਹਾਈ ਡੈਫੀਨੇਸ਼ਨ ਵਾਲਾ ਵਾਈਫਾਈ ਦਾ ਬਾਕਸ ਜਿਹੜਾ ਹੈਗਾ ਆ, ਜਦੋਂ ਅਸੀਂ ਵਾਈਫਾਈ ਦੀ ਗੱਲ ਕਰਦੇ ਹਾਂ ਅਸੀਂ ਗਰੰਟੀ ਕਰਦੇ ਹਾਂ ਕਿ ਤੁਹਾਡਾ ਰਾਊਟਰ ਭਾਵੇਂ ਸੈਕੰਡ ਫਲੋਰ ਤੇ ਪਿਆ ਭਾਵੇਂ ਥਰਡ ਫਲੋਰ ਤੇ ਪਿਆ ਆ, ਤੁਸੀਂ ਇਹ ਬਾਕਸ ਨੂੰ ਬੇਸਮੈਂਟ ਵਿੱਚ ਲੈ ਜਾਓ, ਵਾਈਫਾਈ ਵੱਲੋਂ ਤੁਹਾਨੂੰ ਕਦੇ ਵੀ ਟ੍ਰਬਲ ਨਹੀਂ ਦੇਊਗਾ, ਇਹ ਢਿੱਲੋਂ ਵੀਡੀਓ ਦੀ ਗਰੰਟੀ ਹੈਗੀ ਆ। ਸੋ ਇਸ ਲੌਂਗ ਵੀਕਐਂਡ ਤੇ ਪਹੁੰਚੋ, ਔਰ ਖਾਸ ਕਰਕੇ ਜਿਹੜੇ ਸਾਡੇ ਆਵਰਸ ਆ, ਅੱਜ ਵੀ ਅਸੀਂ ਸ਼ਾਮ ਦੇ 8 ਵਜੇ ਤੱਕ ਖੁੱਲੇ ਹਾਂ, ਕੱਲ ਨੂੰ ਵੀ ਸਾਡਾ ਜਿਹੜਾ ਸਟੋਰ ਆ ਉਹ 11 ਤੋਂ 8 ਖੁੱਲਾ ਹੋਏਗਾ, ਅਤੇ ਸੋਮਵਾਰ ਨੂੰ ਵਿਕਟੋਰੀਆ ਡੇ ਵਾਲੇ ਲੌਂਗ ਵੀਕਐਂਡ ਵਾਲੇ ਦਿਨ 11 ਤੋਂ ਲੈ ਕੇ 7 ਵਜੇ ਤੱਕ ਸਾਡਾ ਸਟੋਰ ਖੁੱਲਾ ਹੋਏਗਾ। ਬਾਕੀ IPTV ਤੋਂ ਇਲਾਵਾ ਗੁਰਬਾਣੀ ਰੇਡੀਓ, ਜੇਕਰ ਤੁਸੀਂ ਸਾਡੇ ਸਟੋਰ ਤੋਂ, ਵੈਸੇ ਤਾਂ ਪਿਛਲੇ 11 ਸਾਲਾਂ ਤੋਂ ਮੋਸਟਲੀ ਹਰੇਕ ਦੇ ਘਰੇ ਹੈਗਾ ਆ, ਲੇਕਿਨ ਇੱਕ ਨਵਾਂ ਰੇਡੀਓ ਆਇਆ ਹੈਗਾ ਜੀ, ਜਿਹਨੂੰ ਕਿ ਬੈਟਰੀ ਦੀ ਨਹੀਂ ਜ਼ਰੂਰਤ ਹੈਗੀ ਗੀ, ਉਹ ਸਿਰਫ ਪਲੱਗ ਦੇ ਵਿੱਚ ਤੁਸੀਂ ਲਾਉਣਾ ਆ, ਪਲੱਗ ਐਂਡ ਪਲੇ ਗੁਰਬਾਣੀ ਰੇਡੀਓ ਹੈਗਾ ਆ। ਉਹਦੀ ਪ੍ਰਾਈਸ ਵੀ ਅਸੀਂ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਰੱਖੀ ਆ, ਔਰ ਉਹ ਪਲੱਗ ਐਂਡ ਪਲੇ ਰੇਡੀਓ ਜਿਹੜਾ ਹੈਗਾ ਆ ਉਹ ਤੁਹਾਡੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਚਲਾਊਗਾ। ਸੋ ਇਹਦੀ ਪ੍ਰਾਈਸ ਸਿਰਫ ਤੇ ਸਿਰਫ $20 ਆ। ਸੋ $20 ਦੇ ਵਿੱਚ ਪਿਛਲੇ ਜਦੋਂ ਹਫ਼ਤੇ ਤੋਂ ਅਸੀਂ ਇਹਨੂੰ ਕੱਢਿਆ ਜੀ, ਔਰ ਧੜਾ ਧੜ ਲੋਕ 5-5, 7-7, 10-10 ਪੀਸਿਸ ਵੀ ਲੋਕ ਲੈ ਰਹੇ ਹੈਗੇ ਆ। ਸੋ ਇਹ ਪਲੱਗ ਐਂਡ ਪਲੇ ਗੁਰਬਾਣੀ ਰੇਡੀਓ ਤੁਸੀਂ ਢਿੱਲ ਵੀਡੀਓ ਤੋਂ ਪਿਕਅਪ ਕਰ ਸਕਦੇ।
0: 905-204-1313 ਦੋਸਤੋ ਢਿੱਲੋਂ ਸਾਹਿਬ ਦਾ ਨੰਬਰ ਆ, ਇਹਨਾਂ ਨੂੰ ਕਾਲ ਕਰੋ ਤੇ ਕਰੋ ਸਟ੍ਰੀਮ ਐਪ ਨੂੰ ਵੀ, ਕਿਉਂਕਿ ਹੁਣ IPL ਆਪਣੀ ਜਮਾਂ ਚਰਮ ਸੀਮਾ ਤੇ ਪਹੁੰਚ ਚੁੱਕਿਆ ਤੇ ਕੱਲ ਦੇ ਦਿਨ ਦਾ ਇੰਤਜ਼ਾਰ ਆ। ਕੱਲ ਨੂੰ ਕੀ ਲੱਗਦਾ ਢਿੱਲੋਂ ਸਾਹਿਬ,
2: ਤੁਹਾਨੂੰ ਕੀ ਲੱਗਦਾ?
0: ਮੈਨੂੰ ਤਾਂ 100% ਪੰਜਾਬ ਜਿੱਤੂ ਕੱਲ ਨੂੰ।
2: ਮੈਨੂੰ ਵੀ ਲੱਗਦਾ ਵੀ ਕੱਲ ਨੂੰ ਨਾ, ਕਹਿੰਦੇ ਹੁੰਦੇ ਆ ਕਿ ਇਹ ਜਿੱਦਾਂ ਕੁੰਡੀਆਂ ਦੇ ਸਿੰਘ ਤਾਂ ਫਸਣੇ ਏਦਾਂ ਦੀ ਗੱਲ ਨਹੀਂ, ਬਟ ਪੰਜਾਬ ਦੀ ਜਿੱਤ ਹੋਊਗੀ। ਮੈਨੂੰ ਅੰਦਰੋਂ ਮੇਰਾ ਦਿਲ ਕਹਿ ਰਿਹਾ ਆ
0: ਕੱਲ ਨੂੰ ਸਰਪੰਚ ਨੂੰ MLA ਘੋਸ਼ਿਤ ਕਰ ਦਾਂਗੇ ਆਪਾਂ।
2: ਬਿਲਕੁਲ ਜੀ, ਔਰ ਜਾਣ ਤੋਂ ਪਹਿਲਾਂ ਮੈਂ ਹੈਰੀ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਆ ਕਿ ਜਿੱਦਾਂ ਆਪਾਂ ਇਸੇ ਹੀ ਰੇਡੀਓ ਦੇ ਵਿੱਚ ਬਹੁਤ ਵਾਰ ਲੋਕਾਂ ਨੂੰ ਕਿਹਾ ਆ ਕਿ ਤੁਹਾਡੇ ਘਰੇ ਤੁਹਾਡੀਆਂ ਪੁਰਾਣੀਆਂ ਵਿਆਹ ਸ਼ਾਦੀ ਦੀਆਂ VHS ਟੇਪਾਂ ਪਈਆਂ ਆ, ਜਾਂ ਹਾਈ-8 ਦੀਆਂ ਟੇਪਾਂ ਜਿਹੜੀਆਂ ਹੈਗੀਆਂ ਆ ਉਹ ਪਈਆਂ ਆ, ਤੁਸੀਂ ਉਹਨਾਂ ਨੂੰ ਆਪਣੇ ਸਮਾਰਟ TV ਤੇ ਚੱਲਦਾ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਵੀਡੀਓ ਤੋਂ ਲੈ ਕੇ ਆਓ, ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਉਹਨਾਂ ਨੂੰ ਕਨਵਰਟ ਕਰਕੇ ਦੇਵਾਂਗੇ। ਸੋ ਕੱਲ ਦੇ ਮੈਚ ਲਈ ਜੇਕਰ ਤੁਸੀਂ ਸਾਡੇ ਸਬਸਕ੍ਰਾਈਬਰ ਨਹੀਂ ਬਣੇ, karostream.com ਤੇ ਜਾਓ। ਇਸ ਵੀਕਐਂਡ ਤੇ, ਲੌਂਗ ਵੀਕਐਂਡ ਤੇ ਬ੍ਰੈਂਪਟਨ ਚ ਆਏ ਹੋ, IPTV ਬਾਕਸ ਪਿਕਅਪ ਕਰੋ, ਗੁਰਬਾਣੀ ਰੇਡੀਓ ਜਾਂ ਪਲੱਗ ਐਂਡ ਪਲੇ ਗੁਰਬਾਣੀ ਰੇਡੀਓ ਉਹ ਪਿਕਅਪ ਕਰਨ ਵਾਸਤੇ ਢਿੱਲੋਂ ਵੀਡੀਓ 905-204-1313
0: 905-204-1313 ਦੋਸਤੋ ਜ਼ਰੂਰ ਵਿਜਿਟ ਕਰ ਸਕਦੇ ਹੋ, ਆਪਣਾ IPTV ਗੁਰਬਾਣੀ ਰੇਡੀਓ ਪਲੱਗ ਐਂਡ ਪਲੇ ਸਿਰਫ $20 ਦਾ ਪਿਕ ਕਰ ਸਕਦੇ ਹੋ, ਅਤੇ IPL ਦੇਖਣ ਲਈ ਆਪਣੇ ਮੋਬਾਈਲ ਖੋਲ੍ਹੋ ਅਤੇ ਐਪ ਡਾਊਨਲੋਡ ਕਰ ਲਓ, ਕਰੋ ਸਟ੍ਰੀਮ ਐਪ। ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ। ਅਤੇ ਤੁਸੀਂ ਰੋਟੀ ਕਿਹੜੇ ਪਾਸੇ ਚੋਪੜਦੇ ਹੋ?
2: ਅਸੀਂ ਤਾਂ ਤੁਹਾਡੇ ਏਰੀ ਦੀ ਆ ਜੀ। ਤੁਸੀਂ ਟੌਪਿਕ ਬਹੁਤ ਸੋਹਣਾ ਸ਼ੁਰੂ ਕੀਤਾ, ਮੈਂ ਨਾ ਇੱਕ ਗੱਲ ਮੇਰੇ ਬਹੁਤ ਚਿਰ ਦੀ ਇਹ ਦਿਮਾਗ ਦੇ ਵਿੱਚ ਹੈਗੀ ਆ ਜੀ, ਕਿਉਂਕਿ ਹੁਣ ਨਾ ਬਹੁਤ ਕੰਮਾਂ ਦੇ ਵਿੱਚ ਆਪਾਂ, ਹੈਰੀ ਤੁਹਾਨੂੰ ਤਾਂ ਪਤਾ ਆ, ਬਹੁਤ ਕੰਮਾਂ ਬਹੁਤ ਪ੍ਰੋਜੈਕਟ ਸ਼ੁਰੂ ਹੋਏ ਹੋਏ ਆ, ਤੁਸੀਂ ਇੰਨੇ ਕੁ ਬਿਜ਼ੀ ਹੋ ਜਾਂਦੇ ਆ ਕਿ ਤੁਹਾਨੂੰ ਨਾ ਜਿੱਦਾਂ ਕਈ ਚੀਜ਼ਾਂ ਤੁਹਾਡੇ ਦਿਮਾਗ 'ਚ, ਮੇਰੇ ਨਾ ਇੱਕ ਕੋਈ ਵੀਰ ਸੁਣਦਾ ਵੀ ਹੋਵੇ ਉਹ ਪ੍ਰੋਡਕਸ਼ਨ ਨਾਲ ਰਿਲੇਟਡ ਹੋਵੇ, ਮੈਂ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਨਾ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਵੀ ਉਹਨਾਂ ਦੀ ਬੋਲੀ ਏਦਾਂ ਦੀ ਆ, ਕਈ ਵਾਰੀ ਆਪਣੇ ਜਿਹੜੇ ਜਿੱਦਾਂ ਹੁਣ ਫੋਰ ਐਗਜ਼ਾਮਪਲ ਆਪਾਂ ਝਾੜੂ ਵਰਤਦੇ ਆ ਘਰ ਦੇ ਵਿੱਚ, ਠੀਕ ਆ ਜੀ, ਥੋੜੇ ਜੇ ਮਤਲਬ ਕਿ ਥੋੜੇ ਜੇ ਪਿੰਡ ਛੱਡ ਕੇ ਉਹਦਾ ਨਾਂ ਬਦਲ ਜਾਂਦਾ, ਸਾਡੇ ਏਰੀਏ 'ਚ ਝਾੜੂ ਨੂੰ ਬੋਕਰ ਵੀ ਕਹਿੰਦੇ ਆ, ਹਨਾ। ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਆਪਣੇ ਚੁੱਲ੍ਹਾ ਆ ਜਾਂ ਜਿਹੜੀਆਂ ਆਪਣੀਆਂ ਘਰ ਦੇ ਨਾਲ ਸੰਬੰਧਿਤ ਚੀਜ਼ਾਂ ਆ, ਉਹਨਾਂ ਦੇ ਨਾਂ ਥੋੜਾ ਥੋੜਾ ਵੱਖ ਵੱਖ ਛੱਡ ਕੇ,
0: ਜਿਵੇਂ ਖੇਤ ਮੋਟਰ ਹੁੰਦੀ ਆ ਜੀ, ਮੋਟਰ ਤੇ ਮੂਰੇ ਖੇਲ ਹੁੰਦੀ ਆ, ਉਹ ਕਈ ਉੱਚ ਬੱਚਾ ਕਹਿੰਦੇ ਨੇ,
1: ਔਲੂ
0: ਔਲੂ ਕਹਿੰਦੇ ਨੇ,
1: ਖੇਲ ਕਹਿੰਦੇ ਨੇ,
2: ਆਪਣੇ ਚ ਬੱਚਾ ਕਹਿੰਦੇ ਆ, ਬਿਲਕੁਲ
0: ਹਾਂ। ਸੋ ਬਹੁਤ ਬੋਲੀ ਬਹੁਤ ਬਦਲਦੀ ਹੈ, ਜੇ ਪੰਜਾਬੀ ਨੂੰ ਇਕੱਠਾ ਕਰਨ ਬਹਿ ਜਾਓ, ਇਹ ਬਹੁਤ ਵੱਡਾ ਪ੍ਰੋਜੈਕਟ ਆ।
2: ਹਾਂ, ਪਰ ਮੈਂ ਮੇਰੀ ਇਹ ਦਿਲੋਂ ਖੁਆਇਸ਼ ਆ ਵੀ ਜਦੋਂ ਟਾਈਮ ਲੱਗਿਆ ਨਾ, ਇਹ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਕੇ ਉਹ ਬਜ਼ੁਰਗ ਮਾਤਾਵਾਂ ਜਾਂ ਬਾਬਿਆਂ ਨੂੰ ਜ਼ਰੂਰ ਇਹਨਾਂ ਚੀਜ਼ਾਂ ਬਾਰੇ ਪੁੱਛਣਾ ਚਾਹੀਦਾ ਵੀ ਤੁਹਾਡੇ ਏਰੀਏ ਚ ਇਸ ਚੀਜ਼ ਦਾ ਕੀ ਨਾਂ ਆ। ਆਈ ਨੋ ਥੋੜਾ ਜਿਹਾ ਪ੍ਰੋਜੈਕਟ ਵੱਡਾ ਆ, ਬਟ ਇਹ ਆ ਕਿ ਇਹ ਹੋਣਾ ਚਾਹੀਦਾ।
0: ਚਲੋ ਸਾਡੇ ਨਾਲ ਕੁਝ ਕਾਲਰ ਵੀ ਜੁੜੇ ਨੇ ਤੇ ਉਹ ਵੀ ਪੁੱਛਾਂਗੇ ਕਿ ਤੁਹਾਡੇ ਏਰੀਏ ਦੇ ਵਿੱਚ ਚੁਬੱਚੇ ਨੂੰ ਕੀ ਕਹਿੰਦੇ ਆ, ਜਾਂ ਜਿਵੇਂ ਤੁਸੀਂ ਦੱਸਿਆ ਝਾੜੂ ਨੂੰ ਕੀ ਕਹਿੰਦੇ ਆ, ਬੱਠਲ ਨੂੰ ਕੀ ਕਹਿੰਦੇ, ਤਸਲਾ ਬੱਠਲ।
2: ਤੁਸੀਂ ਅੱਜ ਹੀ ਇਹਦੀ ਸ਼ੁਰੂਆਤ ਕਰਨੀ ਹੈ ਨਾ ਹੈਰੀ, ਆਪਣੇ ਕੋਲ ਹਜੇ ਟਾਈਮ ਤੁਹਾਡੇ ਕੋਲ ਹੈਗਾ 7 ਵਜੇ ਤੱਕ, ਤੁਸੀਂ ਨਾ 10 ਚੀਜ਼ਾਂ ਚੱਕ ਲਓ ਜਿੱਦਾਂ ਜਿਹੜੀਆਂ ਆਪਣੀਆਂ ਘਰ ਚ ਵਰਤਣ ਵਾਲੀਆਂ, ਜਿੱਦਾਂ ਚੁੱਲ੍ਹਾ ਹੋ ਗਿਆ ਆਪਣਾ, ਠੀਕ ਆ ਜੀ, ਝਾੜੂ ਹੋ ਗਿਆ, ਜਿੱਦਾਂ ਤੁਸੀਂ ਚਵੱਚੇ ਦੀ ਗੱਲ ਕੀਤੀ ਆ, ਉਹ 10 ਚੀਜ਼ਾਂ ਨੂੰ ਤੁਸੀਂ ਦੇਖੋ ਜੇ ਤੁਹਾਡੇ ਸਰੋਤੇ ਵੱਖਰੇ ਵੱਖਰੇ ਨਾਂ ਦੇਣਗੇ ਆਪਣੇ ਏਰੀਏ ਦੇ ਹਿਸਾਬ ਨਾਲ।
0: ਚਲੋ ਕਰਦੇ ਹਾਂ ਸ਼ੁਰੂਆਤ, ਥੈਂਕ ਯੂ ਸੋ ਮਚ ਸਾਹਿਬ, ਸ਼ੁਕਰੀਆ ਜੀ। 905-204-1313 ਟਿਲੋ ਸਾਹਿਬ ਦਾ ਨੰਬਰ ਆ, ਸ਼ੁਕਰੀਆ, ਧੰਨਵਾਦ ਜੀ।
1: ਪੁੱਲਰ ਸਾਹਿਬ, ਜਿੱਦਾਂ ਹੁਣ ਇਹ ਸ਼ਬਦਾਂ ਦੀ ਗੱਲ ਚੱਲੀ ਆ, ਆਪਾਂ ਜਦੋਂ ਪਹਿਲੀ ਗੱਲ ਤਾਂ ਜਿਹਦੇ ਆਪਾਂ ਚਾਹ ਬਣਾਉਣਾ ਗੈਸ ਤੇ
0: ਡਬਕੂ,
1: ਹਾਂ ਉਹਨੂੰ ਆਪਾਂ ਕੀ ਕਹਿੰਦੇ,
0: ਡਬਕੂ ਕਹਿੰਦੇ,
1: ਹਾਂ ਚਲੋ ਤੁਸੀਂ ਉਹ ਕਹਿੰਦੇ ਆਪਣੇ ਸਾਈਡ ਡੱਬੂ ਕਹਿੰਦੇ ਹੁੰਦੇ,
0: ਚਾਹ ਵਾਲਾ ਡੱਬੂ,
1: ਚਾਹ ਵਾਲਾ ਡੱਬੂ, ਤੇ ਫਿਰ ਜਿਹੜੀ ਜਿਹਦੇ ਨਾਲ ਆਪਾਂ ਉਹ ਡੱਬੂ ਚੋ ਚਾਹ ਕੱਪਾਂ ਦੇ ਵਿੱਚ ਪਾਉਣੇ ਆ, ਉਹਨੂੰ ਕੀ ਕਹਿੰਦੇ ਆ?
0: ਅੱਛਾ ਹਾਂ, ਉਹਦਾ ਨਾਂ ਨੀ ਪਤਾ,
1: ਸਾਡੀ ਸਾਈਡ ਉਹਨੂੰ ਪਲਾ ਕਹਿੰਦੇ ਆ ਜੀ,
0: ਪਲਾ, ਹਾਂ
1: ਕੋਈ ਉਹਨੂੰ ਡੋਰੀ ਕਹਿ ਦਿੰਦਾ,
0: ਨਹੀਂ ਡੋਰੀ ਤਾਂ ਜਿਹੜੀ ਗੁੱਤ ਚ ਉਹ ਡੋਰੀ ਹੁੰਦੀ ਆ,
1: ਨਹੀਂ ਡੋਰੀ ਉਹ ਵੀ ਹੁੰਦੀ ਆ, ਡੋਰੀ ਇਹ ਵੀ ਹੁੰਦੀ ਆ। ਪੁੱਛੋ ਆਪਣੇ ਆਪਾਂ ਅੱਜ
0: ਸਟੂਡੀਓ ਦਾ ਨੰਬਰ ਆ ਦੋਸਤੋ, ਤੁਸੀਂ ਆਪਣੀ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਆ 416-233-7368, 416-233-7368, ਤੁਸੀਂ ਕਾਲ ਕਰੋ ਤੇ ਇੰਨੇ ਨੂੰ ਅਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਤੁਹਾਨੂੰ ਲੈ ਕੇ ਚੱਲੇ ਹਾਂ, ਕਿਉਂਕਿ ਵਿਕਟੋਰੀਆ ਡੇ ਕਰਕੇ ਵੱਡੀ ਸੇਲ ਅਪਲਾਇੰਸ ਤੇ। ਸੁਲਤਾਨ ਜੀ ਜਦੋਂ ਸੁਣ ਰਹੇ ਸੀ ਅਸੀਂ 40% ਕਹਿੰਦੇ ਅਪਲਾਇੰਸ ਸੈਕਸ਼ਨ ਚ ਤੇ ਟੀਵੀ ਸੈਕਸ਼ਨ ਚ ਤਾਂ ਇੰਨੀਆਂ ਧਮਾਕੇਦਾਰ ਡੀਲਾਂ ਨੇ, ਆਓ ਸੁਲਤਾਨ ਜੀ ਦੀ ਜਵਾਨੀ ਜਾਣਦੇ ਆ ਟੀਵੀ ਸੈਕਸ਼ਨ ਚ ਕੀ ਖਾਸ ਆ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ। ਸੁਲਤਾਨ ਜੀ ਜੀ ਇਹਨੂੰ ਵਿਕਟੋਰੀਆ ਡੇ ਤੇ ਕਰ ਦੋ ਖੁਸ਼ਖਬਰੀ ਦਾ ਐਲਾਨ।
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਟੀਵੀ ਸੈਕਸ਼ਨ ਦੀ ਤੁਸੀਂ ਗੱਲ ਕੀਤੀ ਹੈ ਜੀ, ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਹੋਣ ਕਰਕੇ ਟੀਵੀ ਸੈਕਸ਼ਨ ਚ ਬਿਗ ਸਕਰੀਨ ਟੀਵੀ ਜਿਹੜੀ ਹੈ 85 ਇੰਚ ਦਾ ਸੈਮਸੰਗ ਟੀਵੀ ਹੈ, ਜਿਹੜਾ ਕਿ $1800 ਤੇ ਸੇਲ ਪ੍ਰਾਈਸ ਤੇ ਵੀ $1399 ਦਾ ਸੀ, ਪਰ $999 ਸਿਰਫ $999 ਚ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਦੇ ਰਹੇ ਹਾਂ ਜੀ। ਤੇ ਜਿਹੜੇ ਕਸਟਮਰ 55 ਇੰਚ ਲੈਣਾ ਚਾਹੁੰਦੇ ਡੈਫੀਨੇਟਲੀ $399 ਦਾ ਮਿਲੇਗਾ ਡਿਸਕਾਊਂਟਡ ਪ੍ਰਾਈਸ, ਜਦਕਿ ਵੈਸੇ ਇਹਦੀ $500 ਪ੍ਰਾਈਸ ਹੈ। 65 ਇੰਚ ਦੀ ਗੱਲ ਕਰੀਏ $800 ਵਾਲਾ $599 ਦਾ ਮਿਲੇਗਾ, ਤੇ ਜਦੋਂ ਬਿਗ ਸਕਰੀਨ 98 ਇੰਚ ਤੇ ਜਾਂਦੇ ਹਾਂ ਤੇ $3500 ਵਾਲਾ ਈਵਨ ਸੇਲ ਪ੍ਰਾਈਸ ਤੇ $2799 ਦਾ ਸੀਗਾ, ਅੱਜ $1999 ਦਾ ਦੇ ਰਹੇ ਹਾਂ। ਤੇ ਜਿਹੜੀਆਂ ਵੀ ਇਹ ਪ੍ਰਾਈਸਿਸ ਲੋਐਸਟ ਪ੍ਰਾਈਸ ਡਰੋਪ ਕਰਕੇ ਡਿਸਕਾਊਂਟਡ ਪ੍ਰਾਈਸ ਅਸੀਂ ਆਪਣੇ ਕਸਟਮਰ ਲਈ ਲੈ ਕੇ ਆਏ ਹਾਂ, ਉਹ ਪੇਮੈਂਟ ਵੀ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਵੀ ਫ੍ਰੀ ਮਿਲਣੀ ਹੈ ਜੀ। ਬਸ ਇਹਦੇ ਲਈ ਤੁਸੀਂ ਵਿਕਟੋਰੀਆ ਡੇ ਲੌਂਗ ਵੀਕਐਂਡ 18 ਮਈ ਤੱਕ ਮਿਸ ਨਹੀਂ ਕਰਨਾ, ਇਸ ਤੋਂ ਪਹਿਲੇ ਪਹਿਲੇ ਸਮਾਨ ਚੱਕ ਲਓ ਡੀਲਾਂ ਵਾਲਾ, ਜਿਹੜਾ ਕਿ ਅਗਰ ਤੁਹਾਨੂੰ ਮਈ ਜੂਨ ਜੁਲਾਈ ਚ ਵੀ ਚਾਹੀਦਾ ਤੇ ਤੁਸੀਂ 10% ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਸਕਦੇ ਜੀ। ਡਿਲੀਵਰੀ ਡੇਟ ਕੋਈ ਵੀ ਰੱਖੀ ਜਾ ਸਕਦੀ ਹੈ ਮਈ ਜੂਨ ਜੁਲਾਈ ਦੀ। 905-450-2828 ਨੰਬਰ ਹੈ, 905-450-2828 ਜੀ
0: ਜੀ 905-204-1313 ਤੇ ਅਪਲਾਇੰਸ ਸੈਕਸ਼ਨ ਚ 40% ਆਫ ਜੀ।
3: ਜੀ ਬਿਲਕੁਲ, ਅਪਲਾਇੰਸ ਸੈਕਸ਼ਨ ਚ 40% ਦਾ ਡਿਸਕਾਊਂਟ ਹੈ। ਕੈਲਕੂਲੇਟ ਕਰਕੇ ਦੇਖ ਲੈਣਾ ਕਿ ਜੇ 5000 ਦਾ ਬੰਡਲ ਪੈਕੇਜ ਲੈਨੇ ਆ ਤੇ $2999 ਦਾ ਮਿਲਣ ਡਿਆ, ਜੇ ਅਸੀਂ ਬਿਲਟ ਇਨ ਕਿਚਨ ਵਾਲੇ ਪਾਸੇ ਜਾਂਦੇ ਆ ਤੇ $12,000 ਵਾਲਾ ਬਿਲਟ ਇਨ ਕਿਚਨ ਲੈਨੇ ਆ ਤੇ $6,900 ਚ ਪੈਣ ਡਿਆ। ਜੇ ਆਪਾਂ ਪੈਨਲ ਰੈਡੀ ਫਰਿੱਜ ਦੀ ਗੱਲ ਕਰਦੇ ਆ ਉਹ ਵੀ 48 ਇੰਚ ਦਾ, ਇਹ 42 ਇੰਚ ਵੀ ਹੁੰਦਾ ਜੀ, 48 ਇੰਚ ਵੀ ਹੁੰਦਾ, ਇਹ ਪੈਨਲ ਰੈਡੀ ਫਰਿੱਜਸ ਹੈਗੇ ਆ, ਇਹ ਵੀ ਜਿਹੜੇ ਆ $16,000 ਵਾਲਾ ਸਿਰਫ $13,900 ਦਾ ਪੈਣ ਡਿਆ। ਇਸੇ ਤਰ੍ਹਾਂ ਜੇ ਆਪਾਂ ਡਿਸ਼ਵਾਸ਼ਰ ਦੀ ਗੱਲ ਕਰਦੇ ਆ ਤੇ $1,000 ਵਾਲੀ ਟੋਲ ਟੱਬ ਦੀ ਡਿਸ਼ਵਾਸ਼ਰ $499 ਦੀ ਪੈਣ ਡਈ ਆ। ਇਸ ਡਿਸ਼ਵਾਸ਼ਰ ਭਾਂਡੇ ਧੋਣ ਵਾਲੀ ਮਸ਼ੀਨ, ਇਹ ਜਿਹੜੀ ਡਿਸ਼ਵਾਸ਼ਰ ਹੈ ਸਟੇਨਲੈਸ ਸਟੀਲ ਦੀ, ਇਹਦੇ ਚ ਤਾਂ 40% ਤੋਂ ਵੀ ਉੱਪਰ ਡਿਸਕਾਊਂਟ ਚਲੇ ਜਾਂਦਾ, ਕਿਉਂਕਿ $499 ਚ ਤੁਸੀਂ ਲੈ ਰਹੇ ਹੋ $1,000 ਵਾਲੀ ਡਿਸ਼ਵਾਸ਼ਰ। ਸੋ ਪਹੁੰਚਣਾ ਕਿੱਥੇ ਆ ਤੁਸੀਂ? ਬੋਵੇਡ ਐਂਡ ਚਿੰਕੂਜ਼ੀ ਤੇ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ। ਵਿਕਟੋਰੀਆ ਡੇ ਲੌਂਗ ਵੀਕਐਂਡ ਤੇ ਲੋਐਸਟ ਪ੍ਰਾਈਸ ਤੇ ਸਪੈਸ਼ਲ ਪ੍ਰਾਈਸਿਸ ਦਿੱਤੀਆਂ ਜਾ ਰਹੀਆਂ, 905-450-2828। ਫਿਰ ਆ ਜਾਂਦੇ ਜੀ ਲੌਂਡਰੀ ਸੈਕਸ਼ਨ ਚ, ਟੋਪ ਲੋਡ ਵਾਸ਼ਰ ਐਂਡ ਡਰਾਇਰ, ਐਕਸਲੈਂਟ ਅਮੇਜ਼ਿੰਗ ਡੀਲ ਆ, ਟੋਪ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਕਿ ਅਲਟਰਾ ਲਾਰਜ ਕਪੈਸਿਟੀ ਦਾ, ਜਿਹਦੇ ਚ ਕੁਈਨ ਸਾਈਜ਼ ਜਾਂ ਕਿੰਗ ਸਾਈਜ਼ ਬਲੈਂਕਟ ਜਾਂ ਕਿੰਗ ਸਾਈਜ਼ ਕੰਫਰਟਰ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। 6.1 ਕਿਊਬਿਕ ਫੁੱਟ ਦਾ ਇਹ ਵਾਸ਼ਰ ਦਾ ਟੱਬ ਸਾਈਜ਼ ਹੈ ਜੀ, ਤੇ 8.0 ਕਿਊਬਿਕ ਫੁੱਟ ਦਾ ਡਰਾਇਰ ਦਾ ਟੱਬ ਸਾਈਜ਼ ਹੈ। ਅਲਟਰਾ ਲਾਰਜ ਕਪੈਸਿਟੀ ਮੈਂ ਕਹਿ ਸਕਦਾ ਇਹਨੂੰ। ਤੇ ਤੁਹਾਨੂੰ ਅੱਜ $2300 ਵਾਲਾ ਪਹਿਲੀ ਵਾਰੀ 699 ਵਿਕਟੋਰੀਆ ਡੇ ਲੌਂਗ ਵੀਕਐਂਡ ਤੇ ਮਿਲ ਰਿਹਾ, 1699 ਦਾ $2300 ਵਾਲਾ। $600 ਤੁਸੀਂ ਇਸ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ, ਤੇ 1699 ਤੁਸੀਂ ਪੇ ਵੀ 6 ਮਹੀਨੇ ਚ ਕਰਨਾ, ਡਿਲੀਵਰੀ ਵੀ ਤੁਹਾਨੂੰ ਫ੍ਰੀ ਮਿਲਣੀ ਹੈ। 905-450-2828 ਨੰਬਰ। ਐਸੀਆਂ ਸਾਡੀਆਂ ਫੈਮਿਲੀਜ਼, ਐਸੇ ਭੈਣ ਭਰਾ ਜਿਹੜੇ ਲੌਂਡਰੀ ਸੈਕਸ਼ਨ ਚ ਸੋਚਦੇ ਆ ਕਿ ਕਦੀ ਬਲੈਂਕਟ ਧੋਣਾ ਜਾਂ ਤੁਸੀਂ ਕੰਫਰਟਰ ਧੋਣਾ, ਤੁਹਾਨੂੰ ਬਾਹਰ ਜਾ ਕੇ ਕੁਆਇਨ ਲੌਂਡਰੀ ਤੇ ਨਾ ਵਾਸ਼ ਕਰਨਾ ਪਵੇ, ਫਿਰ ਤੁਸੀਂ ਡੈਫੀਨੇਟਲੀ ਇਸ ਵਾਸ਼ਰ ਐਂਡ ਡਰਾਇਰ ਨੂੰ ਸਿਲੈਕਟ ਕਰੋ, ਕਿਉਂਕਿ ਇਹ ਟੋਪ ਆਫ ਦਾ ਲਾਈਨ ਤੇ ਵੈਰੀ ਡਿਊਰੇਬਲ ਹੈਵੀ ਡਿਊਟੀ ਮਸ਼ੀਨ ਦੇ ਨਾਲ ਇਹ ਸਪੈਸ਼ਲ ਪ੍ਰੋਫਾਈਲ ਸੀਰੀਜ਼ ਦੇ ਵਿੱਚ ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ, ਤੇ ਪਹਿਲੀ ਵਾਰੀ $2300 ਤੋਂ 1699 ਕੀਤੀ ਗਈ ਹੈ ਪ੍ਰਾਈਸ। $600 ਸੇਵਿੰਗ ਦੇ ਨਾਲ 6 ਮਹੀਨੇ ਚ ਪੇ ਕਰੋਗੇ ਤੁਸੀਂ, ਕੋਈ ਇੰਟਰਸਟ ਨਹੀਂ ਹੋਏਗਾ, ਫ੍ਰੀ ਹੋਮ ਡਿਲੀਵਰੀ ਮਿਲਣੀ ਹੈ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ,
3: ਥੈਂਕ ਯੂ ਵੈਰੀ ਮੱਚ ਜੀ, ਬਹੁਤ ਸ਼ੁਕਰੀਆ।
0: 905-450-2828 ਤੇ ਵਿਕਟੋਰੀਆ ਡੇ ਦੀ ਅਪਲਾਈਸ ਤੇ ਧਮਾਕੇਦਾਰ ਡੀਲ। ਸਾਡੇ ਭੈਣ ਜਗਰਾਉਂ ਤੋਂ ਢਿੱਲੋਂ ਸਾਡੇ ਭੈਣ ਸੀਗੇ, ਤੇ ਉਹ ਕਹਿੰਦੇ ਸਾਡੇ ਝਾੜੂ ਨੂੰ ਕਹਿੰਦੇ ਆ ਸੂਨ ਫੇਰਨੀ ਆ, ਮੈਨੂੰ ਲੱਗਦਾ ਪ੍ਰੋਨਾਂਸ ਮੈਂ ਪਤਾ ਨਹੀਂ ਸਹੀ ਕਰ ਰਿਹਾ ਗਲਤ ਕਰ ਰਿਹਾ, ਮੈਂ ਕਿਹਾ ਮੈਂ ਤਾਂ ਜੀ ਪਹਿਲੀ ਵਾਰ ਸੁਣਿਆ।
1: ਮੈਂ ਸੋਹਣੀ ਸੁਣਿਆ ਜੀ, ਸੋਹਣੀ ਦਾ ਮਤਲਬ ਹੁੰਦਾ ਕਿ ਵੀ ਇੱਕ ਤਾਂ ਜਿਵੇਂ ਝਾੜੂ ਹੋ ਗਿਆ ਜਾਂ ਰੜਕਾ ਹੋ ਗਿਆ,
0: ਰੜਕਾ ਵੀ ਕਹਿੰਦੇ ਨੇ।
1: ਹਾਂ, ਇੱਕ ਪਹਿਲਾਂ ਅੱਜ ਕੱਲ੍ਹ ਨਹੀਂ ਚੱਲਦਾ, ਦੁਕਾਨਾਂ ਤੇ ਜ਼ਿਆਦਾਤਰ ਰੱਖਦੇ ਹੁੰਦੇ ਸੀਗੇ, ਉਹ ਛੋਟਾ ਜਿਹਾ ਹੁੰਦਾ ਸੀਗਾ ਤੇ ਕਹਿ ਲਓ ਕਿੱਦਾਂ ਜਾਨੂੰ ਮੈਂ ਦੱਸਾਂ, ਛੋਟਾ ਜਿਹਾ ਹੁੰਦਾ ਸੀ ਉਹਨੂੰ ਸੋਹਣੀ ਕਹਿ ਦਿੰਦੇ ਹੁੰਦੇ ਸੀ। ਹਾਂਜੀ ਹਾਂਜੀ ਹਾਂ ਹਾਂ।
0: ਤੇ ਦੂਜਾ ਉਹ ਕਹਿੰਦੇ ਭਾਈ ਖੇਲ, ਇੱਕ ਮੱਝਾਂ ਨੂੰ ਜਿੱਥੇ ਕੱਖ ਪਾਉਣੇ ਹੁੰਦੇ ਆ ਉਹ ਖੁਰਲੀ ਹੁੰਦੀ ਆ।
1: ਹਾਂ, ਖੁਰਲੀ,
0: ਇਹਦੇ ਵੀ ਡਿਫਰੈਂਟ ਨਾਮ ਹੋਣਗੇ।
1: ਇਹ ਮਾਲਵੇ ਚ ਤਾਂ ਮੇਰੇ ਖਿਆਲ ਖੁਰਲੀ ਕਹਿੰਦੇ ਜੀ, ਹੋ ਸਕਦਾ ਮਾਝੇ ਦੁਆਬੇ ਚ ਕੁਛ ਹੋਰ ਕਹਿੰਦੇ ਹੋਣ।
0: ਮਾਝਾ ਦੁਆਬਾ ਪੁਆਧ, ਤੇ ਤੁਹਾਡੇ ਇਲਾਕੇ ਦੋਸਤੋ ਕਿਹੜਾ ਫਰਕ ਆ ਹੁਣ? ਇੱਕ ਤਾਂ ਆਪਾਂ ਗੱਲ ਕੀਤੀ ਆ ਖੇਲ ਦੀ,
1: ਖੇਲ
0: ਜਿੱਥੇ ਔਲੂ ਚ ਬੱਚਾ ਜਿਹੜੇ ਨੂੰ ਕਹਿੰਦੇ ਨੇ, ਇੱਕ ਝਾੜੂ ਬੋਕਰ ਰੜਕਾ ਸੋਹਣੀ ਫੇਰਨੀ ਆ,
1: ਸੋਹਣੀ।
0: ਤੇ ਹੋਰ ਤੁਹਾਡੇ ਕਿਹੜਾ ਕਿਹੜਾ ਮੇਨ ਫਰਕ, ਤੇ ਰੋਟੀ ਦਾ ਸਿੱਧਾ ਪੁੱਠਾ ਪਾਸਾ ਉਹ ਵੀ ਜ਼ਰੂਰ ਦੱਸਿਓ। ਸਟੂਡੀਓ ਦਾ ਨੰਬਰ ਆ 416-233-7368, 416-233-7368। ਪਰ ਜਿਹੜੀਆਂ ਤਿੰਨ ਕਾਲਾਂ ਆਈਆਂ ਨੇ, ਤਿੰਨੇ ਮਾਲਵੇ ਏਰੀਏ ਦੀ ਆਈਆਂ ਨੇ, ਤੇ ਉਹਨਾਂ ਨਾਲ ਤਾਂ ਆਪਾਂ ਰਿਲੇਟ ਕਰਦੇ ਹਾਂ। ਮਾਝੇ ਵੱਲੋਂ, ਦੁਆਬੇ ਵੱਲੋਂ, ਪੁਆਧ ਵੱਲੋਂ ਉੱਧਰ ਵੀ ਜ਼ਰੂਰ ਕਾਲ ਕਰਕੇ ਦੱਸੋ। 416-233-7368 ਸਟੂਡੀਓ ਦਾ ਨੰਬਰ ਆ। ਤੇ ਬਾਈ ਜੀ, ਮੋਜ਼ ਪਲੈਂਟ ਦਾ ਇੱਕ ਵਾਰੀ ਨੰਬਰ ਜ਼ਰੂਰ ਸ਼ੇਅਰ ਕਰੋ, ਕਿਉਂਕਿ ਬਹੁਤ ਘਰਾਂ ਨੂੰ ਇਹ ਆ ਕਿ ਆਪਾਂ ਭਾਈ ਇਸ ਲੌਂਗ ਵੀਕਐਂਡ ਤੇ ਪਰਦੇ ਲਵਾਈ ਲਈਏ, ਬਲਾਇੰਡਸ ਲਵਾਈ ਲਈਏ।
1: ਜ਼ੈਬਰਾ ਬਲਾਇੰਡਸ ਰੋਲਰ ਸ਼ੇਡਸ ਪਰਦੇ ਲਵਾਉਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 647-399-4646, 647-389-4646, 647-399-4646। ਡੀਲ ਆਫ ਦਾ ਵੀਕ ਚੱਲ ਰਹੀ ਹੈ ਜੀ, 50% ਆਫ ਆ ਫਲੈਟ ਜੇ ਤੁਸੀਂ ਸਾਡੇ ਤੋਂ ਪਰਦੇ ਲਗਵਾਉਣੇ ਹੋ, ਪਲੱਸ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਪਰਦੇ ਲਗਵਾਉਣੇ ਹੋ ਬਲਾਇੰਡਸ ਤੇ, ਤਾਂ ਆਪਾਂ ਨਾਲ ਇੱਕ ਬਲਾਇੰਡ ਨੂੰ ਫ੍ਰੀ ਆਫ ਕੋਸਟ ਮੋਟਰ ਤੇ ਰਿਮੋਟ ਨਾਲ ਅਪਗ੍ਰੇਡ ਕਰਕੇ ਦੇਵਾਂਗੇ।
0: ਵੈਰੀ ਗੁੱਡ। ਸੋ ਇੱਕ ਬਲਾਇੰਡ ਫ੍ਰੀ ਅਪਗ੍ਰੇਡ ਹੋਊਗੀ, 50% ਆਫ ਹੋ ਗਿਆ, ਤੇ ਵਾਰੰਟੀ
1: 5 ਸਾਲ ਦੀ ਵਾਰੰਟੀ ਆ। ਕਸਟਮ ਮੇਡ ਬਲਾਇੰਡਸ ਨੇ, ਕੈਨੇਡੀਅਨ ਮੇਡ ਬਲਾਇੰਡਸ ਨੇ, 50 ਕਲਰ ਦੀ ਤੁਹਾਡੇ ਕੋਲ, 50 ਤਰ੍ਹਾਂ ਦੀ ਕਲਰ ਆਪਸ਼ਨ ਹੈ ਜੀ।
0: ਦੋਸਤੋ ਘਰੇ ਬਲਾਇੰਡ ਲਵਾ ਸਕਦੇ, ਨੰਬਰ ਟੂ ਕਾਲ 647-399-4646, 647-399-4646, 647-389-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੇ ਨਾਲ ਅਗਲੇ ਕਾਲਰ ਨੇ ਲਖਵਿੰਦਰ ਜੀ, ਸਤਿ ਸ੍ਰੀ ਅਕਾਲ। ਸਤਿ
4: ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
4: ਵੀਰ ਜੀ, ਤੁਹਾਨੂੰ ਫੇਸਬੁੱਕ ਤੇ ਬੜਾ ਸੁਣੀਦਾ ਸੀ, ਦੇਖੀਦਾ ਸੀ
0: ਜੀ,
4: ਇਹ ਰੇਡੀਓ ਤੇ ਸੁਣਨ ਲੱਗ ਪਿਆ, ਪਹਿਲੀ ਵਾਰ ਤੁਹਾਡੇ ਨਾਲ ਗੱਲ ਹੋ ਰਹੀ ਹੈ।
0: ਵੈਰੀ ਗੁੱਡ ਜੀ, ਥੈਂਕ ਯੂ ਸੋ ਮਚ ਬਾਈ ਜੀ।
4: ਅਸੀਂ ਮਾਲਵਾ ਵੀ ਬੜਾ ਲੰਮਾ ਚੌੜਾ ਹੈ, ਅਸੀਂ ਮਾਲਵਾ, ਤੁਸੀਂ ਖੇਡਾਂ ਨੇ ਸਾਡੇ ਹੌਕੀਆਂ ਦੇ, ਹੌਕੀ
0: ਕਾਹਨੂੰ ਹੌਕੀ ਕਹਿੰਦੇ ਆ,
4: ਜਿਹੜੀ ਖੇਡ ਨੂੰ ਤੁਸੀਂ ਆਪਣਾ ਮੋਟਰ ਤੇ ਹੁੰਦੀ ਹੈ।
0: ਹਾਂ, ਕੀ ਕਹਿੰਦੇ ਨੇ ਉਹਨੂੰ?
4: ਹੌਦੀ।
0: ਹੌਦੀ ਨਹੀਂ, ਹੌਦੀ ਹੋਰ ਚੀਜ਼ ਹੁੰਦੀ ਹੈ ਜੀ।
1: ਕਿਸ ਚੀਜ਼?
4: ਸਾਡੇ ਤਾਂ ਉਹੀ ਜਾਂਦੇ ਹੌਦੀ।
0: ਹੌਦੀ ਤਾਂ ਆਪਾਂ ਉਹਨੂੰ ਕਹਿ ਦਿੰਦੇ ਹਾਂ ਸਾਡੇ ਜਦੋਂ ਆਪਾਂ ਕੋਈ ਜੁਆਇੰਟ ਜਿਹਾ ਹੁੰਦਾ ਉਹਨੂੰ ਕਵਰ ਕਰਦੇ ਵੀ ਇਹ ਹੌਦੀ ਜੀ ਉਹ ਪਾਈਪਾਂ ਦੇ ਜੁਆਇੰਟ ਇਹਨੂੰ ਹੌਦੀ ਜੀ ਕਹਿ ਦਿੰਦੇ ਨੇ ਮਮਟੀ ਜੀ ਬਣਾ ਲਈ ਹਨਾ ਤੇ ਉਹਨੂੰ ਕੀ ਕਹਿੰਦੇ ਤੁਹਾਡੇ ਵੱਲ ਪੌੜੀਆਂ ਜਿਹੜਾ ਆਪਾਂ ਕੋਠੇ ਤੇ ਕਹਿੰਦੇ ਹੁੰਦੇ ਵੀ ਛੱਤ ਜੀ ਪਾ ਲਈ ਪੌੜੀਆਂ ਦਾ ਕਵਰ ਜਿਹਾ ਕਰ ਲਿਆ ਮਮਟੀ ਕਹਿੰਦੇ ਨੇ ਸਾਡੇ ਪੜਛੱਤਾ ਤਾਂ ਦੂਜਾ ਨੀ ਹੋ ਗਿਆ ਮੱਝਾਂ ਵਾਲਾ ਅੱਛਾ ਪੜਛੱਤੀ ਠੀਕ ਆ ਓਕੇ ਤੇ ਕਿਹੜਾ ਜ਼ਿਲ੍ਹਾ ਜੀ ਤੁਹਾਡਾ
2: ਜ਼ਿਲ੍ਹਾ ਫਰੀਦਕੋਟ
0: ਫਰੀਦਕੋਟ ਓਕੇ ਓਕੇ ਵੈਰੀ ਗੁੱਡ ਜੀ ਵੈਰੀ ਗੁੱਡ ਥੈਂਕ ਯੂ ਸੋ ਮਚ ਬਾਈ ਜੀ ਧੰਨਵਾਦ ਸੋ ਤੁਸੀਂ ਵੀ ਦੱਸੋ ਕਿਹੜੇ ਏਰੀਏ ਤੋਂ ਕਿਹੜੇ ਜ਼ਿਲ੍ਹੇ ਤੋਂ ਸਾਡੇ ਨਾਲ ਜੁੜੇ ਹੋਏ ਦੋਸਤੋ ਨੰਬਰ ਹੈ 416-233-7368 416-233-7368 ਬਾਈ ਜੀ ਤੁਹਾਡੇ ਕੀ ਕਹਿੰਦੇ ਜਿਹੜਾ ਪੌੜੀਆਂ ਦਾ ਛਤਾ ਕਰਕੇ ਮਮਟੀ ਜੀ ਬਣਾ ਲੈਂਦੇ
1: ਮਮਟੀ ਹੀ ਕਹਿੰਦੇ
0: ਮਮਟੀ ਹੀ ਕਹਿੰਦੇ ਮੈਨੂੰ ਲੱਗਦਾ ਉਹ ਹੁੰਦੀ ਹੀ ਮਮਟੀ ਆ
1: ਬਾਈ ਜੀ ਕੀ ਕਹਿੰਦੇ ਕੀ ਕਹਿੰਦੇ
0: ਇਹ ਪੜਛੱਤੀ
1: ਪੜਛੱਤੀ ਵੀ ਕਹਿ ਦਿੰਦਾ ਜੀ ਆਪਣੀ
0: ਇਹ ਤਾਂ ਇੱਕ ਘਰੇ ਸਟੋਰ ਨੀ ਹੁੰਦਾ ਸਟੋਰ ਰੂਮ ਦੇ ਵਿੱਚ ਇੱਕ ਆਪਾਂ ਅੱਧ ਚੋ ਪਾਰਟੀਸ਼ਨ ਕਰਕੇ ਇੱਥੇ ਆਪਾਂ ਕਹਿੰਦੇ ਭਾਜੀ ਰੱਖ ਲਾਂਗੇ ਵਿਆਹ ਦੀ
1: ਉਹਨੂੰ ਸਾਡੇ ਟਾਂਡ ਕਹਿੰਦੇ ਆ ਜੀ
0: ਟਾਂਡ ਕਹਿੰਦੇ ਆ
1: ਟਾਂਡ
0: ਮੈਨੂੰ ਲੱਗਦਾ ਉਹਨੂੰ ਪੜਛੱਤੀ ਕਹਿੰਦੇ ਨੇ
1: ਨਹੀਂ ਪੜਛੱਤੀ ਤਾਂ ਹੁੰਦੀ ਹੈ ਜੀ ਜਿਵੇਂ ਜਿਵੇਂ ਮਮਟੀ ਨੂੰ ਪੜਛੱਤੀ ਕਹਿ ਦਿੰਦੇ ਆ ਜਾਂ ਜਿਵੇਂ ਆਪਾਂ ਡੰਗਰਾਂ ਵਾਸਤੇ ਥੋੜਾ ਜਿਹਾ ਟੱਪ ਕਰਤਾ
0: ਹਾਂ ਉਹਨਾਂ ਨੂੰ ਪੜਛੱਤੀ ਜੀ
1: ਹਾਂਜੀ ਹਾਂ
0: ਤੇ ਜਿਹੜਾ ਉਹਨੂੰ ਕੀ ਕਹਿੰਦੇ ਐਗਜ਼ੈਕਟ ਵਰਡ ਕੀ ਆ ਜਿਹੜਾ ਲੱਡੂਆਂ ਨੂੰ ਰੱਖਣ ਲਈ ਨਹੀਂ ਆਪਾਂ ਸਟੋਰ ਦੇ ਵਿੱਚ ਆਪਾਂ
1: ਉੱਤੇ
0: ਛੱਤਰੀ ਪਾ ਲੈਂਦੇ ਹਾਂ
1: ਸਾਨੂੰ ਟਾਂਡ ਕਹਿੰਦੇ ਜੀ ਅਸੀਂ ਉਹਨੂੰ
0: ਟਾਂਡ ਨਹੀਂ ਹੋਰ
1: ਟਾਂਡ
0: ਇਹ ਹੋਰ ਕੋਈ ਨਾਮ ਹੁੰਦਾ
1: ਨਹੀਂ
0: ਦੱਸੇ ਦੋਸਤੋ ਉਹਦਾ ਕੀ ਨਾਮ ਹੁੰਦਾ ਮੇਰੇ ਦਿਮਾਗ ਚ ਨੀ ਆ ਰਿਹਾ ਪਰ ਕੁਛ ਹੋਰ ਹੁੰਦਾ 416-233-7368 ਸਟੂਡੀਓ ਨੰਬਰ ਆ 416-233-7368 ਸਾਡੇ ਨਾਲ ਸੁਖਬਾਈ ਜੀ ਜੁੜ ਚੁੱਕੇ ਨੇ ਸੁਖਬਾਈ ਜੀ ਜੀ ਆਇਆਂ ਨੂੰ
5: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਪੁਲ ਸਾਹਿਬ ਬਿਲਕੁਲ ਵਿਕਟੋਰੀਆ ਡੇ ਵਿਕਟੋਰੀਆ ਡੇ ਵਿਕਟੋਰੀਆ ਡੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਚੱਲ ਰਹੀ ਆ ਪਰਿਵਾਰ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਵੱਡੇ ਵੱਡੇ ਡਿਸਕਾਊਂਟ ਜਿਹੜੇ ਤੁਹਾਨੂੰ ਮਿਲ ਰਹੇ ਨੇ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤਾਂ ਮਿਲਣਾ ਹੀ ਮਿਲਣਾ ਤੁਹਾਨੂੰ ਸੋ ਗੱਡੀਆਂ ਕਮਾ ਲਓ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਕਮਾ ਲਓ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਆ ਸੋਫਾ ਕਮ ਬੈੱਡ ਦੀ ਡੀਲ ਦਿੱਤੀ ਸੀ ਬਹੁਤ ਸਾਰੇ ਜਿਹੜੇ ਸੋਫਾ ਕਮ ਬੈੱਡ ਦੀਆਂ ਸਾਨੂੰ ਕਾਲਸ ਆਈਆਂ ਸੋਲਡ ਆਊਟ ਦਾ ਫੱਟਾ ਲੱਗ ਚੁੱਕਾ ਆਲਮੋਸਟ ਸੋ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਰੀਅਲ ਮਾਰਬਲ ਦਾ ਟੇਬਲ ਤੇ ਨਾਲ 6 ਚੇਅਰਾਂ ਅਵੇਲੇਬਲ ਦੀਆਂ ਜਿਹਦੀ ਰੈਗੂਲਰ ਕੀਮਤ $1500 ਸੀ ਚੱਕ ਲਓ 399 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ 399 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਵੀ ਮਿਲੂਗਾ ਅਵੇਲੇਬਲ ਦੀਆਂ 6 ਚੇਅਰਾਂ ਵੀ ਮਿਲਣਗੀਆਂ $1500 ਵਾਲਾ 399 ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਪ੍ਰਾਈਜ਼ ਆ ਚੱਕ ਲਓ ਵਾਲੀਆਂ ਡੀਲਾਂ ਨੇ ਚੱਕ ਲਓ ਵਾਲੀਆਂ ਪ੍ਰਾਈਜ਼ ਨੇ ਕੁਈਨ ਸਾਈਜ਼ ਮੈਟਰਸ ਦੀ ਗੱਲਬਾਤ ਕਰੀਏ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਜਿਹਦੀ ਰੈਗੂਲਰ ਕੀਮਤ $400-500 ਸੀ ਇਹ ਵੀ ਚੱਕ ਲਓ ਵਾਲੀਆਂ ਪ੍ਰਾਈਜ਼ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਜੀ ਹਾਂ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਸਿਰਫ $99 ਦਾ $99 ਓਨਲੀ ਚੈੱਕ ਲਓ ਵਾਲੀਆਂ ਪ੍ਰਾਈਜ਼ ਬੈੱਡ ਸੈੱਟ ਲੈਣਾ ਸੋਫਾ ਸੈੱਟ ਲੈਣਾ ਡਾਇਨਿੰਗ ਟੇਬਲ ਕੋਫੀ ਟੇਬਲ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਆ ਤਾਂ ਗੱਡੀਆਂ ਘੁਮਾ ਲਓ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ 6885 ਟੋਮਗਨ ਰੋਡ ਦੇ ਉੱਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਬੁਲਰ ਸਾਹਿਬ
0: ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ 6885 ਟੋਮਕਨ ਰੋਡ ਤੇ ਦੋਸਤੋ ਤੁਸੀਂ ਪਹੁੰਚ ਸਕਦੇ ਹੋ ਤੇ ਅੱਜ ਦਾ ਸਪੈਸ਼ਲ ਪ੍ਰੋਗਰਾਮ ਗੱਲਾਂ ਬਾਤਾਂ ਦਾ ਕਿਉਂਕਿ ਤੁਸੀਂ ਵੀ ਡਰਾਈਵ ਕਰ ਰਹੇ ਹੋ ਆ ਰਹੇ ਹੋ ਜਾ ਰਹੇ ਹੋ ਤੇ ਸਾਡੀ ਕੋਸ਼ਿਸ਼ ਆ 7 ਵਜੇ ਤੱਕ ਖੂਬ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਣ ਪਰ ਜਿੰਨੀਆਂ ਹਜੇ ਤੱਕ ਸਾਡੇ ਪਰਿਵਾਰਾਂ ਨੇ ਕਾਲਾਂ ਕੀਤੀਆਂ ਨੇ ਸਾਰੇ ਮਾਲਵੇਰੇ ਫਰੀਦਕੋਟ ਮੋਗਾ ਲੁਧਿਆਣਾ ਮਾਨਸਾ ਤੋਂ ਕਾਲਾਂ ਆਈਆਂ ਨੇ ਪਰ ਅਸੀਂ ਵੇਟ ਕਰ ਰਹੇ ਹਾਂ ਕੋਈ ਸਾਨੂੰ ਪੁਆਧ ਦੁਆਬੀਆ ਜਾਂ ਫਿਰ ਮਾਝੇ ਤੋਂ ਵੀ ਜ਼ਰੂਰ ਕਾਲ ਕਰੋ ਇੱਕ ਬਾਈ ਜੀ ਦੀ ਕਾਲ ਆਈ ਸੀ ਉਹ ਕਹਿੰਦੇ ਉਹਦਾ ਵੀ ਪੁੱਛੋ ਜਿਹੜਾ ਮੱਝਾਂ ਨੂੰ ਆਪਾਂ ਇੱਕ ਬਾਗਲ ਜਿਹਾ ਬਣਾ ਲੈਂਦੇ ਸਾਡੇ ਵੱਲ ਤਾਂ ਕਹਿੰਦੇ ਕਿ ਭਾਈ ਇਹ ਬਾਗਲ ਆ ਉਹਦਾ ਵੀ ਕੋਈ ਵੱਖਰਾ ਨਾਮ ਹੁੰਦਾ 416-233-7368 ਹਰਪ੍ਰੀਤ ਜੀ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ
6: ਹਾਂਜੀ ਭੈਣ ਸਤਿ ਸ਼੍ਰੀ ਅਕਾਲ ਜੀ
0: ਕਿਹੜੇ ਜ਼ਿਲ੍ਹੇ ਤੋਂ ਬਾਈ ਜੀ ਕਿਹੜੇ ਏਰੀਏ ਨੂੰ ਬਿਲੋਂਗ ਕਰਦੇ ਹੋ
6: ਅਸੀਂ ਭਾਈ ਨਵਾਂਸ਼ਹਿਰ ਸ਼ਹੀਦ ਭਗਤ ਸਿੰਘ ਸਾਡਾ ਜ਼ਿਲ੍ਹਾ ਜੀ
0: ਵੈਰੀ ਗੁੱਡ ਬਹੁਤ ਅੱਛੇ
6: ਦੁਆਬਾ
0: ਅਸੀਂ ਵੇਟ ਕਰ ਰਹੇ ਸੀ ਸਾਨੂੰ ਕੋਈ ਦੁਆਬੀਆ ਕਾਲ ਕਰੇ। ਅੱਛਾ ਜਿਹੜਾ ਉਹ ਆਪਾਂ ਕਹਿੰਦੇ ਆ ਕਿ ਭਾਜੀ ਰੱਖਣ ਲਈ ਸਟੋਰ ਦੇ ਵਿੱਚ ਇੱਕ ਪੜਛੱਤੀ ਜੀ ਬਣਾ ਲੈਂਦੇ ਆ, ਬਾਈ ਜੀ ਕਹਿੰਦੇ ਟਾਂਡ ਕਹਿੰਦੇ ਆ ਸਾਡੇ, ਤੁਹਾਡੇ ਕੀ ਕਹਿੰਦੇ ਉਹਨੂੰ?
6: ਸਾਡੇ ਜਿਹੜੀ ਤੁਸੀਂ ਜਿਹੜਾ ਛੱਤ ਦੇ ਹੁਣ ਮੈਨੂੰ ਉਹ ਐਗਜ਼ੈਕਟ ਨਹੀਂ ਪਤਾ, ਪਰ ਮਤਲਬ ਜੋ ਮੈਂ ਅੰਡਰਸਟੈਂਡ ਕਰ ਸਕਿਆ ਨਾ ਮੇਰੇ ਅਕੋਰਡਿੰਗ ਜਿਹਦੀ ਗੱਲ ਕਰਦੇ ਆ, ਜਿਹੜੀ ਛੱਤ ਦੇ ਨਾਲ ਜਿਹੜੀ ਡਿਸਟੈਂਸ ਤੇ ਥੋੜੀ ਹੋਵੇ ਉਹਨੂੰ ਅਸੀਂ ਕਹਿੰਦੇ ਪੜਛੱਤੀ।
0: ਪੜਛੱਤੀ ਸਾਡੇ ਪੜਛੱਤੀ ਉਹਨੂੰ ਹੀ ਕਹਿੰਦੇ ਆ।
6: ਹਾਂਜੀ, ਜਿੱਦਾਂ ਜਿੱਦਾਂ ਛੱਤ ਦੇ ਨਾਲ ਹੀ ਧਾਰੀ ਟਾਈਪ ਬਣਾ ਦਿੰਦੇ ਜਿਹਦਾ ਉੱਚਾ ਡਿਸਟੈਂਸ ਹੋਵੇ।
0: ਹਾਂ ਹਾਂ ਹਾਂ ਹਾਂ, ਉੱਥੇ ਉਹਨੂੰ ਸਟੋਰ ਜਾਂ ਵਿਆਹ ਵੇਲੇ ਭਾਜੀ ਸਾਡੇ ਵੇਲੇ ਤਾਂ ਉਹ ਵਿਆਹ ਲਈ ਭਾਜੀ ਹੀ ਕਹਿੰਦੇ ਨੇ ਵੀ ਉੱਥੇ ਰੱਖਾਂਗੇ।
6: ਹਾਂਜੀ, ਉਹਨੂੰ ਪ੍ਰਸ਼ਕਤੀ ਕਹਿੰਦੇ ਕਿਉਂਕਿ ਵਾਧੂ ਸਮਾਨ ਲਿਓ, ਕਈ ਕਮਰਿਆਂ ਚ ਅੱਗੇ ਪਹਿਲੇ ਟਾਈਮਾਂ ਚ ਬਣਾਉਂਦੇ ਹੁੰਦੇ ਸੀ।
0: ਤੇ ਵਿਆਹ ਲਈ ਭਾਜੀ ਨੂੰ ਤੁਸੀਂ ਕੀ ਕਹਿੰਦੇ?
6: ਸਾਡੇ ਭਾਜੀ ਕਹਿੰਦੇ ਜੀ, ਵਿਆਹ ਨੂੰ ਸੀਰ ਨੀ ਕਹਿ ਦਿੰਦੇ ਜਾਂ ਸਾਡੇ ਭਾਜੀ ਕਹਿ ਦਿੰਦੇ ਜ਼ਿਆਦਾਤਰ ਤਾਂ ਭਾਜੀ।
0: ਤੇ ਜਿਹੜਾ ਮੱਝਾਂ ਦਾ ਆਪਾਂ ਮੂਹਰੇ ਬਾਗਲ ਜਾ ਮਾਰ ਲੈਣੇ ਉਹ ਬਾਗਲ ਹੀ ਹੁੰਦਾ, ਕੋਈ ਵੀ ਵੱਖਰਾ ਹੁੰਦਾ ਤੁਹਾਡਾ?
6: ਮੱਝਾਂ ਦਾ ਜਿਹੜਾ ਸਾਡੇ ਜਿੱਥੇ ਪੱਠੇ ਪੁੱਠੇ ਪਾਉਂਦੇ ਆ ਜੀ।
0: ਹਾਂ, ਜਿਹੜਾ ਇੱਕ ਏਰੀਆ ਜਾਂ ਆਪਾਂ ਕਹਿ ਲਈਏ ਮੂਹਰੇ ਘਰ ਦੇ ਮੂਹਰੇ ਇੱਕ ਬਾਗਲ ਜਾ ਬਣਾ ਲੈਣੇ ਆ ਕਿ ਮੱਝਾਂ ਦੇ ਲਈ।
6: ਸਾਡੇ ਵੱਲ ਨੂੰ ਬਾੜਾ ਕਹਿ ਦਿੰਦੇ ਜੀ।
0: ਅੱਛਾ, ਬਾੜਾ। ਸਾਡੇ ਬਾੜਾ ਹੁੰਦਾ ਜਿਹੜਾ ਸਪੈਸ਼ਲ ਜਿੱਥੇ ਪਾਥੀਆਂ ਵਗੈਰਾ ਦਾ ਕੰਮ ਪਾ ਦਿੰਦੇ ਨੇ।
6: ਨਹੀਂ ਨਹੀਂ, ਸਾਡੇ ਵੱਲ ਜਿਹੜਾ ਦੁਆਬੇ ਜਿਹੜਾ ਬਾੜਾ ਕਹਿ ਦਿੰਦੇ, ਜਿੱਥੇ ਆਪਾਂ ਮੱਝਾਂ ਮੁੱਝਾਂ ਬੰਨਦੇ ਪੱਠੇ ਪੁੱਠੇ ਕੁਤਰਦੇ ਆ ਪਾਉਂਦੇ ਆ, ਏਰੀਆ ਜਿਹੜਾ ਮਤਲਬ ਪਸ਼ੂਆਂ ਦਾ ਏਰੀਆ ਜਿਹਨੂੰ ਕਹਿ ਦਿੰਦੇ।
0: ਤੇ ਇੱਕ ਹੋਰ ਦੱਸ ਕੇ ਜਾਇਓ, ਜਿਹੜਾ ਆਪਾਂ ਪੌੜੀਆਂ ਨੂੰ ਛੱਤ ਲੈਂਦੇ ਹਾਂ ਸਾਡੇ ਵੱਲ ਮਮਟੀ ਕਹਿੰਦੇ, ਉਹਨੂੰ ਕੀ ਕਹਿੰਦੇ?
6: ਸਾਡੇ ਵੀ ਜਿਹੜੀ ਉੱਪਰ ਉਹਨੂੰ ਮਮਟੀ ਉਹ ਕਹਿੰਦੇ ਜੀ ਸਾਡੇ।
0: ਓਕੇ, ਠੀਕ ਹੈ ਜੀ, ਥੈਂਕ ਯੂ ਸੋ ਮਚ ਬਾਈ ਜੀ, ਧੰਨਵਾਦ।
6: 416-233-7368
0: ਮਾਝੇ ਮਾਲਵੀ ਦੀਆਂ ਗੱਲਾਂ ਬਾਤਾਂ ਜੀ ਕਰਦਾ ਹੁਣ ਪੰਜਾਬ ਨੂੰ ਇੱਕ ਗੇੜਾ ਲਾਇਆ ਜਾਵੇ। ਤੇ ਸਾਡੇ ਨਾਲ ਲਾਈਨ ਤੇ ਕਟਾਰੀਆ ਸਾਹਿਬ ਵੀ ਜੁੜ ਚੁੱਕੇ ਨੇ। ਕਟਾਰੀਆ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ। ਮਾਝੇ ਮਾਲਵੇ ਦੀ ਬੜੀ ਬਹਿਸ ਹੁੰਦੀ ਹੁੰਦੀ ਸੀ ਕਿ ਯਾਰ ਤੁਹਾਡੇ ਮਾਲਵੇ ਚ ਏਦਾਂ ਕਹਿੰਦੇ ਆ, ਸਾਡੇ ਮਾਝੇ ਚ ਏਦਾਂ ਕਹਿੰਦੇ ਆ, ਤੇ ਓਦਾਂ ਦੀਆਂ ਗੱਲਾਂ ਬਾਤਾਂ ਜ਼ਰੂਰ ਚੱਲ ਰਹੀਆਂ ਸੀ। ਤੇ 416-233-7368 ਤੇ ਹੁਣ ਜੀ ਕਰ ਰਹੇ ਪੰਜਾਬ ਵੱਲ ਸਾਨੂੰ ਲੈ ਕੇ ਜਾਓ, 850 ਦੀ ਟਿਕਟ ਲਾਈ ਹੋਈ ਹੈ ਕਿੱਡਾ ਸਾਹਿਬ?
7: ਬਿਲਕੁਲ ਜੀ ਬਿਲਕੁਲ, $850 ਦੇ ਵਿੱਚ ਆਪਣੇ ਕੋਲ ਜੂਨ ਦੇ ਪਹਿਲੇ ਵੀਕ ਦੀਆਂ ਟਿਕਟਾਂ ਪਈਆਂ ਜਿਹੜੀਆਂ ਕਿ ਦੋ ਬੈਗਾਂ ਨਾਲ ਅਵੇਲੇਬਲ ਹੈ। ਵੈਸੇ ਮਾਰਕੀਟ ਚ ਪ੍ਰਾਈਸ ਹੁੰਦਾ ਥੋੜਾ ਵੱਧ ਆ, ਪਰ ਸਾਡੇ ਕੋਲ ਸਪੈਸ਼ਲ ਆਈਆਂ $849 ਦੇ ਵਿੱਚ ਤੁਹਾਨੂੰ ਇਹ ਟਿਕਟ ਮਿਲ ਜੂਗੀ। ਉਸ ਤੋਂ ਬਾਅਦ ਵੀ ਸਰ ਜੇ ਆਪਾਂ ਜੂਨ ਜੁਲਾਈ ਦੇ ਅਗਸਤ ਚ ਵੀ ਜਾਣਾ ਮੰਗਦੇ ਆ ਨਾ, ਤੇ ਸਾਡੇ ਕੋਲ 1099 ਦੀ ਤਿੰਨ ਬੈਗਾਂ ਨਾਲ ਵੀ ਸੀਟ ਅਵੇਲੇਬਲ।
0: ਵੈਰੀ ਗੁੱਡ,
7: ਜਿਵੇਂ ਹੈ ਨੀ ਵੀ ਇੱਕ ਜਾਂ ਦੋ ਜਾਂ ਤਿੰਨ ਬੈਗਾਂ ਦੇ ਨਾਲ ਤੁਹਾਨੂੰ ਸੀਟ ਮਿਲੂਗੀ। 23-23 ਕਿਲੋ ਦੇ ਬੈਗ ਹੋਣਗੇ ਤੇ ਇੱਕ ਹੈਂਡ ਬੈਗ। ਉਹ ਦੂਜਾ ਐ ਨੀ ਵੀ ਟੋਟਲ ਤਿੰਨ ਬੈਗ ਹੋ ਗਏ ਜੀ, ਦੋ ਦੂਜੇ ਹੋ ਗਏ ਤੇ ਇੱਕ ਹੈਂਡ ਬੈਗ ਹੋ ਗਿਆ, ਤਿੰਨ ਹੋ ਗਏ ਨਾ। 23-23 ਕਿਲੋ ਦੇ ਚੈੱਕ ਇਨ ਤਿੰਨ ਬੈਗ ਹੋਣਗੇ ਤੇ ਇੱਕ ਹੈਂਡ ਬੈਗ ਹੋਏਗਾ, ਟੋਟਲ ਚਾਰ ਹੋ ਗਏ ਮਤਲਬ, ਹਨਾ। ਸੋ ਇਹ ਵੀ ਸਾਡੇ ਕੋਲ ਡੀਲਾਂ ਬਹੁਤ ਵਧੀਆ ਤੇ ਬਹੁਤ ਵਧੀਆ ਉਪਲਬਧ ਹੈਗੀਆਂ। ਹਰ ਡੇਟ ਤੇ ਸਾਡਾ ਵੱਖਰਾ ਰੇਟ ਹੈਗਾ, ਪਰ ਇਹ ਤਾਂ ਹੌਟ ਡੀਲ ਚੱਲਦੀਆਂ ਪਈਆਂ ਹੈਗੀਆਂ। ਤੇ ਬਾਕੀ
0: ਜੇ ਮੈਕਸੀਕੋ ਜਾਣਾ ਹੋਵੇ ਜੀ, ਉਹ ਵੀ ਮੈਂ ਤੁਹਾਡਾ ਮੈਸੇਜ ਦੇਖਿਆ ਸੀ, ਉਹ ਵੀ $1,099 ਦਾ ਤੁਸੀਂ ਲਾਇਆ ਹੋਇਆ?
7: ਬਿਲਕੁਲ ਜੀ, ਉਹ ਵੀ$1,099 ਤੋਂ ਸ਼ੁਰੂ ਹੋ ਜਾਂਦਾ, ਡਿਪੈਂਡ ਤੁਹਾਡੀਆਂ ਡੇਟਾਂ ਦੇ ਉੱਤੇ ਆ। 1150 ਦਾ ਹੋ ਜਾਂਦਾ ਡੋਮਿਨਿਕਨ, ਮੈਕਸੀਕੋ $1,099 ਦਾ, ਤੇ ਉਸ ਤੋਂ ਬਾਅਦ ਕੋਸਟਰੀਕਾ ਹੋ ਗਿਆ, ਬਹਾਮਸ ਹੋ ਗਿਆ। ਜਿੱਧਰ ਮਰਜ਼ੀ ਜਾਣਾ ਹੋਵੇ ਸਾਡੇ ਕੋਲ ਹਰ ਤਰ੍ਹਾਂ ਦੇ ਰੇਟ, ਹਰ ਤਰ੍ਹਾਂ ਦੇ ਹੋਟਲ, ਹਰ ਤਰ੍ਹਾਂ ਦੀ ਫੈਸਿਲਿਟੀਜ਼ ਅਵੇਲੇਬਲ ਹੈਗੀ ਹੈ ਜੀ, ਜਿਹੜੀ ਕਿ ਤੁਹਾਨੂੰ ਮਾਰਕੀਟ ਦੇ ਵਿੱਚ ਨਹੀਂ ਉਹਨੇ ਦੀ ਮਿਲੂਗੀ ਜਿੰਨੇ ਦੀ ਅਸੀਂ ਤੁਹਾਨੂੰ ਪ੍ਰਾਈਸ ਪ੍ਰੋਵਾਈਡ ਕਰਕੇ ਦੇਵਾਂਗੇ, ਕਿਉਂਕਿ ਸਾਡੇ ਕੋਲ ਹੋਲਸੇਲ ਕੰਟੈਕਟ ਹੈਗੇ ਆ। ਵਧੀਆ ਬਲਕ ਦੇ ਵਿੱਚ ਅਸੀਂ ਸੀਟਾਂ ਖਰੀਦਦੇ ਆ ਤੇ ਵਧੀਆ ਪ੍ਰਾਈਸ ਤਾਂ ਹੀ ਪਾਉਣੇ ਆ। ਤੇ ਦਿਲੋਂ ਯਾਨੀ ਕਿ ਧੰਨਵਾਦ ਹੈ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚਾਇਆ ਆਪ ਜੀ ਦਾ ਨਾਲ, ਕਿਉਂਕਿ ਵੇਖੋ ਤੁਹਾਡੇ ਜ਼ਰੀਏ ਦੇ ਨਾਲ ਹੀ ਸਾਰਾ ਕੁਛ ਗਾਂਹ ਪਹੁੰਚਦਾ, ਗਾਂਹ ਪਹੁੰਚ ਕੇ ਫਿਰ ਗਾਂਹ ਸਾਡੇ ਕੋਲੇ ਪਹੁੰਚਦੇ ਸਾਡੇ ਭੈਣ ਭਰਾ ਜਿੰਨੇ ਵੀ ਹੈਗੇ ਆ। ਸੋ ਦਿਲੋਂ ਧੰਨਵਾਦ ਆ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਨਾਲ ਸਾਨੂੰ ਵੀ ਇਹਨਾਂ ਦੇ ਕਰਕੇ ਰੱਖੇ ਜੀ। ਅਸੀਂ ਤਾਂ ਜਿੰਨਾ ਇਹ ਪਿਆਰ ਦਿੰਦੇ ਆ, ਸਾਥ ਦਿੰਦੇ ਆ, ਉਨੀਆਂ ਡੀਲਾਂ ਵਧੀਆ ਟੌਪ ਦੀਆਂ ਲੈ ਕੇ ਆਈ ਦੀਆਂ। ਤੇ ਬਾਕੀ ਰਹਿ ਗਿਆ ਹਰੀ ਸਾਹਿਬ, ਇਹ ਜਿਵੇਂ ਆਪਾਂ ਇਹ ਨਿਕਲਾਂਗੇ ਇੰਡੀਆ ਦੀ ਟਿਕਟ ਕਰਦੇ ਆ, ਪਰ ਰਾਊਂਡ ਦਾ ਵਰਲਡ ਕਰਦੇ ਆ, ਚਾਹੇ ਤੁਸੀਂ ਮਿਡਲ ਈਸਟ ਜਾਣਾ, ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਜਾਣਾ, ਚਾਹੇ ਯੂਰਪ ਦੇ ਵਿੱਚ ਜਾਣਾ, ਅਮੈਰੀਕਾ ਦੇ ਵਿੱਚ ਜਾਣਾ, ਚਾਹੇ ਇੰਡੀਆ ਜਾਣਾ, ਕਿਤੇ ਵੀ ਜਾਣਾ, ਬੰਗਲਾਦੇਸ਼ ਜਾਣਾ, ਨੇਪਾਲ ਜਾਣਾ, ਕਿਤੇ ਵੀ ਜਾਣਾ, ਤੁਸੀਂ ਇੱਕ ਵਾਰੀ ਸਾਡੇ ਨਾਲ ਕਾਲ ਕਰਕੇ ਪ੍ਰਾਈਸ ਲੈ ਕੇ ਦੇਖੋ। ਤੁਹਾਨੂੰ ਗਰੰਟੀ ਕਰਦੇ ਆ ਅਸੀਂ ਪ੍ਰਾਈਸ ਵਧੀਆ ਤੋਂ ਵਧੀਆ ਤੁਹਾਨੂੰ ਦੇਵਾਂਗੇ। ਪਾਕਿਸਤਾਨ ਦੇ ਹੁਣ ਜਦੋਂ ਦੇ ਆਪਾਂ ਅਨਾਊਂਸ ਕਰਨੇ ਸ਼ੁਰੂ ਕੀਤੇ ਆ, ਉਹ ਵੀ ਬੜੇ ਵਧੀਆ ਪ੍ਰਾਈਸ ਹੈਗੇ ਆ ਜੀ, ਜਿਹੜੇ ਕਿ
0: ਟੋਰਾਂਟੋ ਤੋਂ ਕਰਾਚੀ ਵਾਲਾ ਤੁਸੀਂ 935 ਦਾ ਪਾਇਆ ਹੋਇਆ ਸੀ, ਟੋਰਾਂਟੋ ਲਾਹੌਰ ਦਾ 985 ਦਾ, ਸੋ ਬੜੇ ਫੇਅਰ ਪ੍ਰਾਈਸ ਨੇ ਜਿਹੜੇ।
7: ਹਾਂਜੀ ਬਿਲਕੁਲ ਬਿਲਕੁਲ ਬਹੁਤ ਟੌਪ ਦੇ ਪ੍ਰਾਈਜ਼ ਆ ਇਹ ਤੇ ਹੁਣ ਇਹ ਦੇਖੋ ਜਦੋਂ ਦੇ ਆਪਾਂ ਪਾਉਣ ਲੱਗੇ ਹੈਰੀ ਭਾਜੀ ਬੜੇ ਲੋਕਾਂ ਨੇ ਸਾਨੂੰ ਰਿਸਪੋਂਸ ਵਧੀਆ ਦਿੱਤਾ ਹੈਗਾ ਨਵਾਂ ਤੋ ਥੈਂਕ ਯੂ ਆਲ ਇਹੀ ਹੁੰਦਾ ਜੀ ਜੇ ਰਿਸਪੋਂਸ ਵਧੀਆ ਮਿਲੇ ਤਾਂ ਭੈਣ ਭਰਾਵਾਂ ਦਾ ਸਾਥ ਮਿਲੇ ਤਾਂ ਸਾਨੂੰ ਹੋਰ ਦਿਲ ਕਰਦਾ ਗਾ ਕੁਛ ਵਧੀਆ ਕਰਨ ਨੂੰ ਹਨਾ ਜੀ ਉਸ ਤੋਂ ਬਾਅਦ ਹੈਰੀ ਸਾਹਿਬ ਜੇ ਮੰਨ ਲਓ ਰਿਲੇਟਡ ਜਿਵੇਂ ਕੋਈ ਵੀ ਟਰੈਵਲ ਦੇ ਰਿਲੇਟਡ ਹੈਗਾ ਜੀ ਆਪਣਾ ਕਿਸੇ ਨੇ ਇੰਡੀਆ ਦਾ ਵੀਜ਼ਾ ਕਰਾਉਣਾ ਚਾਹੇ ਇੰਡੀਅਨ ਪਾਸਪੋਰਟ ਰਿਨਿਊ ਕਰਾਉਣਾ ਚਾਹੇ OCI ਦੇ ਪੇਪਰ ਵਰਕ ਕਰਾਉਣੇ ਆ OCI ਦੇ ਵਿੱਚ ਇੱਕ ਅਪਗ੍ਰੇਡੇਸ਼ਨ ਬਹੁਤ ਆਈ ਹੈ ਜੀ ਜਿਨ੍ਹਾਂ ਨੇ ਪੁਰਾਣੇ ਪਾਸਪੋਰਟ ਤੇ OCI ਲਿੱਤੀ ਹੋਈ ਸੀ ਕੈਨੇਡੀਅਨ ਦੇ ਉਹ ਪਲੀਜ਼ ਇੱਕ ਗੱਲ ਦਾ ਖਿਆਲ ਰੱਖਿਆ ਜੇ ਉਹ ਆਪਣਾ ਜੇ ਨਵਾਂ ਪਾਸਪੋਰਟ ਕੈਨੇਡੀਅਨ ਬਣਿਆ ਵਾ ਤੇ ਤੁਸੀਂ ਉਹਨੂੰ ਅਪਗ੍ਰੇਡ ਕਰਾ ਲਓ ਇਹ ਵੀ ਜਾਂ ਸਾਡੇ ਪਲੇਟਫਾਰਮ ਰਾਹੀਂ ਕਰਾ ਲਓ ਜਾਂ ਤੁਸੀਂ ਆਪਣੇ ਨਾਲ ਆਪਣਾ ਬੇਸਿਸ ਤੇ ਕਰਾ ਸਕਦੇ ਹੋ ਤੇ ਜੇ ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚਣਾ ਹੈਗਾ ਤੇ ਸਕਟਾਰੀਆ ਟਰੈਵਲ ਆਓ ਸੱਤੇ ਦੇ ਸੱਤੇ ਦਿਨ ਖੁੱਲਦਾ ਕਿਉਂਕਿ ਇਹਦੇ ਵਿੱਚ ਕੀ ਆ ਅੱਜ ਤੋਂ 3 ਮਹੀਨੇ ਜੇ ਆਪਾਂ ਲੇਟ ਹੋ ਜਾਂਦੇ ਹਾਂ ਤੇ ਤੁਹਾਡੇ ਏਅਰਪੋਰਟਾਂ ਦੇ ਉੱਤੇ ਥੋੜੀ ਜਿਹੀ ਪ੍ਰੋਬਲਮ ਕ੍ਰੀਏਟ ਕਰਦੇ ਆ ਪਹਿਲਾਂ ਅੱਗੇ ਹੁੰਦਾ ਸੀ ਪੁਰਾਣਾ ਪਾਸਪੋਰਟ ਨਾਲ ਲੈ ਜਾਓ ਤੇ ਜੇ ਨਹੀਂ ਵੀ ਅਪਡੇਟ ਹੋਇਆ ਹੁੰਦਾ ਸੀਗਾ ਤੇ ਮੰਨ ਲੈਂਦੇ ਸੀ ਪਰ ਅੱਜ ਕੱਲ ਉਹ ਥੋੜਾ ਜਿਹਾ ਸਟ੍ਰਿਕ ਹੋ ਗਿਆ ਤੇ ਉਹ ਕਹਿੰਦੇ ਤੁਸੀਂ ਅਪਗ੍ਰੇਡ ਜ਼ਰੂਰ ਕਰਾਓ ਸੋ ਪਲੀਜ਼ ਰਿਕੁਐਸਟ ਵਾਲੀ ਗੱਲ ਆ ਸਾਰੇ ਭੈਣ ਭਰਾਵਾਂ ਨੂੰ ਜੇ ਕੈਨੇਡੀਅਨ ਪਾਸਪੋਰਟ ਤੁਹਾਡਾ ਨਵਾਂ ਬਣਿਆ ਪੁਰਾਣੇ ਪਾਸਪੋਰਟ ਤੇ OCI ਸੀਗੀ ਤੇ ਉਹਨੂੰ ਅਪਗ੍ਰੇਡ ਜ਼ਰੂਰ ਕਰਾ ਲਓ ਉਸ ਤੋਂ ਬਾਅਦ ਕੋਈ ਵੀ UK ਦਾ ਵੀਜ਼ਾ ਨੇਪਾਲ ਦਾ ਵੀਜ਼ਾ ਮਿਡਲ ਈਸਟ ਦਾ ਵੀਜ਼ਾ ਆਸਟ੍ਰੇਲੀਆ ਨਿਊਜ਼ੀਲੈਂਡ UK ਇਹ ਆਪਾਂ ਕਹਿ ਦਿੰਦੇ ਹਾਂ ਆਪਣੇ ਕੈਨੇਡੀਅਨ ਪਾਸਪੋਰਟ ਨੂੰ ਵੀਜ਼ੇ ਦੀ ਲੋੜ ਨਹੀਂ ਜੀ ਪਰ ਵੀਜ਼ੇ ਦੀ ਲੋੜ ਨਹੀਂ ਹੁੰਦੀ ETR ਦੀ ਲੋੜ ਹੁੰਦੀ ਹੈ ਜਿਹੜਾ ਸ਼ਾਰਟ ਟਰਮ ਵੀਜ਼ਾ ਹੁੰਦਾ ਉਹ ਬਹੁਤ ਜਲਦੀ ਮਿਲ ਜਾਂਦਾ ਅੱਧੇ ਪੌਣੇ ਘੰਟੇ ਦੇ ਵਿੱਚ ਮਿਲ ਜਾਂਦਾ ਘੰਟੇ ਚ ਵੀ ਮਿਲ ਜਾਂਦਾ ਪਰ ਕੀ ਆ ਇਹ ਜ਼ਰੂਰ ਲੈ ਕੇ ਰੱਖਿਆ ਕਰੋ ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ ਜਦੋਂ ਆਪਾਂ ਆਸਟ੍ਰੇਲੀਆ ਨਿਊਜ਼ੀਲੈਂਡ ਦੀਆਂ ਟਿਕਟਾਂ ਬੁੱਕ ਕਰਾ ਲੈਂਦੇ ਜਦੋਂ ਆਪਾਂ ਏਅਰਪੋਰਟ ਤੇ ਜਾਂਦੇ ਉਹ ਚੜ੍ਹਨ ਨਹੀਂ ਦਿੰਦੇ ਫਿਰ ਬੜਾ ਨੁਕਸਾਨ ਹੁੰਦਾ ਟਿਕਟਾਂ ਦਾ ਜੀ ਉਹਦੇ ਵਿੱਚ ਨੁਕਸਾਨ ਇੰਨਾ ਕੁ ਹੁੰਦਾ ਫਿਰ 500-400 ਤੇ ਗੱਲ ਨਹੀਂ ਜਾ ਵੜਦੀ ਉਹ ਹਜ਼ਾਰਾਂ ਚ ਗੱਲ ਜਾ ਵੜਦੀ ਹੈ ਜੀ ਸੋ ਪਲੀਜ਼ ਇਹ ਗੱਲਾਂ ਦਾ ਖਿਆਲ ਰੱਖੋ ਇਹਦੇ ਲਈ ਹਰ ਜਗ੍ਹਾ ਹਰ ਪੇਪਰ ਵਰਕ ਲਈ ਤੁਹਾਨੂੰ ਕਟਾਰੀਆ ਟਰੈਵਲ ਸੰਪਰਕ ਕਰਨਾ ਪੈਣਾ ਤੇ ਇੱਕ ਹੋਰ ਹੈਰੀ ਬੈਸਟ ਚੀਜ਼ ਹੈ ਜਿਹਨਾਂ ਕੋਲੇ ਅਮੈਰੀਕਾ ਦੇ ਲੌਂਗ ਸੀ ਸੀਗੀ ਜਿਹਨਾਂ ਕੋਲੇ ਅਮੈਰੀਕਾ ਦੇ ਲੌਂਗ ਸੀਗੀ ਉਹ ਵੀ ਕਹਿੰਦੇ ਨਾ ਲੌਂਗ ਅਪਾਇੰਟਮੈਂਟ ਅਮੈਰੀਕਾ ਦੇ ਵੀਜ਼ੇ ਦੇ ਲਈ ਉਹ ਵੀ ਨੇੜੇ ਅਸੀਂ ਕਰਾ ਕੇ ਦੇ ਰਹੇ ਹਾਂ ਸਾਡੇ ਰੀਜ਼ਨੇਬਲ ਜੇ ਚਾਰਜ ਰੱਖੇ ਆ ਉਹ ਆਪਾਂ 2-3 ਮਹੀਨੇ ਦੀ ਕਰਾ ਕੇ ਦੇ ਰਹੇ ਹਾਂ ਜੇ ਕਿਸੇ ਦੀ ਵੀ 2026-27-28 ਦੀ ਹੈਗੀ ਆ ਉਹਨੂੰ ਅਜੇ ਐਡਵਾਂਸ ਕਰਾਉਣਾ ਚਾਹੁੰਦੇ ਆ ਤੇ ਸਾਨੂੰ ਚਾਂਸ ਦਿਓ ਔਰ 100% ਗਰੰਟੀ ਹੈ ਜੇ ਇਨ ਕੇਸ ਨਹੀਂ ਵੀ ਹੁੰਦੀ 3 ਮਹੀਨਿਆਂ ਦੇ ਵਿੱਚ ਅਸੀਂ ਤੁਹਾਨੂੰ ਫੁੱਲ ਰੀਫੰਡ ਦਿੱਤਾ ਜਾਏਗਾ ਜੀ
0: ਵੈਰੀ ਗੁੱਡ ਵੈਰੀ ਗੁੱਡ ਸੋ ਦੋਸਤੋ ਕਹਿਣ ਦਾ ਭਾਵ ਚਾਹੇ USA ਦੇ ਵੀਜ਼ੇ ਦੀ ਅਰਲੀ ਅਪਾਇੰਟਮੈਂਟ ਆ ਚਾਹੇ ਤੁਹਾਡੀ ਡਾਕੂਮੈਂਟੇਸ਼ਨ ਆ ਚਾਹੇ ਵੀਜ਼ੇ ਆ ਚਾਹੇ ਸਸਤੀਆਂ ਟਿਕਟਾਂ ਨੇ ਚਾਹੇ ਟਰੈਵਲ ਪੈਕੇਜ ਆ ਕਟਾਰੀਆ ਸਾਹਿਬ ਨੂੰ ਕਾਲ ਕਰ ਲਓ ਇੱਕ ਛੱਤ ਹੇਠਾਂ ਸਾਰੀਆਂ ਸਰਵਿਸ ਬਸ ਆਹ ਨੰਬਰ ਨੋਟ ਕਰ ਲਓ 905-600-1812-00 905-600-1812-00 905-678-1200 ਸਮਾਂ ਸਟੇਸ਼ਨ ID ਦਾ ਸਟੇਸ਼ਨ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ ਬਹੁਤ ਸ਼ੁਕਰੀਆ ਕਟਾਰੀਆ ਸਾਹਿਬ ਧੰਨਵਾਦ ਜੀ
7: ਥੈਂਕ ਯੂ
0: ਵੈਰੀ ਮੱਚ
8: This is AM 530 CHLO AM serving Brampton, Mississauga, Toronto, the GTA, and the world at AM530.ca.
9: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ ਨੈਸ਼ਨਲ ਬੈਂਕ ਕੁਝ ਬਣਾਓ
10: Thanks for being the designated driver. My turn's next week.
11: You're the best.
10: Hey, DD, can I buy you a pop?
11: All good, guys.
10: No matter how you thank your designated driver, it helps show your appreciation for their commitment to your safety. Having a DD is one of the easiest and most effective ways to prevent impaired driving. License suspensions, fines, and even jail time. All of this can be prevented by having a DD. Thank you. From Arrive Alive, Drive Sober, The Beer Store, and Desjardins Insurance.
8: The opinions expressed in the following program are those of the host and their guests and do not reflect the views and opinions of the management and staff of CHLO AM 530.

ਦੋਸਤੋ 7 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਨੂੰ ਇੰਜੋਏ ਕਰੋਗੇ। ਫਰਮੈਸ਼ੀ ਗੀਤ ਸੰਗੀਤ ਤੁਸੀਂ ਟਿਊਨ ਕਰਵਾਉਣੇ ਹੋ, ਜੇ ਚੱਲਦੇ ਟੋਪਿਕ 'ਚ ਆਪਣੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਆ 416-233-7368 416-233-7368 'ਤੇ ਸਟੂਡੀਓ ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਮੈਪਲ ਕਲੀਨਿੰਗ ਦਾ। ਮੈਪਲ ਕਲੀਨਿੰਗ ਬਾਈ ਜੀ ਕਹਿੰਦੇ ਜਦੋਂ ਦਾ ਅੱਜ ਸਟੂਡੀਓ ਪਹਿਲਾਂ ਆਉਣਾ ਸੀ ਪਰ ਇਸ ਤੋਂ ਬਾਅਦ ਇਹ ਕਹਿੰਦੇ 4 ਟੀਮਾਂ ਇਹਨਾਂ ਨੇ ਐਡ ਕੀਤੀਆਂ ਨੇ ਅਤੇ ਚਾਰੋਂ ਟੀਮਾਂ ਬਿਜ਼ੀ ਨੇ। ਅਤੇ ਬਾਈ ਜੀ ਕਹਿੰਦੇ ਅੱਜ ਅਸੀਂ ਖੁਦ, ਕਿਉਂਕਿ ਇਹਨਾਂ ਦਾ ਹੁੰਦਾ ਕਿ ਜਦੋਂ ਕੋਈ ਕਿਤੇ ਵੀ ਕਲੀਨਿੰਗ ਆ ਤਾਂ ਸੁਪਰਵੀਜ਼ਨ ਕਰਨੀ ਬੜੀ ਜ਼ਰੂਰੀ ਆ। ਅਤੇ ਖਾਸ ਤੌਰ 'ਤੇ ਕਹਿੰਦੇ ਜਦੋਂ ਦਾ ਨਾ ਹੈਂਟਾ ਵਾਇਰਸ ਦੀਆਂ ਨਿਊਜ਼ ਜਾਂ ਫੈਲੀਆਂ ਨੇ ਤਾਂ ਲੋਕਾਂ ਨੂੰ ਇੱਕ ਚੀਜ਼ ਦਾ ਰਿਮਾਇੰਡ ਜ਼ਰੂਰ ਹੋ ਗਿਆ ਕਿ ਭਾਈ ਸਾਫ਼ ਸਫਾਈ ਬੜੀ ਜ਼ਰੂਰੀ ਆ। ਖਾਸ ਤੌਰ 'ਤੇ ਜਦੋਂ ਆਪਾਂ ਘਰ ਦੇ ਵਿੱਚ ਕਲੀਨਿੰਗ ਤਾਂ ਕਰ ਹੀ ਰਹੇ ਹਾਂ, ਆਪ ਤਾਂ ਡਸਟਿੰਗ ਵਗੈਰਾ ਪੋਚਾ ਵਗੈਰਾ ਤਾਂ ਲਾ ਹੀ ਰਹੇ ਹਾਂ, ਪਰ ਜਿਹੜੇ ਘਰ ਦੇ ਕੁਝ ਕੋਰਨਰ ਹੁੰਦੇ ਨੇ ਉਹ ਰਹਿ ਜਾਂਦੇ ਨੇ, ਗਰਾਜ ਰਹਿ ਜਾਂਦਾ ਗਾ, ਗਰਾਜ ਦੇ ਵਿੱਚ ਹੁਣ ਹੈਗਾ ਕਿ ਭਾਈ ਸਮਰ ਆ ਗਈ ਗਰਾਜ ਦੇ ਵਿੱਚ ਬੈਠੀਏ, ਉਹ ਚੀਜ਼ਾਂ ਦੇ ਵਿੱਚ ਬੜਾ ਜਲਦੀ ਵਾਇਰਸ ਜਾਂ ਕਹਿ ਲਓ ਮੋਲਡ ਬੱਗ ਉਹ ਸਾਰੀਆਂ ਚੀਜ਼ਾਂ ਸ਼ੈਂਕ ਦੇ ਹੇਠਾਂ ਲਈ ਜਗ੍ਹਾ, ਵਾਸ਼ਰੂਮ 'ਚ ਕੁਝ ਅਜਿਹੀਆਂ ਜਗ੍ਹਾ ਹੁੰਦੀਆਂ ਨੇ, ਵਿੰਡੋਜ਼ ਦੇ ਕੁਝ ਅਜਿਹੇ ਕੋਰਨਰ ਹੁੰਦੇ ਨੇ ਜਿਹੜੇ ਆਪਾਂ ਡੇਲੀ ਸਾਫ਼ ਨਹੀਂ ਕਰਦੇ, ਤਾਂ ਡੀਪ ਕਲੀਨਿੰਗ ਕਰਾਉਣੀ ਬੜੀ ਜ਼ਰੂਰੀ ਆ। ਦੂਜੀ ਚੀਜ਼ ਬਾਈ ਜੀ ਕਹਿੰਦੇ ਨੇ ਕਿ ਰੈਂਟਲ ਪ੍ਰੋਪਰਟੀਆਂ ਕਈ ਵਾਰ ਸਾਈਡ ਅੱਖੋਂ ਪਰੋਖੇ ਹੋ ਜਾਂਦੀਆਂ ਨੇ ਕਿ ਉੱਥੇ ਟੈਨੈਂਟ ਰਹਿ ਰਹੇ ਨੇ, ਸ਼ਾਇਦ ਆਪਣੇ ਆਪ ਹੀ ਕਰਦੇ ਰਹਿਣਗੇ ਕਲੀਨਿੰਗ, ਪਰ ਉਹਦੇ ਨਾਲ ਦੇਖੋਗੇ ਤੁਸੀਂ ਪ੍ਰੋਪਰਟੀ ਡੈਮੇਜ ਹੋਣ ਲੱਗ ਜਾਂਦੀ ਹੈ ਅਤੇ ਉਹ ਘਰ ਦੀ ਵੈਲਿਊ ਜਿਹੜੀ ਆਟੋ ਜੇ ਇੱਕ ਵਾਰੀ ਬੱਗ ਪੈ ਗਏ ਤਾਂ ਫਿਰ ਉਹ ਬੜਾ ਔਖਾ ਹੋ ਜਾਂਦਾ ਉਸ ਪ੍ਰੋਪਰਟੀ ਨੂੰ ਮੈਂਟੇਨ ਕਰਨਾ। ਸੋ ਚਾਹੇ ਤੁਹਾਡੀ ਰੈਂਟਲ ਪ੍ਰੋਪਰਟੀ ਆ, ਚਾਹੇ ਗਰਾਜ ਆ, ਚਾਹੇ ਤੁਹਾਡਾ ਘਰ ਆ, ਚਾਹੇ ਕਮਰਸ਼ੀਅਲ ਪ੍ਰੋਪਰਟੀ ਆ, ਚਾਹੇ ਪੋਸਟ ਕੰਸਟਰਕਸ਼ਨ ਕਲੀਨਿੰਗ ਆ, ਤਾਂ ਆਪਣੇ ਘਰ ਦੀ ਡੀਪ ਕਲੀਨਿੰਗ ਲਈ ਜਾਂ ਫਿਰ ਰੈਗੂਲਰ ਬੇਸਿਸ 'ਤੇ ਕਲੀਨਿੰਗ ਕੰਪਨੀ ਹਾਇਰ ਕਰਨਾ ਚਾਹੁੰਦੇ ਹੋ, ਦਾ ਮੈਪਲ ਕਲੀਨਿੰਗ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਆ 647-286-0077 647-286-0077 647-286-0077 647-286-0077 647-286-0077 647-286-0077 'ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ।

0: ਨਾਲ ਦੇ ਨਾਲ ਤੁਹਾਨੂੰ ਦੱਸਦੇ ਆ ਰਹੇ ਹਾਂ ਜੀ ਕਿ 6885 ਟੋਮਕਨ ਰੋਡ ਤੇ ਜੋ ਫਰਨੀਚਰ ਸੇਲ ਆ ਉਹਦੇ ਬਾਬਤ ਸੁਖਬਾਈ ਜੀ ਸਾਨੂੰ ਵਧੇਰੇ ਜਾਣਕਾਰੀ ਦੇਣਗੇ। ਸੁਖਬਾਈ ਜੀ ਲੰਘਿਓ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਪੁੱਲ ਸਾਹਿਬ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਂ ਅਸੀਂ ਦੇ ਰਹੇ ਹਾਂ ਪਰਿਵਾਰਾਂ ਤੱਕ। ਸੋ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, ਕਿਉਂਕਿ ਵਿਕਟੋਰੀਆ ਡੇ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗੀ ਹੋਈ ਆ ਤੁਹਾਡਾ ਅਸੀਂ ਇੰਤਜ਼ਾਰ ਕਰ ਰਹੇ ਹਾਂ। ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਵੱਡੇ ਡਿਸਕਾਊਂਟ ਮਿਲ ਰਹੇ ਨੇ ਤੇ ਬਹੁਤ ਸਾਰੇ ਪਰਿਵਾਰ ਜਿਹੜੇ ਇਨ ਸਟੋਰ ਆਏ ਹੋਏ ਨੇ ਸ਼ਾਪਿੰਗ ਕਰ ਰਹੇ ਨੇ ਜੀ। ਇੱਕ ਪਾਸੇ ਤੇ ਬਾਈ ਟ੍ਰੇਲਰ ਲਾਇਆ ਹੋਇਆ ਗਿਫਟਾਂ ਦਾ, ਹਰੇਕ ਪਰਚੇਜ਼ ਨਾਲ ਤੋਹਫਾ ਤੇ ਡਿਸਕਾਊਂਟ। ਸੋਚ ਰਹੇ ਸੀ ਕਿ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ $5,000-7,000 ਦਾ ਆਊਗਾ, ਨਹੀਂ ਤੁਹਾਨੂੰ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਪੂਰਾ ਜਿਹੜਾ 899 ਦੇ ਵਿੱਚ ਦਿੱਤਾ ਜਾ ਰਿਹਾ। ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦੇ ਵਿੱਚ ਮਿਲ ਰਹੀਆਂ। ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰੈਸ $99 ਦਾ ਮਿਲ ਰਿਹਾ। ਸੋਫਾ ਕਮ ਬੈੱਡ ਦੀ ਗੱਲਬਾਤ ਕੀਤੀ ਜਾਵੇ, ਐਲ ਸ਼ੇਪ ਦਾ ਸੋਫਾ ਕਮ ਬੈੱਡ, ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਚੇਸ ਦੇ ਵਿੱਚ ਸਟੋਰੇਜ ਵੀ ਹੋਵੇ, ਸਾਈਡਾਂ ਦੇ ਕੱਪ ਹੋਲਡਰ ਵੀ ਲੱਗੇ ਹੋਣ, $399। ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਸੇਲ, $399 ਦੇ ਵਿੱਚ ਸੋਫਾ ਕਮ ਬੈੱਡ ਦਿੱਤਾ ਜਾ ਰਿਹਾ। ਸੋ ਬਹੁਤ ਸਾਰੀਆਂ ਡੀਲਾਂ ਦੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ, ਪਹੁੰਚਣਾ ਕਿੱਥੇ ਆ? ਡਰੈਸ ਯੂਰ ਯਾਦ ਕਰੋ, 6885 ਟੋਮਕਨ ਰੋਡ, 6685 ਟੋਮਕਨ ਰੋਡ, 6885 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ 6885 ਟੋਮਕਨ ਰੋਡ ਦੇ ਉੱਪਰ ਲੱਗ ਗਿਆ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਪੁਲਰ ਸਾਹਿਬ।
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਬਾਈ ਸੁੱਖ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਹਨਾਂ ਨੂੰ ਜਾ ਕੇ ਮਿਲ ਸਕਦੇ ਹੋ। ਸੋ ਇਸ ਦੇ ਨਾਲ ਦੋਸਤੋ ਸਾਡੇ ਸਰੋਤਿਆਂ ਦੀ ਕਾਲ ਆਈ ਸੀ ਕਿ ਗਾਣਾ ਇੱਕ ਬੱਬੂ ਮਾਨ ਦਾ ਸੁਣਾ ਦਿਓ ਤੇ ਮਿੱਟੀ ਦੇ ਨਾਲ ਜੁੜਿਆ ਹੋਇਆ ਗੀਤ ਉਹ ਜ਼ਰੂਰ ਸੁਣਾਵਾਂਗੇ, ਕਿਉਂਕਿ ਉਹ ਗੀਤ ਦੇ ਬੋਲ ਕਾਫੀ ਭਾਵੁਕ ਸੀ। ਮੇਰੀ ਕੋਸ਼ਿਸ਼ ਆ ਕਿ ਯਾਰ ਅੱਜ ਲੌਂਗ ਵੀਕਐਂਡ ਦਾ ਪ੍ਰੋਗਰਾਮ ਆ ਤੇ ਵਧੀਆ ਹਾਸੇ ਖੇਡ ਕੇ ਚੜ੍ਹਦੀ ਕਲਾ ਵਾਲੇ ਗੀਤ ਜਿਹੜੇ ਤੁਹਾਨੂੰ ਸੁਣਾਏ ਜਾਣ ਤੇ ਉਹ ਗੀਤ ਦੇ ਬੋਲ ਕੁਝ ਅਜਿਹੇ ਸੀ ਕਿ ਸਾਡੀ ਮਿੱਟੀ ਵਿੱਚ ਰੁਲ ਗਈ ਜਵਾਨੀ, ਜਵਾਨੀ ਰਹਿ ਗਈ ਕਿਸ ਕੰਮ ਦੀ, ਕਰਜ਼ੇ ਦੇ ਵਿੱਚ ਜਦੋਂ ਕਿਸਾਨ ਡੁੱਬਿਆ ਹੁੰਦਾ, ਮੇਰਾ ਗੋਡਿਆਂ ਤੋਂ ਪਾਟਿਆ ਪਜਾਮਾ। ਸੋ ਇੱਦਾਂ ਦੀਆਂ ਲਾਈਨਾਂ ਨੇ ਤੇ ਉਹ ਬੜੀ ਡਿਪਰੈਸਿੰਗ ਨੇ, ਪਰ ਇਹ ਗੱਲ ਦੇ ਵਿੱਚ ਰਿਐਲਿਟੀ ਵੀ ਆ, ਕਿਉਂਕਿ ਨਾ ਜਿਹੜੇ ਬੰਦੇ ਖਾਸ ਤੌਰ 'ਤੇ ਡੈਟ ਦੇ ਵਿੱਚ ਆ ਜਾਂਦੇ ਨੇ, ਬਹੁਤ ਲੋਕ ਇੰਡੀਆ ਤੋਂ ਕਨੇਡਾ ਆਉਂਦੇ ਨੇ ਕਿ ਯਾਰ ਉੱਥੇ ਕਰਜ਼ਾ ਬਹੁਤ ਆ, ਅੱਧਾ ਕਿੱਲਾ ਵੇਚ ਕੇ ਜਹਾਜ਼ ਚੜ੍ਹਿਆਓ ਅਤੇ ਇਸ ਤੋਂ ਬਾਅਦ ਉਹਨਾਂ ਨੇ ਇੱਥੇ ਕੋਠੀਆਂ, ਕਾਰਾਂ, ਬੰਗਲੇ ਪਾ ਲਏ ਨੇ ਅਤੇ ਬਹੁਤ ਤਰੱਕੀ ਦੇਖੀ ਆ। ਪਰ ਕਈ ਵਾਰ ਇੱਦਾਂ ਦਾ ਵੀ ਸਮੇਂ ਦਾ ਫੇਰ ਹੁੰਦਾ ਕਿ ਸਹੀ ਚੀਜ਼ਾਂ ਹਰ ਟਾਈਮ ਇਹ ਨਹੀਂ ਹੁੰਦਾ ਕਿ ਜੋ ਚਾਹੁੰਦੇ ਆ ਉਹੀ ਹੋਵੇ, ਬੰਦਾ ਕਰਜ਼ੇ ਦੇ ਵਿੱਚ ਘਿਰ ਜਾਂਦਾ ਗਾ। ਅਤੇ ਇਹ ਕਰਜ਼ੇ ਦੇ ਵਿੱਚ ਰਾਹਤ ਦੀ ਗੱਲ ਕੀ ਆ, ਸਾਡੇ ਕੋਲ ਇੱਕ ਨੰਬਰ ਆ ਚਾਰ ਚੌਕੇ ਵਾਲਾ, ਹਰਿੰਦਰ ਜੀ ਇੱਥੇ ਬੈਠੇ ਨੇ ਜਿਨ੍ਹਾਂ ਨੂੰ 20 ਸਾਲ ਦਾ ਤਜਰਬਾ। ਇਹ ਕਹਿੰਦੇ ਕਿ ਕਨੇਡਾ ਇੱਕ ਅਜਿਹੀ ਖੂਬਸੂਰਤ ਕੰਟਰੀ ਆ, ਇੱਥੇ ਤੁਹਾਨੂੰ ਕਰਜ਼ੇ ਦੇ ਵਿੱਚ ਡਿਪਰੈਸ਼ਨ ਜਾਣ ਦੀ ਲੋੜ ਨਹੀਂ, ਹੱਲ ਕਰਕੇ ਦੇਣਗੇ। ਸੋ ਅੱਜ ਅਸੀਂ ਹਰਿੰਦਰ ਜੀ ਨਾਲ ਗੱਲਬਾਤ ਕਰਾਂਗੇ, ਜੋ ਕਿ ਡੈਟ ਰਿਲੇਸ਼ਨ ਜਿਹੜੀਆਂ ਇਹਨਾਂ ਦੀਆਂ ਸਲਿਊਸ਼ਨ ਨੇ, ਇਹਨਾਂ ਦੇ ਕਿੰਗ ਹੀ ਅਸੀਂ ਤਾਂ ਇਹਨਾਂ ਨੂੰ ਕਹਿੰਦੇ ਹਾਂ। ਅਤੇ 416-444-4444 ਇਹਨਾਂ ਦਾ ਨੰਬਰ ਆ। ਹਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ। ਜਿਹੜੇ ਬੰਦੇ ਤਾਂ ਕਮਾ ਰਹੇ ਨੇ ਪੈਸੇ, ਉਹ ਤਾਂ ਕਹਿੰਦੇ ਆ ਕਿ ਭਾਈ ਜਿਵੇਂ ਕਹਿੰਦੇ ਆ ਕਿ ਲੌਂਗ ਵੀਕਐਂਡ ਆ ਗਿਆ, ਅਸੀਂ ਤਾਂ ਮਾਰਦੇ ਹਾਂ ਅਡਾਰੀਆਂ। ਕਈ ਵਾਰ ਜਿਹੜੇ ਬੰਦੇ ਕਰਜ਼ੇ 'ਚ ਘਿਰੇ ਹੋਏ ਨੇ, ਐਂਡ ਅਸੀਂ ਵੀ ਵਿੱਚ ਹੀ ਹਾਂ, ਅਤੇ ਸਾਨੂੰ ਕੰਮ ਵੀ ਕਰਨੇ ਪੈਂਦੇ ਆ, ਬੰਦੇ ਨੂੰ ਕੰਮ ਤੋਂ ਪੈਸਾ ਰੁਕ ਜੂਗਾ ਤਾਂ ਫਿਰ ਸਾਰਾ ਸਰਕਲ ਰੁਕ ਜਾਂਦਾ। ਖਾਸ ਤੌਰ 'ਤੇ ਅਜਿਹੀਆਂ ਉਹ ਲੋਕਾਂ ਬਾਰੇ ਦੱਸੋ ਕਰਜ਼ੇ ਰਿਲੇਟਡ ਪ੍ਰੋਬਲਮ ਆ ਅਤੇ ਉਹਨਾਂ ਦੇ ਸਲਿਊਸ਼ਨ ਕੀ ਨੇ। ਗੋ ਹੈਡ ਪਲੀਜ਼।
2: ਮੈਂ ਪਹਿਲਾਂ ਤੇ ਆਪਣਾ ਸਰੋਤਿਆਂ ਨੂੰ ਨੰਬਰ ਦੇ ਦਾਂ ਜੀ, ਆਪਣੀ ਜ਼ਬਾਨੀ, ਚਾਰ ਚੌਕਿਆਂ ਵਾਲਾ 416-400-4444, 416-444-4444। ਮੇਰਾ ਸਰੋਤਿਆਂ ਨੂੰ ਸਭ ਤੋਂ ਪਹਿਲਾ ਮੈਸੇਜ ਹਰਵੀਰ ਇਹ ਹੋਏਗਾ ਕਿ ਪਾਓ ਕਰਜ਼ੇ ਤੋਂ ਛੁਟਕਾਰਾ ਤੇ ਫਿਰ ਵੇਖੋ ਜ਼ਿੰਦਗੀ ਦਾ ਨਜ਼ਾਰਾ। ਜਿਹਦੇ ਸਿਰ ਤੇ ਕਰਜ਼ਾ ਚੜਿਆ, ਪੇਮੈਂਟਸ ਨੇ, ਉਹਨੇ ਜ਼ਿੰਦਗੀ ਦਾ ਕੀ ਕਰਨਾ ਹਨ?
0: ਫਿਰ ਲੱਗਦਾ ਸਾਰਾ ਜੱਗ ਆਪਣਾ ਸਾਰਾ
2: ਜੀ। ਵੇਖੋ ਸਾਡੇ ਸਭ ਦੀ ਇੱਕ ਹੀ ਇੱਛਾ ਹੁੰਦੀ ਹੈ ਹਰਵੀਰ, ਇੱਕੋ ਥਾਟ ਹੈ, ਇੱਕ ਸਾਡੀ ਵਿਸ਼ ਹੁੰਦੀ ਹੈ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਜੀ ਉਹ ਬਹੁਤ ਵਧੀਆ ਭਵਿੱਖ ਹੋਵੇ। ਤਾਂ ਸਾਨੂੰ ਜ਼ਿੰਦਗੀ ਦੇ ਵਿੱਚ ਕਰਜ਼ੇ ਦੀ ਵਜ੍ਹਾ ਕਰਕੇ ਕੋਈ ਰੁਕਾਵਟ ਜਾਂ ਕੋਈ ਇਸ ਤਰ੍ਹਾਂ ਦਾ ਰੋੜਾ ਨਹੀਂ ਆਉਣਾ ਚਾਹੀਦਾ ਕਿ ਅਸੀਂ ਜ਼ਿੰਦਗੀ ਵਿੱਚ ਤਰੱਕੀ ਨਾ ਕਰ ਸਕੀਏ। ਜਿਵੇਂ ਤੁਸੀਂ ਕੈਨੇਡਾ ਦੀ ਗੱਲ ਕਰ ਰਹੇ ਸੀ, ਤੁਸੀਂ ਆਪਣੀ ਜ਼ਬਾਨੀ ਦੱਸੀ ਕੈਨੇਡਾ ਦੀ ਗੱਲ, ਮੈਂ ਆਪਣੀ ਜ਼ਬਾਨੀ ਦੱਸਣ ਲੱਗਾ ਆਪਣੇ ਫੀਲਡ ਨਾਲ ਰਿਲੇਟਡ। ਹੁਣ ਸਾਨੂੰ ਸਭ ਨੂੰ ਪਤਾ ਕਿ ਕੈਨੇਡਾ ਇੱਕ ਡੈਮੋਕ੍ਰੈਟਿਕ ਕੰਟਰੀ ਹੈ ਜੀ, ਦੁਨੀਆਂ ਦੀ ਸਭ ਤੋਂ ਵਧੀਆ ਡੈਮੋਕ੍ਰੇਸੀ ਜਿਹੜੀ ਉਹ ਕੈਨੇਡਾ ਵਿੱਚ ਹੈ। ਤੇ ਸਾਨੂੰ ਕਰਜ਼ੇ ਕਰਕੇ ਕਿਸੇ ਨੂੰ ਹਰਵੀਰ ਜੇਲ੍ਹ ਨਹੀਂ ਭੇਜਿਆ ਜਾ ਸਕਦਾ, ਤੇ ਦੂਜੀ ਗੱਲ ਕਿਸੇ ਨੂੰ ਕਰਜ਼ੇ ਦੀ ਵਜ੍ਹਾ ਕਰਕੇ ਕੰਮ ਕਰਨ ਦੇ ਹੱਕ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਤਾਂ ਫਿਰ ਸਾਨੂੰ ਡਰ ਕਿਸ ਗੱਲ ਦਾ? ਦੋ ਹੀ ਤੇ ਗੱਲਾਂ ਹੁੰਦੀਆਂ ਵੀ ਸਾਨੂੰ ਕੋਈ ਉਹੋ ਜਿਹੀ ਕੋਈ ਚੀਜ਼ ਪ੍ਰੋਬਲਮ ਨਾ ਆ ਜਾਏ। ਤਾਂ ਕੈਨੇਡਾ ਵਿੱਚ ਸਰਕਾਰ ਦਾ ਇਹਨਾਂ ਚੀਜ਼ਾਂ ਪ੍ਰਤੀ ਮੇਰੇ ਵੱਲੋਂ ਜਿਸ ਤਰ੍ਹਾਂ ਮੈਂ ਹਮੇਸ਼ਾ ਹੀ ਕਰਦਾ ਰਹਿੰਦਾ ਦੱਸਦਾ ਸਰਕਾਰ ਬਾਰੇ, ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਕਰੋਨਾ ਵਾਸਤੇ। ਹੁਣ ਰਹੀ ਗੱਲ ਹਰਵੀਰ ਕਰਜ਼ੇ ਦੇ ਕਾਰਨ, ਕਰਜ਼ਾ ਜਿਹੜਾ ਉਹਦੇ ਕੋਵਿਡ ਤੋਂ ਬਾਅਦ ਤਾਂ ਐਕਸਪਰਟਸ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਆਉਣ ਵਾਲਾ ਸਮਾਂ ਖਰਾਬ ਹੈ। ਕਰਜ਼ਾ ਚੜਨ ਦਾ ਕਾਰਨ ਜਿਹੜੇ ਉਹ ਵੱਖਰੇ ਵੱਖਰੇ ਹੋ ਸਕਦੇ ਆ। ਕਈ ਵਾਰੀ ਅਸੀਂ ਰੋਂਗ ਡਿਸੀਜਨ ਲੈ ਲੈਂਦੇ ਹਾਂ, ਕਈ ਵਾਰੀ ਗਲਤੀਆਂ ਮਿਸਟੇਕਸ ਇਹੋ ਜਿਹੀਆਂ ਹੋ ਜਾਂਦੀਆਂ ਕਿ ਅਸੀਂ ਘਰ ਕਾਂਡੋ ਬੁੱਕ ਕਰ ਲਏ, ਪ੍ਰਾਈਵੇਟ ਲੋਨ ਜਿਹੜੇ ਉਹ ਲੈ ਲਏ, ਪਰ ਹੁਣ ਤੇ ਪ੍ਰਾਈਵੇਟ ਲੋਨ ਜਿਹਨਾਂ ਦਿੱਤੇ ਸੀ ਉਹ ਵੀ ਹਰਵੀਰ ਡੁੱਬੇ ਪਏ ਆ। ਉਹਨਾਂ ਨੇ ਵੀ ਨਹੀਂ ਸੋਚਿਆ ਕਿ ਇਹ ਪੈਸਾ ਰਿਕਵਰ ਨਹੀਂ ਹੋ ਸਕਦਾ, ਕਿ ਇਹ ਸਰਕਾਰ ਦੇ ਕਾਨੂੰਨ ਦੀ ਲਪੇਟ ਵਿੱਚ ਆ ਜਾਏਗਾ। ਹੁਣ ਇਹ ਕਰਜ਼ੇ ਜਿਹੜੇ ਸੀ, ਭਾਵੇਂ ਇਹ ਬੈਂਕ ਦਾ ਪ੍ਰਾਈਵੇਟ ਲੋਨ ਆ, ਕ੍ਰੈਡਿਟ ਕਾਰਡਸ ਨੇ, ਸੀਬਾ ਬੀ ਡੀ ਸੀ ਆ, ਕਿਸੇ ਵੀ ਤਰ੍ਹਾਂ ਦਾ ਲੋਨ ਹੈ, ਸਰਕਾਰ ਹਮੇਸ਼ਾ ਹੀ ਇੱਕ ਗੱਲ ਕਹਿੰਦੀ ਹੈ ਔਰ ਆਪਣੇ ਆਪ ਪ੍ਰਤੀ ਉਹ ਵਚਨਬੱਧ ਨੇ ਕਿ ਸਰੋਤੇ ਜਿਹੜੇ ਇੱਥੇ ਰਹਿ ਰਹੇ ਇਸ ਮੁਲਕ ਵਿੱਚ ਉਹ ਸਟਰਗਲ ਨਾ ਕਰਨ, ਉਹਨਾਂ ਨੂੰ ਸਟਰਗਲ ਕਰਨ ਦੀ ਜ਼ਰੂਰਤ ਨਹੀਂ। ਆਪਣੇ ਦਿਮਾਗ ਕੋਲੋਂ ਆਪੇ ਸਵਾਲ ਨਾ ਪੁੱਛੋ ਕਿ ਕਿਹੜਾ ਸਿਕਿਓਰਡ ਕਰਜ਼ਾ ਤੇ ਕਿਹੜਾ ਅਨਸਿਕਿਓਰਡ ਕਰਜ਼ਾ। ਇਹਦੇ ਪ੍ਰਤੀ ਸਰਕਾਰ ਦਾ ਇੱਕ ਨੁਮਾਇੰਦਾ ਕਹਿ ਲਓ ਜਾਂ ਕੋਰਟ ਆਫੀਸਰ ਕਹਿ ਲਓ, ਉਹਨੂੰ ਆਪਾਂ ਕਹਿੰਦੇ ਹਾਂ ਹਰਵੀਰ ਟਰਸਟੀ, ਉਹਦੇ ਨਾਲ ਡਿਸਕਸ ਕੀਤਾ ਜਾਏ, ਉਹਨੂੰ ਦੱਸਿਆ ਜਾਏ ਸਾਰੀ ਸਿਚੁਏਸ਼ਨ। ਸਾਡੇ ਕੋਲ ਜੋਬ ਨੀ ਹੈਗੀ, ਕੰਮ ਕਾਜ ਖਰਾਬ ਨੇ, ਫਿਰ ਉਹਦਾ ਕੰਮ ਹੈ ਡਿਸਾਈਡ ਕਰਨਾ ਵੀ ਇਹ ਸਿਕਿਓਰ ਹੈ ਜਾਂ ਨਹੀਂ ਸਿਕਿਓਰ। ਕਰਜ਼ਾ ਜਿਹੜਾ ਇਹ ਕੋਈ ਰੁਕਾਵਟ ਨਹੀਂ, ਕੋਈ ਰੋਡ ਬਲਾਕ ਨਹੀਂ ਗਾ, ਇਹਦਾ ਹੱਲ ਕੀਤਾ ਜਾ ਸਕਦਾ, ਇਹਦਾ ਕੋਈ ਨਾ ਕੋਈ ਸਲੂਸ਼ਨ ਜਿਹੜਾ ਉਹ ਜ਼ਰੂਰ ਨਿਕਲ ਹੀ ਆਉਂਦਾ। ਇਨਸਾਨ ਐਫਰਟ ਕਰੇ ਤਾਂ ਹੱਲ ਜਿਹੜਾ ਜ਼ਰੂਰ ਨਿਕਲ ਜਾਂਦਾ। ਮੈਂ ਕਰਜ਼ੇ ਨੂੰ ਸਮਝਦਾ ਜੀ ਇਹ ਇੱਕ ਹਰਡਲ ਆ, ਇਸ ਹਰਡਲ ਨੂੰ ਦੂਰ ਕੀਤਾ ਜਾ ਸਕਦਾ, ਪਰ ਸਹੀ ਸਲਾਹ ਜਿਹੜੀ ਹੈ ਇਹਦੇ ਸੰਬੰਧੀ ਮਿਲਣੀ ਜ਼ਰੂਰੀ ਹੈ। ਜਿਵੇਂ ਹਰਵੀਰ ਕਰਜ਼ੇ ਸੰਬੰਧੀ ਪੈਸੇ ਦੀ ਰਿਕਵਰੀ ਵਾਸਤੇ ਕ੍ਰੈਡੀਟਰਸ ਕੋਲ ਆਪਣੇ ਹੱਕ ਹੁੰਦੇ ਆ ਕਿ ਉਹ ਕੋਰਟ ਜਾ ਸਕਦੇ ਆ, ਦਰਖਾਸਤ ਦੇ ਸਕਦੇ ਆ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ। ਕ੍ਰੈਡਿਟ ਜਿਹੜੇ ਆ ਕ੍ਰੈਡੀਟਰ ਉਹ ਅਲੱਗ ਅਲੱਗ ਟੂਲ ਤਰੀਕੇ ਵਰਤਦੇ ਆ, ਅਕਾਊਂਟ ਫਰੀਜ਼ ਕਰ ਦੇਣਾ, ਜੱਜਮੈਂਟ ਲੈ ਲਓ, ਵੇਜ ਗਾਰਨਿਸ਼। ਪਰ ਸਾਨੂੰ ਚਾਹੀਦਾ ਕੀ ਆ, ਸਾਨੂੰ ਇਹਨਾਂ ਪ੍ਰੋਬਲਮਸ ਨੂੰ ਅੱਗੇ ਵਧਣ ਤੋਂ ਪਹਿਲਾਂ ਪਹਿਲਾਂ ਇਹਦਾ ਹਰਵੀਰ ਹੱਲ ਲੱਭਣਾ ਚਾਹੀਦਾ, ਸਲਾਹ ਕਰਨੀ ਚਾਹੀਦੀ ਹੈ। ਤਾਂ ਜਿਵੇਂ ਕ੍ਰੈਡੀਟਰਸ ਕੋਲ ਹੱਕ ਨੇ, ਆਪਣੇ ਹੱਕਾਂ ਦੀ ਸਾਡੇ ਕੋਲ ਵਧੇਰੇ ਜਾਣਕਾਰੀ ਚਾਹੀਦੀ ਹੈ। ਜੇਕਰ ਅਸੀਂ ਇਹੋ ਜਿਹੇ ਮੌਕੇ ਹੁਣ ਫਾਈਨੈਂਸ਼ੀਅਲ ਕ੍ਰਾਈਸਿਸ ਨੇ ਇਸ ਪ੍ਰੋਬਲਮ ਚ ਫਸ ਗਏ ਆ, ਤਾਂ ਕੀ ਸਰਕਾਰ ਇਹਦੀ ਕੀ ਮਦਦ ਕਰੇਗੀ? ਕੋਈ ਸਰਕਾਰ ਕੋਲ ਕੋਈ ਤਰੀਕਾ ਹੈਗਾ? ਸਲਾਹ ਦੀ ਆਪਾਂ ਗੱਲ ਕੀਤੀ ਹੈ, ਸਲਾਹ ਜ਼ਰੂਰ ਲਵੋ, ਪਰ ਮੇਕ ਸ਼ੋਰ
0: ਸਲਾਹ ਦੇ ਕੋਈ ਪੈਸੇ ਵੀ ਨਹੀਂ।
2: ਮੈਂ ਇਹੀ ਗੱਲ ਦੱਸਣ ਲੱਗਾ ਸੀ, ਮੈਂ ਇਹੀ ਗੱਲ ਦੱਸਣਾ ਕਿਉਂਕਿ ਸਲਾਹ ਜਿਹੜੀ ਹੈ ਇਹ ਮੁਫ਼ਤ ਹੋਣੀ ਚਾਹੀਦੀ ਹੈ ਜੀ।
0: ਵੈਰੀ ਗੁੱਡ।
2: ਆਪਣੇ ਹੱਕਾਂ ਬਾਰੇ ਜਾਣਕਾਰੀ ਲਵੋ ਕਿ ਤੁਹਾਡੇ ਕੋਲ ਇਸ ਮੁਸ਼ਕਲ ਦੀ ਘੜੀ ਵਿੱਚ ਜਿਹੜਾ ਪ੍ਰਾਈਵੇਟ ਲੋਨਸ ਵਾਲਿਆਂ ਨੇ ਲਹੂ ਚੂਸਿਆ, ਇੰਨਾ ਜ਼ਿਆਦਾ ਇੰਟਰਸਟ ਚਾਰਜ ਕਰਦੇ ਆ ਤੇ ਫੀਸਾਂ ਲੈਂਦੇ ਆ, ਵੀ ਹੁਣ ਸਾਡੇ ਕੋਲ ਇਹਦੀਆਂ ਕਿਹੜੀਆਂ ਕਿਹੜੀਆਂ ਆਪਸ਼ਨਸ ਨੇ, ਇਹਦੇ ਵਾਸਤੇ ਕਿਹੜੇ ਸੂਟੇਬਲ ਸੋਲੂਸ਼ਨਸ ਨੇ, ਸਰਕਾਰ ਦਾ ਇਹਦੇ ਵਿੱਚ ਕੀ ਰੋਲ ਹੈ, ਸਰਕਾਰ ਦੀ ਕੀ ਸਪੋਰਟ ਹੈ। ਤਾਂ ਜਦੋਂ ਵੀ ਇਹ ਚੀਜ਼ਾਂ ਜਾਣਨ ਵਾਸਤੇ ਤੁਸੀਂ ਸਮਾਂ ਬੁੱਕ ਕਰ ਦਿਓ, ਕਿਸੇ ਵੀ ਐਡਵਾਈਜ਼ਰ ਨਾਲ ਕਰੋ, ਪਰ ਮੇਕ ਸ਼ੋਰ ਘੱਟ ਤੋਂ ਘੱਟ 1 ਆਵਰ ਦਾ ਟਾਈਮ ਜਿਹੜਾ ਉਹ ਜ਼ਰੂਰ ਪੁੱਛੋ, ਤਾਂ ਕਿ ਸਰੋਤੇ ਜਿਹੜੇ ਆ ਉਹ ਇਹਨਾਂ ਪ੍ਰੋਬਲਮ ਚੋਂ ਨਿਕਲਣ ਵਾਸਤੇ ਇਨਫੋਰਮਡ ਡਿਸੀਜਨ ਜਿਹੜਾ ਉਹ ਬਣਾ ਸਕਣ। ਸੈਕਿੰਡ ਓਪੀਨੀਅਨ ਜਿਹੜੀ ਜ਼ਰੂਰ ਲੈਣੀ ਚਾਹੀਦੀ ਹੈ। ਇੰਨੇ ਸਮੇਂ ਵਿੱਚ ਤੇ ਸਰਵੀਰ ਮੈਂ ਇੰਨਾ ਕੀ ਦੱਸ ਸਕਦਾ, ਸਰਕਾਰ ਦਾ ਧੰਨਵਾਦ, ਪਰ ਅਗਰ ਉਹਨਾਂ ਨੇ ਪੂਰੀ ਡਿਟੇਲਡ ਇਨਫੋਰਮੇਸ਼ਨ ਚਾਹੁੰਦੇ ਆ ਤਾਂ ਉਹਦੇ ਵਾਸਤੇ ਨੰਬਰ ਹੈ 416-400-4444 416-444-4444 ਨੰਬਰ ਹੈ। ਐਂਡ ਚ ਮੈਂ ਉਹੀ ਗੱਲ ਦੁਬਾਰਾ ਰਿਪੀਟ ਜ਼ਰੂਰ ਕਰਨੀ ਚਾਹਾਂਗਾ, ਅਸੀਂ ਦੁਨੀਆ ਦੇ ਬਹੁਤ ਬਿਹਤਰੀਨ ਮੁਲਕ ਵਿੱਚ ਰਹਿ ਰਹੇ ਹਾਂ, ਸਾਨੂੰ ਕਰਜ਼ਿਆਂ ਦੀ ਵਜ੍ਹਾ ਕਰਕੇ ਨਾ ਤਾਂ ਕੋਈ ਪਨਿਸ਼ਮੈਂਟ, ਨਾ ਜੇਲ੍ਹ, ਨਾ ਕੋਈ ਉਹੋ ਜਿਹਾ ਖਤਰਾ ਹੋ ਸਕਦਾ, ਤਾਂ ਕਿ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੋਂ ਡਰਨ ਘਬਰਾਉਣ ਦੀ ਲੋੜ ਨਹੀਂ, ਬਲਕਿ ਸਲਾਹ ਕਰਨੀ ਚਾਹੀਦੀ ਹੈ। ਸਮਾਂ ਦੇਣ ਲਈ ਹਰਵੀਰ ਜੀ ਮਿਹਰਬਾਨੀ। 416-400-4444-416-444-4444 ਮੈਂ ਆਪਣੀ ਜ਼ਬਾਨੀ ਨੰਬਰ, ਤੇ ਤੁਸੀਂ ਤੁਹਾਨੂੰ ਤਾਂ ਨੰਬਰ ਮੇਰਾ ਯਾਦ ਹੀ ਹੈ।
0: ਬਿਲਕੁਲ ਜੀ, ਹਰ ਇੱਕ ਨੂੰ, ਹਰ ਇੱਕ ਜਿਵੇਂ ਕਹਿੰਦੇ ਹੁਣ ਤਾਂ ਬੱਚੇ ਬੱਚੇ ਦੀ ਜਵਾਨ, ਤੇ ਦੋਸਤੋ ਕੈਨੇਡਾ ਦੇ ਵਿੱਚ ਜੇ ਕੋਈ ਪ੍ਰੋਬਲਮ ਆ, ਹਰ ਦੁਨੀਆ ਦੀ ਗੱਲ ਹੀ ਕਰ ਲਈਏ, ਜੇ ਕੋਈ ਪ੍ਰੋਬਲਮ ਆ ਉਹਦਾ ਸਲਿਊਸ਼ਨ ਵੀ ਆ, ਕਰਜ਼ਾ ਤਾਂ ਉਹਦਾ ਹੱਲ ਵੀ ਆ, ਪਰ ਤੁਹਾਨੂੰ ਸਹੀ ਸਮੇਂ ਤੇ ਸਹੀ ਨੰਬਰ ਡਾਇਲ ਕਰਨ ਦੀ ਲੋੜ ਆ। ਸੋ ਆਹ ਨੰਬਰ ਤੁਸੀਂ ਡਾਇਲ ਕਰ ਲਓ, ਜੇ ਤੁਹਾਡਾ ਕੋਈ ਰਿਸ਼ਤੇਦਾਰ, ਤੁਹਾਡਾ ਦੋਸਤ ਮਿੱਤਰ ਤੁਹਾਨੂੰ ਲੱਗ ਰਿਹਾ ਕਿ ਭਾਈ ਉਹ ਬੜਾ ਡਿਪਰੈਸ਼ਨ 'ਚ ਰਹਿੰਦਾ, ਪੁੱਛੋ ਅਤੇ ਉਹਨੂੰ ਇਹ ਨੰਬਰ ਸੈਂਡ ਕਰ ਦਿਉ। 20 ਸਾਲ ਦਾ ਤਜਰਬਾ, ਹਰਿੰਦਰ ਜੀ ਨੂੰ ਕਾਲ ਕਰੋ, ਕਰਜ਼ੇ ਤੋਂ ਛੁਟਕਾਰਾ ਕਿਵੇਂ ਪਊਗਾ, ਆਹ ਨੰਬਰ 'ਤੇ ਕਾਲ ਕਰਨੀ ਆ। 416-400-4444 416-400-4444 416-400-4444 'ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ। ਜਿਹੜੇ AM 530 ਦੀ ਲੜੀ ਹੈ ਨਾ, ਸਟੂਡੀਓ ਦਾ ਨੰਬਰ ਹੈ 416-233-73-68

0: ਹੁਣ 170-180 ਕਾਈਂਡ ਆਫ ਨਿਊ ਨੋਰਮਲ ਹੋ ਚੁੱਕਿਆ ਅਤੇ ਤਨਖਾਹ ਤਾਂ ਸਾਰੀ ਤੇਲ ਭਰਾਉਣ ਦੇ ਵਿੱਚ ਹੀ ਮੈਨੂੰ ਲੱਗਦਾ ਜਾ ਰਹੀ ਹੈ, ਟਰੱਕਾਂ ਦੀ ਚਾਹੇ ਗੱਡੀਆਂ ਦੇ ਬਹੁਤ ਔਖੀਆਂ, ਡਬਲ ਹੀ ਹੋ ਗਿਆ ਆਲਮੋਸਟ ਕੰਮ ਅਤੇ ਪਰ ਹੁਣ ਕੀ ਆ। ਓਕੇ, ਮਹਿੰਗਾਈ ਦੀ ਗੱਲਬਾਤ ਆਪਾਂ ਕਰਾਂਗੇ ਥੋੜ੍ਹੀ ਜਿਹੀ ਰੁਕ ਕੇ, ਪਰ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਪੈਸ਼ਲ ਪ੍ਰੋਗਰਾਮ ਆ, ਸਾਡੀ ਕੋਸ਼ਿਸ਼ ਆ ਕਿ ਅੱਜ ਭਾਈ ਫਿਕਰ ਨਾ ਕਰੋ, ਲੌਂਗ ਵੀਕਐਂਡ ਸਮਰ ਦੇ ਗਿਣਵੇਂ ਚੁਣਵੇਂ ਹੁੰਦੇ ਨੇ ਅਤੇ ਅੱਜ ਅਸੀਂ ਇਹ ਪ੍ਰੋਗਰਾਮ ਪੂਰਾ ਇੰਟਰਟੇਨਮੈਂਟ ਰੱਖਿਆ ਹੋਇਆ ਅਤੇ ਮਾਲਵਾ ਮਾਝੇ ਦੀ ਗੱਲਬਾਤ ਹੋ ਰਹੀ ਸੀ, ਕੁਝ ਕੁ ਹੋਰ ਗੱਲਾਂ ਬਾਤਾਂ ਵੀ ਆਈਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਨੰਬਰ ਨੋਟ ਕਰ ਲਓ 416-233-7363। ਪਰ ਇੱਕ ਗੱਲ ਜ਼ਰੂਰ ਆ ਕਿ ਜਦੋਂ ਸਮਰ ਆਉਂਦੀ ਆ ਤੁਸੀਂ ਬੀਚ ਦੇ ਉੱਤੇ ਜਾਣਾ ਜਾਂ ਤੁਸੀਂ ਇੱਦਾਂ ਦੇ ਡਰਾਈਵ ਕਰ ਰਹੇ ਹੋ, ਇੱਕ ਤਾਂ ਜਿਹੜੀਆਂ ਐਨਕਾਂ ਜਦੋਂ ਬੰਦਾ ਕਹਿੰਦਾ ਨਾ ਕਿ ਯਾਰ ਲਸ਼ਕੋਰ ਪੈ ਗਈ ਮੈਨੂੰ ਤਾਂ ਉਹ ਦੇਖੇ ਨੇ, ਤਾਂ ਉਹਦੇ ਲਈ ਪੋਲਰਾਈਜ਼ਡ ਐਨਕਾਂ ਆਉਂਦੀਆਂ ਨੇ ਜਿਹੜੀਆਂ ਤੁਹਾਨੂੰ ਉਹ ਜਿਹੜੇ ਰਿਫਲੈਕਸ਼ਨ ਆ ਅਤੇ ਉਹ ਤੋਂ ਵੀ ਬਚਾਉਂਦੀਆਂ ਨੇ ਅਤੇ ਹੋਰ ਬਹੁਤ ਸਾਰੇ ਫਾਇਦੇ ਹੁੰਦੇ ਨੇ। ਅਤੇ ਇੱਦਾਂ ਹੀ ਗੱਡੀ ਦੇ ਵਿੱਚ ਆ, ਗੱਡੀ ਦੇ ਵਿੱਚ ਤੁਹਾਡੇ ਆਪਾਂ ਪਹਿਲਾਂ ਬਲਾਈਂਡਸ ਬਾਰੇ ਬਾਈ ਸਮਝਾ ਰਹੇ ਸੀ ਕਿ ਘਰਾਂ ਦੇ ਵਿੱਚ ਟਰਾਂਸਪੇਰੈਂਟ ਵਿੰਡੋਜ਼ ਨੇ ਅਤੇ ਜਦੋਂ ਸਨਲਾਈਟ ਸਿੱਧੀ ਆਉਂਦੀ ਆ ਤਾਂ ਘਰ ਗਰਮ ਹੁੰਦਾ, ਏਸੀ ਨੂੰ ਵੱਧ ਕੰਮ ਕਰਨਾ ਪੈਂਦਾ, ਰੂਮ ਠੰਡੇ ਹੀ ਨਹੀਂ ਹੁੰਦੇ ਅਤੇ ਪ੍ਰਾਈਵੇਸੀ ਲਈ ਬਲਾਈਂਡ ਜ਼ਰੂਰੀ ਨੇ। ਅਤੇ ਜੇ ਹੁਣ ਗੱਡੀ ਦਾ ਕੰਮ ਆਪਾਂ ਸੋਚੀਏ, ਗੱਡੀ 'ਚ ਬੈਠੇ ਹਾਂ ਤਾਂ ਗੱਡੀ 'ਚ ਤਾਂ ਬਲਾਈਂਡ ਨਹੀਂ ਲੱਗ ਸਕਦੇ, ਤਾਂ ਗੱਡੀ ਦੇ ਵਿੱਚ ਹੁੰਦੀ ਆ ਵਿੰਡੋ ਟਿੰਟ। ਸੋ ਇਹ ਵਿੰਡੋ ਟਿੰਟ ਜਿੱਥੇ ਕਿ ਘਰ ਜਿਵੇਂ ਕਹਿ ਲਈਏ ਬਲਾਈਂਡਸ ਨਾਲ ਦੇਖਣ ਨੂੰ ਖੂਬਸੂਰਤ ਲੱਗਦਾ, ਉੱਦਾਂ ਹੀ ਟਿੰਟਡ ਵਿੰਡੋ ਆ ਜਿਹੜੀ ਤੁਹਾਡੀ ਗੱਡੀ ਦੀ ਲੁੱਕ ਬਦਲ ਜਾਂਦੀ ਆ, ਗੱਡੀ ਸੋਹਣੀ ਲੱਗਦੀ ਆ। ਨੰਬਰ ਇੱਕ। ਨੰਬਰ ਦੋ, ਸਨਲਾਈਟ ਸਿੱਧੀ ਆਉਂਦੀ ਆ, ਗੱਡੀ ਤੁਹਾਡੀ ਅੰਦਰੋਂ ਧੁੱਪ ਜਾਂਦੀ ਆ, ਗਰਮੀ ਦੇ ਵਿੱਚ ਆਪਾਂ ਕਹਿੰਦੇ ਯਾਰ ਕਿ ਛਾਵੇਂ ਜੇ ਲਾ ਦਿਉ ਪਰ ਉਹ ਧੁੱਪ ਆਈ ਜਾਂਦੀ ਆ, ਉਹਦੇ ਲਈ ਫਿਰ ਏਸੀ ਨੂੰ ਅਗੇਨ ਫਿਰ ਸਾਰਾ ਸ਼ੁਰੂ ਤੋਂ ਪ੍ਰੋਸੈਸ ਕਰਨਾ ਪੈਂਦਾ, ਤਾਂ ਇਹਦੇ ਲਈ ਤੁਹਾਡੀ ਪ੍ਰੋਟੈਕਸ਼ਨ ਜਿਹੜੀ ਹੈਗੀ ਆ ਵਿੰਡੋ ਦੀ ਉਹ ਟਿੰਟ ਨਾਲ ਹੁੰਦੀ ਆ ਪਲੱਸ ਪ੍ਰਾਈਵੇਸੀ ਆ। ਸੋ ਇਹ ਪੂਰੀ ਹੈਰੀਟੇਜ 'ਤੇ ਸਾਡੇ ਲੈਣ ਰਾਹੁਲ ਜੀ ਨਾਲ ਜੁੜ ਚੁੱਕੇ ਜੋ ਵਧੇਰੇ ਜਾਣਕਾਰੀ ਦੇਣਗੇ ਅਤੇ ਇਸ ਲੌਂਗ ਵੀਕਐਂਡ 'ਤੇ ਕੀ ਕੁਝ ਸਪੈਸ਼ਲ ਆ ਪੂਰੀ ਹੈਰੀਟੇਜ। ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਨ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
0: ਬਹੁਤ ਵਧੀਆ ਜੀ, ਲੌਂਗ ਵੀਕਐਂਡ ਆ, ਚਾਈ ਚੜਿਆ ਪਿਆ ਸਾਨੂੰ ਤਾਂ। ਤੁਸੀਂ ਇੱਕ ਵਾਰੀ ਇਹ ਵੀ ਅਪਡੇਟ ਕਰ ਦਿਓ, ਲੌਂਗ ਵੀਕਐਂਡ ਤੇ ਓਪਨ ਹੋ ਜੀ ਜਾਂ ਮੰਡੇ ਕਲੋਜ਼?
1: ਹਾਂਜੀ, ਲੌਂਗ ਵੀਕਐਂਡ ਓਪਨ ਆ ਜੀ, ਤਿੰਨੋਂ ਲੋਕੇਸ਼ਨਾਂ ਓਪਨ ਆ ਜੀ ਆਪਣੀਆਂ, ਤੁਸੀਂ ਕਿਸੇ ਲੋਕੇਸ਼ਨ ਤੇ ਵਿਜ਼ਿਟ ਕਰ ਸਕਦੇ ਹੋ। ਪੂਰੀ ਹੈਰੀਟੇਜ ਦੀਆਂ ਕੋਨੇ ਬ੍ਰੈਂਪਟਨ ਸ਼ਹਿਰ 'ਚ ਲੋਕੇਸ਼ਨਾਂ ਨੇ ਜੀ, ਤੇ ਜਿੱਦਾਂ ਦੀ ਗੱਲ ਕਰੀਏ ਜੀ ਆਪਾਂ ਆਪਣੇ ਕੋਲ ਹਰ ਪ੍ਰੋਡਕਟ ਦੀ ਲੱਗੀ ਹੋਈ ਆ। ਆਪਾਂ ਸਰਵਿਸਿੰਗ ਦੀ ਗੱਲ ਕਰਾਂਗੇ, ਤੁਸੀਂ ਹੁਣੇ ਪੋਲਰਾਈਡ ਗਲਾਸ ਨੇ ਪੋਲਰਾਈਜ਼ਡ ਗਲਾਸਿਸ ਦੀ ਗੱਲ ਕਰੀ ਹੈ
0: ਜੀ,
1: ਜਿਵੇਂ ਤੁਸੀਂ ਐਨਕਾਂ ਦੀ ਲੋੜ ਪੈਂਦੀ ਹੈ, ਗੱਡੀ ਨੂੰ ਤੁਹਾਡੇ ਸ਼ੀਸ਼ੇ ਕਾਲਿਆਂ ਦੀ ਲੋੜ ਪੈਂਦੀ ਹੈ ਜੀ, ਜਿਹੜੇ ਕਿ ਟਿੰਟਡ ਵਿੰਡੋਜ਼ ਨੇ ਜੀ। ਪੂਰੀ ਹੈਰੀਟੇਜ ਤੁਹਾਨੂੰ ਬੈਸਟ ਟਿੰਟਡ ਵਿੰਡੋਜ਼ ਵਿਦ ਲਾਈਫ ਟਾਈਮ ਵਾਰੰਟੀ ਤੁਹਾਨੂੰ ਮਿਲ ਜਾਣੀ ਹੈ ਜੀ, ਤੇ ਤਿੰਨੋਂ ਲੋਕੇਸ਼ਨ ਤੁਸੀਂ ਆ ਕੇ ਕਰਾ ਸਕਦੇ ਹੋ ਜੀ ਉਹਦੀ।
0: ਸੋ ਇਹ ਜਿਹੜੀ ਇੱਕ ਨਾ ਬਾਈ ਜੀ, ਕਿਉਂਕਿ ਕਾਇੰਡ ਆਫ ਇੱਕ ਲੂਪ ਹੋਲ ਹੀ ਆ ਕਿ ਆਪਾਂ ਲਾਈਫ ਟਾਈਮ ਵਾਰੰਟੀ ਕਹਿ ਕੇ ਬਹੁਤ ਵਾਰ ਬੰਦਾ ਕਹਿੰਦਾ ਕਿ ਮੈਂ ਲਾਈਫ ਟਾਈਮ ਵਾਰੰਟੀ ਵਾਲੇ ਵਿੰਡੋ ਟਿੰਟ ਕਰਾ ਲਈ, 2-3 ਸਾਲਾਂ ਬਾਅਦ ਜੇ ਆਪਾਂ ਨੂੰ ਲੱਗਦਾ ਕਿ ਯਾਰ ਬੇ ਟਿੰਟਿੰਗ ਤਾਂ ਖਰਾਬ ਹੋ ਗਈ, ਦੁਬਾਰੇ ਕਰਾਉਣੀ ਪਊ, ਬੰਦਾ ਕਹਿੰਦਾ ਚੱਲ ਲਾਈਫ ਟਾਈਮ ਵਾਰੰਟੀ ਚੱਲਦੇ ਆ, ਉਹ ਜਾਂ ਉੱਥੇ ਦੁਕਾਨ ਨਹੀਂ ਲੱਭਦੀ ਜਾਂ ਦੁਕਾਨ ਵਾਲਾ ਕਹਿੰਦਾ ਜੀ ਅਸੀਂ ਵਿੰਡੋ ਟਿੰਟ ਫ੍ਰੀ ਕਰ ਦਾਂਗੇ ਪਰ ਇਹਨੂੰ ਲਾਉਣ ਦੇ ਸਾਡੇ 3 ਘੰਟੇ ਦੀ ਲੇਬਰ ਲੱਗੂਗੀ ਅਤੇ ਜਾਂ ਫਿਰ ਅਸੀਂ ਇਹਨੂੰ ਦੁਬਾਰੇ ਲਾਵਾਂਗੇ ਇੰਸਟਾਲੇਸ਼ਨ ਦੀ ਲੇਬਰ ਲੱਗੂ। ਪਹਿਲੀ ਵਾਰ ਬੰਦੇ ਨੇ 200 ਚ ਟਿੰਟ ਕਰਾਈ ਹੁੰਦੀ ਆ, ਦੁਬਾਰੇ ਜਦੋਂ ਫ੍ਰੀ ਦੇ ਵਿੱਚ ਚੇਂਜ ਕਰਾਉਂਦਾ ਉਹ 350-350 ਲੈ ਜਾਂਦਾ, ਅਤੇ ਪੂਰੀ ਹੈਰੀਟੇਜ ਕੀ ਵੱਖਰਾ ਕਰ ਰਿਹਾ?
1: ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਇਹ ਬਿਲਕੁਲ ਸੱਚ ਹੈ ਜੀ, ਕੌੜਾ ਸੱਚ ਹੈ ਜੀ ਇਹ ਜਿਹੜਾ ਤੁਸੀਂ ਕਿਹਾ ਆ। ਤੇ ਟਿੰਟਿੰਗ ਦਾ ਇੱਦਾਂ ਹੀ ਚੱਲ ਰਿਹਾ, ਇਸ ਲਾਈਫ ਟਾਈਮ ਵਾਰੰਟੀ ਦੀ ਗੱਲ ਹੁੰਦੀ ਆ, ਉੱਥੇ ਵਾਰੰਟੀ ਮਿਲਦੀ ਹੈ ਜ਼ਰੂਰ, ਪ੍ਰੋਡਕਟ ਦੀ ਮਿਲਦੀ ਹੈ, ਸਰਵਿਸ ਦੇ ਐਕਸਟਰਾ ਚਾਰਜ ਕਰ ਲੈਂਦੇ ਨੇ ਜੀ। ਪੂਰੀ ਹੈਰੀਟੇਜ ਤੇ ਆਪਾਂ 2019 ਤੋਂ ਵਿੰਡੋ ਟਿੰਟ ਕਰ ਰਹੇ ਹਾਂ ਜੀ, ਤੇ ਅੱਜ ਤੱਕ ਨਾ ਹੀ ਆਪਾਂ ਕਿਸੇ ਉਤਾਰਨ ਦੇ ਪਹਿਲੇ ਹਾਂ ਨਾ ਹੀ ਦੁਬਾਰਾ ਲਾਉਣ ਦੇ ਪਹਿਲੇ ਹਾਂ। ਜੇ ਟਿੰਟ ਪੂਰੀ ਹੈਰੀਟੇਜ ਨੇ ਪਹਿਲਾਂ ਕੀਤੀ ਸੀ, ਤੁਹਾਡੀ ਟਿੰਟ ਫੇਡ ਹੋ ਗਈ ਹੈ, ਬਬਲ ਆ ਗਏ ਨੇ ਜਾਂ ਪੀਲ ਆਫ ਹੋ ਗਈ ਹੈ, ਵਿਦਆਊਟ ਐਨੀ ਕੁਐਸਚਨ ਐਨੀ ਚਾਰਜ, ਸਾਡੀ ਤਿੰਨੋਂ ਲੋਕੇਸ਼ਨ ਤੇ ਅਸੀਂ ਹਮੇਸ਼ਾ ਸਰਵਿਸ ਦਿੰਦੇ ਆ ਰਹੇ ਹਾਂ, ਤੁਹਾਡੀ ਉਹ ਟਿੰਟ ਤਾਰ ਕੇ ਦੁਬਾਰਾ ਕੀਤੀ ਜਾਂਦੀ ਹੈ, ਨੋ ਹਿਡਨ ਜੀ।
0: ਵੈਰੀ ਗੁੱਡ। ਤੁਸੀਂ ਕਿੰਨੇ ਇਹ ਤੁਸੀਂ ਕਿੰਨੇ ਦੀ ਕਰਦੇ ਹੋ?
1: ਅਸੀਂ ਭਾਈ ਟਿੰਟ ਕਰਦੇ ਹਾਂ ਵਧੀਆ ਕੁਆਲਿਟੀ ਵਾਲੀ, 140 ਦੇ ਵਿੱਚ ਸਰਾਮਿਕ ਟਿੰਟਿੰਗ, ਸਾਰੇ ਸਾਈਡਾਂ ਦੇ ਸ਼ੀਸ਼ੇ ਤੇ ਬੈਕ ਸ਼ੀਸ਼ਾ ਜੀ,
0: 5 ਸ਼ੀਸ਼ੇ, $140 ਚ ਸਿਰਫ।
1: ਹਾਂਜੀ ਬਿਲਕੁਲ, ਇਹ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ, ਜਿਹੜੇ ਕਿ ਆਪਣੇ ਪਹਿਲਾਂ ਟਿੰਟ ਹੁੰਦੀ ਸੀ 5-7 ਸਾਲ ਪਹਿਲਾਂ, ਲੋਕੀ ਸਾਰੇ ਇਸੇ ਗੱਲ ਤੋਂ ਆਪਣੇ ਕੰਫਿਊਜ਼ ਹੁੰਦੇ ਸੀ ਕਿ ਜੇ ਆਪਾਂ ਬਾਹਰੋਂ ਟਿੰਟ ਕਰਾ ਲਈ, ਡਾਰਕ ਕਰਾ ਲਈ, ਅੰਦਰੋਂ ਕਰਾ ਲਈ, ਆਪਾਂ ਅੰਦਰੋਂ ਬਾਹਰ ਕਲੀਅਰ ਨਹੀਂ ਦੇਖ ਪਾਵਾਂਗੇ। ਸਾਡੀ ਟਿੰਟ ਹੁੰਦੀ ਹੈ ਸਪੈਸ਼ਲ ਟਿੰਟ ਹੁੰਦੀ ਹੈ, ਅੰਦਰੋਂ ਬਾਹਰ ਤੁਸੀਂ ਕਲੀਅਰਲੀ ਦੇਖ ਸਕਦੇ ਹੋ, ਚਾਹੇ ਨਾਈਟ ਹੈ ਚਾਹੇ ਡੇ ਹੈ ਜੀ, ਤੇ ਬਾਹਰੋਂ ਤੁਹਾਡੀ ਜਿਹੜੀ ਪਰਸੈਂਟੇਜ ਸਿਲੈਕਟ ਕੀਤੀ ਹੋਈ ਉਸ ਨਾਲ ਡਾਰਕਨੈਸ ਬਾਹਰ ਰਹੂਗੀ, ਅੰਦਰੋਂ ਤੁਸੀਂ ਕਲੀਅਰ ਵਿਜ਼ੀਬਿਲਿਟੀ ਤੁਹਾਡੀ ਕਦੇ ਨਹੀਂ ਖਤਮ ਹੋਊਗੀ ਜੀ।
0: ਬਹੁਤ ਅੱਛੇ ਜੀ, ਬਹੁਤ ਅੱਛੇ। ਸੋ ਦੋਸਤੋ, $140 ਚ ਜੇ ਪ੍ਰਿੰਟ ਕਰਾਉਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਨੰਬਰ ਸਾਂਝਾ ਜ਼ਰੂਰ ਕਰ ਦਿਓ।
1: ਹਾਂਜੀ, ਨੰਬਰ ਹੈਗਾ ਜੀ 647-962-1023, 647-962-1023।
0: ਤੇ ਨਾਲ ਦੇ ਨਾਲ ਬਾਈ ਜੀ ਲੋਕੇਸ਼ਨ ਦੱਸਿਓ, ਮਾਲਟਨ ਵਾਲੀ ਲੋਕੇਸ਼ਨ ਦਾ ਮੈਨੂੰ ਪੁੱਛ ਰਹੇ ਸੀ ਐਡਰੈਸ।
1: ਹਾਂਜੀ, ਮਾਲਟਨ ਲੋਕੇਸ਼ਨ ਆ ਜੀ ਆਪਣੀ, ਉਹ ਹੈਗੀ 22 ਗੁੱਡ ਮਾਰਕ, GOODMARK ਪਲੇਸ,

0: number 21 cubicle and oh hagi martin location jede ki apni martin te plus pempton apni east alan lee castle moor alan lee bahut nede pendi hai ji oh to second location aa jandi hai ji apni brampton downtown wali jede ki mclaughlin te main street te queen street te te apne william park te sab to nede hai ji oh hagi 75 rosedale avenue unit number 4 75 rosedale rosedale avenue west unit number 4 brampton ਤੇ ਤੀਜੀ ਲੋਕੇਸ਼ਨ ਹੈਗੀ ਜੀ ਆਪਣੀ ਬ੍ਰੈਂਟਨ ਵੈਸਟ ਆਣੇ ਲਈ ਵੈਟਰਨਸ ਡਰਾਈਵ ਦੇ ਕੋਲ ਮਿਸਿਸਾਗਾ ਰੋਡ ਦੇ ਕੋਲ ਸੈਂਡਲਵੁੱਡ ਵਾਲਨਸ ਦੇ ਕੋਲ ਉਹ ਹੈਗੀ ਜੀ ਆਪਣੀ 367-367 ਵੈਟਰਨਸ ਡਰਾਈਵ VETERANS ਡਰਾਈਵ ਬ੍ਰੈਂਟਨ ਯੂਨਿਟ ਨੰਬਰ 1
1: ਸੋ ਦੋਸਤੋ ਆ ਨੰਬਰ ਨੋਟ ਕਰ ਲਓ $140 ਚ ਲਾਈਫ ਟਾਈਮ ਵਾਰੰਟੀ ਵਾਲੀ ਟਿੰਟ ਕਰਾਉਣਾ ਚਾਹੁੰਦੇ ਹੋ 647-962-10-23 647-962-10-23 647-962-1023 ਤੇ ਪ੍ਰਿੰਟਿੰਗ ਦੀਆਂ ਸੇਵਾਵਾਂ ਬਾਰੇ ਵੀ ਦੱਸ ਦਿਓ ਤੇ ਪ੍ਰਿੰਟਿੰਗ ਤੇ ਕੀ ਡੀਲ ਹਨ
0: ਪ੍ਰਿੰਟਿੰਗ ਦੇ ਜੀ ਆਪਣੀ ਫੋਟੋਕਾਪੀ ਪ੍ਰਿੰਟਿੰਗ ਬਿਜ਼ਨਸ ਕਾਰਡ ਤੋਂ ਲੈ ਕੇ ਜੀ ਵੱਡੇ ਲਾਰਜ ਫਾਰਮੈਟ ਵਿੰਡੋ ਟਿੰਟ ਵਿੰਡੋ ਦੇ ਆਪਣੀ ਪ੍ਰਿੰਟਿੰਗ ਹੋ ਗਈ ਜੀ ਆਪਣੇ ਡੋਰਾਂ ਤੇ ਪ੍ਰਿੰਟ ਹੋ ਗਈ ਸਟੋਰਾਂ ਦੇ ਸਾਈਨ ਹੋ ਗਏ ਜੀ ਹਰ ਚੀਜ਼ ਪੂਰੀ ਹੈਰੀਟੇਜ ਕੈਂਪਨ ਗ੍ਰਾਫਿਕਸ ਪ੍ਰਿੰਟ ਕਰਦਾ ਜੀ ਤੇ ਡੀਲਾਂ ਦੀ ਜੇ ਗੱਲ ਕਰੀਏ ਡੀਲਾਂ ਆਪਣੀ ਸਭ ਤੋਂ ਬੈਸਟ ਲੱਗੀਆਂ ਹੋਈਆਂ ਨੇ ਜੀ ਬੈਸਟ ਟਾਈਮ ਤੇ $45 ਦੇ ਵਿੱਚ ਤੁਹਾਨੂੰ ਜੀ ਹੀ ਆਰ ਕਾਰਡ ਮਿਲਣਗੇ ਦੋਨੋਂ ਸਾਈਡ ਤੇ ਕਲਰ ਪ੍ਰਿੰਟਡ 1000 ਕਾਰਡ ਜੀ ਤੇ ਫਲਾਇਰ ਤੇ ਡੀ ਲੱਗੀ ਜੀ $99 ਦੇ ਵਿੱਚ ਤੁਹਾਨੂੰ 500 ਫਲਾਇਰ ਮਿਲਣਗੇ ਜੀ 140 ਦੇ ਵਿੱਚ ਤੁਹਾਨੂੰ ਮਿਲਣਗੇ 1000 ਫਲਾਇਰ ਜੀ
1: ਵਾਹ ਜੀ ਵਾਹ ਬਿਜ਼ਨਸ ਕਾਰਡ ਕਿੰਨੇ ਦੱਸਿਆ
0: ਬਿਜ਼ਨਸ ਕਾਰਡ ਜੀ $45 ਚ 1000
1: $45 ਚ 1000 ਬਿਜ਼ਨਸ ਕਾਰਡ
0: ਜੀ ਬਿਲਕੁਲ ਜੀ
1: ਆਰ ਯੂ ਸੀਰੀਅਸ ਵੈਰੀ ਗੁੱਡ ਸੋ ਇਹਦੇ ਲਈ ਵੀ ਦੋਸਤੋ ਤੁਸੀਂ ਕਾਲ ਕਰਨੀ ਆ 647-962-10-23 ਅੱਛਾ ਰਿਐਲਟਰ ਦੀਆਂ ਜਿਹੜੇ ਪ੍ਰਿੰਟਿੰਗ ਕਰਵਾਉਂਦੇ ਹੁੰਦੇ ਨੇ ਓਪਨ ਹਾਊਸ ਜਾਂ ਹੋਰ ਸਪੈਸ਼ਲ ਉਹਨਾਂ ਤੇ ਕੀ ਸਪੈਸ਼ਲ ਹੈ
0: ਰਿਐਲਟਰਾਂ ਦੇ ਸਪੈਸ਼ਲ ਪੈਕੇਜਸ ਲੱਗੇ ਹੋਏ ਨੇ ਜਿਹੜੇ ਜਿਹੜੇ ਪੁਰਾਣੇ ਰਿਐਲਟਰ ਨੇ ਉਹਨਾਂ ਲਈ ਵੀ ਪੈਕੇਜਸ ਨੇ ਜਿਹੜੇ ਨਵੇਂ ਰਿਐਲਟਰ ਨੇ ਉਹਨਾਂ ਲਈ ਵੀ ਪੈਕੇਜਸ ਨੇ ਬੰਡਲਸ ਬਣੇ ਹੋਏ ਨੇ ਜੀ ਤੇ ਅੱਗੇ ਚੂਜ਼ ਕਰ ਸਕਦੇ ਹੋ ਬਟ ਆਪਾਂ ਤੁਹਾਨੂੰ ਆਈਡੀ ਦਿੰਦੇ ਹਾਂ ਜੇ ਰਿਐਲਟਰ ਤੁਸੀਂ ਆਪਣੇ ਸਾਈਨਸ ਬਣਾਉਣੇ ਨੇ ਜਿਹੜੇ ਆਪਣੇ ਓਪਨ ਹਾਊਸ ਸਾਈਨਸ ਹੁੰਦੇ ਨੇ ਜੀ ਉਹ ਸਾਰੇ ਮਿਨੀਮਮ 10 ਕੁ ਬਣਾਉਂਦੀ ਨੇ ਤੇ ਉਹਦਾ ਪ੍ਰਾਈਸ ਵੈਸੇ ਹੁੰਦਾ $130 ਦਾ ਜੀ ਕੈਂਪਨ ਗ੍ਰਾਫਿਕਸ ਨੂੰ ਡੀ ਲੱਗੇ ਜੀ $60 ਦੇ ਵਿੱਚ ਤੁਹਾਨੂੰ ਮਿਲੇਗਾ ਜੀ ਦੋਨੋਂ ਸਾਈਡਾਂ ਤੇ ਪ੍ਰਿੰਟ ਕਰਕੇ ਏ ਫਰੇਮ ਵਾਲਾ ਜੀ ਸਾਈਨ
1: ਵਾਹ ਜੀ ਵਾਹ ਇਹ ਤਾਂ ਮੇਜਰ ਡਿਫਰੈਂਸ ਆ ਮੇਜਰ ਸੋ ਦੋਸਤੋ
0: ਤੇ ਵੀ ਡੀ ਲੱਗੀ ਹੈ ਭਾਜੀ
1: ਕਾਹਦੇ ਤੇ
0: ਦੋ ਹੈਂਗਰ ਰਿਐਲਟਰਾਂ ਵਾਸਤੇ ਉਹਨਾਂ ਨੂੰ ਸਿਰਫ 10 ਸੈਂਟਸ ਦਾ ਇੱਕ ਪਏਗਾ ਜੀ ਸਾਰੇ ਰਿਐਲਟਰ ਛਪਾਉਂਦੇ ਨੇ ਜੀ ਆਪਣੇ
1: ਅੱਛਾ
0: ਤੇ ਬਿਜ਼ਨਸ ਕਾਰਡ ਹੋ ਗਏ ਜੀ ਆਪਣੇ ਜ਼ਿਆਦਾਤਰ ਰਿਐਲਟਰ 5-5000 ਕਾਰਡ ਛਪਾਉਂਦੇ ਨੇ ਉਹਨਾਂ ਲਈ ਸਪੈਸ਼ਲ ਡੀਲ ਹੈ ਜਿਵੇਂ 45,000 ਨੇ ਉਵੇਂ 150 ਦੇ ਵਿੱਚ 5000 ਕਾਰਡ ਤਾਂ ਮਿਲਣਗੇ
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਸੋ ਦੋਸਤੋ ਇਦੋਂ ਸਸਤੀ ਪ੍ਰਿੰਟਿੰਗ ਵੀ ਤੇ ਵਿੰਡੋ ਟਿੰਟਿੰਗ ਵੀ ਗੱਡੀਆਂ ਦਾ ਕੰਮ ਕਰਾਉਣਾ ਪੂਰੀ ਹੈਰੀਟੇਜ ਤੇ ਜ਼ਰੂਰ ਕਾਲ ਕਰ ਲਓ ਨੰਬਰ ਆ 647-962-10-23 ਤੇ ਲੌਂਗ ਵੀਕਐਂਡ ਤੇ ਪੂਰੀ ਹੈਰੀਟੇਜ ਦੇ ਤਿੰਨ ਲੋਕੇਸ਼ਨ ਆ ਉੱਪਰ ਰਹਿਣਗੇ ਬਹੁਤ ਸ਼ੁਕਰੀਆ ਜੀ ਧੰਨਵਾਦ
0: ਧੰਨਵਾਦ ਜੀ
1: 647-962-10-23 647-962-10-23 647-962-1023 ਤੇ ਗੱਲਬਾਤ ਕੀਤੀ ਜਾ ਸਕਦੀ ਸਰ ਨਾਲ ਕਾਲਰ ਨੇ 169 ਨੰਬਰ ਸਤਿ ਸ਼੍ਰੀ ਅਕਾਲ ਜੀ
2: ਜੀ ਸਤਿ ਸ਼੍ਰੀ ਅਕਾਲ ਜੀ
1: ਜੀ
2: ਜੀ ਬਿਜ਼ਨਸ ਕਾਰਡ ਦੇਖੋ ਜੀ ਕਿ ਬੜੇ ਰੀਜ਼ਨੇਬਲ ਨੇ $100 ਦੇ ਤੇ ਮੈਂ ਕਿ ਹਜ਼ਾਰ ਕਿ ਹੋਏ ਨੇ $150 ਇੱਕ ਜੇ ਨਾ ਬੜੀ ਅੱਛੀ ਡੀਲ ਹੈ
1: ਜੀ
2: ਅੱਛਾ ਗੱਲ ਹੋ ਰਹੀ ਸੀ ਹੈ ਕਿ ਦੇਖੋ ਇੱਥੇ ਕਿ ਲੌਂਗ ਵੀਕਐਂਡ ਵੀ ਹੈ ਲੋਕਾਂ ਨੇ ਕਿ ਉਹਦੇ ਉਹਦੇ ਜਾਣਾ ਮੈਂ ਅਗਰ 200 ਕਿਲੋਮੀਟਰ 300 ਕਿਲੋਮੀਟਰ 3 ਘੰਟੇ 4 ਘੰਟੇ 5 ਘੰਟੇ ਦੀ ਡਰਾਈਵ ਹੈ ਹੁਣ ਗੈਸ ਵੀ ਇਹ ਕਿ ਬਾਹਰ ਇਹ ਕਿ ਉਹਦੀ ਵੀ ਇਹ ਕਿ ਤੁਸੀਂ ਇਹ ਕਿ ਦੇਖ ਲਓ ਕਿਸ ਤਰ੍ਹਾਂ ਰੇਟ ਜਾ ਰਹੇ $2
1: ਅੱਜ ਮੈਂ ਨਾ ਥੰਡਰਵੇ ਜਾਣਾ ਗਾ ਮੰਥ ਐਂਡ ਤੱਕ ਤੇ ਹੁਣ ਮੈਂ ਤੇਲ ਦਾ ਕੈਲਕੂਲੇਸ਼ਨ ਮਾਰੀ ਮੈਂ 700-800 ਦਾ ਤਾਂ ਤੇਲ ਹੀ ਲੱਗ ਜੋ ਜਹਾਜ਼ ਸਸਤੇ ਨੇ
2: ਜੀ ਔਰ ਦੂਸਰਾ ਇਹ ਕਿ ਰੱਬ ਤੁਹਾਡਾ ਭਲਾ ਕਰੇ ਕਿ ਲਾਈਫ ਇੱਥੇ ਬੜੀ ਇਹ ਕਿ ਟਾਈਟ ਹੈ ਤੁਸੀਂ ਪਛੂਆਂ ਦੀ ਗੱਲ ਕਰ ਰਹੇ ਸੋ ਦੇਖੋ ਸਾਡੇ ਜ਼ਬਾਨ ਦੇ ਵਿੱਚ ਉਹਨੂੰ ਇੱਕ 18 ਵੀ ਕਿਹਾ ਜਾਂਦਾ ਵੈ ਜੋ ਬੜੇ ਓਡੇ ਓਡੇ ਕੇ ਨਾਂ ਨੇ ਜਿੱਥੇ ਉਹ ਉਹਨਾਂ ਦੇ ਕੇ ਹੁੰਦਾ ਲੇਕਿਨ ਹੁਣ ਇੱਥੇ ਵੀ ਇਹ ਕਿ ਜ਼ਿੰਦਗੀ ਜਿਹੜੀ ਹੈ ਨਾ ਮੈਂ ਤੁਹਾਨੂੰ ਦੱਸ ਰਿਹਾ ਕਿਸੇ ਨੇ ਅਗਰ ਇਹ ਆਪਣੇ ਪੈਟਸ ਰੱਖਿਆ ਵੈ ਉਹਦੀ ਜ਼ਿੰਦਗੀ ਲਾਈਫ ਹੈ ਉਹਦੀ ਜ਼ਿੰਦਗੀ ਆਸਾਨ ਹੈ ਲੇਕਿਨ ਐਜ ਏ ਹਿਊਮਨ ਆਪਣੇ ਮਿਹਨਤ ਕਰਕੇ ਵੀ ਬੰਦੇ ਦੀ ਪੂਰੀ ਨਹੀਂ ਥੱਕ ਪੈ ਰਹੀ ਉਹਦੇ ਵਿੱਚ ਬੜਾ ਮਸਲਾ ਵੈ ਸਪੈਸ਼ਲੀ ਇਹ ਕਿ ਡਰਾਈਵਰ ਤਬਕਾ ਵੈ ਜਿੰਨਾ ਇਹ ਕਿ 10 ਘੰਟੇ 12 ਘੰਟੇ ਉਹਨਾਂ ਦੀ ਸ਼ਿਫਟ ਹੈ ਉਹਨਾਂ ਡਰਾਈਵ ਕਰਨੀ ਹੈ ਉਹਨਾਂ ਨੂੰ ਬੜਾ ਸੋਚ ਸਮਝ ਕੇ ਇੱਥੇ ਆਪਣਾ ਟਾਈਮ ਸਪੈਂਡ ਹੈ ਕਿ ਪੁਲਿਸ ਵਾਲੇ ਕਿ ਆਪਣੇ ਨਾਲ ਹੰਟਿੰਗ ਕਰਦੇ ਰੱਬ ਦਾ ਸੋਰੀ ਮੈਂ ਦੇਖਣਾ ਕਿ ਓਡੇ ਓਡੇ ਕਿ ਸਾਊਥ ਏਸ਼ੀਅਨ ਵੀ ਕਿ ਪੁਲਿਸ ਵਾਲੇ ਆਏ ਨੇ ਇੱਧਰ ਕਿਹੜਾ ਬ੍ਰਾਮਟਨ ਜਾਈਏ ਮਿਸਿਸਾਗਾ ਜਾਈਏ ਆਪਣੇ ਕਿ ਧਾਰਮਿਕ ਸਰੂਪ ਦੇ ਵਿੱਚ ਵੀ ਆਏ ਨੇ ਅਗਰ ਉਹ ਸੁਣ ਰਹੇ ਨੇ ਤੇ ਪਲੀਜ਼ ਆਪਣੇ ਟਿਕਟ ਜਿਸ ਵੇਲੇ ਕਿ ਪੁਲਿਸ ਵਾਲਾ ਦਿੰਦਾ ਵੈ ਤੇ ਇਹ ਜਿਸ ਵੇਲੇ ਵਕੀਲ ਨੂੰ ਲੋਇਰ ਨੂੰ ਹੋ ਕੇ ਦੇਣੀ ਹੁੰਦੀ ਹੈ ਟਿਕਟ, $500 ਦੀ ਡਿਮਾਂਡ ਹੁੰਦੀ ਹੈ। ਔਰ ਇਹ ਹੈ ਕਿ ਵਿਅਕਤੀ ਵਿਚਾਰਾ ਹੈ ਕਿ ਆਪਣੇ ਲਾਇਸੈਂਸ ਦੇ ਦਿਫਾ ਵਾਸਤੇ ਕਿ ਮੈਂ ਆਪਣੇ ਪੁਆਇੰਟਾਂ ਦਾ ਪੁਆਇੰਟਾਂ ਦੀ ਕਿ ਆਪਣੇ ਨਾਲ ਹਿਫਾਜ਼ਤ ਕਰਾਂ, ਮੇਰੀ ਇੰਸ਼ੋਰੈਂਸ ਉੱਪਰ ਚਲੀ ਜਾਏਗੀ।
1: ਮੈਨੂੰ ਤੁਹਾਡਾ ਸੋਰੀ ਤੁਹਾਡੀ ਕਾਲ ਡਰੋਪ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਲਓ। ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਕਿੱਧਰ ਨੂੰ ਗੱਲ ਕਿੱਥੇ ਲੈ ਕੇ ਜਾ ਰਹੇ ਹੋ, ਅਤੇ ਆਈ ਡੋਨਟ ਨੋ ਤੁਹਾਡੇ ਆਪਣੇ ਵਿਚਾਰ ਨੇ। ਸਟੂਡੀਓ ਨੰਬਰ 416-233-7368, ਤੁਹਾਡੀ ਕਾਲ ਡਰੋਪ ਹੋ ਗਈ ਜੀ, ਦੁਬਾਰਾ ਕਾਲ ਜ਼ਰੂਰ ਕਰ ਸਕਦੇ ਹੋ 416-233-7368 'ਤੇ। ਗੱਲਬਾਤ ਜਿਹੜੀ ਤੁਹਾਡੀ ਮੇਰੀ ਹੋ ਰਹੀ ਆ, ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਦਾ ਮੈਪਲ ਕਲੀਨਿੰਗ ਤੋਂ ਢਿੰਸਾ ਸਾਹਿਬ। ਢਿੰਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ ਜੀ।
3: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
1: ਜੀ। ਸੋ ਦਾ ਮੈਪਲ ਕਲੀਨਿੰਗ ਦਾ ਸੰਦੇਸ਼ ਦਿੰਦੇ ਆ ਰਹੇ ਆ, ਡੀਪ ਕਲੀਨਿੰਗ ਤੇ ਤੁਸੀਂ ਬਹੁਤ ਫੋਕਸ ਕੀਤਾ ਹੋਇਆ ਤੇ ਪਰਿਵਾਰ ਵੀ ਕੰਸਰਨ ਨੇ, ਉਹਨਾਂ ਨੂੰ ਕਿ ਅਸੀਂ ਆਪਦਾ ਵੀਕਐਂਡ ਇੰਜੋਏ ਕਰੀਏ, ਲੌਂਗ ਵੀਕਐਂਡ ਇੰਜੋਏ ਕਰੀਏ, ਤੇ ਸਫਾਈ ਦਾ ਜ਼ਿੰਮੇਵਾਰੀ ਦਿੱਤੀ ਦਾ ਮੈਪਲ ਕਲੀਨਿੰਗ ਨੂੰ, ਦਿਓ ਸੁਨੇਹਾ ਜੀ।
3: ਹਾਂਜੀ ਸਰ, ਮੈਂ ਸੁਨੇਹਾ ਸਰ ਦੇਣਾ ਚਾਹੁੰਦਾ ਵੀ ਜਿੱਦਾਂ ਹੁਣ ਜਿਹੋ ਜਿਹਾ ਮਾਹੌਲ ਅੱਜ ਕੱਲ ਚੱਲ ਰਿਹਾ, ਹੈਂਟਾ ਵਾਇਰਸ ਦਾ ਲੋਕਾਂ ਦੇ ਵਿੱਚ ਡਰ ਹੈ, ਉਹਦੇ ਕਰਕੇ ਡੀਪ ਕਲੀਨਿੰਗ ਬਹੁਤ ਜ਼ਿਆਦਾ ਲੋਕੀ ਕਰਾ ਰਹੇ ਨੇ। ਉਹਦਾ ਰੀਜ਼ਨ ਇਹ ਆ ਕਿਉਂਕਿ ਆਪਣਾ ਓਵਰ ਦਾ ਟਾਈਮ ਜਿਹੜਾ ਘਰਾਂ ਦੇ ਵਿੱਚ ਹੈ ਨਾ, ਡਸਟ ਹੈ ਜਿਹੜੀ ਉਹ ਜੰਮ ਜੰਮ ਕੇ ਉਹ ਇੱਕ ਤਰ੍ਹਾਂ ਦੀ ਗ੍ਰਾਈਮ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਜੀ, ਜਿਹੜੀ ਗ੍ਰੀਸੀ ਹੋ ਜਾਂਦੀ ਹੈ, ਉਹਦੇ ਨਾਲ ਆਪਣਾ ਹਵਾ ਘਰ ਦੇ ਅੰਦਰ ਦਾ ਮਾਹੌਲ ਹੈ ਜਿਹੜਾ ਉਹ ਖਰਾਬ ਹੁੰਦਾ, ਤਾਂ ਉਹਦੇ ਨਾਲ ਆਪਣਾ ਜਿਹੜਾ ਬੱਚਿਆਂ ਤੇ ਬਜ਼ੁਰਗਾਂ ਨੂੰ ਬਿਮਾਰ ਹੋਣ ਦਾ ਵੀ ਡਰ ਬਹੁਤ ਜ਼ਿਆਦਾ ਵੱਧ ਜਾਂਦਾ ਜੀ। ਇਸੇ ਕਰਕੇ ਅਸੀਂ ਡੀਪ ਕਲੀਨਿੰਗ ਸੁਜੈਸਟ ਕਰਦੇ ਹਾਂ ਜੀ। ਡੀਪ ਕਲੀਨਿੰਗ ਹੈ ਜਿਹੜੀ, ਇਹ ਕੋਈ ਲਗਜ਼ਰੀ ਚੀਜ਼ ਨਹੀਂ ਹੈਗੀ ਆ। ਡੀਪ ਕਲੀਨਿੰਗ ਜਸਟ ਇੱਕ ਘਰ ਦਾ ਰੀਸੈਟ ਹੈ, ਰੀਸੈਟ ਕਰਨਾ ਜਿਹੜਾ ਕਿ ਵੰਸ ਆ ਈਅਰ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੀ। ਉਹਦਾ ਰੀਜ਼ਨ ਇਹ ਹੈ ਕਿਉਂਕਿ ਜਦੋਂ ਆਪਾਂ ਕੁਛ ਕਲੀਨਿੰਗ ਵੱਲ ਧਿਆਨ ਨਹੀਂ ਦਿੰਦੇ ਨਾ, ਇਹਦੇ ਨਾਲ ਆਪਣੇ ਘਰ ਦੇ ਵਿੱਚ ਨੋਰਮਲ ਜਦੋਂ ਆਪਾਂ ਵੈਕਿਊਮ ਵਗੈਰਾ ਕਰਦੇ ਹਾਂ ਤਾਂ ਜਿਹੜੇ ਡਸਟ ਮਾਈਟਸ ਆ ਜਾਂ ਡੈਡ ਸਕਿਨ ਸੈੱਲ ਆਪਣੀ ਬੋਡੀ ਦੇ ਹੁੰਦੇ ਆ, ਉਹ ਨੋਰਮਲ ਵੈਕਿਊਮ ਝਾੜੂ ਪੋਚੇ ਦੇ ਨਾਲ ਕਲੀਨ ਨਹੀਂ ਹੁੰਦੇ ਜੀ, ਉਹਨਾਂ ਨੂੰ ਡਿਸਇਨਫੈਕਟ ਕਰਨਾ ਜ਼ਰੂਰੀ ਹੁੰਦਾ ਹੈਗਾ। ਉਹਦੇ ਨਾਲ ਅੱਗੇ ਮਤਲਬ ਮਾਹੌਲ ਜਿਹੜਾ ਘਰ ਦਾ ਉਹ ਬਿਮਾਰੀਆਂ ਵੱਲ ਨੂੰ ਕੰਟੀਨਿਊ ਹੁੰਦਾ ਜੀ। ਤੇ ਪਲੱਸ ਸਰ ਜਿਹੜੀ ਆਪਣੇ ਜਿਵੇਂ ਬੇਸ ਬੋਰਡ ਨੇ, ਕਿਚਨ ਕੈਬਨਿਟ ਨੇ, ਪੇਂਟ ਹੈ, ਉਹ ਵੀ ਡੈਮੇਜ ਹੋਣਾ ਸਟਾਰਟ ਹੋ ਜਾਂਦਾ। ਉਹਦੇ ਨਾਲ ਆਪਣੀ ਜਿਹੜੀ ਘਰ ਦੀ ਡੈਪਰੀਸ਼ੀਏਸ਼ਨ ਵੈਲਿਊ ਆ ਉਹ ਵੀ ਡਾਊਨ ਚੱਲਣਾ ਸ਼ੁਰੂ ਹੋ ਜਾਂਦੀ ਹੈ ਜੀ। ਤੇ ਅਸੀਂ ਤਾਂ ਹੀ ਡੀਪ ਕਲੀਨ ਤੇ ਜ਼ਿਆਦਾ ਫੋਕਸ ਕਰਦੇ ਹਾਂ ਸਰ। ਰੈਗੂਲਰ ਕਲੀਨਿੰਗ ਤਾਂ ਸਾਡੇ ਲਈ ਵੀ ਈਜ਼ੀ ਆ, ਤੇ ਪਰ ਉਹਦਾ ਰੀਜ਼ਨ ਇਹ ਹੈ ਕਿਉਂਕਿ ਘਰ ਦਾ ਪ੍ਰੋਪਰ ਰੀਸੈਟ ਹੋ ਜਾਂਦਾ ਤੇ ਘਰ ਅੰਦਰੋਂ ਇੱਕ ਵਾਰ ਫਿਰ ਤੋਂ
1: ਨਵਾਂ। ਜਿਹੜੇ ਤੁਸੀਂ ਕੈਮੀਕਲ ਯੂਜ਼ ਕਰਦੇ ਹੋ ਇਹ ਐਨਵਾਇਰਨਮੈਂਟ ਫ੍ਰੈਂਡਲੀ ਨੇ?
3: ਬਿਲਕੁਲ ਸਰ, ਅਸੀਂ ਇਨਵਾਇਰਮੈਂਟ ਫ੍ਰੈਂਡਲੀ ਹੀ ਯੂਜ ਕਰਦੇ ਹਾਂ ਜੀ, ਜਿਹੜੇ ਕਿ ਅਪਰੂਵਡ ਹੁੰਦੇ ਆ, ਤੇ ਅਸੀਂ ਉਹਨਾਂ ਕੈਮੀਕਲਾਂ ਦੇ ਨਾਲ ਹੀ ਕਲੀਨਿੰਗ ਕਰਦੇ ਹਾਂ, ਤੇ ਪਲੱਸ ਸਟੀਮ ਕਲੀਨਿੰਗ ਵੀ ਕਰ ਦਈਦੀ ਆ ਜੀ।
1: ਹਾਂ, ਜੇ ਕੋਈ ਕਈ ਵਾਰ ਬੱਚਾ ਗਾ ਜਾਂ ਬਜ਼ੁਰਗ ਨੇ ਜਾਂ ਕੋਈ ਪੈਟਸ ਨੇ ਜਿਹਨੇ ਚਾਹੁੰਦੇ ਕਿ ਸਾਡੇ ਕੈਮੀਕਲ ਫ੍ਰੀ ਕਲੀਨਿੰਗ ਕੀਤੀ ਜਾਵੇ, ਉਹ ਵੀ ਆਪਸ਼ਨ ਅਵੇਲੇਬਲ ਆ?
3: ਬਿਲਕੁਲ ਜੀ ਸਰ, ਉਹ ਵੀ ਅਵੇਲੇਬਲ।
1: ਵੈਰੀ ਗੁੱਡ, ਨੰਬਰ ਇੱਕ ਵਾਰ ਸਾਂਝਾ ਕਰ ਦਿਓ।
3: 647-286-0077, 647-286-0077, 647-286-0077, 647-286-0077 ਜੀ।
1: ਬਹੁਤ ਸ਼ੁਕਰੀਆ ਢਿੰਸਾ ਸਾਹਿਬ, ਤੁਸੀਂ ਟਾਈਮ ਕੱਢ ਕੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ। ਤੇ ਦੋਸਤੋ, ਇਹ ਨੰਬਰ ਨੂੰ ਸੇਵ ਕਰ ਲਓ, ਹੁਣੇ ਕਾਲ ਕਰ ਲਓ, ਚਾਹੇ ਤਾਂ ਕਿਉਂਕਿ ਇਹਨਾਂ ਦੀਆਂ ਮਲਟੀਪਲ ਸਰਵਿਸ ਨੇ, ਕਿ ਸਮਾਂ ਦੀ ਕਿਫਾਇਤੀ ਹੋਣ ਕਰਕੇ ਥੋੜ੍ਹੀਆਂ ਸਰਵਿਸ ਬਾਰੇ ਜਾਣਕਾਰੀ ਦਿੰਦੇ ਨੇ। ਨੰਬਰ ਇੱਕ, ਤੁਹਾਡੇ ਘਰ ਕੋਈ ਵਿਆਹ ਸ਼ਾਦੀ ਆ, ਤੁਸੀਂ ਚਾਹੁੰਦੇ ਸਾਡੇ ਘਰ ਮਹਿਮਾਨ ਆ ਰਹੇ ਆ, ਘਰ ਸਾਫ਼ ਸੁਥਰਾ ਲੱਗੇ, ਦਾ ਮੈਪਲ ਕਲੀਨਿੰਗ ਨੂੰ ਕਾਲ ਕਰ ਲਓ। ਆਫਟਰ ਜਦੋਂ ਫੰਕਸ਼ਨ ਹੋ ਜਾਂਦਾ, ਫੰਕਸ਼ਨ ਤੋਂ ਬਾਅਦ ਆਪਾਂ ਕਹਿੰਦੇ ਹਾਂ ਕਿ ਹੁਣ ਤਾਂ ਰੈਸਟ, ਬੜਾ ਥੱਕ ਗਏ ਅਤੇ ਰੈਸਟ ਕਰਨ ਦਾ ਟਾਈਮ ਆ, ਤੁਸੀਂ ਕਾਲ ਕਰੋ, ਕੋਈ ਵਿਆਹ ਸ਼ਾਦੀ ਆ, ਫੰਕਸ਼ਨ ਨਾ ਕਰੇ, ਬਿਫੋਰ ਐਂਡ ਆਫਟਰ ਕਲੀਨਿੰਗ ਦੇ ਲਈ ਦਾ ਮੈਪਲ ਕਲੀਨਿੰਗ ਨੂੰ। ਚਾਹੇ ਤੁਹਾਡਾ ਕੋਈ ਬੈਂਕਟ ਹਾਲ ਆ, ਕੋਈ ਕਿਸੇ ਫਾਰਮ ਹਾਊਸ 'ਤੇ ਕੋਈ ਪਾਰਟੀ ਆ, ਕੋਈ ਤੁਹਾਡੇ ਤੁਸੀਂ ਆਪਣੇ ਏਅਰ ਬੀ ਐਨ ਬੀ ਤੁਸੀਂ ਘਰ ਕੋਈ ਆਪਣੇ ਤੁਹਾਡੀ ਇੱਦਾਂ ਦੀਆਂ ਪ੍ਰੋਪਰਟੀਆਂ ਨੇ, ਉੱਥੇ ਕਲੀਨਿੰਗ ਕਰਵਾਉਣੀ ਆ, ਦਾ ਮੈਪਲ ਕਲੀਨਿੰਗ। ਘਰੇ ਕੋਈ ਮੂਵ ਇਨ ਮੂਵ ਆਊਟ ਹੋ ਰਿਹਾ, ਤੁਸੀਂ ਕਿਤੇ ਜਾ ਰਹੇ ਹੋ ਆ ਰਹੇ ਹੋ, ਤੁਹਾਡੇ ਟੈਨੈਂਟ ਘਰ ਜਿਹੜਾ ਮੂਵ ਇਨ ਮੂਵ ਆਊਟ ਤੋਂ ਬਾਅਦ ਜਿਹੜੀ ਕਲੀਨਿੰਗ ਹੁੰਦੀ ਆ ਉਹਦੇ ਲਈ ਮੈਪਲ ਕਲੀਨਿੰਗ, ਜੰਕ ਰਿਮੂਵਲ ਲਈ ਬੈਕ ਕਲੀਨਿੰਗ, ਜਾਂ ਫਿਰ ਤੁਸੀਂ ਬੈਕ ਯਾਰਡ ਨੇ, ਡਰਾਈਵੇ ਨੇ, ਸਾਈਡ ਵਾਕਾਂ ਨੇ, ਗਰਾਜ ਆ, ਰੈਗੂਲਰ ਕਲੀਨਿੰਗ ਆ, ਕਹਿਣ ਦਾ ਭਾਵ ਕਲੀਨਿੰਗ ਰਿਲੇਟਡ ਕੋਈ ਵੀ ਕੰਮ ਆ ਨਾ, ਦਾ ਮੈਪਲ ਕਲੀਨਿੰਗ ਨੂੰ ਜ਼ਰੂਰ ਕਾਲ ਕਰੋ। ਆ ਲਓ ਨੰਬਰ 647-286 0077 647-286-0077 647-286-0077 ਬਹੁਤ ਸ਼ੁਕਰੀਆ ਟਿੰਡ ਸਾਹਿਬ ਧੰਨਵਾਦ ਜੀ ਥੈਂਕ ਯੂ ਵੈਰੀ ਮੱਚ ਜੁੜੇ ਹੋਏ ਏ ਐਮ 530 ਲੜੀ ਨਾਲ ਅਤੇ ਸਮਾਂ ਸਟੂਡੀਓ ਹੋ ਚੁੱਕਿਆ 6:38 ਅਤੇ ਸਟੂਡੀਓ ਦਾ ਨੰਬਰ ਆ 416-233-7364 ਸਟੂਡੀਓ 'ਚ ਮੇਰੇ ਸਾਥ ਦੇ ਰਹੇ ਨੇ ਮਾਨ ਸਾਹਿਬ ਮੋਜ ਬਲਾਈਨ ਤੋਂ ਮਾਨ ਸਾਹਿਬ ਸਾਡੇ ਨਾਲ ਸਰੋਤਿਆਂ ਦੀ ਕਾਲ ਆਈ ਸੀ ਅਤੇ ਉਹ ਕਹਿੰਦੇ ਜੀ ਤੁਸੀਂ ਕਹਿੰਦੇ ਮਾਲਵੇ ਤੋਂ ਮੈਂ ਕਿਹਾ ਹਾਂਜੀ ਅਤੇ ਉਹ ਕਹਿੰਦੇ ਫਿਰ ਤੁਸੀਂ ਉੱਥੇ ਚਲਿਆ ਗਿਆ ਇਹਨੂੰ ਕੀ ਕਹਿੰਦੇ ਹੋ ਮੈਂ ਤਾਂ ਕਹਿੰਦਾ ਕਿ ਉੱਥੇ ਵਗ ਗਿਆ
4: ਵਗ ਗਿਆ
1: ਹਾਂਜੀ ਹਾਂਜੀ ਸੋ ਇਹ ਵਰਡ ਵੀ ਮੈਨੂੰ ਲੱਗਦਾ ਇਹ ਤਾਂ ਇਕੱਲਾ ਮਾਲ ਤੁਸੀਂ ਕੀ ਕਹਿੰਦੇ
4: ਵਗ ਗਿਆ
1: ਵਗ ਗਿਆ ਹਨਾ ਵੀ ਉੱਥੇ ਵਗ ਜਾਓ
4: ਵਗ ਜਾਓ
1: ਵਗ ਜਾਓ
4: ਤੂੰ ਉੱਥੇ ਵਗ ਗਿਆ ਸੀ
1: ਹਾਂ ਊਂ ਕਹਿੰਦੇ ਹਵਾ ਵਗਦੀ ਹੁੰਦੀ ਆ
4: ਹਾਂਜੀ
1: ਪਰ ਆਪਾਂ ਕਹਿੰਦੇ ਕਿ ਉੱਥੇ ਵਗ ਜਾਓ ਜਾਂ ਵਗ ਗਿਆ ਮੇਰੇ ਨਾਲ ਵੀ ਇੰਸੀਡੈਂਟ ਇੱਕ ਹੋਇਆ ਸੀ
4: ਭੁੱਲਰ ਸਾਹਿਬ ਤੁਸੀਂ ਮੈਂ ਆਫਿਸ ਹੈ ਤੁਸੀਂ ਆਫਿਸ ਨਹੀਂ ਯਾਰ ਮੈਂ ਤਾਂ ਅੱਜ ਟਾਈਮ ਜੀ ਨਾਲ ਵਗ ਗਿਆ ਸੀ
1: ਹਾਂ ਟਾਈਮ ਜਿਹੜਾ ਵਗ ਗਿਆ ਸੀ ਸੋ ਇਹਨੂੰ ਵੀ ਹੋਰ ਇੱਕ ਤਾਂ ਚਲਿਆ ਗਿਆ ਹੋ ਗਿਆ ਇਹਦਾ ਸਿਨੋਨਮ
4: ਹਾਂਜੀ ਹਾਂ
1: ਹੋਰ ਕੀ ਹੋ ਕਹਿ ਕਹਿੰਦੇ ਨੇ ਕਿਹੜੇ ਏਰੀਏ 'ਚ
4: ਚਲਿਆ ਗਿਆ ਵਗ ਗਿਆ ਤੇ ਪਰਤ ਗਿਆ
1: ਨਹੀਂ
4: ਮੁੜ ਗਿਆ
1: ਆਪਣੇ ਘਰੇ ਕੋਈ ਗੈਸਟ ਸੰਗਰੂਰ ਵਾਲੇ ਹਾਂ ਜਿਵੇਂ ਆਪਣੇ ਘਰੇ ਕੋਈ ਗੈਸਟ ਆ ਰਹੇ ਆ ਆਪਾਂ ਕਵਾਂਗੇ ਯਾਰ ਵੀ ਅੱਜ ਮਾਨ ਸਾਹਿਬ ਆਏ ਹੋਏ ਨੇ ਹਨਾ ਤੇ ਉਹ ਕਹਿੰਦੇ ਨੇ ਕਿ ਮਾਨ ਸਾਹਿਬ ਆ ਰਹੇ ਸੀ
4: ਉਹ ਅਸੀਂ ਵੀ ਕਹਿੰਦੇ ਹਾਂ ਜੀ
1: ਹਾਂ ਉਹ ਇੱਦਾਂ ਲੱਗ ਰਿਹਾ ਕਿ ਉਹ ਤਾਂ ਹਜੇ ਰਾਹ ਦੇ ਵਿੱਚ ਹੀ ਆ ਰਹੇ ਆ ਉਹ ਕੋਲ ਬੈਠੇ ਨੂੰ ਕਹਿ ਰਹੇ ਨੇ ਵੀ ਆ ਰਹੇ ਸੀ
4: ਨਹੀਂ ਜਿਵੇਂ ਉਹ ਏਦਾਂ ਹੁੰਦਾ ਕਿ ਜਿਵੇਂ ਮੰਨ ਲਓ ਤੁਸੀਂ ਘਰੇ ਬੈਠੇ ਹੋ ਤੇ ਮੰਨ ਲਓ ਤੁਹਾਡਾ ਕੋਈ ਮਿੱਤਰ ਤੁਹਾਡੇ ਕੋਲ ਆਇਆ ਹੋਇਆ ਬੈਠਾ ਉੱਥੇ ਤੇ ਮੈਂ ਤੁਹਾਨੂੰ ਫੋਨ ਕਰ ਲਵਾਂ ਕਿ ਵੀ ਹੋਰ ਭੁੱਲਰ ਸਾਹਿਬ ਕੀ ਬਣਦਾ ਤਾਂ ਸਾਡੀ ਲੈਂਗੁਏਜ ਅਸੀਂ ਕਵਾਂਗੇ ਕਿ ਕੁਛ ਨਹੀਂ ਆਪਾਂ ਬਸ ਬੈਠੇ ਸੀਗੇ ਤੇ ਮੰਨ ਲਓ
1: ਭੁੱਲਰ
4: ਸਾਹਿਬ ਆ ਰਹੇ ਸੀਗੇ
1: ਇੱਕ ਇਹ ਆ ਤੇ ਇੱਕ ਜਦੋਂ ਮੈਂ ਲੁਧਿਆਣੇ ਗਿਆ ਮੇਰਾ ਨਾ ਮਕੈਨੀਕਲ ਦਾ ਡਰਾਇੰਗ ਦਾ ਇੱਕ ਸਬਜੈਕਟ ਹੁੰਦਾ ਸੀ ਹੁਣ ਉੱਥੇ ਟੀਚਰ ਖੜੇ ਹੁਣ ਉਹ ਕਹਿੰਦੇ ਕੋਈ ਲਾਈਨ ਜੀ ਮਾਰਨੀ ਸੀ ਉਹ ਕਹਿੰਦੇ ਵੀ ਇਹਦੇ ਗੱਬੇ ਮਾਰ ਦੇ
4: ਹਾਂਜੀ
1: ਮੈਂ ਤੁੱਕੇ ਜੇ ਨਾਲ ਸੱਜੇ ਪਾਸੇ ਉਹ ਪੁਆਇੰਟ ਤੋਂ ਸੱਜੇ ਪਾਸੇ ਕਰਦੇ ਉਹ ਕਹਿੰਦੇ ਨਹੀਂ ਗੱਬੇ ਮਾਰ
4: ਗੱਬੇ
1: ਮੈਂ ਖੱਬੇ ਮਾਰਤੇ ਤੀਜੀ ਵਾਰ ਗੱਬੇ ਕਿਹਾ ਮੈਂ ਹੁਣ ਤਾਂ ਇੱਕ ਵਿਚਾਲੇ ਹੀ ਰਹਿ ਗਿਆ ਮੈਂ ਵਿਚਾਲੇ ਮਾਰ ਕੇ ਦੇਖ ਲੈਂਦੇ ਹਾਂ ਉਦਣ ਉਹਨਾਂ ਨੂੰ ਪਤਾ ਲੱਗਿਆ ਕਿ ਵਿਚਾਲੇ ਨੂੰ ਗੱਬੇ ਕਹਿੰਦੇ ਨੇ ਸਟੂਡੀਓ ਨੰਬਰ ਹੈ ਦੋਸਤੋ ਤੁਸੀਂ ਵੀ ਦੱਸ ਸਕਦੇ ਹੋ ਵਗ ਗਿਆ ਤੁਸੀਂ ਸੁਣਿਆ ਕਿ ਉਹ ਉੱਥੇ ਵਗ ਗਿਆ 416-233-7368 416-233-7368 ਸਟੂਡੀਓ ਨੰਬਰ ਆ 416-233-7368 ਤੇ ਮਾਨ ਸਾਹਿਬ ਬਲਾਈਂਡ ਦੀਆਂ ਬਹੁਤ ਕਾਲਾਂ ਆ ਰਹੀਆਂ ਨੇ 50% ਬਲਾਈਂਡ ਤੇ ਜਿਹੜਾ ਆਫ ਲੈ ਕੇ ਆਏ ਹੋ ਨਾ ਯਾਨੀ ਕਿ ਇੱਕ ਤੁਸੀਂ ਮੈਨੂੰ ਘਰ ਦਿਖਾ ਰਹੇ ਸੀ ਕਿ ਆਪਾਂ ਵੀਡੀਓ ਬਣਾਈ ਸੀ ਕਿ ਇੱਕ ਨਾ ਦੋਸਤੋ 5 bedroom ਦਾ ਘਰ ਸੀ ਨਾ
4: 5 bedroom
1: ਦਾ ਘਰ ਸੀ ਉਹਨਾਂ ਨੇ ਕੋਟੇਸ਼ਨਾਂ ਕਹਿੰਦੇ ਚਲੋ ਪਰਿਵਾਰ ਨੂੰ ਹੁੰਦਾ ਕਿ ਆਪਾਂ 4-5 ਜਗ੍ਹਾ ਤੋਂ ਰੇਟ ਪਤਾ ਕਰੀਏ ਉਹਨਾਂ ਨੂੰ ਇੱਕ ਨੇ ਦਿੱਤਾ 6500 ਇੱਕ ਨੇ 8000 ਇੱਕ ਨੇ 11000 ਤੇ ਬਾਈ ਜੀ ਉਹ 3100 ਦੇ ਵਿੱਚ ਕੀਤਾ ਸੀਗਾ
4: ਹਾਂਜੀ ਹਾਂ 3100 ਦੇ ਵਿੱਚ ਸੋ
1: 31 ਜਾਨੀ ਕਿ 50% ਆਫ ਇੰਨਾ ਜ਼ਿਆਦਾ ਫਰਕ ਤੁਹਾਨੂੰ ਬਲਾਈਂਡ ਦੇ ਉੱਤੇ ਮਿਲ ਰਿਹਾ ਤੇ ਨੰਬਰ ਕੀ ਆ
4: 647-399-4646
1: 647-399-4646 ਤੇ ਇਹਦੀ ਜਿਹੜੀ ਉਹ ਲੌਂਗ ਵੀਕਐਂਡ ਸਪੈਸ਼ਲ ਡੀਲ ਆ ਉਹ ਵੀ ਸਰੋਤੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਇੱਕ ਕਾਲਰ ਨੇ ਸ਼ੋਭਿਤ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਭਾਈ
1: ਜੀ
0: ਇਹ ਕਹਿੰਦੇ ਨੇ ਗਾੜੀ ਹੋਣਾ ਗਾੜੀ ਹੋਣ ਦਾ ਮਤਲਬ ਹਾਂਜੀ ਮੈਂ ਤੁਹਾਨੂੰ ਮਤਲਬ ਸਮਝਾਉਂਦਾ ਲੈਟ ਸੇ ਆਪਾਂ ਟੇਬਲ ਤੇ ਬੈਠੇ ਆ ਠੀਕ ਹੈ ਜਿੱਥੇ ਤੁਸੀਂ ਬੈਠੇ ਹੋ ਤੁਹਾਡੇ ਨਾਲ ਪਾਸੇ ਖਾਲੀ ਜਗ੍ਹਾ ਪਈ ਹੈ ਠੀਕ ਹੈ ਤੇ ਦੂਜੀ ਸਾਈਡ ਤੋਂ ਬੰਦਾ ਆ ਕੇ ਤੁਹਾਨੂੰ ਕਹਿ ਰਿਹਾ ਬਾਈ ਤੂੰ ਗਾੜੀ ਹੋ ਜਾ ਤੁਸੀਂ ਪਾਸੇ ਹੋ ਜਾਓ ਤੇ ਮੈਂ ਜਗ੍ਹਾ ਤੇ ਬਹਿ ਜਾਊਂਗਾ
4: ਆਪਣੇ ਬੱਸਾਂ ਚ ਕੰਡਕਟਰ ਬਹੁਤ ਕਹਿੰਦੇ ਨੇ ਭਾਜੀ ਬਾਈ ਜੀ ਪਾਸਾ ਮਾਰ ਕੇ ਬੈਠੋ ਇੱਕ ਸਵਾਰੀ ਹੋਰ ਬਹਿ ਜਾਓ ਉਹ ਕਹਿੰਦੇ ਹੋਣੇ ਕਿ ਗਾੜੀ ਹੋ ਜਾਓ ਗਾੜੀ ਹੋ ਜਾਓ
1: ਅੱਛਾ ਇਹਦਾ ਨਹੀਂ ਮੈਨੂੰ ਪਹਿਲੀ ਵਾਰ ਪਤਾ ਲੱਗਿਆ
0: ਮੈਂ ਨਾ ਹੋਸਟਲ ਚ ਸੀਗਾ ਮੈਂ ਤੇ ਮੇਰਾ ਮੁੰਡਾ ਸੀਗਾ ਤਰਨਤਾਰਨ ਪੱਟੀ ਦਾ ਤੇ ਆਪਾਂ ਲਾਈਕ ਬ੍ਰੇਕਫਾਸਟ ਕਰ ਰਹੇ ਹੋ ਮੈਨੂੰ ਕਹਿੰਦਾ ਉਹ ਨਵਾਂ ਆਇਆ ਸੀਗਾ ਮੈਨੂੰ ਕਹਿੰਦਾ ਗਾੜੀ ਹੋ ਜਾ ਮੈਂ ਸੋਚਿਆ ਮੈਂ ਗਾੜੀ ਤਾਂ ਕਾਰ ਹੁੰਦੀ ਹੈ ਇਹ ਮੈਸੇਜ ਕਿਹੜੀ ਗਾੜੀ ਕਿਹੜੀ ਗਾੜੀ ਮੈਂ ਰਿਐਕਟ ਨਾ ਕਰਾਂ ਮੈਨੂੰ ਸਮਝ
1: ਇੱਕ ਹੋਰ ਵੀ ਆ ਉਹ ਮੇਰਾ ਦੋਸਤ ਸੀਗਾ ਅਬੋਹਰ ਦਾ, ਉਹ ਕਰੇ ਵੀ ਪਤਾ ਨੀ ਮੈਂ ਬਾਲ ਕਟੀਚ ਕੇ ਆਉਣਾ, ਇਹ ਉਹ ਜਿਵੇਂ ਆਪਾਂ ਕਹਿੰਦੇ ਬਾਲ ਕਟਾਇਆ ਉਹ ਤੂੰ ਦਾੜੀ ਕਟਾ ਲਿਆ, ਉਹ ਕਹਿੰਦੇ ਦਾੜੀ ਨੂੰ ਕਟੀਚ ਕੇ ਆ ਜਾਓ, ਉਹ ਏਦਾਂ ਕਹਿੰਦੇ ਨੇ ਅਬੋਹਰ ਵੱਲ।
0: ਹਾਂਜੀ
1: ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਧੰਨਵਾਦ ਜੀ। ਆਹ ਨਵਾਂ ਵਰਡ ਪਤਾ ਲੱਗਿਆ, ਗੁਰਪ੍ਰੀਤ ਜੀ ਨੇ ਸਾਨੂੰ ਅਗਲੇ ਕਾਲਰ। ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ, ਠੀਕ।
0: ਜਿਹੜਾ ਗਾੜੀ ਬਾਰਡ ਹੈ ਤਾਂ ਕੌਮਨ ਗਾਰਡ ਹੈ, ਕਿਉਂਕਿ ਆਪਣੇ ਬੰਦੇ ਪੰਜਾਬੀ ਵੱਢਦੇ ਨੇ ਉੱਤਾਂ ਦੇ ਵਿੱਚੋਂ, ਕਹਿੰਦੇ ਹੁੰਦੇ ਪੁਲਿਸ ਵਾਲੇ ਦੇ ਗਾੜੀ ਘੋੜੇ ਦੇ ਅਗਾੜੀ ਦੇਖ ਕੇ ਲੰਘਣਾ ਚਾਹੀਦਾ।
1: ਅੱਛਾ,
0: ਗਾੜੀ ਹੁੰਦਾ ਅੱਗੇ, ਅਗਾੜੀ ਹੁੰਦਾ ਪਛਾਣ ਹੁੰਦਾ, ਤਾਂ ਉਹ ਜਿਹੜੇ ਏਰੀਆ ਦੀ ਲੈਂਗੁਏਜ ਹੁੰਦੀ ਆ ਉੱਥੇ ਉਹਨਾਂ ਨੂੰ ਕੌਮਨ ਲੱਗਦਾ। ਆਪਾਂ ਜਦੋਂ ਕਦੇ ਕਦੇ ਸੁਣਦੇ ਹਾਂ, ਮੇਰਾ ਏਰੀਆ ਵੈਸੇ ਸੰਗਰੂਰ ਆ ਬਰਨਾਲਾ,
1: ਸੰਗਰੂਰ ਬਰਨਾਲਾ, ਚਲੋ ਫਿਰ ਤਾਂ ਆਪੇ ਏਰੀਆ ਲੈ।
0: ਹਾਂ, ਜਿਵੇਂ ਆਪਾਂ ਬਾਗਿਆ ਕਹਿੰਦੇ ਹਾਂ, ਉਹਦਾ ਇੱਕ ਬਾਰੇ ਹੋਰ, ਉਹ ਬਾਗੇ ਸੀ,
1: ਉਹ ਬਾਗੇ ਸੀ। ਤੁਸੀਂ ਤੀ ਕਹਿੰਦੇ ਹੋ ਵੀ ਕੀ ਕਰਦਾ ਤੀ? ਪਰ ਇਹ ਆ ਮੇਰੀ ਨਾ, ਜਦੋਂ ਸਾਡੀ ਮਾਝੇ ਮਾਲਵੇ ਦੀ ਕਾਲਜ ਚ ਡਿਬੇਟ ਹੁੰਦੀ ਸੀ, ਅਸੀਂ ਇਹੀ ਡਿਪੈਂਡ ਕਰਦੇ ਸੀ, ਚਲੋ ਅਸੀਂ ਕਿ ਵੀ ਮੰਨ ਲਿਆ ਵੀ ਸੀ ਨੂੰ ਤੀ ਕੋਈ ਬੰਦੇ ਕਹਿੰਦੇ ਨੇ, ਪਰ ਮੈਂ ਕਿਹਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਉੱਥੇ ਕੀ ਕਰਨ ਡਿਆ ਸੀ, ਮੈਂ ਕਿਹਾ ਡਿਆ ਤਾਂ ਮੈਂ ਕਿਹਾ ਕੋਈ ਲੌਜਿਕ ਨਹੀਂ ਬਣਿਆ। ਮੈਂ ਉਹ ਅਰਜਨ ਢਿੱਲੋਂ ਦਾ ਗਾਣਾ,
0: ਤੁਸੀਂ ਮਾਲਵੇ ਦੇ ਵਿੱਚ ਸੱਸੇ ਤੇ ਸੱਸੇ ਦਾ ਬਹੁਤ ਫਰਕ ਆ, ਜਿਵੇਂ ਆਪਾਂ ਕਹਿੰਦੇ
1: ਆ ਛੱਪ।
0: ਹਾਂਜੀ, ਮੋਸਟਲੀ ਕਿੱਦਾਂ ਕਹਿੰਦੇ ਵੀ ਸੱਸਾ ਵੱਧ ਬੋਲਦਾ, ਸੱਸਾ ਘੱਟ ਬੋਲਦਾ।
1: ਅਪਡੇਟ ਹੋਣਾ ਚਾਹੀਦਾ,
0: ਜਿਵੇਂ ਹੁਣ ਤੁਸੀਂ ਆਪਾਂ ਮਾਲਵੇ ਵਾਲੇ ਤੇ ਮਾਝੇ ਵਾਲੇ ਨਾਲ ਬੈਠੇ ਹੋਵਾਂਗੇ, ਉਹ ਆਪਣੀ ਪ੍ਰੋਨਾਂਸੀਏਸ਼ਨ ਫੜੀ ਜਾਣਗੇ, ਆਪਾਂ ਉਹਨਾਂ ਦੀ ਫੜ ਸਕਦੇ ਹਾਂ, ਆਪਾਂ ਆਪਸ ਵਿੱਚ ਨਹੀਂ ਫੜ ਸਕਦੇ ਕੋਈ ਵੀ।
1: ਹਾਂ, ਟਰੂ,
0: ਕਿਉਂਕਿ ਉਹ ਫੜੂਗਾ ਉਹ ਜਿਹੜਾ ਆਪ ਸਹੀ ਬੋਲਦਾ, ਉਹ ਜਦੋਂ ਮੂਹਰੇ ਉਹ ਸੇਮ ਬੋਲਦਾ ਉਹ ਨੀ ਫੜਦੇ, ਕਿਉਂਕਿ ਉਹ ਕਾਮਨ ਹੁੰਦਾ, ਆਪਾਂ ਨੂੰ ਕੰਨਾਂ ਨੂੰ ਮਿਠਾਸ ਲੱਗਦੀ ਉਹ ਵਰਡ ਦੀ, ਜੇ ਤਾਂ ਆਪਾਂ ਪਤਾ ਨੀ ਬੋਲਦਾ। ਜਦੋਂ ਕੋਈ ਆਪਾਂ ਹੋਰ ਏਰੀਆ ਨਾਲ ਹੋਰ ਏਰੀਆ ਮਿਲਾਉਂਦੇ ਹਾਂ, ਉੱਥੇ ਫਰਕ ਪੈ ਜਾਂਦਾ ਬਹੁਤ ਜ਼ਿਆਦਾ।
1: ਆਪਣੀ ਜਿਹੜੀ ਨਾ ਪਿਓਰ ਜਿਵੇਂ ਕਹਿੰਦੇ ਕੋਰ ਲੈਂਗੁਏਜ ਵਿੱਚ ਗੱਲ ਕਰਨ ਦਾ ਬਾਕੀ ਨਜ਼ਾਰਾ ਆਉਂਦਾ, ਮਿਠਾਸ। ਸ਼ੁਕਰੀਆ ਬਾਈ ਜੀ, ਥੈਂਕ ਯੂ ਵੈਰੀ ਮਚ। ਸਟੂਡੀਓ ਨੰਬਰ 416-233-7368
4: ਇੱਕ ਜਿਵੇਂ ਬਾਈ ਨੇ ਗੱਲ ਕਰੀ ਆ ਸੱਸੇ ਤੇ ਸ਼ੱਸੇ ਦੀ, ਉਵੇਂ ਇੱਕ ਗੱਲ ਹੈ ਸ਼ੱਸੇ ਤੇ ਛੱਛੇ ਦੀ। ਉਹ ਮੈਨੂੰ ਗੱਲ ਯਾਦ ਆ ਗਈ, ਮੈਂ ਫੋਨ ਚਲਾਈ ਜਾਂਦਾ ਸੀ ਬੈਠਾ, ਇੱਕ ਨਾ ਕੋਈ ਸ਼ੋਅ ਸੀਗਾ ਜਿੱਥੇ ਗਾਉਣ ਵਾਲਾ ਕੋਈ ਆਡੀਸ਼ਨ ਦੇਣ ਆਇਆ ਸੀਗਾ ਬੱਚਾ, ਤੇ ਸਾਹਮਣੇ ਹੰਸਰਾਜ ਹੰਸਣੀ ਬੈਠੇ ਸੀਗੇ, ਤੇ ਉਹ ਗਾਉਣ ਲੱਗਿਆ ਤਾਂ ਉਹਦੇ ਵਿੱਚ ਸ਼ਬਦ ਸੀਗਾ ਕੁੱਛੜ। ਉਹ ਬਾਈ ਮੇਰੇ ਖਿਆਲ ਹੈਗਾ ਸੀਗਾ ਸੰਗਰੂਰ ਲਹਿਰੇ ਵਾਲੇ ਪਾਸੇ ਦਾ, ਉਹ ਕਹਿੰਦਾ ਜਿਵੇਂ ਕੁਛੜ, ਉਹ ਕਹਿੰਦਾ ਬੱਚੇ ਬੇਟਾ ਜੀ ਕੁਛੜ ਨੀ ਹੁੰਦਾ, ਕੁਛੜ ਹੁੰਦਾ, ਉਹ ਕਹਿੰਦਾ ਜੀ ਕੁਛੜ, ਉਹ ਕਹਿੰਦਾ ਬੇਟਾ ਜੀ ਪਹਿਲਾਂ ਤੁਸੀਂ ਅਸੀਂ ਕਹਿੰਦੇ ਇਹਦਾ ਫਰਕ ਪਤਾ ਕਰੋ, ਉਸ ਤੋਂ ਬਾਅਦ
1: ਬੇਟਾ ਕੋਈ ਹੋਰ ਕੰਮ ਸਿੱਖ ਲਓ, ਵੈਲਡਿੰਗ ਵੈਲਡਿੰਗ
4: ਤਰਸੋ ਵੀ ਤੁਹਾਡੇ ਤੇ ਬਹੁਤ ਆਉਂਦਾ।
1: ਸਟੂਡੀਓ ਨੰਬਰ 416-233-7368 ਤੇ ਬਾਈ ਜੀ ਉਹ ਲੌਂਗ ਵੀਕਐਂਡ ਸਪੈਸ਼ਲ ਡੀਲ,
4: ਲੌਂਗ ਵੀਕਐਂਡ ਸਪੈਸ਼ਲ ਇਹੀ ਹੈ ਜੀ, ਫਲੈਟ 50% ਆਫ ਬਲਾਇੰਡਸ ਤੇ ਆਪਾਂ ਸਾਰੇ ਆਪਣੇ ਭੈਣਾਂ ਤੇ ਭਰਾਵਾਂ ਨੂੰ ਦੇ ਰਹੇ ਹਾਂ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਆ। ਪਲੱਸ ਜੇ ਤੁਸੀਂ ਸਾਡੇ ਨਾਲ ਆਰਡਰ ਪਲੇਸ ਕਰਦੇ ਹੋ ਸਾਰੇ ਘਰ ਦਾ, ਸਾਰੇ ਘਰ ਦਾ ਮਤਲਬ ਲਿਵਿੰਗ ਆਪਣਾ ਸੋਰੀ ਮੇਨ ਫਲੋਰ ਹੋ ਗਿਆ ਤੇ ਨਾਲ ਸਾਰੇ ਆਪਣੇ ਬੈਡਰੂਮ ਹੋ ਗਏ, ਬੇਸਮੈਂਟ ਤੁਸੀਂ ਇਨਕਲੂਡ ਕਰੋ ਜਾਂ ਨਾ ਕਰੋ ਉਹ ਤੁਹਾਡੀ ਆਪਣੀ ਮਰਜ਼ੀ ਆ। ਜੇ ਤੁਸੀਂ ਸਾਡੇ ਨਾਲ ਸਾਰੇ ਘਰ ਦੀਆਂ ਬਲਾਇੰਡਸ ਲਗਵਾਉਣੇ ਆ ਤਾਂ ਆਪਾਂ ਇੱਕ ਬਲਾਇੰਡ ਨੂੰ ਫਰੀ ਆਫ ਕੋਸਟ ਵਿਦ ਮੋਟਰ ਐਂਡ ਰਿਮੋਟ ਅਪਗ੍ਰੇਡ ਕਰਕੇ ਦੇਵਾਂਗੇ, ਰਿਮੋਟ ਵਾਲੀ ਬਲਾਇੰਡ ਰਿਮੋਟ ਨਾਲ ਤੁਸੀਂ ਅਪ ਐਂਡ ਡਾਊਨ ਕਰ ਸਕਦੇ ਹੋ।
1: ਵੈਰੀ ਗੁੱਡ। ਸੋ ਦੋਸਤੋ 5 ਸਾਲ ਦੀ ਵਾਰੰਟੀ, ਕਸਟਮਾਈਜ਼ ਕੈਨੇਡੀਅਨ ਮੇਡ ਬਲਾਇੰਡ, ਜੈਬਰਾ ਬਲਾਇੰਡ ਦੇ ਉੱਤੇ ਧਮਾਕੇ ਦਾ ਡੀਲ, 50% ਆਫ ਤੇ ਇੱਕ ਵਿੰਡੋ ਨੂੰ ਫਰੀ ਅਪਗ੍ਰੇਡ ਕੀਤਾ ਜਾ ਰਿਹਾ। ਬਾਈ ਹੁਣਾਂ ਨੂੰ ਕਾਲ ਕਰ ਲਓ 647-399-4646 647-399-4646 ਇੰਨਾ ਕੁਝ ਕਾਲਰ ਨੇ। ਇਸ ਤੋਂ ਬਾਅਦ ਨਾਗਪਾਲ ਸਾਹਿਬ ਨਾਲ ਗੱਲਬਾਤ ਕਰਦੇ ਹਾਂ, 3308 ਨੰਬਰ। ਸਤਿ ਸ਼੍ਰੀ ਅਕਾਲ ਜੀ।
5: ਆਗਰਾ ਦੇ ਅੰਦਰ, ਜਦੋਂ ਮੈਂ ਪਹਿਲੀ ਵਾਰੀ ਪੰਜਾਬ ਗਿਆ ਤੇ ਕਿਸੇ ਨੇ ਮੇਰੇ ਤੋਂ ਪੁੱਛਿਆ ਵੀ ਕਿੰਨੇ ਹੈਗੇ ਨੇ ਇਹ? ਤੇ ਮੈਂ ਕਿਹਾ ਜੀ ਇਹ 6 ਨੇ। ਕਹਿੰਦਾ 6 ਨੀ 6 ਕਹੀਦਾ। ਮੈਂ ਕਿਹਾ ਜੀ ਠੀਕ ਹੈ, 6 ਕਹਿਣਾ ਸ਼ੁਰੂ ਕਰਤਾ ਉੱਥੇ।
1: ਤੀਜੇ ਵਾਲਾ ਦੁਆਰੇ ਦੱਸਿਓ ਕੀ ਕਹਿੰਦਾ ਸੀ।
5: ਹਾਂਜੀ, ਉਹ ਮੈਨੂੰ ਕਹਿੰਦਾ ਮੁਸਲਮਾਨ ਏਰੀਆ ਸੀ ਅਲੀਗੜ੍ਹ ਦਾ, ਉਹ ਕਹਿੰਦਾ ਅਮਾ ਮਨਜੀਤ ਕਹਾਂ ਜਾ ਰਹੀ ਆ।
1: ਥੈਂਕ ਯੂ ਸੋ ਮਚ ਬਾਈ ਜੀ। ਅਗਲੀ ਕਾਲ 11702 ਨੰਬਰ, ਸਤਿ ਸ੍ਰੀ ਅਕਾਲ ਜੀ।
6: ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ। ਹਾਂਜੀ
1: ਜੀ,
6: ਹਾਂਜੀ ਬਾਈ ਜੀ, ਕੈਨੇਡਾ ਆ ਕੇ ਬੜੇ ਨਵੇਂ ਨਵੇਂ ਸ਼ਬਦ ਸਿੱਖੇ, ਜਦੋਂ ਨਵੇਂ ਨਵੇਂ ਮਕੈਨ ਕੇ ਸ਼ੁਰੂ ਕੀਤੀ, ਇੱਕ ਆਇਆ ਭਾਈ ਆਪਣਾ ਬੰਦਾ ਪੰਜਾਬੀ, ਕਹਿੰਦਾ ਭਾਜੀ ਟ੍ਰੇਲਰ ਖੜਨਾ।
1: ਸਾਨੂੰ ਕਹਿੰਦਾ ਵੀ ਪੰਨੂ ਮੇਰਾ ਮਿੱਤਰ ਸੀ ਮਾਝੇ ਦਾ, ਹਨਾ, ਉਹ ਕਹਿੰਦਾ ਵੀ ਅੱਜ ਆਪਣੇ ਨਾਲ ਕਾਲਜ ਚ ਰਾਣੇ ਨੇ ਖੜਨਾ। ਮੈਂ ਕਿਹਾ ਯਾਰ ਆਪਣੀ ਤਾਂ ਕੋਈ ਲੜਾਈ ਵੀ ਨੀ ਹੋਈ, ਵੀ ਆਪਣੇ ਨਾਲ ਕਿਉਂ ਖੜੂਗਾ। ਕਹਿੰਦਾ ਨਹੀਂ ਆਪਣੇ ਨਾਲ ਖੜਨਾ ਹੀ। ਮਹਿਰ ਨਾਲ ਕਿਵੇਂ ਖੜਨਾ, ਵੀ ਰੀਜਨ ਤਾਂ ਹੋਊਗਾ। ਉਹ ਕਹਿੰਦਾ ਨਹੀਂ ਮਾਮਾ ਗੱਡੀ ਚ ਖੜਨਾ ਹੀ। ਮਹਿਰ ਗੱਡੀ ਚ ਤਾਂ ਬਹਿ ਸਕਦੇ, ਗੱਡੀ ਤਾਂ ਖੜ ਹੀ ਨੀ ਸਕਦੇ। ਲਾਈਟ ਨੂੰ ਵੀ ਲੈਟ ਕਹਿੰਦੇ ਨੇ, ਬੱਤੀ ਕਹਿੰਦੇ ਨੇ, ਲਾਈਟ ਦੇ ਵੀ ਨਾਲ ਨੇ। ਫਿਰ ਜਿਹੜੀ ਉਹ ਸੁੱਚ ਨੂੰ ਆਪਾਂ ਕਹਿੰਦੇ ਸੁੱਚ ਬੰਦ ਕਰ ਦੋ, ਉਹਨੂੰ ਵੀ ਕਈ ਕਹਿੰਦੇ ਨੇ ਸੁੱਚ ਮਰੋੜ ਦੋ, ਜਾਂ ਉਹਦੇ ਵਿੱਚ ਵੀ ਵੱਖੋ ਵੱਖਰੀ ਉਹ ਨੇ।
4: ਇੱਕ ਜਿਵੇਂ ਸੀ ਬੂਹਾ,
1: ਆਪਾਂ ਕਹਿੰਦੇ ਯਾਰ ਜਾਂਦਾ ਹੋਇਆ ਬਾਰ ਭੇਡ ਦੀ, ਸਾਡੇ ਮਾਲ ਵਿੱਚ ਇਹੀ ਆ,
4: ਝੰਮ ਦੇ,
1: ਹਾਂ ਬਾਰ ਨੂੰ ਭੇਡ ਦੋ, ਉਹਨੂੰ ਝੰਮ ਦੋ, ਕਈ ਕਹਿੰਦੇ ਬੂਹਾ ਮਾਰ ਦੋ,
4: ਹਨਾ,
1: ਏਜ ਵੀ ਅਲੱਗ
6: ਅਲੱਗ ਮਾਰ,
1: ਹਾਂ ਬੂਹਾ ਢੋ ਦਿਓ। ਹਾਂ ਠੀਕ ਹੈ ਜੀ, ਥੈਂਕ ਯੂ ਬਾਈ ਜੀ, ਸ਼ੁਕਰੀਆ। ਕਿਹੜਾ ਏਰੀਆ ਤੁਹਾਡਾ?
6: ਮੇਰਾ ਮਾਲਵਾ
1: ਜੀ। ਜ਼ਿਲ੍ਹਾ?
4: ਉਹ ਬਲਬ ਨੂੰ ਆਂਡਾ ਕਹਿੰਦੇ ਹੁੰਦੇ ਸੀ, ਲਾਈਟ ਵਾਲਾ ਬਲਬ ਆ ਵੀ ਆਂਡਾ ਮੱਚ ਰਿਹਾ,
1: ਆਂਡਾ ਮੱਚ ਰਿਹਾ। 416-233-73-68 ਸਾਡਾ ਨਾਗਪਾਲ ਜੀ ਜੁੜੇ ਨੇ। ਨਾਗਪਾਲ ਜੀ ਸਤਿ ਸ੍ਰੀ ਅਕਾਲ ਜੀ, ਐਂਡ ਵੈਲਕਮ। ਨਾਗਪਾਲ ਜੀ ਯੂਨੀ ਗਲੋਬਲ ਤੋਂ ਜੁੜ ਚੁੱਕੇ ਨੇ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਇਹਨੂੰ ਚਾਹੇ ਤੁਸੀਂ ਮਾਝੇ ਮਾਲਵੇ ਦੁਆਬੇ ਤੋਂ, ਤੁਹਾਡੇ ਸਾਰਿਆਂ ਲਈ ਖੁਸ਼ਖਬਰੀ ਆ, ਉਹ ਨਾਗਪਾਲ ਜੀ ਲੈ ਕੇ ਆਏ ਨੇ ਇੱਕ ਪ੍ਰੋਗਰਾਮ ਲੈ ਕੇ ਆਏ ਨੇ ਜਿਹੜਾ ਗੌਰਮੈਂਟ ਨੇ ਚਲਾਇਆ ਹੋਇਆ। ਕਿ ਭਾਈ ਗੌਰਮੈਂਟ ਕਹਿ ਰਹੀ ਹੈ ਜੇ ਤੁਹਾਡੀ ਇਨਕਮ ਘੱਟ ਆ, ਤੁਸੀਂ PR ਹੋ, ਤੁਸੀਂ ਸਿਟੀਜਨ ਹੋ, ਇਨਕਮ ਤੁਹਾਡੀ 70,000 ਤੋਂ ਘੱਟ ਆ, ਬੇਸਿਕ ਇੰਗਲਿਸ਼ ਆਉਂਦੀ ਆ, ਤਾਂ ਤੁਸੀਂ ਪੜ੍ਹੋ ਅਤੇ ਗੌਰਮੈਂਟ ਉਹਦੇ 'ਚ ਤੁਹਾਨੂੰ ਸਪੋਰਟ ਕਰੂਗੀ, ਗ੍ਰਾਂਟ ਦੇਊਗੀ, ਅਤੇ ਨਾਲ ਦੇ ਨਾਲ ਲੋਨ ਆਪਸ਼ਨ ਹੁੰਦਾ ਲੈਣਾ ਨਹੀਂ ਲੈਣਾ, ਪਰ ਬਹੁਤ ਲੋਕ ਲੈਂਦੇ ਆ, ਕਹਿੰਦੇ 1.5 ਸਾਲ ਤੱਕ ਇੰਟਰਸਟ ਤਾਂ ਹੈ ਨਹੀਂ, ਲੈ ਹੀ ਲਓ। ਸੋ ਇਹਦੇ ਬਾਰੇ ਜ਼ਰੂਰ ਅੱਗੇ ਜਾਣਕਾਰੀ ਦਿਓ ਜੀ।
7: ਹਾਂਜੀ, ਲਾਈਕ ਇਸਮੇ ਕੋਈ ਏਜ ਲਿਮਿਟ ਵੀ ਨਹੀਂ ਹੈਗੀ, ਹਮਾਰੇ ਕਲਾਇੰਟਸ ਹੈ ਜਿਨਕੀ ਏਜ 70 ਸਾਲ ਵੀ ਹੈ, 75 ਸਾਲ ਵੀ ਹੈ, ਔਰ 30 ਈਅਰਸ ਵੀ ਹੈ, ਪੈਨਸ਼ਨ ਪੇ ਵੀ ਹੈ ਕਲਾਇੰਟਸ ਹਮਾਰੇ, ਤੋ ਐਸਾ ਨਹੀਂ ਹੈ ਕਿ ਅਗਰ ਆਪ ਪੈਨਸ਼ਨ ਪੇ ਤਾਂ ਐਲੀਜੀਬਲ ਨਹੀਂ ਹੈ। ਏਜ ਲਿਮਿਟ ਕੁਛ ਹੈ ਨਹੀਂ, ਐਂਡ ਅਗਰ ਆਪ ਸੈਲਫ ਇੰਪਲੋਇਡ ਹੈ, ਆਪਕੋ ਅੱਛਾ ਬੈਨੀਫਿਟ ਹੈ ਇਸਕਾ, ਫੰਡਿੰਗ 30-100,000 ਡਾਲਰ ਤੱਕ ਰੇਂਜ ਕਰਤੀ ਹੈ, ਜੋ ਕਿਸੀ ਦੇ ਆਪਕੇ ਅਕਾਊਂਟ ਮੇਂ ਗਵਰਨਮੈਂਟ ਸੇ ਆਤੀ ਹੈ, ਔਰ ਆਪ ਸਕਿੱਲ ਡਿਵੈਲਪ ਕਰਤੇ ਹੈਂ, ਲਾਈਕ ਗਵਰਨਮੈਂਟ ਫੰਡਿਡ ਪ੍ਰੋਗਰਾਮਸ ਹੈ, ਗਵਰਨਮੈਂਟ ਆਪਕੋ ਲਾਈਕ ਆਪ ਪੜ੍ਹ ਰਹੇ ਹੋ ਤਾਂ ਗਵਰਨਮੈਂਟ ਆਪਕੀ ਫੀਸ ਪੇ ਕਰਤੀ ਹੈ, ਅਗਰ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਸਿਰਫ ਦੋ, ਐਂਡ ਦੈਨ ਆਪਕੋ ਲਿਵਿੰਗ ਐਕਸਪੈਂਸਿਸ ਕੇ ਲਈ ਅਲੱਗ ਸੇ ਫੰਡਿੰਗ ਦੇਤੀ ਹੈ, ਮਤਲਬ ਆਪਕੀ ਫੀਸ ਵੀ ਭਰ ਦੀ ਗਵਰਨਮੈਂਟ ਨੇ, ਆਪਕੋ ਲਿਵਿੰਗ ਐਕਸਪੈਂਸਿਸ ਕੇ ਲਈ ਫੰਡਿੰਗ ਵੀ ਦੇ ਦੀ, ਫੰਡਿੰਗ ਕੇ ਰੇਂਜ ਮੈਂ ਬਤਾ ਚੁੱਕਾ ਹੂੰ 30-100,000 ਡਾਲਰ ਡਿਪੈਂਡਿੰਗ ਔਨ ਫੈਮਿਲੀ ਸਾਈਜ਼, ਫੈਮਿਲੀ ਸਾਈਜ਼ ਜ਼ਿਆਦਾ ਹੈ, ਫੈਮਿਲੀ ਵਿਦ 3 ਕਿਡਸ ਹੈ, ਤੋ ਅਪ ਟੂ 100,000 ਡਾਲਰ ਦੀ ਫੰਡਿੰਗ ਡਾਇਰੈਕਟ ਉਨਕੇ ਖਾਤੇ ਮੈਂ ਜਾਤੀ ਹੈ, ਔਰ ਅਗਰ ਫੈਮਿਲੀ ਆਫ 2 ਹੈ, ਹਸਬੈਂਡ ਵਾਈਫ ਮੇਂ ਸੇ ਇੱਕ ਬੰਦਾ ਪੜ੍ਹਤਾ ਹੈ, ਤੋ ਅਪ ਟੂ 45,000 ਡਾਲਰ ਫੰਡਿੰਗ ਉਨਕੋ ਮਿਲਤੀ ਹੈ। ਅਬ ਇਸਮੇਂ ਸੇ ਜੋ ਹਾਫ ਪੋਰਸ਼ਨ ਹੈ ਜੋ ਫੰਡਿੰਗ ਰੇਂਜ ਦੀ ਆਪਕੋ ਮੈਨੇ ਉਸ ਗ੍ਰਾਂਟ ਚ ਵਾਪਸ ਨਹੀਂ ਕਰਨਾ, ਸਿਰਫ ਬੈਚ ਰਹਿ ਗਏ ਹੈ 2 ਜਾਂ 3, और जुलाई के बाद जब नेक्स्ट एकेडमिक सेशन स्टार्ट हो रहा है, एकेडमिक सेशन 26-27, उसमें गवर्नमेंट ग्रांट्स में कट कर रही है, सिर्फ लोन आएगा और बहुत लोग ऑलरेडी लाहा ले चुके ने, तो तुसी पीछे ना रहो। एंड देन एज लिमिट कुछ है नहीं, मेन थिंग आपकी इनकम अगर कम है 2024 के नोटिस असेसमेंट पे $70,000 से, आपको तभी इसका पास, जैसे गवर्नमेंट इतनी जगह में इन्वेस्ट करती है, डेंटल केयर प्लान, चाइल्ड बेनिफिट, यूक्रेन को बिलियंस ऑफ डॉलर्स की फॉरेन एड, क्यूबा को एड, हेती, मोजाम्बिक, टेंजानिया, इन सब देशों को गवर्नमेंट ने 158 मिलियन दिया है। गवर्नमेंट इतना पैसा बाहर लगाती है, कुछ अंदर भी लगाती है, कोई कैच नहीं है। एजुकेशन में आप स्किल डेवलप करें, फंडिंग हासिल करें, और काम होने के बाद हमारी फीस आपने देनी होती ईमानदारी से। कोई फंडिंग किसके अकाउंट में आ रही है, आपके अकाउंट में आती थी, मेरे अकाउंट में नहीं आती। और फंडिंग लाइक जैसे बताया रेंज बहुत अच्छी है, हमारी फीस 199 से $499 काम होने के बाद आपने देनी है। कोई कमीशन, कोई कैश हमने रखा ही नहीं है काम में, मीठी मीठी बातें नहीं करते जी हम, डायरेक्ट ठा करके एयर पे फीस बताते हैं। कोई कमीशन नहीं है, कोई परसेंटेज नहीं है, आप हमारे ऑफिस आ सकते हैं 218 एक्सपोर्ट बुलेवर्ड पे, और हमारा ऑफिस मंडे भी ओपन है। तो नंबर हमारा है 437-264-31-75 437-264-31-75 7 ईयर्स से बिजनेस में है, हजारों क्लाइंट को हेल्प कर चुके हैं। लास्ट वीक भी 30 क्लाइंट्स के अकाउंट में फंडिंग डायरेक्ट गवर्नमेंट से डली है, और लाइक कोई कैश नहीं है इसके अंदर। ऑफिस आए, आपको एक ट्रिप आपको 30-100,000 की फंडिंग डायरेक्ट आपके खाते में दिलवा सकता है।
1: वेरी गुड जी, शुक्रिया नागपाल सर। समा समाप्ति वाला एक बार मैं श्रोतियों ने द्वारा दसदा कि जे तुहाडी इनकम दोस्तों $70,000 तो घट आ, फैमिली इनकम जो सिंगल परसन की आ, तो फिर उदी वह भी अपलाई कर सकता, पर उन्ने क पैसे मिलने जिन्नी क कॉलेज की फीस आ। बाकी जे तुसी कपल मैरिड हो, तुहाडे एक पार्टनर जॉब नहीं कर रहे, दूजे की इनकम घट है, जो रला के ਤੁਹਾਡੀ ਇਨਕਮ ਘੱਟ ਹੋ ਰਹੀ ਹੈ, ਤਾਂ ਤੁਸੀਂ ਇਹਦੇ ਪ੍ਰੋਗਰਾਮ 'ਚ ਅਪਲਾਈ ਕਰੋ। ਦੋਨੋਂ ਜਾਣੇ ਵੱਖੋ ਵੱਖਰੇ ਵੀ ਅਪਲਾਈ ਕਰ ਸਕਦੇ ਨੇ, ਡਿਪੈਂਡ ਅਪੋਨ ਦਾ ਸਿਚੁਏਸ਼ਨ। ਸੋ ਇਹਦੇ 'ਚ ਕਾਫੀ ਫਰੈਂਡ ਵਟਸ ਤੁਹਾਡੇ ਮਨ ਦੇ 'ਚ ਕੁਐਸਚਨ ਹੋਣਗੇ ਕਿ ਮੇਰੀ ਸੱਤਰਿਆਂ ਤੋਂ ਇਨਕਮ ਘੱਟ ਆ, ਮੈਂ PR ਹਾਂ, ਮੈਨੂੰ ਇੰਗਲਿਸ਼ ਵੀ ਆਉਂਦੀ ਆ, ਕਿਉਂ ਨਾ ਮੈਂ PSW ਕਰ ਲਾਂ, HVAC ਕਰ ਲਾਂ, ਬਿਜ਼ਨਸ ਦਾ ਕਰ ਲਾਂ, ਅਕਾਊਂਟਿੰਗ ਦਾ ਕਰ ਲਾਂ। ਉਹ ਫ੍ਰੀ ਦੇ ਵਿੱਚ ਹੀ ਹੋ ਰਹੇ ਨੇ, ਨਾਲੇ ਤੁਹਾਨੂੰ ਗ੍ਰਾਂਟ ਅਤੇ ਲੋਨ ਮਿਲ ਰਹੀ ਆ। ਸੋ ਪੁੰਨ ਨਾਲੇ ਫਲੀਆ ਕੰਮ ਆ। ਇਹਦਾ ਵਧੇਰੇ ਜਾਣਕਾਰੀ ਲਈ ਫੋਨ ਦੇ ਉੱਤੇ ਦੱਸ ਦੇਣਗੇ ਤੁਹਾਡੇ ਖਾਤੇ 'ਚ ਕਿੰਨੇ ਪੈਸੇ ਆਉਣ ਲੱਗੇ ਨੇ। ਨੰਬਰ ਟੂ ਕਾਲ ਆ 437-264-3175 437-264-3175 437-264-3175 ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ। ਅਤੇ ਸਾਡੇ ਨਾਲ ਬਾਈ ਸੁੱਖ ਜੀ ਨੇ ਗ੍ਰੈਂਡ ਹੋਮ ਫਰਨੀਚਰ 'ਤੇ ਵੀ ਫਰਨੀਚਰ ਸੇਲ ਜਿਹੜੀ ਲੱਗੀ ਹੋਈ ਆ। ਸੁੱਖ ਬਾਈ ਜੀ ਦਿਓ ਸੁਨੇਹਾ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
8: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲੋ ਸਾਹਿਬ। ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀ ਸੇਲ ਲੱਗੀ ਹੋਈ ਆ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਜਿਹੜੀ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਲੱਗੀ ਹੈ। ਤੇ ਬਾਈ ਜੀ ਮੈਂ ਜਾਂਦਾ ਜਾਂਦਾ ਡੀਲਰ ਨਾ ਗਲਾਸ ਦਾ ਮਾਡਰਨ ਕੰਫਰਟੇਬਲ ਜਿਹਨਾਂ ਪਰਿਵਾਰਾਂ ਨੇ ਬਾਏ ਕਰਨਾ, ਉੱਪਰ ਵੀ ਗਲਾਸ ਥੱਲੇ ਵੀ ਸ਼ੈਲ ਬਣੀ ਹੋਈ ਆ, ਗਲਾਸ ਦਾ ਮਾਡਰਨ ਕੰਫਰਟੇਬਲ ਜਿਹਦੀ ਰੈਗੂਲਰ ਕੀਮਤ $600 ਸੀ, ਨਾ 600, ਨਾ 500, ਨਾ 400, ਨਾ 350, ਨਾ 300, ਗਲਾਸ ਦਾ ਮਾਡਰਨ ਕੰਫਰਟੇਬਲ ਸਿਰਫ $299
1: ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਅਤੇ ਸਮਾਂ ਸਮਾਪਤੀ ਵਾਲਾ, ਪਰ ਇਸ ਤੋਂ ਪਹਿਲਾਂ ਇੱਕ ਬੜਾ ਇੰਪੋਰਟੈਂਟ ਨੰਬਰ ਤੁਹਾਡੇ ਨਾਲ ਸਾਂਝਾ ਕਰਦੀ ਦੋਸਤੋ, ਇਹ ਅਪਲਾਇੰਸ ਰਿਪੇਅਰ ਨੂੰ ਲੈ ਕੇ ਆ। ਕਿਉਂਕਿ ਜਦੋਂ ਵੀਕਐਂਡ ਆਉਂਦਾ, ਲਾਂਡਰੀ ਦਾ ਸਮਾਂ ਆਉਂਦਾ, ਉਦੋਂ ਪਤਾ ਲੱਗਦਾ ਕਿ ਜਿਹਦੀ ਲਾਂਡਰੀ ਘੰਟੇ 'ਚ ਹੋ ਸਕਦੀ ਸੀ, ਜਿਹੜੇ ਡਰਾਇਰ ਨੇ 40 ਮਿੰਟਾਂ 'ਚ ਕੱਪੜੇ ਸੁਕਾਉਣੇ ਸੀ, ਉਹ 2-2.5 ਘੰਟੇ ਲੱਗ ਜਾਂਦੇ ਆ। ਅਤੇ ਉਹ ਡਰਾਇਰ ਨੂੰ ਚੱਲਦਾ ਛੱਡ ਕੇ ਜਾਣ 'ਚ ਵੀ ਬਹੁਤ ਲੋਕ ਕਤਰਾਉਂਦੇ ਆ ਕਿ ਭਾਈ ਕਿਤੇ ਕੋਈ ਇੱਦਾਂ ਦੀ ਘਟਨੀ ਨਾ ਹੋ ਜਾਵੇ, ਜਿੰਨਾ ਬੰਦਾ ਕਹਿੰਦਾ ਘਰੇ ਐਟਲੀਸਟ ਹੋਣੇ ਚਾਹੀਦੇ ਹੋ। ਸੋ ਤੁਹਾਡੀ ਲਾਂਡਰੀ ਖਰਾਬ ਆ, ਤੁਹਾਡਾ ਕੁੱਕਟੋਪ ਖਰਾਬ ਆ, ਤੁਹਾਡੇ ਘਰ ਮਹਿਮਾਨ ਆ ਰਹੇ ਨੇ, ਤੁਹਾਨੂੰ ਲੱਗਦਾ ਕਿ ਹੁਣ ਤਾਂ ਚਾਰੋਂ ਬਰਨਰ ਚਲਾਉਣੇ ਪੈਣਗੇ, ਇੱਕ ਪਾਸੇ ਖੀਰ, ਇੱਕ ਪਾਸੇ ਰੋਟੀਆਂ, ਇੱਕ ਪਾਸੇ ਸਬਜ਼ੀ ਬਣਾਉਣੀ ਆ, ਤਾਂ ਆਪਦੇ ਕੁੱਕਟੋਪ, ਫਰਿੱਜ, ਲਾਂਡਰੀ ਰਿਪੇਅਰ ਕਰਨਾ ਚਾਹੁੰਦੇ ਹੋ ਘੱਟ ਕੋਸਟ ਦੇ ਵਿੱਚ, SG ਅਪਲਾਇੰਸ ਰਿਪੇਅਰ ਤੋਂ ਬਾਈ ਜੀ ਨਾਲ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਕਿਹੜੇ ਕਿਹੜੇ ਏਰੀਏ ਦੇ ਵਿੱਚ ਕਿਹੜਾ ਕਿਹੜਾ ਅਪਲਾਇੰਸ, ਕਿਹੜਾ ਕਿਹੜਾ ਮੇਕ ਐਂਡ ਮਾਡਲ, ਤੇ ਕਿਹੜੇ ਨੰਬਰ ਤੇ ਕਾਲ ਕਰੀਏ?
9: ਜੀ ਬਿਲਕੁਲ ਜੀ, ਸਾਡੇ ਸਾਰੇ ਹੀ ਮਾਡਲ ਅਸੀਂ ਸਾਰੇ ਮੇਕ ਐਂਡ ਮਾਡਲ ਕਰਦੇ ਹਾਂ, ਤੇ ਮੇਜਰ ਅਪਲਾਇੰਸ ਦੇ ਜਿਹਨਾਂ ਵਿੱਚ ਕਿ ਵਾਸ਼ਰ ਡਰਾਇਰ ਡਿਸ਼ ਵਾਸ਼ਰ ਸਟੋਵ ਓਵਨ ਰੈਫਰੀਜਰੇਟਰ ਅਸੀਂ ਸਾਰੇ ਫਿਕਸ ਕਰਦੇ ਹਾਂ। ਤੇ ਆਪਣੇ ਜੇ ਏਰੀਆਜ਼ ਦੀ ਗੱਲ ਕਰੀਏ ਅਸੀਂ ਜੀ ਟੀ ਏ ਦੇ ਵਿੱਚ ਸਾਰੇ ਮੇਜਰ ਏਰੀਆਜ਼ ਕਵਰ ਕਰਦੇ ਹਾਂ ਜਿਵੇਂ ਕਿ ਬਰੈਂਪਟਨ, ਕੈਨੇਡਨ, ਮਿਸੀਸਾਗਾ, ਜਾਰਜਟਾਊਨ, ਇਟੋਬੀਕੋ, ਓਕਵਿਲ, ਬਰਲਿੰਗਟਨ। ਸੋ ਅਸੀਂ ਇਹ ਸਾਰੇ ਏਰੀਆਜ਼ ਕਵਰ ਕਰਦੇ ਹਾਂ ਤੇ ਜਿੰਨੀਆਂ ਵੀ ਰਿਪੇਅਰ ਕਰਦੇ ਹਾਂ ਅਸੀਂ ਵਿਦ ਵਾਰੰਟੀ ਤਸੱਲੀ ਬਖਸ਼ ਰਿਪੇਅਰ ਕਰਕੇ ਦਿੰਦੇ ਹਾਂ ਜੀ।
1: ਸੋ ਦੋਸਤੋ ਇਹਨਾਂ ਦੀ ਬੜੀ ਖਾਸ ਗੱਲ ਆ, ਇੱਕ ਤਾਂ ਇਹ ਨਵੇਂ ਨਹੀਂ ਹੈਗੇ, 10 ਸਾਲ ਦਾ ਤਜਰਬਾ, ਐਸ ਜੀ ਅਪਲਾਇੰਸ 10 ਸਾਲ ਦਾ ਤਜਰਬਾ, ਤੇ ਹਰ ਸਾਲ ਇਹ ਸੈਮੀਨਾਰ ਲਾਉਂਦੇ ਨੇ, ਹਰ ਕੰਪਨੀਆਂ ਦੇ ਜਦੋਂ ਮਾਡਲ ਅਪਡੇਟ ਹੁੰਦੇ ਨੇ ਤੇ ਇਹ ਆਪਦੇ ਆਪ ਨੂੰ ਅਪਡੇਟ ਕਰਦੇ ਨੇ। ਸੋ ਚਾਹੇ ਤੁਹਾਡੇ ਘਰ ਬਿਲਟ ਇਨ ਅਪਲਾਇੰਸ ਨੇ, ਚਾਹੇ ਕੋਈ ਇੱਦਾਂ ਦਾ ਅਪਲਾਇੰਸ ਹੈ ਜਿੱਥੇ ਕੰਪਨੀ ਵਾਲੇ ਹੱਥ ਖੜਾ ਕਰ ਗਏ ਪਰ ਬਾਈ ਹੁਣੇ ਰਿਪੇਅਰ ਕਰ ਦੇਣਗੇ, ਤੇ ਰਿਪੇਅਰ ਦੀ ਵੀ ਗਰੰਟੀ ਦਿੱਤੀ, ਵਾਰੰਟੀ ਦਿੱਤੀ ਜਾਂਦੀ ਹੈ। ਸੋ ਐਸ ਜੀ ਅਪਲਾਇੰਸ ਰਿਪੇਅਰ ਨੂੰ ਕਾਲ ਕਰੋ, ਚਾਹੇ ਤੁਹਾਡੇ ਘਰ ਲਾਂਡਰੀ ਆ, ਚਾਹੇ ਕੋਈ ਫਰਿੱਜ ਪਿਆ, ਫਰਿੱਜ ਤੇ 100-150 ਚ ਜੇ ਠੀਕ ਹੋ ਕੇ 300 ਦਾ ਵਿਕਦਾ ਤਾਂ ਵਾਈ ਨੋਟ, ਤੁਹਾਡੇ ਗ੍ਰਾਹ ਦੇ ਵਿੱਚ ਫਰਿੱਜ ਚੱਲਦਾ, ਤੁਹਾਡੇ ਰੈਂਟਲ ਪ੍ਰੋਪਰਟੀ ਦੇ ਵਿੱਚ ਕੋਈ ਅਪਲਾਇੰਸ ਖਰਾਬ ਆ, ਅਪਲਾਇੰਸ ਰਿਪੇਅਰ ਹੋ ਸਕਦੇ ਨੇ ਘੱਟ ਖਰਚੇ ਚ, ਆਹ ਲਓ ਨੰਬਰ ਤੇ ਕਾਲ ਜਿਹੜੀ ਕਰ ਸਕਦੇ ਹੋ ਤੇ ਬਾਈ ਜੀ ਤੋਂ ਜਿਹੜਾ ਰਿਪੇਅਰ ਕਰਾ ਸਕਦੇ ਹੋ। ਨੰਬਰ ਟੂ ਕਾਲ 647-946-0042, 647-946-0042, 6479460042, 647-946-0042। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ,
9: ਥੈਂਕ ਯੂ।
1: ਸੋ ਦੋਸਤੋ ਸਮਾਂ ਹੁਣ ਸਮਾਪਤੀ ਵੱਲ ਚਲਿਆ ਗਿਆ ਤੇ ਕੱਲ੍ਹ ਨੂੰ ਪ੍ਰੋਗਰਾਮ ਕੰਟੀਨਿਊ ਕਰਾਂਗੇ 2 ਤੋਂ ਲੈ ਕੇ 4 ਵਜੇ ਤੱਕ, ਕੱਲ੍ਹ ਨੂੰ ਜ਼ਰੂਰ ਪ੍ਰੋਗਰਾਮ ਦੇ ਨਾਲ ਜੁੜਿਓ ਅਤੇ ਲੌਂਗ ਵੀਕਐਂਡ ਇੰਜੋਏ ਕਰੋ ਜੀ। ਬਾਕੀ ਮੇਰੇ ਨਾਲ ਕੋਈ ਹੋਰ ਗੱਲਬਾਤ ਕਰਨਾ ਚਾਹੁੰਦੇ ਹੋ ਆਪਣੇ ਬਿਜ਼ਨਸ ਦੀ ਐਡਵਰਟੀਜ਼ਮੈਂਟ ਦੇ ਸੰਬੰਧ 'ਚ, ਰੇਡੀਓ ਨਾਲ ਸੋਸ਼ਲ ਮੀਡੀਆ ਦੇ ਉੱਤੇ, ਜਾਂ ਫਿਰ ਤੁਸੀਂ ਕਿਸੇ ਬਿਜ਼ਨਸਮੈਨ ਦਾ ਨੰਬਰ ਮਿਸ ਕਰ ਗਏ ਹੋ ਉਹ ਨੰਬਰ ਲੈਣਾ ਚਾਹੁੰਦੇ ਤਾਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਆ 647-921-2032, 647-921-2032, 6479212032। ਦਿਓ ਜਾ ਤਾਂ ਫਿਰ ਮੈਂ ਦੀ ਮੀਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
10: This is AM 530, CHLO AM, serving Brampton, Mississauga, Toronto, the GTA, and the world at am530.ca. This is AM 530, CHLO AM, serving Brampton, Mississauga, Toronto, the GTA, and the world at am530.ca.
11: ਉਹ ਹੀਟ ਵੇਵ ਆ ਗਈ।
12: ਕੀ ਗੱਲ ਇੰਨੀ ਜਲਦੀ?
11: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
12: ਸਨਸਕ੍ਰੀਨ, ਹਾਈਡਰੇਸ਼ਨ, ਐਨਕਾ
11: ਤੇ ਸੇਵਿੰਗਸ ਵੀ, ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ। ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ।
12: ਓਹੋ,
11: ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
12: ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ।
11: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ wholesaleclub.ca ਤੇ ਜਾਓ।
13: ਹੋਲਸੇਲ ਕਲੱਬ, ਹੋਲ ਲੋਟ ਆਫ ਵੈਲਿਊ।
14: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
15: ਸਾਂਝਾਂ ਨੂੰ ਜਿਵੇਂ ਪਰਿੰਦੇ ਆਪਣੇ ਘਰ ਮੁੜ ਆਉਂਦੇ ਨੇ,
16: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ।
15: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
16: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
15: ਵੱਖਰਾ ਢੰਗ, ਵੱਖਰਾ ਰੰਗ,
16: ਰੇਡੀਓ ਜੀਦਾ ਵੱਖਰਾ ਅੰਦਾਜ਼, ਜੀਦਾ ਵੱਖਰਾ ਅੰਦਾਜ਼।
15: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
16: ਰੇਡੀਓ ਅੰਦਾਜ਼।
15: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ। ਨੰਬਰ ਟੂ ਕਾਲ 647-234-6000।

0: ਦੀ ਜਗ੍ਹਾ 4 ਮਿੰਟ ਹੋ ਗਏ ਨੇ, 7:04 ਮਿੰਟ ਹੋ ਗਏ ਆ ਜੀ। 20 ਡਿਗਰੀ ਟੈਂਪਰੇਚਰ ਰਾਈਟ ਨਾਓ, ਬਹੁਤ ਖੂਬਸੂਰਤ ਦਿਨ ਤੁਸੀਂ ਇੰਜੋਏ ਕਰ ਰਹੇ ਹੋ। ਅਤੇ ਨਾਲ ਹੀ ਦੱਸੀਏ ਕਿ ਤੁਸੀਂ ਪ੍ਰੋਗਰਾਮ ਨੂੰ ਟਿਊਨ ਕਰ ਚੁੱਕੇ ਹੋ, ਉਸ ਲਈ ਬਹੁਤ ਸ਼ੁਕਰੀਆ ਸਾਡਾ ਤੁਹਾਡਾ ਸਾਥ। ਚਲੋ ਏਮ 5:30 ਅਤੇ 7:45 ਤੱਕ ਰਹਿਣਾ ਹਰ ਸ਼ਨੀਵਾਰ, 7 ਵਜੇ ਤੱਕ, 7 ਵਜੇ ਤੋਂ ਹੀ ਸਾਥ ਤੁਹਾਡੇ ਨਾਲ ਸ਼ੁਰੂ ਹੋ ਜਾਂਦਾ। ਸੋ ਸਾਥ ਦੇ ਨਾਲ ਸਾਥ ਤੁਸੀਂ ਨਿਭਾਉਂਦੇ ਹੋ, ਬਹੁਤ ਸ਼ੁਕਰੀਆ। 416-233-7368 ਸਟੂਡੀਓਜ਼ ਦੇ ਨੰਬਰ ਹੈ ਜੀ, 416-233-7368, 416-233-7368। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਜੀ। ਮਈ 16 ਹੋ ਚੁੱਕੀ ਆ, ਮਈ ਦਾ ਮਹੀਨਾ ਅੱਧਾ ਨਿਕਲ ਚੁੱਕਿਆ, ਸੰਗਰਾਂਦ ਵੀ ਆ ਗਈ ਆ, ਅਤੇ ਤੁਸੀਂ ਵੀ ਆਪਣੇ ਆਪ ਨੂੰ ਸਮਰ ਦੇ ਲਈ ਪ੍ਰੀ ਸਮਰ ਕਹਿ ਲਈਏ ਜੀ, ਪ੍ਰੀ ਸਮਰ ਆਲਰੇਡੀ ਸਟਾਰਟ ਹੋ ਗਈ ਆ, ਕਿਉਂਕਿ ਜਦੋਂ ਲੌਂਗ ਵੀਕਐਂਡ ਆ ਜਾਂਦਾ, ਵਿਕਟੋਰੀਆ ਡੇ ਆ ਜਾਂਦਾ, ਅਤੇ ਉਸ ਤੋਂ ਬਾਅਦ ਫਿਰ ਸਮਰ ਦਾ ਟਾਈਮ ਆਲਮੋਸਟ ਆ ਹੀ ਜਾਂਦਾ। ਅਤੇ ਤੁਸੀਂ ਜ਼ਰੂਰ ਇਸ ਖੂਬਸੂਰਤ ਦਿਨ ਨੂੰ, ਇਸ ਖੂਬਸੂਰਤ ਰੁੱਤ ਨੂੰ, ਆਪਣੀ ਜ਼ਿੰਦਗੀ ਨੂੰ ਖੂਬ ਇੰਜੋਏ ਕਰ ਰਹੇ ਹੋਵੋਗੇ। ਜ਼ਰੂਰ ਇੰਜੋਏ ਕਰਨਾ ਵੀ ਚਾਹੀਦਾ ਜੀ, ਅਤੇ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਇੰਨੀ ਸੋਹਣੀ ਜ਼ਿੰਦਗੀ ਸਾਨੂੰ ਦਿੱਤੀ ਆ, ਬਜਾਏ ਕਿ ਅਸੀਂ ਹਰ ਵਕਤ ਰੋਣ ਦੇ ਪਿੱਟਦੇ ਰਹੀਏ ਕਿ ਆਹ ਹੋ ਗਿਆ ਜੀ, ਉਹ ਹੋ ਗਿਆ। ਮੁਸ਼ਕਲਾਂ ਤਕਲੀਫਾਂ ਹਰ ਇੱਕ ਦੀ ਜ਼ਿੰਦਗੀ ਦਾ ਪਾਰਟ ਹੈਗੀਆਂ, ਅਤੇ ਇਹ ਰਹਿਣੀਆਂ ਵੀ ਆ। ਕਦੇ ਕਿਸੇ ਦੀ ਜ਼ਿੰਦਗੀ ਸਮੂਥ ਨਹੀਂ ਚੱਲ ਸਕਦੀ, ਅਤੇ ਜੇ ਸਮੂਥ ਚੱਲੂਗੀ ਤਾਂ ਫਿਰ ਅਸੀਂ ਤਾਂ ਵੈਸੇ ਹੀ ਰੱਬ ਦਾ ਸ਼ੁਕਰ ਘੱਟ ਕਰਦੇ ਹਾਂ। ਅਤੇ ਜੇ ਕਦੇ ਕੁਛ ਦੁੱਖ ਤਕਲੀਫ ਨਹੀਂ ਆਊਗੀ ਤਾਂ ਫਿਰ ਤਾਂ ਅਸੀਂ ਵੈਸੇ ਹੀ ਰੱਬ ਨੂੰ ਯਾਦ ਨਹੀਂ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਪਾਰਟ ਹੈਗੀਆਂ, ਪਰ ਉਸ ਦੇ ਨਾਲ ਤੁਸੀਂ ਜ਼ਿੰਦਗੀ ਨੂੰ ਕਿੰਨਾ ਕੁ ਇੰਜੋਏ ਕਰਦੇ ਹੋ, ਇਹ ਵੀ ਬੜਾ ਮਾਇਨੇ ਰੱਖਦਾ ਜੀ। ਸੋ ਖੂਬਸੂਰਤ ਜ਼ਿੰਦਗੀ ਆ, ਖੂਬਸੂਰਤ ਟਾਈਮ ਆ, ਖੂਬਸੂਰਤ ਮੌਸਮ ਹੈ, ਅਤੇ ਬਹੁਤ ਖੂਬਸੂਰਤ ਦਿਨ ਆ। ਤੁਸੀਂ ਜ਼ਰੂਰ ਇਸ ਨੂੰ ਇੰਜੋਏ ਕਰ ਰਹੇ ਹੋਵੋਗੇ, ਪ੍ਰੋਗਰਾਮ ਨੂੰ ਟਿਊਨ ਕਰ ਚੁੱਕੇ ਹੋ। ਅਤੇ ਜੀ ਆਇਆਂ ਨੂੰ ਜੀ, ਤੁਹਾਨੂੰ 416-233-7368 ਸਟੂਡੀਓਜ਼ ਦਾ ਨੰਬਰ ਹੈ, ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਜੀ। ਚਲੋ ਏਮ 5:30 'ਤੇ ਜਿੱਥੇ ਜਿੱਥੇ ਵੀ ਤੁਸੀਂ ਪ੍ਰੋਗਰਾਮ ਦੀ ਆਵਾਜ਼ ਸੁਣ ਰਹੇ ਹੋ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਅਤੇ ਸਾਡਾ ਤੁਹਾਡਾ ਸਾਥ ਹੀ ਦੇ ਚੱਲਦਾ ਰਹਿਣਾ। ਤੁਸੀਂ ਸਾਥ ਦੇ ਵਿੱਚ ਜ਼ਰੂਰ ਆਪਣੀ ਕਾਲ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਤੁਹਾਡੇ ਨਾਲ ਸਾਡੀ ਗੱਲਬਾਤ ਜ਼ਰੂਰ ਸਾਂਝੀ ਹੋਏਗੀ, ਕੁਝ ਗੱਲਾਂ ਬਾਤਾਂ ਹੋਰ ਵੀ ਨੇ, ਜ਼ਰੂਰ ਕਰਾਂਗੇ ਜੀ ਪ੍ਰੋਗਰਾਮ ਦੇ ਵਿੱਚ, ਜੁੜੇ ਰਹਿਣਾ ਇੱਦਾਂ ਹੀ ਰੇਡੀਓ ਅੰਦਾਜ਼ ਦੇ ਨਾਲ, 6 AM 5:30 ਦੇ।
1: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨਿੰਗ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
3: क्या बात है, बड़े परेशान बैठे हो।
4: क्या बताऊं यार, ऑटो एंड होम इंश्योरेंस रिन्यूअल आई है, फिर इंक्रीज हो गया, क्लीन रिकॉर्ड है, फिर भी हाई प्रीमियम हर साल पे करना पड़ रहा है।
3: बस इतनी सी बात, अभी फोन करो कुलविंदर गुलेरिया को, जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट प्रोवाइड कर सकते हैं।
4: थैंक्स दोस्त, तूने तो मेरी प्रॉब्लम ही हल कर दी।
3: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट्स और प्रोफेशनल सर्विस चाहते हैं तो फोन करें कुलविंदर गुलेरिया को, 6472180726, दैट इज 6472180726।
5: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 6477022023, 647-702-23।
6: लाइसेंस नंबर 10394।

0: ਵੈਲਕਮ ਬੈਕ ਜੀ ਜੀ ਆਇਆਂ ਨੂੰ 7:08 ਹੋ ਗਿਆ ਜੀ ਤੁਹਾਡੇ ਨਾਲ ਸਾਡਾ ਸਾਥ 7:45 ਤੱਕ ਰਹਿਣਾ ਚਲੋ ਏ ਐਮ 5:30 ਤੇ ਤੁਸੀਂ ਰੇਡੀਓ ਅੰਦਾਜ਼ ਸੁਣ ਰਹੇ ਹੋ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ ਆਸ ਕਰਦੀ ਹਾਂ ਤੁਸੀਂ ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ ਸਾਥ ਦੇ ਵਿੱਚ ਪਹਿਲਾਂ ਤਾਂ ਗੱਲ ਕਰ ਲਈਏ ਜੀ ਲੌਂਗ ਵੀਕਐਂਡ ਆ ਅਤੇ ਗੱਲ ਕਰ ਚੁੱਕੇ ਹਾਂ ਜੇ ਅਗਰ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਟ੍ਰਿਪ 'ਤੇ ਜਾ ਰਹੇ ਹੋ ਕੱਲ੍ਹ ਨੂੰ ਅਤੇ ਪਰਸੋਂ ਤੁਸੀਂ ਜ਼ਰੂਰ ਗੂਗਲ ਕਰ ਲੈਣਾ ਕਾਫੀ ਜਗ੍ਹਾ 'ਤੇ ਫਾਇਰ ਵਰਕਸ ਹੋ ਰਹੇ ਆ ਅਗਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਜਾ ਸਕਦੇ ਹੋ ਵੰਡਰਲੈਂਡ 'ਚ ਵੀ ਫਾਇਰ ਵਰਕਸ ਹੋਣੇ ਆ ਆਈ ਬਿਲੀਵ ਕੱਲ੍ਹ ਨੂੰ ਹੋਣੇ ਆ ਸੰਡੇ ਅਤੇ ਬਾਕੀ ਹੋਰ ਜਗ੍ਹਾ 'ਤੇ ਵਨਡੇ ਵੀ ਫਾਇਰ ਵਰਕਸ ਹੋਣੇ ਆ ਤੁਸੀਂ ਬੱਚਿਆਂ ਨੂੰ ਲੈ ਕੇ ਫੈਮਲੀ ਨੂੰ ਲੈ ਕੇ ਜਾਣਾ ਚਾਹੁੰਦੇ ਹੋ ਜ਼ਰੂਰ ਜਾ ਸਕਦੇ ਹੋ ਅਤੇ 6,000 ਦੇ ਕਰੀਬ ਜਿਹੜੇ ਪਟਾਕੇ ਹੈਗੇ ਆ ਉਹ ਵੰਡਰਲੈਂਡ ਚੱਲਣਗੇ ਅਤੇ ਆਲਮੋਸਟ 15-16 ਮਿੰਟ ਦਾ ਆਈ ਥਿੰਕ ਇਹ ਸ਼ੋਅ ਹੋਊਗਾ ਤੁਸੀਂ ਜ਼ਰੂਰ ਇੰਜੋਏ ਕਰ ਸਕਦੇ ਹੋ ਗੱਲ ਕਰ ਲਈਏ ਜੀ ਨਾਲ ਹੀ ਕਿ ਹੁਣ ਜਿੱਦਾਂ ਲੌਂਗ ਵੀਕਐਂਡ ਆ ਗਿਆ ਅਤੇ ਉਸ ਤੋਂ ਬਾਅਦ ਇਹ ਬੜਾ ਜ਼ਰੂਰੀ ਹੈਗਾ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਕਿ ਤੁਸੀਂ ਕਿਤੇ ਬੀਚ 'ਤੇ ਜਾ ਰਹੇ ਹੋ ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਜਾ ਰਹੇ ਹੋ ਫਿਰ ਤਾਂ ਬਹੁਤ ਜ਼ਿਆਦਾ ਐਕਸਟਰਾ ਧਿਆਨ ਰੱਖਣਾ ਤੁਸੀਂ ਜਿੰਨਾ ਧਿਆਨ ਤੁਸੀਂ ਰੱਖ ਸਕਦੇ ਹੋ ਵੱਧ ਤੋਂ ਵੱਧ ਅਵੇਸਲੇ ਨਹੀਂ ਹੋਣਾ ਅਤੇ ਇਹ ਜ਼ਰੂਰ ਇੱਕ ਅਵੇਅਰਨੈਸ ਵੀ ਹੁਣ ਸਾਰਿਆਂ ਦੇ ਲਈ ਹੈਗੀ ਆ ਜੀ ਅਲੱਗ ਅਲੱਗ ਟਿਪਸ ਹੈਗੀਆਂ ਜਿਹੜੀਆਂ ਤੁਸੀਂ ਪੜ੍ਹ ਸਕਦੇ ਹੋ ਕਿੱਦਾਂ ਬਚ ਸਕਦੇ ਹੋ ਪਾਣੀ ਦੇ ਨੇੜੇ ਜਾਣਾ ਜਾਂ ਬੀਚ 'ਤੇ ਜਾਣਾ ਕਿਤੇ ਵੀ ਮੇਕ ਸ਼ੋਰ ਕਰਨਾ ਕਿ ਤੁਸੀਂ ਜੇ ਅਗਰ ਤੁਹਾਨੂੰ ਤੈਰਨਾ ਨਹੀਂ ਆਉਂਦਾ ਤਾਂ ਨਾ ਜਾਓ ਪਾਣੀ ਦੇ ਵਿੱਚ ਨਾ ਜਾਓ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਮੌਤਾਂ ਹੈਗੀਆਂ ਉਹ ਅਨਫੋਰਚੁਨੇਟਲੀ ਇਸ ਕਾਰਨ ਹੋ ਜਾਂਦੀਆਂ ਕਿ ਜਦੋਂ ਆਪਾਂ ਨੂੰ ਤੈਰਨਾ ਨਹੀਂ ਆਉਂਦਾ ਤਾਂ ਅਸੀਂ ਪਾਣੀ ਨੂੰ ਬਹੁਤ ਲਾਈਟਲੀ ਲੈ ਜਾਂਦੇ ਹਾਂ ਵੀ ਚੱਲ ਕੁਛ ਨਹੀਂ ਹੁੰਦਾ ਸੋ ਜੇ ਅਗਰ ਤੈਰਨਾ ਨਹੀਂ ਆਉਂਦਾ ਪਾਸੇ ਬੈਠ ਕੇ ਜਿੱਦਾਂ ਵੀ ਤੁਸੀਂ ਆਪਣਾ ਇੰਜੋਏ ਕਰਨਾ ਕਰ ਸਕਦੇ ਹੋ ਪਰ ਪਾਣੀ ਦੇ ਵਿੱਚ ਨਾ ਜਾਓ ਅਤੇ ਸਪੈਸ਼ਲੀ ਬੱਚਿਆਂ ਨੂੰ ਨਾਲ ਲੈ ਕੇ ਜਾ ਰਹੇ ਹੋ ਅਤੇ ਫਿਰ ਬਹੁਤ ਜ਼ਿਆਦਾ ਖਿਆਲ ਰੱਖੋ ਜੀ ਕਿਉਂਕਿ ਬੱਚਿਆਂ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਪਾਣੀ ਦੇ ਨੇੜ ਚਲ ਜਾਂਦੇ ਆ ਅਤੇ ਫਿਰ ਕੋਈ ਦੁਰਘਟਨਾ ਨਾ ਹੋ ਜਾਵੇ ਅਤੇ ਸਪੈਸ਼ਲੀ ਅਜੇ ਪਾਣੀ ਠੰਡਾ ਵੀ ਹੈਗਾ ਕਿਉਂਕਿ ਇੰਨੀ ਗਰਮੀ ਨਹੀਂ ਹੈਗੀ ਕਿ ਪਾਣੀ ਬਹੁਤਾ ਗਰਮ ਹੋ ਜਾਵੇ ਠੰਡੇ ਪਾਣੀ ਦੇ ਵਿੱਚ ਹੋਰ ਇਹ ਚੀਜ਼ ਡੈਡਲੀ ਹੋ ਜਾਂਦੀ ਹੈ ਤੁਹਾਡੀ ਸਿਹਤ ਨੂੰ ਹੋਰ ਖਤਰਾ ਹੋ ਜਾਂਦਾ ਕਿ ਜੇ ਤੁਸੀਂ ਜ਼ਿਆਦਾ ਟਾਈਮ ਪਾਣੀ 'ਚ ਰਹਿੰਦੇ ਹੋ ਕੰਪੇਅਰਡ ਜੇ ਵਾਰਮ ਵਾਟਰ ਹੈਗਾ ਸੋ ਪਲੀਜ਼ ਮੇਕ ਸ਼ੋਰ ਕਿ ਜਦੋਂ ਤੁਸੀਂ ਕਿਤੇ ਬੀਚ ਜਾਓ ਲੇਕ ਜਾਓ ਕਿਤੇ ਵੀ ਜਾਓ ਜਿੱਥੇ ਪਾਣੀ ਹੈਗਾ ਆਪਣਾ ਖਾਸ ਖਿਆਲ ਰੱਖੋ ਅਤੇ ਆਪਣੇ ਆਪ ਨੂੰ ਜ਼ਰੂਰ ਆਪਣੀ ਜਾਨ ਦੀ ਪਰਵਾਹ ਜ਼ਰੂਰ ਕਰੋ ਅਤੇ ਨਾਲ ਹੀ ਗੱਲ ਕਰ ਲਈਏ ਕਿ ਲੌਂਗ ਵੀਕਐਂਡ ਆ ਅਤੇ ਕਿਤੇ ਘੁੰਮਣ ਜਾਣਾ ਅਤੇ ਮੇਕ ਸ਼ੋਰ ਅੱਜ ਹੀ ਤੁਸੀਂ ਗੱਡੀਆਂ 'ਚ ਗੈਸ ਪਵਾ ਲਓ ਜੀ ਕਿਉਂਕਿ ਰਾਤੀ 4 ਸੈਂਟ ਗੈਸ ਹੋਰ ਵੱਧ ਜਾਣੀ ਆ 90-92 ਹੋ ਜਾਣੀ ਆ ਆਈ ਥਿੰਕ 1-90 ਜਾਂ 92 ਹੋ ਜਾਣੀ ਆ ਅਤੇ 2 'ਤੇ ਪਹੁੰਚ ਗਈ 2 'ਚ ਕਿਹੜਾ ਕੋਈ ਕਹਿੰਦੇ ਹੁੰਦੇ ਆ ਵੀ ਕਿੰਨਾ ਕੁ ਫਰਕ ਰਹਿ ਗਿਆ ਹੈ ਨਾ ਅਤੇ ਡੀਜ਼ਲ ਤਾਂ ਫਿਰ ਉਸ ਤੋਂ ਵੀ ਉੱਪਰ ਦੀ ਪਹੁੰਚਿਆ ਹੋਇਆ ਸੋ ਐਨੀ ਹਾਓ ਜੇ ਕਿਤੇ ਘੁੰਮਣ ਜਾਣਾ ਕਿਤੇ ਨੇੜੇ ਨੇੜੇ ਘੁੰਮ ਲਿਓ ਜ਼ਿਆਦਾ ਦੂਰ ਨਹੀਂ ਜਾ ਸਕਦੇ ਗੈਸ ਬਹੁਤ ਮਹਿੰਗੀ ਹੋ ਗਈ ਪਰ ਮੈਂ ਦੱਸ ਰਹੀ ਹਾਂ ਕਿ ਰਾਤੀ 4 ਸੈਂਟ ਹੋਰ ਵੱਧ ਜਾਣੀ ਆ ਜੇ ਅੱਜ ਗੈਸ ਪਵਾਉਣਾ ਚਾਹੁੰਦੇ ਹੋ ਤੁਸੀਂ ਆਪਣੀ ਗੱਡੀਆਂ ਦਾ ਟੈਂਕ ਫੁੱਲ ਕਰਾਉਣਾ ਜ਼ਰੂਰ ਕਰਵਾ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ ਸਟੂਡੀਓ 'ਚ ਕਾਲ ਕਰਨੀ ਹੈ ਜੀ 416-233-7868 416-233-7368 ਕਿੱਦਾਂ ਜਾ ਰਿਹਾ ਇਹ ਲੌਂਗ ਵੀਕਐਂਡ ਤੁਹਾਡਾ ਜ਼ਰੂਰ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ 416-233-7368 ਦਵਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ
1: ਸ਼੍ਰੀ ਅਕਾਲ ਪਰਮ ਜੀ ਕਿੱਦਾਂ ਜੀ
0: ਬਹੁਤ ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਚਾਲ
1: ਹਾਂ ਜੀ ਠੀਕ ਠਾਕ ਆ ਜਾ ਰਹੇ ਮੋਟਰਿਆਲ ਨੂੰ ਰੋਡ ਲੈ ਗਿਆ ਆਪਾਂ ਦਾ
0: ਅੱਛਾ ਅੱਛਾ ਠੀਕ ਹੈ ਜੀ
1: ਹਾਂ ਆਪਾਂ ਤਾਂ ਕਹਿੰਦੇ ਹੁੰਦੇ ਆ ਵੀ ਉਹ ਨੌਂਬੀ ਗੈਂਡ ਪੈਸੇ ਇਕੱਠੇ ਕਰ ਰਹੇ ਆ ਆਪਾਂ
0: ਨਹੀਂ ਚਲੋ ਵਧੀਆ ਜੀ ਫਿਰ ਤੁਹਾਡੇ ਵਰਗੇ ਤੇ ਫਿਰ ਤੁਹਾਡੇ ਵਰਗਾ ਕੌਣ ਹੈ ਕਹਿੰਦੇ ਵੀ ਜਿਹਨੂੰ ਪੈਸੇ ਆਉਣੇ ਆ ਤੇ ਇੱਕ ਨੇ ਪੈਸੇ ਖਰਚਣੇ ਆ ਇੱਕ ਦੀ ਜੇਬ ਭਰ ਜਾਣੀ ਆ ਤੇ ਇੱਕ ਦੀ ਖਾਲੀ ਹੋ ਜਾਣੀ ਹੈ ਨਾ ਸੋ ਵੈਰੀ ਗੁੱਡ ਜੀ
1: ਤੁਸੀਂ ਗੱਲ ਕੀਤੀ ਆ ਆਪਣੇ ਫਾਇਰ ਵਰਕਸ ਪਾਉਣੇ ਆ ਵੀ ਆਪਣੇ ਵਿਕਟੋਰੀਆ ਡੇ ਕੁਈਨ ਦਾ ਆਪਣੇ ਦਿਨ ਮਨਾਉਣਾ ਆਪਾਂ
0: ਜੀ
1: ਮਨਾ ਰਹੇ ਕਹ ਲੋ ਜਿੱਦਾਂ ਤੇ ਦੇਖੋ ਮੈਂ ਮੇਰੇ ਮਾਈਂਡ 'ਚ ਆਈ ਆ ਵੀ ਆਪਾਂ ਦਿਵਾਲੀ ਦੇ ਵੇਲੇ ਪਟਾਕੇ ਚਲਾਉਂਦੇ ਹੁੰਦੇ ਸੀ ਇੱਥੇ ਹਨਾ
0: ਬਿਲਕੁਲ
1: ਪਿਛਲੇ 2-3 ਸਾਲ ਦਾ ਕੀ ਘਟਮਾਣ ਪਾਤਾ ਇਹਨਾਂ ਰਾਤ ਨੂੰ 2-2 ਵਜੇ ਹੈ ਨਾ ਪਟਾਕੇ ਚਲਾ ਕੇ
0: ਸਹੀ ਆ ਜੀ
1: ਸਟੋਪ ਇਹ ਲਾਤਾ ਕਿੰਨਾ ਵੱਡਾ ਆਪਣਾ ਫੈਸਟੀਵਲ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤਾ ਸੀਗਾ ਤੇ ਖੁਸ਼ੀਆਂ ਮਨਾਉਂਦੇ ਸੀਗੇ ਪਟਾਕੇ ਚਲੋ ਠੀਕ ਹੈ ਇੰਨੇ ਜ਼ਿਆਦਾ ਨਹੀਂ ਤੇ ਚਲਾਉਂਦੇ ਇੰਡੀਆ ਵਾਂਗੂ ਆਪਾਂ
0: ਜੀ
1: ਬਟ ਸਮਾਂ ਖਾਓ ਫਿਰ ਵੀ ਆਪਣੇ ਮਤਲਬ ਉਹ ਬਰਾਂਟਰ ਦੇ ਵਿੱਚ ਤਾਂ ਪੂਰਾ ਫੁੱਲ ਸਟਾਕ ਫੁੱਲ ਲੱਗਾ ਹੋਇਆ ਹੈ ਨਾ
0: ਬਿਲਕੁਲ
1: ਤੇ ਮਾੜੀ ਜਾਣੀ ਕਿ ਮਤਲਬ ਨਮੋਸ਼ੀ ਵਾਲੀ ਗੱਲ ਕਹੂੰਗਾ ਮੈਂ
0: ਜੀ
1: ਤੇ ਪਲੱਸ ਤਾਂ ਆਪਣੇ ਪਰਮ ਜੀ ਗਾਣਾ ਲਾਇਓ ਸਾਗਰ ਉਹ ਵੀ ਦਾ ਆਪਣੇ ਰਿਸ਼ੀ ਕਪੂਰ ਵੀ ਆ
0: ਅੱਛਾ ਜੀ
1: ਸਾਗਰ ਜੀ ਅਸੀਂ ਆਪਾਂ ਵਾਲੀ ਕਿਸ਼ੋਰ ਸਾਹਿਬ ਦਾ ਗਾਇਆ ਹੋਇਆ
0: ਅੱਛਾ ਠੀਕ ਹੈ ਜੀ ਦੁਬਾਰਾ ਦੱਸਿਓ ਕਿਹੜਾ ਗਾਣਾ
1: ਉਹ ਹੈਗਾ ਉਹ ਚਿਹਰਾ ਹੈ ਜਾਂ ਚਾਂਦ ਖਿਲਾ ਹੈ ਇਸ ਤਰ੍ਹਾਂ
0: ਠੀਕ ਹੈ ਜੀ, ਲਾ ਦਾਂਗੇ, ਜ਼ਰੂਰ ਲਾ ਦਾਂਗੇ। ਥੈਂਕ ਯੂ,
1: ਥੈਂਕ
0: ਯੂ ਜੀ, ਡਰਾਈਵ ਸੇਫ, ਆਪਣਾ ਖਿਆਲ ਰੱਖੋ। ਤੁਸੀਂ ਸਾਰੇ ਜਣੇ ਡਰਾਈਵ ਕਰ ਰਹੇ ਹੋ, ਮੇਕ ਸ਼ੋਰ ਕਿ ਡਰਾਈਵਿੰਗ 'ਤੇ ਹੀ ਧਿਆਨ ਹੋਵੇ, ਫੋਨ ਜਾਂ ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ 'ਤੇ ਥੋੜ੍ਹਾ ਜਿਹਾ ਆਪਣਾ ਪਾਸੇ ਰੱਖ ਦਿਉ ਫੋਨ। ਅਤੇ ਜਿਹੜੀਆਂ ਮੇਰੀਆਂ ਭੈਣਾਂ ਬਹੁਤ ਐਕਸਪਰਟ ਆ ਡਰਾਈਵਿੰਗ ਕਰਦੀਆਂ, ਕੁਛ ਮੇਕਅਪ ਕਰ ਤੁਸੀਂ ਕਰਨਾ ਚਾਹੁੰਦੇ ਜਾਂ ਕਰਦੀ ਹੋ, ਅਤੇ ਉਹ ਵੀ ਪਲੀਜ਼ ਤੁਸੀਂ ਆਪਣਾ ਥੋੜ੍ਹਾ ਜਿਹਾ ਗੁਰੇਜ਼ ਕਰੋ, ਕਿਉਂਕਿ ਆਪਣੀ ਜਾਨ ਪਹਿਲਾਂ ਕੀਮਤੀ ਆ ਅਤੇ ਬਾਕੀ ਚੀਜ਼ਾਂ ਬਾਅਦ 'ਚ। 416-233-7768 ਦੇ ਨੰਬਰ ਹੈ ਜੀ, ਕੀ ਹਾਲ ਚਾਲ ਨੇ, ਤੁਸੀਂ ਪ੍ਰੋਗਰਾਮ 'ਚ ਕਾਲ ਕਰਕੇ ਆਪਣੀ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਅਤੇ ਕਰ ਸਕਦੇ ਹੋ। ਵੈਸੇ ਮੋਦੀ ਸਾਹਿਬ ਕਹਿੰਦੇ ਕਿ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਵੈਸੇ ਤਾਂ ਇੱਥੋਂ ਵੀ ਸਾਰੀ ਦੁਨੀਆ ਦੇ ਵਿੱਚ ਮਹਿੰਗਾਈ ਹੈਗੀ ਆ, ਕਿਤੇ ਇੱਕ ਜਗ੍ਹਾ ਦੀ ਗੱਲ ਨਹੀਂ ਹੈਗੀ, ਪਰ ਜਿੱਥੇ ਜਿੱਥੇ ਅਸੀਂ ਰਹਿੰਦੇ ਹੁੰਦੇ ਹਾਂ ਸਾਨੂੰ ਮਹਿੰਗਾਈ ਉੱਥੇ ਜ਼ਿਆਦਾ ਲੱਗਦੀ, ਕਿਉਂਕਿ ਓਬਵੀਅਸਲੀ ਅਸੀਂ ਉੱਥੇ ਰਹਿਣਾ, ਅਸੀਂ ਉੱਥੇ ਖਰਚਣਾ, ਅਸੀਂ ਉੱਥੇ ਕਮਾਉਣਾ। ਪਰ ਮੋਦੀ ਸਾਹਿਬ ਕਹਿੰਦੇ ਕਿ ਇੱਕ ਤਾਂ ਤੁਸੀਂ ਤੇਲ ਘੱਟ ਪਾ ਲਓ, ਕਿਉਂਕਿ ਉੱਥੇ ਵੀ ਵੋਟਾਂ ਮੋਟਾਂ ਪੈ ਗਈਆਂ, ਅਤੇ ਹੁਣ ਆਈ ਥਿੰਕ $14-15 ਜਿਹੜਾ ਹੈਗਾ ਤੇਲ ਵੱਧ ਗਿਆ, ਜਿਨ੍ਹਾਂ ਨੇ ਖੇਤੀਬਾੜੀ ਕਰਨੀ ਆ ਹੁਣ ਅਗਾਂਹ ਝੋਨਾ ਵੀ ਲੱਗਣਾ ਅਤੇ ਸੀਜ਼ਨ ਆ ਗਿਆ ਉਹਦਾ ਵੀ ਫਿਰ ਔਖਾ ਹੋ ਜਾਣਾ। ਮੋਦੀ ਸਾਹਿਬ ਕਹਿੰਦੇ ਕਿ ਜੇ ਤੜਕਾ ਲਾਉਣਾ ਤੇਲ ਜਿਹੜਾ ਹੈਗਾ ਤੜਕੇ ਵਾਲਾ ਸਬਜ਼ੀ ਬਣਾਉਣੇ ਆ ਉਹ ਵੀ ਮਹਿੰਗਾ ਹੋ ਗਿਆ, ਕਹਿੰਦੇ ਉਹ ਵੀ ਥੋੜ੍ਹਾ ਜਿਹਾ ਪਾ ਕੇ ਤੜਕਾ ਲਾਓ, ਸੋ ਵੀ ਜ਼ਿਆਦਾ ਨਾ ਪਾਓ, ਬੱਸਾਂ 'ਤੇ ਜਾਓ, ਗੱਡੀਆਂ 'ਤੇ ਨਾ ਜਾਓ, ਅਤੇ ਸੋਨਾ ਵੀ ਕਹਿੰਦੇ ਘੱਟ ਖਰੀਦੋ। ਵੈਸੇ ਅੱਜ ਕੱਲ੍ਹ ਦੀ ਮਹਿੰਗਾਈ 'ਚ ਕੌਣ ਸੋਨਾ ਖਰੀਦ ਲੂਗਾ, ਪਰ ਐਨੀ ਹਾਓ ਇਹ ਜਿਹੜੀਆਂ ਟਿਪਸ ਹੈ ਤੁਸੀਂ ਇੱਥੇ ਵੀ ਵਰਤ ਸਕਦੇ ਹੋ ਕਿ ਗੱਡੀ ਘੱਟ ਚਲਾਓ, ਥੋੜ੍ਹਾ ਜਿਹਾ ਘੱਟ ਖਾਓ, ਵੇਟ ਘਟਾਓ ਅਤੇ ਆਪਣੇ ਪੈਸੇ ਬਚਾਓ। 416-233-7768 ਸਟੂਡੀਓਜ਼ ਦੇ ਨੰਬਰ ਹੈ ਜੀ, ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ। ਅਪਰਾ ਫੈਸ਼ਨ ਦਾ ਸੁਨੇਹਾ ਦੱਸਦਾ, ਜਿਹੜੀਆਂ ਮੇਰੀਆਂ ਭੈਣਾਂ ਇਸ ਗੱਲ ਤੋਂ ਸੰਕੋਚ ਜਿਹਾ ਕਰ ਰਹੀਆਂ ਸੀ ਵੀ ਹੁਣ ਸੂਟ ਵੀ ਲੈਣਾ ਅਤੇ ਪੈਸੇ ਵੀ ਬਹੁਤ ਲੱਗ ਜਾਣੇ ਆ, ਉਹਨਾਂ ਦੇ ਲਈ ਮੈਂ ਦੱਸਦੀ ਹਾਂ ਕਿ ਤੁਸੀਂ ਅਪਰਾ ਫੈਸ਼ਨ 'ਤੇ ਜਾਇਓ, ਆਪਣੇ ਤੁਸੀਂ ਮਨ ਦੀ ਰੀਝ ਵੀ ਪੂਰੀ ਕਰ ਲੈਣੀ ਆ, ਕਿਉਂਕਿ ਤੁਹਾਨੂੰ ਸੂਟ ਬਹੁਤ ਸੋਹਣਾ ਮਿਲ ਜਾਣਾ। ਇਹਨਾਂ ਦੇ ਕੋਲ ਨਵੇਂ ਨਵੇਂ ਸੂਟ ਆਉਂਦੇ ਰਹਿੰਦੇ ਆ ਜੀ, ਜਿਹੜੀਆਂ ਨਵੀਆਂ ਕਢਾਈਆਂ ਹੈਗੀਆਂ, ਨਵੇਂ ਡਿਜ਼ਾਇਨ ਚੱਲਦੇ ਆ, ਕਿਉਂਕਿ ਅਕਸਰ ਹੀ ਕਹਿ ਦਿੱਤਾ ਜਾਂਦਾ ਹੈ ਕਿ ਜਿਹੜੀਆਂ ਕੁੜੀਆਂ ਜਾਂ ਫੈਸ਼ਨ ਆ ਜਾਂ ਸਪੈਸ਼ਲੀ ਸੂਟਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਇਹ ਤਾਂ ਮਹੀਨੇ ਮਹੀਨੇ ਬਾਅਦ ਬਦਲ ਜਾਂਦੇ ਆ ਫੈਸ਼ਨ। ਸੋ ਜੇ ਤੁਸੀਂ ਨਵੇਂ ਫੈਸ਼ਨ ਦਾ ਨਵਾਂ ਸੂਟ ਖਰੀਦਣਾ, ਸੋਹਣੀ ਕਢਾਈ ਹੋਵੇ, ਬੜੇ ਸੋਹਣੇ ਰੰਗ ਹੋਣ, ਕੋਈ ਕਲਰ ਕੰਬੀਨੇਸ਼ਨ ਬਹੁਤ ਵਧੀਆ ਹੋਵੇ, ਲਹਿੰਗੇ ਗਰਾਰੇ ਸ਼ਰਾਰੇ ਲੈਣੇ ਆ, ਅਤੇ ਨਾਲ ਹੀ ਤੁਸੀਂ ਆਪਣੀ ਜੇਬ ਦਾ ਵੀ ਖਿਆਲ ਰੱਖਣਾ, ਪਰਸ ਵੀ ਕਿਤੇ ਖਾਲੀ ਨਾ ਹੋ ਜਾਵੇ। ਅਪਰਾ ਫੈਸ਼ਨ ਜਿਹੜੇ ਕਿ ਸਟੀਲਸ ਐਂਡ ਟੋਰਵਮ 'ਤੇ ਲੋਕੇਟਡ ਨੇ, ਤੁਸੀਂ ਇਹਨਾਂ ਕੋਲ ਜਾਣਾ ਜੀ, ਬਹੁਤ ਖੂਬਸੂਰਤ ਸੂਟ ਤੁਹਾਨੂੰ ਬਹੁਤ ਸੋਹਣੀ ਪ੍ਰਾਈਸ 'ਤੇ ਮਿਲ ਜਾਣੇ ਆ, ਅਤੇ ਨਾਲ ਹੀ ਇੱਥੇ ਵਿਆਹ ਸ਼ਾਦੀ ਦੇ ਲਈ ਤੁਸੀਂ ਦੇਣ ਲੈਣ ਲਈ ਜਿਹੜੇ ਸੂਟ ਚਾਹੀਦੇ ਆ ਉਹ ਵੀ ਮਿਲ ਜਾਣੇ ਆ, ਘਰ ਕੋਟਨ ਦੇ ਸੂਟ ਪਾਉਣੇ ਆ ਉਹ ਵੀ ਮਿਲ ਜਾਣੇ ਆ, ਅਤੇ ਗੱਲ ਕਰ ਲਈਏ ਕਿਡਸ ਵੇਅਰ ਅਤੇ ਨਾਲ ਸੂਟਾਂ ਦੇ ਮੈਚ ਕਰਦੀ ਜੁਲਰੀ ਵੀ ਤੁਹਾਨੂੰ ਮਿਲ ਜਾਣੀ ਆ, ਕੰਬਲ ਸ਼ੋਲ ਲੋਈਆਂ ਇਹ ਸਭ ਕੁਝ ਮਿਲ ਜਾਣਾ ਅਪਰਾ ਫੈਸ਼ਨ ਤੋਂ। ਸਟੀਲਸ ਐਂਡ ਟੋਰਬਮ ਦੇ ਇੰਟਰਸੈਕਸ਼ਨ 'ਤੇ 2575 ਸਟੀਲਸ ਐਵੀਨਿਊ ਈਸਟ ਯੂਨਿਟ ਨੰਬਰ 21 ਅਪਰਾ ਫੈਸ਼ਨ ਦਾ ਸੁਨੇਹਾ ਤੁਹਾਡੇ ਲਈ ਹਾਜ਼ਰ ਹੈ ਜੀ, 647-641-4595 ਅਤੇ ਨਾਲ ਹੀ ਦੱਸ ਦਈਏ ਕਿ ਅਗਰ ਤੁਸੀਂ ਸੂਟ ਆਪਣਾ ਸਵਾਉਣਾ, ਸਟਿਚ ਕਰਾਉਣਾ, ਘਰ ਕੋਈ ਸੂਟ ਪਿਆ ਸੀਗਾ ਅਤੇ ਉਹਦੇ ਲਈ ਤੁਸੀਂ ਹੁਣ ਟੇਲਰ ਕਿਤੇ ਹੋਰ ਨਹੀਂ ਲੱਭਣਾ, ਤੁਸੀਂ ਅਪਰਾ ਫੈਸ਼ਨ 'ਤੇ ਜਾਣਾ, ਤੁਸੀਂ ਆਪਣਾ ਸੂਟ ਵੀ ਉੱਥੋਂ ਸਟਿਚ ਕਰਾ ਸਕਦੇ ਹੋ। ਅਪਰਾ ਫੈਸ਼ਨ 647-641-4595 647-641-4595 ਅਪਰਾ ਫੈਸ਼ਨ। ਨੈਕਸਟ ਕਾਲ ਹੈ ਜੀ ਸਾਡੇ ਨਾਲ, 8777 ਨੰਬਰ ਹੈ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੁਹਾਡਾ
0: ਜੀ, ਸ਼ੁਕਰੀਆ।
2: ਮੋਦੀ ਸਾਹਿਬ ਪਤਾ ਕਿਹੜੀਆਂ ਗੱਲਾਂ ਕਰਦੇ ਆ, ਕਿਉਂਕਿ ਮੋਦੀ ਦੀ ਵੋਟੀ ਨੀ ਨਾ ਹੈਗੀ, ਉਹਨੇ ਛੱਡੀ ਹੋਈ ਆ, ਘਰ ਉਹਦੀ ਵੋਟੀ ਹੋਵੇ ਨਾ ਉਹਦੇ ਗੱਲ ਕਰ ਸਕਦਾ।
0: ਅੱਛਾ ਠੀਕ ਹੈ,
2: ਨਾਲ ਨਾ ਤੋਰੀ ਵੋਟੀ ਸੈਂਡਲ ਲਾ ਕੇ ਠਾ ਠਾ ਮਾਰੂ ਕਿਤੇ ਵੇਖਿਓ ਬੰਦਾ ਜੀ, ਵੀ ਤੂੰ ਸਾਰਾ ਗੱਲਾਂ ਜਨਾਨੀਆਂ ਦੇ ਖਿਲਾਫ ਹੀ ਕਰੀ ਜਾਂਦੇ ਆ, ਹਰ ਚੀਜ਼ ਹੀ ਕਿਤੇ ਬਚ ਗਿਆ ਵਾ, ਛਿੱਤਰਾਂ ਤੋਂ ਬਚ ਗਿਆ ਵਾ।
0: ਬਹੁਤ ਸ਼ੁਕਰੀਆ ਜੀ, ਚਲੋ ਵੈਸੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਇੱਕ ਬੜੇ ਵੱਡੇ ਅਹੁਦੇ 'ਤੇ ਨੇ, ਅਤੇ ਮਜ਼ਾਕ ਨਾਲ ਤਾਂ ਚਲੋ ਮਜ਼ਾਕ ਹੈ, ਪਰ ਐਨੀ ਹਾਓ ਮਹਿੰਗਾਈ ਵੈਸੇ ਬਹੁਤ ਵੱਧ ਹੈ, ਪਰ ਜੇ ਤੁਸੀਂ ਥੋੜ੍ਹਾ ਜਿਹਾ ਬੱਚਤ ਕਰ ਲਓ, ਅਤੇ ਬਹੁਤ ਸਾਰੀਆਂ ਟਿਪਸ ਹੁੰਦੀਆਂ ਜਿਹੜੀਆਂ ਅਸੀਂ ਯੂਜ਼ ਕਰਕੇ ਅਤੇ ਆਪਣੇ ਪੈਸੇ ਬਚਾ ਸਕਦੇ ਹਾਂ, ਹੈ ਨਾ। ਤੁਹਾਨੂੰ ਅਸੀਂ ਤੁਸੀਂ ਪੈਸੇ ਬਚਾਉਣੇ ਆ ਜਿਹੜੇ ਕਿ ਤੁਸੀਂ ਬਹੁਤ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਵਿਆਜ ਦੇ, ਜਿਹੜੇ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਹੋਏ ਆ, ਵਿਆਜ ਬਚਾਉਣਾ, ਜਿਹੜਾ ਵਿਆਜ ਤੁਸੀਂ ਸਿਰਫ ਵਿਆਜ ਹੀ ਭਰ ਰਹੇ ਹੋ, ਮੂਲ ਤਾਂ ਜੇ ਬਾਕੀ ਆ ਅਤੇ ਸਿਰਫ ਇੰਟਰਸਟ ਪੇ ਕਰੀ ਜਾ ਰਹੇ ਹੋ, ਉਸ ਤੋਂ ਤੁਸੀਂ ਆਪਣਾ ਖਹਿੜਾ ਕਿਵੇਂ ਚੜਾ ਸਕਦੇ ਹੋ, ਉਸ ਲਈ ਅਸੀਂ ਹਰਿੰਦਰ ਜੀ ਨਾਲ ਤੁਹਾਡੀ ਗੱਲ ਕਰਾਵਾਂਗੇ, ਅਤੇ ਨੰਬਰ ਮੈਂ ਉਹਨਾਂ ਦਾ ਦੱਸ ਦਿੰਦੀ ਹਾਂ, 416-400-44-44 416-400-44-44 ਨੰਬਰ 'ਤੇ ਕਾਲ ਕਰ ਸਕਦੇ ਹੋ। ਇੱਕ ਜੋਬ ਦੇ ਬਾਰੇ ਦੱਸੀਏ ਜੀ, ਮਹਿੰਗਾਈ ਦੀ ਤਾਂ ਗੱਲ ਕਰ ਲਈ, ਪਰ ਕਮਾਉਣ ਦੀ ਵੀ ਗੱਲ ਕਰ ਲਈਏ। ਪੇਪਰ ਪੈੱਨ ਰੱਖ ਲੈਣਾ ਤੁਸੀਂ ਆਪਣੇ ਕੋਲ, ਤੇ ਇੱਕ ਜੋਬ ਤੁਹਾਨੂੰ ਦੱਸਾਂਗੇ ਰਾਈਟ ਵੇ, ਫਟਾਫਟ ਕਾਲ ਕਰ ਲੈਣੀ ਹੈ ਜੀ, ਜੋਬ ਤੁਹਾਨੂੰ ਮਿਲ ਜਾਣੀ ਹੈ। ਸੋ ਜੋਬ ਦੇ ਬਾਰੇ ਜ਼ਰੂਰ ਦੱਸਾਂਗੇ, ਅਤੇ ਤੁਸੀਂ ਸੁਣਦੇ ਰਹਿਣਾ ਪ੍ਰੋਗਰਾਮ ਨੂੰ, ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਜੀ, ਅਤੇ ਨਾਲ ਦੀ ਨਾਲ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ ਪ੍ਰੋਗਰਾਮ ਦੇ ਵਿੱਚ। ਤੁਹਾਨੂੰ ਅਸੀਂ ਵੈਲਕਮ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਕਾਲ ਕਰਨੀ ਹੈ 416-233-7378 ਸਟੂਡੀਓਜ਼ ਦੇ ਨੰਬਰ ਹੈ ਜੀ। ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਰੇਡੀਓ ਅੰਦਾਜ਼ ਨੂੰ ਤੁਸੀਂ ਸਪੋਰਟ ਕਰਨਾ ਚਾਹੁੰਦੇ ਹੋ ਜੀ, ਤਾਂ ਜ਼ਰੂਰ ਪ੍ਰੋਗਰਾਮ ਨੂੰ ਜੁਆਇਨ ਕਰ ਸਕਦੇ ਹੋ। ਮੇਰਾ ਫੋਨ ਨੰਬਰ 647-234-6000 647-234-6000 ਨੰਬਰ 'ਤੇ ਤੁਸੀਂ ਮੈਨੂੰ ਕਾਲ ਜਾਂ ਟੈਕਸਟ ਕਰ ਸਕਦੇ ਹੋ, ਅਤੇ ਬਿਜ਼ਨਸ ਨੂੰ ਤੁਸੀਂ ਰੇਡੀਓ ਅੰਦਾਜ਼ ਦੇ ਜ਼ਰੀਏ ਪ੍ਰਮੋਟ ਕਰ ਸਕਦੇ ਹੋ ਜੀ।

ਸੋ ਜੋਬ ਦੇ ਲਈ ਨੰਬਰ ਤੁਹਾਨੂੰ ਦੱਸ ਦੀ ਜੀ, ਫਿਰ ਅਸੀਂ ਹਰਿੰਦਰ ਜੀ ਪਾਸ ਤੁਹਾਨੂੰ ਲੈ ਕੇ ਚੱਲਾਂਗੇ। ਅਗਰ ਕਰਜ਼ਿਆਂ ਤੋਂ ਪਰੇਸ਼ਾਨ ਸੀ ਤੇ ਫਿਰ ਹੁਣ ਤੁਹਾਨੂੰ ਸੁੱਖ ਦਾ ਸਾਹ ਆਊਗਾ ਜਦੋਂ ਤੁਸੀਂ ਇਹਨਾਂ ਦੀ ਗੱਲਬਾਤ ਸੁਣੋਗੇ। ਨੰਬਰ ਮੈਂ ਤੁਹਾਨੂੰ ਆਲਰੇਡੀ ਇਹਨਾਂ ਦਾ ਦੱਸ ਚੁੱਕੀ ਹਾਂ, ਪਰ ਗੱਲਬਾਤ ਵੀ ਜ਼ਰੂਰ ਕਰਾਂਗੇ। ਪਰ ਜੋਬ ਦੀ ਪਹਿਲਾਂ ਗੱਲ ਕਰ ਲਈਏ ਜੀ, ਜੇ ਕਮਾਵਾਂਗੇ ਤੇ ਫਿਰ ਖਰਚਾਂਗੇ। ਸਰਦਾਰ ਨਰਿੰਦਰ ਸਿੰਘ ਕਪੂਰ ਕਹਿੰਦੇ ਆ ਕਿ ਜੇ ਤੁਸੀਂ ਆਪਣੇ ਸ਼ੌਂਕ ਵੱਡੇ ਵੱਡੇ ਰੱਖ ਲਏ, ਵੀ ਜਿਵੇਂ ਵੱਡੀ ਗੱਡੀ ਲੈਣੀ ਆ ਅਤੇ ਮਹਿੰਗੇ ਕੱਪੜੇ ਪਾਉਣੇ ਆ, ਬ੍ਰੈਂਡਡ ਪਰਸ ਹੋਵੇ ਅਤੇ ਬ੍ਰੈਂਡਡ ਜੁੱਤੀ ਹੋਵੇ ਅਤੇ ਬ੍ਰੈਂਡਡ ਮੇਕਅਪ ਹੋਵੇ, ਪਰ ਉਹਦੇ ਲਈ ਕਮਾਉਣਾ ਵੀ ਪੈਣਾ। ਪਰ ਇਹ ਜੀ ਹੈ ਜੋਬ, ਜਿਹੜੇ ਸਾਡੇ ਮੇਰੇ ਵੀਰ ਸੁਣ ਰਹੇ ਆ ਪ੍ਰੋਗਰਾਮ ਨੂੰ, ਅਗਰ ਤੁਸੀਂ ਸਰਟੀਫਾਈਡ ਕਾਰ ਮਕੈਨਿਕ ਹੈਗੇ ਹੋ ਜੀ, ਜੇ ਹੱਥ ਦੇ ਵਿੱਚ ਕੋਈ ਗੁਣ ਹੋਵੇ ਨਾ, ਕੋਈ ਵੀ ਕੰਮ, ਅੱਜ ਕੱਲ੍ਹ ਜਦੋਂ ਅਸੀਂ AI ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਜੋਬਸ ਚਲੀਆਂ ਗਈਆਂ ਜਾਂ ਚਲੀਆਂ ਜਾਣਗੀਆਂ ਇਨ ਫਿਊਚਰ, ਜਾਂ ਅਸੀਂ ਗੱਲ ਕਰਦੇ ਹਾਂ ਕਿ ਬੰਦੇ ਤਾਂ ਵਿਹਲੇ ਹੋ ਜਾਣਗੇ, ਰੋਬੋਟ ਕੰਮ ਕਰਨਗੇ। ਵੈਸੇ ਇੱਕ ਮੈਂ ਨਿਊਜ਼ ਸੁਣ ਰਹੀ ਸੀ, ਕਹਿੰਦੇ ਚੀਨ ਦੇ ਵਿੱਚ ਇੱਕ ਰੋਬੋਟ ਨੇ ਸੁਸਾਈਡ ਕਰ ਲਿਆ। ਉਹਨੂੰ ਇੰਨਾ ਕੰਮ ਕਰਵਾਇਆ ਗਿਆ, ਇੰਨਾ ਉਹਨੂੰ ਐਗਜ਼ੌਸਟ ਕਰ ਦਿੱਤਾ ਕਿ ਫਿਰ ਉਹਨੇ ChatGPT ਤੋਂ ਪੁੱਛਿਆ ਕਿ ਜੇ ਕਿਸੇ ਇਨਸਾਨ ਨੂੰ ਬਹੁਤ ਜ਼ਿਆਦਾ ਸਟ੍ਰੈਸ ਹੁੰਦਾ ਤਾਂ ਕੀ ਕਰਦਾ, ਅਤੇ ਸਮ ਹਾਓ ਕਿਤੇ ਆਪਸ਼ਨ ਆ ਗਈ ਕਿ ਬੰਦਾ ਸੁਸਾਈਡ ਕਰ ਲੈਂਦਾ, ਅਤੇ ਕਹਿੰਦੇ ਰੋਬੋਟ ਨੇ ਸੁਸਾਈਡ ਕਰ ਲਿਆ। ਲੈ ਦੇਖੋ ਬਈ ਕਿਹੋ ਜਿਹਾ ਜ਼ਮਾਨਾ ਆ ਗਿਆ। ਪਰ ਐਨੀ ਹਾਓ, ਜੇ ਤੁਹਾਡੇ ਹੱਥ ਦੇ ਵਿੱਚ ਕਲਾ ਹੈਗੀ ਆ ਅਤੇ ਤੁਸੀਂ ਰੋਟੀ ਕਮਾ ਕੇ ਖਾ ਸਕਦੇ ਹੋ, ਅਗਰ ਤੁਸੀਂ ਸਰਟੀਫਾਈਡ ਕਾਰ ਮਕੈਨਿਕ ਹੈਗੇ ਹੋ ਜੀ, ਤਾਂ ਆਹ ਨੰਬਰ ਨੋਟ ਕਰ ਲਿਓ, ਤੁਹਾਨੂੰ ਬਹੁਤ ਵਧੀਆ ਜੋਬ ਮਿਲ ਸਕਦੀ ਆ। ਸਾਨੂੰ ਪ੍ਰੋਗਰਾਮ ਕਾਲ ਕੀਤੀ ਰਾਣਾ ਜੀ ਨੇ, ਅਤੇ ਕਹਿੰਦੇ ਜੀ ਸੁਨੇਹਾ ਦਿਓ, ਬਹੁਤ ਥੈਂਕ ਯੂ ਤੁਸੀਂ ਪ੍ਰੋਗਰਾਮ ਨੂੰ ਚੁਣਿਆ, ਤੁਸੀਂ ਇਸ ਕਾਬਲ ਸਮਝਿਆ ਕਿ ਅਸੀਂ ਤੁਹਾਡਾ ਸੁਨੇਹਾ ਦੇ ਸਕਦੇ ਹਾਂ। ਫਾਲਕਨ ਆਟੋ ਪਾਰਟਸ ਐਂਡ ਰਿਪੇਅਰ ਸ਼ੋਪ, ਇੱਥੇ ਗੱਡੀਆਂ ਦੀ ਰਿਪੇਅਰ ਵੀ ਹੋ ਜਾਂਦੀ ਹੈ, ਤੁਸੀਂ ਕਰਾਉਣੀ ਆ ਅਤੇ ਆਟੋ ਪਾਰਟਸ ਹੈ, ਪਾਰਟਸ ਵੀ ਮਿਲ ਜਾਂਦੇ ਆ। ਤੁਸੀਂ ਅਗਰ ਜੋਬ ਦੀ ਭਾਲ ਦੇ ਵਿੱਚ ਸੀ ਜੀ, ਸਰਟੀਫਾਈਡ ਕਾਰ ਮਕੈਨਿਕ ਇਹਨਾਂ ਨੂੰ ਚਾਹੀਦਾ, ਅਤੇ ਤੁਸੀਂ ਰਾਣਾ ਜੀ ਨੂੰ ਕਾਲ ਕਰ ਸਕਦੇ ਹੋ। ਨੰਬਰ ਹੈ ਜੀ 416-707-0275, ਨਹੀਂ ਲਿਖਿਆ ਗਿਆ, 416-707-0275 ਨੰਬਰ 'ਤੇ ਕਾਲ ਕਰ ਲੈਣੀ ਆ। ਅਗਰ ਤੁਸੀਂ ਸਰਟੀਫਾਈਡ ਕਾਰ ਮਕੈਨਿਕ ਹੋ, ਘਰ ਬੈਠੇ ਸੀ, ਜੋਬ ਨਹੀਂ ਮਿਲ ਰਹੀ ਸੀ, ਇਹਨਾਂ ਨੂੰ ਕਾਲ ਕਰ ਲਓ ਜੀ, ਤੁਹਾਨੂੰ ਬਹੁਤ ਵਧੀਆ ਜੋਬ ਮਿਲ ਜੂਗੀ। 416-707-0275 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਣੀ ਜੋਬ ਲੈ ਸਕਦੇ ਹੋ। 416-707-0275 'ਤੇ ਕਾਲ ਕਰਨੀ ਹੈ। ਫਾਲਕਨ ਆਟੋ ਪਾਰਟਸ ਐਂਡ ਰਿਪੇਅਰ ਸੈਂਟਰ ਨੂੰ ਇੱਕ ਸਰਟੀਫਾਈਡ ਕਾਰ ਮਕੈਨਿਕ ਦੀ ਲੋੜ ਹੈ ਜੀ, ਜ਼ਰੂਰ ਕਾਲ ਕਰ ਸਕਦੇ ਹੋ।

ਲੈ ਕੇ ਚੱਲੀਏ ਜੀ ਤੁਹਾਨੂੰ ਕਰਜ਼ਿਆਂ ਦੀ ਗੱਲ ਦੇ ਬਾਰੇ ਸੁਨੇਹਾ ਦੱਸ ਦਈਏ, ਪਰ ਉਸ ਤੋਂ ਪਹਿਲਾਂ ਰਫਤਾਰ ਪੇਂਟਿੰਗ ਦਾ ਨੰਬਰ ਵੀ ਦੱਸ ਦਈਏ। ਸਾਨੂੰ ਮੈਨੂੰ ਵੀ ਲਾਹਾ ਹੋ ਜਾਂਦਾ ਹੈ ਕਿ ਇੱਕ ਇੱਕ ਸਾਡੇ ਜਿਹੜੇ ਸਪੋਂਸਰ ਹੈਗੇ ਉਹਨਾਂ ਦਾ ਮੈਸੇਜ ਵੀ ਦੱਸ ਦਈਏ, ਨਾਲ ਕੁਛ ਮਿਊਜ਼ਿਕ

0: 996, 647, 996, 56, 647-996-5630, ਘਰ ਨੂੰ ਪੇਂਟ ਕਰਾਉਣਾ ਹੋਵੇ ਅੰਦਰੋਂ ਜਾਂ ਬਾਹਰੋਂ, ਰਫਤਾਰ ਪੇਂਟਿੰਗ 647-996-56, 647-996-5630। ਹਰਿੰਦਰ ਜੀ, ਜੀ ਆਇਆਂ ਨੂੰ ਜੀ ਸ਼ੋਅ ਦੇ ਵਿੱਚ ਵੈਲਕਮ ਤੁਹਾਨੂੰ
1: ਜੀ। ਪਰਮ ਜੀ, ਸਮਾਂ ਦੇਣ ਲਈ ਧੰਨਵਾਦ ਤੁਹਾਡਾ। ਬਹੁਤ ਚੰਗੇ ਚੰਗੇ ਗਾਣੇ ਲਗਾ ਰਹੇ ਹੋ, ਗੱਲਾਂ ਇੰਨੀਆਂ ਕੀਮਤੀ ਕਰ ਰਹੇ ਹੋ ਤੇ ਮੈਂ ਕੀ ਦੱਸਾਂਗਾ ਤੁਹਾਨੂੰ। ਪਰ ਫਿਰ ਵੀ ਜੇਕਰ ਤੁਸੀਂ ਸਰੋਤਿਆਂ ਲਈ ਕੋਈ ਤੁਹਾਡੇ ਮਨ ਵਿੱਚ ਸਵਾਲ ਹੋਵੇ, ਕੋਈ ਤੁਹਾਡੇ ਕੋਲ ਡਿਜ਼ਾਇਰ ਹੋਏ ਆਹੋ ਜੀ, ਕੋਈ ਨਿਵੇਕਲਾ ਸਵਾਲ ਪੁੱਛਣਾ ਤਾਂ ਜ਼ਰੂਰ ਪਲੀਜ਼ ਗੋ ਅਹੈਡ।
0: ਜੀ, ਬਹੁਤ ਸ਼ੁਕਰੀਆ ਹਰਿੰਦਰ ਜੀ, ਤੁਸੀਂ ਹੋਲਡ ਕੀਤਾ ਲਾਈਨ ਨੂੰ ਤੇ ਅਸੀਂ, ਮੈਂ ਜ਼ਰੂਰ ਤੁਹਾਨੂੰ ਸਵਾਲ ਜਿਹੜੇ ਪੁੱਛਾਂਗੀ ਜੀ। ਵੈਸੇ ਮੈਂ ਹੁਣੇ ਗੱਲ ਕਰ ਰਹੀ ਸੀ ਕਿ ਸ਼ੌਂਕ, ਅਸੀਂ ਕਿੰਨੇ ਕੁ ਸ਼ੌਂਕ ਪਾਲ ਲੈਂਦੇ ਹਾਂ। ਕਈ ਵਾਰ ਮਨ ਦੇ ਵਿੱਚ ਸ਼ੌਂਕ ਤਾਂ ਬਹੁਤ ਹੁੰਦੇ ਆ, ਪਰ ਜਦੋਂ ਹੁਣ ਅਸੀਂ ਸਿੰਸ ਕਰਜ਼ਿਆਂ ਦੀ ਗੱਲ ਕਰ ਰਹੇ ਹਾਂ, ਡੈਟ ਪ੍ਰੋਬਲਮਸ ਦੀ ਗੱਲ ਕਰ ਰਹੇ ਹਾਂ, ਲੋਨਸ ਦੀ ਗੱਲ ਕਰ ਰਹੇ ਹਾਂ, ਤਾਂ ਮੇਰਾ ਸਵਾਲ ਵੀ ਉਹਦੇ ਰਿਗਾਰਡਿੰਗ ਹੀ ਹੋਊਗਾ ਕਿ ਲੋਕਾਂ ਨਾਲ ਤੁਸੀਂ ਕਿੰਨੇ ਸਾਰੇ ਲੋਕਾਂ ਨਾਲ ਡੀਲ ਕਰ ਚੁੱਕੇ ਹੋ ਅਤੇ ਡੀਲ ਕਰ ਰਹੇ ਹੋ ਰਾਈਟ ਨਾਓ। ਜਿਹੜੇ ਲੋਕ ਤੁਹਾਡੇ ਨਾਲ ਗੱਲਬਾਤ ਕਰਦੇ ਆ ਜਾਂ ਤੁਹਾਡੇ ਕਲਾਇੰਟ ਨੇ, ਉਹਨਾਂ ਦੀਆਂ ਜਿਹੜੇ ਡੈਟ ਪ੍ਰੋਬਲਮਸ ਆ ਉਹਨਾਂ ਦੀਆਂ, ਉਹਦੇ ਰਿਗਾਰਡਿੰਗ ਉਹਨਾਂ ਦੀਆਂ ਦੋ ਕਿਹੜੀਆਂ ਮੇਨ ਡਿਜ਼ਾਇਰ ਆ ਜਾਂ ਮੇਨ ਕਿਹੜੀ ਇੱਛਾ ਇਨਸਾਨ ਰੱਖਦਾ ਜਦੋਂ ਉਹ ਤੁਹਾਡੇ ਕੋਲ ਆਉਂਦਾ ਜਾਂ ਤੁਹਾਡੇ ਨਾਲ ਗੱਲਬਾਤ ਕਰਦਾ?
1: ਵੇਖੋ ਜੀ, ਜਦੋਂ ਸਰੋਤਿਆਂ ਨਾਲ ਗੱਲਬਾਤ ਕਰੀ ਦੀ ਹੈ ਤਾਂ ਉਹ ਸਭ ਤੋਂ ਉਹਨਾਂ ਦੀ ਪਹਿਲੀ ਇੱਛਾ ਹੁੰਦੀ ਹੈ, ਸੋਚ ਵੀ ਇਹੋ ਹੀ ਹੈ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ, ਯਾਨੀ ਕਿ ਭਵਿੱਖ ਜਿਹੜਾ, ਉਹ ਬਹੁਤ ਵਧੀਆ ਹੋਵੇ ਤੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਕਰਜ਼ੇ ਦੀ ਵਜ੍ਹਾ ਕਰਕੇ ਕੋਈ ਜੇ ਤਰੱਕੀ ਕਰਨੀ ਹੈ ਤਾਂ ਸਾਡੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਬਣਨੀ ਚਾਹੀਦੀ। ਕੈਨੇਡਾ ਵਿੱਚ ਰਹਿੰਦਿਆਂ ਕਰਜ਼ਾ ਕੋਈ ਪ੍ਰੋਬਲਮ ਜਾਂ ਰੁਕਾਵਟ ਪੈਦਾ ਨਹੀਂ ਕਰ ਸਕਦਾ। ਸਾਨੂੰ ਸਭ ਨੂੰ ਪਤਾ ਹੈ ਕੈਨੇਡਾ ਦੁਨੀਆਂ ਦਾ ਸਭ ਤੋਂ ਵਧੀਆ ਇੱਕ ਡੈਮੋਕ੍ਰੈਟਿਕ ਕੰਟਰੀ ਆ, ਜਿਸ ਦੇ ਵਿੱਚ ਕਰਕੇ ਜਿਹੜੇ ਕ੍ਰੈਡੀਟਰ ਨੇ ਜਾਂ ਜਿੰਨਾ ਕਰਜ਼ੇ ਦਿੱਤੇ ਹੋਣ, ਚਾਹੇ ਬੈਂਕ ਹੋਣ, ਪ੍ਰਾਈਵੇਟ ਹੋਣ, ਕਿਸੇ ਵੀ ਮਨੁੱਖ ਨੂੰ ਨਾ ਤਾਂ ਇਸ ਭੁਗਤਾਨ ਕਰਕੇ ਜੇਲ੍ਹ ਵਿੱਚ ਭੇਜਿਆ ਜਾ ਸਕਦਾ, ਤਾਂ ਦੂਜੀ ਗੱਲ ਇਹ ਆ ਕਿ ਨਾ ਹੀ ਇਸ ਗੱਲ ਕਰਕੇ ਲੋਕਾਂ ਨੂੰ ਬਿਜ਼ਨਸ ਕਰਨ ਤੋਂ ਜਾਂ ਕੰਮ ਕਰਨ ਤੋਂ ਵਾਂਝਾ ਕੀਤਾ ਜਾ ਸਕਦਾ। ਤੇ ਦੋਵੇਂ ਗੱਲਾਂ ਸਾਡੀਆਂ ਮੇਨ ਹੁੰਦੀਆਂ ਕਿ ਸਾਨੂੰ ਉਹਦੇ ਕਰਕੇ ਕੋਈ ਪਨਿਸ਼ਮੈਂਟ ਨਾ ਹੋ ਜੇ। ਇਸ ਕਰਕੇ ਸਾਨੂੰ ਸੋਲਿਊਸ਼ਨ ਲੱਭਣਾ ਚਾਹੀਦਾ ਕਰਜ਼ੇ ਦਾ, ਨਾ ਕਿ ਸਾਨੂੰ ਡਰਨਾ ਚਾਹੀਦਾ।
0: ਜੀ ਬਿਲਕੁਲ,
1: ਕਰਜ਼ਾ ਭਾਵੇਂ ਸਾਨੂੰ ਰੋਂਗ ਡਿਸੀਜਨ ਕਰਕੇ ਆਇਆ ਜਾਂ ਕੋਵਿਡ ਦੀ ਵਜ੍ਹਾ ਕਰਕੇ ਸਾਡੇ ਸਿਰ ਉੱਪਰ ਕਰਜ਼ਾ ਚੜ ਗਿਆ, ਕੋਈ ਵੀ ਕਾਰਨ ਹੋਵੇ, ਡਰਨ ਝਿਜਕਣ ਦੀ ਜ਼ਰੂਰਤ ਨਹੀਂ। ਹਮੇਸ਼ਾ ਦੀ ਤਰ੍ਹਾਂ ਮੈਂ ਤਾਂ ਇਹ ਗੱਲ ਕਹਾਂਗਾ, ਜਿਨ੍ਹਾਂ ਨੇ ਇੰਨਾ ਵਧੀਆ ਇਹ ਕਾਨੂੰਨ ਬਣਾਇਆ ਸਰਕਾਰ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ। ਕਰਜ਼ਾ ਭਾਵੇਂ ਤੁਹਾਡਾ ਬੈਂਕ ਦੀ ਮੌਰਗੇਜ ਦਾ, ਪ੍ਰਾਈਵੇਟ ਲੋਨ ਹੈ, ਪ੍ਰਾਈਵੇਟ ਮੌਰਗੇਜ ਹੈ, ਕ੍ਰੈਡਿਟ ਕਾਰਡ, ਸੀਬਾ, BDC, ਮਤਲਬ ਜਿੰਨੇ ਵੀ ਆਪਾਂ ਕਰਜ਼ਿਆਂ ਦੀਆਂ ਕਿਸਮਾਂ ਗਿਣਦੇ ਜਾਈਏ ਓਨੇ ਹੀ ਅੱਗੇ ਅੱਗੇ ਨਿਕਲੀ ਜਾਣੇ ਆ, ਪਰ ਸਾਰਿਆਂ ਦਾ ਹੱਲ ਹੈਗਾ। ਪਹਿਲਾਂ ਪਰਮ ਜੀ 407 ਦਾ ਬਿੱਲ ਜਿਹੜਾ, ਇਹ ਕਰਜ਼ਿਆਂ ਦੀ ਮਾਫ਼ੀ ਵਾਲੇ ਪ੍ਰੋਗਰਾਮ ਚ ਨਹੀਂ ਸੀ ਆਉਂਦਾ। ਹੁਣ ਕੋਈ ਸੁਪਰੀਮ ਕੋਰਟ ਦੀਆਂ ਸਾਡੇ ਪਾਸ ਪਰੂਫ ਆਏ ਆ ਕਿ ਕੋਰਟਾਂ ਨੇ ਉਹ ਵੀ ਕਿਹਾ ਕਿ ਇਹ ਵੀ ਮਾਫ਼ ਹੋਣਾ ਚਾਹੀਦਾ। ਖੁਸ਼ੀ ਦੀ ਗੱਲ ਹੈ, ਬਹੁਤ ਵੱਡੇ ਵੱਡੇ 407 ਦੇ ਬਿੱਲ ਆਉਂਦੇ ਸੀ
0: ਜੀ।
1: ਜਿਹੜਾ ਕਰਜ਼ਾ ਪਰਮ ਜੀ, ਇਹ ਕੋਈ ਰੁਕਾਵਟ ਨਹੀਂ, ਹਰਡਲ ਤਾਂ ਹੋ ਸਕਦਾ, ਪਰ ਇਸ ਹਰਡਲ ਨੂੰ, ਕਰਜ਼ੇ ਦੀ ਨੂੰ ਦੂਰ ਕੀਤਾ ਜਾ ਸਕਦਾ। ਇਹ ਕੋਈ ਸਾਡਾ ਰੋਡ ਬਲਾਕ ਨਹੀਂ, ਜੇਕਰ ਹੱਲ ਕੀਤਾ ਜਾ ਸਕਦਾ ਤਾਂ ਇਹਦੇ ਵਾਸਤੇ ਸਾਨੂੰ ਸਲਾਹ ਮਸ਼ਵਰੇ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਅਸੀਂ ਇਸ ਪ੍ਰੋਬਲਮ ਵਿੱਚੋਂ ਨਿਕਲ ਸਕੀਏ। ਜਿਵੇਂ ਮੈਂ ਦੱਸਿਆ ਕਿ ਪਹਿਲਾਂ ਕੈਨੇਡਾ ਜਿਹੜਾ ਇਹ ਇੱਕ ਲੀਗਲ ਕੰਟਰੀ ਹੈ ਜੀ, ਕਾਨੂੰਨ ਨੂੰ ਇੱਥੇ ਮੰਨਿਆ ਜਾਂਦਾ, ਹੱਕ ਜਿਹੜੇ ਆ ਉਹ ਦਿੱਤੇ ਜਾਂਦੇ ਆ, ਕ੍ਰੈਡੀਟਰ ਕੋਲ ਵੀ ਹੱਕ ਹੈਗੇ ਆਪਣੇ ਤੇ ਡੈਬਟਰ ਕੋਲ, ਕਰਜ਼ਦਾਰ ਜਿਹੜਾ, ਦੋਵਾਂ ਕੋਲ ਹੱਕ ਨੇ। ਕ੍ਰੈਡੀਟਰ ਪਰਮ ਜੀ ਕੀ ਕਰਦੇ ਹੋ ਤੁਸੀਂ ਤੇ ਜਾਣਦੇ ਹੋ, ਇਸ ਫੀਲਡ ਵਿੱਚ ਤੁਸੀਂ ਕੰਮ ਵੀ ਕੀਤਾ, ਉਹ ਕੋਰਟ ਵਿੱਚ ਜਾਂਦੇ ਆ, ਦਰਖਾਸਤ ਦਿੰਦੇ ਆ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਟੂਲ ਤਰੀਕੇ ਵਰਤਦੇ ਆ, ਜਿਵੇਂ ਅਕਾਊਂਟ ਫਰੀਜ਼ ਕਰ ਦੇਣਾ, ਜੱਜਮੈਂਟ, ਵੇਜ ਗਾਰਨਿਸ਼ਮੈਂਟ। ਪਰ ਸਾਨੂੰ ਜਦੋਂ ਅਸੀਂ ਕਾਨੂੰਨੀ ਮੁਲਕ ਵਿੱਚ ਰਹਿ ਰਹੇ ਹਾਂ, ਇੱਥੇ ਕੋਈ ਕਿਸੇ ਨਾਲ ਕਰਜ਼ੇ ਦੀ ਵਜ੍ਹਾ ਕਰਕੇ ਲੜਾਈ ਝਗੜਾ ਵੀ ਨਹੀਂ ਕਰ ਸਕਦਾ, ਸਾਨੂੰ

0: ਪ੍ਰੋਬਲਮ ਨੂੰ ਇਸ ਹੱਦ ਤੱਕ ਵਧਣ ਨਹੀਂ ਦੇਣਾ ਚਾਹੀਦਾ, ਉਹਦਾ ਹੱਲ ਲੱਭਣਾ ਚਾਹੀਦਾ, ਤਾਂ ਕਿ ਅਸੀਂ ਆਪਣੇ ਹੱਕਾਂ ਦੀ ਜਾਣਕਾਰੀ ਵਾਸਤੇ ਸਲਾਹ ਕੀਤੀ ਜਾ ਸਕੇ। ਜਿਹੜੇ ਜਿਹੜੇ ਸਰੋਤੇ ਜਿਹੜੇ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਦੇ ਸਕਦੇ, ਚਾਹੇ ਕ੍ਰੈਡਿਟ ਕਾਰਡ, ਬੈਂਕ ਮੌਰਗੇਜ, ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਕਰਜ਼ਾ, ਉਹ ਸਲਾਹ ਕਰਨਾ ਚਾਹੁੰਦੇ ਆ ਕਿ ਸਾਡੇ ਐਜ਼ ਏ ਡੈਬਟਰ ਕਿਹੜੇ ਕਿਹੜੇ ਹੱਕ ਨੇ। ਉਹਦੇ ਵਾਸਤੇ ਨੰਬਰ ਹੈ 416-400-44-416-444-444-44-44. ਅਗਰ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਹੋ ਤੇ ਨੰਬਰ ਹੈ। ਸਲਾਹ ਮਸ਼ਵਰਾ ਜਿਹੜਾ ਜੀ ਹਮੇਸ਼ਾ ਮੁਫ਼ਤ ਹੋਣਾ ਚਾਹੀਦਾ, ਆਪਣੇ ਹੱਕਾਂ ਦੀ, ਆਪਣੀਆਂ ਆਪਸ਼ਨਸ, ਸੂਟੇਬਲ ਸਲਿਊਸ਼ਨਸ, ਜਿਸ ਸਰਕਾਰ ਦੀਆਂ ਮੈਂ ਗੱਲਾਂ ਕਰਦਾ ਉਹਨਾਂ ਦਾ ਰੋਲ ਕੀ ਹੈ, ਉਹ ਕਿਵੇਂ ਸਾਡੇ ਇੰਡੀਵਿਜੁਅਲਸ ਨੂੰ, ਬਿਜ਼ਨਸ ਨੂੰ ਸਪੋਰਟ ਕਰਦੇ ਆ। ਕਿਸੇ ਵੀ ਤਰ੍ਹਾਂ ਦੀ ਭੈਣ ਭਰਾਵਾਂ ਨੂੰ, ਸਰੋਤਿਆਂ ਨੂੰ ਕਰਜ਼ਾ ਕਿਸੇ ਵੀ ਕਿਸਮ ਦਾ, ਉੱਤੋਂ ਡਰਨ ਝਿਜਕਣ ਦੀ ਜ਼ਰੂਰਤ ਨਹੀਂ ਹੈਗੀ। ਮੈਂ ਤੇ ਐਂਡ ਤੇ ਪਰਮ ਜੀ ਇਹੋ ਪਾਵਾਂਗਾ ਕਵਾਂਗਾ ਜੀ, ਕਰਜ਼ੇ ਤੋਂ ਜੇ ਛੁਟਕਾਰਾ ਪਾਓ, ਕਰਜ਼ੇ ਤੋਂ ਛੁਟਕਾਰਾ ਤੇ ਫੇਰ ਵੇਖੋ ਜ਼ਿੰਦਗੀ ਦਾ ਸਹੀ ਨਜ਼ਾਰਾ। ਅਗਰ ਕਰਜ਼ਾ ਸਿਰਤਿਆ ਤੇ ਬੰਦੇ ਨੂੰ ਰਾਤ ਨੀਂਦ ਨਹੀਂ ਆ ਸਕਦੀ, ਜਿੰਨਾ ਮਰਜ਼ੀ ਉਹ ਦਲੇਰ ਹੋਵੇ, ਕੁਛ ਵੀ ਹੋਵੇ, ਪਰ ਸਾਨੂੰ ਇਹਨਾਂ ਸਮੱਸਿਆ ਚੋਂ ਨਿਕਲਣ ਵਾਸਤੇ ਇਨਫੋਰਮੇਸ਼ਨ, ਨੌਲੇਜ, ਸਲਾਹ ਜ਼ਰੂਰ ਪ੍ਰਾਪਤ ਕਰਨੀ ਚਾਹੀਦੀ ਹੈ, ਤਾਂ ਕਿ ਇਹ ਪ੍ਰੋਬਲਮਾਂ ਅੱਗੇ ਨਾ ਵਧਣ। ਨੰਬਰ ਜਿਹਨਾਂ ਸਰੋਤਿਆਂ ਨੇ ਨਹੀਂ ਲਿਖਿਆ ਲਿਖ ਲਓ, 416-400-44-44-416-444-44 ਮੇਰਾ ਨੰਬਰ ਹੈ। ਹੁਣ ਪਰਮ ਜੀ ਵੀ ਆਪਣੀ ਜ਼ਬਾਨੀ ਇਹ ਨੰਬਰ ਮੇਰਾ ਖਿਆਲ ਹੈ ਜ਼ਰੂਰ ਦੱਸੋਗੇ
1: ਜੀ। ਜ਼ਰੂਰ ਨੰਬਰ ਹੈ ਜੀ, ਹਰਿੰਦਰ ਘੁੰਮਣ ਜੀ ਦੇ ਨਾਲ ਤੁਸੀਂ ਗੱਲ ਕਰਨੀ ਆ, ਕਰਜ਼ਿਆਂ ਤੋਂ ਪਰੇਸ਼ਾਨ ਹੋ ਤੇ ਮੈਂ ਜ਼ਰੂਰ ਕਹਿੰਦੀ ਹੁੰਦੀ ਹਾਂ ਕਿ ਫਾਈਨੈਂਸ਼ੀਅਲ ਮਾਮਲੇ ਆ, ਜਿੰਨੀ ਛੇਤੀ ਤੁਸੀਂ ਨਿਪਟਾ ਲਓਗੇ ਓਨੇ ਹੀ ਸੌਖੇ ਰਹੋਗੇ, ਕਿਉਂਕਿ ਜਿੱਦਾਂ ਹਰਿੰਦਰ ਜੀ ਨੇ ਦੱਸਿਆ ਕਿ ਕੁਛ ਕ੍ਰੈਡੀਟਰ ਤੁਹਾਨੂੰ ਕੋਰਟ 'ਚ ਲੈ ਕੇ ਦੱਸ ਸਕਦੇ ਆ ਅਤੇ ਤੁਹਾਡੀ ਜਿਹੜੀ ਸੈਲਰੀ ਆ ਜਾਂ ਤੁਹਾਡੀ ਇਨਕਮ ਆਉਂਦੀ ਆ ਉਹ ਗਾਰਨਿਸ਼ ਕਰ ਸਕਦੇ ਆ। ਪਰ ਕਈ ਕ੍ਰੈਡੀਟਰ ਹੁੰਦੇ ਆ, ਤੁਸੀਂ ਵੇਟ ਨਾ ਕਰੋ ਕਿ ਕੋਈ ਕੋਰਟ 'ਚ ਜਾਊਗਾ, ਕੋਰਟ 'ਤੇ ਕੋਈ ਤੁਹਾਨੂੰ ਡਾਕੂਮੈਂਟ ਆਉਣਗੇ ਫਿਰ ਤੁਸੀਂ ਇਹ 'ਤੇ ਐਕਟ ਕਰਨਾ। ਕੁਛ ਕ੍ਰੈਡੀਟਰ ਹੁੰਦੇ ਜਿਹੜੇ ਤੁਹਾਨੂੰ ਕੋਰਟ 'ਚ ਲਿਜਾਏ ਬਿਨਾਂ ਵੀ ਤੁਹਾਡੀ ਸੈਲਰੀ ਜਾਂ ਵੇਜਸ ਗਾਰਨਿਸ਼ ਕਰ ਸਕਦੇ ਆ, ਫੋਰ ਐਗਜ਼ਾਮਪਲ CRA। ਸੋ ਇਸ ਤੁਸੀਂ ਜੰਜਾਲ 'ਚੋਂ ਨਿਕਲਣਾ, ਕਰਜ਼ਿਆਂ ਤੋਂ ਤੁਸੀਂ ਚਾਹੁੰਦੇ ਹੋ ਕਿ ਥੋੜ੍ਹਾ ਸੁੱਖ ਦਾ ਸਾਹ ਆਵੇ, ਪੈਸੇ ਜਿਹੜੇ ਵਿਆਜ 'ਚ ਭਰਦੇ ਹੋ ਉਹ ਬਚ ਜਾਣ, ਅਤੇ ਨੰਬਰ ਹੈ ਜੀ ਹਰਿੰਦਰ ਘੁੰਮਣ ਜੀ ਦਾ 416-400-44-44। ਬੜਾ ਸੌਖਾ ਨੰਬਰ ਆ, ਲਿਖਣ ਦੀ ਜ਼ਰੂਰਤ ਨਹੀਂ ਆ, ਮੈਂ ਕਹਿੰਦੀ ਹੁੰਦੀ ਹਾਂ। 416 ਏਰੀਆ ਕੋਡ ਯਾਦ ਰੱਖਣਾ, 400-400 ਅਤੇ 4444, ਸਿਰਫ ਚਾਰ ਹੀ ਨੰਬਰ ਯਾਦ ਰੱਖਣਾ, ਇਹਦੇ 'ਚ ਚੌਕਾ ਹੀ ਯਾਦ ਰੱਖਣਾ, 416-400-4444, 416-444-44-44 ਨੰਬਰ ਹੈ ਜੀ ਹਰਿੰਦਰ ਘੁੰਮਣ ਜੀ ਦਾ। ਬਹੁਤ ਸ਼ੁਕਰੀਆ ਹਰਿੰਦਰ ਜੀ, ਥੈਂਕ ਯੂ ਸੋ ਮਚ।
0: ਮਿਹਰਬਾਨੀ,
1: ਬਹੁਤ ਸ਼ੁਕਰੀਆ ਜੀ।

ਗਾਣਾ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੀ, ਪਰ ਦੇਸੀ ਫਰਾਈਡ ਮੈਨੀਆਂ ਦਾ ਸੁਨੇਹਾ ਦੱਸ ਦਈਏ, ਕਿਉਂਕਿ ਜਦ ਤੱਕ ਅਸੀਂ ਖਾਣ ਪੀਣ ਦੀ ਗੱਲ ਨਹੀਂ ਕਰਾਂਗੇ ਤਾਂ ਫਿਰ ਲੌਂਗ ਵੀਕਐਂਡ ਦੀ ਗੱਲ ਅਧੂਰੀ ਰਹਿ ਜਾਣੀ ਆ। ਤੁਸੀਂ ਇਸ ਵੀਕਐਂਡ 'ਤੇ ਆਪਣੀ ਫੈਮਿਲੀ ਦੇ ਨਾਲ, ਆਪਣੇ ਫਰੈਂਡਸ ਦੇ ਨਾਲ ਕਿਤੇ ਬਾਹਰ ਜਾ ਕੇ ਖਾਣਾ ਇੰਜੋਏ ਕਰਨਾ ਚਾਹੁੰਦੇ ਹੋ, ਚਾਹੁੰਦੇ ਹੋ ਕਿ ਥੋੜ੍ਹਾ ਜਿਹਾ ਲਾਈਫ ਨੂੰ ਬ੍ਰੇਕ ਮਿਲ ਜੇ, ਜਾਂ ਕਹਿ ਦਈਏ ਜੀ ਰਸੋਈ ਨੂੰ ਥੋੜ੍ਹੀ ਜਿਹੀ ਵਿਹਲ ਮਿਲ ਜੇ ਘਰ ਨੂੰ, ਤਾਂ ਫਿਰ ਦੇਸੀ ਫਰਾਈਡ ਮੈਨੀਆਂ ਜਿਹੜੇ ਕਿ 6171 ਮੇਫੀਲਡ ਰੋਡ ਯੂਨਿਟ ਨੰਬਰ 96 ਬਰੈਂਪਟਨ 'ਚ ਲੋਕੇਟਡ ਨੇ, ਮੇਫੀਲਡ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਤੁਸੀਂ ਇੱਥੇ ਜਾਓਗੇ। ਬਹੁਤ ਸਾਰਾ ਇੱਥੇ ਬਹੁਤ ਸਾਰੀਆਂ ਆਈਟਮਸ ਹੈਗੀਆਂ, ਮੈਨਿਊ ਬਹੁਤ ਵੱਡਾ ਹੈਗਾ, ਵੈੱਜ ਅਤੇ ਨੋਨ ਵੈੱਜ ਦੋਨੋਂ ਚੋਇਸਿਸ ਹੈਗੀਆਂ, ਅਤੇ ਇਹ ਨਹੀਂ ਹੈ ਜੀ ਕੁਛ ਚਾਰ ਪੰਜ ਚੀਜ਼ਾਂ, ਬਹੁਤ ਵੱਡਾ ਮੈਨਿਊ। ਜੇ ਵੈੱਜ 'ਚ ਤੁਸੀਂ ਨਹੀਂ ਨੋਨ ਵੈੱਜ ਖਾਂਦੇ ਅਤੇ ਤਾਂ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਚੂਜ਼ ਕਰ ਸਕਦੇ ਹੋ। ਅਤੇ ਫੋਰ ਐਗਜ਼ਾਮਪਲ ਤੁਸੀਂ ਕੁਛ ਸਟਰੀਟ ਫੂਡ ਟਾਈਪ ਟਰਾਈ ਕਰਨਾ ਜਿਹਦੇ ਵਿੱਚ ਨੂਡਲਸ ਹੋ ਗਏ ਜਾਂ ਸਪਰਿੰਗ ਰੋਲਸ ਹੋ ਗਏ ਜਾਂ ਮੋਮੋਸ ਹੋ ਗਏ ਜਾਂ ਫਿਰ ਹੋਰ ਬਹੁਤ ਕੁਛ ਹੈ ਜੀ, ਇੰਡੀਆ ਵਾਲੀ ਜਿਹੜੀ ਟਿੱਕੀ ਟਰਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਨਾਲ ਹੀ ਗੱਲ ਕਰ ਲਈਏ ਇੰਡੀਆ ਵਾਲੀ ਕੌਫੀ ਟਰਾਈ ਕਰਨਾ ਚਾਹੁੰਦੇ ਹੋ, ਲੌਂਗ ਇਲਾਚੀਆਂ ਵਾਲੀ ਚਾਹ ਟਰਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਮਿਲਕ ਬਦਾਮ ਮੈਂਗੋ ਸ਼ੇਕ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਅਤੇ ਨਾਲ ਨੋਨ ਵੈੱਜ ਦੇ ਵਿੱਚ ਵੀ, ਚਿਕਨ ਦੇ ਵਿੱਚ ਵੀ ਅਲੱਗ ਅਲੱਗ ਇਹਨਾਂ ਦੇ ਕੋਲ ਆਈਟਮਸ ਹੈਗੀਆਂ ਜਿਹੜੀਆਂ ਤੁਸੀਂ ਟਰਾਈ ਕਰ ਸਕਦੇ ਹੋ। ਅਤੇ ਇਸ ਲੌਂਗ ਵੀਕਐਂਡ 'ਤੇ ਕਦੋਂ ਤੱਕ ਹੈ ਜੀ ਤੁਹਾਡੇ ਲਈ? ਇਹ ਹੈ ਜੀ ਤੁਹਾਡੇ ਤੱਕ ਮੰਡੇ ਤੱਕ, ਕਿਉਂਕਿ ਮੰਡੇ ਤੱਕ ਹੀ ਲੌਂਗ ਵੀਕਐਂਡ ਆ। ਸੋ ਮੰਡੇ ਤੱਕ ਤੁਸੀਂ ਜਾਣਾ ਹੈਗਾ ਦੇਸੀ ਫਰਾਈਡ ਮੈਨੀਆਂ 'ਤੇ, ਜਿਹੜੇ ਕਿ 6171 ਮੇਫੀਲਡ ਰੋਡ ਯੂਨਿਟ ਨੰਬਰ 96 96 'ਚ, ਯੂਨਿਟ ਨੰਬਰ 96 'ਚ ਲੋਕੇਟਡ ਨੇ। ਅਤੇ ਜਾਓਗੇ ਤਾਂ ਫਿਰ ਤੁਹਾਨੂੰ 20% ਔਫ ਹੈ, ਬਸ ਰੇਡੀਓ ਅੰਦਾਜ਼ ਦਾ ਤੁਸੀਂ ਰੈਫਰੈਂਸ ਜ਼ਰੂਰ ਦੇ ਦੇਣਾ ਜੀ। ਅਤੇ ਬੜਾ ਚੰਗਾ ਲੱਗਦਾ ਜੋ ਜਾ ਕੇ ਤੁਸੀਂ ਦੱਸਦੇ ਹੋ ਕਿ ਤੁਸੀਂ ਪ੍ਰੋਗਰਾਮ ਸੁਣ ਕੇ ਆਏ ਸੀਗੇ। ਸੋ ਰੇਡੀਓ ਅੰਦਾਜ਼ ਦਾ ਰੈਫਰੈਂਸ ਦੇਣ 'ਤੇ ਤੁਹਾਨੂੰ 20% ਔਫ ਜਿਹੜਾ ਵੀ ਬਿੱਲ ਤੁਹਾਡਾ ਹੋਊਗਾ ਉਹਦੇ 'ਤੇ 20% ਔਫ ਮਿਲਣਾ। ਦੇਸੀ ਫਰਾਈਡ ਮੈਨੀਆਂ, ਕੁਛ ਕੇਟਰਿੰਗ ਕਰਾਉਣੀ ਹੈ, ਕੁਛ ਔਡਰ ਕਰਨਾ ਹੈ, ਜਾਂ ਫਿਰ ਕੋਈ ਈਵੈਂਟ ਦੇ ਲਈ ਤੁਸੀਂ ਇਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਹੋ, ਕੇਟਰਿੰਗ ਦਾ ਕੋਈ ਐਸਟੀਮੇਟ ਪੁੱਛਣਾ ਕਿੰਨੇ ਕੁ ਪੈਸੇ ਲੱਗਣਗੇ, ਕੀ ਡਿਸ਼ਿਜ਼ ਹੋਣਗੀਆਂ, ਕੀ ਆਈਟਮਸ ਇਹ ਇੰਕਲੂਡ ਹੁੰਦੀਆਂ, ਤਾਂ ਨੰਬਰ ਹੈ ਦੇਸੀ ਫਰਾਈਡ ਮੈਨੀਆਂ ਦਾ 6475434475, 6475 534 3475, 6475 534 3475। ਲਜ਼ੀਜ਼ ਖਾਣਾ ਖਾਣਾ ਅਤੇ ਦੇਸੀ ਫਰਾਈਡ ਮੈਨੀਆਂ 'ਤੇ ਹੀ ਜਾਣਾ।

0: ਲੌਂਗ ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋ ਜੀ, ਤੇ ਦੱਸ ਦਈਏ ਕਿ ਸਿੰਘਰ ਜੀ ਵੱਲੋਂ ਸੁਨੇਹਾ ਆਇਆ ਸੀ ਤੁਹਾਡੇ ਤੱਕ ਪਹੁੰਚਦਾ ਕਰ ਦਈਏ, ਪੰਜਵਾਂ 3 ਦਿਨਾਂ ਦਾ ਮਹਾਨ ਕੀਰਤਨ ਦਰਬਾਰ ਹੋਣ ਜਾ ਰਿਹਾ ਜੀ, ਜਿਹੜਾ ਕਿ ਅੱਜ, ਕੱਲ੍ਹ ਨੂੰ ਅਤੇ ਪਰਸੋਂ ਆ, 16, 17 ਤੇ 18 ਮਈ ਨੂੰ ਹੈਗਾ ਬਰੈਂਪਟਨ ਫੇਅਰ ਗਰਾਊਂਡਸ ਦੇ ਵਿੱਚ, ਅਤੇ ਜ਼ਰੂਰ ਤੁਸੀਂ ਪਹੁੰਚਣਾ ਜੀ ਇੱਥੇ। ਨਾਮੀ ਰਾਗੀ ਜਿੱਥੇ ਆ ਰਹੇ ਨੇ, ਤੁਸੀਂ ਕੀਰਤਨ ਸਰਵਣ ਕਰਨਾ ਅਤੇ ਬਾਕੀ ਜ਼ਰੂਰ ਇੱਥੇ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰਨੀ ਆ ਤੁਹਾਡੇ ਲਈ ਇਹ ਸੁਨੇਹਾ ਜੀ। ਸਿੰਘਰ ਜੀ ਜੀ ਨੂੰ ਕਾਲ ਕਰਨੀ ਆ, ਦੋਨਾਂ ਦਾ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਆ, 647-448-1000, 647-448-1000। ਅਤੇ ਬਾਕੀ ਲੋਕੇਸ਼ਨ ਆ ਜੀ ਬਰੈਂਪਟਨ ਫੇਅਰ ਗਰਾਊਂਡਸ, ਜਿਹੜੇ ਕਿ 12942 ਹਾਰਟ ਲੇਕ ਰੋਡ ਕੈਲੇਡਨ ਚ ਹੈ ਬਰੈਂਪਟਨ ਫੇਅਰ ਗਰਾਊਂਡਸ, ਜਿੱਥੇ ਕਿ ਪੰਜਵਾਂ 3 ਦਿਨਾਂ ਮਹਾਨ ਕੀਰਤਨ ਦਰਬਾਰ ਹੋਣ ਜਾ ਰਿਹਾ ਅੱਜ, ਕੱਲ੍ਹ ਨੂੰ ਅਤੇ ਪਰਸੋਂ 12 ਵਜੇ ਤੋਂ ਲੈ ਕੇ ਕੱਲ੍ਹ ਨੂੰ ਹੈ ਜੀ। ਅੱਜ ਵੈਸੇ 10 ਵਜੇ ਤੱਕ ਰਾਤ ਨੂੰ ਤੁਸੀਂ ਹੁਣ ਵੀ ਜਾ ਸਕਦੇ ਹੋ, ਕੱਲ੍ਹ ਨੂੰ ਹੈ ਜੀ 3 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ, ਅਤੇ ਮੰਡੇ ਆ 12 ਵਜੇ ਤੋਂ ਲੈ ਕੇ ਰਾਤੀ 7 ਵਜੇ ਤੱਕ। 647-448-1000 ਨੰਬਰ 'ਤੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਸਿੰਘ ਹਰਜੀਤ ਜੀ ਨੂੰ ਕਾਲ ਕਰ ਸਕਦੇ ਹੋ। ਸਟੀਵਨਸ ਫਰਨੀਚਰ ਦਾ ਸੁਨੇਹਾ ਦੱਸ ਦਈਏ ਜੀ ਕਿ ਤੁਸੀਂ ਇਸ ਵੀਕਐਂਡ 'ਤੇ ਫਰਨੀਚਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੈ ਜੀ ਇਨਵਾਈਟ, ਤੁਸੀਂ ਜ਼ਰੂਰ ਪਹੁੰਚਣਾ। ਜਿਨ੍ਹਾਂ ਨੇ ਕਿ ਬਹੁਤ ਖੂਬਸੂਰਤ ਡੀਲਸ, ਆਲਵੇਜ਼ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਲੈ ਕੇ ਆਉਣ। ਸਟੀਵਨਸ ਫਰਨੀਚਰ ਜਿਹੜੀ ਕਿ ਟੋਰਬਰਮੈਨ ਸਟੀਲਸ ਦੇ ਇੰਟਰਸੈਕਸ਼ਨ 'ਤੇ ਨੇ, ਸਟੀਵਨਸ ਫਰਨੀਚਰ, ਅਤੇ ਇੱਥੇ ਕੁਛ ਜਿਹੜੀਆਂ ਡੀਲਸ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਾਂ, ਜਿਹਦੇ ਵਿੱਚੋਂ ਕਿ ਇੱਕ ਤਾਂ ਵੈਸੇ ਦੱਸੀਏ ਕਿ ਏਰੀਆ ਰੋਗਸ ਲੈਣੇ ਆ, ਸ਼ੈਂਡਲੀਅਰ ਲੈਣੇ ਜਾਂ ਐਕਸੈਸਰੀਜ਼ ਤੁਹਾਨੂੰ ਚਾਹੀਦੀਆਂ, ਤਾਂ ਅਪ ਟੂ 70% ਆਫ ਤੁਹਾਨੂੰ ਮਿਲਣਾ। 2575 ਸਟੀਲਸ ਐਵਨਿਊ ਈਸਟ, ਸਟੀਵਨਸ ਫਰਨੀਚਰ ਬਰੈਂਪਟਨ ਦੇ ਵਿੱਚ, ਟੋਰਬਰਮੈਨ ਸਟੀਲਸ ਦੇ ਇੰਟਰਸੈਕਸ਼ਨ 'ਤੇ। ਅਗਰ ਤੁਸੀਂ ਸਿੰਗਲ ਸਾਈਜ਼ ਮੈਟਰਸ ਚਾਹੀਦਾ ਜੀ, ਟਵਿਨ ਮੈਟਰਸ, ਤਾਂ ਤੁਹਾਨੂੰ$69 ਦੇ ਵਿੱਚ ਮਿਲਣਾ। ਅਗਰ ਤੁਹਾਨੂੰ ਕੁਈਨ ਸਾਈਜ਼ ਮੈਟਰਸ ਚਾਹੀਦਾ ਜੀ ਤਾਂ 129 'ਚ ਮਿਲਣਾ, ਅਤੇ ਬਾਕੀ ਇਹਨਾਂ ਦੇ ਕੋਲ ਤੁਸੀਂ ਪੂਰਾ ਬੈਡਰੂਮ ਸੈੱਟ ਲੈ ਸਕਦੇ ਹੋ, ਸੋਫਾ ਸੈੱਟ ਲੈ ਸਕਦੇ ਹੋ, ਡਾਇਨਿੰਗ ਸੈੱਟ ਲੈ ਸਕਦੇ ਹੋ। ਸਟੀਵਨਸ ਫਰਨੀਚਰ, 905-790-560, 9057900-0560 'ਤੇ ਕਾਲ ਕਰਨੀ ਆ। ਨੈਕਸਟ ਕਾਲ ਆ ਜੀ ਸਾਡੇ ਨਾਲ 9090 ਜੀ, ਵੈਲਕਮ, ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ, ਕੈਸੀ ਹੈ ਆਪ?
0: ਮੈਂ ਠੀਕ ਹੂੰ ਜੀ, ਆਪ ਕੈਸੇ ਹੈਂ?
1: ਮੈਂ ਬਿਲਕੁਲ ਠੀਕ ਹੂੰ, ਬਫਜ਼ਲੇ ਤਾਲਾ, ਪ੍ਰੋਗਰਾਮ ਸ਼ਾਨਦਾਰ, ਖਾਲੀ ਆਪਕੋ ਸਲਾਮ ਕਰਨੇ ਕੇ ਲਿਏ ਆਇਆ। ਹਮੇਸ਼ਾ ਖੁਸ਼ ਰਹੀਏ, ਪਰਮਾਤਮਾ ਆਪਕੋ ਛੱਡੀ ਕਲਾ ਰੱਖੇ, ਔਰ ਕੁਛ ਨਹੀਂ, ਬਹੁਤ ਉਮਦਾ ਪ੍ਰੋਗਰਾਮ ਪੇਸ਼ ਕਰਤੀ ਹੈ। ਔਰ ਆਪ ਜਾਣੇ ਕੇ ਬਾਅਦ ਵੀ ਜੱਜੀ ਸਾਹਿਬ ਕੇ ਔਰ ਵੋ ਜੋ ਗਾਣੇ ਪ੍ਰੇਜ਼ੈਂਟ ਹੋਤੇ, ਗਜ਼ਲ ਵਗੈਰਾ, ਵੋ ਵੀ ਗੈਰ ਮਾਮੂਲੀ ਚੀਜ਼ ਹੈ। ਯੇ ਇੱਕ ਦੇਸ਼ ਕੀ ਬਾਤ ਹੋਤੀ ਹੈ, ਆਪਣੀ ਸਭਿਅਤਾ, ਆਪਣੀ ਪਰੰਪਰਾ ਕੋ ਜ਼ਿੰਦਾ ਰੱਖਣੇ ਕੇ ਲੀਏ ਉਨ ਚੀਜ਼ੋਂ ਕੋ ਯਾਦ ਰੱਖਣਾ ਜ਼ਰੂਰੀ ਹੈ ਜੋ ਆਪਣੇ ਪੁਰਖੋਂ ਸੇ ਚਲੀ ਆ ਰਹੀ ਹੈ।
0: ਜੀ ਬਿਲਕੁਲ,
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਆਪਕਾ ਜੀ ਸਤਿ ਸ਼੍ਰੀ ਅਕਾਲ ਸਾਹਿਬ ਬਹੁਤ ਸ਼ੁਕਰੀਆ
0: ਪ੍ਰੋਗਰਾਮ ਨੂੰ ਤੁਸੀਂ ਸੁਣਦੇ ਹੋ ਜੀ, ਅਤੇ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੰਦੇ ਹੋ ਉਸ ਲਈ ਬਹੁਤ ਸ਼ੁਕਰੀਆ ਜੀ। ਤੁਹਾਨੂੰ ਇੱਕ ਸੁਨੇਹਾ ਹੋਰ ਹੈ ਕਿ ਇੱਕ ਵਾਰ ਦੁਬਾਰਾ ਦੱਸੀਏ, ਅਗਰ ਤੁਸੀਂ ਹੁਣੇ ਹੁਣੇ ਪ੍ਰੋਗਰਾਮ ਨੂੰ ਟਿਊਨ ਇਨ ਕੀਤਾ ਸੀ, ਅਗਰ ਤੁਸੀਂ ਸਰਟੀਫਾਈਡ ਕਾਰ ਮਕੈਨਿਕ ਹੋ, ਯਾਨੀ ਕਿ ਤੁਸੀਂ ਇਸ ਫੀਲਡ ਦੇ ਵਿੱਚ ਪੜ੍ਹਾਈ ਕੀਤੀ ਹੋਈ ਆ ਅਤੇ ਸਰਟੀਫਿਕੇਸ਼ਨ ਹੈਗੀ ਆ, ਸਰਟੀਫਾਈਡ ਕਾਰ ਮਕੈਨਿਕ ਹਾਇਰ ਕਰ ਰਹੇ ਨੇ ਜੀ ਫਾਲਕਨ ਆਰੋ ਪਾਰਟਸ ਐਂਡ ਰਿਪੇਅਰ ਸੈਂਟਰ ਵਾਲੇ, ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਆ। ਤੁਹਾਨੂੰ ਬਹੁਤ ਵਧੀਆ ਜੋਬ ਆ, ਤੁਹਾਡੀ ਵੇਟ ਕਰ ਰਹੀ ਆ। ਇਹ ਇਟੋਬੇਕੋ 'ਚ ਲੋਕੇਟਡ ਨੇ। ਨੰਬਰ ਤੁਹਾਡੇ ਲਈ ਹੈ ਜੀ, ਇਸ ਫੋਨ ਨੰਬਰ 'ਤੇ ਕਾਲ ਕਰ ਲੈਣੀ ਆ। ਇਨ ਕੇਸ ਸਮ ਹਾਓ ਤੁਹਾਨੂੰ ਨੰਬਰ ਨਹੀਂ ਲਿਖ ਸਕਦੇ ਜਾਂ ਸਮ ਹਾਓ ਲਿਖਿਆ ਨਹੀਂ ਗਿਆ, ਤੁਸੀਂ ਡਰਾਈਵ ਕਰ ਰਹੇ ਸੀ, ਮੈਨੂੰ ਟੈਕਸਟ ਕਰ ਦਿਓ ਜੀ, ਮੈਂ ਤੁਹਾਨੂੰ ਇਹਨਾਂ ਦਾ ਨੰਬਰ ਵੀ ਟੈਕਸਟ ਬੈਕ ਕਰ ਦੂੰਗੀ, ਫਿਰ ਤੁਸੀਂ ਇਹਨਾਂ ਨਾਲ ਕਾਲ ਕਰ ਸਕਦੇ ਹੋ। ਪਰ ਅਗਰ ਸਰਟੀਫਾਈਡ ਕਾਰ ਮਕੈਨਿਕ ਹੋ ਜਾਂ ਤੁਹਾਡੇ ਕੋਈ ਦੋਸਤ ਮਿੱਤਰ ਜਿਹਨੂੰ ਜੋਬ ਚਾਹੀਦੀ ਆ, ਤਾਂ ਆ ਨੰਬਰ ਪਾਸ ਔਨ ਕਰ ਦਿਓ, 416-707-0275, 416-707-0275, 416-707-0275 'ਤੇ ਤੁਸੀਂ ਕਾਲ ਕਰ ਲੈਣੀ ਹੈ ਜੀ। ਇਹਨਾਂ ਨੂੰ ਸਰਟੀਫਾਈਡ ਕਾਰ ਮਕੈਨਿਕ ਦੀ ਲੋੜ ਹੈ, 416-707-0275 ਨੰਬਰ 'ਤੇ ਕਾਲ ਕਰ ਸਕਦੇ ਹੋ।

0: ਬ੍ਰੈਂਪਟਨ ਦੇ ਵਿੱਚ ਕੋਈ ਬਹੁਤੀਆਂ ਚੰਗੀਆਂ ਨਿਊਜ਼ ਨਹੀਂ ਹੈਗੀਆਂ। ਦੋ ਤਿੰਨ ਨਿਊਜ਼ ਮੈਂ ਪੜ੍ਹ ਰਹੀ ਸੀ, ਇੱਕ ਤਾਂ ਇੱਕ ਲੇਡੀ 401 'ਤੇ ਕਰੈਸ਼ ਹੋਇਆ ਜੀ, ਈਟੋਬੀਕੋ 'ਚ, ਇਹ ਤਾਂ ਵੈਸੇ ਈਟੋਬੀਕੋ 'ਚ ਆ, ਤਾਂ ਉਹ ਹਾਈਵੇ 'ਤੇ ਜਿਵੇਂ ਆਪਾਂ ਕਈ ਵਾਰ ਗੱਡੀ ਖਰਾਬ ਹੋ ਜਾਂਦੀ ਜੇ ਕੁਛ ਵੀ ਹੋ ਜਾਂਦਾ ਤੁਸੀਂ ਬਾਹਰ ਨਿਕਲਣ ਲੱਗਦੇ ਹੋ, ਅਤੇ ਉਹਦੇ ਕਰਕੇ ਜੀ ਐਕਸੀਡੈਂਟ ਹੋ ਗਿਆ। ਫਿਰ ਇੱਕ ਬ੍ਰੈਂਪਟਨ ਦੇ ਵਿੱਚ ਇੱਕ ਬਿਜ਼ਨਸ 'ਤੇ ਇੱਕ ਕਾਰ ਟੋਇੰਗ ਜਦੋਂ ਜਿਹੜਾ ਟੋਇੰਗ ਕਰ ਰਿਹਾ ਸੀ ਬੰਦਾ, ਅਤੇ ਉਹ ਸਮ ਹਾਓ ਵਹੀਕਲ 'ਚ ਸਟੱਕ ਹੋ ਗਿਆ, ਇੱਕ ਖਬਰ ਇਹ ਹੈ ਜੀ। ਅਤੇ ਬਾਕੀ ਮੈਂ ਦੋ ਤਿੰਨ ਖਬਰਾਂ ਇਹ ਵੀ ਸੁਣੀਆਂ ਕਿ ਜਿਹੜੇ ਹੁਣ ਲੋਕ ਮੋਟਰਸਾਈਕਲ ਤੁਸੀਂ ਰਾਈਡ ਕਰਦੇ ਹੋ, ਲੈ ਕੇ ਜਾਂਦੇ ਹੋ, ਅਤੇ ਹੁਣ ਬਹੁਤ ਖਿਆਲ ਰੱਖਣਾ ਜਦੋਂ ਵੀ ਤੁਸੀਂ ਮੋਟਰਸਾਈਕਲ ਲੈ ਕੇ ਜਾਂਦੇ ਹੋ, ਥੋੜ੍ਹਾ ਜਿਹਾ ਆਪਣਾ ਆਰਾਮ ਨਾਲ ਚਲਾਓ, ਥੋੜ੍ਹਾ ਜਿਹਾ ਧਿਆਨ ਨਾਲ, ਅਤੇ ਬਹੁਤਾ ਕੋਈ ਰਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਵੈਸੇ ਤਾਂ ਜਦੋਂ ਵੀ ਕੁਛ ਵੀ ਡਰਾਈਵ ਕਰ ਰਹੇ ਹੋ, ਕਾਰ ਆ, ਗੱਡੀ ਆ, ਟਰੱਕ ਆ, ਮੋਟਰਸਾਈਕਲ ਆ, ਕਿਤੇ ਵੀ ਤੁਸੀਂ ਹੈਗੇ ਹੋ, ਡਰਾਈਵਿੰਗ ਤਾਂ ਖਿਆਲ ਰੱਖਣ ਵਾਲਾ ਇੱਕ ਕੰਮ ਹੈਗਾ। ਸੋ ਖਿਆਲ ਰੱਖੋ ਆਪਣਾ, ਅਤੇ ਜਦੋਂ ਵੀ ਡਰਾਈਵ ਕਰਦੇ ਹੋ ਜੀ, ਪਲੀਜ਼ ਸੇਫ ਡਰਾਈਵ ਕਰੋ, ਅਤੇ ਥੋੜ੍ਹਾ ਜਿਹਾ ਹੌਲੀ ਚੱਲੋ, ਕੋਈ ਬਹੁਤਾ ਰਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਨੰਬਰ ਇੱਕ ਤੁਹਾਨੂੰ ਹੋਰ ਸਾਂਝਾ ਕਰਦੀ ਹੈ, ਜੇਕਰ ਤੁਸੀਂ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ ਹੈਗਾ ਤਾਂ ਬੀ ਬਿਲਡ ਕੰਸਟਰਕਸ਼ਨ ਦਾ ਨੰਬਰ ਮੈਂ ਤੁਹਾਨੂੰ ਦੱਸ ਦਿਆਂ। ਤੁਸੀਂ ਹੈਮਿਲਟਨ ਦੇ ਵਿੱਚ ਹੋ, ਤੁਸੀਂ ਜੀ ਟੀ ਏ ਦੇ ਵਿੱਚ ਹੈਗੇ ਹੋ, ਲੀਗਲ ਬੇਸਮੈਂਟ ਬਣਾਉਣੀ ਆ, ਅਤੇ ਹੈਮਿਲਟਨ ਤੋਂ ਅੱਗੇ ਅੱਗੇ ਜਾਈ ਜਾਂਦੇ ਹਾਂ ਆਪਾਂ, ਤੁਸੀਂ ਗ੍ਰਿਮਸਬੀ ਦੇ ਵਿੱਚ ਹੋ, ਤੁਸੀਂ ਵੈਲੈਂਡ 'ਚੋਂ, ਸਟੋਨੀ ਕ੍ਰੀਕ 'ਚੋਂ, ਤੁਸੀਂ ਥੋਰਲ 'ਚੋਂ, ਤੁਸੀਂ ਫੋਰਟ ਏਰੀ 'ਚੋਂ, ਤੁਸੀਂ ਨਾਇਗਰਾ ਫੋਲਸ ਦੇ ਵਿੱਚ ਹੋ, ਤੁਸੀਂ ਜਿਹੜੇ ਵੀ ਏਰੀਆਸ ਦੇ ਵਿੱਚ ਹੈਗੇ ਹੋ, ਜਿੱਥੇ ਜਿੱਥੇ ਆਵਾਜ਼ ਪਹੁੰਚ ਰਹੀ ਹੈ ਅਨਲੈਸ ਅੰਟਾਰੀਓ ਦੇ ਵਿੱਚ, ਅਤੇ ਤੁਸੀਂ ਬੀ ਬਿਲਡ ਕੰਸਟਰਕਸ਼ਨ ਨੂੰ ਕਾਲ ਕਰ ਸਕਦੇ ਹੋ ਜੀ। ਲੀਗਲ ਬੇਸਮੈਂਟ ਬਣਾ ਕੇ ਦੇਣਗੇ, ਅਗਰ ਪਰਮਿਟ ਤੋਂ ਲੈ ਕੇ ਸਾਰਾ ਕੰਮ ਤੁਸੀਂ ਚਾਹੁੰਦੇ ਹੋ ਕਿ ਦੇਖਣ, ਉਸ ਦੇ ਵਿੱਚ ਵੀ ਜ਼ਰੂਰ ਤੁਹਾਨੂੰ ਇਹ ਸਰਵਿਸਿਜ਼ ਪ੍ਰੋਵਾਈਡ ਕਰਨਗੇ। ਅਤੇ ਬਾਕੀ ਨਾਲ ਦੀ ਨਾਲ ਤੁਸੀਂ ਇੰਟੀਰੀਅਰ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਾਉਣਾ ਹੋਵੇ, ਜਿਹਦੇ ਵਿੱਚ ਫਲੋਰਿੰਗ ਚੇਂਜ ਕਰਨੀ ਆ, ਵਿੰਡੋਜ਼ ਚੇਂਜ ਕਰਨੇ ਆ, ਕਿਉਂਕਿ ਹੁਣ ਹੀ ਟਾਈਮ ਹੁੰਦਾ ਆਪਣੇ ਕੋਲ ਸਮਰ ਦੇ ਵਿੱਚ ਹੀ ਸਾਰਾ ਕੰਮ ਕਰਾਉਣ ਦਾ, ਐਂਡ ਸਪੈਸ਼ਲੀ ਜਿਹੜਾ ਬਾਹਰ ਦਾ ਕੰਮ ਹੁੰਦਾ, ਜਿਵੇਂ ਕੋਈ ਕੌਂਕਰੀਟ ਦਾ ਕੰਮ ਹੋ ਗਿਆ, ਡਰਾਈਵੇ ਬਣਾਉਣਾ ਹੈਗਾ, ਸਟੈਂਪ ਕੌਂਕਰੀਟ ਦਾ ਕੰਮ ਕਰਾਉਣਾ, ਜਾਂ ਤੁਸੀਂ ਕੋਈ ਡੈੱਕ ਬਣਾਉਣਾ ਚਾਹੁੰਦੇ ਹੋ, ਕੋਈ ਸ਼ੈੱਡ ਬਣਾਉਣਾ ਚਾਹੁੰਦੇ ਹੋ, ਕੋਈ ਸਟੋਰੇਜ ਰੂਮ ਬਣਾਉਣਾ ਚਾਹੁੰਦੇ ਹੋ, ਜਾਂ ਫਿਰ ਵਿੰਡੋਜ਼ ਚੇਂਜ ਕਰਾਉਣਾ ਚਾਹੁੰਦੇ ਹੋ, ਇਹ ਜਿਹੜਾ ਕੰਮ ਹੁੰਦਾ ਇਹ ਸਮਰ ਦੇ ਵਿੱਚ ਹੀ ਹੋ ਸਕਦਾ, ਕਿਉਂਕਿ ਵਿੰਟਰ ਦੇ ਵਿੱਚ ਸਨੋਅ ਆ ਜਾਂਦੀ ਆ, ਅਤੇ ਇਹ ਕੰਮ ਸਪੈਸ਼ਲੀ ਨਹੀਂ ਹੁੰਦਾ। ਇੰਟੀਰੀਅਰ ਰੈਨੋਵੇਸ਼ਨ ਤਾਂ ਤੁਸੀਂ ਜਦੋਂ ਮਰਜ਼ੀ ਕਰਾ ਲਓ। ਸੋ ਕਿਸੇ ਵੀ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ ਹੋਵੇ, ਕੋਈ ਪ੍ਰਾਪਰਟੀ ਲਈ ਸੀ ਫਲਿੱਪ ਕਰਨ ਦੇ ਪਰਪਸ ਤੋਂ ਉਹ ਰੈਨੋਵੇਟ ਕਰਾਉਣੀ ਆ, ਜਾਂ ਘਰ ਦੇ ਵਿੱਚ ਪੂਰੀ ਤੁਸੀਂ ਲੇਆਊਟ ਚੇਂਜ ਕਰਨਾ ਚਾਹੁੰਦੇ ਹੋ, ਇਸ ਦੇ ਵਿੱਚ ਹੈਲਪ ਚਾਹੀਦੀ ਹੈ, ਤਾਂ ਬੀ ਬਿਲਡ ਕੰਸਟਰਕਸ਼ਨ ਦਾ ਨੰਬਰ ਹੈ ਜੀ 647-233-6000 6000 ਨੰਬਰ 'ਤੇ ਤੁਸੀਂ ਕਾਲ ਕਰ ਲੈਣੀ ਆ। ਨਾਇਗਰਾ ਫੋਲਸ ਤੱਕ ਹੀ ਸਰਵ ਕਰਦੇ ਨੇ, ਡਰਾਈਵੇ ਬਣਾਉਣਾ ਜਾਂ ਫਿਰ ਇੰਟੀਰੀਅਰ ਰੈਨੋਵੇਸ਼ਨ ਦਾ ਕੋਈ ਕੰਮ ਹੋਵੇ, 647-233-6000 6000। ਮੈਨੂੰ ਟੈਕਸਟ ਆਇਆ ਸੀ ਜੀ ਇਸ ਗਾਣੇ ਦੇ ਲਈ, ਅਤੇ ਥੋੜ੍ਹਾ ਜਿਹਾ ਪਲੇ ਕਰ ਦਈਏ। ਆਈ ਹੋਪ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਆਵਾਜ਼ ਕੁਛ ਵਧੀਆ ਨਹੀਂ ਹੈ ਵੈਸੇ, ਆਈ ਡੋਂਟ ਨੋ ਕਿ ਕੁਛ ਇਹਨੂੰ ਮੋਡੀਫਾਈ ਕੀਤਾ ਹੋਇਆ, ਪਰ ਇਹ ਗਾਣਾ ਤੁਹਾਡੇ ਲਈ ਪਲੇ ਕਰਨਾ ਸੀ। ਆਪਾਂ ਚਲੋ ਫਿਰ ਨੈਕਸਟ ਵੀਕ ਕਰ ਦਾਂਗੇ ਜੀ। ਹੁਣ ਆਵਾਜ਼ ਕੋਈ ਬਹੁਤੀ ਵਧੀਆ ਨਹੀਂ ਆ ਰਹੀ ਮੈਨੂੰ, ਸਟੂਡੀਓ 'ਚ ਪੂਰੀ ਕਲੀਅਰਲੀ ਆਵਾਜ਼ ਸੁਣ ਨਹੀਂ ਰਹੀ ਇਸ ਗਾਣੇ ਦੀ। ਨੈਕਸਟ ਵੀਕ ਲੱਭ ਕੇ ਲਿਆਵਾਂਗੇ, ਫਿਰ ਜ਼ਰੂਰ ਪਲੇ ਕਰ ਦਾਂਗੇ। ਤੁਸੀਂ ਪ੍ਰੋਗਰਾਮ ਦੇ ਨਾਲ ਮੇਰਾ ਸਾਥ ਦਿੱਤਾ ਜੀ, ਬਹੁਤ ਸ਼ੁਕਰੀਆ। ਦੇਸੀ ਫਰਾਈਡ ਮੈਨੀਆ ਤੁਹਾਨੂੰ ਇਨਵਾਈਟ ਕਰ ਰਹੇ ਨੇ ਇਸ ਲੌਂਗ ਵੀਕਐਂਡ 'ਤੇ, ਜਾਓ ਖਾਣਾ ਖਾਓ, ਮਿਲਕ ਬਦਾਮ ਪੀਓ, ਮੈਂਗੋ ਲੱਸੀ ਪੀਓ, ਮੈਂਗੋ ਸ਼ੇਕ ਪੀਓ, ਜਾਂ ਫਿਰ ਚਾਹ ਦਾ ਮਨ ਕਰਦਾ ਤਾਂ ਚਾਹ ਵੀ ਪੀ ਸਕਦੇ ਹੋ, ਅਤੇ ਨਾਲ ਦੀ ਨਾਲ ਇਹਨਾਂ ਦਾ ਖਾਣਾ ਵੀ ਜ਼ਰੂਰ ਟਰਾਈ ਕਰ ਸਕਦੇ ਹੋ। ਕੇਟਰਿੰਗ ਕਰਵਾਉਣੀ ਆ ਜਾਂ ਫਿਰ ਤੁਸੀਂ ਜਾ ਕੇ ਉੱਥੇ ਡਾਈਨ ਇਨ ਕਰਨਾ, ਟੇਕ ਆਊਟ ਕਰਨਾ, ਦੇਸੀ ਫਰਾਈਡ ਮੈਨੀਆ 6171 ਮੇਫੀਲਡ ਰੋਡ, ਯੂਨਿਟ ਨੰਬਰ 96, ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਏਅਰਪੋਰਟ ਐਂਡ ਮੇਫੀਲਡ ਦਾ ਜਿਹੜਾ ਨਵਾਂ ਪਲਾਜ਼ਾ ਉਹਦੇ ਵਿੱਚ ਨੇ, ਯੂਨਿਟ ਨੰਬਰ 96। 20% ਆਫ ਤੁਹਾਨੂੰ ਮੰਡੇ ਤੱਕ ਆ। ਤੁਸੀਂ ਪ੍ਰੋਗਰਾਮ ਦਾ ਰੈਫਰੈਂਸ ਜ਼ਰੂਰ ਦੇ ਦੇਣਾ ਜੀ, ਰੇਡੀਓ ਅੰਦਾਜ਼ ਕਹਿ ਦੇਣਾ, ਅਤੇ ਤੁਹਾਨੂੰ ਰੈਫਰੈਂਸ ਦੇਣ 'ਤੇ 20% ਆਫ ਮਿਲ ਜਾਣਾ। 647-534-3475 'ਤੇ ਕਾਲ ਕਰ ਲੈਣੀ ਆ ਅਗਰ ਕੇਟਰਿੰਗ ਲਈ ਪੁੱਛਣਾ ਚਾਹੁੰਦੇ ਹੋ, ਅਤੇ ਜਾਂ ਫਿਰ ਤੁਹਾਨੂੰ ਦੱਸ ਦਈਏ ਜੀ, ਅਗਰ ਤੁਸੀਂ ਘਰ ਦੇ ਵਿੱਚ ਪੇਂਟ ਕਰਾਉਣਾ ਤਾਂ ਰਫਤਾਰ ਪੇਂਟਿੰਗ ਦਾ ਨੰਬਰ ਤੁਹਾਡੇ ਲਈ ਆ, ਕਿ ਤੁਸੀਂ ਜੀ ਟੀ ਏ ਦੇ ਵਿੱਚ, ਕਿਚਨਰ ਵਾਟਰਲੂ ਦੇ ਏਰੀਏ ਦੇ ਵਿੱਚ ਇੰਟੀਰੀਅਰ ਪੇਂਟਿੰਗ, ਐਕਸਟੀਰੀਅਰ ਪੇਂਟਿੰਗ ਜਾਂ ਕਿਚਨ ਪੇਂਟ ਕਰਾਉਣਾ ਚਾਹੁੰਦੇ ਹੋ, ਪਾਪਕੋਰਨ ਸੀਲਿੰਗ ਰਿਮੂਵ ਕਰਾਉਣਾ ਚਾਹੁੰਦੇ ਹੋ, ਰਫਤਾਰ ਪੇਂਟਿੰਗ ਨੂੰ ਕਾਲ ਕਰ ਲੈਣੀ ਆ। ਨੰਬਰ ਹੈ ਜੀ 647-946-5630, 6479965630 'ਤੇ ਕਾਲ ਕਰਨੀ ਆ। ਘਰ ਦੇ ਵਿੱਚ ਫਰਨੀਚਰ ਪਾਉਣਾ ਚਾਹੁੰਦੇ ਹੋ, ਸੋਹਣਾ ਫਰਨੀਚਰ ਹੋਵੇ ਅਤੇ ਘਰ ਵੀ ਸੋਹਣਾ ਲੱਗੇ, ਪੇਮੈਂਟ ਤੁਹਾਨੂੰ ਟਾਈਮ ਮਿਲ ਜਾਵੇ 6 ਮਹੀਨੇ ਤੋਂ ਸਾਲ, ਅਤੇ ਉਸ ਦੇ ਲਈ ਤੁਸੀਂ ਫਾਈਨੈਂਸਿੰਗ ਦੇ ਬਾਰੇ ਵੀ ਇਹਨਾਂ ਤੋਂ ਆਪਸ਼ਨਸ ਪੁੱਛ ਸਕਦੇ ਹੋ। ਸਟੀਵਨਸ ਫਰਨੀਚਰ ਟੋਰਬਮੈਨ ਸਟੀਲਸ ਦੇ ਇੰਟਰਸੈਕਸ਼ਨ 'ਤੇ, ਨੰਬਰ ਹੈ ਜੀ 905-790-0560। ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਤੋਂ ਤੁਹਾਨੂੰ ਜ਼ਰੂਰ ਮੌਕਾ ਮਿਲ ਜਾਣਾ। ਅਗਰ ਤੁਸੀਂ ਅਪਲਾਈਸਿਸ ਲੈ ਕੇ ਆਉਣੇ ਆ ਅਤੇ ਚਾਹੁੰਦੇ ਹੋ ਕਿ ਅਪਲਾਈਸਿਸ ਤੁਹਾਨੂੰ ਬਹੁਤ ਵਧੀਆ ਪ੍ਰਾਈਸ 'ਤੇ ਮਿਲ ਜਾਣ ਅਤੇ ਨਾਲ ਦੀ ਨਾਲ ਕੁਛ ਬੱਚਤ ਹੋ ਜੇ, ਇਸ ਲੌਂਗ ਵੀਕਐਂਡ 'ਤੇ ਸਭ ਤੋਂ ਵਧੀਆ ਮੌਕਾ ਤੁਹਾਡੇ ਕੋਲ ਹੈ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ ਪਹੁੰਚਣ ਦਾ। ਚੰਕਿਊਜ਼ੀ ਐਂਡ ਬੁਵੇਡ ਦੇ ਇੰਟਰਸੈਕਸ਼ਨ 'ਤੇ ਪਹੁੰਚੋ ਅਤੇ ਨਾਲ ਦੀ ਨਾਲ ਤੁਸੀਂ ਸੇਵਿੰਗ ਕਰੋ, 6 ਮਹੀਨਿਆਂ ਬਾਅਦ ਪੇ ਕਰੋ। ਟੀ ਵੀਜ਼ ਲੈ ਕੇ ਆਓ, ਅਪਲਾਈਸਿਸ ਲੈ ਕੇ ਆਓ ਚੰਕਿਊਜ਼ੀ ਐਂਡ ਬੁਵੇਡ ਦੇ ਇੰਟਰਸੈਕਸ਼ਨ 'ਤੇ। 905-450-2828-9054502828। ਬਹੁਤ ਸ਼ੁਕਰੀਆ ਜੀ ਮੇਰਾ ਸਾਥ ਦੇਣ ਦੇ ਲਈ। ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ ਹੋਵੇ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ ਤਾਂ ਨੰਬਰ ਹੈ ਮੇਰਾ 647-234-6000, 6472-34-6000। ਅਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਦੱਸ ਦਈਏ, ਸਰਟੀਫਾਈਡ ਕਾਰ ਮਕੈਨਿਕ ਦੀ ਲੋੜ ਹੈ ਜੀ। ਅਗਰ ਤੁਸੀਂ ਜੋਬ ਲੱਭ ਰਹੇ ਸੀ ਤਾਂ ਰਾਣਾ ਜੀ ਨੂੰ ਕਾਲ ਕਰ ਲੈਣੀ ਆ, ਫੋਲਕਨ ਆਰੋ ਪਾਰਟਸ ਐਂਡ ਰਿਪੇਅਰ ਸੈਂਟਰ 'ਤੇ 416-707-0275, 416-707-0275। ਬਹੁਤ ਸ਼ੁਕਰੀਆ ਜੀ, ਮਿਲਾਂਗੇ ਅਗਲੇ ਸ਼ਨੀਵਾਰ, ਤਦ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਪਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸ਼ਬ ਖੈਰ, ਸ਼ੁਭ ਰਾਤਰੀ।
1: ਦਾਨਿਸ਼ ਬੁਖਾਰੀ ਕਾ ਏਕ ਬਾਰ ਫਿਰ ਸੇ ਮੁਹੱਬਤ ਭਰਾ ਸਲਾਮ। ਆਜ ਫਿਰ ਲੀਏ ਚਲਤੇ ਹੈ ਆਪਕੋ ਸੁਖਨਵਰੀ ਕੀ ਦੁਨੀਆ ਮੇਂ, ਜਿਸਮੇ ਆਪਕੋ ਮੁਸਰਤ ਕੇ ਸਾਥ ਕੁਛ ਭੂਲੀ ਬਿਸਰੀ ਯਾਦੋਂ ਕੋ ਤਰੋ ਤਾਜ਼ਾ ਕਰਨੇ ਕੇ ਲੀਏ ਚੰਦ ਆਸ਼ਾਰ ਕੇ ਸਾਥ ਸਾਥ ਗਜ਼ਲੋਂ ਕਾ ਭੀ ਲੁਤਫ ਮਿਲੇਗਾ। ਪ੍ਰੋਗਰਾਮ ਕਹਿਕਸ਼ਾਂ ਆਜ਼ਮਾਨੇ ਸੇ ਕੋਈ ਅਪਨਾ ਨਹੀਂ ਰਹਿਤਾ, ਦੇਰ ਤਲਕ ਕਿਸੀ ਆਈਨੇ ਮੇਂ ਕੋਈ ਚਿਹਰਾ ਨਹੀਂ ਰਹਿਤਾ। ਬੜੇ ਲੋਗੋਂ ਸੇ ਜਬ ਭੀ ਮਿਲਨਾ ਫਾਸਲਾ ਕਾਇਮ ਰੱਖਣਾ, ਦਰਿਆ ਜਬ ਮਿਲੇ ਸਮੁੰਦਰ ਸੇ ਤੋ ਫਿਰ ਦਰਿਆ ਨਹੀਂ ਰਹਿਤਾ, ਦੇਰ ਤੱਕ ਕਿਸੀ ਆਈਨੇ ਮੇਂ ਕੋਈ ਚਿਹਰਾ ਨਹੀਂ ਰਹਿਤਾ। ਬਾਤ ਆਈਨੇ ਕੀ ਚਲੀ ਹੈ ਤੋ ਆਈਨੇ ਮੇਂ ਹਰ ਇਨਸਾਨ ਕੋ ਬਾਹਰੀ ਖੂਬਸੂਰਤੀ ਤੋ ਦਿਖਾਈ ਦੇਤੀ ਹੀ ਹੈ, ਮਗਰ ਅੰਦਰ ਕੀ ਬੁਰਾਈਓ ਕੋ ਭੀ ਕਭੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਏ। ਕੁਛ ਐਸੀ ਹੀ ਗਜ਼ਲ ਆਪਕੀ ਨਜ਼ਰ, ਆਵਾਜ਼ ਜਗਜੀਤ ਸਿੰਘ ਕੀ।